0: ਪੰਜਾਬੀ ਫਿਲਮਾਂ ਦੇ ਦਿਨ ਆ ਗਏ ਹੁਣ, ਜਿੱਦਾਂ ਮਤਲਬ ਇੱਕ ਤੋਂ ਇੱਕ ਬਾਅਦ ਪੰਜਾਬੀ ਫਿਲਮਾਂ ਆਈ ਜਾ ਰਹੀਆਂ ਨੇ ਇਸ ਮਹੀਨੇ, ਖਾਸ ਤੌਰ ਦੇ ਉੱਤੇ ਲਗਾਤਾਰ ਲਗਾਤਾਰ ਇਸ ਮਹੀਨੇ ਅਗਲੇ ਮਹੀਨੇ
1: ਕਿਤਨੀ ਦੇਖਾਂਗੇ।
0: ਹਾਂ ਲਗਾਤਾਰ ਫਿਲਮਾਂ ਆ ਰਹੀਆਂ ਨੇ ਅਤੇ ਖੈਰ ਸਾਡੇ ਕੋਲ ਸਮਾਂ ਵੀ ਹੋਣਾ, ਹੁਣ ਛੁੱਟੀਆਂ ਹੋ ਜਾਣੀਆਂ ਅੱਗੇ, ਅਤੇ ਫਿਰ ਬਹਿ ਕੇ ਵੇਖੀ ਜਾਇਓ, ਤੁਸੀਂ ਵੇਖੀ ਜਾਇਓ ਅਤੇ ਦੱਸੀ ਜਾਇਓ ਵੀ
1: ਪੀਸੇ ਤੋਂ ਲੱਗਾਂਗੇ। ਹੈਂ ਪੀਸੇ ਤੋਂ ਲੱਗਾਂਗੇ ਦੇਖਣੇਗੇ।
0: ਦੇਖੋ ਪੈਸਾ ਪ੍ਰੋਬਲਮ ਨਹੀਂ ਆ ਅੱਜ ਦੇ ਸਮੇਂ ਦੇ ਵਿੱਚ, ਬਹੁਤਿਆਂ ਦੀ ਪੈਸਾ ਪ੍ਰੋਬਲਮ ਨਹੀਂ ਰਹਿ ਗਈ, ਸਮਾਂ ਪ੍ਰੋਬਲਮ ਹੈ ਅੱਜ ਦੇ ਸਮੇਂ ਦੇ ਵਿੱਚ।
1: ਅਗਰ ਮੰਨ ਲਓ ਕੱਲ੍ਹ ਪ੍ਰੋਡਿਊਸਰ ਨੂੰ ਕਹਿ ਦੇਵੇ ਆਪਕੋ ਫਿਲਮ ਦੇਖਣੇ ਕੇ ਵੀ ਪੈਸੇ ਦੇਣਗੇ,
0: ਤਾਂ ਫਿਰ ਸਗੋਂ ਨਹੀਂ ਜਾਣਗੇ,
1: ਨਹੀਂ ਜਾਣਗੇ।
0: ਹਾਂ ਕਿਉਂਕਿ ਉੱਥੇ ਉੱਥੇ ਭੁਲੇਖਾ ਪੈ ਜਾਂਦਾ। ਆਪਾਂ ਤਾਂ ਕਈ ਵਾਰੀ ਵੇਖਿਆ, ਕਹੀਏ ਨਾ ਵੀ ਆ ਜਾਓ ਤੁਹਾਨੂੰ ਆਪਾਂ ਪੱਲਿਓਂ ਲਾ ਕੇ ਫਿਲਮ ਵਿਖਾ ਦਿੰਦੇ ਹਾਂ, ਉਹਨਾਂ ਨੂੰ ਇਹ ਲੱਗਦਾ ਨਹੀਂ ਇਹ ਪੱਲਿਓਂ ਨਹੀਂ ਲਾਉਂਦੇ, ਇਹ ਫ੍ਰੀ ਦੀ ਆ। ਉਹ ਜਿਹੜਾ ਮੈਸੇਜ ਜਾਂਦਾ ਨਾ ਦਿਮਾਗ 'ਚ, ਉਹ ਫਿਰ ਤੁਹਾਨੂੰ ਸਗੋਂ ਮਿਸ ਮਰਵਾਉਂਦਾ ਮੈਨੂੰ ਲੱਗਦਾ। ਕਿਉਂਕਿ ਜਦੋਂ ਤੁਸੀਂ ਪੱਲਿਓਂ ਪੈਸੇ ਖਰਚੇ ਹੁੰਦੇ ਆ ਨਾ, ਫਿਰ ਤੁਹਾਨੂੰ ਇਹ ਲੱਗਦਾ ਵਾ ਵੀ ਮੇਰੇ ਇੰਨੇ ਵੇਸਟ ਚੱਲ ਜਾਣੇ ਆ, ਪਰ ਜਦੋਂ ਕੋਈ ਕਹਿੰਦਾ ਵਾ ਵੀ ਤੁਸੀਂ ਕੁਛ ਨਹੀਂ ਦੇਣਾ, ਤਾਂ ਫਿਰ ਉੱਥੇ ਸਾਨੂੰ ਇਹ ਲੱਗਦਾ ਚੱਲ ਕੋਈ ਗੱਲ ਨਹੀਂ ਆ, ਟਾਈਮ ਦੇ ਟਾਈਮ ਵੀ ਆਪਾਂ ਮਨਾ ਕਰ ਦਾਂਗੇ, ਨਹੀਂ ਜਾਵਾਂਗੇ, ਕੀ ਫਰਕ ਪੈਂਦਾ। ਸਾਈਕੋਲੋਜੀਕਲੀ ਆਪਾਂ ਇੱਦਾਂ ਹੀ ਕਰਦੇ,
1: ਉਹ ਪਹਿਲਾਂ ਬੋਲਦੇ ਹਾਂ ਵੀ ਆਵਾਂਗੇ ਭਾਈ ਸਾਹਿਬ, ਜ਼ਰੂਰ ਆਵਾਂਗੇ,
0: ਕਿਉਂਕਿ ਉਹਦੇ 'ਚ ਇਹ ਨਾ ਵੀ ਕਿਹੜਾ ਕੁਛ ਜਾਣਾ ਵਾ, ਆਪਾਂ ਜਗ੍ਹਾ 'ਤੇ ਹੋਲਡ ਕਰੀਏ, ਉਹ ਵੀ ਹੁੰਦਾ ਨਾ,
1: ਬਾਅਦ ਮੈਂ ਨਾ ਹੀ ਕਰਾਂਗੇ ਯਾਰ ਕੰਮ ਤਾਂ।
0: ਹਾਂ ਸੋ ਇਹ ਤਾਂ ਕਰਕੇ ਚੀਜ਼ਾਂ ਨਿਕਲਦੀਆਂ ਨੇ ਜਦੋਂ ਆਪਾਂ ਕੋਈ ਚੀਜ਼ ਸਾਨੂੰ ਫ੍ਰੀ ਦੇ ਵਿੱਚ ਮਿਲਦੀ ਆ, ਸੋ ਉੱਥੇ ਵੀ ਕਦਰ ਉਸ ਚੀਜ਼ ਦੀ ਘੱਟਦੀ ਆ। ਚਲੋ ਖੈਰ ਆਪਾਂ ਕੀ ਲੈਣਾ ਇਸ ਗੱਲ ਦੇ ਵਿੱਚੋਂ, ਮਤਲਬ ਸਿਰਫ ਇੰਨਾ ਵਾ ਵੀ ਫਿਲਮਾਂ ਅਤੇ ਫਿਲਮਾਂ ਅਤੇ ਫਿਲਮਾਂ ਚੜੀਆਂ ਪਈਆਂ ਨੇ, ਤਾਂ ਤੁਸੀਂ ਜਾ ਕੇ ਅਤੇ ਆਪਣੇ ਆਸ ਪਾਸ ਸਿਨੇਮਾ ਘਰਾਂ 'ਚ ਵੇਖ ਸਕਦੇ ਹੋ। ਇਸ ਤੋਂ ਪਹਿਲਾਂ ਕਿ ਆਪਾਂ ਬਾਕੀ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਉਲਝ ਜਾਈਏ, ਇਸ ਟਾਈਮ ਦੇ ਉੱਤੇ 2 ਹਫ਼ਤੇ ਪਹਿਲਾਂ ਫਿਲਮ ਰਿਲੀਜ਼ ਹੋਈ ਸੀ ਓਏ ਭੋਲੇ ਓਏ, ਅਤੇ ਉਹ ਫਿਲਮ ਜੇਕਰ ਤੁਸੀਂ ਵੇਖੀ ਹੈ ਤਾਂ ਆਪਣੀ ਫੀਡਬੈਕ ਦੇ ਸਕਦੇ ਹੋ, ਨਹੀਂ ਤਾਂ ਤੁਸੀਂ ਆਪਣੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਵੇਖ ਸਕਦੇ ਹੋ। ਹੁਣ ਸ਼ਾਇਦ ਸਕਰੀਨਾਂ ਵਿਰਲੀਆਂ ਹੋਣ, ਪਰ ਤੁਸੀਂ ਚੈੱਕ ਕਰ ਸਕਦੇ ਹੋ। ਇਸ ਤੋਂ ਇਲਾਵਾ ਫਿਲਮ ਫਿਰ ਰਿਲੀਜ਼ ਹੋਈ ਪਿਛਲੇ ਹਫ਼ਤੇ 40 ਦਿਨ, ਇਹ ਫਿਲਮ ਸਿਨੇਮਾ ਦਾ ਸ਼ਿੰਗਾਰ ਬਣੀ ਆ, ਅਤੇ ਇਹ ਤੁਸੀਂ ਆਪਣੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਫਿਲਹਾਲ ਵੇਖ ਸਕਦੇ ਹੋ। ਅਤੇ ਹੁਣ ਫਿਲਮ ਅਗਲੀ ਜਿਹੜੀ ਆ ਉਹ ਆਉਣੀ ਆ ਕੈਰੀ ਔਨ ਜੱਟਾ 4, ਅਤੇ ਕੈਰੀ ਔਨ ਜੱਟਾ 4 ਫਿਲਮ ਰਿਲੀਜ਼ ਹੋਣੀ ਆ 26 ਤਰੀਕ ਨੂੰ, ਯਾਨੀ ਕਿ ਇਸੇ ਹਫ਼ਤੇ, ਇਸੇ ਸ਼ੁੱਕਰਵਾਰ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਆ। ਅਤੇ ਉਸ ਤੋਂ ਆਪਾਂ ਅੱਗੇ ਵਧਾਂਗੇ ਅਤੇ ਫਿਰ ਫਿਲਮ ਆਉਣੀ ਆ ਅਲਫਾ, ਜਿਹੜੀ ਕਿ ਹਾਲੇ ਅਗਸਤ ਵਿੱਚ ਆ, ਨਹੀਂ ਜੂਨ ਜੁਲਾਈ, ਜੁਲਾਈ ਹੋ ਗਈ, 7ਵਾਂ ਮਹੀਨਾ ਕਿਹੜਾ ਹੁੰਦਾ,
1: ਜੁਲਾਈ ਕਾ ਭਾਈ ਸਾਹਿਬ,
0: ਜੁਲਾਈ ਦਾ ਹੀ ਹੁੰਦਾ ਨਾ, ਲੋਕ ਕਰ ਦਈਏ,
1: ਕਰੋ ਕਰੋ।
0: ਹਾਂ ਸੋ 3 ਤਰੀਕ ਨੂੰ ਇਹ ਫਿਲਮ ਰਿਲੀਜ਼ ਹੋਣੀ ਆ, ਅਤੇ ਕਿਆ ਕਮਾਲ ਦੀ ਇਹਦੇ ਵਿੱਚ ਐਕਸ਼ਨ ਕਮਾਲ ਦਾ ਵੇਖਣ ਨੂੰ ਮਿਲ ਰਿਹਾ ਆਲੀਆ ਭੱਟ ਦਾ,
1: ਆਲੀਆ ਭੱਟ ਕੋ ਦੇਖ ਕੇ ਬੋਲ ਰਿਹਾ ਮੈਂ,
0: ਇੱਕ
1: ਐਕਸ਼ਨ।
0: ਹਾਂ ਸੋ ਜੇ ਤੁਸੀਂ ਨਹੀਂ ਇਹਦਾ ਟ੍ਰੇਲਰ ਵੇਖਿਆ ਤਾਂ ਇੱਕ ਵਾਰੀ ਟ੍ਰੇਲਰ ਤੁਸੀਂ ਵੇਖਿਓ, ਬੋਬੀ ਦਿਓਲ ਅਤੇ ਨਾਲ ਆਲੀਆ ਭੱਟ, ਅਤੇ ਮਤਲਬ
1: ਬੋਬੀ ਦਿਓਲ ਵੀ ਕਮਬੈਕ ਬੜਾ ਅੱਛਾ ਕਰ ਗਿਆ ਵੇ।
0: ਹਾਂਜੀ ਬੋਬੀ ਦਿਓਲ ਮਤਲਬ ਐਨੀਮਲ ਤੋਂ ਬਾਅਦ ਕਾਫੀ ਪੁੱਛਗਿੱਛ ਹੋ ਗਈ ਆ। ਵੇਖੋ ਬੰਦਾ ਲੱਗਾ ਰਹੇ ਨਾ ਜ਼ਿੰਦਗੀ ਦੇ ਵਿੱਚ, ਵੇਖ ਲਓ ਇਹ ਤੋਂ ਇੱਕ ਐਗਜ਼ਾਮਪਲ ਤਾਂ ਆਪਾਂ ਲੈ ਸਕਦੇ ਹਾਂ, ਬੰਦਾ ਢੇਰੀ ਢਾਜੇ ਅਤੇ ਢਾਜੇ ਕਿੰਨੇ ਆ ਜਿਹੜੇ ਉੱਥੇ ਦੇ ਉੱਥੇ ਹੀ ਸਾਹ ਛੱਡ ਗਏ, ਦਮ ਛੱਡ ਗਏ, ਪਰ ਇੱਕ ਚੀਜ਼ ਤੁਸੀਂ ਵੇਖੋ, ਤੁਹਾਨੂੰ ਸਾਨੂੰ ਇਹ ਲੱਗਦਾ ਵੀ ਬੋਬੀ ਦਿਓਲ ਕਮਬੈਕ ਕਰ ਗਿਆ, ਪਰ ਬੈਕ ਸਟੇਜ ਦੇ ਉੱਤੇ ਮੈਂ ਤਾਂ ਇਹ ਵੇਖਣਾ ਵੀ ਬੋਬੀ ਦਿਓਲ ਨੇ ਵੇਖੋ ਉਸ ਸਮੇਂ ਦੇ ਦਰਮਿਆਨ ਆਪਣੀ ਮਿਹਨਤ ਨਹੀਂ ਛੱਡੀ ਹੋਊਗੀ, ਮਿਹਨਤ ਇਨ ਦਾ ਸੈਂਸ ਵੀ ਆਪਣੇ ਸਰੀਰ ਦੇ ਉੱਤੇ ਕਿੰਨਾ ਕੰਮ ਕੀਤਾ ਉਹਨੇ।
1: ਹਾਂ ਕੰਮ ਵੀ ਕਰਿਆ, ਇਤਨੀ ਸਾਰੀ ਫਿਲਮਾਂ ਮੈਂ ਸ਼ੋਰ ਮਚਾਇਆ, ਬਾਤਚੀਤ ਕਰੀ, ਵਾਹ ਨਹੀਂ ਚਲੀ, ਔਰ ਜਿਸ ਫਿਲਮ ਚੱਲ ਗਿਆ ਉਸਮੇ ਡਾਇਲੋਗ ਕੁਛ ਵੀ ਨਹੀਂ ਤਾ ਉਸਕਾ,
0: ਨਹੀਂ ਪਰ ਉਹਦੀ ਉਹਦੀ ਵੇਖੋ ਉਹਦੀ ਉਹਦੀ ਬੋਡੀ ਲੈਂਗੁਏਜ ਚੱਲ ਗਈ, ਉਹਦੀ ਬੋਡੀ ਜਿਹੜੀ ਉਹਨੇ ਬਣਾਈ ਸੀ ਉਹ ਚੱਲ ਗਈ, ਉਹਦਾ ਅਗਰੈਸ਼ਨ ਚੱਲ ਗਿਆ,
1: ਉਸਕਾ ਲੁੱਕ ਥਾ, ਉਸਕਾ CCL ਮੈਂ ਖੇਲਿਆ ਨਾ ਕ੍ਰਿਕਟ ਮੈਂ, ਉਸਮੇ ਦਾੜੀ ਰੱਖੀ ਹੋਈ ਸੀ ਉਸਕੀ, ਵਹਾਂ ਤੇ ਉਸਨੂੰ ਉਠਾਇਆ ਡਾਇਰੈਕਟਰ ਨੇ ਵੀ ਯਾਰ ਲੁੱਕ ਬੜੀ ਅੱਛੀ ਰੱਖੀ ਹੈ।
0: ਹਾਂ ਸੋ ਜਿਹੜੀ ਉਸ ਸਮੇਂ ਦੇ ਦਰਮਿਆਨ ਜੇ ਚਾਹੇ ਤਾਂ ਬੰਦਾ ਬਿਲਕੁਲ ਢੇਰੀ ਢਾ ਸਕਦਾ ਵਾ ਵੀ ਯਾਰ ਹੁਣ ਮੇਰਾ ਡਾਊਨ ਫਾਲ ਆ, ਅਤੇ ਦਫਾ ਕਰੋ ਹੁਣ ਆਪਣੇ ਕੰਮਾਂ ਕਾਰਾਂ ਦੇ ਉੱਤੇ ਧਿਆਨ ਦਿੰਦੇ ਹਾਂ ਨਾ ਬੰਦਾ, ਬਿਲਕੁਲ ਹੀ ਆਪਾਂ ਵੇਖਦੇ ਹਾਂ ਜਿਹੜੇ ਬੰਦੇ ਆਪਣੀ ਗੇਮ 'ਚੋਂ ਆਪਣੇ ਪ੍ਰੋਫੈਸ਼ਨ 'ਚੋਂ ਔਫ ਹੋ ਜਾਂਦੇ ਆ, ਤੁਸੀਂ ਵੇਖੋ ਉਹਨਾਂ ਦੇ ਸਰੀਰ ਹੀ ਬੇਟੱਬੇ ਹੋ ਜਾਂਦੇ ਆ, ਕਿੰਨੇ ਕ੍ਰਿਕਟਰ ਨੇ ਇੱਥੇ ਆਪਾਂ ਵੇਖਦੇ ਹਾਂ
1: ਆਪਣਾ ਕੌਨਫੀਡੈਂਸ ਲੂਜ਼ ਕਰ ਦੇਣਾ ਵੀ ਬਸ ਇਸ ਕੇ ਬਾਅਦ ਕੁਛ ਨਹੀਂ ਹੈ,
0: ਹੁਣ ਤਾਂ ਖਤਮ ਹੋ ਗਿਆ, ਪਰ ਇੱਕ ਆਸ ਰੱਖਣੀ ਨਾਲ ਆਪਣਾ ਹੋਰ ਨਹੀਂ ਕੁਛ, ਅਤੇ ਆਪਣੇ ਆਪ ਨੂੰ ਚੱਲੋ
1: ਸੋ ਇਹ ਪੈਸ਼ਨ ਕੇ ਪਿੱਛੇ ਰਹੋ, ਕਿਆ ਪਤਾ ਆਪਕੋ ਪੈਸ਼ਨ ਫਿਰ ਦੁਬਾਰਾ ਉਠਾ ਕੇ ਲੈ ਜਾਏ।
0: ਹਮੇਸ਼ਾ ਇਹ ਚੀਜ਼ ਇਹੋ ਜਿਹੀ, ਚਲੋ ਆਪਾਂ ਸਾਰਿਆਂ ਨੇ ਕਿਹੜੀ ਅਦਾਕਾਰੀ ਕਰਨੀ ਆ, ਪਰ ਪ੍ਰੋਫੈਸ਼ਨ ਕੋਈ ਵੀ ਹੋਵੇ ਸਾਨੂੰ ਇੱਕ ਚੀਜ਼ ਯਾਦ ਰੱਖਣੀ ਚਾਹੀਦੀ ਆ ਵੀ ਜੇ ਅੱਜ ਨਹੀਂ ਆਪਾਂ ਕੁਛ ਕਰ ਸਕੇ ਤਾਂ ਹਰ ਇੱਕ ਦਾ ਸਮਾਂ ਆਉਂਦਾ
1: ਜੀ,
0: ਅਤੇ ਜਦੋਂ ਸਾਡਾ ਸਮਾਂ ਆਊਗਾ ਆਪਾਂ ਵੀ ਕਰਾਂਗੇ, ਪਰ ਆਪਣੇ ਆਪ ਨੂੰ ਤਿਆਰ ਰੱਖੋ ਉਸ ਸਮੇਂ ਦੇ ਲਈ। ਸੋ ਇਹ ਇੱਕ ਐਗਜ਼ਾਮਪਲ ਆਪਾਂ ਇਹਦੇ ਕੋਲ ਵੇਖ ਸਕਦੇ ਹਾਂ। ਭਾਊ ਕੋ ਇੱਕ ਫਿਲਮ ਜਿਹੜੀ ਆਪਾਂ ਜਿਹਦੀ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਅਤੇ ਮੈਂ ਮਤਲਬ ਮੇਰੇ ਵੱਲੋਂ ਜਿਹੜੀ ਫੁੱਲ ਔਨ ਰਿਕਮੈਂਡਿਡ ਆ, ਮੈਂ ਵਾਪਸ ਆਊਂਗਾ, ਇਹ ਫਿਲਮ ਜੇਕਰ ਤੁਸੀਂ ਸਿਨੇਮੇ ਦੇ ਸ਼ੌਕੀਨ ਹੋ ਅਤੇ ਇਹ ਫਿਲਮ ਲੱਥਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਵੇਖਿਓ ਤੁਸੀਂ। ਇਹ ਫਿਲਮ ਹਾਲੇ ਤੱਕ ਸਿਨੇਮਿਆਂ ਦੇ ਵਿੱਚ
1: ਮਨਾਂ ਨਹੀਂ ਦੇਖੀ, ਦੇਖਾਂਗੇ ਫਿਰ।
0: ਹਾਂ, ਇਹ ਫਿਲਮ ਤੁਸੀਂ ਜ਼ਰੂਰ ਵੇਖਿਓ। ਇਹ ਫਿਲਮ ਤੁਹਾਨੂੰ ਵਾਕਈ ਜੇ ਤੁਸੀਂ ਕੁਛ ਚੰਗਾ ਵੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਚੰਗਾ ਦਿਖੂਗੀ ਵੀ। ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਇਸ ਤੋਂ ਇਲਾਵਾ ਸ਼ੋਅ ਵੀ ਆ ਜੀ ਇੱਕ ਆਪਣੇ ਰਾਹਤ ਫਤਿਹ ਅਲੀ ਖਾਨ ਦਾ, ਰਾਹਤ ਫਤਿਹ ਅਲੀ ਖਾਨ ਦਾ ਸ਼ੋਅ
1: ਬੋਲ ਨਾ ਹਲਕੇ ਹਲਕੇ।
0: ਹਾਂ, ਬੋਲ ਹਲਕੇ ਹਲਕੇ,
1: ਉਹਨੂੰ ਕਹ ਬੋਲ ਨਾ ਹਲਕੇ ਹਲਕੇ। ਅਰਾ ਰੁੱਕਾ ਪੈਦੇ ਸਾਰੇ ਗਾਵਾਂ ਤੋਂ ਨਾ ਰਿਹਾ ਹੈ ਰਾਹਤ ਫਤਿਹ ਅਲੀ ਖਾਨ।
0: ਅਤੇ ਇਹ 19 ਤਰੀਕ ਨੂੰ ਅਗਲੇ ਮਹੀਨੇ ਸ਼ੋਅ ਆ, ਐਤਵਾਰ ਦੇ ਦਿਨ ਮੈਲਬਨ ਐਗਜੀਬਿਸ਼ਨ, ਮੈਲਬਨ ਕਨਵੈਨਸ਼ਨ ਐਂਡ ਐਗਜੀਬਿਸ਼ਨ ਸੈਂਟਰ ਦੇ ਵਿੱਚ ਸ਼ੋਅ ਸੋਲਡ ਆਊਟ ਆ। ਟਿਕਟਾਂ ਤੁਹਾਨੂੰ ਨਹੀਂ ਮਿਲਣਗੀਆਂ ਹੁਣ ਇਹਦੀਆਂ, ਪਰ ਇਹ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਲਈਆਂ ਉਹ ਤੁਸੀਂ ਜਾ ਕੇ ਭਾਈ ਇੰਜੋਏ ਜ਼ਰੂਰ ਕਰਿਓ ਤੁਸੀਂ। ਅਤੇ ਬਾਕੀ ਧੰਨਵਾਦ ਤੁਹਾਡਾ। ਇਹ ਸਾਨੂੰ ਕੁਛ ਇੱਕ ਪ੍ਰੋਗਰਾਮ ਜਿਹੜੇ ਕਿ ਤੁਸੀਂ ਇੰਜੋਏ ਕਰ ਸਕਦੇ ਹੋ। ਇਸ ਤੋਂ ਇਲਾਵਾ ਹੁਣ ਨਾ ਮੌਸਮ ਆ ਗਿਆ ਤੀਆਂ ਦਾ, ਮੌਸਮ ਆ ਗਿਆ ਤੀਆਂ ਦਾ, ਅਤੇ ਚਾਰ ਸ਼ਫੇਰੇ ਤੀਆਂ ਤੀਆਂ ਤੀਆਂ, ਅਤੇ ਬਹੁਤੇ ਤਾਂ ਵੀ ਦੋਸ਼ ਲਾਉਂਦੇ ਆ ਵੀ ਤੂਰ ਸਾਹਿਬ ਆਏ ਹੀ ਤਾਂ ਆ ਹੁਣ ਤੀਆਂ ਦਾ ਮੌਸਮ ਆਇਆ ਹੈ। ਅਤੇ ਪਤਾ ਨਹੀਂ ਭਾਅ, ਮੈਂ ਨਹੀਂ ਕਹਿੰਦਾ, ਲੋਕ ਕਹਿੰਦੇ ਆ।
1: ਬੋਲ ਰਹੇ ਭਾਈ ਸਾਹਿਬ, ਬੋਲ ਹੀ ਰਹੇ ਬਸ, ਉਸਕੇ ਅੱਗੇ ਕੁਛ ਨਹੀਂ ਹੈ, ਬਸ ਬੋਲ ਰਹੇ ਹਾਂ।
0: ਹਾਂ, ਕੀ ਕਹਿ ਸਕਦੇ ਹਾਂ, ਵੇਖ ਲਓ ਇੱਕ ਅੱਧੀ ਵਾਰੀ ਕਿਤੇ ਬੰਦੇ ਨੂੰ ਕਿਤੇ ਮੌਕਾ ਮਿਲਦਾ ਅਤੇ ਗੱਲਾਂ ਵੇਖ ਲਓ ਐਵੇਂ ਬਣ ਜਾਂਦੀਆਂ ਸਾਰੀ ਉਮਰ ਲਈ।
1: ਪਹਿਲਾਂ ਵੀ ਪਤਾ, ਜਾਂ ਫੋਟੋਗ੍ਰਾਫਰ ਜਾਂ ਮੇਰੇ ਨਾਲ ਇਹਦੇ 'ਤੇ, ਬਸ ਇਹ ਦੋ ਬੰਦੇ ਲੇਡੀਜ਼ ਪ੍ਰੋਗਰਾਮ ਜਾ
0: ਸਕਦੇ ਹੈ ਨਾ। ਅਤੇ ਇੱਕ ਤੀਆਂ ਦਾ ਪ੍ਰੋਗਰਾਮ ਜਿਹੜਾ ਐਂਟਰੀ ਦੇ ਵਿੱਚ ਹਰ ਸਾਲ ਹੁੰਦਾ ਜੀ, ਸੋ ਇਹ ਪ੍ਰੋਗਰਾਮ 11 ਤਰੀਕ ਨੂੰ ਹੋ ਰਿਹਾ ਵਾ ਇਸ ਸਾਲ। ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕਰਨ ਦੇ ਲਈ ਕਾਲ ਕਰ ਸਕਦੇ ਹੋ 0469364089, ਅਤੇ ਜੇ ਨਹੀਂ ਨੰਬਰ ਮਿਸ ਕਰ ਗਏ, ਤੁਸੀਂ ਨਹੀਂ ਨੋਟ ਹੋਇਆ ਤਾਂ ਸਾਨੂੰ ਤੁਸੀਂ ਮੈਸੇਜ ਕਰ ਦਿਓ, ਅਤੇ ਇਹ ਤੁਹਾਨੂੰ ਆਪਾਂ ਨੰਬਰ ਭੇਜ ਦਾਂਗੇ। ਇਹ ਹਰ ਸਾਲ ਬੈਕਸ ਮਾਰਸ਼ ਗ੍ਰਾਮਰ ਸਕੂਲ ਦੇ ਵਿੱਚ ਵੁੱਡਲੀ ਕੈਂਪਸ ਦੇ ਵਿੱਚ ਹੁੰਦਾ, ਅਤੇ ਇਸ ਵਾਰੀ ਵੀ ਇਹਦਾ ਤੁਸੀਂ ਜਾ ਕੇ ਅਤੇ ਆਨੰਦ ਮਾਣਿਓ। ਇੱਕ ਲਾਲ ਜੀ ਕਹਿੰਦੇ ਸੀ ਸਾਡੇ ਇਲਾਕੇ ਦੇ ਵਿੱਚ ਵੀ ਹੁੰਦਾ ਇੱਕ ਤੀਆਂ ਦਾ, ਹੈ ਨਾ। ਲਾਲ ਜੀ ਵੀ ਵੇਖ ਲਓ ਇੰਟਰਸਟ ਲੈਣ ਲੱਗ ਪਏ ਤੀਆਂ ਦਾ।
1: ਕਮਾਲ ਹੈ,
0: ਹੈਂ,
1: ਮੈਂ ਤਾਂ ਕੁਛ ਹੋਰ ਸੋਚ ਰਿਹਾ ਭਾਈ ਸਾਹਿਬ।
0: ਖਾਲੀ ਬੋਲੇ ਹੈ, ਲੇਕਿਨ ਇਹ ਵੀ
1: ਸਾਡੇ ਇਲਾਕੇ 'ਚ ਵੀ ਹੋ ਰਿਹਾ ਹੈ।
0: ਵਾਹ ਜੀ ਵਾਹ, ਮਤਲਬ ਵੈਸੇ ਤਾਂ ਇਹ ਛੱਡੋ ਤੁਸੀਂ, ਆਪਾਂ ਇਹ ਬੋਲਿਆ ਕਰੀਏ ਵੀ ਆਹ ਦੋ ਕੁ ਇਲਾਕੇ ਜਿਨ੍ਹਾਂ ਦੇ ਵਿੱਚ ਨਹੀਂ ਹੋ ਰਿਹਾ,
1: ਬਾਕੀ ਸਮੇਂ
0: ਹਾਂ, ਬਾਕੀ ਸਾਰੇ ਇਲਾਕਿਆਂ ਦੇ ਵਿੱਚ ਰੌਣਕ ਮੇਲਾ ਲੱਗਾ ਰਹਿਣਾ ਚਾਹੀਦਾ ਵਾ, ਲੱਗਣਾ ਚਾਹੀਦਾ ਵਾ। ਵੇਖੋ ਫਾਇਦਾ ਕਿੰਨਾ ਵਾ, ਸਾਡੇ ਬੱਚੇ ਬੱਚੀਆਂ ਕਿੰਨਾ ਉਹ ਰੰਗ ਦੇ ਵਿੱਚ ਰੰਗੇ ਜਾਂਦੇ ਆ, ਲੀੜੇ ਕੱਪੜੇ ਪਾਉਣ ਦਾ ਚਾਅ ਹੁੰਦਾ, ਗਿੱਧਾ ਸਿੱਖ ਲੈਂਦੀਆਂ ਕੁੜੀਆਂ ਇਸੇ ਬਹਾਨੇ।
1: ਜੀ ਜੀ ਜੀ ਜੀ,
0: ਸੋ ਬੜੀਆਂ ਸਾਰੀਆਂ ਚੀਜ਼ਾਂ। ਅਤੇ ਲਾਲ ਜੀ ਨੇ ਜਿਹੜਾ ਭੇਜਿਆ ਸੀ, ਇਹ ਕਹਿੰਦੇ ਨੇ ਵੀ ਤੀਆਂ ਬੈਕਸ ਮਾਸ਼ਤੀਆਂ, ਹਾਂਜੀ ਵੀਆਂ ਤੀਆਂ ਬੈਕਸ ਮਾਸ਼ਤੀਆਂ, ਅਤੇ ਇਹ ਪ੍ਰੋਗਰਾਮ ਹੋਣਾ ਆ ਭਾਈ 27 ਜੂਨ, ਸੋ ਇਸੇ ਮਹੀਨੇ 27, ਇਸੇ ਹਫ਼ਤੇ ਹੋ ਗਿਆ। ਲਾਲ ਜੀ ਫਿਰ ਦੇਖਣਗੇ ਇਸ ਵਾਰੀ ਫੋਟੋਗ੍ਰਾਫੀ ਕਰਦੇ।
1: ਨਹੀਂ ਨਹੀਂ, ਇੱਕ ਥੋੜ੍ਹੀ ਜਿਹੀ ਬਾਤ ਮੈਂ ਕਲੀਅਰ ਕਰਨਾ ਚਾਹੂੰ, ਹਰ ਬਾਤ ਤੀਆਂ ਕੇ ਜਬ ਤੀਆਂ ਹੈ ਨਾ ਤੋ ਮੇਰਾ ਨਾਮ ਜ਼ਰੂਰ ਹੋ ਭਾਈ ਸਾਹਿਬ, ਮੇਰਾ ਕੋਈ ਬਿਊਟੀ ਪਾਰਲਰ ਦਾ ਕੰਮ ਨਹੀਂ ਹੈ, ਇੱਕ ਅੱਧੇ ਵਾਰ ਸਟੇਜ ਹੋਸਟਿੰਗ ਕਰ ਲਈ ਸੀ ਬਸ, ਉਸ ਸਾਰੇ ਸਰੋਤੇ ਜੋ ਨਵੇਂ ਸਰੋਤੇ ਜੁੜ ਰਹੇ ਨਾ ਉਹ ਬਸ ਸੋਚਦੇ ਹੋ ਕਿ ਪਤਾ ਨਹੀਂ ਯਾਰ ਤੂੰ ਸਭ ਕਾ ਕਿਉਂ ਨਾਮ ਲੈਂਦੇ ਜਦ ਵੀ ਤੀਆਂ ਵਾ।
0: ਉਹ ਵੀ ਮੈਂ ਸੁਣਿਆ ਵੀ ਕਾਮਨ ਜਿਹਾ ਪ੍ਰੋਗਰਾਮ ਸੀ ਬੰਦੇ ਬੁੱਢੀਆਂ ਦਾ, ਇਕੱਲੀਆਂ ਜਨਾਨੀਆਂ ਦਾ ਤਾਂ ਨਹੀਂ,
1: ਕਿਹੜਾ ਨਾ ਨਾ ਇਕੱਲੀਆਂ ਜਨਾਨੀਆਂ ਵਾਲਾ ਵੀ ਤਾਂ
0: ਉਹ ਨਹੀਂ, ਫਿਰ ਮੈਨੂੰ
1: ਨਹੀਂ, ਬੰਦੇ ਥੇ ਬਾਹਰ ਬੱਚੇ ਸੰਭਾਲ ਰੱਖੇ ਤੇ ਉਹਨਾਂ,
0: ਅਜੇ ਬੰਦੇ ਬਾਹਰ ਹੀ,
1: ਬੰਦੇ ਬਾਹਰ ਬੱਚੇ ਸੰਭਾਲ,
0: ਬੰਦੇ ਬਾਹਰ ਬੀਬੀਆਂ ਅੰਦਰ,
1: ਬੀਬੀਆਂ ਪੰਜਾਬੀ ਮੈਂ ਕਰਦੀ ਮਰ ਜਾਣੇ ਅੱਜ ਤਾਂ ਸਾਂਭ ਲਓ,
0: ਅੱਜ ਤਾਂ ਸਾਨੂੰ ਇੰਜੋਏ ਕਰ ਦਿਓ, ਅੱਜ ਸਾਡੇ ਕੱਪੜਿਆਂ ਨੂੰ ਵੱਟ ਨਹੀਂ ਪੈਣੇ ਚਾਹੀਦੇ। ਧੰਨਵਾਦ, ਚਲੋ ਆਓ ਫਿਰ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ ਮੈਲਬਨ, ਅਤੇ ਗੁਰਜੀਤ ਜੀ ਕਹਿੰਦੇ ਨੇ ਕਿ ਗਾਣੇ ਇਹਨਾਂ ਨੇ ਇੰਜੋਏ ਕੀਤੇ ਧੁੱਪ ਦੇ ਨਾਲ ਅਤੇ ਨਾਲ ਚਾਹ, ਅਤੇ ਕਿਆ ਕਮਾਲ ਹੋ ਗਈ, ਅਤੇ ਹਾਂਜੀ ਧੰਨਵਾਦ। ਅਤੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਰੇਡੀਓ ਹਾਂਜੀ ਨੇ ਲਾ ਦਿੱਤੀ ਅੱਜ ਸੋਹਣੇ ਸੋਹਣੇ ਗੀਤਾਂ ਦੀ ਲਹਿਰ, ਉੱਤੋਂ ਖਿੜਦੀ ਜਾਂਦੀ ਮੈਲਬਨ ਦੇ ਵਿੱਚ ਸੋਹਣੀ ਸੋਹਣੀ ਦੁਪਹਿਰ। ਅੱਜ ਵੈਸੇ ਸਾਰੇ ਆਸਟ੍ਰੇਲੀਆ 'ਚ ਬੜੀ ਸੋਹਣੀ ਧੁੱਪ ਲੱਗਣੀ ਆ। ਗਾਣੇ ਸੁਣਦਾ ਸੁਣਦਾ ਘੁੰਮਣ ਵੀ ਪਹੁੰਚ ਗਿਆ ਬੰਦਰਗਾਹ ਤੋਂ ਬਾਲਰਟ ਸ਼ਹਿਰ, ਅਤੇ ਡਰਾਈਵਰ ਹੋ ਜਾਓ ਸਾਵਧਾਨ ਕਿਉਂਕਿ ਮਾਪੇ ਮਾਮੇ ਹੁਣੀ ਚੈੱਕ ਕਰਨ ਡਏ ਆ ਬੈਲਟ ਲਾਗੇ ਟਰੱਕ ਅਤੇ ਟਰਾਲਿਆਂ ਦੇ ਟਾਇਰ।
1: ਵਾਹ,
0: ਹੱਸ ਖੇਡ ਕੇ ਕੱਢੋ ਜ਼ਿੰਦਗੀ, ਪਾਓ ਨਾ ਕਿਸੇ ਨਾਲ ਬੇਤੁਕੇ ਵੈਰ, ਸਭ ਦਾ ਹੋਵੇ ਵਧੀਆ ਦਿਨ, ਘੁੰਮਣ ਮੰਗੇ ਅਕਾਲ ਪੁਰਖ ਤੋਂ ਸਭਨਾਂ ਦੀ ਖੈਰ, ਸਭਨਾਂ ਦੀ ਖੈਰ। ਧੰਨਵਾਦ ਘੁੰਮਣ ਸਾਹਿਬ, ਬਹੁਤ ਸੋਹਣਾ ਜੀ ਇੱਕ ਵਾਰੀ ਫਿਰ ਤੋਂ ਤੁਸੀਂ ਪ੍ਰੋ ਕੇ ਭੇਜਿਆ। ਅਤੇ ਟਾਈਗਰ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ, ਸਾਰੇ ਲਿਸਨਰ ਨੂੰ ਤਾਂ ਆਸ ਕਰਦੇ ਹਾਂ ਕਿ ਸਭ ਦਾ ਚੜ੍ਹਦੀ ਕਲਾ ਦੇ ਵਿੱਚ ਦਿਨ ਰਹੇ ਅਤੇ ਕੱਲ੍ਹ ਦਾ ਡਿਨਰ ਵਾਜ ਪਾਓ ਭਾਜੀ ਵਿਦ ਖੱਟਾ ਪਿਆਜ਼ ਐਡਿਡ ਨਿੰਬੂ ਔਨ ਟੋਪ।
1: ਇਹ ਪੰਜਾਬੀ
0: ਇੱਕ ਤਾਂ ਪਹਿਲਾਂ ਹੀ ਖੱਟਾ ਉੱਤੇ ਐਡਿਡ ਨਿੰਬੂ ਔਨ ਟੋਪ,
1: ਇੱਕ ਕਰੇਲਾ ਦੂਸਰਾ ਨਿੰਮ ਚੜ੍ਹਾ।
0: ਹਾਂ ਇਹਨਾਂ ਦੀ ਸਮਝ ਨਹੀਂ ਆਉਂਦੀ।
1: ਇਹ ਪਹਿਲੀ ਡਿਸ਼ ਹੋ ਗਈ ਭਾਈ ਸਾਹਿਬ ਜੋ ਪੰਜਾਬੀ ਹੈ।
0: ਅੱਛਾ ਉਹ ਕਿੱਦਾਂ?
1: ਉਹ ਪਾਓ ਭਾਜੀ ਕਹਿ ਰਹੇ ਨਾ।
0: ਹਾਂ ਪਾਓ ਭਾਜੀ, ਪਾਓ ਪਾਓ
1: ਪਾਓ ਭਾਜੀ।
0: ਅਤੇ ਧੰਨਵਾਦ ਜੀ ਤੁਹਾਡਾ, ਮਿਹਰਬਾਨੀ ਮਿਹਰਬਾਨੀ। ਅਤੇ ਹੁਣ ਆਉਂਦੇ ਹਾਂ ਆਪਾਂ ਅੱਜ ਦੇ ਵਿਸ਼ੇ ਵੱਲ। ਅਤੇ ਅੱਜ ਦੇ ਵਿਸ਼ੇ ਵੱਲ ਨੂੰ ਆਉਂਦੇ ਹਾਂ ਜੀ, ਇਸ ਵਿਸ਼ੇ ਦੇ ਵਿੱਚ ਤੁਸੀਂ ਵੀ ਹਿੱਸੇਦਾਰੀ ਲੈ ਸਕਦੇ ਹੋ। ਹਾਂਜੀ, ਸੋ ਅੱਜ ਦਾ ਸਾਡਾ ਵਿਸ਼ਾ ਬੜਾ ਮਤਲਬ ਸਾਡੇ ਸਾਰਿਆਂ ਦੇ ਲਈ ਆ। ਵੈਸੇ ਤਾਂ ਸਾਰੇ ਵਿਸ਼ੇ ਸਾਰਿਆਂ ਦੇ ਲਈ ਹੁੰਦੇ ਆ, ਸਾਰੇ ਪਰਿਵਾਰ ਲਈ ਹੁੰਦੇ, ਤਾਂ ਹੀ ਤਾਂ ਤੁਹਾਡੇ ਨਾਲ ਸਾਂਝੇ ਕਰੀਦੇ ਆ। ਅੱਜ ਕੱਲ੍ਹ ਦੀ ਨਾ ਅਜੋਕੀ ਜ਼ਿੰਦਗੀ ਦੇ ਵਿੱਚ ਤੂਰ ਸਾਹਿਬ ਆਪਾਂ ਬੜਾ ਕੁਛ ਆਪਾਂ ਚੁੱਕੀ ਫਿਰਦੇ ਹਾਂ, ਅਤੇ ਉਹਦੇ ਵਿੱਚੋਂ ਨਾ ਆਪਾਂ ਮਤਲਬ ਸੋਚਦੇ ਹਾਂ ਵੀ ਯਾਰ ਟੂ ਮੱਚ ਹੋ ਗਿਆ। ਅਤੇ ਟੂ ਮੱਚ ਹੋ ਗਿਆ ਤਾਂ ਫਿਰ ਆਪਾਂ ਕਹਿੰਦੇ ਹਾਂ ਵੀ ਯਾਰ ਇੰਨਾ ਭਾਰ ਨਹੀਂ, ਮਤਲਬ ਇੰਨਾ ਆਪਾਂ ਨਹੀਂ ਚੁੱਕ ਸਕਦੇ। ਇਹ ਸਾਨੂੰ ਨਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ 'ਚੋਂ ਘਟਾਉਣਾ ਚਾਹੀਦਾ। ਕੀ ਘਟਾਉਣਾ ਚਾਹੀਦਾ ਵਾ ਇਹ ਵੀ ਆਪਾਂ ਬਥੇਰੇ ਸੋਚ ਵਿਚਾਰ ਕਰਦੇ ਹਾਂ, ਅਤੇ ਉਸੇ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ। ਸਾਡੀ ਜ਼ਿੰਦਗੀ ਦੇ ਵਿੱਚੋਂ, ਰੁਝੇਵਿਆਂ ਦੇ ਵਿੱਚੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਜਿਹੜੀਆਂ ਕੱਢਣੀਆਂ ਚਾਹੁੰਦੇ ਹੋ, ਲੋੜੀਆਂ ਬੇਲੋੜੀਆਂ, ਡਿਜੀਟਲੀ ਯਾਨੀ ਕਿ ਸੋਸ਼ਲ ਮੀਡੀਆ ਹੋ ਗਿਆ, ਜਾਂ ਤੁਹਾਡੇ ਕੰਮਾਂ ਕਾਰਾਂ ਦੇ ਵਿੱਚੋਂ, ਤੁਹਾਡੀਆਂ ਰਿਸ਼ਤੇਦਾਰੀਆਂ ਜਾਂ ਨਜਾਇਜ਼ ਯਾਰੀਆਂ ਦੋਸਤੀਆਂ,
1: ਕੁਛ ਕੰਮ ਮਾਈਨਸ ਕਰ ਵੀ ਦਿਓਗੇ, ਕਿਆ ਰਿਜ਼ਲਟ ਮਿਲਿਆ ਆਪਕੋ, ਉਹ ਵੀ ਡਿਸਕਸ ਕਰਾਂਗੇ।
0: ਹਾਂ, ਸੋ ਸਾਰਾ ਹੀ ਥਰੂ ਆਊਟ ਆਪਾਂ ਮਤਲਬ ਚੱਲਾਂਗੇ ਵੀ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਸੋਚਦੇ ਹੋ ਵੀ ਆਹ ਯਾਰ ਮੇਰੇ, ਮੈਂ ਨਾ ਮਾਈਨਸ ਕਰ ਦੇਣੀਆਂ ਆਪਣੀ ਜ਼ਿੰਦਗੀ 'ਚੋਂ, ਮੈਨੂੰ ਬੋਝ ਦਿੰਦੀਆਂ ਇਹਦਾ ਹੀ, ਅਤੇ ਪਰ ਤੁਸੀਂ ਹੋ ਸਕਦਾ ਹਾਲੇ ਨਾ ਕਰ ਪਾਏ ਹੋ, ਸੋਚ ਵਿਚਾਰ ਦੇ ਲੈਵਲ 'ਤੇ ਹੋ, ਅਤੇ ਜੇਕਰ ਤੁਸੀਂ ਉਹਦੇ ਵਿੱਚੋਂ ਕੁਛ ਚੀਜ਼ਾਂ ਮਾਈਨਸ ਕਰ ਚੁੱਕੇ ਹੋ, ਫੋਰ ਐਗਜ਼ਾਮਪਲ ਜਿੱਦਾਂ ਕਈ ਕਹਿ ਦਿੰਦੇ ਆਪਾਂ ਯਾਰ ਸੋਸ਼ਲ ਮੀਡੀਆ ਮਾਈਨਸ ਕਰਤਾ, ਜੇ ਤੁਸੀਂ ਕਰ ਚੁੱਕੇ ਹੋ ਤਾਂ ਉਹ ਤੁਸੀਂ ਦੱਸ ਸਕਦੇ ਹੋ ਵੀ ਆਹ ਚੀਜ਼ਾਂ ਮਾਈਨਸ ਕੀਤੀਆਂ, ਅਤੇ ਜੇ ਮਾਈਨਸ ਕਰ ਚੁੱਕੇ ਹੋ ਤਾਂ ਉਹਦਾ ਪ੍ਰਭਾਵ ਆਪਣਾ ਐਕਸਪੀਰੀਅੰਸ ਸਾਨੂੰ ਦੱਸਿਓ ਵੀ ਉਸ ਤੋਂ ਬਾਅਦ ਕੀ ਤੁਹਾਡੇ ਉੱਤੇ ਤੁਸੀਂ ਮਹਿਸੂਸ ਕਰਦੇ ਹੋ, ਤੁਹਾਡੇ ਸੁਭਾਅ ਦੇ ਵਿੱਚ, ਤੁਹਾਡੇ ਦਿਨ ਕਿਰਿਆ ਦੇ ਵਿੱਚ ਕੀ ਤੁਸੀਂ ਮਹਿਸੂਸ ਕਰਦੇ ਹੋ, ਪਹਿਲਾਂ ਦੇ ਨਾਲੋਂ ਹੌਲੇ ਹੋ ਭਾਰੇ ਹੋ, ਕੀ ਤੁਸੀਂ ਮਹਿਸੂਸ ਕਰਦੇ ਹੋ। ਅਤੇ ਇਸੇ ਅਤੇ ਜੇਕਰ ਤੁਹਾਨੂੰ ਹਾਲੇ ਤੱਕ ਸਮਝ ਹੀ ਨਹੀਂ ਆ ਰਹੀ ਵੀ ਇਹ ਭਾਰ ਹੈ ਕਿਉਂ, ਮਤਲਬ ਜੇ ਤੁਹਾਨੂੰ ਲੱਗਦਾ ਵੀ ਇਹ ਸਾਰਾ ਕੁਛ ਹੀ ਕੈਰੀ ਕਰਨਾ ਬਹੁਤ ਜ਼ਰੂਰੀ ਆ, ਉਸ ਭਾਰ ਦੇ ਨਾਲ ਹੀ ਆਪਾਂ ਅੱਗੇ ਤੁਰ ਰਹੇ ਹਾਂ, ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ? ਹੋ ਸਕਦਾ ਇਸ ਪ੍ਰੋਗਰਾਮ ਦੇ ਅਖੀਰ ਤੱਕ ਸਾਨੂੰ ਕੁਛ ਨਾ ਕੁਛ ਸੰਕੇਤ ਮਿਲ ਜਾਣ।
1: ਮੈਨੂੰ ਇੱਕ ਬਾਤ ਯਾਦ ਆ ਗਈ ਕਿ ਸੀ, ਕਈ ਵਾਰ ਨਾ ਜ਼ਰੂਰਤ ਨਹੀਂ ਹੁੰਦੀ ਮਰਦੇ ਭਾਰ ਉਠਾਉਣੇ ਕੀ, ਲੇਕਿਨ ਕਿਸੇ ਕੋ ਦੇਖ ਕੇ ਵੀ ਯਾਰ ਉਸਨੇ ਵੀ ਕਰ ਲਈ, ਮੈਂ ਵੀ ਕਰ ਲਈ ਉਹ ਕੰਮ,
0: ਵੇਖੋ ਵੇਖੀ
1: ਵੇਖੋ ਵੇਖੀ ਹਮ ਥੋੜ੍ਹਾ ਸਾ ਬੋਝ ਉਠਾ ਲਏ। ਇੱਕ ਵਾਰ ਇੱਕ ਘੁਮਾਰ ਤਾ, ਉਸਕੇ ਪਾਸ ਸੇ ਦੋ ਗਧੇ, ਉਹ ਸਮਾਨ ਲੈ ਕੇ ਆ ਰਿਹਾ ਕਹੀਂ ਸੇ। ਇੱਕ ਗਧੇ ਪੇ ਥਾ ਨਮਕ, ਇੱਕ ਪੇ ਥੀ ਰੂਈ, ਔਰ ਜੋ ਨਮਕ ਵਾਲਾ ਗਧਾ ਥਾ ਨਾ, ਉਹ ਗਧਾ ਥੋੜ੍ਹਾ ਸਾ ਫੇਵਰੇਟ ਨਹੀਂ ਤਾ ਘੁਮਾਰ ਕਾ, ਰੂਈ ਵਾਲਾ ਬੜਾ ਫੇਵਰੇਟ ਤਾ,
0: ਤਾਂ ਹੀ ਉੱਤੇ ਲੱਦੀ,
1: ਰੂਈ ਵਾਲਾ ਫੇਵਰੇਟ ਤਾ, ਔਰ ਗਧੇ ਨੂੰ ਬੜਾ ਘਮੰਡ ਸਵਾ ਗਿਆ, ਦੇਖਿਆ ਬਈ ਭਾਈ ਸਾਹਿਬ ਮੇਰੇ ਤੋਂ ਜ਼ਿਆਦਾ ਪਿਆਰ ਕਰਾ, ਮੇਰਾ ਰੂਹ ਵਾਲਾ ਤੇਰੇ ਪਰ ਨਮਕ ਗਿਰਦੀ ਆ, ਤੂੰ ਮਰ ਮਰ ਕੇ ਚੱਲ ਰਿਹਾ, ਕਰੋ ਕੋਈ ਨਹੀਂ ਬਾਈ, ਤੇਰੀ ਆਪਣੀ ਕਿਸਮਤ ਮੇਰੀ ਆਪਣੀ ਕਿਸਮਤ। ਚਲਦੇ ਚਲਦੇ ਅੱਗੇ ਛੋਟਾ ਸਾ ਇੱਕ ਨਾਲਾ ਆ ਗਿਆ, ਨਾਲੇ ਮੈਂ ਪਾਣੀ ਪੂਰਾ ਚੱਲ ਰਿਹਾ, ਉਹ ਜਬ ਬਿਸਕੇ ਬੀਚ ਮੇ ਨਿਕਲਣ ਲੱਗੇ ਨਾ, ਤੋ ਜੋ ਨਮਕ ਵਾਲਾ ਗਧਾ ਥਾ ਨਾ, ਉਸਕੇ ਦਿਮਾਗ ਮੋ ਕੋਈ ਚੀਜ਼ ਆਈ, ਉਸਨੇ ਥੋੜ੍ਹੀ ਸੀ ਡੁਬਕੀ ਲਗਾਈ, ਉੱਠ ਕੇ ਚੱਲਿਆ ਔਰ ਬਹਾਕਾ ਬਾਹਰ ਨਿਕਲ ਗਿਆ। ਦੂਸਰੇ ਨੇ ਦੇਖਿਆ ਯਾਰ ਉਹ ਬੜਾ ਮਰਕਾ ਚੱਲ ਰਿਹਾ ਤਾ, ਇਸਨੇ ਡੁਬਕੀ ਲਗਾਈ, ਇੱਕਦਮ ਸਪੀਡ ਮੈਂ ਨਿਕਲ ਗਿਆ,
0: ਫਰੈਸ਼ ਹੋ ਗਿਆ,
1: ਕਿਆ ਬਾਤ ਹੈ, ਮੈਂ ਵੀ ਕਰਕਾ ਦੇਖੂ। ਉਹਨੇ ਡੁਬਕੀ ਲਗਾਈ, ਉਸਕਾ ਤੋਂ ਨਮਕ ਗੁਲ ਗਿਆ ਤਾਂ ਪਾਣੀ ਮੈਂ ਉਦੋਂ ਨਿਕਲ ਗਿਆ, ਉਸਕੀ ਰੂਈ ਭਾਰੀ ਹੋ ਗਈ,
0: ਉਹਦਾ ਸਰਾਣਾ ਭਰਿਆ ਗਿਆ,
1: ਉਸ ਭੋਠ ਹੈ ਨਹੀਂ ਗਿਆ ਬਾਈ। ਕਈ ਵਾਰ ਮੈਨੂੰ ਜ਼ਰੂਰਤ ਨਹੀਂ ਹੁੰਦੀ ਹੈ ਵੀ ਕਰਨੇ ਕੀ, ਉਹ ਠੀਕ ਠਾਕ ਚੱਲ ਰਿਹਾ ਵਾ, ਬਸ ਕਿਸੇ ਨਾ ਦੇਖ ਕੇ ਨੂੰ ਵੀ ਬੋਝ ਉਠਾ ਲੇ, ਵਾਹ ਜੋ ਬੋਝ ਆਪ ਮਾਈਨਸ ਕਰਨਾ ਚਾਹੋ, ਉਸਕੀ ਬਾਤ ਅੱਜ ਕਰਾਂਗੇ। ਯਾਰ ਮੈਨੂੰ ਜ਼ਰੂਰਤ ਨਹੀਂ ਸੀ, ਬਸ ਨਹੀਂ ਕੰਮ ਤਾਂ ਐਸੇ ਹੀ, ਬਸ ਕੋਈ ਰਿਸ਼ਤੇਦਾਰੀ ਹੈ, ਕੋਈ ਸੋਸ਼ਲ ਮੀਡੀਆ, ਕੋਈ ਕਰਜ਼ਾ ਐਸੇ ਲੈ ਲਈ।
0: ਹੁਣ ਮੇਰੇ ਗੱਲ ਸੁਣੋ, ਇਹ ਨਾ ਗੱਲ ਪੂਰੀ ਕਰ ਦਿਉ, ਨਹੀਂ ਤਾਂ ਢਿੱਲੋਂ ਸਾਹਿਬ ਦਾ ਫਿਰ ਮੈਸੇਜ ਆ ਜਾਣਾ ਵੀ ਯਾਰ ਉਹ ਦੂਜਾ ਗਧਾ ਵਿੱਚੋਂ ਨਿਕਲਿਆ ਸੀ ਕਿ ਜਾਂ ਵਿੱਚੇ ਡੋਇਆ। ਵਿੱਚੇ ਰਹਿ ਗਿਆ
1: ਨਹੀਂ ਨਿਕਲਿਆ
0: ਵਿੱਚੇ ਰਹਿ ਗਿਆ
1: ਰਹਿ ਗਿਆ ਵਿੱਚ ਮੈਂ
0: ਹਾਂ ਵਿੱਚੇ ਰਹਿ ਗਿਆ ਨਿਚੋੜ ਕੇ ਕੱਢਿਆ
1: ਉਸਕੇ ਬਾਅਦ ਫਿਰ ਇੱਕ ਗਾਣਾ ਆਇਆ ਥਾ ਨਾ ਜਿਸ ਮੈਂ ਗਦਾ ਕਰਦਾ ਆਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰੀ ਕਿਸੇ ਨੇ ਸਾਡੀ
0: ਗੱਲ
1: ਫਿਰ ਉਹ ਬੰਦਾ ਸ਼ਿਕਾਇਤ ਕਰਾ ਫਿਰ ਬਾਅਦ ਮੈਂ ਯਾਰ ਮੈਂ ਇਸ ਬੋਝ ਕਿਨੇ ਦੱਬ ਗਿਆ ਮੈਨੂੰ ਕਿਸੇ ਨੇ ਗਾਈਡ ਹੀ ਨਹੀਂ ਕਰਿਆ ਯਾਰ
0: ਵੇਖੋ ਵੇਖੀ ਫਾ ਲੈ ਲਿਆ
1: ਵੇਖੋ ਖਾਈ ਮੈਂ ਫਾ ਇੱਕ ਹੋਰ ਵੀ ਹੈ ਨਾ ਮੇਰੇ ਸਰਕਲ ਮੈਂ ਮਾਰੇ ਹੈ ਕੋਈ ਰਿਸ਼ਤੇਦਾਰ ਐਸੇ ਜੋ ਬੋਲੇ ਯਾਰ ਘਰ ਲੈ ਲਿਆ ਇੱਕ ਹੋਰ ਯਾਰ ਕਿਤਨੇ ਕਲੀਏ ਇਤਨੇ ਮਹਿੰਗੇ ਲੈ ਲਿਆ ਮੈਂ ਕਿਹਾ ਕੀ ਜ਼ਰੂਰਤ ਸੀ ਉਹ ਯਾਰ ਸਾਰੇ ਲੈ ਰਹੇ ਤੇ ਸਭ ਨੇ ਪੈਸੇ ਇਨਵੈਸਟ ਕਰ ਰੱਖੇ ਤੇ ਮੈਂ ਵੀ ਲੈ ਲਈ ਯਾਰ ਮੈਂ ਕਿਹਾ ਕੈਸੇ ਕਰੇਗਾ ਬਸ ਕੰਮ ਤਾਂ ਚੱਲ ਰਿਹਾ ਇਹ ਪਹਿਲਾਂ ਵਾਲਾ ਘਰ ਵੀ ਠੀਕ ਠਾਕ ਉਤਾਰ ਰਹੇ ਯਾਰ ਦੋਨੋ ਜੀ ਕੰਮ ਕਰ ਰਹੇ ਹੈ ਨਾ ਇਹ ਸਿਰਫ ਦੇਖਾ ਦਿਖਾਈ ਮੈਂ ਬੋਝ ਲੈ ਲਿਆ
0: ਅੱਛਾ ਦੂਜਾ ਲਿਆ ਵਾ
1: ਦੂਸਰਾ ਲੈ ਲਿਆ
0: ਓਕੇ
1: ਇੱਕ ਹੋਰ ਲੈ ਲਿਆ ਨਾ
0: ਇਨਵੈਸਟਮੈਂਟ ਪ੍ਰੋਪਰਟੀ
1: ਇਨਵੈਸਟਮੈਂਟ ਵੀ ਇੱਕ ਹੋ ਨਾ ਚੱਲ
0: ਇਕਵਿਟੀ ਐਡਜਸਟਮੈਂਟ
1: ਪਰ ਅੱਜ ਕੀ ਡੇਟ ਮੈਂ ਬੰਦਾ ਬਾਅਦ ਹੋ ਕੇ ਯਾਰ ਨਹੀਂ ਯਾਰ ਇਹ ਨਾ ਹੀ ਲੈਂਦੇ ਤਾਂ ਠੀਕ ਤਾਂ ਯਾਰ ਬਸ ਛੋੜ ਦਿਓ ਇਹ ਮਾਈਨਸ ਹੋ ਜਾਣਾ ਕਹੀ ਜ਼ਿੰਦਗੀ ਮੈਂ ਤਾਂ ਫਿਰ ਸੁਖੀ ਹੋ ਜਾਵਾਂਗੇ
0: ਇਹ ਫਿਰ ਬੰਦਾ ਉਸ ਗੱਲ 'ਤੇ ਆਉਂਦਾ ਨਾ ਵੀ ਆਹ ਯਾਰ ਕਿਸੇ ਤਰ੍ਹਾਂ ਨਿਕਲ ਜੇ ਨਾ
1: ਹਾਂ
0: ਜਿੰਨੇ ਲੱਗੇ ਉਨੇ ਹੀ ਨਿਕਲ ਜਾਣ
1: ਉਨੇ ਨਿਕਲ
0: ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹੁਣ ਜੋ ਮਾਹੌਲ ਚੱਲ ਰਿਹਾ ਹੁਣ ਬਹੁਤੇ ਇਸ ਗੱਲ ਦੇ ਉੱਤੇ ਨੇ ਵੀ ਯਾਰ ਜਿੰਨੇ ਲੱਗੇ ਸੀ ਨਾ ਉਨੇ ਮੁੜ ਆਉਣ
1: ਕੁਛ
0: ਖੈੜਾ ਛੁੱਟੇ
1: ਕੁਛ ਐਸੇ ਹੋਣਗੇ ਜੋ ਕਿਸੇ ਰਿਸ਼ਤੇਦਾਰ ਨੂੰ ਮਾਈਨਸ ਕਰਦੇ ਹੋਣਗੇ ਵੀ ਯਾਰ ਯੋ ਆਇਆ ਤਾਂ ਸਟੂਡੈਂਟ ਬੇਸ ਪਰ ਮਾਰੇ ਪਾ ਮਾਰੇ ਘਰ ਮਾਰਿਆ ਕਰਜ਼ਾ ਲੈ ਲਈਏ ਮਾਰੇ ਉਹਦੇ ਪੈਸੇ ਲੈ ਲਈਏ ਵਾਪਸ ਹੀ ਨਹੀਂ ਕਰੇ ਉਸਕੇ ਬਾਅਦ ਕਦੀ ਬਾਤ ਹੀ ਨਹੀਂ ਕਰੀ ਇਸਕਾ ਸਮਾਂ ਮਾਈਨਸ ਕਰ ਦਿਓ ਬਾਈ ਇਹ
0: ਇਹਨੂੰ ਮਾਈਨਸ ਕਰੀਏ
1: ਇਹਨੂੰ ਮਾਈਨਸ ਕਰ
0: ਨਹੀਂ ਉਹਨੂੰ ਉਨਾ ਚਿਰ ਨਹੀਂ ਨਾ ਕਰ ਸਕਦੇ ਜਿੰਨਾ ਚਿਰ ਪੈਸੇ ਨਹੀਂ ਵਾਪਸ ਆਉਂਦੇ
1: ਉਹ ਤਾਂ ਮਰ ਗਏ
0: ਨਹੀਂ ਨਹੀਂ ਇੱਦਾਂ ਪੈਸੇ ਮਰੇ ਮਤਲਬ ਕਿੱਥੇ ਕਿੱਥੇ ਬੰਦਾ ਥੋੜ੍ਹੀ ਕਿਤੇ ਸਬਰ ਕਰਦਾ ਸੋ ਇਹ ਵੀ ਤੁਹਾਨੂੰ ਮਾਈਨਸ ਹੀ ਕਰਨੇ ਪੈਂਦੇ ਤੁਹਾਨੂੰ ਇਹ ਇਹ ਮੰਨਣਾ ਪੈਂਦਾ ਵਾ ਵੀ ਆਹ ਹੁਣ ਜਿਹੜਾ ਇਹ ਖੂਹ ਖਾਤਾ ਇਹ ਖੂਹ ਖਾਤਾ ਵਾ ਇਹ ਚਲਿਆ ਗਿਆ ਸੋ ਇਹ ਇਹ ਚੀਜ਼ਾਂ ਜਿਹੜੀਆਂ ਆਪਾਂ ਮਾਈਨਸ ਕਰਨ ਦਾ ਸੋਚਦੇ ਹਾਂ ਆਪਾਂ ਥੋੜ੍ਹਾ ਜਿਹਾ ਹੋਰ ਆਪਾਂ ਇਹਨੂੰ ਖੇਡਦੇ ਹਾਂ ਥੋੜ੍ਹਾ ਜਿਹਾ ਹੋਰ ਆਪਾਂ ਉਧੇੜਦੇ ਹਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਹੋ ਸਕਦਾ ਤੁਹਾਡੇ ਔਲਰੇਡੀ ਧਿਆਨ ਦੇ ਵਿੱਚੋਂ ਹੋਣ ਹੋ ਸਕਦਾ ਜੇ ਤੁਸੀਂ ਔਲਰੇਡੀ ਮਾਈਨਸ ਕਰ ਚੁੱਕੇ ਹੋ ਤਾਂ ਕਿੱਦਾਂ ਦਾ ਮਹਿਸੂਸ ਕਰਦੇ ਹੋ ਤੁਸੀਂ ਵੀ ਜ਼ਰੂਰ ਦੱਸਿਓ ਕਿਉਂਕਿ ਅਜੋਕੇ ਸਮੇਂ ਦੇ ਵਿੱਚ ਨਾ ਆਪਾਂ ਬੜੀ ਟੈਨਸ਼ਨ ਆਪਾਂ ਮਹਿਸੂਸ ਕਰਦੇ ਹਾਂ ਮਾਨਸਿਕ ਤੌਰ ਦੇ ਉੱਤੇ ਬੋਝ ਮਹਿਸੂਸ ਕਰਦੇ ਹਾਂ ਲੱਗਦਾ ਮੋਰਾਂ 'ਤੇ ਕੁਛ ਲੱਦਿਆ ਹੋਵੇ ਉਹ ਤੁਹਾਡੇ ਚਿੰਤਾਵਾਂ ਹੋ ਸਕਦੀਆਂ ਤੁਹਾਡੀ ਸੋਚ ਵਿਚਾਰ ਹੋ ਸਕਦੀ ਆ ਇੱਕ ਦੂਸਰੇ ਨਾਲ ਜਿੱਦਾਂ ਤੁਸੀਂ ਦੱਸਿਆ ਵਿਅਰਥ ਦੀ ਦੌੜ ਹੋ ਸਕਦੀ ਆ ਸਾਡੇ ਫਾਈਨੈਂਸ਼ੀਅਲਸ ਹੋ ਸਕਦੇ ਨੇ ਹੈ ਨਾ ਸਾਨੂੰ ਉਹ ਘਰਾਂ ਦੇ ਕਿਰਾਏ ਕਿਸ਼ਤਾਂ ਸਾਨੂੰ ਤੰਗ ਕਰ ਰਹੀਆਂ ਹੋ ਸਕਦੀਆਂ ਮਤਲਬ ਆਪਾਂ ਹਰ ਕੋਈ ਬੰਦਾ ਨਾ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਵੀ ਯਾਰ ਮੈਂ ਨਾ ਵਾਪਸ ਕਿੱਦਾਂ ਪੁਰਾਣੇ ਦਿਨਾਂ 'ਚ ਚੱਲ ਜਾਂ ਜਦੋਂ ਆਪਾਂ ਬੜੇ ਖੁਸ਼ ਹੁੰਦੇ ਹਾਂ ਜਦੋਂ ਆਪਾਂ ਮਤਲਬ ਹੈ ਨਾ ਵੀ ਆਪਾਂ ਵੀਕਐਂਡ ਮਨਾਉਂਦੇ ਹੁੰਦੇ ਹਾਂ ਘੁੰਮਣ ਫਿਰਨ ਜਾਈਦਾ ਸੀ ਹੈ ਨਾ ਹੱਸ ਖੇਡ ਕੇ ਮਤਲਬ ਯਾਰਾਂ ਦੋਸਤਾਂ ਨਾਲ ਬਹੀਦਾ ਸੀ ਰਿਸ਼ਤੇਦਾਰਾਂ ਨਾਲ ਬਹੀਦਾ ਸੀ ਅਤੇ ਹਰ ਕੋਈ ਉਹ ਚੀਜ਼ ਭਾਲਦਾ ਅਤੇ ਉਸ ਸਾਰੀ ਭਾਲ ਦੇ ਵਿੱਚ ਫਿਰ ਉਹ ਇੱਕ ਸਟੇਜ ਆਉਂਦੀ ਆ ਸੋਚਦਾ ਵੀ ਯਾਰ ਮੈਂ ਕਿਹੜੇ ਕਿਹੜੇ ਕੰਮ ਨਜਾਇਜ਼ ਕਰ ਰਿਹਾ ਕਿਹੜੇ ਕਿਹੜੇ ਮੈਨੂੰ ਮਾਈਨਸ ਕਰਨੇ ਚਾਹੀਦੇ ਆ ਅਤੇ ਉਹ ਕਿੱਦਾਂ ਕਿੱਦਾਂ ਤੁਸੀਂ ਕਰ ਕਿੱਦਾਂ ਕਿੱਦਾਂ ਸਕਦੇ ਹੋ ਇਹਦੇ ਉੱਤੇ ਵੀ ਆਪਾਂ ਵਿਚਾਰ ਕਰਾਂਗੇ ਪਰ ਉਹ ਤੋਂ ਪਹਿਲਾਂ ਸ਼ਬਦ ਰੱਖ ਲਈਏ
1: ਸ਼ਬਦ ਲੈ ਲਈਏ ਪਹਿਲਾਂ
0: ਹਾਂਜੀ
1: ਲਓ ਜੀ ਪੰਜਾਬੀ ਕੇ ਸ਼ਬਦ ਹੈ ਜੀ
0: ਉਹ ਜੀ
1: ਪਹਿਲਾ ਸ਼ਬਦ ਹੈ ਜੀ ਅਥਰਾ
0: ਅਥਰਾ
1: ਅਥਰਾ
0: ਓਕੇ ਜੀ ਅਥਰਾ ਅਥ
1: ਅਥ
0: ਅਥਰਾ ਓਕੇ
1: ਦੂਜਾ ਹੈਗਾ ਜੀ ਵਿੰਗ ਖੜੱਬਾ
0: ਹਾਂਜੀ ਵਿੰਗ ਖੜੱਬਾ
1: ਵਿੰਗ ਖੜੱਬਾ
0: ਓਕੇ ਇੱਕ ਡੱਬ ਖੜੱਬਾ ਹੁੰਦਾ
1: ਵਿੰਗ ਖੜੱਬਾ
0: ਇੱਕ ਵਿੰਗ ਖੜੱਬਾ
1: ਹਾਂਜੀ
0: ਅੱਛਾ ਇੱਕ ਵਿੰਗਡ ਵਿੰਗ ਤੜਿੰਗ ਹੁੰਦਾ ਨਾ ਕਿਤੇ
1: ਇੱਕ ਵਿੰਗ ਤੜਿੰਗ ਹੁੰਦਾ ਆ ਇੱਕ ਵਿੰਗ ਖੜੱਬਾ
0: ਵਿੰਗ ਖੜੱਬਾ ਅੱਛਾ ਜੀ
1: ਇੱਕ ਹੈਗਾ ਉਠਾਈ ਗੀਰ
0: ਹਾਂਜੀ
1: ਉਠਾਈ ਗੀਰ
0: ਓਕੇ
1: ਉਠਾਈ ਗੀਰ
0: ਜੀ
1: ਡੋਂਡੀ
0: ਉਠਾਈ
1: ਉਠਾਈ ਗੀਰ
0: ਗੀਰ
1: ਫਿਰ ਹੈਗਾ ਡੋਂਡੀ
0: ਡੋਂਡੀ
1: ਹਾਂਜੀ
0: ਓਕੇ ਜੀ
1: ਇੱਕ ਆਪਾਂ ਵਰਤਦੇ ਹੁੰਦੇ ਹਾਂ ਅਕਸਰ ਬੋਲੀਆਂ 'ਚ ਬਾਰੀ ਬਰਸੀ
0: ਬਾਰੀ ਬਰਸੀ ਅੱਛਾ ਵੀ ਬਾਰੀ ਬਰਸੀ ਕੀ ਆ
1: ਬਾਰੀ ਬਰਸੀ ਕੀ ਆ
0: ਓਕੇ ਬਾਰੀ ਬਰਸੀ ਕੀ ਆ ਓਕੇ ਜੀ
1: ਰੱਕੜ
0: ਜੀ
1: ਅਤੇ ਇੱਕ ਇਹ ਕਾਫੀ ਚੀਜ਼ ਲਈ ਵਰਤਿਆ ਜਾਂਦਾ ਲੇਕਿਨ ਸਪੈਸ਼ਲ ਵਰਤਣਾ ਕਿੱਥੇ ਹੈ ਇਹ ਬੜਾ ਜ਼ਰੂਰੀ ਹੁੰਦਾ ਉਚੇਚਾ
0: ਉਚੇਚੇ ਤੌਰ 'ਤੇ
1: ਉਚੇਚਾ
0: ਜੀ ਉਚੇਚਾ ਓਕੇ ਹੋ ਗਿਆ
1: ਜੀ ਹੋ ਗਿਆ ਜੀ
0: ਚਲੋ ਜੀ ਇੱਕ ਹੈ ਜੀ ਉਚੇਚਾ ਇੱਕ ਆ ਰੱਕੜ ਇੱਕ ਬਾਰੀ ਬਰਸੀ ਅਤੇ ਡੌਡੀ
1: ਡੌਂਡੀ ਡੌਂਡੀ
0: ਡੌਂਡੀ ਉੱਤੇ ਬਿੰਦੀ ਹੈ ਡੌਂਡੀ ਓਕੇ ਅਤੇ ਉਠਾਈ ਗੀਰ ਵਿੰਗ ਖੜੱਬਾ ਅਤੇ ਅਥਰਾ
1: ਅਥਰਾ
0: ਸੋ ਇਹ ਸੱਤ ਸ਼ਬਦ ਨੇ
1: ਥਾਰੇ ਸ਼ਬਦ ਹੈ ਬਾਈ
0: ਇਹਨਾਂ ਦੇ ਤੁਸੀਂ ਦੱਸਣਾ ਆ ਅਰਥ ਜੇ ਵਾਕਾਂ 'ਚ ਵਰਤ ਕੇ ਦੱਸੋਗੇ ਤਾਂ ਹੋਰ ਤੁਹਾਡੀ ਮਿਹਰਬਾਨੀ ਹੋਊਗੀ ਅਤੇ ਤੁਸੀਂ ਵਧੀਆ ਤਰੀਕੇ ਦੇ ਨਾਲ
1: ਵੀ ਆ ਜਾਏਗਾ ਅਮਰਤ ਭੈਣ ਜੀ
0: ਹਾਂ ਦੱਸ ਸਕਦੇ ਹੋ ਵੀ ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੱਥੇ ਕਿੱਥੇ ਤੁਸੀਂ ਇਹ ਸੁਣੇ ਆ ਕਿੱਦਾਂ ਕਿੱਦਾਂ ਤੁਸੀਂ ਵਰਤਦੇ ਹੋ ਕਿੱਥੇ ਕਿੱਥੇ ਤੁਸੀਂ ਫਿੱਟ ਕਰਦੇ ਹੋ ਅਤੇ ਇਸ ਲਿਹਾਜ਼ ਦੇ ਨਾਲ ਤੁਸੀਂ ਦੱਸ ਸਕਦੇ ਹੋ ਅਤੇ ਅੱਜ ਨਾਲ ਦੀ ਨਾਲ ਤੁਸੀਂ ਤੁਸੀਂ ਕਾਲ ਕਰਕੇ ਵੀ ਦੱਸ ਸਕਦੇ ਹੋ, ਮੈਸੇਜ ਕਰਕੇ ਵੀ ਦੱਸ ਸਕਦੇ ਹੋ, ਕਾਲ ਬੇਸ਼ੱਕ ਤੁਸੀਂ ਅਗਲੇ ਹਿੱਸੇ ਦੇ ਵਿੱਚ ਕਰਿਓ। ਆਹ ਹਿੱਸਾ ਸਾਨੂੰ ਦੇ ਦਿਓ ਥੋੜ੍ਹੀ ਜਿਹੀ ਸਪੀਡ ਫੜਨ ਦੇ ਲਈ, ਬਸ ਆਪਾਂ ਬ੍ਰੇਕ 'ਤੇ ਗਏ ਅਤੇ ਆਏ ਤਾਂ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਤੁਹਾਡੀਆਂ ਕਾਲਾਂ 'ਤੇ ਕਰਨ। ਤੁਸੀਂ ਕਾਲ ਕਰ ਸਕਦੇ ਹੋ ਪਰ ਤੁਸੀਂ ਹੋਲਡ 'ਤੇ ਰਹਿ ਕੇ ਅਗਲੇ ਹਿੱਸੇ ਦੇ ਵਿੱਚ ਫਿਰ ਤੁਹਾਨੂੰ ਆਪਾਂ ਵਾਰੀ ਦੇਵਾਂਗੇ, ਨਹੀਂ ਤਾਂ ਫਿਰ ਅਗਲੇ ਹਿੱਸੇ ਦੇ ਵਿੱਚ ਹੀ ਕਰਿਓ। ਇੱਕ ਵਾਰੀ ਫਿਰ ਤੋਂ ਯਾਦ ਦਵਾ ਦਈਏ ਕਿ ਅੱਜ ਆਪਾਂ ਗੱਲਾਂ ਉਹ ਕਰ ਰਹੇ ਹਾਂ ਕਿ ਜਿਹੜੀਆਂ ਚੀਜ਼ਾਂ ਇਸ ਟਾਈਮ ਦੇ ਉੱਤੇ ਤੁਸੀਂ ਮਹਿਸੂਸ ਕਰ ਚੁੱਕੇ ਹੋ ਵੀ ਯਾਰ ਬੇਲੋੜੀਆਂ ਵਾ, ਇਹਨਾਂ ਨੇ ਸਾਨੂੰ ਕੁਛ ਨਹੀਂ ਦੇਣਾ। ਜਿੱਦਾਂ ਤੂਰ ਸਾਹਿਬ ਨੇ ਐਗਜ਼ਾਮਪਲ ਦਿੱਤੀ ਆ ਵੀ ਆਪਾਂ ਇੱਕ ਦੂਸਰੇ ਵੱਲ ਵੇਖ ਕੇ ਕਈ ਫਾਹ ਲੈ ਲੈਂਦੇ ਆਪਾਂ, ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਉਹ ਚੀਜ਼ਾਂ ਛੱਡਣੀਆਂ ਚਾਹੀਦੀਆਂ। ਅੱਜ ਆਪਾਂ ਬੇਸਿਕਲੀ ਵੀ ਗੱਲਾਂ ਕਰਾਂਗੇ ਕਿਹੜੀਆਂ ਕਿਹੜੀਆਂ ਸਾਰਿਆਂ ਨੂੰ ਸਾਨੂੰ ਛੱਡਣੀਆਂ ਚਾਹੀਦੀਆਂ, ਕਾਮਨ ਹੁੰਦੀਆਂ ਨੇ।
1: ਉਸਮਾ ਸਭ ਤੋਂ ਜ਼ਰੂਰੀ ਆ ਜਾ ਵੀ ਆਪਕੋ ਦੇਖੇ ਮਨਾ ਜਿਮ ਜੁਆਇਨ ਕਰ ਲਈ, ਉਸਕੇ ਪੈਸੇ ਜਾ ਰਹੇ ਆ, ਆਪਕੀ ਆਪਕੀ ਤਾਂ ਰੂਟੀਨ ਤੀ, ਮੇਰੀ ਰੂਟੀਨ ਮੇਰੀ ਦੀ ਬੇਰੋੜਾ ਵਕਤ
0: ਗਰਾਊਂਡ ਜਾ ਕੇ ਸੋਕਰ ਖੇਡਣਾ ਚੰਗਾ ਲੱਗਦਾ, ਵਾਲੀਬਾਲ ਖੇਡਣਾ ਚੰਗਾ ਲੱਗਦਾ, ਕਬੱਡੀ ਖੇਡਣੀ ਚੰਗੀ ਲੱਗਦੀ ਹੈ, ਤੇ ਸਾਰੀਆਂ ਕਸਰਤਾਂ ਹੀ ਨੇ ਨਾ। ਸੋ ਉਸ ਸਾਰੀ ਕੁਛ ਦੇ ਵਿੱਚ ਤੁਸੀਂ ਉਹ ਪਿੱਕ ਕਰਨਾ ਜਿਹੜਾ ਤੁਹਾਡੇ ਮਤਲਬ ਦਾ, ਪਰ ਤੁਸੀਂ ਵੇਖੋ ਵੇਖੀ ਉਹ ਪਿੱਕ ਕਰ ਲਿਆ ਜਿਹੜਾ ਤੁਹਾਨੂੰ ਲੱਗਦਾ ਵਾ ਵੀ ਅੱਜ ਕੱਲ੍ਹ ਵਾਹਵਾ ਫੈਸ਼ਨ 'ਚ, ਹੁਣ ਉਹਨੇ ਤੁਹਾਡਾ ਜਿਹੜਾ ਇੱਕ ਆਪਣਾ ਬਟੂਆ ਵੀ ਹਿਲਾ ਤਾ ਅਤੇ ਉਹਨੇ ਤੁਹਾਡੇ ਚਿੰਤਾ ਵੀ ਲਿਆ ਤੀ ਵੀ ਹਾਏ ਮੇਰੇ ਕੋਲ ਜਾਇਆ ਨਹੀਂ ਜਾਂਦਾ।
1: ਸਮਾਰਟਫੋਨ ਵੀ ਇੱਕ ਚੀਜ਼ ਉਸਮੇ ਆ ਜਾ, ਅੱਜ ਕੱਲ੍ਹ ਜਿਤਨੇ ਫੋਨ ਆ ਰਹੇ ਆ ਇੱਕ ਸੇ ਇੱਕ ਚੜ੍ਹ ਕੇ ਉਸਮੇ ਐਪਲੀਕੇਸ਼ਨ ਔਰ ਇੱਕ ਸੇ ਇੱਕ ਚੜ੍ਹ ਕੇ ਆਪ ਚੀਜ਼ਾਂ ਦੇਖ ਸਕੋ ਨਾ। ਉਹ ਇੱਕ ਬੰਦਾ ਮੋੜ 'ਤੇ ਬੈਠਾ ਨਾ ਬਿਨਾਂ ਬਾਤੇ ਹੱਸ ਰਿਹਾ ਉੱਚੀ ਉੱਚੀ ਬੜੀ ਜ਼ੋਰ ਜ਼ੋਰ ਕਹਿ, ਅਤੇ ਇੱਕ ਬੰਦਾ ਉਸਕੇ ਪੁੱਛਿਆ ਭਾਈ ਸਾਹਿਬ ਕੀ ਹੋ ਗਿਆ, ਇਹਦਾ ਕਿਉਂ ਹੱਸ ਰਹੇ, ਕਰਾਂ ਬਸ ਰੀਲਾਂ ਦੇਖੀ ਤੀ, ਕਹਿੰਦਾ ਫਿਰ ਫੋਨ ਤਾਂ ਹੈ ਨਹੀਂ, ਕਹਿੰਦਾ ਨਹੀਂ ਮਨਾ ਮਨ ਮੈਂ ਯਾਦ ਕਰ ਰੱਖੀ ਵਾਰੀ ਵਾਰੀ, ਮੈਂ ਰਿਮਾਇੰਡ ਕਰ ਰਿਹਾ
0: ਪਹਿਲੀਆਂ ਯਾਦ ਕੀਤੀਆਂ,
1: ਪਹਿਲੀਆਂ ਯਾਦ ਕਰ ਰੱਖੀ ਵਾ ਨਾ ਰਿਮਾਇੰਡ ਕਰ ਰਿਹਾ ਨਾ।
0: ਮੈਨੂੰ ਉਹ ਬੰਦਾ ਚੰਗਾ ਸਗੋਂ ਆਹ ਥੋੜ੍ਹੀ ਚੀਜ਼ ਯਾਦ ਰੱਖ ਲੂਗਾ,
1: ਥੋੜ੍ਹੀ ਕਰ ਲੂਗਾ ਨਾ। ਪਰ ਉਹ ਚੀਜ਼ ਨਾ ਕਿਤਨੇ ਸਾਰੇ ਸੋਸ਼ਲ ਪਲੇਟਫਾਰਮ ਆ ਗਏ, ਪਹਿਲਾਂ ਇੱਕ ਥਾਂ ਫਿਰ ਦੂਸਰਾ ਫਿਰ ਤੀਸਰਾ, ਇੱਕ ਦੂਸਰੇ ਸੇ ਕਨੈਕਟ ਕਰ ਦਈਏ, ਫਿਰ ਇੱਕ ਵਾਰ ਬੰਦਾ ਬੈਠਾ ਹੋ ਪਤਾ ਨਹੀਂ ਕਹਾਂ ਤੱਕ ਪਹੁੰਚ ਜਾਏ, ਕਿਤਨੀ ਦੂਰ ਤੱਕ ਪਹੁੰਚ ਜਾਏ, ਫਿਰ ਬਾਅਦ ਮੈਂ ਯਾਰ ਇਹ ਸਮਾਂ ਮੈਂ ਕਈ ਹੋਰ ਲਗਾ ਸਕੂੰ, ਆਹ ਮੈਂ ਮਾਈਨਸ ਕਰੂੰਗਾ, ਇਹ ਮੇਰਾ ਫੋਨ ਮਾਈਨਸ ਆ, ਅੱਜ ਕੇ ਬਾਅਦ ਇਹ ਚੀਜ਼ ਮੇਰੀ ਮਾਈਨਸ ਹੈ, ਇਸ ਕੀ ਹੈ ਸਮਾਂ ਮੈਂ ਕਈ ਹੋਰ ਲਗਾਊਂਗਾ।
0: ਬਿਲਕੁਲ, ਤੁਸੀਂ ਟੀ ਵੀ ਆਪਣਾ ਮਾਈਨਸ ਕਰ ਸਕਦੇ ਹੋ, ਆਪਾਂ ਇੰਨਾ ਕੁਛ ਬੇਲੋੜਾ ਆਪਾਂ ਇਹ ਨਹੀਂ ਕਹਿੰਦੇ ਵੀ ਠੀਕ ਹੈ ਜਿੰਨਾ ਕੁ ਤੁਹਾਨੂੰ ਉਹ ਰਿਲੈਕਸ ਫੀਲ ਕਰਾਉਂਦਾ, ਪਰ ਤੁਸੀਂ ਤੁਹਾਨੂੰ ਇਹ ਬਹਿ ਕੇ ਸੋਚਣਾ ਪਊਗਾ ਵੀ ਕਿੰਨਾ ਕੀ ਲਿਮਿਟ ਆ।
1: ਟੀ ਵੀ ਮੈਂ ਵੀ ਭਾਈ ਸਾਹਿਬ ਆਪ ਦੇਖੋ ਪਹਿਲਾਂ ਦੂਰਦਰਸ਼ਨ ਥਾ, ਇੱਕ ਅੱਧਾ ਚੈਨਲ ਥਾ, ਉਸਕੇ ਬਾਅਦ ਥੋੜ੍ਹਾ ਥੋੜ੍ਹਾ ਡੀ ਡੀ ਮੈਟਰੋ ਆ ਗਿਆ, ਫਿਰ ਡਿਸ਼ਾਂ ਨਹੀਂ ਸ਼ੁਰੂ ਹੋ ਗਈ। ਅੱਜ ਕੀ ਬਾਤ ਕਰਾਂ, ਅੱਜ ਉਹ ਡੱਬੀ ਸੀ ਆ ਜਾ, ਉਸਮਾ ਕਮ ਸੇ ਕਮ 300 ਤੋਂ 400 ਚੈਨਲ ਆ, ਔਰ ਮਜਾਲ ਹਰ ਮਤਲਬ ਇੱਕ ਨਿਊਜ਼ ਕਾ ਅਲੱਗ ਸੇ ਚੱਲ ਰਹੇ ਆ, ਕਿਤਨੇ ਚੱਲ ਰਹੇ ਆ, ਫਿਲਮ ਵਾਲੇ ਕਿਤਨੇ ਚੱਲ ਰਹੇ ਆ, ਬੰਦੇ ਨੂੰ ਕਹਾਂ ਉੱਠਦੇ ਆ।
0: ਇੱਕ ਹੋਰ ਵੀ ਆ ਜਾਂਦਾ ਨਾ ਉਹ ਤੁਸੀਂ ਨਹੀਂ ਵੀ ਵੇਖ ਸਕੇ ਤਾਂ ਰਿਕਾਰਡ ਵੀ ਦੱਬ ਛੱਡੋ, ਭਾਵੇਂ
1: ਰਿਕਾਰਡ ਦੱਬ ਦਿਓ,
0: ਤੁਹਾਡਾ ਮੁੱਕਦਾ ਹੀ ਨਹੀਂ ਆ ਤੁਹਾਡਾ। ਅਤੇ ਤੁਸੀਂ ਮਤਲਬ ਮੰਨ ਲਓ ਮੈਂ ਤਾਂ ਵੇਖਣਾ ਵੀ ਕਿੰਨੀਆਂ ਸਾਰੀਆਂ ਸਾਡੇ ਕੋਲ ਵੀਡੀਓ, ਕਿੰਨੀਆਂ ਸਾਰੀਆਂ ਫੋਟੋਆਂ ਹੋਣਗੀਆਂ, ਕਿੰਨੀਆਂ ਸਾਰੀਆਂ ਫਿਲਮਾਂ ਆਪਾਂ ਰੱਖੀਆਂ ਹੋਣਗੀਆਂ ਜਿਹੜੀਆਂ ਆਪਾਂ ਟੂ ਡੂ ਦੇ ਵਿੱਚ ਰੱਖੀਆਂ ਵੀ ਆਪਾਂ ਵੇਖਾਂਗੇ ਵੇਖਾਂਗੇ ਵੇਖਾਂਗੇ, ਸਾਲਾਂ ਬੀਤ ਜਾਂਦੇ ਆ ਪਰ ਉਹ ਪਿਆ ਇੱਕ ਤਾਂ ਤੁਹਾਡਾ ਮਤਲਬ ਹੁਣ ਤੁਸੀਂ ਪੇ ਕਰ ਰਹੇ ਹੋ ਉਸ ਡਰਾਈਵ ਦਾ ਜਿੱਥੇ ਤੁਸੀਂ ਰੱਖਿਆ ਇੰਨਾ ਕੁਛ, ਅਤੇ ਦੂਸਰਾ ਤੁਹਾਨੂੰ ਚਿੰਤਾ ਵਾ ਵੀ ਹਾਲੇ ਤੱਕ ਯਾਰ ਮੈਂ ਵੇਖ ਨਹੀਂ ਸਕਿਆ, ਮੈਂ ਇੰਨਾ ਹੀ ਬਿਜ਼ੀ ਹਾਂ, ਮੈਂ ਆਹ ਨਹੀਂ ਵੇਖ ਸਕਿਆ, ਐਵੇਂ ਨਜਾਇਜ਼ ਬੇਲੋੜਾ ਹੀ ਆ। ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ, ਪਰ ਇਹਦੇ ਵਿੱਚੋਂ ਆਪਾਂ ਕਈ ਚੀਜ਼ਾਂ ਜਿਹੜੀਆਂ ਨੇ ਇਸ ਹਿਸਾਬ ਦੇ ਨਾਲ ਵੀ ਵੇਖਾਂਗੇ ਵੀ ਤੁਸੀਂ ਸਾਰੀਆਂ ਜੇ ਨਹੀਂ ਛੱਡ ਪਾ ਰਹੇ ਤਾਂ ਯਾਰ ਕੁਛ ਤਾਂ ਛੱਡੋ। ਹੁਣ ਫੋਰ ਐਗਜ਼ਾਮਪਲ ਜਿੱਦਾਂ ਨਾ ਇੱਕ ਪਿੱਛੇ ਜੇ ਸਰਵੇ ਸੀਗਾ, ਉਹਦੇ ਵਿੱਚ ਇੱਕ ਕੰਪਨੀ ਦਾ ਕੋਈ CEO ਸੀ ਹੈ ਨਾ, ਸਿਲੀਕੋਨ ਵੈਲੀ ਦਾ CEO ਸੀ ਟਿਮ ਫੈਰਿਸ, ਉਹਨੇ ਉਹਦੀ ਇੱਕ ਇੰਟਰਵਿਊ ਉਹ ਕਹਿੰਦਾ ਵੀ ਮੈਂ ਸਿਰਫ ਇੱਕ ਕੰਮ ਕੀਤਾ ਵੀ ਮੈਂ ਸਵੇਰੇ ਉੱਠ ਕੇ ਇੱਕ ਘੰਟਾ ਫੋਨ ਨਹੀਂ ਵੇਖਣਾ, ਇਹ ਆਪਣਾ ਅਸੂਲ ਬਣਾ ਲਿਆ। ਅਤੇ ਉਸੇ ਚੀਜ਼ ਦੇ ਨਾਲ ਹੀ ਕਹਿੰਦਾ ਵੀ ਮੈਨੂੰ ਲੱਗਦਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਪਰਤਾ ਹੀ ਆ, ਮੈਨੂੰ ਲੱਗਦਾ ਵੀ ਮੇਰੇ ਕੰਮ ਕਰਨ ਦੀ ਐਫੀਸ਼ੀਐਂਸੀ ਪਹਿਲਾਂ ਦੇ ਨਾਲੋਂ ਵੱਧ ਗਈ। ਸੋ ਆਪਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਵੀ ਆਪਣੀ ਜ਼ਿੰਦਗੀ 'ਚ ਲਿਆ ਸਕਦੇ ਹਾਂ। ਉੱਠਦੇ ਸਾਰ ਹੀ ਆਈਡੀਅਲ ਕੀ ਹੈ, ਮੈਂ ਇਹਦੇ 'ਤੇ ਥੋੜ੍ਹਾ ਜਿਹਾ ਹੋਰ ਡਿਟੇਲ ਦੇ ਵਿੱਚ ਇਸ ਸਰਵੇ ਦੇ ਵਿੱਚ ਪੜ੍ਹ ਰਿਹਾ ਹਾਂ। ਇਹ ਕਹਿੰਦੇ ਨੇ ਕਿ ਔਸਤਨ 2025 ਦੇ ਜਿਹੜੇ ਸਟੈਟ ਨੇ ਉਹ ਕਹਿੰਦੇ ਨੇ ਕਿ ਔਸਤਨ ਐਵਰੇਜ ਇੱਕ ਬੰਦਾ ਰੋਜ਼ਾਨਾ, ਜੇ ਆਪਾਂ ਸਾਰੇ ਬੰਦੇ ਹੁਣ ਇਹਦੇ 'ਚੋਂ ਵੀ ਹੋ ਸਕਦੇ ਜਿਹੜੇ ਕੁਛ ਵੀ ਨਹੀਂ ਵਹਿੰਦੇ, ਜਿਹੜੇ ਉਹ ਵੀ ਹੋ ਸਕਦੇ ਜਿਹੜੇ ਚਾਰ ਪੰਜ ਘੰਟੇ ਵਹਿੰਦੇ ਆ ਜਾਂ ਜ਼ਿਆਦਾ ਵੀ ਵਹਿੰਦੇ ਆ, ਔਸਤਨ ਇੱਕ ਬੰਦਾ 2 ਘੰਟੇ ਤੇ 21 ਮਿੰਟ ਸੋਸ਼ਲ ਮੀਡੀਆ ਦੇ ਉੱਤੇ ਬਿਤਾਉਂਦਾ। ਅਤੇ ਉਹਦੇ ਵਿੱਚੋਂ ਤੁਸੀਂ ਆਪੇ ਹਿਸਾਬ ਲਾ ਲਓ ਵੀ ਤੁਸੀਂ ਕਿੰਨਾ ਸਮਾਂ ਬਿਤਾਉਂਦੇ ਹੋ। ਪਿੱਛੇ ਜੇ ਆਪਾਂ ਇੱਕ ਦਿਨ ਰੇਡੀਓ 'ਤੇ ਆਪਾਂ ਕੀਤਾ ਵੀ ਸੀ ਵੀ ਤੁਸੀਂ ਆਪਣਾ ਵੇਖੋ ਕਿੰਨਾ ਕੁ ਤੁਸੀਂ ਬਤਾਉਂਦੇ ਹੋ ਸਕਰੀਨ ਟਾਈਮ? ਮੈਨੂੰ ਲੱਗਦਾ ਸਾਡੇ ਲੋਕ ਔਸਤਨ, ਜਿੰਨਾ ਕੁ ਪਿਛਲੀ ਵਾਰੀ ਵੀ ਬਾਅਦ 'ਚ ਮੈਂ ਕੈਲਕੂਲੇਟ ਕਰਕੇ ਵੇਖਦਾ ਹਾਂ, 4 ਕੁ ਘੰਟੇ ਦੇ ਇਰਦ ਗਿਰਦ ਨੇ ਆਪਣੇ ਵੱਧ ਪਲੱਸ
1: ਹੋ ਜਾਵੇ
0: ਆਰਾਮ ਬੜੇ ਆਰਾਮ, ਹੈ ਨਾ? ਸੋ ਇਹ ਕਹਿੰਦੇ ਨੇ ਕਿ ਤੁਸੀਂ ਨਹੀਂ ਕੁਛ ਕਰਨਾ ਅਤੇ ਤੁਸੀਂ ਸਿੰਪਲ ਇੱਕ ਫਾਰਮੂਲਾ ਕਰਕੇ ਵੇਖੋ, ਤੁਸੀਂ ਉਸ ਤੋਂ ਬਾਅਦ ਵੇਖਿਓ ਵੀ ਤੁਸੀਂ ਹੌਲੇ ਮਹਿਸੂਸ ਕੀਤਾ। ਆਪਣੀ ਜ਼ਿੰਦਗੀ ਦਾ ਇੱਕ ਅਸੂਲ ਬਣਾ ਲਓ, ਆਪਣੇ ਆਪ ਦੇ ਨਾਲ ਇੱਕ ਕਮਿਟਮੈਂਟ ਕਰ ਲਓ। ਚਲੋ ਇਹ ਘੰਟਾ ਕਹਿੰਦੇ, ਮੈਂ ਕਹਿੰਦਾ ਅੱਧਾ ਘੰਟਾ, ਚਲੋ ਅੱਧੇ ਘੰਟੇ ਤੋਂ ਸਟਾਰਟ ਕਰਦੇ ਹਾਂ, ਜੇ ਤੁਹਾਨੂੰ ਫਾਇਦਾ ਲੱਗੂਗਾ ਤਾਂ ਹੋਰ ਵਧਾ ਲਿਓ।

0: ਕੋਈ ਪੱਕਾ ਤਾਂ ਨਹੀਂ ਆ ਵੀ ਤੁਹਾਨੂੰ ਖੁਸ਼ ਕਰਨ ਵਾਲੀ ਕੋਈ ਗੱਲ ਆਉਣੀ ਆ, ਹੈ ਨਾ। ਉਹਦੇ ਉੱਤੇ ਕੋਈ ਨਾ ਕੋਈ ਰਾਤ ਦਾ ਕੋਈ ਪੈਂਡਿੰਗ ਪਿਆ ਕੋਈ, ਕਿਉਂਕਿ ਜਿਹੜੇ ਹੁਣ ਦੂਸਰੇ ਕੰਟਰੀਜ਼ ਵਿੱਚ ਨੇ, ਇੰਡੀਆ ਤੋਂ ਮੈਸੇਜ ਆਇਆ ਹੋਊਗਾ, ਕੋਈ ਕਨੇਡਾ ਤੋਂ ਆਇਆ ਹੋਊਗਾ, ਕੋਈ ਇੱਧਰੋਂ ਉੱਧਰੋਂ ਕਰ ਕਰਾ ਕੇ ਕੁਛ ਤੁਹਾਡਾ ਪੈਂਡਿੰਗ ਕੰਮ ਹੋਊਗਾ, ਸਵੇਰੇ ਸਵੇਰੇ ਹੀ ਤੁਹਾਨੂੰ ਉਹ ਸਟ੍ਰੈਸ ਦੇ ਦੂਗਾ। ਸਵੇਰੇ ਸਵੇਰੇ ਦਾ ਸਮਾਂ ਹੁੰਦਾ ਰਿਲੈਕਸ ਕਰਨ ਦੇ ਲਈ, ਸਵੇਰੇ ਸਵੇਰੇ ਦਾ ਕੰਮ ਹੁੰਦਾ ਆਪਣੇ ਆਪ ਦੇ ਬਾਰੇ ਸੋਚਣ ਦੇ ਲਈ, ਦਿਨ ਨੂੰ ਪਲੈਨ ਕਰਨ ਦੇ ਲਈ, ਆਪਣੇ ਆਪ ਨੂੰ ਇੱਕ ਨਵੀਂ ਐਨਰਜੀ ਦੇਣ ਦੇ ਲਈ, ਰੱਬ ਦਾ ਸ਼ੁਕਰਾਨਾ ਕਰਨ ਦੇ ਲਈ। ਸੋ ਸਵੇਰੇ ਤੁਸੀਂ ਜਾਂ ਅਸੀਂ ਚਲੋ ਆਓ ਆਪਾਂ ਅੱਧੇ ਘੰਟੇ ਤੋਂ ਸ਼ੁਰੂਆਤ ਕਰਦੇ ਹਾਂ ਕਿ ਅੱਧਾ ਘੰਟਾ ਜੇ ਕਰ ਸਕਦੇ ਹੋ ਤਾਂ ਘੰਟਾ ਕਰ ਲਓ, ਵੈਸੇ ਘੰਟਾ ਕੋਈ ਵੱਡੀ ਗੱਲ ਨਹੀਂ ਹੁੰਦੀ। ਮੈਂ ਵੀ ਹੁਣ ਸਵੇਰੇ ਮੇਰਾ ਵੀ ਇਹ ਹੁੰਦਾ ਵੀ ਉੱਠੇ ਤੁਸੀਂ ਫੋਨ ਨਹੀਂ ਵੇਖਣਾ, ਵੱਧ ਤੋਂ ਵੱਧ ਤੁਸੀਂ ਚਾਰਜ 'ਤੇ ਲਾ ਲਓ ਅਤੇ ਤੁਸੀਂ ਉੱਠ ਕੇ ਅਤੇ ਜਦੋਂ ਇੱਥੇ ਰੇਡੀਓ ਆਉਣਾ ਉਦੋਂ ਮੈਂ ਵੇਖਣਾ। ਹਾਲਾਂਕਿ ਕਈ ਵਾਰ ਇੱਦਾਂ ਦਾ ਰਿਲਾਈਜ਼ ਹੁੰਦਾ ਵੀ ਯਾਰ ਆਹ ਮੈਸੇਜ ਮੈਂ ਪਹਿਲਾਂ ਵੇਖ ਲਿਆਉਂਦਾ ਨਾ ਅਤੇ ਮੈਂ ਠੀਕ ਰਹਿ ਜਾਂਦਾ। ਫੋਰ ਐਗਜ਼ਾਮਪਲ ਜਿੱਦਾਂ ਕਈ ਮੈਸੇਜ ਟਾਈਮ ਦੇ ਟਾਈਮ ਆ ਜਾਂਦੇ ਆ ਵੀ ਸੋਰੀ ਮੈਂ ਨਹੀਂ ਆ ਪਾਊਂਗਾ, ਹੈ ਨਾ, ਸੋਰੀ ਮੈਂ ਆਹ ਆਹ ਵਾਲਾ ਪ੍ਰੋਗਰਾਮ ਨਹੀਂ ਰਾਤ ਮੈਂ ਕਰ ਪਾਇਆ, ਹੈ ਨਾ। ਅਤੇ ਉਹ ਚੀਜ਼ ਤੁਹਾਨੂੰ ਟਾਈਮ ਦੇ ਟਾਈਮ ਤੁਹਾਨੂੰ ਸਟ੍ਰੈਸ ਦਿੰਦੀ ਆ, ਪਰ ਉਹਨੂੰ ਮੈਂ ਦੂਸਰੇ ਪਾਸਿਓਂ ਫਿਰ ਮੈਂ ਸੋਚਦਾ ਵੀ ਉਹੀ ਸਟ੍ਰੈਸ ਮੈਨੂੰ ਉੱਠਦਿਆਂ ਮਿਲ ਜਾਣਾ ਸੀ, ਬਿਹਤਰ ਹੈ ਵੀ ਮੈਨੂੰ ਕੰਮ ਆ ਕੇ ਮਿਲਿਆ। ਕੰਮ ਦੇ ਉੱਤੇ ਆ ਕੇ ਤਾਂ ਵੇਖੋ ਕੰਮ ਤਾਂ ਹੈਗਾ ਹੀ ਸਟ੍ਰੈਸ ਆ, ਇੱਥੇ ਆ ਕੇ ਤਾਂ ਤੁਸੀਂ ਉਹਨੂੰ ਹਰ ਹੋਰ ਤਰੀਕੇ ਨਾਲ ਮੈਨੇਜ ਕਰ ਲੈਂਦੇ ਹੋ, ਪਰ ਤੁਹਾਨੂੰ ਉੱਠਦੇ ਮਿਲ ਜਾਏ ਕਰ ਵੀ ਕੀ ਲੈਣਾ ਤੁਸੀਂ, ਜਿਹੜੀ ਚੀਜ਼ ਹੈਗੀ ਆ ਸੋ ਹੈਗੀ ਆ। ਸੋ ਰਿਕਮੈਂਡੇਸ਼ਨ ਇਜ਼ ਆਪਾਂ ਆਪਣੇ ਆਪ ਦੇ ਨਾਲ ਉਹ ਅੱਜ ਕਮਿਟਮੈਂਟ ਕਰਦੇ ਹਾਂ ਵੀ ਜਿਨ੍ਹਾਂ ਦਾ ਬਹੁਤ ਜ਼ਿਆਦਾ ਹੀ ਤੰਗ ਆ, ਐਟਲੀਸਟ ਅੱਧੇ ਘੰਟੇ ਦੀ ਸਹੁੰ ਪਾਓ ਵੀ ਤੁਸੀਂ ਅੱਧਾ ਘੰਟਾ ਉੱਠ ਕੇ ਫੋਨ ਨੂੰ ਹੱਥ ਨਹੀਂ ਲਾਉਣਾ, ਪਰੇ ਪਿਆਰ ਰਹਿਣ ਦਿਓ ਕਿਤੇ ਉਹਨੂੰ, ਅਤੇ ਅੱਧਾ ਘੰਟਾ ਹੀ ਸ਼ਾਮ 'ਚੋਂ ਕਰ ਲਓ, ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ। ਵੈਸੇ ਤਾਂ ਘੰਟਾ ਘੰਟਾ ਕਹਿੰਦੇ ਆ ਜੋ ਮਨੋਵਿਗਿਆਨੀ, ਉਹ ਕਹਿ ਰਹੇ ਵੀ ਇੱਕ ਇੱਕ ਘੰਟਾ, ਅਤੇ ਰਾਤ ਦੀ ਵੀ ਸਾਡੀ ਆਦਤ ਮਾੜੀ ਆ, ਅਸੀਂ ਜਿਹੜੇ ਪੰਜਾਬੀ ਇੰਡੀਅਨ ਆ, ਅਤੇ ਮੈਂ ਮੋਸਟ ਆਫ ਵੇਖਿਆ ਵੀ ਫੋਨ ਤੋਂ ਬਿਨਾਂ ਨਾ ਸਾਨੂੰ ਨੀਂਦ ਆਉਂਦੀ ਆ, ਨਾ ਫੋਨ ਤੋਂ ਬਿਨਾਂ ਆਪਾਂ ਉੱਠਦੇ ਹਾਂ, ਨਾ ਫੋਨ ਤੋਂ ਬਿਨਾਂ ਸਾਡਾ ਪੇਟ ਸਾਫ਼ ਹੁੰਦਾ। ਇਹ ਤਿੰਨ ਚੀਜ਼ਾਂ ਸਾਡੀਆਂ ਤਿੰਨ ਆਦਤਾਂ ਪੱਕੀਆਂ ਨੇ, ਇਹਨਾਂ ਤਿੰਨਾਂ ਨੂੰ ਜੇ ਆਪਾਂ ਛੱਡ ਦਈਏ ਤਾਂ ਉਹਦੇ ਨਾਲ ਹੀ ਤੁਹਾਡਾ ਹੁਣੇ ਹੀ ਕਹਿ ਲਓ ਵੀ ਡੇਢ ਘੰਟਾ ਆਪਾਂ ਆਪਣਾ ਵਿਹਲਾ ਕਰ ਲਿਆ, ਅਤੇ ਡੇਢ ਘੰਟਾ ਥੋੜ੍ਹਾ ਨਹੀਂ ਹੁੰਦਾ, ਡੇਢ ਘੰਟੇ 'ਚ ਤੁਹਾਡੀ ਸੈਰ ਵੀ ਹੋ ਜਾਂਦੀ ਆ, ਡੇਢ ਘੰਟੇ 'ਚ ਤੁਹਾਡੀ ਐਕਸਰਸਾਈਜ਼ ਹੋ ਗਈ, ਇੱਕ ਘੰਟਾ ਹੀ ਲਾ ਲਓ ਤੁਸੀਂ, ਹੈ ਨਾ, ਸਵੇਰੇ ਸ਼ਾਮ ਅੱਧਾ ਅੱਧਾ ਘੰਟਾ ਤੁਸੀਂ ਮੰਨ ਲਓ, ਜਾਂ ਇੱਕ ਘੰਟਾ ਤੁਸੀਂ ਲਾ ਲਿਆ, ਅੱਧਾ ਘੰਟਾ ਤੁਸੀਂ ਰੱਬ ਦੇ ਨਾਲ ਲਾ ਦਿਓ, ਬਹਿ ਕੇ ਕੋਈ ਰੱਬ ਰੱਬ ਕਰੋ ਤੁਸੀਂ। ਸੋ ਇਹ ਸਿਰਫ ਫੋਨ ਦੇ ਵਿੱਚੋਂ ਡੇਢ ਘੰਟਾ ਕੱਢ ਕੇ ਤੁਹਾਡੀ ਐਕਸਰਸਾਈਜ਼ ਵੀ ਹੋ ਗਈ ਅਤੇ ਤੁਹਾਡੀ ਦਿਮਾਗੀ ਐਕਸਰਸਾਈਜ਼ ਵੀ ਹੋ ਗਈ, ਅਤੇ ਜਦੋਂ ਉਹ ਦੋ ਚੀਜ਼ਾਂ ਹੋ ਜਾਣ
1: ਬਿਲਕੁਲ
0: ਫਿਰ ਬੰਦਾ ਐਂ ਹੌਲੇ ਭਾਰ ਚੱਲਦਾ।
1: ਅੱਜ ਆਪ ਰੋਲ ਪਲੇ ਕਰੋਗੇ ਡਾਕਟਰ ਕਰ, ਮੈਂ ਮਰੀਜ਼ ਕਰ।
0: ਓ ਵਾਓ,
1: ਮੈਂ
0: ਤਾਂ ਬ੍ਰੇਕ ਤੋਂ ਬਾਅਦ ਆ ਕੇ ਕਰੀਏ।
1: ਕੋਈ ਬਾਤ ਨਹੀਂ,
0: ਚਲੋ ਆਪਾਂ ਡਾਕਟਰ
1: ਮਰੀਜ਼ ਵੀ ਇਹੀ ਹੈ, ਮਰੀਜ਼ ਵੀ ਇਹੀ ਹੈ,
0: ਡਾਕਟਰ ਵੀ ਇੱਥੇ ਬੈਠਾ, ਮਰੀਜ਼ ਵੀ ਇੱਥੇ ਬੈਠਾ,
1: ਅਸੀਂ ਤੁਸੀਂ ਗੱਲ ਬਾਤ
0: ਇੱਧਰੋਂ ਸਮਾਂ ਹੋ ਗਿਆ ਅਤੇ ਆਪਾਂ ਆ ਕੇ ਬ੍ਰੇਕ ਤੋਂ ਬਾਅਦ ਡਾਕਟਰ ਮਰੀਜ਼ ਖੇਡਾਂਗੇ। ਰੇਡੀਓ ਹਾਂਜੀ 1674 AM।

0: ਉਲੇ ਟੂ ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ ਟੂ ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹ ਪੂਰਨ ਹੋ ਸਕਦਾ ਹੈ ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ ਚਿਜ਼ਮ ਬਿਹਤਰੀ ਲਈ RTO 0260
1: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮਿਲਟਨ
2: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਸੀਕ੍ਰੇਟ
3: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ

0: ਉਹ ਮੋਟੇ ਮੋਟੇ ਧਾਗੇ ਵਾਲੀਆਂ।
1: ਇਸ ਗਾਣੇ ਮਾਂ ਮਾਲਵੇ ਵਾਲੇ ਕਾ ਬਚਾਅ ਹੋ ਗਿਆ, ਔਰ ਪੁਆਧੇ ਵਾਲੇ ਕਾ ਮਾਝੇ ਵਾਲੇ ਤੇ ਮਾਰਦੀਆਂ ਦੁਆਬੇ ਵਾਲੀ
0: ਪੂਰਾ ਆਪਾਂ ਹਾਲੇ ਆਪਾਂ ਪੂਰਾ ਸੁਣਿਆ ਨੀ ਕੀ ਅੱਗੇ ਉਹ ਵੀ ਤੁੰਨੇ ਹੋਣਗੇ ਤੇ ਆਪਾਂ ਇੱਕ ਅੱਧਾ ਹੀ ਅੰਤਰਾ ਸੁਣਿਆ ਹਾਲੇ ਆਪਾਂ। ਗਾਣਾ ਸੀ ਮਾਝੇ ਦੇ ਮੁੰਡੇ ਮਨਕੀਰਤ ਔਲਖ ਦਾ ਭਾਈ ਗਾਣਾ ਆਇਆ ਨਵਾਂ, ਨਾਲ ਵੀਤ ਬਲਜੀਤ ਬੜੇ ਵਧੀਆ ਰਾਈਟਰ ਨੇ। ਅਤੇ ਕਿੱਦਾਂ ਦਾ ਲੱਗਾ ਤੁਸੀਂ ਤੁਸੀਂ ਦੱਸ ਦਿਓ ਵੀ, ਕਹਿੰਦਾ ਵੀ ਮੋਟੇ ਮੋਟੇ ਧਾਗੇ ਵਾਲੀਆਂ ਪੈਂਟਾਂ ਪਾਉਂਦੇ ਮੁੰਡੇ ਮਾਝੇ ਵਾਲੀਆਂ।
1: ਇਹ ਤਾਂ ਬੋਰੀ ਹੋ ਗਈ ਤਾਂ,
0: ਹਾਂਜੀ
1: ਬੋਰੀ ਦੇ ਮੋਟੇ ਧਾਗੇ ਹੁੰਦੇ ਨਾ
0: ਸੇਮ। ਮੈਨੂੰ ਲੱਗਦਾ ਇਹਨਾਂ ਦੇ ਕਹਿਣ ਦਾ ਮਤਲਬ ਇਹ ਵੀ ਜਿਹੜਾ ਉੱਤੇ ਜੀਨ ਦੇ ਉੱਤੇ ਮੋਟੇ ਮੋਟੇ ਮੋਟੇ ਮੋਟੇ ਧਾਗੇ ਨਾਲ ਨਹੀਂ ਉਹ ਕੀਤਾ ਹੁੰਦਾ ਟੀ ਆਰ ਕੋਈ ਹੋਣੀ ਆ ਕੋਈ ਅੱਜ ਕੱਲ੍ਹ ਚੱਲਿਆ ਹੋਣਾ ਕੋਈ ਰਿਵਾਜ਼ ਰੂਜ।
1: ਹਮ ਇਤਨੇ ਪੁਰਾਣੇ ਹੋ ਗਏ ਪੇਛਾ ਤਾਂ ਕਿਆ ਆ ਗਿਆ ਭਾਈ।
0: ਹਾਂ ਕੀ ਕਹਿ ਸਕਦੇ ਹਾਂ, ਹਾਂ ਕੀ ਕਹਿ ਸਕਦੇ ਹਾਂ। ਇਹ ਮੇਰੇ ਖਿਆਲ ਜਿਹੜੀਆਂ ਜਿੱਦਾਂ ਦੇ ਵੀਡੀਓ 'ਚ ਆਏ ਖੁੱਲ੍ਹਾ ਖੁੱਲ੍ਹੀ ਜਿਹੜੀਆਂ ਪੈਂਟਾਂ ਨਾ,
1: ਅੱਛਾ
0: ਉਹਨਾਂ ਨੂੰ ਕਹਿੰਦੇ ਆ ਕੁਛ ਕੁਛ ਸਮਥਿੰਗ ਸਮਥਿੰਗ ਉਦਾਂ ਦਾ।
1: ਜਿੰਨੀ ਖੁੱਲੀ ਪੈਂਟਾਂ ਪਹਿ ਰੱਖੇ ਨਾ ਹੌਲੀ ਹੌਲੀ ਚਾਦਰਾ ਹੀ ਬਣ ਜਾਗਾ।
0: ਨਹੀਂ ਏਦਾਂ ਹੀ ਹੁੰਦਾ ਵੇਖੋ, ਇੰਨਾ ਕੁ ਤੇ ਆਪਾਂ ਵੇਖ ਲਿਆ ਤੂਰ ਸਾਹਿਬ ਆਪਣੇ ਆਪਣੇ ਜੀਵਨ ਕਾਲ ਦੇ ਵਿੱਚ ਵੀ ਇੱਕ ਵਾਰੀ
1: ਵਾਹ ਜੀਵਨ ਕਾਲ
0: ਇੰਨਾ ਇੰਨਾ ਕੁ ਤੇ ਆਪਾਂ ਵੇਖ ਲਿਆ ਹੁਣ ਤੱਕ ਵੇਖ ਲਓ ਇੰਨੇ ਥੋੜ੍ਹੇ ਜਿਹੇ ਸਪੈਮ 'ਚ। ਅੱਗੇ ਹੁੰਦਾ ਸੀ ਵੀ ਇੱਕ ਪੀੜ੍ਹੀ ਤੋਂ ਬਾਅਦ ਦੂਸਰੀ ਪੀੜ੍ਹੀ 'ਚ ਜਾ ਕੇ ਰਿਵਾਜ਼ ਬਦਲਦੇ ਸੀ, ਅਤੇ ਹੁਣ ਤੁਸੀਂ ਵੀ ਵੇਖ ਲਿਆ ਹੋਣਾ ਵੀ ਮਤਲਬ ਪੀੜ੍ਹੀ ਹੋਣ ਲੱਗੀ ਤੇ ਪੀੜ੍ਹੀ ਪੀੜ੍ਹੀ ਪੀੜ੍ਹੀ ਪੀੜ੍ਹੀ ਪੈਂਟ ਮਤਲਬ ਲੱਥਣੀ ਵੀ ਔਖੀ ਹੋ ਗਈ, ਖੁੱਲੀ ਖੁੱਲੀ ਖੁੱਲੀ ਖੁੱਲੀ ਖੁੱਲੀ ਤਾਂ ਐਵੇਂ ਘੱਟਾ ਪੂੰਜਣ ਵਾਲੀ ਵੀ ਹੋ ਗਈ ਦੋਵੇਂ ਪਾਸੇ। ਆਪਾਂ
1: ਉਸ ਸਮੇਂ ਤੋਂ ਭਾਈ ਉਹ ਸੋਸ਼ਲ ਮੀਡੀਆ ਥਾਂ ਨਹੀਂ ਨਾ, ਕੋਈ ਵਿਆਹ ਸ਼ਾਦੀ ਮੈਂ ਆਇਆ ਕਿਸੇ ਨੇ ਦੇਖਿਆ ਯਾਰ ਉਹ ਸੂਟ ਪਹਿਨਿਆ ਅੱਛਾ ਪਹਿਨ ਰੱਖਿਆ ਜਾਂ ਪੈਂਟ ਅੱਛੀ ਪਹਿਨ ਰੱਖੀ ਆ, ਉਹ ਰਿਵਾਜ਼ ਤਾ ਇਹ ਤੋਂ ਕੁਛ ਪਹਿਨ ਲਓ ਸੋਸ਼ਲ ਮੀਡੀਆ ਮੈਂ ਮਿੰਟ ਆ ਜਾ ਇੱਕ ਕੋਨੇ ਮੈਂ ਦੂਸਰੇ ਕੋਨੇ ਪਹੁੰਚ ਜਾ
0: ਝੱਟ ਝੱਟ ਨਾਲ ਦੀ ਨਾਲ
1: ਝੱਟ ਪਹੁੰਚ ਜਾ
0: ਮੋਟੇ ਮੋਟੇ ਧਾਗੇ ਵਾਲੀਆਂ ਮੋਟੇ ਮੋਟੇ ਧਾਗੇ ਵਾਲੀਆਂ। ਚਲੋ ਖੈਰ ਆਪਾਂ ਆਉਂਦੇ ਆਪਣੇ ਟੋਪਿਕ ਦੇ ਉੱਤੇ, ਅਤੇ ਸਾਡਾ ਟੋਪਿਕ ਸੀ ਵੀ ਕਿਹੜੀਆਂ ਕਿਹੜੀਆਂ ਬੇਲੋੜੀਆਂ ਚੀਜ਼ਾਂ ਤੁਸੀਂ ਆਪਣੀ ਜ਼ਿੰਦਗੀ 'ਚੋਂ ਕੱਢਣੀਆਂ ਚਾਹੁੰਦੇ ਹੋ, ਜਾਂ ਕਿਹੜੀਆਂ ਕਿਹੜੀਆਂ ਬੇਲੋੜੀਆਂ ਚੀਜ਼ਾਂ ਤੁਸੀਂ ਜ਼ਿੰਦਗੀ 'ਚੋਂ ਕੱਢ ਚੁੱਕੇ ਹੋ, ਜਾਂ ਕਿਹੜੀ ਕਿਹੜੀਆਂ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੀਆਂ ਨੇ, ਤੁਹਾਡਾ ਕੋਈ ਆਪਣਾ ਕੋਈ ਪਰਸਨਲ ਐਕਸਪੀਰੀਅੰਸ ਉਹ ਤੁਸੀਂ ਦੱਸ ਸਕਦੇ ਹੋ। ਤਾਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਡਾਕਟਰ ਸਾਹਿਬ ਬਣਾਏ ਸੀ ਤੁਸੀਂ, ਉਹ ਆਪਾਂ ਗੱਲ ਅੱਗੇ ਤੋਰ ਲਈਏ, ਫਿਰ ਉਹ ਵਿੱਚੇ ਰਹਿ ਜਾਂਦੇ।
1: ਉਹ ਹਾਂ ਉਹ ਬਾਤ ਇਹ ਸੀ ਨਾ, ਆਪਣੇ ਇੱਕ ਬੜੀ ਖੂਬਸੂਰਤ ਬਾਤ ਕੀ, ਡੇਢ ਘੰਟਾ ਕਮ ਸੇ ਕਮ ਰਾਤ ਕੋ ਸੋਣੇ ਸੀ, ਆਧਾ ਘੰਟਾ ਪਹਿਲੇ ਔਰ
0: ਆਧਾ ਘੰਟਾ ਸ਼ੌਚਾਲਿਆ ਸੇ, ਆਧਾ ਘੰਟਾ ਉੱਠਤੇ, ਆਧਾ ਘੰਟਾ
1: ਸ਼ੌਚਾਲਿਆ ਕਾ ਤੋ ਹਾਲ ਹੈ ਹਮਾਰੇ ਪਾਸ ਹੈ ਨਾ। ਜਿਸ ਤਰ੍ਹਾਂ ਉਹ ਪਬਲਿਕ ਟੋਇਲਟ ਲੱਗੀ ਹੋ ਨਾ, ਅਗਰ ਆਪ 10 ਮਿੰਟ ਤੋਂ ਜ਼ਿਆਦਾ ਬੈਠੇ ਆਪਣਾ ਦਰਵਾਜ਼ਾ ਖੁੱਲ ਜਾ, ਯਾ ਸਿਸਟਮ ਘਰ ਮੈਂ ਵੀ ਹੋਣਾ ਚਾਹੀਏ। ਅਗਰ ਆਪ 10 ਮਿੰਟ ਤੋਂ ਜ਼ਿਆਦਾ ਬੈਠੇ ਆਪਣਾ ਫਲੱਸ਼ ਚੱਲ ਜਾਗੀ, ਦਰਵਾਜ਼ਾ ਖੁੱਲ ਜਾਗਾ ਭਾਈ, ਉਸੇ ਪਹਿਲਾਂ ਪਹਿਲਾਂ ਬਾਹਰ ਆ ਜਾਓ।
0: ਮੈਂ ਨਾ ਜਿਹੜੇ ਬਾਹਰ ਨੇ ਉਹਨਾਂ ਨੇ ਫੜ ਫੜ ਰੱਖਣਾ ਅੰਦਰਲੇ ਨੂੰ ਕਿ ਚੰਗਾ।
1: ਬਾਕੀ ਨਹੀਂ, ਸੁਬਹ ਉੱਠ ਕੇ ਫੋਨ ਹੱਥ ਨਾਲ ਲਗਾਉਣੇ ਕੀ ਬਾਤ। ਅੱਜ ਕੱਲ੍ਹ ਭਾਜੀ ਜਿਤਨਾ ਮਾਰਾ ਕੰਮ ਹੈ ਨਾ, ਆਪਣੇ ਸਾਰਾ ਕੰਮ ਸਮੇਟ ਕੇ ਆਪਣਾ ਛੋਟਾ ਸਾ ਆਫਿਸ ਆਪਣੇ ਫੋਨ ਕੋਲ ਬਣਾ ਲਿਆ।
0: ਬਿਲਕੁਲ,
1: ਉਸਮੇ ਮਾਰੇ ਕੰਮ ਕੀ ਵੀ ਐਪ ਹੈ, ਉਸਮੇ ਮਾਰੇ ਆਪਣਾ ਗਰੁੱਪ ਬਣਾ ਰੱਖਿਆ ਵਟਸਐਪ ਹੈ, ਮੈਂ ਆਪਣੀ ਲਾਈਨ ਆਪਣੀ ਬਾਤ ਕਰੂੰ ਮਾਰੇ ਡਰਾਈਵਰ ਕਾ ਆਪਣਾ ਗਰੁੱਪ ਬਣ ਰੱਖਿਆ ਅਪਡੇਟ ਹੈ। ਤੋ ਕਾਮ ਨਾ ਜਬ ਸੁਬਹ ਉੱਠਾ ਨਾ, ਇੱਕ ਵਾਰ ਫੋਨ ਭਾਤ ਨਾਲ ਕਿ ਜ਼ਰੂਰ ਦੇਖਿਆ ਭਾਈ ਸਾਹਿਬ ਕਿਸੀ ਕਾ ਕੰਮ ਠੀਕ ਆ, ਕੋਈ ਡਰਾਈਵਰ ਆਇਆ ਕਿ ਨਹੀਂ ਆਇਆ, ਕਿਆ ਚੱਲ ਰਿਹਾ। ਉਸ ਚੱਕਰ ਮੈਂ ਦੇਖ ਤੋ ਰਹੇ ਹੋ ਬੈਠੇ ਬੈਠੇ, ਇੱਕ ਅੱਧਾ ਕਿਸੀ ਰੀਲ ਕਾ ਮੈਸੇਜ ਵੀ ਆਇਆ, ਉਹ ਕਿਸੀ ਕਾ ਵੈਸੇ ਮੈਸੇਜ ਆਇਆ, ਉਹ ਬੰਦਾ ਨੂੰ ਇੱਕ ਵਾਰ ਦੇਖਣਾ ਸ਼ੁਰੂ ਕਰਿਆ, ਬਾਰ ਬਾਰ ਉਹ ਦੇਖਦਾ ਜਾ,
0: ਉਹ ਫਿਰ ਅੱਗੇ ਤੋਂ ਅੱਗੇ ਤੁਰ ਪਾ।
1: ਮੇਰੇ ਹਿਸਾਬ ਸੇ ਜੋ ਚੀਜ਼ ਮੈਂ ਸੋਚ ਰਿਹਾ ਹੂੰ, ਮੇਰੇ ਹਿਸਾਬ ਸੇ ਆਦਮੀ ਕੋ ਆਪਣੇ ਸੈਲਫ ਕੰਟਰੋਲ ਪੇ ਕੰਮ ਕਰਨਾ ਚਾਹੀਏ। ਅਗਰ ਮੈਂ ਫੋਨ ਦੇਖ ਵੀ ਲਿਆ, ਇਟਸ ਓਕੇ, ਦੈਟਸ ਮੈਂ ਰੱਖੂ ਬਈ, ਮੇਰਾ ਆਪਣਾ ਕੰਟਰੋਲ ਹੈ। ਕੰਮ ਕੇ ਸਿਲਸਿਲੇ ਮੈਂ ਉਠਾਇਆ ਫੋਨ, ਕੰਮ ਕੇ ਸਿਲਸਿਲੇ ਮੈਂ ਰੱਖ ਦਿਆ, ਬਾਕੀ ਚੀਜ਼ਾਂ ਬਾਅਦ ਮੈਂ
0: ਨਹੀਂ। ਪਤਾ ਕੀ ਤੁਰ ਸਾਹਿਬ, ਇਹ ਸੈਲਫ ਕੰਟਰੋਲ ਹੀ ਆ ਬੇਸਿਕਲੀ।
1: ਇਹ ਬਾਪ ਡਾਕਟਰ ਹੋ, ਮੈਂ ਮਰੀਜ਼ ਮੈਂ ਬਤਾ ਦਿਆ, ਇਹ ਬਾਬੂ ਸਨਫ ਜਾਓਗੇ ਵੀ ਇਸ ਨੂੰ ਕੈਸੇ ਕਰਾਂਗੇ।
0: ਹੁਣ ਹੁਣ ਮੈਂ ਉਹੀ ਤੁਹਾਨੂੰ ਦੱਸਾਂ,
1: ਮੈਂ ਸਰੋਤਾ ਬਣ ਕੇ ਬਾਤ ਕਰੂੰਗਾ ਆਪਸੇ।
0: ਬੇਸਿਕਲੀ ਤੁਸੀਂ ਜੇ ਵੇਖੋ ਨਾ, ਤੇ ਫੋਨ ਅੱਧਾ ਘੰਟਾ ਮੰਨ ਲਓ ਨਹੀਂ ਛੇੜਨਾ, ਇਹ ਕੋਈ ਐਡੀ ਕੋਈ ਇਹ ਇਹ ਸਿੱਧਾ ਸਿੱਧਾ ਹੱਲ ਨਹੀਂ ਹੈ। ਮੰਨ ਲਓ ਹੁਣ ਤੁਸੀਂ ਪੈਨਾਡੋਲ ਖਾਂਦੇ ਹੋ, ਅਤੇ ਪੈਨਾਡੋਲ ਖਾਣਾ ਹੱਲ ਨਹੀਂ ਆ, ਹੱਲ ਤਾਂ ਆ ਵੀ ਪੈਨਾਡੋਲ ਦੇ ਵਿੱਚ ਜਿਹੜਾ ਸੋਲਟ ਆ ਉਹਨੇ ਜਾ ਕੇ ਅੰਦਰ ਤੁਹਾਡੇ ਕਿੱਦਾਂ ਦੀ ਰਿਐਕਸ਼ਨ ਕਰਨੀ ਆ, ਕਿਹੜੇ ਕਿਹੜੇ ਤੁਹਾਡੀ ਜਿਹੜੀ ਪੀੜ ਕਿੱਥੋਂ ਕਿੱਥੋਂ ਕਿੱਦਾਂ ਕਿੱਦਾਂ ਦੱਬਣੀ ਕਰਨੀ ਆ, ਉਹ ਚੀਜ਼ ਮੈਟਰ ਕਰਦੀ। ਸੋ ਇਹ ਇਨਡਾਇਰੈਕਟ ਹੱਲ ਆ ਬੇਸਿਕਲੀ, ਜਿਹੜਾ ਆਪਣੇ ਆਪ ਦੇ ਉੱਤੇ ਕੰਟਰੋਲ ਕਰਨਾ, ਉਹ ਇਸ ਤਰੀਕੇ ਦੇ ਨਾਲ ਆਪਣੇ ਆਪ ਦੇ ਉੱਤੇ ਕੰਟਰੋਲ ਕਰਨਾ। ਫੋਰ ਐਗਜ਼ਾਮਪਲ, ਜਿੱਦਾਂ ਤੁਸੀਂ ਕਿਹਾ ਵੀ ਉੱਠਦੇ ਹੀ ਆਪਾਂ ਵੇਖਣਾ ਹੁੰਦਾ ਆਪਣੇ ਕੰਮ ਕਾਰ ਦਾ, ਹੈ ਨਾ। ਸੋ ਉਹਦੇ ਵਿੱਚ ਫਿਰ ਜੇ ਤੁਹਾਨੂੰ ਲੱਗਦਾ ਵਾ ਵੀ ਉੱਠਦੇ ਹੀ ਤੁਸੀਂ ਵੇਖਣਾ, ਤਾਂ ਅੱਧਾ ਘੰਟਾ ਪਹਿਲਾਂ ਉੱਠ ਪਓ। ਤੁਸੀਂ ਜ਼ਰੂਰ ਉੱਠਦੇ ਹੀ ਆਪਣੇ ਆਪ ਨੂੰ ਕੰਮ ਵਾਲੇ ਪਾਸੇ ਧੱਕਣਾ, ਭਾਵੇਂ ਉਹ ਤੁਹਾਡਾ ਕੰਮ ਆ ਕਿੰਨਾ ਵੀ ਜ਼ਰੂਰੀ ਕੰਮ ਹੈ। ਮੰਨ ਲਓ ਜਦੋਂ ਤੁਸੀਂ ਸੁੱਤੇ ਹੋ, ਉਸ ਟਾਈਮ ਵੀ ਤਾਂ ਤੁਹਾਡਾ ਕੰਮ ਚੱਲ ਹੀ ਰਿਹਾ। ਉੱਠਦੇ ਹੀ ਇਹੋ ਜਿਹਾ ਕਿਹੜਾ ਪਹਾੜ ਆ ਜਿਹੜਾ ਤੁਸੀਂ ਥੰਮਣਾ? ਅਤੇ ਜੇ ਤੁਹਾਨੂੰ ਲੱਗਦਾ ਵੀ ਮੰਨ ਲਓ 7 ਵਜੇ ਤੁਸੀਂ ਇੱਕ ਵਾਰੀ ਆਪਣੇ ਕੰਮ ਨੂੰ ਝਾਤੀ ਮਾਰਨੀ ਹੁੰਦੀ ਹੈ, ਅਤੇ ਤੁਸੀਂ 6:30 ਉੱਠ ਪਓ, 6:30 ਉੱਠ ਕੇ ਅੱਧਾ ਘੰਟਾ ਤੁਸੀਂ ਆਪਣੇ ਆਪ ਨੂੰ ਦੇ ਲਓ, ਅਤੇ 7 ਵਜੇ ਵੇਖ ਲਓ ਜੋ ਤੁਸੀਂ ਵੇਖਣਾ। है ना। सो बेसिकली ये डिसिप्लिन ही आ जिहड़ा तुसीं अपनी लाइफ 'च लैके आउणा। ये निक्कियां निक्कियां चीज़ां जिहड़ियां जदों आपां अपनी जिंदगी दे विच फॉलो करनियां शुरू करदे आ, फिर ये होर भी डिसीजन लैण दे विच साडे 'च एक विल पावर क्रिएट करदियां ने। असल दे विच की आ कि आपां गुलाम हो गए इस चीज़ दे, सानूं ये लगदा भी आपां आ चीज़ जिहड़ी आ उह इस तों बिना रह नहीं सकदे। एक ये सिर्फ आप एक एग्जाम्पल दे रहे हैं, होर भी आपां इहदे नाल जोड़ांगे गा। आपां नूं लगदा भी आपां इस तों बिना नहीं रह सकते, तो हौली हौली वह चीज़ कदों इन्ना वड्डा खराबा साडा कर जांदी है जां कर रही है सानूं पता नहीं लगता। सेम हुण मान लो चलो ये तो हो गया सवेरे उठदे ही, इदां दे फिर रात नूं भी जदों भी आपां कोई आदत अपने आप नूं पाउने आ ना, उहदे पिछे साडे कोल एक बड़ा वड्डा ते बड़ा सोहना एक्सक्यूज़ हुंदा, नहीं तो आदत पैंदी नहीं आ। हुण ये तो हो गई सवेर दा तुहाडा एक्सक्यूज़, रात का भी तुहाडा एक्सक्यूज़ होगा भी मैं सारा अपना स्कैड्यूल वेख के ड्राइवरां दा ते सारिआं नूं थाउं थाई सारा निश्चिंत होकर तो मैं तो रिलैक्स होकर सौना चाहुंदा, ठीक है। सेम उहदे च भी इहो ही आ भी तुसीं अद्धा घंटा पहलां वेख के तुसीं इमेजिन कर लो भी तुसीं हुण सौंगे। तुसीं एक टाइम अपने कामकार दे उत्ते दित्ता हुंदा ना भी मान लो भाई मैं 9 बजे सौ जाणा, 9 बजे तो बाद ना मैनूं कोई फोन करे, उस तों पहलां मैनूं कर लो। 9 बजे तुहाडा स्विच हो गया, दूसरे बंदे की ड्यूटी होगी, 9 बजे तो दूसरे बंदे ने संभालना तुहानूं जे कोई लोड़ पई तो 9 बजे तुसीं उहनूं करना, जे कोई एमरजेंसी होई तो तुसीं मैनूं कॉल कर दिओ।
1: कुछ ऐसे प्राणी भी है ना जो आपको 9-10 बजे फोन करके कहा सुता सी सो जा फिर।
0: मैं ये मैं ना तुहानू अपने दसदा मेरा अपना एक्सपीरियंस ये है भी थोड़ा समा लगता। तुसीं मान लो फॉर एग्जाम्पल तुसीं 8 बजे फोन चुकना बंद कर दो, मान लो 8 बजे तक तुसीं फोन चुकते, उस तो बाद तुसीं फोन नहीं चुकते, 9 बजे तक फोन चुकते, उस तो बाद नहीं चुकते, तुहानू अज कोई फोन करेगा, कल करूँगा, परसों करूँगा, यकीन मनो 2 हफ्ते बाद, 3 हफ्ते बाद, महीने बाद तुहानू कोई फोन आऊगा ही नहीं 8 बजे तो बाद। हुण इहदी मैं तुहानू एक एग्जाम्पल दिंदा, हुण आपां प्रोग्राम करदे सवेरे है ना, मैं प्रोग्राम करदा डेली तो मेरा 5 बजे तो लैके चलो 5 बजे तो किन्ने करना चलो 7 ला लो चलो तुसीं 7 बजे तो लैके 1 बजे तक मेरा कभी फोन नहीं बजा। हाँ जिन्हों किसी नहीं पता होगा कोई कंपनी नू कोई गया वा कोई किसी तरह का कोई बिजली वाला कोई पानी वाला कोई लल्ला पब्बा कोई किसी तरह का सो उहदा भावें विच मिस कॉल आ जाए, अदरवाइज़ इस समय दरम्यान मेरा फोन आना ही बंद हो गया क्योंकि हौली हौली सारे नू पता लग गया भी इस समय के दरम्यान इन्हें फोन किया भी तो चुकना नहीं है। इधरों आप प्रोग्राम बंद करना 1 बजे ट्रिंग ट्रिंग ट्रिंग ट्रिंग ट्रिंग ट्रिंग जो शुरू होनी एक फिक्स हो गया ना। सो चीज़ा ना सानू लगता हुंदा वा पर जिद्दा जिद्दा जिथे जिथे तुसीं थाऊं थाई बहाउणियां वा उत्थे बह जांदियां। हुण मान लो मैं भी एक रूटीन दे विच आ जिद्दा बाकी काम करदे आ उदां ही मान लो मैं भी कर रहा जां बाकी भी कर रहे आ ते जे इस समय दे दरम्यान ना फोन चुक्या जे एक जने दा सर रहा ते सारिआं दा सर जाणा इह साडा वहिम है बड़ा तगड़ा। हुण जिद्दां तुसीं बीमार पए हुंदे मान लो है ना पिछे जे मैं हुण सारा दिन बीमार हाँ नहीं उठा गया वायरल करके जां कितना ते उस दिन भी तो साडे काम चलते हैं ना
1: काम तो चलो जी
0: ठीक है ना। उस मान लो तुसीं एक दिन ना बहुत बीमार हो तुसीं मान लो ते तुसीं फोन चुकिया ताड़ी वाह कोई नहीं ताड़े सामने फ्लैश हो गया यार ना ना आ फलाना बंदा ये फोन कर रहा इहदा मतलब इन्हें छुट्टी कर ली है ना जां मैं नहीं आ रहा ते तुहाडे माइग्रेन हो रही है बड़ी जबरदस्त है तुसीं पता की कर दिओ दफा होवे काम नहीं ना होगा एक दिन की हो जाऊगा। आपां इदां भी करदे हां कई वारी क्योंकि तुहाडा शरीर साथ ही नहीं दे रहा हुंदा भी नहीं हुंदा यार अज ना होवे मैं कुछ नहीं कर सकदा क्योंकि तुहाडी आवाज़ नहीं कोई हुंदी।
1: पर उसके पीछे एक चीज़ और काम कर रही है ना हमारे दिमाग में ये भी चले यार ये मेरे बिना होना नहीं
0: और जो तुसीं ठीक है उदों तुहानूं लगदा है
1: मेरे बिना होना नहीं तो बाद में दिमाग में आवा नहीं यार नहीं भी होगा तो फिर भी काम चल जाएगा।
0: ये टटोली वाला काम है ना टटोली कहते सोचती भी मैं समान
1: मोस्ट ऑफ आज की डेट मैं अगर माइनस करना होगा तो मेरे हिसाब से काफ़ी स्रोते ऐसे होंगे जिनका सोशल मीडिया को लेके होगा यार ये माइनस हो जाए थोड़ा सा
0: नहीं सोशल मीडिया तो पहला हो गया हूँ अगली अगला जिहड़ा आपां डिस्कशन की है उहदे विचों तूर साहब आपां ये माइनस करांगे कि ये दिमाग चों विचार माइनस करना भी मेरे तो बिना होना ही कुछ नहीं है
1: होना ही कुछ नहीं
0: सब तो पहला सोशल मीडिया तो लंघ गया वो आप कर लिया हूँ इहदे विचों आपां ये कढ़ना भी तुहाडे तो बिना भी सारा कुछ हो जाना ये दिमाग चों विचार कढ दो तुसीं जिंदगी दे विच तुसीं कल नूं रब करे तुसीं इत्थे होवोगे इस रोल दे विच नहीं होवोगे तुसीं इत्थे वो नहीं होवोगे यकीन मन्नो जिहड़े नहीं मैं उन्हां दे परिवार भी चल रहे आ वह भी कम नहीं रुके जिहड़े कम
1: बिल्कुल
0: चला के चले गए तो गांह भी इस तरह के नाल चलता रहना। बंदा वहम अपने दिमाग चों कढ दे ते वो वहम माइनस कर दो अपनी डिक्शनरी चों तां भी तुसीं बड़े सौखे हो जाओगे
1: जब सोवां सांस ले रहे हो तो वो भी चल रहा है ना सिस्टम, मैकेनिज्म चल रहा है अपने आप से। हम पढ़ के अपने मारा एक तरह से बेहोश हो गए, कुछ नहीं पता, लेकिन चल रहे सांस। ये चीज़ मानो दिमाग में लेके आनी पड़ेगी भी यार मेरे बिना ये वो गानी होगा।
0: आप आगे भी एक दिन गल करते हैं ना,
1: तभी आपका टाइम निकलेगा उसमें।
0: हाँ, कुछ एक चीज़ें ना बेसिक ने, फॉर एग्जाम्पल साडा चंगा खाना ये बेसिक है। तुम जे खाना त्याग के कुछ कर रहे हो यदा मतलब भी तुम गलत चीज़ माइनस कर रहे हो, तुहानू खमियाजा भुगतना पैना है। साडा सौना लाजमी है, 7 घंटे की नींद जेकर तुम नहीं लै रहे, जे की अलग अलग हो सकती है, किसी की वध किसी की घट है, तो यदा मतलब कि तुम लाजमी चीज़ को माइनस करके गैर लाजमी चीज़ों के उत्ते काम कर रहे हो, तुहानू खमियाजा एक ना एक दिन भुगतना पैना। मैंने तो कई बार इदा लगता हूँ भी तुम नींदरा झाक लो, हाँ कि झाकना, एक दिन आऊगा, हफ्ते बाद, महीने बाद, 2 महीनों बाद, जिनी तुम नींद त्यागी आ, जिनी तुम नींद धक्का किया, कट्ठा सौंगे भावे 2 दिन बीमार पाओ भावे 4 दिन पाओ, कैलकुलेट करके वेख लियो।
1: मारा एक्सपीरियंस है भाई साहब, एक दिन 4 दिन बाद लगा बस मर गया, तो भी चाहे यही सोना पड़ जाए, ट्रक लगाओ साइड में सो।
0: ये तुम डिसाइड करना भी तुम हर रोज
1: बॉडी भी उसी हिसाब से,
0: हाँ, 6-7 घंटे रेस्ट लेनी है, जां तुसीं इकट्ठा ही किसी दिन 2 दिन पैना, वो तुहाडा जिहड़ा वायरल वूरल होना वो भी इम्यूनिटी वीक, वो भी रेस्टलैस होने करके हुंदा, वो चाहे तुहाडी किसी की माइग्रेन हो गई वो भी इसे करके ही हुंदी है। सो बड़ियां सारियां चीज़ां ने जिहड़ियां ना सौण करके ना चंगा खाण करके हुंदियां, तुसीं कर लो
1: धक्का। आदतें माइनस करियां,
0: हाँ,
1: माड़ियां
0: आदतां माइनस करनियां, वो की ने, नींद ना चज ना लैनी, चज ना खाना ना, जां फिर गलत खाना। हुण कई बंदे अपना स्ट्रैस दूर करने लई चॉकलेट खांदे आ, कई बंदे अपना स्ट्रैस दूर करने लई ओह अपना एनर्जी ड्रिंक्स ते कॉफी पी जांदे आ,
1: है ना, वो माइंड सेटअप कर लिया ना,
0: हाँ,
1: भी मेरा मैं रात को मना ये चीज़ खानी है तो मैं ठीक होऊंगा।
0: हाँ, हाले तो आप गल कर रहे हैं, इस बाद फिर नशा पता भी आ जाता,
1: किसी ने ब्लैक कॉफी अच्छी लगा, किसी का बीपी बढ़ जा, है ना, वो अपना माइंड सेटअप हो रखा उसमें।
0: तुहानू लगता भी ये चीज़ हुण तुसीं ये ना कॉफियां जां इदां दीआं ये चीज़ा इदा दियाँ ने, तुहानू किसे दिन नहीं भी लोड़ ना, तुसीं अपने आप ही उस टाइम के उत्ते वो तां वी पी लैणी। मान लो अज मैं कम ते आ ते अज मैं ब्लैक कॉफी पी ली भी मैनू एक ना मतलब सुस्ती जी पई है, जिदन छुट्टी हुंदी आ उस क टाइम के उत्ते तुसीं कुछ नहीं करना हुंदा, तुसीं रैसट करनी हुंदी, सगों सौना हुंदा वा, ते उस दिन भी तुसीं फड़ लैंदे जे ओह तो, क्योंकि तुहाडा अलार्म वज जांदा अंदरों अंदरी।
1: इस बात तो बच्चे का बड़ा माइंड सेटअप ऐसा हो कि जब जिस दिन स्कूल जाना हो बच्चे लेट उठा, अगले दिन छुट्टी है सवेरे उठ जा, माइंड में सेटअप उठा रखे भी सवेरे छुट्टी है आराम से उठा, लेकिन बच्चे सवेरे से उठ जा भी यार जब स्कूल जाना था तो उठ दिन था
0: वो अपने आप ही अलार्म आ जाना,
1: वो अपने हो जा।
0: हाँ, सो तुम भी कर सकते हो जी कॉल हूँ इस हिस्से 044-717-1674 0447-1674 ते 93-56-0-344 ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਕਿ ਕਿਹੜੀ ਬੇਲੋੜੀਆਂ ਚੀਜ਼ਾਂ ਨੇ ਜਿਹੜੀਆਂ ਆਪਣੀ ਜ਼ਿੰਦਗੀ 'ਚੋਂ ਆਪਾਂ ਮਾਈਨਸ ਕਰਨੀਆਂ ਨੇ, ਕਿਹੜੀਆਂ ਵਾਂ ਤੁਸੀਂ ਕਰ ਚੁੱਕੇ ਹੋ, ਕਿਹੜੀਆਂ ਵਾਂ ਅਤੇ ਕਿਹੜੇ ਢੰਗ ਦੇ ਨਾਲ ਆਪਾਂ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਜਿਹੜਾ ਤੂਰ ਸਾਹਿਬ ਤੁਸੀਂ ਛੇੜਿਆ ਸੀ ਉਹ ਸੀਗਾ ਵੇਖੋ ਵੇਖੀ ਐਵੇਂ ਝੁੱਗਾ ਚੌੜ ਕਰਾਉਣਾ, ਅਤੇ ਉਹਦੇ ਵਿੱਚ ਹੀ ਨਾਲ ਰਲਦਾ ਮਿਲਦਾ ਆ ਜਾਂਦਾ ਦਿਖਾਵੇ ਦਾ ਖਰਚਾ,
1: ਦਿਖਾਵੇ
0: ਜਿਹੜਾ ਆਪਾਂ ਨਜਾਇਜ਼ ਲਾਈਫ ਸਟਾਈਲ ਕਹਿ ਲਓ ਤੁਸੀਂ, ਕਈ ਲਾਈਫ ਸਟਾਈਲ ਦੇ ਨਾਂ ਦੇ ਉੱਤੇ ਖਰਚੀ ਜਾਂਦੇ ਆ, ਕਈ ਦਿਖਾਵੇ ਦੇ ਨਾਂ ਦੇ ਉੱਤੇ ਖਰਚੀ ਜਾਂਦੇ ਆ। ਮੰਨ ਲਓ ਸੋਸ਼ਲ ਲੈਵਲ ਦੇ ਉੱਤੇ ਆਸ ਪਾਸ ਯਾਰਾਂ ਦੋਸਤਾਂ ਨਾਲ ਰਿਸ਼ਤੇਦਾਰੇ ਆਂਢ ਗੁਆਂਢ ਦੇ ਨਾਲ ਕੰਪੈਰੀਜ਼ਨ ਜਿਹਨੂੰ ਆਪਾਂ ਕਹਿ ਦਿੰਦੇ, ਅਤੇ ਉਸ ਤੋਂ ਬਾਅਦ ਸਾਡਾ ਲਾਈਫ ਸਟਾਈਲ ਹੈ ਨਾ, ਵੀ ਆਪਾਂ ਸਾਡਾ ਲਾਈਫ ਸਟਾਈਲ ਵੀ ਉਹੋ ਜਿਹਾ ਹੋਣਾ ਚਾਹੀਦਾ ਜਿੱਦਾਂ ਦਾ ਦੂਸਰੇ ਦਾ। ਬੇਸਿਕਲੀ ਇਹ ਸਾਨੂੰ ਫਾਈਨੈਂਸ਼ੀਅਲ ਸਟ੍ਰੈਸ ਵੱਲ ਭੇਜਦਾ। ਸੋ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਜਿੱਦਾਂ ਜਿੱਦਾਂ ਆਪਣੀਆਂ ਆਪਾਂ ਕਹਿ ਲਓ ਵੀ ਆਕਾਂਖਸ਼ਾਵਾਂ ਚਾਹਤਾਂ ਕੀ ਕਹਾਂਗੇ ਆਪਾਂ ਇਹਨੂੰ,
1: ਵਾਹ
0: ਹਾਂ ਵਾਹ, ਹਿੰਦੀ ਮੈਂ ਕਿਆ ਬੋਲੇ,
1: ਜਿਤਨਾ ਇੱਛਾਵਾਂ ਕਹਿ ਲਓ ਭਾਈ ਸਾਹਿਬ, ਇਤਨਾ ਬੜਾ
0: ਇੱਛਾਵਾਂ, ਠੀਕ ਹੈ
1: ਇੱਛਾਵਾਂ, ਠੀਕ ਹੈ ਆਕਾਂਸ਼ਾ,
0: ਜਿੰਨੀਆਂ ਆਪਾਂ ਵਧਾਵਾਂਗੇ, ਜਿੰਨੇ ਸੁਪਨੇ ਆਪਾਂ ਵੱਧ ਵੱਡੇ ਸਬਜ ਬਗਾ ਬਾਗ ਆਪਾਂ ਆਪਣੇ ਆਪ,
1: ਸੁਪਨਾ ਦੇਖਣਾ ਬੁਰਾ ਨਹੀਂ ਹੈ ਜੀ, ਲੇਕਿਨ ਉਸਕੋ ਪੂਰਾ ਨਾ ਕਰਨਾ ਇਹ ਬੁਰਾ ਹੈ, ਲੇਕਿਨ ਉਸ ਬੁਰੇ ਕੇ ਚੱਕਰ ਮੈਂ ਮਾਰ ਕੇ ਇਹ ਨਾ ਹੋ ਵੀ ਮੈਂ ਕੁਛ ਗਲਤ ਤਰੀਕੇ ਸੇ ਉਸਕੋ ਪੂਰਾ ਕਰੂੰ।
0: ਆਹ ਡਿਪੈਂਡ ਕਰਦਾ ਤੁਸੀਂ ਸੁਪਨਾ ਉਹੋ ਜਿਹਾ ਵੇਖ ਲਿਆ ਵੀ ਜਿੱਦਾਂ ਦਾ ਫਲਾਣਾ ਹੈ ਮੈਂ ਉੱਦਾਂ ਦਾ ਹੋਣਾ, ਉਹਦੇ ਹਾਲਾਤ ਕੁਛ ਹੋਰ ਨੇ, ਉਹਦੇ ਸਰਕਮਸਟਾਂਸਿਸ ਕੁਛ ਹੋਰ ਨੇ, ਹੈ ਨਾ। ਸੋ ਉਸ ਚੱਕਰ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਤੰਗ ਪਰੇਸ਼ਾਨ ਕਰਨਾ। ਸੋ ਇਸੇ ਸਿਲਸਿਲੇ ਦੇ ਵਿੱਚ ਆਪਾਂ 70% ਕਹਿੰਦੇ ਨੇ, 70% ਤੋਂ ਵੱਧ ਲੋਕ ਨੇ ਜਿਨ੍ਹਾਂ ਦਾ ਇਸ ਟਾਈਮ ਦੇ ਉੱਤੇ ਕਾਰਨ ਪਰੇਸ਼ਾਨ ਰਹਿਣ ਦਾ ਪੈਸਾ ਵਾ। ਜਿਹੜੇ ਫਾਈਨੈਂਸ਼ੀਅਲੀ ਸਟ੍ਰੈਸ ਦੇ ਕਰਕੇ ਪਰੇਸ਼ਾਨ ਰਹਿੰਦੇ ਨੇ। ਇੱਕ ਫੈਡਰਲ ਰਿਜ਼ਰਵ ਦੀ ਇੱਕ ਅਮਰੀਕਾ ਦੀ ਰਿਸਰਚ ਆ, ਉਹਦੇ ਵਿੱਚ ਇਹ ਦੱਸਦੇ ਨੇ ਕਿ ਜਿਹੜੇ ਲੋਕ ਸੋਸ਼ਲ ਮੀਡੀਆ 'ਤੇ ਦੂਜਿਆਂ ਤੋਂ ਮਹਿੰਗੇ ਲਾਈਫ ਸਟਾਈਲ ਨੂੰ ਵੇਖ ਕੇ ਨਕਲ ਕਰਦੇ ਆ ਨਾ, ਉਸ ਵਜ੍ਹਾ ਦੇ ਕਰਕੇ ਉਹ ਕਰਜ਼ੇ ਦੇ ਵਿੱਚ ਫਸ ਰਹੇ ਆ।
1: ਤੋ ਮੈਂ ਕਾਰ ਰੱਖੂੰ, 70ਵੇਂ ਰੱਖੂੰ ਆਪਣੇ ਆਪ ਕੋ, 30ਵੇਂ ਰੱਖੂੰ?
0: ਇਹ ਤਾਂ ਹੁਣ ਆਪਣੇ ਆਪ ਨੂੰ ਸਾਨੂੰ ਸੋਚਣਾ ਪਊਗਾ ਸਾਰਿਆਂ ਨੂੰ।
1: ਡਾਕਟਰ ਸਾਹਿਬ, ਮੈਂ ਮਰੀਜ਼ ਮੈਂ ਪੁੱਛ ਰਿਹਾ 70ਵੇਂ ਰੱਖੂ, ਕਿਉਂਕਿ ਕਈ ਲੋਕ ਸੋਚ ਰਹੇ ਹੋਂਗੇ ਨਾ 70 ਦੂਸਰੇ ਹੋਂਗੇ, ਮੈਂ ਤਾਂ ਠੀਕ ਹੂੰ, ਮੈਂ ਕਿਹਾ ਮੈਂ 30ਵਾਂ ਹੂੰ।
0: ਮੈਨੂੰ ਲੱਗਦਾ ਮੈਂ ਕਿਸੇ ਬਾਰੇ ਨਹੀਂ ਕਹਿ ਸਕਦਾ, ਮੈਂ ਤਾਂ ਕਹੂੰਗਾ ਹਾਂ ਮੈਂ ਹੈਗਾ, ਕਿਉਂਕਿ ਮੰਨ ਲਓ ਸੋਸ਼ਲ ਮੀਡੀਆ ਤੋਂ
1: ਮੈਂ ਮੰਨਨੇ ਮੈਂ ਵੀ ਬੜਾ ਦਿਲ ਚਾਹੀਏ ਨਾ,
0: ਮੈਂ ਪਿਛਲਾ ਸਮਾਂ ਜੇ ਮੈਂ ਸੋਚਾਂ ਤੇ ਤੁਸੀਂ ਮੰਨ ਲਓ ਸਾਲ ਕੁ ਦੀ ਤੁਸੀਂ ਅਨੈਲਿਸਿਸ ਕਰੋ ਆਪਣੀ ਵੀ ਔਨਲਾਈਨ ਵੇਖ ਕੇ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਖਰੀਦੀਆਂ ਜਿਹੜੀਆਂ ਨਾ ਵੀ ਖਰੀਦਦੇ ਤਾਂ ਸਰਦਾ ਹੈ, ਬਹੁਤਾ ਕੁਛ ਨਹੀਂ ਤੇ ਲੀੜੇ ਕੱਪੜੇ ਤੇ ਬੰਦਾ ਲੈ ਹੀ ਲੈਂਦਾ ਨਾ ਵੀ ਉਹ ਫਲਾਣੀ ਉਹਦੇ ਤੇ ਐਡ ਆਈ ਆ, ਹੈ ਨਾ, ਤੁਸੀਂ ਆਹ ਲੀੜਾ ਕੱਪੜਾ ਲੈ ਲਿਆ, ਆਹ ਤੁਸੀਂ ਜੁੱਤੀ ਲੈ ਲਈ ਜਾਂ ਹੋਰ ਜਿੰਨੀਆਂ ਵੀ ਚੀਜ਼ਾਂ, ਹੁਣ ਇੱਕਦਮ ਤੁਸੀਂ ਤੁਹਾਨੂੰ ਆਪਣਾ ਆਪਣਾ ਸਾਰਾ ਕੁਛ ਯਾਦ ਆਜੂਗਾ।
1: ਪਰ ਅਗਰ ਲੈ ਵੀ ਲਈ ਆ ਨਾ, ਮੈਂ ਆਪਣੀ ਬਾਤ ਕਰੂੰ, ਮੇਰੀ ਆਦਤ ਹੈ ਚੀਜ਼ਾਂ ਬਾਏ ਕਰਨ ਦੀ, ਪਰ ਮੈਂ ਰੋਂਦਾ ਨਹੀਂ। ਮੈਨੂੰ ਇੱਕ ਬਾਤ ਯਾਦ ਆ ਗਈ, ਉਹ ਮਰੇ ਰਹਿਣੇ ਮਾ ਨਾ ਇੱਕ ਸ਼ਹਿਰ ਹੈ ਪਾਣੀਪਤ, ਤੋ ਪਾਣੀਪਤ ਕੀ ਇੱਕ ਬੜੀ ਕਹਾਵਤ ਮਸ਼ਹੂਰ ਕਰ ਰੱਖੀ ਸੀ, ਪਾਣੀਪਤ ਮਾ ਖੇਸ ਮਿਲਾ ਕਰ, ਖੇਸ ਤੋ ਖੇਸ ਇਤਨੇ ਮੋਟੇ ਬਾਰੀ ਦੋਣੇ ਬੜੇ ਮੁਸ਼ਕਲ ਹੋਵਾਂ ਜੇ ਭੇਜਾਂ, ਤੋ ਬੜੀ ਕਹਾਵਤ ਬਣਾ ਰੱਖੀ ਸੀ ਵੀ ਪਾਣੀਪਤ ਦੇ ਖੇਸ ਲਵੀਂ ਨਾ, ਲਵੇਂਗੀ ਤਾਂ ਧੋਵੀ ਨਾ, ਧੋਵੇਂਗੀ ਤਾਂ ਰੋਵੀ ਨਾ,
0: ਹੈ
1: ਨਾ। ਤਾਂ ਬਾਈ ਸ਼ੋਪਿੰਗ ਕੰਮ ਕਰ ਲਿਆ, ਲੇਕਿਨ ਉਸ ਵਾਰ ਹੁੰਦੇ ਨਹੀਂ ਆ ਵੀ ਉਹ ਕਿਆ ਹੋ ਗਿਆ, ਕਰਨੀ ਨਹੀਂ ਤੀ ਯਾਰ, ਕਰ ਲਿਆ ਪਰ ਕਰਨੀ ਨਹੀਂ ਚਾਹੀਏ ਨਾ, ਜਾਇਜ਼ ਹੈ। ਮੈਂ ਮੇਰੀ ਆਦਤ ਖੁਦ ਕੀ ਆਪਣੀ ਆਦਤ ਹੈ, ਲੇਕਿਨ ਮੈਂ ਰੋਂਦਾ ਕੋਈ ਨਹੀਂ, ਪਰ ਲੇਕਿਨ ਕਈ ਵਾਰ ਮਨ ਮਾ ਆ ਜਾਣੀ ਯਾਰ, ਜ਼ਰੂਰਤ ਨਹੀਂ ਦਿਸ ਕੀ ਯਾਰ, ਛੋੜੋ।
0: ਵੇਖੋ ਹੌਲੀ ਹੌਲੀ ਨਾ ਆਪਾਂ ਬੜੀਆਂ ਚੀਜ਼ਾਂ ਸਾਨੂੰ ਕੰਬਾਈਨ ਕਰਨੀਆਂ ਪੈਣਗੀਆਂ ਬੇਸਿਕਲੀ, ਕਿਉਂਕਿ ਜਦੋਂ ਆਪਾਂ ਕਈ ਚੀਜ਼ਾਂ ਸੁਣ ਲੈਂਦੇ ਹਾਂ ਨਾ, ਹੁਣ ਤੁਸੀਂ ਸੁਣ ਲਿਆ ਵੀ ਬੇਲੋੜੀ ਸ਼ੋਪਿੰਗ, ਅਤੇ ਹਰ ਕੋਈ ਬੰਦੇ ਨੂੰ ਲੱਗਣ ਲੱਗ ਪੈਂਦਾ ਹਾਂ ਮੇਰੀ ਵੀ, ਮੈਂ ਵੀ ਬੇਲੋੜੀ ਸ਼ੋਪਿੰਗ, ਆਪਣੇ ਆਪਣੇ ਪੱਧਰ ਦੇ ਉੱਤੇ ਨਾ ਹਰ ਕੋਈ ਬੇਲੋੜੀ ਸ਼ੋਪਿੰਗ ਕਰ ਰਿਹਾ ਹੁੰਦਾ, ਪਰ ਜਦੋਂ ਉਹ ਦੂਸਰੇ ਦੇ ਨਾਲ ਕੰਪੈਰੀਜ਼ਨ ਕਰਦਾ, ਮੰਨ ਲਓ ਤੁਸੀਂ ਆਪਣੇ ਆਪ 'ਚ ਫੀਲ ਕਰ ਲਿਆ ਵੀ ਤੁਸੀਂ ਬੇਲੋੜੀ ਸ਼ੋਪਿੰਗ ਕਰ ਰਹੇ ਹੋ, ਮੈਂ ਆਪਣੇ ਆਪ 'ਚ ਫੀਲ ਕਰ ਲਿਆ ਵੀ ਮੈਂ ਬੇਲੋੜੀ ਸ਼ੋਪਿੰਗ ਕਰ ਰਿਹਾ, ਪਰ ਜਦੋਂ ਸਾਡੇ ਦੋਵਾਂ ਦਾ ਕੰਪੈਰੀਜ਼ਨ ਹੋਊਗਾ ਵੀ ਓਕੇ ਤੁਸੀਂ ਕਿੰਨੀਆਂ ਟੀ ਸ਼ਰਟਾਂ ਲਈਆਂ ਇਸ ਵਾਰੀ, ਕਿੰਨੀਆਂ ਜੈਕਟਾਂ ਲਈਆਂ, ਕਿੰਨੀਆਂ ਪੈਂਟਾਂ ਲਈਆਂ, ਮੈਂ ਇੱਧਰੋਂ ਗਿਣੂੰਗਾ, ਹੋ ਸਕਦਾ ਮੇਰੀਆਂ 10 ਹੋਣ ਤੁਹਾਡੀਆਂ 5 ਹੋਣ ਜਾਂ ਤੁਹਾਡੀਆਂ 10 ਹੋਣ ਮੇਰੀਆਂ 5 ਹੋਣ, ਪਰ ਫੀਲ ਆਪਾਂ ਦੋਵੇਂ ਆਪੋ ਆਪਣੀ ਥਾਂ ਦੇ ਉੱਤੇ ਕਰ ਰਹੇ ਹਾਂ ਵੀ ਅਸੀਂ ਨਜਾਇਜ਼ ਖਰਚਾ, ਕਿਉਂਕਿ ਲੋੜ ਤਾਂ ਇੱਕ ਦੀ ਹੈ ਨਾ, ਕਿਉਂਕਿ ਇਹਨੂੰ ਆਪਾਂ ਨਾ ਜਿੱਦਾਂ ਕੁਛ ਹੋਰ ਚੀਜ਼ਾਂ ਦੇ ਨਾਲ ਜੋੜ ਕੇ ਜਦੋਂ ਆਪਾਂ ਵੇਖਾਂਗੇ, ਮੰਨ ਲਓ ਜਦੋਂ ਆਪਾਂ ਵਾਤਾਵਰਣ ਦੇ ਨਾਲ ਜੋੜ ਕੇ ਵੇਖਾਂਗੇ, ਜਿੱਦਾਂ ਆਪਾਂ ਹੁਣ ਇੱਕ ਪ੍ਰੋਗਰਾਮ ਵੀ ਰਨ ਕਰਦੇ ਹਾਂ, ਮੈਂ ਬੇਨਤੀ ਕਰੂੰਗਾ ਜਿਹੜੇ ਨਹੀਂ ਸੁਣਦੇ ਜ਼ਰੂਰ ਸੁਣਿਆ ਕਰੋ, ਪੋਡਕਾਸਟ ਦੇ ਉੱਤੇ ਵੀ ਆਪਾਂ ਪਾਉਂਦੇ ਹਾਂ, ਕਲਾਈਮੇਟ ਕੰਟਰੋਲ ਨਾਂ ਦਾ ਜਿਹੜਾ ਪ੍ਰੋਗਰਾਮ ਆਪਾਂ ਰਨ ਕਰਦੇ ਹਾਂ, ਉਹਦੇ ਵਿੱਚ ਤੁਹਾਨੂੰ ਇਹ ਪਤਾ ਲੱਗਦਾ ਵੀ ਕੀ ਆਪਾਂ ਕਰ ਰਹੇ ਹਾਂ। ਇੱਕ ਟੀ ਸ਼ਰਟ ਜੇ ਆਪਾਂ ਪਾਉਂਦੇ ਹਾਂ ਤਾਂ ਉਹਨੂੰ ਇੱਕ ਟੀ ਸ਼ਰਟ ਨੂੰ ਬਣਾਉਣ ਦੇ ਲਈ ਕਿੰਨੇ ਰੁੱਖ ਕੱਟੇ ਗਏ,
1: ਬਿਲਕੁਲ,
0: ਹੈ ਨਾ। ਇੱਕ ਆਪਾਂ ਜੈਕਟ ਪਾਉਣ ਡਏ ਹਾਂ ਅਤੇ ਉਹਨੂੰ ਪਾਉਣ ਦੇ ਲਈ ਕਿੰਨੇ ਰੁੱਖ ਕੱਟੇ ਗਏ। ਸੋ ਆਪਾਂ ਇਸ ਟਾਈਮ ਦੇ ਉੱਤੇ ਜੋ ਵੀ ਪਾ ਕੇ ਬੈਠੇ ਹਾਂ, ਮੈਨੂੰ ਹੁਣ ਐਗਜੈਕਟ ਯਾਦ ਨਹੀਂ ਰਿਹਾ, ਪਰ ਮੇਰੇ ਖਿਆਲ 27 ਰੁੱਖਾਂ ਦੀ ਬਲੀ ਦੇਣੀ ਪੈਂਦੀ ਹੈ।
1: ਉਹ ਟੀ ਸ਼ਰਟ ਕੇ ਉੱਪਰ ਜੋ ਚੀਜ਼ ਲਗਾ, ਉਸਕਾ ਟੈਗ ਬਣਾ ਹੈ, ਆਪਕਾ ਬਿੱਲ ਕਟਾ ਹੈ, ਕਾਗਜ਼ ਲਗਾ ਹੈ, ਹੈ ਤਾਂ ਸਾਰਾ ਜੋ ਪੇੜਾਂ ਕੇ ਸਾਥ ਜੁੜਿਆ।
0: ਸਰ ਵੇਖੋ ਪਾਣੀ ਕਿੰਨਾ ਲੱਗਦਾ, ਹੈ ਨਾ, ਕੋਟਨ ਆ ਉਹਨੂੰ ਤੁਹਾਡਾ ਕਿੰਨੇ ਕਿੰਨੇ ਬੂਟਿਆਂ ਤੋਂ ਜਾ ਕੇ ਅਤੇ ਫਿਰ ਉਹ ਇੱਕ ਟੀ ਸ਼ਰਟ ਬਣਦੀ ਹੋਊਗੀ, ਅਤੇ ਉਹਨਾਂ ਬੂਟਿਆਂ ਨੂੰ ਪਾਲਣ ਦੇ ਲਈ ਕਿੰਨਾ ਪਾਣੀ ਲੱਗਦਾ ਹੋਊਗਾ, ਹੈ ਨਾ। ਸੋ ਉਸ ਸਾਰੇ ਕੁਛ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ। ਬੜੇ ਸਾਰੇ ਲੋਕ ਨੇ ਜਿਹੜੇ ਇਸ ਰੀਜ਼ਨਿੰਗ ਦੇ ਨਾਲ ਆਪਣੇ ਆਪ ਨੂੰ ਘਟਾ ਰਹੇ ਨੇ ਬਾਇੰਗ ਤੋਂ, ਜਿੰਨਾ ਚਿਰ ਸਾਨੂੰ ਇੱਕ ਰੀਜ਼ਨਿੰਗ ਨਹੀਂ ਨਾ ਮਿਲੂਗੀ। ਸੋ ਬੇਸਿਕਲੀ ਅਗਲਾ ਕੀ ਆ ਕਿ ਸਾਨੂੰ ਰੀਜ਼ਨਿੰਗ ਇੱਕ ਦਈਏ ਆਪਾਂ ਆਪਣੇ ਆਪ ਨੂੰ ਕਿ ਮੇਰੇ ਘੱਟ ਹੁਣ ਰੇਡੀਓ 'ਤੇ ਇੱਕ ਪ੍ਰੋਗਰਾਮ ਚੱਲ ਰਿਹਾ, ਉਹ ਕਹਿੰਦੇ ਸੀ ਘੱਟ ਸ਼ੋਪਿੰਗ ਕਰਿਆ ਕਰੋ, ਅਸੀਂ ਘੱਟ ਸ਼ੋਪਿੰਗ ਕਰਤੀ, ਇੱਦਾਂ ਨਹੀਂ ਹੋ ਸਕਦਾ, ਇੱਦਾਂ ਨਹੀਂ ਕੋਈ ਵੀ ਕਰੂਗਾ। ਸਾਨੂੰ ਰੀਜ਼ਨਿੰਗ ਦੇਣੀ ਪਊਗੀ ਕਿ ਉਹਦੇ ਪਿੱਛੇ ਰੀਜ਼ਨ ਕੀ ਹੈ, ਜਾਂ ਉਹ ਰੀਜ਼ਨ ਤੁਹਾਡਾ ਫਾਈਨੈਂਸ਼ੀਅਲ ਹੋ ਸਕਦਾ ਵੀ ਤੁਹਾਡੇ ਤੁਹਾਨੂੰ ਵਾਰਾ ਨਹੀਂ ਖਾ ਰਿਹਾ ਯਾਰ, ਤੁਹਾਨੂੰ ਘਟਾਉਣਾ ਪੈਣਾ, ਉਹ ਨਹੀਂ ਮੈਨੂੰ ਲੱਗਦਾ ਵੀ ਆਪਾਂ ਉਹ ਤੋਂ ਟੱਪ ਚੁੱਕੇ ਹਾਂ, ਹੈ ਨਾ। ਜਾਂ ਫਿਰ ਉਹ ਰੀਜ਼ਨਿੰਗ ਆ ਵੀ ਹੋ ਸਕਦੀ ਹੈ ਵੀ ਯਾਰ ਅਸੀਂ ਜਿਹੜੀ ਧਰਤੀ 'ਤੇ ਰਹਿ ਰਹੇ ਹਾਂ ਉਸ ਧਰਤੀ ਦਾ ਕੋਈ ਨਾ ਕੋਈ ਫਾਇਦਾ ਕਰਨਾ ਆਪਾਂ, ਉਸ ਧਰਤੀ ਪ੍ਰਤੀ ਸਾਡੀ ਵੀ ਕੋਈ ਜ਼ਿੰਮੇਵਾਰੀ ਆ, ਪਾਣੀਆਂ ਪ੍ਰਤੀ ਸਾਡੀ ਕੋਈ ਜ਼ਿੰਮੇਵਾਰੀ ਆ, ਇਸ ਫੈਲਦੇ ਕਚਰੇ ਪ੍ਰਤੀ ਕੋਈ ਸਾਡੀ ਜ਼ਿੰਮੇਵਾਰੀ ਆ। ਸੋ ਉਹ ਸਾਰਾ ਕੁਛ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ, ਹੋ ਸਕਦਾ ਤੁਸੀਂ ਮਾਣ ਮਹਿਸੂਸ ਕਰੋ ਕੱਲ੍ਹ ਨੂੰ, ਤੁਹਾਨੂੰ ਕੋਈ ਕਹੇ ਵੀ ਉਹ ਯਾਰ ਟੀ ਸ਼ਰਟ ਪੁਰਾਣੀ ਪਾਈ ਫਿਰਦਾ, ਜਾਂ ਤੁਹਾਨੂੰ ਆਪ ਨੂੰ ਲੱਗੇ ਅਤੇ ਤੁਸੀਂ ਆਪਣੇ ਆਪ 'ਚ ਮਾਣ ਮਹਿਸੂਸ ਕਰੋ, ਨਹੀਂ ਮੈਂ ਵਾਤਾਵਰਣ ਦੀ ਮਦਦ ਕਰ ਰਿਹਾ
1: ਜੀ। ਬਿਲਕੁਲ,
0: ਸ਼ਾਇਦ ਇੱਕ ਦਿਨ ਆਵੇ, ਹਾਲੇ ਆਪਾਂ ਨਹੀਂ ਆਪਾਂ ਇਸ ਜੋਨਰ ਦੇ ਵਿੱਚ ਕਿੰਨੇ ਕੁ ਆਪਾਂ, पर जो कोई भी किसी भी किस्म की एक रीजनिंग,
1: पर उसमें रीजनिंग ये मेरे वर्ग दे देगा ना भाई साहब, वाह लेकर आया था वो तो मीडियम साइज थी, मैं मोटा हो गया, लार्ज लेकर आनी पड़ेगी फिर शॉपिंग।
0: हाँ
1: ये भी एक रीजन आ गया ना। और मोटा क्यों आया, मेरी बाइंग जो मैं ग्रोसरी है वो बेफालतू चीजें लेकर आया, पड़ी है, रात को उठा ग्रेवी सी आ गई, मनवा वो चीज खा ली, है कलेक्टेड एक दूसरे से सारी चीजें, मेरा जो वेट बढ़ रहा है मैं किसी तरीके बढ़ रहा है, कुछ चीजें बार बार फालतू का खा रहा हूँ, खातू मैं गर्म सकूँ, बे टाइम का खा रहा हूँ, गर्मा बन जाएगा आराम तेल चलेगा,
0: माइनस करना ना।
1: हाँ, ये चीजें माइनस करेंगे तो साइज में भी बंदा सही रहेगा, तो पुराने कपड़े भी आते रहेंगे, उस साइज से बाहर गया तो नए कपड़े आवागे, फिर पुराने न्यूनी गियर नहीं आ रहे, बड़े अच्छे कपड़े थे, किसी ना किसी दिन मैं इसमें फिट आऊंगा, वो किसी ना किसी के चक्कर में पता नहीं कितने साल निकल जाए।
0: नहीं बेसिकली आप ये चीज़ वैसे पहले ही कर चुके हैं, पर जिदा जिदा मान लो ताड़े तुसीं साइज तो बाहर जो जा रहे होंगे ना, तो उहदा कारण ताड़ा स्ट्रैस होगा, क्योंकि ज़्यादातर लोग स्ट्रैस दे विच ही वध खांदे आ।
1: पर मेरे हिसाब से ये थोड़ा सा बाटर सिस्टम कर रहे हैं ना, मान लीजिए मेरा मीडियम साइज था, अब मैं लार्ज में जा रहा हूँ, तो लार्ज जा रहा है मीडियम में जा रहा है, भाई लार्ज वालों कहते अच्छी अच्छी चीज़ें मन दे दे भाई,
0: पर इदा होंदा नहीं ना।
1: तू लार्ज वाले तेरे पर पड़ी होगी, तेरे वापस वाणी नहीं मन दे दे।
0: बेसिकली लार्ज वाला मीडियम वाले अपनी जिंदगी चो माइनस करके गांव वादा ना।
1: वह बंदा ही माइनस कर देगा भाई, ये होनी चाहिए। नहीं अच्छा चाहिए हो सके ना चीजा तो।
0: हाँ चलो आप गांव वादे हैं तो
1: आपने माइनस कर दिया। हाँ। ये सवाल माइनस,
0: इस सवाल माइनस, इस सवाल हो गया, ये सवाल माइनस करता। अगला आ जाता वा साडा ना रोज़मर्रा की साड़ी जिंदगी दे विचों नजायज कमिटमेंट्स जिहड़ियां उन्हां नूं माइनस करना, कि आप एवें कई को फोन आउंदा अहीं कह दिंदे आहो ठीक है कोई नहीं मैं कर दूँ, है ना भी फलाने थां तुसीं आह चीज़ चुक लिआओगे, हाँ ठीक है कोई नहीं मैं कर दूँ, नजायज जिहड़ियां कमिटमेंट्स ने, तुहानूं पता वा भी तुहाडे कोल नहीं टाइम हैगा, तुसीं फिर भी ओवर कमिट करी जा रहे हो, है ना एक ओवर कमिटमेंट दो, तुहानूं हुण निकल लगा तो मैनूं फोन आ जाए भी हाँ जी भाई आह ऐड अज ही चला सकदे हो आपां पैसे वध दे देंगे, तो मैं कहा हाँ हाँ हाँ हाँ ये ओवर कमिटमेंट है, पैसे तो भावें आ जाएंगे पर वो तंग करूगी, है ना तो कम बिजनेस बंद करके घर में चले हो तो तुम कोई गाहक आ गया तुम कहते चल कोई गल नहीं यार फिर खोल शटर, तुम इस पक्षों वेखो किसी तुम गोरिया के शोरूम से चल जाओ
1: गढ़ के बाहर,
0: है ना उन्होंने
1: बजने वाले
0: निकलो कहना सॉरी कल वीर कल टाइम है, तो अपने अपने कहें भी चलता वादा फल ला फिर, है ना तो उत्थे भावें तुम्हें भी पता भी अंदर बड़े बंदे ने फिर किन्ना टाइम लाना, सो ये जिहड़ियां नजायज हाँ वा ना सानू भी पता होनी चाहिए, हाँ तो ना भी सानू ना करनी भी आनी चाहिए तो सानू हाँ करनी भी आनी चाहिए, कई बंदे जिहड़े आ अपनी जिंदगी दे विचों ना माइनस करन दी लोड़ महसूस करते, कई हाँ दी लोड़ महसूस करते, कई ने पक्का ही मूँह ते ना रखे,
1: कई सवाल ही ऐसा होना आप हाँ ना फस जाए, बंदा पूछे भाई साहब आपने चोरी करनी छोड़ दी अब क्या करे, हाँ तभी फसया ना तभी फसया।
0: हाँ जी
1: कई बंदे के सवाल ऐसे हो बंदा हाँ ना में फंस जा फिर कमिटमेंट करनी पड़ा कहीं ना कहीं। बस ये मैनेज करने वाली सीखने वाली बात
0: बेसिकली ना तुम सब एक कहन चीज़ा निके निके जो मैं वेरी फस्ट टाइम यह चीज़ पढ़ी ही ना तो मैंने बहुत ही जची नहीं, पर हूँ मैं महसूस करदा भी जिहड़ियां ये नजायज हाँ आप करते हैं ना किसी की हैल्प करन दी जो तुहाडे को मतलब हैल्प करनी चंगी गल है पर उहदे लई तुहाडे को टाइम होना चाहिए,
1: जी जी जी बिल्कुल बिल्कुल
0: तुहाडे को टाइम होना चाहिए, फिर तुम डेफिनेटली किसी लिए हाँ करो, तुम अपने काम कार के उत्ते कोई वध कस्टमर भुगता उहदे लई तुहाडे को टाइम होना चाहिए, नहीं तो ये चीज़ा ना तुहानूं बर्न आउट कर दियां मानसिक तौर के उत्ते तुहानूं ये मतलब इन्ना क थका दें तू ना एक भी ताड़े च फीलिंग भी इदा दी मतलब तुम इनू पता नहीं हूँ की शब्द देवे आप मान लो तुम 5 बजे घर जाना ही तो एवं नजायज हाँ करन करके तुम 6 बज गए हूँ जो तुम घर जाते हो ना तो तुम तुम यह हों भी इस एक घंटे के मैं $100 कमा के लिया जो मैं 500 कमा के लिया तो अगों तुम जो किसी ने पुछना घर गए भी अज लेट हो गए है ना तुहानूं पता ही भी आह काम करना ही अज न्याणे पिक करने ही जां किदां
1: कोई भी काम
0: तुहानूं माण महसूस हो रहा उस $500 दे उत्ते ते तुहानूं खिज महसूस हो रही अगले दे सवाल दे उत्ते
1: पर उस 500 का मैं अपनी बीवी के लिए कुछ ले जाऊं भाई सोने का बना दूं तेरे को वो तो कहेगी ना तू जिक जिक घंटा ला लियो
0: नहीं पर
1: मैं मरीज हां तू डॉक्टर हो मैं मेरा सवाल बनेगा
0: नहीं सवाल तुहाडा बन गया पर इस मौके दे उत्ते तुसीं इमेजिन करके वेखो मान लो तुसीं 500 का छड्डो तुसीं 1000 का कुछ लै गए हां फिर भी तुम सोच के वेखो ਵੀ ਕੀ ਉਹ ਵਾਲੀ ਜਿਹੜੀ ਫਰਸਟ੍ਰੇਸ਼ਨ ਆ ਉਹਨੂੰ ਇਹ $1,000 ਫਿਲ ਕਰ ਪਾਊਗਾ?
1: ਵਾਹ ਤਾਂ ਮੇਰੇ ਪਾਸ ਰਹਿ ਗਈ ਨਾ, ਜਿਸ ਨਾਲ ਮੇਰੇ ਤੋਂ ਸਵਾਲ ਕਰਨਾ ਘਰ ਜਾਂਦੇ ਵਾ ਉਹ ਤਾਂ ਖੁਸ਼ ਹੋ ਗਏ ਨਾ।
0: ਨਹੀਂ ਨਹੀਂ ਹੋਊਗਾ, ਤੁਸੀਂ ਮਤਲਬ ਪ੍ਰੈਕਟੀਕਲੀ ਤੁਸੀਂ ਜੇ ਸੋਚੋ ਤਾਂ ਨਹੀਂ ਹੋਊਗਾ, ਕਿਉਂਕਿ ਅਗਲੇ ਦਾ ਜਿਹੜਾ ਉਹ ਫਰਸਟ੍ਰੇਸ਼ਨ ਲੈਵਲ ਹੈ।
1: ਸ਼ਾਇਦ ਮੈਂ ਆਪਕੀ ਬਾਤ ਤੁਹਾਨੂੰ ਵਿੱਚ ਮੈਂ ਟੋਕ ਰਹਾ ਹੂੰ, ਹੋ ਸਕਦਾ ਪਹਿਲੀ ਵਾਰ ਖੁਸ਼ ਹੋ ਜਾਵਾਂਗੇ, ਦੂਸਰੀ ਵਾਰ ਖੁਸ਼ ਹੋ ਜਾਵਾਂਗੇ, ਬਾਅਦ ਮੈਂ ਮੈਨੂੰ ਹੱਥ ਪੜ ਜਾਵੇਗੀ, ਤੀਸਰੀ ਵਾਰ ਨਹੀਂ ਹੋਵਾਂਗੇ ਔਰ ਮੈਂ ਆਪਣੀ ਆਦਤ ਦਾ ਗੁਲਾਮ ਹੋ ਜਾਊਂਗਾ।
0: ਵਰਸ ਕੇਸ ਲਾ ਲਓ ਤੁਸੀਂ,
1: ਮੈਂ ਆਪਣੀ ਆਦਤ ਦਾ ਗੁਲਾਮ ਹੋ ਜਾਊਂਗਾ,
0: ਕਿਉਂਕਿ ਜਿਹੜੀ ਤੁਸੀਂ ਇਹ ਐਗਜ਼ਾਮਪਲ ਦੇ ਰਹੇ ਹੋ ਨਾ,
1: ਲਾਸਟ ਮਿੰਟ ਜੋਬ ਮੈਂ ਕੰਮ ਕਰਨ ਵਾਲਾ ਕੰਮ ਹੋਊਗਾ, ਲਾਸਟ ਮਿੰਟ ਕੀ ਜੋਬ
0: ਨਹੀਂ, ਜਸਟ ਇੱਕ ਐਗਜ਼ਾਮਪਲ ਆ ਇਹ ਤਾਂ, ਹਾਂ ਕਰਨ ਦੀ ਇੱਕ ਐਗਜ਼ਾਮਪਲ ਹੈ, ਹੋਰ ਕੁਛ ਵੀ ਰੀਜ਼ਨ ਹੋ ਸਕਦਾ, ਪਰ ਜਿਹੜੀ ਆਹ ਤੁਸੀਂ ਐਗਜ਼ਾਮਪਲ ਦੇ ਰਹੇ ਹੋ ਨਾ ਵੀ ਇੱਕ ਵਾਰੀ ਖੁਸ਼ ਹੋ ਜੂ, ਕੋਈ ਦੋ ਵਾਰੀ ਖੁਸ਼ ਹੋ ਜੂਗਾ, ਟੈਕਨੀਕਲੀ ਜੇ ਤੁਸੀਂ ਸੋਚੋ ਤਾਂ ਅਸੀਂ ਆਪਣੀ ਲਾਈਫ ਦੇ ਨਾਲ ਇੱਦਾਂ ਹੀ ਕੀਤਾ ਵਾ ਜਾਂ ਕਰ ਰਹੇ ਹਾਂ ਅਤੇ ਇਹੋ ਹੀ ਤਾਂ ਭੁਗਤ ਰਹੇ ਹਾਂ ਆਪਾਂ, ਪਹਿਲਾਂ ਆਪਾਂ ਇਹੋ ਹੀ ਤਾਂ ਕੀਤਾ ਵਾ, ਸਾਨੂੰ ਥੋੜ੍ਹੇ ਥੋੜ੍ਹੇ ਭਾਵੇਂ ਉਹ ਘਰ ਦਾ ਕੋਈ ਜੀ ਆ ਅਤੇ ਭਾਵੇਂ ਅਸੀਂ ਆਪਣੇ ਆਪ ਨੂੰ ਵੀ ਤਾਂ ਇੱਦਾਂ ਦੇ ਇਨਸੈਂਟਿਵ ਦੇ ਰਹੇ ਹਾਂ ਨਾ। ਬੇਸਿਕਲੀ ਜਦੋਂ ਮੈਂ ਮੰਨ ਲਓ ਪੈਸੇ ਦੇ ਲਈ ਕੰਮ ਵੱਧ ਕਰ ਲਿਆ, ਓਵਰ ਟਾਈਮ ਕਰ ਲਿਆ, ਉਹ ਮੈਂ ਕਿਸੇ ਨੂੰ ਛੱਡੋ ਤੁਸੀਂ, ਪਹਿਲਾਂ ਮੈਂ ਆਪਣੇ ਆਪ ਨੂੰ ਆਪਣੇ ਮਨ ਨੂੰ ਇਨਸੈਂਟਿਵ ਦਿੱਤਾ ਨਾ ਵੀ ਆਹ ਵੇਖ ਖੁਸ਼ ਹੋ ਤੂੰ, ਮੈਂ ਤੈਨੂੰ ਮਤਲਬ ਵੱਧ ਤਾਂ ਤੂੰ ਟਾਈਮ ਲਾ ਰਿਹਾ, ਇਸ ਟਾਈਮ ਤੇਰੀ ਵਾਹ ਨਹੀਂ ਆ, ਤੂੰ ਥੱਕਿਆ ਟੁੱਟਿਆ, ਤੇਰੀ ਗਾਂ ਅਗਲੀ ਕਮਿਟਮੈਂਟ ਆ ਨਿਆਣਿਆਂ ਪ੍ਰਤੀ ਜਾਂ ਕਿਸੇ ਹੋਰ ਯਾਰ ਦੋਸਤ ਪ੍ਰਤੀ ਜਾਂ ਤੂੰ ਗਰਾਊਂਡ ਜਾਣਾ ਜਾਂ ਕਿਤੇ ਜਾਣਾ, ਪਰ ਉਹ ਆਹ ਵੇਖ ਮਨਾ ਤੈਨੂੰ ਆਹ 500 ਵੱਧ ਆ ਰਿਹਾ, ਇਹ ਅਸੀਂ ਆਪਣੇ ਆਪ ਦੇ ਨਾਲ ਕੀਤਾ, ਪਰ ਇੱਕ ਚੀਜ਼ ਇੱਕ ਜਗ੍ਹਾ ਦੇ ਉੱਤੇ ਜਾ ਕੇ ਉਹਨੇ ਸਾਨੂੰ ਰਸ ਦੇਣਾ ਛੱਡ ਹੀ ਦਿੱਤਾ ਨਾ।
1: ਪਰ ਕਈ ਵਾਰ ਜੋ ਅਗਲਾ ਆਦਮੀ ਹੈ ਉਸਕੀ ਸ਼ਕਲ ਹੀ ਐਸੀ ਹੋ ਵੀ ਬੰਦਾ ਹਾਂ ਕਰੇ ਨਾ ਕਰੇ ਵੀ ਕੰਮ ਇਸਕਾ ਕਰਨਾ ਪੜੇਗਾ।
0: ਵੇਖੋ ਕੁਛ ਇੱਕ ਸਿਨੈਰੀਓਜ਼ ਦੇ ਵਿੱਚ ਤੇ ਆਪਾਂ ਕਰਾਂਗੇ,
1: ਦੇਖਣਾ ਪੜੇਗਾ ਵੀ
0: ਐਕਸਪੈਕਟੇਸ਼ਨ
1: ਕਿਤਨਾ ਜ਼ਰੂਰੀ ਹੈ ਕਿਤਨਾ ਨਹੀਂ ਹੈ।
0: ਬਹੁਤ ਸਾਰੀਆਂ ਚੀਜ਼ਾਂ,
1: ਫਾਰਮੂਲਾ ਹਰ ਸਮੇਂ ਲਾਗੂ ਨਹੀਂ ਕਰ ਸਕਦੇ ਬਈ,
0: ਕੋਈ ਫਿਕਸ ਫਾਰਮੂਲਾ ਨਹੀਂ ਨਾ,
1: ਮੇਰਾ ਹਾਂ ਹੀ ਹੋਗਾ, ਹਾਂ
0: ਫਿਕਸ ਨਹੀਂ, ਮਤਲਬ ਤੁਸੀਂ ਲਾਈਫ ਸਟਾਈਲ ਨਾ ਬਣਾ ਲਓ ਉਸ ਚੀਜ਼ ਨੂੰ।
1: ਯੈਸ,
0: ਫਿਕਸ ਨਹੀਂ, ਮਤਲਬ ਇਹ ਨਹੀਂ ਹੈ ਵੀ ਆਲਵੇਜ਼ ਤੁਸੀਂ ਹੁਣ ਪੱਕਾ ਹੀ ਉਹ ਬਣਾ ਲਿਆ ਵੀ ਜਾਓ ਜੀ ਜਾਓ ਜੀ ਜਾਓ ਜੀ,
1: ਮੈਂ ਦੇਖ ਲੂੰਗਾ ਬਾਅਦ,
0: ਮਤਲਬ ਇੱਦਾਂ ਨਹੀਂ, ਪਰ ਹਾਂ ਤੁਹਾਨੂੰ ਜਿਉਂਦੇ ਜਾਗਦੇ ਇਨਸਾਨ ਨੂੰ ਇਹਨਾਂ 'ਤੇ ਸਮਝ ਆਉਂਦਾ ਹੀ ਹੈ ਨਾ ਕਿਹੜਾ ਬੰਦਾ ਕਿੰਨੀ ਕੁ ਲੋੜ ਦੇ ਵਿੱਚ ਹੈ। ਜੇ ਤੁਸੀਂ ਉਹਦੀ ਲੋੜ ਨਾ ਪੂਰੀ ਕੀਤੀ ਫਿਰ ਤਾਂ ਤੁਸੀਂ ਟਾਈਮ ਨਾਲ ਵੀ ਘਰ ਜਾਓਗੇ, ਮੰਨ ਲਓ ਤਾਂ ਤੁਹਾਡੇ ਮਨ ਦੇ ਵਿੱਚ ਤੁਸੀਂ ਉਹ ਗਿਲਟ ਲੈ ਕੇ ਜਾਓਗੇ ਨਾ, ਯਾਰ ਉਹਦੀ ਮਦਦ ਕਰ ਦੇਣੀ ਚਾਹੀਦੀ।
1: ਕਈ ਵਾਰ ਨਾ ਕਿਸੇ ਕੀ ਮਦਦ ਕਰਨੇ ਜਾਓ ਨਾ, ਮੈਨੂੰ ਇੱਕ ਬੜਾ ਪੁਰਾਣਾ ਕਿੱਸਾ ਯਾਦ ਆ ਗਿਆ, ਦਿੱਲੀ ਏਅਰਪੋਰਟ ਦਾ ਜੋ ਪੁਰਾਣਾ ਏਅਰਪੋਰਟ ਤਾ ਨਾ, ਉਸ ਤੋਂ ਨਹੀਂ ਬਣ ਗਿਆ ਸਾਹਿਬ, ਦੇਖ ਸਕੋ ਵੀ ਸਾਰੇ ਪੁਰਾਣੇ ਏਅਰਪੋਰਟ ਮੇ ਆਪਣੇ ਬਾਹਰ ਜੋ ਪੁਰਾਣੀ ਪਾਰਕਿੰਗ ਥੀ ਨਾ, ਤੋ ਆਪਕੇ ਡਰਾਈਵਰ ਨੇ ਬਾਹਰ ਆਪਕੋ ਉਤਾਰ ਦੀ ਔਰ ਆਪ ਡਰਾਈਵਰ ਕਈ ਪਾਰਕਿੰਗ ਲਗਾ ਦੀ, ਬੈਟਰ ਇਹ ਤਰੀਕਾ ਹੋਦਾ ਆਪ ਡਰਾਈਵਰ ਕੇ ਸਾਥ ਜਾਓ, ਅਬ ਦੇਖੋ ਕੌਣ ਸੀ ਪਾਰਕਿੰਗ ਉਸਨੇ ਲਗਾ ਰੱਖੀ ਹੈ ਔਰ ਵਹਾਂ ਸੇ ਗੱਡੀ ਵੀ ਦੁਬਾਰਾ ਵਾਪਸ ਆਏ। ਤੋ ਹਮਾਰੇ ਇੱਕ ਰਿਸ਼ਤੇਦਾਰ ਤੇ ਦੋਨੋਂ ਗਏ ਬਾਹਰ, ਇੱਕ ਦੂਸਰੀ ਗੱਡੀ ਮੈਂ ਤਾਂ ਇੱਕ ਦੂਸਰੀ ਗੱਡੀ ਮੈਂ ਤਾਂ, ਮੇਰੇ ਮਾਮਾ ਜੀ ਗਏ ਤੇ ਮਾਰੇ, ਤੋ ਉਨਕੇ ਸਾਥ ਹੋਰ ਵੀ ਗਿਆ ਤਾ ਕੋਈ, ਤੋ ਮਾਰੇ ਵਾਲੀ ਡਰਾਈਵਰ ਨੇ ਬਤਾ ਰੱਖਿਆ ਤਾ ਬਈ ਮੈਂ ਇਸ ਪਾਰਕਿੰਗ ਲੋਟ ਮੈਂ ਖੜਾ ਹੋਊਂਗਾ, ਮੇਰੀ ਗੱਡੀ ਆ ਹੋਊਗੀ, ਆਪਕਾ ਬੰਦਾ ਭੇਜ ਦੇਣਾ, ਮੈਂ ਗੱਡੀ ਆ ਲਿਆਊਂਗਾ, ਕਿਉਂਕਿ ਵਹਾਂ ਅਗਰ ਆਪ ਬਾਹਰ ਗੱਡੀ ਕਰੋਗੇ ਗੱਡੀ ਵਾ ਆਪਕੀ ਗੱਡੀ ਟੋ ਕਰਕੇ ਲੈ ਜਾਂਦੇ, ਤੋ ਵਹਾਂ ਜਾਂ ਫਿਰ ਜਾ ਕੇ ਉਸ ਪਰ ਕਾਊਂਟਰ ਥਾ ਉਸਕੇ ਉੱਪਰ ਆਪਣੀ ਰਾਜੋ ਬੋਲੋ ਆਪਣੀ ਜਾਂ ਡਰਾਈਵਰ ਕਾ ਨਾਮ ਬੋਲੋ, ਡਰਾਈਵਰ ਆਪਣੀ ਗੱਡੀ ਲੈ ਕੇ ਆ ਜਾਤਾ, ਤੋ ਵੀ ਵਹਾਂ ਜਾਂ ਇੰਤਜ਼ਾਰ ਕਰ ਰਹੇ ਹਾਂ। ਤੋ ਮਾਰੇ ਡਰਾਈਵਰ ਨੇ ਤਾਂ ਬਤਾ ਦਿਆ, ਜੋ ਦੂਸਰੀ ਪਾਰਟੀ ਥੀ ਉਨਕੇ ਡਰਾਈਵਰ ਨੇ ਬਤਾਇਆ ਨਹੀਂ, ਔਰ ਉਨਕਾ ਜੋ ਮੇਨ ਆਦਮੀ ਤਾ ਵਾਹ ਆਇਆ ਮਾਰੇ ਦੂਸਰੇ ਮਾਮੇ ਭਾਅ ਨੂੰ ਕਹਿ ਯਾਰ ਮਾਰੀ ਹੈਲਪ ਕਰ ਦਿਓ, ਮਾਰਾ ਡਰਾਈਵਰ ਗੁੰਮ ਹੋ ਗਿਆ, ਪਤਾ ਨਹੀਂ ਕਹਾਂ ਸੀ ਪਾਰਕਿੰਗ ਗਾਈ, ਉਸ ਸਮੇਂ ਫੋਨ ਵੀ ਨਹੀਂ ਦਿੱਤੇ ਨੇ, ਤੋ ਕਹਿੰਦੇ ਕੋਈ ਚੱਕਰ ਨਹੀਂ ਆ ਮਾਰੇ ਸਾਥ ਚਲੋ ਹਮ ਆਪਕੀ ਹੈਲਪ ਕਰਾਂਗੇ। ਤੋ ਮਾਮਾ ਜੀ ਨੇ ਆਪਣੀ ਗੱਡੀ ਛੋਟੀ ਉਸਕੇ ਸਾਥ ਪੈਦਲ ਚਲਦੀ ਹੈ, ਪੈਦਲ ਬਾਤਾਂ ਕਰਦੇ ਕਰਦੇ ਜਾ ਰਹੇ, ਬਾਅਦ ਮੈਂ ਦੇਖਿਆ ਬੰਦਾ ਦਿਖਿਆ ਨਹੀਂ, ਵਾਹ ਬੰਦਾ ਪਿੱਛਾ ਦੇਖ ਰਿਹਾ ਜਹਾਜ਼ ਬੜੀ ਪਾਸ ਸੇ ਨਿਕਲਿਆ ਤਾ ਉਸਕੇ ਬਾਉਂਡਰੀ ਲਾਈਨ ਸੇ, ਉਹ ਆਰਾਮ ਸੇ ਜਹਾਜ਼ ਦੇਖ ਰਿਹਾ, ਉਹਨੇ ਕਿਹਾ ਭਾਈ, ਉਹ ਕਹਿੰਦਾ ਵੀਰ ਜੀ ਗੱਡੀ ਲੱਭਣੀ ਨਹੀਂ, ਤੁਸੀਂ ਲੱਭੋ ਮੈਂ ਆਇਆ ਬਸ, ਕਹਿੰਦਾ ਤੇਰੀ ਤਾਂ ਲੱਭਣੀ ਗੱਡੀ ਮੈਂ, ਤੂੰ ਜਹਾਜ਼ ਦੇਖ ਰਿਹਾ
0: ਗੱਡੀ
1: ਤਾਂ ਤੇਰੀ ਲੱਭਣੀ। ਕਈ ਬੰਦੇ ਆਪਾਂ ਨੂੰ ਕਹਿੰਦੇ ਭਾਈ ਸਹੀ ਉਹ ਕੰਮ ਕਰਨਾ ਬੜਾ ਜ਼ਰੂਰੀ ਆ, ਕੋਈ ਬਾਤ ਮੇਰੀ ਹੈਲਪ ਕਰਦਾ, ਆਪ ਕਰੋ ਬਸ, ਇਹ ਵੀ ਆਇਆ ਮੈਂ ਤੇਰਾ ਹੀ ਤਾਂ ਕੰਮ ਕਰ ਰਿਹਾ ਯਾਰ।
0: ਹਾਂ ਕਈ ਵਾਰੀ ਤੁਸੀਂ ਹੁੰਦਾ ਹੈ ਵੀ, ਸੋ ਇਸ ਕਰਕੇ ਤੁਹਾਨੂੰ ਇੱਦਾਂ ਦੇ ਵੀ ਜਿਹੜੇ ਆਪਣੇ ਆਪ ਦੇ ਪ੍ਰਤੀ ਆਪਣੇ ਕੰਮ ਪ੍ਰਤੀ ਸੀਰੀਅਸ ਬੰਦੇ ਨਹੀਂ ਗੇ, ਉਹਨਾਂ ਨੂੰ ਵੀ ਮਾਈਨਸ ਕਰੋ, ਤੁਸੀਂ ਉਦੋਂ ਇੱਕ ਆਈਡੈਂਟੀਫਾਈ ਕਰੋ ਵੀ ਹਾਂ ਇਹ ਬੰਦਾ ਯਾਰ ਆਪਣੇ ਕੰਮ ਪ੍ਰਤੀ ਕਿੰਨਾ ਕੁ ਸੀਰੀਅਸ ਆ, ਜੇ ਨਹੀਂ ਆ ਤਾਂ ਇਹੋ ਜਿਹੀਆਂ ਮਲਾਜ਼ੇਦਾਰੀਆਂ ਮਾਈਨਸ ਕਰੋ। ਟਾਈਗਰ ਜੀ ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਵਧੀਆ ਜੀ,
1: ਤੁਸੀਂ ਸਲਮਾਨ ਖਾਨ ਤੋਂ ਪੈਸੇ ਲੈਂਦੇ ਕਿ ਨਹੀਂ?
2: ਮੇਰੇ ਨਾਮ ਵਰਗਾ ਤੇ ਮੈਂ ਵੈਸੇ ਹੀ ਖੁਸ਼ ਰਹਿਣਾ।
0: ਚਲੋ ਜੀ ਟੈਗ ਤਾਂ ਵੀ ਚੰਗਾ
2: ਭਾਜੀ, ਪਹਿਲਾਂ ਤਾਂ ਉਹ ਖੱਟਾ ਨਹੀਂ ਸੀ ਕੱਚਾ,
0: ਤੁਸੀਂ ਇਹ ਦੱਸਣਾ ਹੈ ਜੀ ਕੀ ਫਰਕ ਪੈਂਦਾ ਉਸ ਚੀਜ਼ ਦੇ ਨਾਲ? ਆਹ ਵੀ ਹੁਣ ਬਿਲੋੜੀ ਚੀਜ਼ ਹੈ ਨਾ, ਤੁਸੀਂ ਕਿੰਨੇ ਚਿਰ ਦਾ ਸਟ੍ਰੈਸ ਲੈ ਕੇ ਬੈਠੇ ਜੇ ਘੰਟੇ ਤੋਂ, ਘੰਟੇ ਤੋਂ ਤੁਸੀਂ ਉਲਟ ਤੇ ਬੈਠੇ ਜੇ ਕਿ ਮੈਂ ਜਾ ਕੇ ਦੱਸਾਂ ਵੀ ਉਹ ਖੱਟਾ ਨਹੀਂ ਕੱਚਾ ਸੀ,
1: ਇੰਜੋਏ ਕਰਨ ਦੇ ਥੋੜਾ
0: ਜਿਹਾ, ਵੀ ਬਲੋੜੀਆਂ ਹੀ ਨੇ ਚੀਜ਼ਾਂ
1: ਸਵਾਰੀ
0: ਛੱਡੀ ਵੇਖ ਲੋ ਜੋ ਮੈਂ ਕੱਚਾ ਦੱਸ ਕੇ ਆਵਾਂ। ਹਾਂਜੀ, ਵੈਸੇ ਜਦੋਂ ਲਿਖਣਾ ਹੋਵੇ ਨਾ, ਮੰਨ ਲਓ ਜਦੋਂ ਰੈਸਪੀ ਚ ਲਿਖਣਾ ਹੋਵੇ ਹੈ ਨਾ, ਤੇ ਵੈਸੇ ਤੇ ਤੁਸੀਂ ਕੱਚਾ ਵੀ ਮਾਈਨਸ ਕਰ ਸਕਦੇ ਹੋ, ਤੁਸੀਂ ਓਦਾਂ ਜੇ ਸਿੰਪਲ ਲਿਖੋ ਵੀ ਪਿਆਜ਼ ਤੇ ਪਿਆਜ਼ ਕੱਚੇ ਗਾਈਦਾ ਰੋਟੀ, ਹਾਂ ਨਹੀਂ ਇਹਨਾਂ ਦਾ ਤਰੀਕਾ ਵਾ ਇਹ ਚੀਜ਼ ਨਾ ਦੱਸਦੇ ਹੀ ਇਸ ਤਰੀਕੇ ਦੇ ਨਾਲ ਵੀ ਸੁਣਨ ਵਾਲਾ ਸੋਚਦਾ ਵੀ ਯਾਰ ਇਹ ਬੜੀ ਰੋਇਲ ਜੀ ਰੋਟੀ ਖਾਂਦੇ ਰੋਜ਼ ਹੈ
1: ਨਾ, ਅੱਜ ਕੀ ਖਾਣਾ ਜੀ ਦੱਸ ਦਿਓ।
0: ਹਾਂਜੀ ਕੀ? ਅੱਛਾ ਬੱਕਰਾ ਬਣੂਗਾ, ਅੱਛਾ ਗੋਟ, ਗੋਟ ਓਕੇ, ਗੋਟ ਗੋਟ ਗੋਟ ਗੋਟ ਮੈਨੇ ਬੱਕਰਾ, ਮਟਨ
1: ਨਹੀਂ, ਹਮ
2: ਯੈਸ ਮਟਨ
0: ਓਕੇ ਠੀਕ ਹੈ ਜੀ,
1: ਇਹ ਦੋਨੋਂ ਫਰਕ ਹੈ ਭਾਈ ਸਾਹਿਬ,
0: ਹਮ ਉਹ ਤੇ ਇਹ ਦੱਸਣਗੇ ਹੁਣ
1: ਕੀ ਬਣਾ ਰਹੇ ਹੈ ਯੋ ਟਾਈਗਰ ਨਾਲ ਬੱਕਰੀ ਮਾਰਨਾ,
2: ਗੋਟ ਮੀਟ ਲੈ ਕੇ ਆਏ, ਗੋਟ ਮੀਟ ਲੈ ਕੇ ਆਏ, ਹੁਣ ਉਹਨੂੰ ਤੁਸੀਂ ਮਟਨ ਕਹਿਣਾ ਹੈ ਕੀ ਕਹਿਣਾ
1: ਹੈ? ਨਹੀਂ ਫਰਕ ਟਾਈਗਰ ਭਾਈ ਸਾਹਿਬ, ਫਰਕ ਹੈ ਇਸਮੇ, ਗੋਟ ਕਾ ਔਰ ਮਟਰ ਕਾ ਫਰਕ ਹੈ, ਹਮ ਮਟਨ ਆ ਜਾ ਜੋ, ਹਾਂਜੀ
2: ਹਾਂ ਤੁਸੀਂ ਸਮਝਾਓ, ਮੈਨੂੰ ਨਹੀਂ ਪਤਾ ਕੀ ਫਰਕ,
1: ਮਟਨ ਮਟਨ ਆ ਜਾਂਦਾ ਜਿੱਦਾਂ ਮੈਂ ਪੰਜਾਬੀ ਚ ਦੱਸਾਂਗਾ,
0: ਮਰਨ ਤੋਂ ਬਾਅਦ ਮਟਨ ਹੋ ਜਾਂਦਾ,
1: ਨਹੀਂ ਨਹੀਂ ਜਿਹੜਾ ਭੇਡੂ ਹੁੰਦਾ ਨਾ, ਭੇਡੂ ਆਪਣਾ ਜਿਹੜਾ ਭੇਡੂ ਹੁੰਦਾ ਵਾ ਜਿਹੜਾ ਥੋੜਾ ਜਿਹਾ ਵੱਧ ਉਮਰ ਦਾ ਹੋ ਜਾਂਦਾ ਨਾ, ਉਹ ਮਟਨ ਕਿਹਦੀ ਕੈਟਾਗਰੀ ਚ ਪਾ ਦਿੰਦੇ ਆ?
0: ਨਹੀਂ ਪਰ ਭੇਡੂ ਤੇ ਦੂਸਰਾ ਹੋ ਗਿਆ ਨਾ, ਭੇਡੂ ਤੇ ਭੇਡ ਹੋ ਗਈ,
1: ਬੱਕਰੇ ਨੂੰ ਪਾ ਦਿੰਦੇ ਜਿਹੜਾ ਥੋੜਾ ਜਿਹਾ ਉਹਦੇ ਚ ਆ ਜਾਂਦਾ, ਬੱਕਰੀ ਨੂੰ ਗੋਟ ਚ ਕੈਟਾਗਰੀ ਚ ਰੱਖਿਆ ਜਾਂਦਾ,
0: ਮਤਲਬ ਜਿਹੜਾ ਬੱਕਰਾ ਵੱਡੀ ਉਮਰ ਦਾ ਹੋ ਗਿਆ,
1: ਹਾਂ ਵੱਡੀ ਉਮਰ ਦਾ ਹੋ ਗਿਆ,
0: ਹਾਂ ਥੋੜਾ ਮਤਲਬ ਵਜਨ ਚ ਵੱਧ ਗਿਆ,
1: ਵਜਨ ਚ ਵੱਧ ਗਿਆ ਉਹ ਮਟਨ, ਉਹ ਮਟਨ ਚ ਲੈ ਜਾਂਦੇ ਆ ਉਹਨੂੰ,
0: ਦੈਟਸ
1: ਵਾਈ ਉਹਦਾ ਥੋੜਾ ਚੀੜਾ ਵੀ ਹੁੰਦਾ ਆ।
0: ਓਕੇ, ਤੇ ਜਿਹੜੇ ਛੋਟੀ ਉਮਰ ਦਾ ਵਾ ਉਹ
1: ਬੱਕਰੀ ਵੱਢ ਦੇਣੀ ਉਹਨਾਂ ਨੇ।
0: ਓਕੇ ਮੈਂ ਓਕੇ ਬਾਜ ਦਾ ਇਹਦੇ ਇਹਦੇ ਵਿੱਚ ਕੁੱਲ ਮਿਲਾ ਕੇ ਫਿਰ ਮੈਂ ਤੇ ਬਾ ਆ ਦਾ ਹੀ ਫਰਕ ਹੈ।
1: ਅੱਜ ਟਾਈਗਰ ਜੀ ਨੇ ਸ਼ਿਕਾਰ ਕੀਤਾ, ਅੱਜ ਬਣਦਾ ਟਾਈਗਰ ਜੀ ਸ਼ਿਕਾਰ ਕੀਤਾ ਬੱਕਰੀ ਜੀ। ਭਾਈ ਸਾਹਿਬ ਟਾਈਗਰ ਜੀ ਕੀ ਸੁਣਾਉਣਾ ਚਾਹੋਗੇ?
0: ਆਵਾਜ਼ ਠੀਕ ਕਰਿਓ ਪਹਿਲਾਂ, ਆਵਾਜ਼ ਠੀਕ ਕਰਿਓ ਪਹਿਲਾਂ, ਆਵਾਜ਼ ਠੀਕ ਕਰਿਓ ਤੇ ਫਿਰ ਗੱਲਬਾਤ ਜਿਹੜੀ ਹੈ ਤੁਹਾਡੀ ਸੁਣਨ ਦਾ ਆਨੰਦ ਆਵੇ। ਹਾਂਜੀ ਹਾਂਜੀ ਹਾਂਜੀ
1: ਜੀ ਜੀ ਜੀ ਜੀ
2: ਤੇ ਹੋਇਆ ਕੀ ਸੀਗਾ ਕਿ ਸਪਟੈਂਬਰ ਵਿੱਚ ਆਪਣੀ ਅਣਗਹਿਲੀ ਕਰਕੇ ਲਾਇਸੈਂਸ ਸਸਪੈਂਡ ਕਰਾ ਕੇ ਬਹਿ ਗਿਆ ਸੀ ਮੈਂ ਪਿਛਲੇ ਸਾਲ, ਤੇ ਸਾਰਿਆਂ ਨੂੰ ਆਪਣੇ ਜਾਣ ਆਪਣੇ ਆਸ ਪਾਸ ਜੋ ਸੀਗੇ ਫਿਕਰ ਪੈ ਗਈ ਵੀ ਓਨਲੀ ਅਰਨਿੰਗ ਮੈਂਬਰ ਹੈ, ਕਿੱਦਾਂ ਚੱਲੂਗਾ ਸਿਸਟਮ? ਮੈਂ ਕਿਹਾ ਚੱਲ ਜੂਗਾ ਸਿਸਟਮ, ਚੱਲ ਜੂਗਾ, ਦੇਖਾਂਗੇ ਕੀ ਬਣਦਾ। ਉਹ ਚ ਸਿਸਟਮ ਚੱਲਿਆ ਪੈਸਿਵ ਇਨਕਮ ਤੋਂ ਬਾਅਦ ਵੀ, ਫਿਰ ਇਹ ਸੋਚਿਆ ਵੀ ਜੇ ਬਿਲਕੁਲ ਇਨਕਮ ਤੋਂ ਬਾਅਦ ਸਿਰਫ ਜੋ ਆਪਣਾ ਕੰਮ ਚੱਲ ਰਿਹਾ ਜੋ ਬਿਜ਼ਨਸ ਚੱਲ ਰਿਹਾ ਉਹਦੇ ਕਰਕੇ ਠੀਕ ਹੈ, ਕੋਈ ਲੈਵਿਸ਼ ਲਾਈਫ ਸਟਾਈਲ ਜਾਂ ਬਾਹਰ ਰੋਟੀਆਂ ਬੰਦ ਹੋ ਗਈਆਂ, ਸਿਰਫ ਇੱਕ ਰੋਟੀ ਪਾਣੀ ਵੀ ਚੱਲ ਰਹੀ ਹੈ, ਚੀਜ਼ਾਂ ਵੀ ਚੱਲ ਰਹੀਆਂ ਨੇ, ਤੇ ਮੈਂ ਕਿਹਾ ਇੰਨਾ ਕੰਮ, ਬਾਰਾਂ ਬਾਰਾਂ ਘੰਟੇ ਨੌ ਨੌ ਘੰਟੇ ਕਾਰ ਚਲਾਉਣੀ, ਵਾਏ ਇਨ ਘਟਾਓ ਤੇ ਆਪਣੇ ਆਪ ਨੂੰ ਡੈਡਲਾਈਨ ਦਿੱਤੀ ਵੀ ਆਹ ਫਾਈਨੈਂਸ਼ੀਅਲ ਈਅਰ ਤੋਂ ਬਾਅਦ ਨੈਕਸਟ ਆ ਫਸਟ ਤੋਂ ਉਬਰ ਨਹੀਂ ਚਲਾਉਣੀ, ਆਪਣਾ ਕੰਮ ਹੈ ਜਿੰਨਾ ਆਊਗਾ ਓਨਾ ਕਰਨਾ
0: ਜੀ।
2: ਸੋ ਆਈ ਐਮ ਸੋ ਬੈਲਟ ਪਾਉਣ ਕਿ ਮੈਂ ਪਹਿਲੀ ਤਰੀਕ ਤੋਂ ਉਬਰ ਨਹੀਂ ਔਨ ਕਰਨੀ। ਹਾਂ ਠੀਕ ਹੈ, ਬਹੁਤ ਵੀ ਆਪਣੀ ਕਮਾਈ ਹੋ ਹੀ ਨਹੀਂ ਰਹੀ ਤੇ ਖਰਚਾ ਨਹੀਂ ਚੱਲ ਰਿਹਾ, ਹਫਤੇ ਚ ਇੱਕ ਦਿਨ ਔਨ ਕਰ ਲਈ ਟੂ ਸਸਟੇਨ, ਕਿਉਂਕਿ ਆਪਾਂ ਲਾਈਫ ਫੈਮਿਲੀ ਵੀ ਵੇਖਣੀ ਹੈ। ਬਟ ਐਜ਼ ਆਫ ਨਾਓ ਇਹ ਹੈਗਾ ਕਿ ਮੈਂ ਆਪਣੇ ਸਾਰੇ ਫਰੈਂਡ ਨੂੰ ਸਰਕਲ ਨੂੰ ਕਹਿ ਦਿੱਤਾ ਵੀ ਪਹਿਲੀ ਤਰੀਕ ਤੋਂ ਉਬਰ ਨਹੀਂ ਕਰਨਾ। ਉਹਦਾ ਰਿਜ਼ਲਟ ਇਹ ਕਿ ਮੈਂ ਅੱਜ ਵੀ ਹੁਣੇ ਵੀ ਘਟਾ ਦੂੰ, ਮੈਂ ਦੁਪਹਿਰੇ ਕੰਮ ਹੀ ਨਹੀਂ ਕਰਦਾ ਜਾ ਕੇ ਮੋਸਟ ਆਫ ਦਾ ਡੇਜ਼, ਮੈਂ ਸਵੇਰੇ ਕੰਮ ਕਰਦਾ, ਦੈਟਸ ਇਟ, ਘਰੇ ਜਾਂਦਾ, ਬੱਚਿਆਂ ਨੂੰ ਟਾਈਮ ਦਿੰਦਾ, ਬੱਚਿਆਂ ਨਾਲ ਬਹਿਣਾ, ਬਾਡੀ ਨੂੰ ਇੰਨਾ ਕੁ ਸਟ੍ਰੈਸ ਦਿੱਤਾ ਹੋਇਆ, ਬਾਡੀ ਰਿਲੈਕਸ ਕਰਦਾ ਕਿ ਬਾਡੀ ਨੂੰ ਇੰਨਾ ਕੁ ਸਟ੍ਰੈਸ ਦੇ ਦਿੰਦਾ ਕਈ ਕਈ ਵਾਰ ਕਿ ਮੇਰਾ ਜਿਵੇਂ ਸੈਟਰਡੇ ਨੂੰ ਸਿਰ ਪੀੜ ਇੰਨਾ ਹੋਇਆ ਦੈਟ ਆਈ ਹੈਡ ਟੂ ਗੋ ਟੂ ਦਾ ਹਸਪੀਟਲ ਕਿ ਵੀ ਮੇਰਾ ਸਿਰ ਪੀੜ ਹਟੇ ਨਹੀਂ ਰਿਹਾ।
0: ਕਹਿੰਦੇ
2: ਫਟੀਗ ਹੈ ਸਿਰਫ, ਫਟੀਗ ਹੈ ਤੇਰੀ, ਤੂੰ ਤੂੰ ਥੱਕਿਆ ਹੋਇਆ, ਸਿਰਫ ਰੈਸਟ ਕਰ।
0: ਨਾਲੇ ਤੁਸੀਂ ਕਹਿੰਦੇ ਹੋ ਟਾਈਮ ਨਾਲ ਜਾ ਕੇ ਤੁਸੀਂ ਰੈਸਟ ਕਰ ਲੈਂਦੇ ਹੋ ਫਿਰ
2: ਭਾਜੀ, ਬਟ ਕਿਸੇ ਕਿਸੇ ਦਿਨ ਹੁੰਦਾ ਨਾ ਦੋ ਦਿਨ ਬਿਜ਼ੀ ਹੋ ਗਿਆ ਵੀ ਚੱਲ ਆ ਬਿਜ਼ੀ ਟਾਈਮ ਹੈ ਕੱਢ ਦਵਾਂ, ਬੰਦਾ ਜ਼ਿਆਦਾ ਚਲਾ ਦਿੰਦਾ, ਉਹ ਘਟਾਉਣਾ, ਉਹ ਲਾਲਚ ਜਿਹੜਾ ਨਾ ਕਿ ਆ ਬਿਜ਼ੀ ਟਾਈਮ ਹੈ ਆ ਕੱਢ ਲਾ,
1: ਮਤਲਬ ਜੋ ਆਪਕਾ ਐਕਸਟਰਾ ਟਾਈਮ ਲੱਗ ਰਿਹਾ ਉਹ ਥੋੜਾ ਸਾ ਮੈਨੇਜ ਕਰ ਰਿਹਾ, ਉਸਕੋ ਮਾਈਨਸ ਕਰ ਰਿਹਾ।
2: ਹਾਂ ਐਕਸਟਰਾ ਟਾਈਮ ਭਾਜੀ, ਹੁਣ ਉਸ ਜਿਹੜਾ ਬਿਜ਼ਨਸ ਹੈ ਉਹਨੂੰ ਜੇ ਮੈਂ ਆਪਣਾ ਟਾਈਮ ਦੇ ਦਵਾਂ ਕਿ ਮੈਂ ਉਹਨੂੰ ਮਾਰਕੀਟ ਕਰਾਂ ਕਿ ਪੀਪਲ ਗੋ ਐਂਡ ਅਰਨ ਫੋਰ ਮੀ ਰਾਦਰ ਦੈਨ ਮੈਂ ਰੋਡ ਤੇ ਚੜਿਆ ਰਵਾਂ, ਕਾਰ ਚਲਾਈ ਜਾਵਾਂ ਚਲਾਈ ਜਾਵਾਂ ਚਲਾਈ ਜਾਵਾਂ, ਕਿਉਂਕਿ ਬਿਜ਼ਨਸ ਨੂੰ ਇਸ ਲੈਵਲ ਤੇ ਲਿਆਓ, ਲੈਟ ਪੀਪਲ ਅਰਨ ਫੋਰ ਯੂ। ਸੋ ਉਹ ਕਾਰ ਚਲਾਉਣਾ ਇਜ਼ ਆਲਸੋ ਅ ਬਿਗ ਥਿੰਗ ਯਾਰ, ਮੈਂ ਆਮ 51, ਸੋ ਯੂ ਨੋ ਮੈਂ ਤਿੰਨ ਐਵਰੇਜ ਨਾਰਮਲ ਮੈਂ ਜਦੋਂ ਚਲਾਉਣਾ ਪੂਰੀ ਫੁੱਲ ਫੋਰਸ ਚ 500 ਕਿਲੋਮੀਟਰ ਰੋਜ਼ ਦੀ ਗੱਡੀ ਚਲਾ ਛੱਡਦਾ। ਸੋ ਇਹ ਆਪਣੇ ਆਪ ਨੂੰ ਕੰਟਰੋਲ ਕਰਨਾ। ਦੂਸਰਾ ਮੈਂ ਬੱਚਿਆਂ ਨਾਲ ਇੱਕ ਕੀਤਾ ਹੋਇਆ ਕਿ ਜਦੋਂ ਐਟਲੀਸਟ ਅਸੀਂ ਕਾਰ ਚ ਹੈਗੇ, ਜਿਸ ਤਰ੍ਹਾਂ ਮੋਸਟਲੀ ਬੱਚੇ ਕਾਰ ਚ ਬਹਿੰਦੇ ਨੇ ਤੇ ਆਪਣਾ ਫੋਨ ਤੇ ਲੱਗੇ ਰਹਿੰਦੇ ਨੇ, ਵੀ ਕਾ ਹੋਰ ਕੁਛ ਨੀ ਤੇ ਕਾਰ ਚ ਬੈਠ ਕੇ ਫੋਨ ਨੀ ਵਰਤਣਾ, ਤੁਸੀਂ ਆਪਣੀ ਮਰਜ਼ੀ ਦੇ ਗਾਣੇ ਲਾ ਲਓ, ਮੈਨੂੰ ਕੋਈ ਪ੍ਰੋਬਲਮ ਨੀ, ਬਟ ਤੁਸੀਂ ਫੋਨ ਨੀ ਵਰਤਣਾ ਕਾਰ ਚ ਬੈਠ ਕੇ। ਅਸੀਂ ਲੌਂਗ ਡਰਾਈਵ ਤੇ ਜਾਈਏ, ਸ਼ਾਰਟ ਡਰਾਈਵ ਤੇ ਜਾਈਏ, ਉਹ ਬੱਚਿਆਂ ਨਾਲ ਪੈਕਟ ਹੈਗਾ ਕਿ ਓਕੇ ਤੁਸੀਂ ਆਪਣੀ ਮਰਜ਼ੀ ਦਾ ਮਿਊਜ਼ਿਕ ਲਾ ਲਓ, ਮੇਰੀ ਮਰਜ਼ੀ ਦਾ ਨਾ ਲਓ, ਸੋ ਦੈਟ ਯੂ ਇੰਜੋਏ ਯੋਰ ਡਰਾਈਵ, ਵੀ ਆਪਾਂ ਫੋਨ ਨੀ ਟੱਚ ਕਰਨਾ। ਨਹੀਂ ਤਾਂ ਬੱਚੇ, ਮੈਨੂੰ ਯਾਦ ਹੈ ਪਹਿਲਾਂ ਕਿਤੇ ਵੀ ਜਾਣਾ ਤੇ ਆਪਣੇ ਆਪਣੇ ਫੋਨਾਂ ਚ ਲੱਗੇ ਰਹਿਣਾ, ਕੋਈ ਗੱਲਬਾਤ ਨੀ ਹੋ ਰਹੀ, ਕੁਛ ਨੀ ਹੋ ਰਿਹਾ, ਨਾ ਵੀ ਟਾਕ ਬਿਕਾਜ਼ ਫੋਨ ਬੰਦ ਨੇ, ਫੋਨ ਸਾਈਡ ਤੇ ਪਏ ਨੇ,
1: ਤੁਸੀਂ ਫੋਨ ਮਾਈਨਸ ਕਰ ਸਾਈਡ ਤੇ
2: ਫੋਨ ਮਾਈਨਸ ਕਰਤਾ। ਇਹ ਮੈਨੂੰ ਭਾਜੀ ਦੀ ਆਹ ਗੱਲ ਬਹੁਤ ਵਧੀਆ ਲੱਗੀ। ਅਸੀਂ ਤਾਂ ਭਾਜੀ 3 ਮੀਟਰ ਲਈ ਤਾਰ ਲਿਆ ਕੇ ਰੱਖੀ ਦੀ ਹੈ ਕਿ ਫੋਨ ਬੇਟਾ ਜਿਹੜਾ ਹੈਗਾ ਬਿਲਕੁਲ ਬੈੱਡ ਤੇ ਪਿਆ ਹੋਵੇ, ਉੱਠਦੇ ਸਾਰ ਅੱਖਾਂ ਖੁੱਲਣ ਨਾ ਖੁੱਲਣ, ਫੋਨ ਪਹਿਲਾਂ ਖੋਲ ਲਓ, ਵੀ ਆਹ ਤਾਰ ਦੂਰ ਕਰਨੀ ਪੈਣੀ ਹੈ ਕਿ ਫੋਨ ਸਵੇਰੇ ਅੱਧਾ ਘੰਟਾ ਨਾ ਵਰਤਿਆ ਜਾਵੇ।
0: ਜੀ ਜੀ, ਉਹ ਵੀ ਵੇਖੋ ਆਪਣੇ ਆਪ ਦੇ ਉੱਤੇ ਕੰਟਰੋਲ ਹੈ। ਤੁਹਾਡੇ ਮੰਨ ਲਓ ਹਾਂ ਤੁਹਾਡੇ ਸਿਰਾਂ ਨਹੀਂ ਪਿਆ ਵਾ, ਕੀ ਤੁਸੀਂ ਐਡੇ ਹੀ ਮਜਬੂਰ ਹੋ, ਕੀ ਤੁਹਾਡਾ ਆਪਣੇ ਆਪ ਦੇ ਉੱਤੇ ਇੰਨਾ ਵੀ ਕੰਟਰੋਲ ਨਹੀਂ ਆ ਵੀ ਤੁਹਾਨੂੰ ਬੇਸਿਕਲੀ ਤੇ ਤੁਹਾਡੀ ਇਹ ਅਡਿਕਸ਼ਨ ਹੀ ਆ ਨਾ ਫਿਰ ਇੱਕ ਤਰ੍ਹਾਂ ਦੀ, ਜਈ ਕਿਸੇ ਨੂੰ ਮੰਨ ਲਓ ਦਾਰੂ ਸਿੱਕਾ ਪੀਣ ਦੀ ਜਾਂ ਫਿਰ ਕੋਈ ਡਰੱਗਸ ਲੈਣ ਦੀ ਅਡਿਕਸ਼ਨ ਹੋਈ, ਚਾਹੇ ਤਈ ਤੁਹਾਨੂੰ ਫੋਨ ਫੜਨ ਦੀ ਹੋਈ, ਸੋ ਇਹ ਅਡਿਕਸ਼ਨ ਹੀ ਆ। ਪਹਿਲਾਂ ਆਪਣੇ ਆਪ ਨੂੰ ਆਪਾਂ ਖੰਗਾਲੀਏ ਨਾ, ਇਹਦਾ ਮਤਲਬ ਕਿ ਆਪਾਂ ਇੰਨੇ ਕੁ ਜ਼ਿਆਦਾ ਅਡਿਕਟਿਡ ਹਾਂ ਵੀ ਅਸੀਂ ਹੋਰ ਰੀਜ਼ਨ ਭਾਲ ਰਹੇ ਹਾਂ ਪਰ ਅਸੀਂ ਰੋਕ ਨਹੀਂ ਸਕਦੇ ਆਪਣਾ ਹੱਥ।
2: ਬਿਲਕੁਲ
0: ਜਦੋਂ ਸਾਨੂੰ ਪਤਾ ਵਾ ਵੀ ਸਾਡਾ ਗੇਨ ਵੱਧਿਆ ਪੇਨ ਦੇ ਨਾਲੋਂ,
2: ਹਾਂਜੀ
0: ਜੀ, ਵਾਈ ਨੋਟ ਫਿਰ।
2: ਹੁਣ ਭਾਜੀ ਜਿਸ ਤਰ੍ਹਾਂ ਮੈਂ ਕਿੰਨਾ ਓਵਰਵੇਟ ਹੋ ਗਿਆ ਸੀਗਾ, ਤੁਸੀਂ ਭਾਜੀ ਦੇਖਿਆ ਸੀਗਾ ਵੀ ਮੇਰਾ ਵੇਟ ਬਹੁਤ ਵੱਧ ਗਿਆ ਸੀਗਾ, ਸੋ ਕੰਟਰੋਲ ਕਰਨਾ ਪਿਆ। ਜ਼ਬਾਨ ਮਾਰੋ ਚਾਹੇ ਸੈਲਫ ਕੰਟਰੋਲ ਲੈ ਕੇ ਆਓ ਵੀ ਆਹ ਚੀਜ਼ ਨਹੀਂ ਖਾਣੀ, ਆਹ ਚੀਜ਼ ਨਹੀਂ ਪੀਣੀ।
1: ਸਮਾਂ ਨਿਰਧਾਰਿਤ ਕਰਦੀ ਹੈ ਨਾ ਉਸਕਾ, ਆਪਣੇ ਕਿਸੇ ਸਮੇਂ ਕਿਆ ਚੀਜ਼ ਖਾਣੀ ਹੈ ਆਪਣੇ, ਉਹ ਚੀਜ਼ ਕੌਣ ਸੀ ਬੜੀਆ
0: ਹੈ ਕੌਣ ਸੀ ਨਹੀਂ। ਥੈਂਕ ਯੂ ਟਾਈਗਰ ਜੀ, ਥੈਂਕ ਯੂ,
1: ਮਾਈਨਸ ਕਰਦੀ ਬਈ,
0: ਥੈਂਕ ਯੂ। ਤੁਸੀਂ ਆਪਣੇ ਜੀਵਨ ਦੇ ਲਾਈਫ ਦੇ ਐਕਸਪੀਰੀਅੰਸ ਤੁਸੀਂ ਸਾਂਝੇ ਕਰ ਰਹੇ ਹੋ ਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।

0: ਗਾਣਾ ਤੁਸੀਂ ਸੁਣ ਰਹੇ ਸੀ ਇਸ ਟਾਈਮ ਦਸਤਾਰ ਫਿਲਮ ਦੇ ਵਿੱਚੋਂ। ਦਸਤਾਰ ਫਿਲਮ ਜਿਹੜੀ ਕਿ ਤਸੀਮ ਜੱਸੜ ਦੀ ਰਿਲੀਜ਼ ਹੋਣ ਜਾ ਰਹੀ ਆ 17 ਤਰੀਕ ਨੂੰ ਅਗਲੇ ਮਹੀਨੇ, ਅਤੇ ਖੈਰ ਇਹ ਗਾਣਾ ਆਪਾਂ ਫਿਰ ਸੁਣਦੇ ਹਾਂ ਇਸ ਗੱਲਬਾਤ ਤੋਂ ਬਾਅਦ। ਅਤੇ ਫਿਲਹਾਲ ਆਪਾਂ ਵਾਪਸੀ ਕਰ ਚੁੱਕੇ ਹਾਂ ਇਸ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ, ਜਿੱਥੇ ਗੱਲਾਂ ਬਾਤਾਂ ਆਪਾਂ ਇਹ ਕਰ ਰਹੇ ਹਾਂ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਬੇਲੋੜੀਆਂ ਆਪਣੀ ਜ਼ਿੰਦਗੀ ਦੇ ਵਿੱਚੋਂ ਮਾਈਨਸ ਕਰਕੇ ਅਤੇ ਆਪਾਂ ਥੋੜ੍ਹਾ ਜਿਹਾ ਹੋਰ ਸੁੱਖ ਦਾ ਸਾਹ ਲੈ ਸਕਦੇ ਹਾਂ, ਥੋੜ੍ਹੇ ਆਪਣੇ ਸਟ੍ਰੈਸ ਘਟਾ ਸਕਦੇ ਹਾਂ, ਥੋੜ੍ਹਾ ਜਿਹਾ ਆਪਾਂ ਬੋਝ ਘਟਾ ਸਕਦੇ ਹਾਂ, ਹਲਕਾ ਮਹਿਸੂਸ ਕਰ ਸਕਦੇ ਹਾਂ ਆਪਣੇ ਆਪ ਨੂੰ, ਕਿਹੜੀਆਂ ਕਿਹੜੀਆਂ ਉਹ ਚੀਜ਼ਾਂ ਨੇ ਉਹਨਾਂ ਦੇ ਉੱਤੇ ਗੱਲਬਾਤ ਚੱਲ ਰਹੀ ਹੈ। ਮੇਰੇ ਨਾਲ ਨੇ ਹਰਮੀਤ।
1: ਹਾਂਜੀ, ਇੱਕ ਵਾਰੀ ਫਿਰ ਸਵਾਗਤ ਹੈ ਸਭਕਾ ਜੀ ਰੇਡੀਓ ਹਾਂਜੀ ਪੇ। ਔਰ ਬਾਤਚੀਤ ਦੱਸਿਆ ਰਣਜੋਤ ਭਾਈ ਸਾਹਿਬ ਨੇ ਕਿਹਾ ਮਾਈਨਸ ਕਰਨ ਕੀ ਬਾਤ ਚੱਲ ਰਹੀ ਹੈ ਜੀ, ਆਪਨੇ ਆਪਣਾ ਸਮਾਂ ਕਹਾਂ ਬਚਾਇਆ, ਪੈਸਾ ਕਹਾਂ ਬਚਾਇਆ, ਰਿਸ਼ਤਾ ਕਹਾਂ ਬਚਾਇਆ, ਬਚਾ ਸਕਦੇ ਹੋ, ਇਹ ਸਾਰੀ ਚੀਜ਼ਾਂ ਬਾਤ ਚੱਲ ਰਹੀ ਹੈ ਜੀ ਮਾਈਨਸ ਕਰਨ ਕੀ। ਮੈਂ ਇਹ ਚੀਜ਼ ਮਾਈਨਸ ਕਰ ਦੂੰ ਤਾਂ ਮੇਰਾ ਇਸ ਚੀਜ਼ ਮੈਂ ਜ਼ਿਆਦਾ ਫਾਇਦਾ ਹੋਇਆ, ਬੱਚੋਂ ਕੇ ਸਾਥ ਰਿਲੇਸ਼ਨ ਹੋ ਸਕਤਾ ਆਪਕਾ, ਆਪਣੀ ਵਾਈਫ ਕੇ ਸਾਥ ਰਿਲੇਸ਼ਨ ਹੋ ਸਕਤਾ ਜੀ, ਐਸਾ ਵੀ ਮੈਨੇ ਇਹ ਚੀਜ਼ ਮਾਈਨਸ ਕਰ ਦੀ, ਦਾਰੂ ਮਾਈਨਸ ਕਰਦੀ ਥੋੜ੍ਹੀ ਸੀ ਜੀ।
0: ਉਹ ਸਹੀ ਗੱਲ, ਲੜਾਈ ਝਗੜਾ ਮਾਈਨਸ ਕਰ ਲਏ ਬੰਦਾ, ਖਿੱਚ ਖਿਚਾਈਆ ਮਾਈਨਸ ਕਰ ਲਏ, ਪਰ ਉਹ ਸਾਰੇ ਦਾ ਜਿਹੜਾ ਬੇਸ ਆ ਉਹ ਮਾਈਨਸ ਪਹਿਲਾਂ ਕਰਨਾ ਪਊ। ਖਿੱਚ
1: ਖਿਚਾਈ ਮੈਂ ਬਾਤ ਯਾਦ ਆ ਗਈ, ਇੱਕ ਲੁਗਾਈ ਬੋਲੀ ਘਰ ਵਾਲੇ ਤੇ, ਉਹਨੂੰ ਕਹਿੰਦੇ ਜੀ ਵਿਆਹ ਤੋਂ ਪਹਿਲਾਂ ਆਪ ਬਹੁਤ ਆਈ ਲਵ ਯੂ ਕਰਾਂਗੇ, ਤੇ ਇਹ ਵੀ ਨਹੀਂ ਬੋਲਦੇ ਹੋ, ਬਸ ਚੋਣਾਂ ਖਤਮ, ਪ੍ਰਚਾਰ ਖਤਮ, ਕੰਮ ਖਤਮ, ਇਹ ਤਾਂ ਵਿਆਹ ਲਈ
0: ਹਾਏ
1: ਤੋ ਮਾਈਨਸ ਉਹ ਵੀ ਹੈ ਵੀ ਉਸਮੇ ਫਾਲਤੂ ਕੀ ਬਾਤੇ ਮਾਈਨਸ ਕਰ ਸਕਾਂ।
0: ਓਵਰ ਕਮਿਟਮੈਂਟਸ
1: ਆਫਕੋਰਸ,
0: ਹੈ ਨਾ, ਭਾਵੇਂ ਉਹ ਰਿਲੇਸ਼ਨਸ ਦੇ ਵਿੱਚ ਆ, ਭਾਵੇਂ ਆਪਣੇ ਘਰ ਦੇ ਵਿੱਚ ਆ, ਬੱਚਿਆਂ ਨੂੰ, ਹਸਬੈਂਡ ਨੂੰ, ਵਾਈਫ ਨੂੰ, ਐਵੇਂ ਬੇਲੋੜੇ ਸੁਪਨੇ ਵੀ ਆਪਾਂ ਕੋਈ ਇਹੋ ਜਿਹੀ ਕਮਿਟਮੈਂਟ ਕਰਕੇ ਆਪਣੇ ਆਪ ਨੂੰ ਤੰਗ ਕਰਨਾ ਵੀ ਜਿਹੜੀ ਪਤਾ ਵੀ ਨਹੀਂ ਹੋ ਸਕਦੀ, ਐਵੇਂ
1: ਮੈਂ ਬੈਠੇ ਦੇਖ ਲੈ ਚਿੰਤਾ ਨਾ ਕਰੀਏ ਬਸ,
0: ਹੈ ਨਾ, ਮਤਲਬ ਉਹ 'ਚ ਉਹਦੇ ਵਿੱਚ ਤੁਸੀਂ ਇਹੋ ਜਿਹਾ ਕੋਈ ਪਾਚਾ ਮਾਰਨਾ ਵੀ ਆਪਾਂ ਅਗਲੇ ਸਾਲ ਆਹ ਲੈ ਲੈਣਾ, ਅਗਲੇ ਸਾਲ ਇੱਥੇ ਚਲੇ ਜਾਣਾ, ਹੈ ਨਾ, ਤੁਸੀਂ ਸਮੇਂ ਦਾ ਉਸ ਹਿਸਾਬ ਦੇ ਨਾਲ ਸਾਨੂੰ ਪਤਾ ਹੋਣਾ ਚਾਹੀਦਾ, ਅਨੁਮਾਨ ਹੋਣਾ ਚਾਹੀਦਾ, ਅਤੇ ਫਿਰ ਆਪਾਂ ਪਤਾ ਵੀ ਹੋਵੇ ਸਾਨੂੰ ਵੀ ਆਹ ਚੀਜ਼

0: ਦਿਮਾਗ ਦੇ ਵਿੱਚ ਬੈਕ ਐਂਡ 'ਤੇ ਚੱਲ ਰਿਹਾ ਹੋਵੇ ਵੀ ਹੁਣ ਚੱਲ ਟਾਈਮ ਸਾਰੋ ਮਹੀਨਾ ਕੁ ਪਹਿਲਾਂ ਰਹਿੰਦਿਆਂ 2 ਮਹੀਨੇ ਪਹਿਲਾਂ ਰਹਿੰਦਿਆਂ ਕੋਈ ਨਾ ਕੋਈ ਇਹ ਤੋਂ ਵੱਡਾ ਬਹਾਨਾ ਮਾਰ ਦਾਂਗੇ। ਸੋ ਇਹੋ ਜਿਹੀਆਂ ਜਿਹੜੀਆਂ ਬੇਲੋੜੀਆਂ ਜਿਹੜੀਆਂ ਵਿਉਂਤਾਂ ਨੇ ਨਜਾਇਜ਼, ਜਿਹੜੀਆਂ ਤੁਹਾਡਾ ਵੀ ਸਕੂਨ ਖਰਾਬ ਕਰਦੀਆਂ, ਅਗਲੇ ਦੇ ਵੀ ਮਨ ਨੂੰ ਬੇਚੈਨ ਕਰਦੀਆਂ।
1: ਉਹਨਾਂ ਕੋਈ ਇੱਕ ਦੋ ਫੈਮਿਲੀ ਦੇਖੀ ਜਿਹਨੂੰ ਕਿ ਬੱਚਿਆਂ ਕੇ ਬਰਥਡੇ ਬੜੇ ਲੈਵਲ ਪੈ ਇਸ ਚੱਕਰੋਂ ਮਨਾਏ ਵੀ ਕਿਉਂਕਿ ਆਸ ਪਾਸ ਕੇ ਲੋਕਾਂ ਨੇ ਮਨਾਏ,
0: ਦੂਜਿਆਂ ਨੂੰ ਵੇਖ ਕੇ ਜਿੱਦਾਂ ਆਪਾਂ ਸ਼ੁਰੂ 'ਚ ਗੱਲ
1: ਵੀ ਬੜਾ ਕਰੇ ਕੁਛ ਨਾ। ਤੋ ਮੇਰਾ ਬ੍ਰਦਰ ਛੋਟਾ ਬੋਲਾ ਤਾਂ ਯਾਰ ਵੀ ਨਿਊਜ਼ੀਲੈਂਡ ਆਈਏ ਬੇਟੇ ਕਾ ਬਰਥਡੇ ਕਭੀ ਕਰਿਆ ਨਹੀਂ, 11 ਸਾਲ ਕੋ ਕਿਹਾ ਵੀ ਇਸ ਵਾਰ ਸੋਚ ਰਹੇ ਵੀ ਕਰਾਂਗੇ ਬੜਾ। ਮੈਂ ਕਿਹਾ ਕਿਉਂ ਇਤਨੇ ਪੈਸੇ ਲਗਾ ਰਿਹਾ, ਵਾਹ ਪੈਸੇ ਕਈ ਅਮਰੀਕਾ ਕਿਹੜਾ ਘੁੰਮਿਆ ਗਿਆ ਗੁੰਮ ਫਿਰ ਕਹਿ ਰਿਹਾ ਬੜਾ ਅੱਛਾ ਰਿਹਾ।
0: ਨਹੀਂ ਗੱਲ ਸਹੀ ਆ, ਹੁਣ ਅੱਜ ਤੁਸੀਂ ਇੱਥੇ
1: 4-5 ਹਜ਼ਾਰ ਕਮ ਸੇ ਕਮ 5-6 ਹਜ਼ਾਰ ਡਾਲਰ ਤਾਂ ਮਿਨੀਮਮ ਲੱਗ ਜਾ
0: ਆਰਾਮ ਨਾਲ
1: ਲੱਗੇਗਾ
0: ਜ਼ਿਆਦਾ ਅੱਜ ਕੱਲ੍ਹ।
1: ਚਲੋ 6-7 ਹਜ਼ਾਰ ਲਗਾ ਲਓ, 6-7 ਹਜ਼ਾਰ ਮੈਂ 2 ਕੰਟਰੀ ਘੁੰਮਾਇਆ, ਨਾਨਕੇ ਦਾਦਕੇ ਘੁੰਮਾਇਆ, ਕਿਆ ਦਿੱਕਤ ਹੈ।
0: ਉੱਥੇ ਆਪਣੇ ਰਿਸ਼ਤੇਦਾਰ ਰਹਿਣ ਸਹਿਣ ਦਾ ਖਰਚਾ ਮਾਈਨਸ ਹੋ ਗਿਆ, ਟਿਕਟਾਂ ਲੈਣੀਆਂ,
1: ਟਿਕਟਾਂ ਲੈਣੀਆਂ ਬਸ, ਘੁੰਮ ਫਿਰਿਆ ਇਸੀ ਬਹਾਨੇ ਗਿਆ ਘੁੰਮ ਫਿਰਿਆ, ਬੱਚੇ ਵੀ ਖੁਸ਼ ਰਹਿ ਵੀ ਬਾਹਰ ਘੁੰਮ ਕੇ।
0: ਅਲਟਰਨੇਟਿਵ ਜਿੱਦਾਂ ਆਪਾਂ ਸਵੇਰੇ ਕਹਾਣੀ ਦੀ ਵੀ ਗੱਲ ਕਰ ਰਹੇ ਨਾ ਵੀ ਆਪਾਂ ਇੱਕ ਫਿਕਸ ਪੈਟਰਨ 'ਤੇ ਸੋਚਦੇ ਹਾਂ ਵੀ ਸਾਰੀ ਦੁਨੀਆ ਬਰਥਡੇ ਮਨਾਉਣ ਡਈ ਆ, ਪਾਰਟੀ ਬੁੱਕ ਕੀਤੀ ਜਾਂਦੀ ਆ, ਇੱਦਾਂ ਇੱਦਾਂ ਇੱਦਾਂ ਇੱਦਾਂ ਇੱਦਾਂ ਕੀਤਾ ਜਾਂਦਾ, ਆਪਾਂ ਵੱਖਰੇ ਪੈਟਰਨ 'ਤੇ ਸੋਚਦੇ ਹੀ ਨਹੀਂ, ਹੋ ਸਕਦਾ ਉੱਥੋਂ ਵੀ ਕੁਛ ਬਿਹਤਰ ਹੋ ਜੇ।
1: ਪਰ ਬਹੁਤ ਸੇ ਮੈਂ ਆਪਕੋ ਗਰੰਟੀ ਸੇ ਕਹਿ ਸਕਦਾ, ਬਹੁਤ ਸਾਰੇ ਸਰੋਤੇ ਐਸੇ ਹੈ ਜੋ ਪਿਛਲੇ 10 ਸਾਲ ਸੇ 15 ਸਾਲ ਸੇ ਸਿਰਫ ਆਸਟ੍ਰੇਲੀਆ ਸੇ ਇੰਡੀਆ, ਇੰਡੀਆ ਸੇ ਆਸਟ੍ਰੇਲੀਆ, ਇੰਡੀਆ ਜਾਣਾ ਮਜਬੂਰੀ ਹੈ, ਮਿਲਣਾ ਹੋਗਾ ਰਿਸ਼ਤੇਦਾਰ 'ਤੇ ਚਾਹੇ ਕੋਈ ਬਿਮਾਰ ਹੋ ਜਾਂ ਛੁੱਟੀਆਂ ਕੱਟ ਰਹੇ, ਕਿਸੇ ਹੋਰ ਕੰਟਰੀ ਨੂੰ ਬਹੁਤ ਕੰਮ ਗਏ ਹੋ।
0: ਪਰ ਇਹ ਵੀ ਚੰਗੀ ਗੱਲ ਹੈ, ਤੂੰ ਸਭ ਇਹਦੇ 'ਚ ਗਲਤ ਨਹੀਂ ਹੈ ਕੁਛ, ਰੀਜ਼ਨ ਪਤਾ ਕੀ ਆ, ਵੇਖੋ ਇੱਕ ਸਮਾਂ ਸੀ ਨਾ ਜਦੋਂ ਆਪਾਂ ਜਾਂਦੇ ਹੀ ਨਹੀਂ ਹਾਂ ਕਿਤੇ, ਤਾਂ ਉਦੋਂ ਸਗੋਂ ਜ਼ਿਆਦਾ ਸੌਖੇ ਹਾਂ। ਹੁਣ ਅੱਜ ਦੇ ਸਮੇਂ 'ਚ ਇਹ ਕੋਈ ਜ਼ਰੂਰੀ ਥੋੜ੍ਹੀ ਆ ਵੀ ਤੁਸੀਂ ਕਿਤੇ ਜਾਣਾ ਹੀ ਹੁੰਦਾ ਵਾ ਅਤੇ ਫਿਰ ਹੀ ਤੁਹਾਡੀ ਜ਼ਿੰਦਗੀ ਸੌਖੀ ਹੁੰਦੀ ਹੈ, ਫਿਰ ਹੀ ਤੁਸੀਂ, ਮਤਲਬ ਇਹ ਵੀ ਤਾਂ ਇੱਕ ਸਾਡੇ ਦਿਮਾਗ 'ਚੋਂ ਐਕਸਟਰਾ ਇੱਕ ਬੋਝ ਪੈ ਗਿਆ ਨਾ ਵੀ ਕਿਤੇ ਜਾਈਏ ਅਤੇ ਫਿਰ ਹੀ ਦਿਮਾਗ ਹਲਕਾ ਮਹਿਸੂਸ ਕਰਦਾ, ਕਿਤੇ ਨਾ ਕਿਤੇ ਸਾਲ ਦੇ ਵਿੱਚ 2-4 ਵਾਰੀ ਘੁੰਮਣ ਫਿਰਨ ਜਾਈਏ, ਫਿਰ ਹੀ ਅਸੀਂ ਹਲਕੇ ਮਹਿਸੂਸ ਕਰਾਂਗੇ, ਫਿਰ ਹੀ ਸਾਡੇ ਬੋਝ ਦੂਰ ਹੋਣਗੇ, ਸਟ੍ਰੈਸ ਮੈਨੇਜ ਹੋਣਗੇ।
1: ਬਿਲਕੁਲ ਬਿਲਕੁਲ, ਆਪ ਜਬ ਬਚਪਨ ਮੇਂ ਥੇ ਹਮ ਸੋਚਿਆ ਕਰਾਂ ਤੇ ਬਈ ਯਾਰ ਅਮਰੀਕਾ ਜਾਣਾ, ਕੈਨੇਡਾ ਜਾਣਾ, ਤਾਂ ਵੀਜ਼ੇ ਲੱਗਦੇ ਤੇ ਕੁਛ ਵੀ ਐਸਾ ਸੋਰਸਿਸ ਨਹੀਂ ਤੇ ਵੀ ਜਾ ਸਕਾਂ, ਇਹ ਵੀ ਆ ਕੇ ਯਹਾਂ ਤੇ ਜਾਣਾ ਵਾ ਆਸਾਨ ਹੈ, ਤੂੰ ਕਿਤਨੀ ਵਾਰ ਜਾ ਸਕਦਾ, ਇਹ ਟਾਈਮ ਨਹੀਂ ਹੈ, ਤੂੰ ਆਪਣੇ ਆਪ ਸੇ ਮੈਨੇਜ ਕਰ ਰਹੇ ਵੀ ਅੱਜ ਚੱਲਾਂਗੇ ਕੱਲ੍ਹ ਚੱਲਾਂਗੇ ਅੱਜ ਚੱਲਾਂਗੇ। ਪਹਿਲਾਂ ਥਾ ਜਾਣੇ ਕਾ ਤਾਂ ਪ੍ਰੋਗਰਾਮ ਨਹੀਂ ਤਾਂ ਪੈਸੇ ਨਹੀਂ ਤੇ ਜਾਂ ਕੁਛ ਵੀ ਲਗਾ ਲਓ, ਅੱਜ ਜਾ ਸਕਾਂ, ਅੱਜ ਬੰਦਾ ਸੋਚ ਰਿਹਾ ਟਾਈਮ ਨਹੀਂ, ਅੱਜ ਕੰਮ ਹੈ, ਅੱਜ ਇਹ ਆ ਵਾ।
0: ਦੇਖੋ ਜ਼ਿੰਦਗੀ ਤੁਹਾਨੂੰ ਸਾਰਾ ਕੁਛ ਨਹੀਂ ਨਾ ਦਿੰਦੀ, ਜਦੋਂ ਤੁਹਾਨੂੰ ਸੁਪਨੇ ਦਿੰਦੀ ਆ ਉਦੋਂ ਤੁਹਾਨੂੰ ਪੈਸਾ ਨਹੀਂ ਹੁੰਦਾ ਤੁਹਾਡੇ ਕੋਲ, ਜਦੋਂ ਤੁਹਾਡੇ ਕੋਲ ਪੈਸਾ ਆਉਂਦਾ ਉਦੋਂ ਸੁਪਨੇ ਪੂਰੇ ਨਹੀਂ ਤੁਸੀਂ ਕਰ ਸਕਦੇ, ਉਦੋਂ ਤੁਹਾਡੇ ਕੋਲ ਸਮਾਂ ਨਹੀਂ ਹੁੰਦਾ। ਸੋ ਸਾਰੀਆਂ ਚੀਜ਼ਾਂ ਤੁਹਾਨੂੰ
1: ਪਰ ਸੁਪਨਾ ਮਿਲ ਜਾਂਦਾ ਪੂਰਾ ਕਰਨ ਦਾ ਸਮਾਂ ਆਇਆ ਤਾਂ ਕਰੇ ਨਾ, ਕਿਆ ਦਿੱਕਤ ਆ। ਮੈਂ ਤਾਂ ਡਜ਼ਨਟ ਮੈਟਰ ਮੇਰੀ ਉਮਰ ਕਿਤਨੀ ਵੀ ਹੋ, ਮੈਂ ਗਿਆ ਹਾਂ, ਘੁੰਮ ਕੇ ਆਇਆ, ਫਿਰ ਕੇ ਆਈ ਵੀ ਫਿਰ ਬੱਚਿਆਂ ਨੂੰ ਲੈ ਕੇ ਜਾਏਂਗੇ, ਉਹ ਸਾਰੀ ਕੜੀ ਜੁੜ ਰੱਖੀ ਹੈ ਵੀ ਹਮਨੇ ਪਲੈਨ ਕਰ ਲਿਆ ਵੀ ਜਾਏਂਗੇ ਤਾਂ ਉਸ ਕੰਮ ਬਣਾ ਰੱਖਿਆ ਵੀ ਕਹਾਂ ਕਹਾਂ ਸੇ ਬੱਚਤ ਕਰ ਸਕਾਂ, ਬੱਚਤ ਵੀ ਉਹ ਮਾਈਨਸ ਕਰ ਰੱਖੀ ਕਿਸੇ ਜਗ੍ਹਾ 'ਤੇ ਜਾ ਕੇ, ਇਹ ਚੀਜ਼ ਬੇਲੋੜੀ ਹੈ ਬਾਹਰ ਨਿਕਾਲ ਲਓ, ਇਸ ਕਾ ਜੋ ਬਚੇਗਾ ਇਸ ਮੈਂ ਡਾਲਾਂਗੇ
0: ਜਿੱਥੇ ਬਿਲਕੁਲ। ਤਾਂ ਲਾਈਫ 'ਚ ਨਾ ਹਮੇਸ਼ਾ ਤੁਹਾਨੂੰ ਕੁਛ ਪਾਉਣ ਦੇ ਲਈ ਕੁਛ ਛੱਡਣਾ ਪੈਂਦਾ, ਇਹ ਨਹੀਂ ਵੀ ਤੁਸੀਂ ਸਾਰਾ ਕੁਛ ਕੈਰੀ ਕਰਕੇ ਨਹੀਂ ਤੁਸੀਂ ਚੱਲ ਸਕਦੇ, ਤੁਸੀਂ ਇੱਕ ਚੀਜ਼ ਜੇ ਤੁਸੀਂ ਅਚੀਵ ਕਰਨੀ ਆ ਤਾਂ ਦੂਸਰੇ ਪਾਸੋਂ ਤੁਹਾਨੂੰ ਕੋਈ ਨਾ ਕੋਈ ਗਵਾਉਣੀ ਪੈਣੀ। ਫੋਰ ਐਗਜ਼ਾਮਪਲ ਤੁਸੀਂ ਘੁੰਮਣ ਜਾਣਾ, ਤੁਹਾਨੂੰ ਇੱਧਰੋਂ ਪੈਸਾ ਕਮਾਉਣਾ ਪੈਣਾ, ਦੇਣਾ ਪੈਣਾ। ਜੇ ਆਪਾਂ ਇਹ ਚਾਹੀਏ ਵੀ ਸਾਰਾ ਕੁਛ ਹੀ ਆਪਾਂ ਹੱਥਾਂ 'ਚ ਰੱਖ ਲਈਏ, ਉਹ ਰਹਿ ਨਹੀਂ ਸਕਦਾ।
1: ਹਮਾਰੇ ਸਾਥ ਉਹ ਪੰਜਾਬੀ ਲਈ ਬਾਤ ਹੋ ਜਾਣਾ, ਅਗਲੀ ਲੈਣ ਕਹਿੰਦੇ ਪਿਛਲੀ ਕੁੱਤਾ ਲੈ ਗਿਆ।
0: ਇਹ ਸਮੱਸਿਆ ਬਹੁਤ ਚੱਲਦੀ। ਸੋ ਖੈਰ ਕੁਛ ਹੋਰ ਇੱਕ ਚੀਜ਼ਾਂ ਜਿਹੜੀਆਂ ਆਪਾਂ ਜਾਂਦੇ ਜਾਂਦੇ
1: ਅਗਲੀ ਵਾਰ
0: ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੋਰ ਫਿੱਟ ਆਪਾਂ ਕਰ ਲਈਏ। ਉਹ ਇੱਕ ਕਹਿੰਦੇ ਤੁਹਾਨੂੰ ਨਾ ਮਲਟੀ ਟਾਸਕਿੰਗ ਜਿਹੜੀ ਉਹ ਵੀ ਤੰਗ ਕਰਦੀ ਹੈ। 2% ਲੋਕ ਨੇ ਕਹਿੰਦੇ ਆਪਾਂ ਮਲਟੀ ਟਾਸਕਿੰਗ ਦਾ ਬਹੁਤ ਸੁਣਦੇ ਹਾਂ ਵੀ ਯਾਰ ਆਪਾਂ ਆ ਕੰਮ ਨਾ ਇਕੱਠੇ ਕਰ ਲੈਣੇ ਆਪਾਂ ਕਰ ਲੈਂਦੇ ਹਾਂ। ਇੱਕ ਪਿੱਛੇ ਜਿਹੇ ਸਰਵੇ ਆਇਆ ਵਾ ਉਹਦੇ ਵਿੱਚ ਉਹ ਕਹਿੰਦੇ ਨੇ ਵੀ ਸਿਰਫ 2% ਲੋਕ ਨੇ ਦੁਨੀਆ ਦੇ ਉੱਤੇ ਜਿਹੜੇ ਮਲਟੀ ਟਾਸਕਿੰਗ ਕਰ ਸਕਦੇ ਨੇ, ਇੱਕੋ ਸਮੇਂ ਦੇ ਉੱਤੇ ਬਹੁਤ ਸਾਰੇ ਕੰਮ ਜਾਂ 2-4 ਕੰਮ ਇਕੱਠਿਆਂ ਕਰ ਸਕਦੇ ਆ, ਬਾਕੀਆਂ ਨੂੰ ਸਿਰਫ ਵਹਿਮ ਹੀ ਆ ਵੀ ਆਪਾਂ ਕਰ ਲੈਂਦੇ ਹਾਂ। ਬਾਕੀ ਮੰਨ ਲਓ ਹੁਣ ਆਪਾਂ ਰੇਡੀਓ ਇੱਥੇ ਗੱਲਾਂ ਕਰ ਰਹੇ ਹਾਂ, ਨਾਲ ਦੀ ਨਾਲ ਤੁਸੀਂ ਕੁਛ ਲਿਖ ਰਹੇ ਹੋ, ਨਾਲ ਦੀ ਨਾਲ ਆਪਾਂ ਈਮੇਲਾਂ ਚੈੱਕ ਕਰ ਰਹੇ ਹਾਂ, ਫੋਨ ਚੈੱਕ ਕਰ ਰਹੇ ਹਾਂ, ਤੁਸੀਂ ਕਰੀ ਜਾਓਗੇ ਪਰ ਤੁਸੀਂ ਉਨੇ ਐਫੀਸ਼ੀਐਂਟ ਨਹੀਂ ਹੋਵੋਗੇ। ਤੁਸੀਂ ਇੱਕ ਉਸ ਚੀਜ਼ ਕਰਕੇ ਮੰਨ ਲਓ ਤੁਸੀਂ ਕਰ ਵੀ ਲਓਗੇ ਅਤੇ ਉਹਦੇ ਨਾਲ ਸਟ੍ਰੈਸ ਤੁਸੀਂ ਇੰਨਾ ਕੁ ਵੱਧ ਲੈ ਲਓਗੇ ਵੀ ਉਹ ਕੰਮ ਕੀਤਾ ਸਟ੍ਰੈਸ ਦੇ ਸਾਹਮਣੇ ਜਿਹੜਾ ਬੜਾ ਹਲਕਾ ਹੋ ਜੂਗਾ, ਉਹ ਤੁਹਾਡੇ ਉੱਤੇ ਹਾਵੀ ਹੋ ਜੂਗਾ। ਸੋ ਇਸ ਕਰਕੇ ਜ਼ਰੂਰੀ ਨਹੀਂ ਆ, ਬਿਹਤਰ ਇਹ ਮੰਨਿਆ ਜਾਂਦਾ ਵਾ ਕਿ ਜਾਂ ਤਾਂ ਤੁਹਾਨੂੰ ਇਹ ਪਰਖ ਹੋਵੇ ਵੀ ਹਾਂ ਤੁਸੀਂ ਉਹ 2% 'ਚ ਫੋਲ ਕਰ ਗਏ, ਅਤੇ ਜਾਂ ਫਿਰ ਤੁਸੀਂ ਹਰ ਇੱਕ ਚੀਜ਼ ਨੂੰ ਅਲੱਗ ਅਲੱਗ ਸਮੇਂ ਪਲੈਨ ਕਰੋ। ਫੋਰ ਐਗਜ਼ਾਮਪਲ ਜਦੋਂ ਤੁਸੀਂ ਈਮੇਲਾਂ ਕਰਨੀਆਂ ਵਾ, ਰਿਪਲਾਈ ਕਰਨੇ ਆ ਕਿਸੇ ਨੂੰ ਜਾਂ ਪੜ੍ਹਨੀਆਂ, ਉਹਦੇ ਲਈ ਸਮਾਂ ਰੱਖ ਲਓ, ਉਹ ਨਿਬੇੜ ਕੇ ਫਿਰ ਤੁਸੀਂ ਮੀਟਿੰਗਾਂ

0: ਭਗਤਾ ਲਓ ਆਪਣੀਆਂ, ਹੈ ਨਾ। ਇਹ ਨਹੀਂ ਵੀ ਇੱਧਰ ਮੀਟਿੰਗ ਚੱਲ ਰਹੀ ਤੁਹਾਨੂੰ ਇਹ ਵੀ ਚੱਲ ਆਹ ਮੀਟਿੰਗ ਨੇ ਬੋਰ ਜਿਹਾ ਹੀ ਕਰਨਾ ਵਾ ਵਿੱਚ, ਨਾਲ ਆਪਾਂ ਮੈਸੇਜ ਸੁਣੀ ਜਾਂਦੇ ਹਾਂ, ਨਾਲ ਆਪਾਂ ਰਿਪਲਾਈ ਕਰੀ ਜਾਂਦੇ ਹਾਂ, ਹੈ ਨਾ। ਆਪਾਂ ਇੱਦਾਂ ਹੀ ਕਰਦੇ ਹਾਂ ਨਾ। ਉਹਦੇ ਵਿੱਚ ਉਹ ਕਹਿੰਦੇ ਵੀ ਨਾ ਤੁਸੀਂ ਉੱਧਰ ਦਾ ਕੁਛ ਸੁਣਿਆ ਨਾ ਇੱਧਰ, ਕੋਈ ਦੋਵੇਂ ਪਾਸੇ ਕੋਈ ਨਾ ਕੋਈ ਗਲਤੀ ਜਿਹੜੀ ਆ ਉਹ ਫਿਰ ਤੁਹਾਡੀ ਰਹਿ ਜਾਂਦੀ ਆ। ਸੋ ਸਾਰੇ ਕੰਮ ਇਕੱਠੇ ਕਰਨ ਦੀ ਬਜਾਏ ਬਿਹਤਰ ਆ ਵੀ ਇਹਨਾਂ ਨੂੰ ਆਪਾਂ ਅਲੱਗ ਅਲੱਗ ਕਰ ਲਈਏ। ਇਹਦੇ ਨਾਲ ਹੁੰਦਾ ਕੀ ਆ ਵੀ ਸਾਡਾ ਸਟ੍ਰੈਸ, ਸਾਡਾ ਤਣਾਅ, ਸਾਡਾ ਜਿਹੜਾ ਥਕਾਵਟ ਆ ਉਹ ਜ਼ਿਆਦਾ ਸਾਨੂੰ ਵੱਧਦੀ ਹੈ ਜਦੋਂ ਵਾਰ ਵਾਰ ਦਿਮਾਗ ਨੂੰ ਆਪਾਂ ਸਵਿੱਚ ਕਰਦੇ ਹਾਂ ਨਾ। ਹੁਣ ਆਪਾਂ ਈਮੇਲ ਦੇ ਉੱਤੇ, ਹੁਣ ਆਪਾਂ ਗੱਲਾਂ ਕਰਨ ਵਾਲੇ ਪਾਸੇ, ਹੁਣ ਆਪਾਂ ਇੱਧਰ ਹੈ, ਜਦੋਂ ਦਿਮਾਗ ਵਾਰ ਵਾਰ ਸਵਿੱਚ ਸਵਿੱਚ ਇੱਧਰੋਂ ਇੱਧਰ ਇੱਧਰ ਇੱਧਰ ਸਵਿੱਚ ਹੁੰਦਾ ਤਾਂ ਉਹ ਫਿਰ ਲੌਂਗ ਟਰਮ ਉੱਦਾਂ ਦੀ ਵਾਇਰਿੰਗ ਦੇ ਵਿੱਚ ਚਲੇ ਜਾਂਦਾ ਜਿੱਥੇ ਤੁਸੀਂ ਐਂਗਜ਼ਾਇਟੀ ਮਹਿਸੂਸ ਕਰਦੇ ਹੋ, ਜਿੱਥੇ ਤੁਹਾਨੂੰ ਲੱਗਦਾ ਵੀ ਹੁਣ ਇਹ ਸਾਰਾ ਕੁਛ ਛੱਡ ਕੇ ਮੈਂ ਭੱਜ ਕੇ ਨਿਕਲ ਜਾਵਾਂ ਇਸ ਚੀਜ਼ ਦੇ ਵਿੱਚੋਂ। ਸੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਪਤਾ ਨਹੀਂ ਲੱਗਦੀਆਂ ਕਿ ਆਪਾਂ ਕਿਉਂ ਐਵੇਂ ਦੁਖੀ ਜੇ ਫਿਰਦੇ ਹਾਂ ਸਾਰਾ ਕੁਛ ਹੁੰਦਿਆਂ ਸੁਣਦਿਆਂ ਵੀ, ਪਰ ਇਹ ਨਿੱਕੀਆਂ ਨਿੱਕੀਆਂ ਪਲੱਸ ਪਲੱਸ ਪਲੱਸ ਹੋ ਕੇ ਫਿਰ ਉਹ ਸਾਰਾ ਕੁਛ ਬਣਦਾ। ਸੋ ਬਿਹਤਰ ਹੈ ਕਿ ਆਪਾਂ ਇਕੱਲੀ ਚੀਜ਼ ਕਰਕੇ ਕਰ ਲਈਏ, ਹੈ ਨਾ,
1: ਮਾਈਨਸ ਕਰੇ।
0: ਹਾਂ, ਫਿਰ ਉਸ ਤੋਂ ਬਿਲਾਵਾ ਆ ਜਾਂਦਾ ਬੇਲੋੜੀਆਂ ਜਿਹੜੀਆਂ ਆਪਾਂ ਮੀਟਿੰਗਾਂ ਕਰਦੇ ਹਾਂ। ਬੇਲੋੜੀਆਂ ਮੀਟਿੰਗਾਂ ਮਤਲਬ ਕੋਈ ਬਰਥਡੇ ਪਾਰਟੀ ਆ ਗਈ, ਕੋਈ ਕਿਤੇ ਕਿਸੇ ਨੇ ਬੁਲਾ ਲਿਆ ਵੀ ਸਾਡੇ ਘਰ ਆਇਓ, ਅਤੇ ਤੁਸੀਂ ਆਪਣਾ ਮਤਲਬ ਬੁਨਿਆਦੀ ਫਰਜ਼ ਸਮਝਣਾ ਵੀ ਹੁਣ ਅਗਲੇ ਨੇ ਕਹਿ ਤਾ ਅਤੇ ਮੈਂ ਜਾਣਾ ਹੀ ਜਾਣਾ। ਪਰ ਜਾਣ ਤੋਂ ਬਾਅਦ ਜੇ ਤਾਂ ਤੁਹਾਨੂੰ ਖੁਸ਼ੀ ਮਿਲਦੀ ਹੈ, ਤੁਹਾਡਾ ਆਪਣਾ ਮਨ ਆ ਵੀ ਹਾਂ ਫਲਾਣੇ ਨੇ ਸੱਦਿਆ ਅਤੇ ਮੈਂ ਉਹਦੇ ਘਰ ਜਾਣਾ ਹੀ ਜਾਣਾ, ਜੇ ਤੁਹਾਨੂੰ ਖੁਸ਼ੀ ਮਿਲਦੀ ਆ ਤੁਹਾਡਾ ਕੁਛ ਗੇਨ ਹੈ ਤਾਂ ਬਹੁਤ ਵਧੀਆ ਗੱਲ ਹੈ। ਪਰ ਜੇ ਤੁਸੀਂ ਸਿਰਫ ਇਸੇ ਕਰਕੇ ਜਾਣਾ ਵੀ ਯਾਰ ਅਗਲੇ ਨੇ ਸੱਦਿਆ ਅਤੇ ਹੁਣ ਆਪਾਂ ਨਾ ਨਹੀਂ ਕਰ ਸਕਦੇ, ਅਤੇ ਆ ਕੇ ਤੁਸੀਂ ਫਿਰ ਇਹ ਮਹਿਸੂਸ ਕਰਦੇ ਰਹਿਣਾ ਵੀ ਯਾਰ ਐਵੇਂ ਸਮਾਂ ਖਰਾਬ ਕੀਤਾ, ਕੀ ਫਾਇਦਾ ਹੋਇਆ,
1: ਹੈ ਨਾ। ਇਹ ਸਮਝਾਉਣਾ ਪੜੇਗਾ,
0: ਹਾਂ ਹੁਣ ਉਹਨੂੰ ਬੁਲਾਉਣਾ, ਅਤੇ ਸਾਡਾ ਬਹੁਤਾ ਇਹੋ ਕੁਛ ਹੀ ਚੱਲਦਾ। ਉਹਨੇ ਬੁਲਾਇਆ ਹੀ ਇਸ ਕਰਕੇ ਆਪਾਂ ਹੁਣ ਉਹਨੂੰ ਬੁਲਾਉਣ ਲੱਗੇ ਹਾਂ, ਉਹਦੇ ਗਏ ਹਾਂ ਇਸ ਕਰਕੇ ਆਪਾਂ ਉਹਨੂੰ, ਅਤੇ ਉੱਥੋਂ ਅੱਗੇ ਦੇ ਅੱਗੇ ਫਿਰ ਸਿਲਸਿਲਾ ਚੱਲੀ ਜਾਂਦਾ। ਪਰ ਇਹ ਸਾਰਾ ਕੁਛ ਜੇ ਤੁਸੀਂ ਠੀਕ ਮੇਨਟੇਨ ਕਰ ਰਹੇ ਹੋ ਤਾਂ ਬੜੀ ਵਧੀਆ ਗੱਲ ਹੈ, ਤੁਹਾਨੂੰ ਖੁਸ਼ੀ ਮਿਲਦੀ, ਆਪਣਾ ਆਪਣਾ ਸੁਭਾਅ ਹੁੰਦਾ। ਪਰ ਜੇ ਜਾਣ ਜਾ ਕੇ ਆਉਣ ਤੋਂ ਬਾਅਦ ਤੁਹਾਨੂੰ ਇਹ ਮਹਿਸੂਸ ਹੁੰਦਾ ਵੀ ਆਪਾਂ ਹੋਰ ਐਕਸਟਰਾ ਬੋਝ ਲੈ ਆਏ ਹਾਂ, ਇਹੋ ਕੰਮ ਆਪਾਂ ਹੋਰ ਇਹੋ ਟਾਈਮ ਕਿਸੇ ਹੋਰ ਕੰਮ ਵਾਲੇ ਪਾਸੇ ਆਪਾਂ ਲਾਉਣਾ ਸੀ, ਅਤੇ ਜਿਹੜੀਆਂ ਬੇਲੋੜੀਆਂ ਮੀਟਿੰਗਸ ਨੇ ਇੱਦਾਂ ਦੀਆਂ, ਬੇਲੋੜੀ ਆਵਾਜਾਈ ਆ, ਇਹਦੇ ਵਿੱਚ ਚਾਹੇ ਤੁਸੀਂ ਮੈਚ ਵੀ ਲਾ ਲਓ, ਇਹਦੇ ਵਿੱਚ ਚਾਹੇ ਤੁਸੀਂ ਫਿਲਮਾਂ ਲਾ ਲਓ, ਤੁਸੀਂ ਫਿਲਮ ਵੇਖਣ ਗਏ ਹੋ, ਤੁਹਾਨੂੰ ਪਤਾ ਫਿਲਮ ਕਿਸੇ ਕੰਮ ਦੀ ਹੋਣੀ, ਜਸਟ ਲੈਟਸ ਮਤਲਬ ਆਊਟਿੰਗ ਹੀ ਕਰਦੇ ਹਾਂ ਆਪਾਂ, ਹੈ ਨਾ। ਹੁਣ ਕਈ ਬੰਦੇ ਆ ਉਹਨਾਂ ਨੂੰ ਫਿਲਮ ਨਹੀਂ ਚੰਗੀ ਲੱਗਦੀ, ਵਿੱਚੋਂ ਉੱਠ ਕੇ ਆ ਜਾਂਦੇ ਆ। ਕਈ ਬੰਦੇ ਆ ਜਿਹੜੇ ਜਿਹਨਾਂ ਨੂੰ ਲੱਗਦਾ ਵੀ ਹੁਣ ਪੈਸੇ ਖਰਚੇ, ਹੁਣ ਤਾਂ ਆਪਾਂ ਵਸੂਲ ਕੇ ਜਾਵਾਂਗੇ, ਭਾਵੇਂ ਉਹ ਆਪਾਂ ਆਲ ਟਾਈਮ ਬਹਿਣਾ
1: ਸ਼ਗਨ ਦੀ ਆ, ਪੂਰਾ ਖਾਏਗੇ, ਹੈ
0: ਨਾ। ਸੋ ਉਹਦੇ ਵਿੱਚ ਕਈ ਵਾਰੀ ਤੁਹਾਡਾ ਈਵੈਂਟਸ ਹੋ ਸਕਦੇ ਆ, ਮੰਨ ਲਓ ਤੁਸੀਂ ਕਿਤੇ ਮੇਲੇ ਜਾਣਾ, ਮੰਨ ਲਓ ਤੁਸੀਂ ਕਿਸੇ ਸਿੰਗਰ ਦਾ ਪ੍ਰੋਗਰਾਮ ਵੇਖਣ ਜਾਣਾ। ਸੋ ਇਸ ਸਭ ਕੁਛ ਨੂੰ ਜੇ ਤੁਹਾਨੂੰ ਜਾ ਕੇ ਇਸ ਟਾਈਮ ਆਨੰਦ ਨਹੀਂ ਆ ਰਿਹਾ, ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਉਲਝੇ ਪਏ ਹੋ, ਤਾਂ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਫਿਰ ਵੀ ਇਹ ਸਾਰੀਆਂ ਚੀਜ਼ਾਂ ਨਾਲ ਹੀ ਕੈਰੀ ਕਰਕੇ ਚੱਲਣੀਆਂ। ਇਹ ਕੋਈ ਫਿਕਸ ਕੋਈ ਪੈਟ ਰੂਲ ਨਹੀਂ ਆ ਕਿ ਜੋ ਤੁਹਾਡੀ ਲਾਈਫ 'ਚ ਪਹਿਲਾਂ ਤੁਸੀਂ ਕਰ ਰਹੇ ਸੀ ਉਹ ਤੁਸੀਂ ਅੱਜ ਵੀ ਕਰੀ ਜਾਣਾ ਅਤੇ ਹਮੇਸ਼ਾ ਦੇ ਲਈ ਕਰੀ ਜਾਣਾ। ਤੁਸੀਂ ਇਹ ਵੇਖਣਾ ਵੀ ਹੁਣ ਤੁਹਾਡੇ ਲਈ ਕੀ ਇੰਪੋਰਟੈਂਟ ਹੈ, ਅਤੇ ਜੇ ਇਹ ਵੀ ਚੀਜ਼ਾਂ ਆਪਾਂ ਫੋਰ ਟਾਈਮ ਬੀਂਗ ਜੇ ਆਪਣੀ ਜ਼ਿੰਦਗੀ 'ਚੋਂ ਆਪਾਂ ਮਾਈਨਸ ਕਰ ਦਿੰਦੇ ਹਾਂ ਤਾਂ ਇਹ 'ਚ ਕੋਈ ਗਲਤ ਗੱਲ ਨਹੀਂ ਆ।
1: ਬਿਲਕੁਲ ਬਿਲਕੁਲ, ਆਪਣੇ ਕੋਈ ਵੀ ਆਪਣੇ ਬਾਤ ਕਰੀ ਨਾ, ਕੋਈ ਵੀ ਕੌਨਸਰਟ ਜਾਂ ਪ੍ਰੋਗਰਾਮ ਦੇਖਿਆ ਨਾ, ਫੋਰ ਐਗਜ਼ਾਮਪਲ ਹੈ, ਮੇਰੇ ਕੋਲ ਮੈਨੇ ਦੇਖਿਆ ਪ੍ਰੋਗਰਾਮ ਬੜੀਆ ਨਹੀਂ ਲੱਗਿਆ, ਮੇਰੇ ਤੋਂ ਪੁੱਛਿਆ ਵੀ ਕਿਸਾ ਪ੍ਰੋਗਰਾਮ ਦਾ ਬੜੀਆ ਨਹੀਂ ਤਾਂ, ਕਿਆ ਨਹੀਂ ਤਾਂ ਬੜੀਆ, ਕਿਆ ਨਹੀਂ ਅੱਛਾ ਲੱਗਿਆ। ਤੋ ਮੈਂ ਕੋਸ਼ਿਸ਼ ਕਰੂੰਗਾ ਦਿਮਾਗ ਪਰ ਜ਼ੋਰ ਦਾ ਕਿ ਯਾਰ ਵਹਾਂ ਯਾ ਨਹੀਂ ਥਾ, ਯਾ ਵੀ ਨਹੀਂ ਥਾ, ਵਾਹ ਨਹੀਂ ਥਾ, ਖਾਮ ਖਾਈ ਜ਼ੋਰ ਦੇਗਾ ਦਿਮਾਗ ਪਰ, ਚਾਰ ਸਟ੍ਰੈਸ ਯਾਦ ਕਰੂੰਗਾ ਉਸੇ ਬਤਾਊਂਗਾ। ਅਗਰ ਬੜੀਆ ਲਗਾ ਤੋ ਇੱਕ ਲਫ਼ਜ਼ ਮੈਂ ਕਿਹਾ ਕੈਸਾ ਤਾਂ ਬਹੁਤ ਬੜੀਆ ਥਾ, ਅਬ ਬਹੁਤ ਬੜੀਆ ਕੋਈ ਡਿਸਕ੍ਰਾਈਬ ਨਹੀਂ ਕਰ ਸਕਦਾ, ਕਿਤਨੀ ਬਹੁਤ ਕਿਆ ਬੜੀਆ ਥਾ, ਸਮਾਂ ਬੜੀਆ ਥਾ, ਬੜੀਆ ਥਾ ਬਾਤ ਬਤਾਓ ਨਾ, ਯਾ ਕਿਆ ਮੇਰਾ ਇੱਕ ਲਿਹਾਜ਼ ਆਇਆ ਨਾ, ਬੜੀਆ ਥਾ ਬੜੀਆ ਥਾ, ਇੱਕ ਬਾਅਦ ਯਾਦ ਆ ਗਏ ਜਿਹਨੇ ਉੱਪਰ ਜਾਈਏ ਨਾ ਹਿਮਾਚਲ ਮੈਂ ਤੋ ਸ਼ਿਮਲੇ ਕੇ ਲੋਕ ਹੈ ਨਾ ਜੋ ਥੋੜ੍ਹਾ ਸਾ ਉਨਕਾ ਜੋ ਲਿਹਾਜ਼ਾ ਬੋਲਣੇ ਕਾ ਨਾ, ਤੋ ਹਿੰਦੀ ਜੋ ਬੋਲ ਬੜੀ ਬੜੀ ਮਿੱਠੀ ਸੀ ਔਰ ਬੜੇ ਕਿਆ ਬੋਲਾ ਉਸਨੇ ਇੱਕ ਹੋਰ ਲਫ਼ਜ਼ ਕਿਹਾ ਵੀ ਬੜੀ ਅਦਬੀ ਸੀ ਭਾਸ਼ਾ ਬੋਲਿਆ ਨਾ। ਤੋ ਇੱਕ ਲੜਕਾ ਲੜਕੀ ਬੈਠੇ ਤੇ ਨਾ ਕਾਲਜ ਮੈਂ, ਤੋ ਬਾਤ ਕਰ ਰਹੇ, ਅਬ ਨੋਰਮਲੀ ਤਰੀਕੇ ਮੈਂ ਪ੍ਰਪੋਜ਼ ਕਰਨਾ ਲੜਕੇ ਨਾ ਲੜਕੀ ਕੋ ਜਾਂ ਕੁਛ ਵੀ ਕਹਿ ਸਕਿਆ ਵੀ ਆਈ ਲਵ ਯੂ ਔਰ ਵੀ ਮੈਂ ਤੇਰਾ ਪਸੰਦ ਕੁਛ ਵੀ ਨਾ। ਤੋ ਲੜਕਾ ਬੋਲ ਰਿਹਾ ਉਸੀ ਲਿਹਾਜ਼ ਮੈਂ ਬਾਤ ਕਰੂੰਗਾ ਮੈਂ, ਜੈਸੇ ਲੜਕਾ ਬੋਲ ਰਿਹਾ ਲੜਕੀ ਨੇ ਕਿਆ ਜਵਾਬ ਦਿਆ, ਲੜਕਾ ਬੋਲ ਰਿਹਾ ਲੜਕੀ ਸੇ ਜੀ ਮਨੇ ਨੇ ਆਪਸੇ ਪਿਆਰ ਲਗਾ, ਐਸੇ ਕੈਸੇ ਲਗਾ, ਅਬ ਲਗਾ ਤੂੰ ਲਗਾ ਨਾ,
0: ਕੀ ਕਰ ਸਕਦੇ ਹੋ
1: ਹੈ ਨਾ, ਮੈਨੂੰ ਆਪਸੇ ਪਿਆਰ ਲੱਗਾ ਜੀ, ਕੈਸੇ ਕੈਸੇ ਲਗਾ, ਉਹ ਲੋਗੋ ਤੂੰ ਲਗਾ ਮੈਂ ਕਰੂੰ, ਬੜੀਆ ਹੈ ਪ੍ਰੋਗਰਾਮ ਤੋਂ ਬੜੀਆ ਹੈ, ਕਿਆ ਕਰੂੰ ਕਿਤਨਾ ਬੜੀਆ ਥਾ। मतलब नेगेटिव चीज ना बताने में स्ट्रेस दिमाग में हमारे को डालना पड़ेगा, चार चीजें में कमियां निकाल के तभी बताएंगे ना उसको चीज करने पे। नहीं लगे ठीक है भाई, आपकी बात बड़ी दुरुस्त है, अगर आपको लगता है भी आप कैरी अच्छी कर सकते हो तो भाई ठीक है, नहीं तो उसको माइनस करो भाई, आज के बाद इन चीजों में नहीं जाऊंगा। बहुत बार देखा गया आपने जितने कम्युनिटी के मिलने हो यहाँ पे, हर आदमी जाएगा जरूर, जाना भी चाहिए, लेकिन वहां से कमी लगी यार नहीं, वहां जाकर बहुत सा हुड़दंग मचावा, बच्चे मेले में झगड़ा ही होगा या हुआ वाह होगा, वो अपनी इमेज एक अपना स्ट्रेस लेकर अलग से आ जाए। अगर आपको नहीं ठीक लगता माइनस करो उसको, ठीक है आप उस समय को कहीं और निकाल लो।
0: तुम्हें पता होना चाहिए भी कितने कितने किड़े किड़े तेजे रुझान ने, किड़िया किड़िया चीज़ा तुम्हें खुशी देंदियाँ, तो उस हिसाब के नाल मतलब एक पक्का नहीं है भी हाँ भी मतलब फोर टाइम बिंग तुम जो मान लो ताकि जिंदगी इस टाइम मान लो उलझन चल रही ने तो वो दरम्यान तुम अपन साझा भी होर अगे दी अगे अगे अगे वधाई जाते हो, तुम ना ना करद कुछ तो टाइम देना पेगा ना तुम उन्होंने, तुम फोन पर टाइम देना पेगा, उन्होंने घर गए हो तुम कोई लीड़ा कपड़ा तो कोई तुम सोच विचार करना पेगा, नवा लैना पेगा, उन्होंने बच्चों को कुछ पाँ कोई सगन पा के आना पेगा, कुछ लैके जाओगे कोई फ्रूट लैके जाओगे, जे नहीं है तो होर नहीं कुछ तो मतलब मतलब अपना समा ही दोगे। सो ये सारिया चीज़ा जड़िया ने फॉर टाइम बीइंग उन्होंने जो तुम होल्ड पर भी रख लेंगे हो तो ये माइनस भी कर लेंगे हो तो तुम खुशी करनगियाँ, तुम कुछ दे के जाएंगे,
1: तरफ देना लेना आना जाना ये भी मार्को स्ट्रेस दे रहा
0: है, ये भी देता है ना बेलोड़ा एवं नजायज, जोड़ा लैन वाला ना वो खुश हों तो जोड़ा देने वाला उन्हें तो की खुश होना। सो आप फॉरमैलिटी एक दूसरे उत्ते चढ़ी जाने
1: जामका बड़े भी हो गए पाँच छः साल के भी हो गए जाए ही नहीं जाए नहीं गया वह स्ट्रेस आज तक चल रहा है, ओ यार सामान ले आता बस टाइम ही लगा, बस टाइम ही लगा, ठीक है नहीं गया तो इट्स ओके, आ वह कौन सा गुस्सा कर रहा है,
0: पे हो गया है ना भाई। मैंने करी मैं कितने चल गया किसी दे कोई जानकार ही तो उन्होंने बच्चा होया तो मैं चल रहा चो मतलब खड़ौने खड़ौने लै लें है ना, तो मैं खड़ौने खड़ौने लैके उन्होंने घर पहुंचा तो मैं हाँ जी आ मैं मतलब ये बच्चे दे लिए लैके आया ना, तो वह वेख के तो व्डे ही मेरे नाल वेख के तो हसन लग पे, तो मैं कही की गल भी हसन को लग पे मैं भी पहला भी है वा है ना एक दूसरे वाल वेख वेख हसी जान, कहिंदे नहीं बच्चा व्डा हो गया वा, मेरे मतलब मैनू पता नहीं क्यों मैं कह लो तुम भी इन्ने दिमाग ने वह चीज़ा जड़िया ने कैलकुलेट ही नहीं कीतियाँ भी मैं उ दिमाग च शुरू वाली चीज़ जी पई रहेगी। मैं असल पांच महीने बाद गया हाँ तो मैं जे नवे बच्चे वाले उ चीज़ रह गई भी हाँ उन्होंने घर बच्चा होया वा इन्ना दिमाग में सोचण का समा ही नहीं मिलया। मैं न न्यू बॉर्न वाले कप सारे जो लैके तो चल गया ना तो वो वेख के तो हसन मतलब मैं खुद बाद आदियाँ भी मैं सोची गया भी मतलब ये चीज़ मैं रिलाइज क्यों नहीं की भी वह सुना इन बड़ा चिर होया बच्चे भी इन बड़ा चिर होया तो ये चीज़ मैं सोची क्यों नहीं लैन लग्या मतलब इतों तक भी बोंदल जाने आप कई बार
1: जिस तरह मेरी लगाई कहा थी उनके घर जाया वहाँ जरूरी बच्चा बड़ा का खुद इनवाइट करेगा तभी जावे
0: मैं हमाले गल मुले देखने जलूल आयो
1: जलूल
0: जलूल आना तो लास्ट जी आडा वेखो नशा पत्ता वो चाहे चाह कॉफी है कोफीन की मात्रा वा चाहे नजायज साढ़े कोई होर खे पास किसी किस्म के कोई होर ये तो भी व्डे कोई नशे पत्ते करता वा जिदा एनर्जी ड्रिंक्स हो गई ज होर। सो ये सारा कुछ जोड़ा वा ये आप जो अज ही माइनस कर दीए तो चंकी गल क्योंकि हौली हौली इन्हें आप चलो व्डिया वालू नहीं जाते व्डे आप जे व्डे नशा वालू नहीं जाते आप चाह कॉफी तक सीमित रह लीए तो सानू सारू पता भी एक स्टेज पर जाके इन्होंने साड़ ही पाँना एक स्टेज पर जाके इन्होंने मतलब गले च जलन जी करनी शुरू कर देनी है ना कोफीन की मात्रा जिनी जिनी तुम वधाई जाओगे एक स्टेज पर जाके सू पता भी हों भी ये कोई सुस्ती दूर नहीं हुई फिर भी आप पी जाने फिर भी साड़ी साइकी दे विच वो चीज़ां बैठियां। सो इनू आप जे हले सारा कुछ ठीक ठाक आ तो सारा कुछ ठीक ठाक रेंदे ही आप इनू घटा दिए भावें वह चाह आ भावें वह कॉफी आ अपने आप के उत्ते बेसिकली सारा कुछ जिन्ना भी आप डिस्कस किया यह हैगा अपने आप के उत्ते कंट्रोल सैल्फ कंट्रोल। सो जे सानू लगता भी आप एक चीज़ के करन च कामयाब हो गए जितों आप शुरू की ही जे तुम मतलब अद्धा घंटा घंटा फोन मैनेज करन च कामयाब हो गए तो बाकी भी तुम सारा हो जाना क्योंकि तुहानू कंट्रोल करना आ गया अपने आप के उत्ते जिन्हों नहीं आता ਉਹਦਾ
1: ਉਸਕੀ ਲਗਾਈ ਕਰ ਲਿਆ
0: ਉਹ ਨਹੀਂ ਉਹ ਵੀ ਨਹੀਂ ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ
0: ਸਤਿ ਸ਼੍ਰੀ ਅਕਾਲ
2: ਹਾਂਜੀ ਕੀ ਹਾਲ ਚਾਲ ਵਧੀਆ
0: ਹਾਂਜੀ ਠੀਕ ਨੇ ਜੀ ਵਧੀਆ
2: ਹਾਂਜੀ ਹਾਂਜੀ ਪਹਿਲਾਂ ਤਾਂ ਮੈਂ ਨਾ ਟਾਈਗਰ ਜੀ ਵਾਲੀ ਗੱਲ ਦਾ ਜਵਾਬ ਦਿੱਤਾ ਜਦੋਂ ਕਹਿ ਰਹੀ ਸੀ ਨਾ ਕਿ ਮੈਂ 51 ਏਜ ਹੋ ਗਈ ਹੈ ਮੇਰੀ ਉਹ ਜਿੱਦਾਂ ਬਹੁਤ ਸਟ੍ਰੈਸ ਲੈ ਰਹੀ ਸੀ ਵੀ ਮੈਂ ਬੜਾ ਕੰਮ ਕਰਦਾ ਜੀ ਹੋਇਆ ਨਾ ਹੋ ਜਾਂਦਾ ਮੈਂ ਕਿਹਾ ਉਹਨਾਂ ਨੂੰ ਵੀ ਥੋੜਾ ਜਿਹਾ ਆਪਾਂ ਬੂਸਟ ਅਪ ਕਰ ਦਈਏ ਮੈਂ ਕਿਹਾ ਹੈ ਤਾਂ ਤੁਸੀਂ 51 ਦੇ ਹੋ ਪਰ ਆਵਾਜ਼ ਤੁਹਾਡੀ 15 ਈਅਰ ਦੇ ਵਾਲੀ ਲੱਗਦੀ ਹੈ ਬੱਚਿਆਂ ਵਾਲੀ ਹੈ 15 ਸਾਲ ਦੇ ਮੁੰਡੇ ਦੀ ਨਾ ਫਿਰ ਮੈਂ ਸੋਚਿਆ ਮੈਂ 15 ਸਾਲ ਦੇ ਮੁੰਡੇ ਦੀ ਆਵਾਜ਼ ਦਾ ਕਹਿਤਾ ਮੇਰੇ ਉਮਰ ਦੇ ਹਿਸਾਬ ਨਾਲ ਤਾਂ ਮੇਰੇ ਮੁੰਡੇ ਲੱਗੇ ਹੋ ਨਾ ਤੇ ਮੈਂ ਟਾਈਗਰ ਮਤਲਬ ਫਿਰ ਮੈਂ ਆਪਣੇ ਮੁੰਡੇ ਨੂੰ ਕਹਿ ਰਹੀ ਹਾਂ ਪੁੱਤ ਇੰਨਾ ਕੰਮ ਨਾ ਕਰਿਆ ਕਰ ਟਾਈਗਰ ਪੁੱਤ ਨਾ ਕਰਿਆ ਕਰ ਆਪਣੇ ਸਰੀਰ ਨੂੰ ਰੈਸਟ ਦਿਆ ਕਰ ਆਪਣੀ ਮਾਂ ਨੂੰ ਸਵਾਦ ਸਵਾਦ ਖਾਣਾ ਬਣਾ ਕੇ ਖਵਾਇਆ ਕਰ ਦੇ ਕਿੰਨਾ ਸਵਾਦ ਸਵਾਦ ਖਾਣਾ ਬਣਾਉਂਦਾ ਪੁੱਤ ਨਾ ਲਿਆ ਕਰ ਇੰਨੀ ਟੈਨਸ਼ਨ ਨਾ ਲਿਆ ਕਰ ਪੁੱਤ ਰੈਸਟ ਕਰਿਆ ਕਰ ਪੁੱਤ ਮੇਰਾ
0: ਵਿਹਲੇ ਬੈਠੇ ਨਾਲ ਬਾਕੀਆਂ ਨੂੰ ਵੀ ਬਣਾ ਤੁਸੀਂ
2: ਹੋਰ ਤੇ ਗੱਲ ਕਰਨੀ ਸੀ ਤੇ ਜਿੱਦਾਂ ਹੁਣ ਕਹਿੰਦੇ ਆ ਨਾ ਮੈਨੂੰ ਕਈ ਹੋਰ ਵੀ ਕਹਿ ਦਿੰਦੇ ਆ ਕੋਈ ਵੀ ਨੋਰਮਲੀ ਅਬ ਤੋ ਤੂੰ ਜੋਬ ਕਰ ਸਕਦੀ ਹੈ ਸਾਡੇ ਨਾਲ ਵਾਲੇ ਆਂਟੀ ਹਿੰਦੀ ਬੋਲਦੇ ਨਾ ਸਾਰੇ ਬੋਲਦੇ ਕੋਈ ਹੋਰ ਵੀ ਹੈ ਨਾ ਫਰੈਂਡ ਸਾਰਿਆਂ ਦਾ ਪੁਆਇੰਟ ਵੈਲਿਡ ਹੈ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦੀ ਹੈ ਨਾ ਤਾਂ ਕਿਸੇ ਨੂੰ ਕਿਸੇ ਦੀ ਨਾ ਲਾਈਫ ਦਾ ਪਤਾ ਨਹੀਂ ਹੁੰਦਾ ਕੀ ਚੱਲ ਰਿਹਾ ਹੁੰਦਾ ਦਿਲ ਮੇਰਾ ਵੀ ਬਹੁਤ ਜ਼ਿਆਦਾ ਕਰਦਾ ਇੱਦਾਂ ਨਹੀਂ ਹੈ ਮੈਨੂੰ ਲੱਗਦਾ ਮੇਰੇ ਸਰਕਮਸਟਾਂਸਿਸ ਨੇਗੇ ਅਜੇ ਕਿ ਜੇ ਮੈਂ ਘਰੇ ਇੰਨਾ ਇੰਨਾ ਕੰਮ ਕਰਦੀ ਹਾਂ ਬਾਹਰ ਆ ਕੇ ਕੰਮ ਕਰਨਾ ਵੀ ਕੋਈ ਉਹ ਨਹੀਂ ਹੈਗਾ ਅਸੀਂ ਰਾਤ ਨੂੰ 11-12 ਵਜੇ ਤੱਕ ਇੰਨੇ ਘੰਟੇ ਕੰਮ ਕਰ ਸਕਦੇ ਹਾਂ ਨਾ ਤਾਂ ਮੈਨੂੰ ਲੱਗਦਾ ਕਿ ਮੇਰਾ ਲੋਡ ਆਇਆ ਹਜੇ ਬੇਲੋਡ ਆ ਮੈਂ ਲੈਣਾ ਨਹੀਂ ਚਾਹੁੰਦੀ ਹਜੇ ਜਦੋਂ ਮੈਨੂੰ ਲੱਗੂਗਾ ਮੇਰਾ ਥੋੜਾ ਰਿਲੀਫ ਹੋ ਗਿਆ ਮੇਰੀ ਹੈਲਥ ਇਹ ਸਾਰਾ ਕੁਛ ਹੈਗਾ ਤਾਂ ਡੈਫੀਨੇਟ ਮੈਂ ਕਰ ਲੂੰਗੀ ਤੇ ਮੈਂ ਇਸ ਚੀਜ਼ ਨੂੰ ਹਜੇ ਸੋਚਦੀ ਹਾਂ ਕਰਨਾ ਚਾਹੀਦਾ 100% ਕਰਨਾ ਚਾਹੀਦਾ ਔਰ ਮੈਂ ਕਰਨਾ ਵੀ ਹੈ ਬਟ ਮੈਨੂੰ ਸਟਿਲ ਹਜੇ ਲੱਗਦਾ ਕਿ ਮੈਨੂੰ ਜ਼ਰੂਰਤ ਨਹੀਂ ਹੈ ਟਾਈਮ ਹੀ ਦੇਈਂਗ ਨਾ ਜਿੱਦਾਂ ਹੁਣ ਕੱਲ੍ਹ ਤੁਸੀਂ ਕਹਿ ਰਹੇ ਸੀਗੇ ਨਾ ਇੱਕ ਆਪਾਂ ਸੇਖ ਰਿਹਾ ਸੋਕਰ ਪਲੇਅਰ ਦੀ ਨਾ ਤਾਂ ਮੈਂ ਉਸੇ ਤੋਂ ਵੀ ਵੈਸੇ ਵੀ ਮੋਟੀਵੇਸ਼ਨ ਆਪਾਂ ਕਿਸੇ ਨਾ ਕਿਸੇ ਤੋਂ ਲੈਂਦੇ ਹਾਂ ਤਾਂ ਮੈਂ ਉਹੀ ਸੋਚਿਆ ਨਾ ਵੀ ਤੁਸੀਂ ਦੇਖੋ ਉਹ ਕੋਈ ਹਾਈਲਾਈਟ ਕਰਦਾ ਸੀ ਪਲੇਅਰ ਪਰ ਤੁਸੀਂ ਦੇਖੋ ਉਹਨੇ ਆਪਣੀ ਏਜ ਦੇ ਵਿੱਚ ਆ ਕੇ ਕੀ ਕਰਤਾ ਇਹ ਗੱਲ ਮੈਂ ਆਪਣੇ ਹਸਬੈਂਡ ਨੂੰ ਵੀ ਕਹਿੰਦੀ ਹਾਂ ਹਮੇਸ਼ਾ ਨਾ ਵੀ ਤੁਸੀਂ ਇੱਦਾਂ ਨਾ ਸੋਚਿਆ ਕਰੋ ਕਿ ਮੈਂ ਨਹੀਂ ਕੀਤਾ ਤੇ ਪਤਾ ਨੀ ਮੈਨੇ ਕਦੋਂ ਕੀ ਕਰਨਾ ਹੈ ਹਨਾ ਤੇ ਮਤਲਬ ਪੋਜ਼ਿਟਿਵ ਸੋਚਣ ਤਾਂ ਕੁਛ ਨੀ ਜਾਂਦਾ ਨਾ ਕਹਿੰਦੇ ਰਹੋ ਨਾ ਤੇ ਆਪਣੀ ਹਾਂ ਉਹ ਵਿਲ ਪਾਵਰ ਵੀ ਸਟਰੋਂਗ ਰੱਖੀ ਹੋਈ ਇੱਦਾਂ ਨੀ ਕਿ ਮੈਂ ਉੱਪਰੋਂ ਕਹਿ ਦਿੰਦੀ ਹਾਂ ਮੈਂ ਕਹਿੰਦੀ ਹਾਂ ਬਾਬਾ ਜੀ ਮੈਨੂੰ ਇੰਨਾ ਫਿਜ਼ੀਕਲੀ ਫਿਟ ਰੱਖਣਾ ਸਾਰੀਆਂ ਚੀਜ਼ਾਂ ਮੇਰੀਆਂ ਠੀਕ ਹੋ ਜਾਣ ਸਭ ਕੁਛ ਹੈਗਾ ਤੇ ਮੈਂ ਵੀ ਕਰਾਂ ਇਸ ਨੋਟ ਔਖਾ ਨਹੀਂ ਹੈ ਤੇ ਜਿੱਦਾਂ ਦੂਜੀ ਤੁਸੀਂ ਕਿਹਾ ਨਾ 5th birthday ਦੀ ਗੱਲ ਹੈ ਤੇ ਰੂਹਾਨੀ ਦਾ ਵੀ ਨਾ ਨੈਕਸਟ ਮੰਥ 5th birthday ਹੈ ਨਾ ਤੇ ਸਾਡੇ ਦੇ ਨਾਲ ਸਾਡੇ ਹੋਰ ਜਿਹੜੇ ਬੱਚੇ ਹੋਏ ਸੀ ਨਾ ਤੇ ਰੂਹਾਨੀ ਦੇ ਉਹਨਾਂ ਨੇ ਆਲਰੇਡੀ 5th birthday ਮੈਂ ਨਾ ਲਿਆ 1-2 ਮਹੀਨਾ ਪਹਿਲਾਂ ਨਾ ਤੇ ਉਹ ਸਾਨੂੰ ਵੀ ਪੁੱਛਦੇ ਸੀ ਕਿ ਤੁਹਾਡੀ ਕੀ ਪਲੈਨਿੰਗ ਹੈ ਤੇ ਕਿਉਂਕਿ ਇਹ ਤਾਂ ਕੰਮ ਹੀ ਇਹੀ ਕਰਦੇ ਤਾਂ ਲੋਕਾਂ ਦੀ ਪਾਰਟੀ ਕਰਦੇ ਆ ਤੇ ਇਹਨਾਂ ਨੇ ਮੈਨੂੰ ਪੁੱਛਿਆ ਕਿ ਆਪਾਂ ਸਾਰੇ ਕਹਿ ਰਹੇ ਆ ਮਾਈਲ ਸਟੋਨ ਬਰਥਡੇ ਹੁੰਦਾ 5th ਹਨਾ ਤੇ ਮੈਂ ਕਿਹਾ ਵੀ ਦੇਖੋ ਆਪਾਂ ਕਿਸੇ ਨੂੰ ਨਹੀਂ ਖੁਸ਼ ਕਰਨਾ ਜਦ ਮੈਂ ਤੁਹਾਨੂੰ ਖੁਦ ਕਹਿ ਰਹੀ ਹਾਂ ਵੀ ਆਪਾਂ ਨੂੰ ਅਨਨੈਸੈਸਰੀ ਹੈ ਨਾ ਕਿਹਨੂੰ ਬੁਲਾਵਾਂਗੇ ਕਿਵੇਂ ਛੱਡਾਂਗੇ ਬਹੁਤ ਸਾਰੀ ਟੈਨਸ਼ਨ ਹੁੰਦੀ ਹੈ ਮੈਂ ਕਿਹਾ ਉਹੀ ਜਿਹੜਾ $6,000-7,000 ਲੱਗੂਗਾ ਆਪਾਂ ਸੈਕਿੰਡ ਗੱਡੀ ਨੀ ਲੈ ਰਹੇ ਹਜੇ ਨਾ ਤੇ ਮੈਂ ਉਹ ਗੱਡੀ ਲਵਾਂਗੀ ਨਾ ਮੈਂ ਉਹੀ ਕਿ ਰਾਜਰ ਦੈਨ ਕਿ ਮੈਂ ਕਿਸੇ ਨੂੰ ਮੈਂ ਰੱਖਾਂ ਕਿ ਕੋਈ ਹੋਊਗਾ ਤੇ ਇਸ ਕਰਕੇ ਮੈਂ ਨਹੀਂ ਲੈਂਦੀ ਹੈਗੀ ਮੈਂ ਖੁਦ ਇਹ ਚੀਜ਼ਾਂ ਨੂੰ ਸੋਚਦੀ ਹੈਗੀ ਆ ਨਾ ਤੇ ਬਾਕੀ ਵੀਰ ਜੀ ਜਿਹੜੀ ਤੁਸੀਂ ਫੋਨ ਦੀ ਗੱਲ ਕਰ ਰਹੇ ਸੀ ਨਾ ਕਰਨਾ ਤਾਂ 100% ਸਭ ਨੂੰ ਇਹੀ ਚਾਹੀਦਾ ਲੇਕਿਨ ਮੈਂ ਉਹਨਾਂ ਦੇ ਵਿੱਚ ਹਾਂ ਜੋ ਐਕਚੁਅਲ ਦੇ ਵਿੱਚ ਕਰਦੀ ਹਾਂ ਮੈਂ ਆਪਣੇ ਫੋਨ ਨੂੰ ਅਸੀਂ ਸਵੇਰੇ ਤੋਂ ਲੈ ਕੇ ਨਾ ਤੁਸੀਂ ਬਿਲੀਵ ਨਹੀਂ ਕਰਨਾ ਹੈਗਾ ਜਦੋਂ ਦੁਪਹਿਰ ਤੋਂ ਬਾਅਦ ਸ਼ਾਮ ਨੂੰ ਜਾ ਕੇ ਕਿਤੇ ਮੈਂ ਆਪਣਾ ਵਟਸਐਪ ਆਪਣਾ ਨੈਟ ਆਪਣਾ ਸੋਸ਼ਲ ਮੀਡੀਆ ਦੇਖਦੀ ਹੈਗੀ ਹਾਂ ਦੁਪਹਿਰੇ ਨੂੰ ਜੇ ਖਾਣਾ ਹੋਵੇ ਤਾਂ ਮੈਂ ਥੋੜੇ ਟਾਈਮ ਦੇ ਲਈ ਅਦਰਵਾਈਜ਼ ਮੈਂ ਉਹ ਨਹੀਂ ਕਰਦੀ ਹੈਗੀ ਉਹਦਾ ਤੁਸੀਂ ਹੁਣ ਮੈਨੂੰ ਕੋਈ ਪੁੱਛੇਗਾ ਕਿਉਂਕਿ ਮੈਨੂੰ ਲੱਗਦਾ ਮੇਰਾ ਸਰ ਜਾਂਦਾ ਗਈਆਂ ਦਾ ਨਹੀਂ ਕਰਦਾ ਹੋਊਗਾ ਮੇਰਾ ਸਰ ਇਸ ਕਰਕੇ ਜਾਂਦਾ ਮੈਨੇ ਮੇਲ ਚੈੱਕ ਕਰਨੀਆਂ ਤਾਂ ਮੇਰਾ ਦੂਸਰਾ ਫੋਨ ਹੈਗਾ ਬੱਚਿਆਂ ਦੇ ਸਕੂਲ ਤੋਂ ਮੇਲ ਦੇਖਣੀ ਹੁੰਦੀ ਹੈ ਮੈਨੂੰ ਉਹ ਜ਼ਰੂਰੀ ਲੱਗਦਾ ਜਿਹਨਾਂ ਨੇ ਮੈਨੂੰ ਕਾਲ ਕਰਨੀ ਹੁੰਦੀ ਹੈ ਮੇਰੇ ਜਿਹੜੇ ਕਲੋਜ਼ ਨੇ ਉਹਨਾਂ ਨੂੰ ਮੈਂ ਪਤਾ ਹੈ ਕਿ ਹਾਂ ਕਿ ਨੀਤੂ ਨੂੰ ਮੈਸੇਜ ਕਈ ਵਾਰੀ ਨਹੀਂ ਦੇਖਦੀ ਔਰ ਮੈਨੇ ਉਹ ਲੋਕ ਵੀ ਦੇਖੇ ਆ ਕਈ ਵਾਰੀ ਨਾ ਮੈਸੇਜ ਕੀਤਾ ਹੁੰਦਾ ਜਾਣ ਕੇ ਦੇਖਦੇ ਨਹੀਂ ਹੈ ਪਤਾ ਤਾਂ ਲੱਗ ਹੀ ਜਾਂਦਾ ਉਹਨਾਂ ਨੂੰ ਮੈਸੇਜ ਆਇਆ ਹੋਇਆ ਠੀਕ ਹੈ ਉਹਦਾ ਕੀ ਫਾਇਦਾ ਤਾਂ ਮੈਨੂੰ ਇੱਦਾਂ ਲੱਗਦਾ ਹੈਗਾ ਕਿ ਜੇ ਤੁਸੀਂ ਕਰਨਾ ਤਾਂ ਮੈਨੂੰ ਕਾਲ ਕਰ ਲਓ ਉਹ ਮੈਨੂੰ ਜ਼ਿਆਦਾ ਬੈਟਰ ਲੱਗਦਾ ਕਿ ਆਪਾਂ ਮੈਸੇਜ ਤੇ ਦੇਖੀਏ ਨਾ ਔਰ ਮੈਂ ਇਹਨਾਂ ਨੂੰ ਵੀ ਬਹੁਤ ਵਾਰੀ ਕਹਿੰਦੀ ਹਾਂ ਹੁਣ ਜਿਵੇਂ ਇਹਨਾਂ ਨੇ ਆਪਣੇ ਬਿਜ਼ਨਸ ਦਾ ਹੀ ਕੰਮ ਕਰਦੇ ਆ ਨਾ ਫੋਨ ਤੇ ਨੋ ਡਾਊਟ ਹੈ ਨਾ ਪਰ ਫਿਰ ਵੀ ਕੁਛ ਨਾ ਕੁਛ ਦੇਖੋ ਸਾਹਮਣੇ ਆ ਹੀ ਜਾਂਦਾ ਇਨਸਾਨ ਜਿੰਨਾ ਮਰਜ਼ੀ ਜਾਵੇ ਬਚ ਹੀ ਜਾਂਦਾ ਹੈ ਨਾ ਮੈਂ ਇਹਨਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਸੌਣ ਤੋਂ ਪਹਿਲਾਂ ਹੀ ਨਸੀਂ ਥੋੜੀ ਦੇਰ ਪਹਿਲਾਂ ਛੱਡ ਦਿਆ ਕਰੋ ਕਿ ਬੁੱਕ ਪੜ੍ਹਨ ਦੀ ਆਦਤ ਬਣਾਓ ਮੈਂ ਵੀ ਬਣਾ ਪਾਣੀ ਹੈ ਖੁਦ ਪਾਣੀ ਹੈ ਪਹਿਲਾਂ ਆਦਤ ਮੈਨੂੰ ਹਜੇ ਬਣ ਨਹੀਂ ਰਿਹਾ ਮੇਰਾ ਹਜੇ ਉਹ ਨਾ ਔਰ ਮੈਂ ਇਹਨਾਂ ਨੂੰ ਪਤਾ ਕੀ ਕਹੂੰਗੀ ਹਾਸੇ ਮੈਂ ਕਹੂੰਗੀ ਸੌਣ ਤੋਂ ਪਹਿਲਾਂ ਬੁੱਕ ਛੱਡ ਕੇ ਨਾ ਕੋਈ ਏਦਾਂ ਦੀ ਵੀਡੀਓਜ਼ ਦੇਖਿਆ ਕਰੋ ਦੇਖਣੀ ਆਉਂਦੀ ਵੀ ਜਿੱਦਾਂ ਵਾਈਫ ਨਾਲ ਕਿੱਦਾਂ ਡੀਲ ਕਰਨਾ ਉਹਨੂੰ ਕਿੱਦਾਂ ਖੁਸ਼ ਰੱਖਣਾ ਏਦਾਂ ਦੀ ਦੇਖਿਆ ਕਰੋ ਜਿਹਦੇ ਨਾਲ ਆਪਣਾ ਰਿਸ਼ਤਾ ਸਟਰੋਂਗ ਹੋਵੇ। ਮੈਂ ਕਿਹਾ ਮੇਰੇ ਲਈ ਵੀ ਦੇਖਿਆ ਕਰੋ ਕਿ ਹਾਂ ਕਿ ਆਪਾਂ ਆਪਣੇ ਰਿਸ਼ਤੇ ਨੂੰ ਕਰ, ਮੈਂ ਤੁਹਾਨੂੰ ਨੀ ਕਹਿ ਰਹੀ ਇਕੱਲੇ ਨੂੰ, ਹਨਾ, ਮਤਲਬ ਮੈਂ ਖੁਦ ਵੀ ਇਹ ਚੀਜ਼ ਕਰਾਂ ਨਾ। ਬਾਕੀ ਹੋਰ ਵੀ ਬਹੁਤ ਸਾਰੀਆਂ ਕਮੀਆਂ ਨੇ ਕਿ ਜਿਹੜੀਆਂ ਚੀਜ਼ਾਂ ਚ ਸੁਧਾਰ ਆਉਣ ਵਾਲਾ, ਬਟ ਜਿਹੜੀ ਚੀਜ਼ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਹਾਂ ਵੀ ਕੀ ਪਤਾ ਕਿਸੇ ਹੋਰ ਨੂੰ ਵੀ ਵਧੀਆ ਲੱਗੇ, ਜੋ ਮੈਂ ਸੁਧਾਰ ਕਰਨਾ ਚਾਹੁੰਦੀ ਹਾਂ ਕਿਸੇ ਹੋਰ ਤੋਂ ਸੁਣਾ ਉਹ ਮੈਨੂੰ ਵੀ ਮਤਲਬ ਚੰਗਾ ਲੱਗੇ ਨਾ। ਤਾਂ ਇੱਕ ਇੱਕ ਜਿਹੜਾ ਮੇਨ ਪੁਆਇੰਟ ਹੋ ਰਿਹਾ ਵੀਰ ਜੀ, ਜੋ ਜਿਹਨੇ ਵਾਕਈ ਮੈਨੂੰ ਸਕੂਨ ਦਿੱਤਾ, ਜੋ ਮੈਂ ਆਪਣੀ ਲਾਈਫ ਦੇ ਵਿੱਚ ਬੇਲੋੜਾ ਘਟਾਇਆ, ਅੱਜ ਤੋਂ 6 ਮਹੀਨੇ ਪਹਿਲਾਂ ਦੀ ਗੱਲ ਹੈ। ਮਤਲਬ ਮੇਰੀ ਕਲੋਜ਼ ਫਰੈਂਡ ਲਗਾ ਲਓ, ਫਰੈਂਡਸ ਕਮ ਸਿਸਟਰ ਲਗਾ ਲਓ ਨਾ, ਤੇ ਜਿੱਦਾਂ ਮੈਨੂੰ ਨਾ ਇੱਥੇ ਮੈਂ ਚਾਹੇ ਬੋਲ ਦਿੰਦੀ ਹਾਂ ਸਾਰਿਆਂ ਨੂੰ, ਉਹਦੇ ਨਾਲ ਮੇਰਾ ਰਿਸ਼ਤਾ ਬਹੁਤ ਪੁਰਾਣਾ ਹੈ ਨਾ, ਤੇ ਮੈਨੂੰ ਨਾ ਕਹਿਣ ਦੀ ਆਦਤ ਨਹੀਂ ਸੀਗੀ ਕਿ ਜਿੱਦਾਂ ਮੰਨ ਲਓ ਫੋਨ ਤੇ ਗੱਲ ਕਰ ਰਹੀ ਹੈ ਕਿ ਨਹੀਂ ਹੁਣ ਘੰਟਾ ਹੋ ਗਿਆ ਗੱਲ ਕਰਦੇ ਕਰਦੇ, ਨਹੀਂ ਮੈਂ ਮਤਲਬ ਫੇਰ ਗੱਲ ਕਰਦੇ ਆ ਜਾਂ ਕੁਛ ਹੈ, ਉਹ ਮੈਨੂੰ ਮੈਂ ਉਹਨੂੰ ਕਹਿ ਦਿੰਦੀ ਨਾ, ਸ਼ਾਇਦ ਉਹਨੇ ਵੀ ਨਹੀਂ ਕਰਨਾ ਸੀ। ਐਕਚੁਅਲੀ ਮੈਂ ਹੀ ਕਰਦੀ ਰਹਿੰਦੀ ਸੀ, ਮੈਂ ਹੀ ਕਰਦੀ ਰਹਿੰਦੀ ਸੀ ਗੱਲ ਨਾ। ਤਾਂ ਮੈਂ ਗੱਲ ਕਰਨ ਤੋਂ ਬਾਅਦ ਨਾ ਮੈਂ ਬੜਾ ਫੀਲ ਕਰਦੀ ਯਾਰ ਕਿੰਨਾ ਮੇਰਾ ਟਾਈਮ ਹੋ ਗਿਆ, ਮੈਂ ਕਿਉਂ ਨੀ ਕਹਿ ਪਾਉਂਦੀ, ਮੈਂ ਕਿਉਂ ਨੀ ਕਹਿ ਪਾਉਂਦੀ। ਤਾਂ ਹੁਣ ਆ 2-4 ਮਹੀਨੇ ਪਹਿਲਾਂ ਨਾ, ਕਿਉਂਕਿ ਮੇਰੀ ਜ਼ਿੰਮੇਵਾਰੀ ਵੀ ਵੱਧ ਗਈਆਂ ਬੱਚੇ ਦੇ ਨਾਲ, ਮੈਨੂੰ ਲੱਗਦਾ ਮੈਨੂੰ ਕਹਿਣਾ ਵੀ ਪਊਗਾ, ਤਾਂ ਮੈਂ ਨੋਰਮਲੀ ਆਪਣੇ ਵੇ ਦੇ ਵਿੱਚ ਕਹਿਤਾ ਨਾ ਇਹ ਚੀਜ਼। ਵੀਰ ਜੀ ਮੈਨੂੰ ਸੀਰੀਅਸਲੀ ਨਾ ਮੈਨੂੰ ਇੰਨਾ ਸਕੂਨ ਮਿਲ ਰਹੀ ਹੈ ਨਾ, ਇਹ ਚੀਜ਼ ਮੈਂ ਸੋਚਦੀ ਹਾਂ ਕਿ ਬੇਲੋੜਾ ਮੇਰਾ ਵਾਕਈ ਜ਼ਿੰਦਗੀ ਚੋਂ ਘੱਟ ਗਿਆ ਨਾ। ਕਿ ਦੇਖੋ ਗੱਲ ਕਰਨੀ ਤੁਸੀਂ ਕਰੋ, ਦੋ ਜਿੰਨੀ ਦੇਰ ਵੀ ਕਰਨੀ ਹੈ, 5-10 ਮਿੰਟ, ਹਾਂ ਕਿਸੇ ਦਿਨ ਕਰਨੀ ਹੈ ਤੁਸੀਂ, ਹਫ਼ਤੇ ਬਾਅਦ ਕਰਨੀ ਹੈ ਤੁਸੀਂ, 1 ਘੰਟਾ ਵੀ ਗੱਲ ਕਰ ਲਓ ਜਿਹਦੇ ਨਾਲ ਥੋੜਾ ਕਲੋਜ਼ ਮਾਇੰਡ ਰਿਸ਼ਤਾ ਹੈ। ਕਈ ਵਾਰੀ ਆਪਾਂ ਕਹਿ ਨਹੀਂ ਪਾਉਂਦੇ, ਤਾਂ ਮੈਨੂੰ ਇਹ ਚੀਜ਼ ਨੇ ਬਹੁਤ ਰਿਲੀਜ਼ ਕੀਤਾ ਕਿ ਮੈਂ ਖੁਦ ਕਹਿ ਪਾਈ ਨਾ। ਇਹ ਕਿਸੇ ਨੂੰ ਛੋਟੀ ਗੱਲ ਲੱਗਦੀ ਹੋਗੀ, ਪਰ ਮੇਰੇ ਲਈ ਸੱਚੀ ਬਹੁਤ ਵੱਡੀ ਗੱਲ ਹੈ, ਮੇਰੀ ਅਚੀਵਮੈਂਟ ਲੱਗਦੀ
0: ਹੈ। ਨਹੀਂ ਗੁੱਡ ਕੀਤਾ, ਜਿੱਦਾਂ ਤੁਹਾਨੂੰ ਸਕੂਨ ਮਿਲਦਾ ਉਦਾਂ ਕਰੋ। ਥੈਂਕ ਯੂ ਤੁਹਾਡਾ, ਮਿਹਰਬਾਨੀ ਤੁਹਾਡੀ ਕਾਲ ਕਰਨ ਦੀ। ਤੇ ਕੁਛ ਇੱਕ ਮੈਸੇਜ ਫਿਰ ਆਪਾਂ ਸ਼ਬਦ ਵੀ ਲੈਣੇ ਆ, ਤੇ ਫਿਰ ਆਪਾਂ ਇਜਾਜ਼ਤ।
1: ਸਹੇਲੀ ਨੇ ਫੋਨ ਕਰਿਆ, ਦੂਸਰੀ ਸਹੇਲੀ ਨੇ ਨਾ 2 ਘੰਟੇ ਬਾਤੇ ਕਰਕੇ ਕਹਿ ਰਹੀ ਚੱਲ ਬਸ ਮੈਂ ਰੱਖੂ ਫੋਨ, ਤੂੰ ਤਾਂ ਵਿਹਲੀ ਆ।
0: ਸਹੇਲੀ ਛੱਡੋ, ਇਹ ਤੇ ਉਹ ਜੇਲ੍ਹ ਵਾਲਾ ਵੀ ਹੁੰਦਾ ਨਾ ਚੁਟਕਲਾ, ਵੀ ਉਹ ਜੇਲ੍ਹ ਚੋਂ 14 ਸਾਲ ਦੀ ਕੈਦ ਕੱਟ ਕੇ ਬਾਹਰ ਨਿਕਲੀਆਂ, ਉਹ ਕਹਿੰਦੇ ਚਲੋ ਬਾਕੀ ਗੱਲਾਂ ਬਾਕੀ ਗੱਲਾਂ ਬਾਅਦ ਚ ਮਿਲ ਕੇ ਕਰਾਂਗੇ,
1: ਮਿਲ ਕੇ ਕਰਾਂਗੇ।
0: ਮੈਂ ਵੀ ਚਾਹੁੰਦੇ ਜੀ ਹੋਰ ਨਹੀਂ ਕਾਲ ਆਪਾਂ ਲੈ ਪਾਵਾਂਗੇ। ਤੁਸੀਂ ਕੋਸ਼ਿਸ਼ ਕਰਿਆ ਕਰੋ ਕਾਲ ਜਿਹੜੀ ਹੁਣ ਦੂਸਰੇ ਤੀਸਰੇ ਪਾਰਟ ਦੇ ਵਿੱਚ ਜਿਹੜੀ ਆ ਉਹ ਤੁਸੀਂ ਐਡਵਾਂਸ 'ਚ ਪਹਿਲਾਂ ਕਰ ਲਿਆ ਕਰੋ,
1: ਸਮੇਂ
0: ਇੱਥੇ ਸਾਨੂੰ ਵੀ ਜਾਣ ਦੀ ਕਾਹਲੀ ਹੁੰਦੀ ਹੈ। ਹਾਂਜੀ
1: ਸਮੇਂ ਕਰਕੇ ਤੁਹਾਡੀ ਕਾਲ ਮਾਈਨਸ ਕਰਨੀ ਪੈ,
0: ਹਾਂ ਸਾਨੂੰ ਵੀ ਕੁਛ ਚੀਜ਼ਾਂ ਮਾਈਨਸ ਕਰਨੀਆਂ ਪੈਣੀਆਂ, ਸਟ੍ਰਿਕਟਲੀ ਮਾਈਨਸ ਕਰਨੀਆਂ ਪੈਣੀਆਂ। ਸੋ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਆਪਾਂ ਇੰਨੇ ਕੁ ਸਮੇਂ ਦੇ ਵਿੱਚ ਜਾਂ ਨਹੀਂ ਸਮਅਪ ਕਰ ਸਕਦੇ। ਜੋ ਜੋ ਤੁਸੀਂ ਸੋਚਦੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਖਲਾਰਾ, ਉਹ ਤੁਸੀਂ ਜ਼ਰੂਰ ਮਾਈਨਸ ਕਰੋ। ਇੱਕ ਹੋਰ ਚੀਜ਼ ਸੱਚ ਧਿਆਨ ਦੇ ਵਿੱਚ ਆਉਂਦੀ ਵੀ ਜਿਹੜੀ ਐਵੇਂ ਨਜਾਇਜ਼ ਸਬਸਕ੍ਰਿਪਸ਼ਨਾਂ ਕਈ ਬੜਾ ਚੜ੍ਹ ਚੜ੍ਹ ਕੇ ਦੱਸਦੇ ਮਹਿਫਲਾਂ ਦੇ ਵਿੱਚ ਸਾਡੇ ਕੋਲ, ਅਤੇ ਮਤਲਬ ਆ ਇਕੱਲੇ ਫਿਲਮਾਂ ਵੇਖਣ ਵਾਲੀਆਂ 4-5 ਸਬਸਕ੍ਰਿਪਸ਼ਨਾਂ, ਅਤੇ ਮੈਂ ਸੋਚਦਾ ਹੁੰਦਾ ਵੀ ਇੰਨਾ ਤਾਂ ਟਾਈਮ ਹੀ ਨਹੀਂ ਹੋ ਸਕਦਾ ਬੰਦੇ ਕੋਲ, ਕਿੱਦਾਂ ਵੇਖ ਲੂਗਾ ਇੰਨੀਆਂ ਸਾਰੀਆਂ। ਸੋ ਬਿਹਤਰ ਹੈ ਵੀ ਆਪਾਂ ਉਹਨਾਂ ਕੁ, ਤੁਸੀਂ ਮੰਨ ਲਓ ਇੱਕ ਟਾਈਮ ਦੇ ਉੱਤੇ ਇੱਕ ਰੱਖ ਲਈ, ਉਹਨੂੰ ਬੰਦ ਕਰਾ ਲਓ, ਦੂਸਰੀ ਲੈ ਲਓ। ਹੁੰਦਾ ਤਾਂ ਇਹੋ ਹੀ ਨਾ, ਉਹਦੇ 'ਚ ਲਿਮਿਟਿਡ ਹੀ ਚੀਜ਼ਾਂ ਹੁੰਦੀਆਂ ਨੇ, ਉਹ ਕਿਹੜਾ ਵੀ ਮਤਲਬ ਹਰ ਰੋਜ਼ ਹੀ ਨਵਾਂ ਪਾਈ ਜਾਂਦੇ ਆ ਜਾਂ ਹਰ ਰੋਜ਼ ਤੁਹਾਡੇ ਮਤਲਬ ਦਾ ਪਾਈ ਜਾਂਦੇ ਆ, ਉਹਨੂੰ ਤੁਸੀਂ ਹੋਲਡ 'ਤੇ ਰਖਾ ਲਓ, ਕੈਂਸਲ ਕਰਾ ਲਓ, ਦੂਸਰੀ ਲੈ ਲਓ, ਉਹਦੇ 'ਚ ਵੇਖ ਲਓ, ਉਹਨੂੰ ਵੀ ਚੈੱਕ ਕਰ ਲਓ ਕੀ ਉਹਦੇ 'ਚ ਤੀਸਰੀ, ਮਤਲਬ ਐਟ ਏ ਟਾਈਮ 4-5 ਤਾਂ ਮਤਲਬ ਵੀ 100-150 ਤਾਂ ਤੁਸੀਂ ਉੱਧਰ ਗਵਾਉਣ ਡੇ ਜੇ ਨਜਾਇਜ਼ ਜੀ। ਸੋ ਇਹ ਵੀ ਚੀਜ਼ਾਂ ਤੁਹਾਡਾ ਸਮਾਂ ਅਤੇ ਪੈਸਾ ਦੋਵੇਂ ਚੀਜ਼ਾਂ ਤੁਹਾਨੂੰ ਦੇਣਗੀਆਂ। ਅਤੇ ਜਿਹੜੀ ਆਪਾਂ ਫੋਨ ਦੀ ਤਾਂ ਗੱਲ ਆਪਾਂ ਕਰ ਹੀ ਚੁੱਕੇ ਹਾਂ, ਅਤੇ ਐਵੇਂ ਨਜਾਇਜ਼ ਜਿਹੜਾ ਆਪਾਂ ਬੈਠੇ ਰਹਿੰਦੇ ਹਾਂ ਨਾ ਜਿਹੜੇ ਨੈਗੇਟਿਵ ਲੋਕਾਂ ਦੇ ਕੋਲ, ਜਿੱਥੋਂ ਸਾਨੂੰ ਗਲਤ ਚੀਜ਼ਾਂ ਸਾਨੂੰ ਸੁਣ ਕੇ ਅਤੇ ਫਿਰ ਸਾਨੂੰ ਹੋਰ ਜ਼ਿਆਦਾ ਨੈਗੇਟਿਵਿਟੀ ਆਉਂਦੀ ਹੈ, ਉਹ ਲੋਕ ਫੁਕਰੇ ਵੀ ਹੋ ਸਕਦੇ ਆ ਜਿਹੜੇ ਵਧਾ ਚੜ੍ਹਾ ਕੇ ਦੱਸਦੇ ਆ ਵੀ ਲੈ ਮੈਂ ਤਾਂ 5 ਕਿੱਲੇ ਉੱਥੇ ਲੈ ਲਏ, ਮੈਂ ਤਾਂ 4 ਮਿਲੀਅਨ ਉੱਥੇ ਇਨਵੈਸਟ ਕਰਤਾ, ਉਹ ਵੀ ਤੁਹਾਨੂੰ ਸਟ੍ਰੈਸ ਦਿੰਦਾ। ਜਿਹੜੀ ਚੀਜ਼ ਵੀ ਤੁਹਾਨੂੰ ਸਟ੍ਰੈਸ ਦਿੰਦੀ ਆ ਉਹਦੇ ਤੋਂ ਦੂਰ ਹੋ ਜਾਓ। ਅਤੇ ਕਈ ਬੰਦੇ ਜਿਨ੍ਹਾਂ ਨੇ ਉੱਦਾਂ ਹੀ ਮਰ ਗਏ ਰੁੜ ਗਏ ਕਰੀ ਜਾਣਾ ਹੁੰਦਾ, ਵੀ ਜਿਨ੍ਹਾਂ ਤੋਂ ਤੁਹਾਨੂੰ ਨੈਗੇਟਿਵਿਟੀ ਮਿਲਦੀ ਹੈ, ਜਿਨ੍ਹਾਂ ਤੁਹਾਨੂੰ ਮਿਲ ਕੇ ਤੁਹਾਨੂੰ ਬਾਅਦ ਵਿੱਚ ਭਾਰਾ ਜਿਹਾ ਫੀਲ ਹੁੰਦਾ ਵਾ। ਸੋ ਲੋਕ ਸਲਾਈਸ ਕਰਨੇ ਵੀ ਸ਼ੁਰੂ ਕਰੋ, ਉਹ ਲੋਕਾਂ ਦੇ ਨਾਲ ਬਹੁਤ ਜਿਹੜੇ ਤੁਹਾਨੂੰ ਖੁਸ਼ੀ ਦੇ ਸਕਦੇ ਆ, ਜਿਨ੍ਹਾਂ ਦੀਆਂ ਗੱਲਾਂ ਸੁਣ ਕੇ ਤੁਹਾਨੂੰ ਚੰਗਾ ਲੱਗਦਾ, ਅਤੇ ਹੋਰ ਬਹੁਤ ਸਾਰਾ ਕੁਛ ਜੋ ਵੀ ਤੁਹਾਨੂੰ ਲੱਗੇ ਬਸ ਟੋਕਾ ਫੇਰ ਦਿਓ ਇੱਕ। ਥੈਂਕ ਯੂ ਜੀ, ਧੰਨਵਾਦ। ਅੰਮ੍ਰਿਤ ਭੈਣ ਜੀ ਕਹਿੰਦੇ ਵੀ ਅੱਜ ਮੇਰੀ ਭੈਣ ਘਰੇ ਹੀ ਹੈ, ਇਸ ਕਰਕੇ ਨਾ ਮੇਰੇ ਤੋਂ ਆਸ ਨਾ ਰੱਖਿਓ, ਮੈਂ ਸ਼ਬਦਾਂ ਦੇ ਦੱਸੂੰਗੀ ਅੱਜ ਆ ਕੇ। ਚੰਗਾ ਕੀਤਾ ਜੀ, ਧੰਨਵਾਦ। ਜਸਕੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਦੋਵਾਂ ਵੀਰਾਂ ਨੂੰ, ਅਤੇ ਬਿਊਟੀਫੁੱਲ ਟੋਪਿਕ ਫੋਰ ਅ ਪੀਸਫੁੱਲ ਲਾਈਫ, ਵੀ ਕੈਨ ਮਾਈਨਸ ਦ ਕੰਪੈਰੀਜ਼ਨ, ਬਿਲਕੁਲ, ਕੰਪਲੇਂਟਸ, ਗ੍ਰਜਿਸ, ਓਵਰ ਥਿੰਕਿੰਗ, ਅਤੇ ਗ੍ਰੈਟੀਟਿਊਡ, ਕਾਈਂਡਨੈਸ ਐਂਡ ਕੰਟੈਂਟਮੈਂਟ, ਐਡ ਸੋਰੀ ਐਡ ਕਰੋ ਗ੍ਰੈਟੀਟਿਊਡ ਕਾਈਂਡਨੈਸ ਅਤੇ ਕੰਟੈਂਟਮੈਂਟ ਅਤੇ ਬਾਕੀ ਜਿਹੜੀਆਂ ਪਹਿਲਾਂ ਮੈਂ ਕਹੀਆਂ ਉਹ ਮਾਈਨਸ। ਥੈਂਕ ਯੂ ਤੁਹਾਡਾ ਜਸਕੀਰੇ ਜੀ। ਅਤੇ ਪਰਮਿੰਦਰ ਸਿੰਘ ਜੀ ਕਹਿੰਦੇ ਕਿ ਵਾਈਟ ਥਰੈਡ ਹਾਈਲਾਈਟਸ, ਓਕੇ ਟੀ ਆਰ ਦੀ ਪੈਂਟ ਇਜ਼ ਕਹਿੰਦੇ ਕਿ ਟਰੂ ਰਿਲੀਜਨ ਬ੍ਰਾਂਡ, ਅੱਛਾ ਬ੍ਰਾਂਡ ਆ ਕੋਈ। ਥੈਂਕ ਯੂ ਤੁਹਾਡਾ ਸਿੱਖ ਸਾਹਿਬ
1: ਤੋਂ ਇਮੀਗ੍ਰੇਸ਼ਨ ਕੀ ਬਾਸ ਹੋ ਟੀ ਆਰ ਪੀ ਆਰ ਦੀ।
0: ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਮੈਂ ਆਪਣੇ ਚਾਰ ਪੰਜ ਮੰਥ ਤੋਂ ਇਹ ਰੂਟੀਨ ਬਣਾਈ ਹੋਈ ਆ ਕਿ ਮੋਰਨਿੰਗ ਦੇ ਵਿੱਚ ਉੱਠ ਕੇ ਮੈਂ ਬਿਲਕੁਲ ਵੀ ਫੋਨ ਨੂੰ ਯੂਜ਼ ਨਹੀਂ ਕਰਦੀ ਅਤੇ ਚਾਰਜਿੰਗ ਦੇ ਉੱਤੇ ਲਾਉਂਦੀ ਹਾਂ ਅਤੇ ਲੋਡ ਹੋਵੇ ਅਤੇ ਵਰਕਿੰਗ ਦੇ ਉੱਤੇ ਜਾ ਕੇ ਅਰਾਊਂਡ 9 ਵਜੇ ਮੈਂ ਦੇਖਦੀ ਹਾਂ ਫੋਨ। ਇਸ ਰੂਟੀਨ ਦੇ ਨਾਲ ਮੇਰੀ ਮੋਰਨਿੰਗ ਬਹੁਤ ਕਾਮ ਰਹਿੰਦੀ ਆ ਅਤੇ ਮੈਂ ਆਪਣੇ ਆਪ ਨਾਲ ਬੈਠ ਕੇ ਆਰਾਮ ਦੇ ਨਾਲ ਕੋਸਾ ਕੋਸਾ ਪਾਣੀ ਪੀਂਦੀ ਹਾਂ ਸਵੇਰੇ ਅਤੇ ਐਂਡ ਅਸੀਂ ਇਸੇ ਤਰ੍ਹਾਂ ਦੇ ਨਾਲ ਕਹਿੰਦੇ ਕਿ ਬੈੱਡਰੂਮ ਦੇ ਵਿੱਚ ਫੋਨ ਨਹੀਂ ਯੂਜ਼ ਕਰਦੀ, ਅਲਾਰਮ ਵੀ ਨਹੀਂ, ਲਿਵਿੰਗ ਏਰੀਆ ਦੇ ਵਿੱਚ ਕਹਿੰਦੇ ਕਿ ਫੋਨ ਦੇ ਉੱਤੇ ਲਾ ਕੇ ਮੈਂ ਜਾਂਦੀ ਹਾਂ ਅਤੇ ਬਹੁਤ ਬਟ ਕਹਿੰਦੇ ਕਿ ਨੋ ਫੋਨ ਬਿਫੋਰ ਸਲੀਪ। ਅਤੇ ਮੈਂ ਕਹਿੰਦੇ ਕਿ ਕੌਫੀ ਵੀ ਬਹੁਤ ਘੱਟ ਕੀਤੀ ਹੋਈ ਅੱਜ ਕੱਲ੍ਹ ਅਤੇ ਪਹਿਲਾਂ ਮੈਂ ਸਵਾਦ ਦੇ ਵਿੱਚ ਹੀ ਐਵਰੀ ਡੇ ਕੌਫੀ ਪੀਂਦੀ ਹੁੰਦੀ ਸੀ, ਬਟ ਹੁਣ ਕਹਿੰਦੇ ਕਿ ਉਹਨੂੰ ਮੈਂ ਗ੍ਰੀਨ ਟੀ ਦੇ ਨਾਲ ਰਿਪਲੇਸ ਕੀਤਾ ਵਾ ਅਤੇ ਇਹ ਆਪਣਾ ਮਾਇੰਡ ਸੈੱਟ ਹੀ ਹੁੰਦਾ ਆ ਅਤੇ ਐਵਰੀਥਿੰਗ ਪੋਸੀਬਲ ਜੇ ਆਪਾਂ ਚੇਂਜਿਸ ਕਰਨੇ ਚਾਹੀਏ ਤਾਂ। ਰਵਨੀਤ ਜੀ ਐਡੀਲੇਡ ਤੋਂ ਬੜਾ ਪਿਆਰਾ ਮੈਸੇਜ ਕਰਦੇ ਨੇ, ਧੰਨਵਾਦ। ਕੁਲਵੀਰ ਜੀ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਰੀਸੈਂਟਲੀ ਮੈਂ ਕੁਝ ਛੋਟੇ ਛੋਟੇ ਬਦਲਾਅ ਕੀਤੇ ਨੇ, ਮੈਨੂੰ ਬਹੁਤ ਸਕੂਨ ਦਿੰਦਾ। ਸਭ ਤੋਂ ਪਹਿਲਾਂ ਮੈਂ ਸੌਣ ਤੋਂ ਪਹਿਲਾਂ ਫੋਨ ਨਹੀਂ ਵਰਤਦੀ, ਰੂਮ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਅਲਾਰਮ ਲਾ ਕੇ ਫੋਨ ਸਾਈਡ ਦੇ ਉੱਤੇ ਰੱਖ ਦਿੰਦੀ ਹਾਂ। ਪਹਿਲਾਂ ਅਲਾਰਮ ਦੇ ਬਹਾਨੇ ਫੋਨ ਚੈੱਕ ਕਰਨਾ ਸ਼ੁਰੂ ਕਰ ਦਿੰਦੀ ਸੀ ਅਤੇ ਫਿਰ ਕਾਫੀ ਸਮਾਂ ਉਹਦੇ ਵਿੱਚ ਹੀ ਲੰਘ ਜਾਂਦਾ ਸੀ, ਇਦਾਂ ਹੀ ਹੁੰਦਾ। ਦੂਜਾ, ਮੈਂ ਜਦੋਂ ਆਪਣੀ ਜੌਬ ਦੇ ਉੱਤੇ ਜਾਂਦੀ ਹਾਂ ਅਤੇ ਬਾਹਰ ਕਿਸੇ ਨੂੰ ਮਿਲਦੀ ਹਾਂ ਤਾਂ ਹਰ ਰੋਜ਼ ਘੱਟੋ ਘੱਟ 3 ਤੋਂ 5 ਲੋਕਾਂ ਦਾ ਹਾਲ ਚਾਲ ਜ਼ਰੂਰ ਪੁੱਛਦੀ ਹਾਂ। ਮੈਂ ਉਹਨਾਂ ਨੂੰ ਪੁੱਛਦੀ ਹਾਂ ਤੁਹਾਡਾ ਦਿਨ ਕਿਵੇਂ ਚੱਲ ਰਿਹਾ, ਤੁਸੀਂ ਕੀ ਠੀਕ ਠਾਕ ਹੋ। ਇਹ ਛੋਟੀ ਜਿਹੀ ਗੱਲ ਮੈਨੂੰ ਅੰਦਰੋਂ ਖੁਸ਼ੀ ਅਤੇ ਸਕੂਨ ਦਿੰਦੀ ਹੈ ਕਿਉਂਕਿ ਲੱਗਦਾ ਆ ਕਿ ਮੈਂ ਕਿਸੇ ਦੀ ਪਰਵਾਹ ਕੀਤੀ ਹੈ ਅਤੇ ਉਹਦਾ ਹਾਲ ਜਾਣਨ ਦੀ ਮੈਂ ਕੋਸ਼ਿਸ਼ ਕੀਤੀ ਹੈ। ਇੱਕ ਹੋਰ ਬਦਲਾਅ ਜੋ ਸਾਡੇ ਪਰਿਵਾਰ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਸਕੂਨ ਲੈ ਕੇ ਆਇਆ ਉਹ ਹੈ ਰਾਤ ਨੂੰ ਸਿਮਰਨ ਦੀ ਰੂਟੀਨ। ਸੌਣ ਤੋਂ ਪਹਿਲਾਂ ਅਸੀਂ ਸਾਰੇ ਪਰਿਵਾਰਕ ਮੈਂਬਰ ਖਾਸ ਕਰਕੇ ਬੱਚਿਆਂ ਸਮੇਤ ਮੂਲ ਮੰਤਰ ਦਾ ਪਾਠ ਕਰਦੇ ਹਾਂ। ਇਹ ਸਾਡੀ ਰੋਜ਼ਾਨਾ ਦੀ ਰੀਤ ਬਣ ਗਈ ਹੈ ਅਤੇ ਹੁਣ ਬੱਚਿਆਂ ਦੀ ਵੀ ਇੱਕ ਸੋਹਣੀ ਆਦਤ ਬਣ ਚੁੱਕੀ ਹੈ। ਇਹ ਰਿਚੁਅਲ ਨੂੰ ਨਿਭਾਉਣ ਦੇ ਨਾਲ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਦਿਨ ਭਰ ਜੋ ਵੀ ਕੀਤਾ ਹੋਵੇ ਸੌਣ ਤੋਂ ਪਹਿਲਾਂ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ, ਅਰਦਾਸ ਕਰਦੇ ਹਾਂ ਅਤੇ ਜਾਣੇ ਜਾਣੇ ਕਿਸੇ ਦਾ ਦਿਲ ਦੁਖਾਇਆ ਹੋਵੇ ਅਤੇ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਸਾਨੂੰ ਮਾਫ਼ ਕਰਨਾ। ਬਹੁਤ ਸੋਹਣਾ ਜੀ, ਬਹੁਤ ਵਧੀਆ। ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਗੱਲਾਂ ਬਾਤਾਂ ਅਤੇ ਇੰਜੋਏ ਕੀਤੀਆਂ ਆਪਾਂ ਅੱਜ ਦੀਆਂ, ਧੰਨਵਾਦ ਤੁਹਾਡਾ। ਸੇਖੋ ਸਿੰਘ ਜੀ ਧੰਨਵਾਦ ਤੁਹਾਡਾ। ਕਹਿੰਦੇ ਕਿ ਸ਼ੈਪਟਨ ਦੇ ਵਿੱਚ ਧੁੰਦ ਸਵੇਰੇ ਸਵੇਰੇ ਦੀ ਮਾਈਜ਼ੂਮ, ਅੱਛਾ ਨਹੀਂ 10 ਵਜੇ ਦੀ ਫੋਟੋ, ਧੁੰਦ ਕਹਿੰਦੇ ਕਾਫੀ ਜ਼ਿਆਦਾ ਸੀ। ਨਵਰਾਜ ਬਲ ਜੀ ਕਹਿੰਦੇ ਨੇ ਕਿ ਮੈਂ ਫਾਲਤੂ ਦੇ ਲੋਕ ਜ਼ਿੰਦਗੀ ਦੇ ਵਿੱਚੋਂ ਕੱਢ ਦਿੱਤੇ ਨੇ। ਹਾਂ, ਜਿੱਦਾਂ ਆਪਾਂ ਨਕਾਰਾਤਮਕ ਲੋਕਾਂ ਦੀ ਗੱਲ ਕਰ ਰਹੇ ਸਾਂ ਅਤੇ ਜੋ ਕਹਿੰਦੇ ਸਿਰਫ ਖਾਣ ਪੀਣ ਦੇ ਜਾਂ ਫਿਰ ਪਰਤੀਆਂ 'ਤੇ ਜਾਂ ਪੀਣ ਜਾਂ ਪਰਤੀਆਂ 'ਤੇ ਤਾਂ ਆ ਜਾਂਦੇ ਸੀ, ਪਰ ਜਦੋਂ ਲੋੜ ਪਈ ਉਦੋਂ ਲੱਭਦੇ ਤੱਕ ਨਹੀਂ ਅਤੇ ਹੁਣ ਕਹਿੰਦੇ ਨੇ ਕਿ ਕਾਫੀ ਸਕੂਨ ਆ। ਚੰਗੀ ਗੱਲ ਹੈ ਜੀ, ਪਰਖ ਕੇ ਪਾਸੇ ਕਰੀ ਜਾਓ। ਅਤੇ ਮਾਝੇ ਵਾਲੇ ਕਹਿੰਦੇ ਨੇ ਕਿ ਰੋਕਸ, ਥੈਂਕ ਯੂ ਗੁਰਜੀਤ ਜੀ। ਅਤੇ ਗੁਰਸੁਖਵਿੰਦਰ ਭੈਣ ਜੀ ਕਹਿੰਦੇ ਕਿ ਵੀਰ ਜੀ ਵਰਡ ਰਿਪੀਟ ਕਰਿਓ ਪਲੀਜ਼। ਹਾਂਜੀ ਕਰਦੇ ਹਾਂ ਜੀ, ਜਾਣ ਲੱਗੇ ਭੈਣ ਜੀ, ਥੈਂਕ ਯੂ। ਅਤੇ ਨਰਿੰਦਰ ਸਿੰਘ ਸੈਮੀ ਜੀ ਕਹਿੰਦੇ ਕਿ 2700 ਲੀਟਰ ਪਾਣੀ ਲੱਗਦਾ ਇੱਕ ਟੀ ਸ਼ਰਟ ਬਣਾਉਣ ਦੇ ਲਈ। ਧੰਨਵਾਦ ਤੁਹਾਡਾ ਸੈਮੀ ਸਾਹਿਬ। ਅੱਜ ਕੱਲ੍ਹ ਵੈਸੇ ਨਾ ਜਿਹੜੀ ਆਈ ਥਿੰਕ ਪਿੱਛੇ ਜਿਹੀ ਇੱਕ ਰਿਪੋਰਟ ਆਈ ਕਿ ਹੁਣ ਜਿਹੜੀ ਨਵੀਂ ਜਿਹੜੀਆਂ ਮਸ਼ੀਨਰੀ ਲੱਗੀਆਂ ਨੇ ਤਕਰੀਬਨ ਮਤਲਬ ਹੁਣ ਕਈ ਤਰ੍ਹਾਂ ਦੇ ਢੰਗ ਤਰੀਕੇ ਲਾ ਕੇ ਅਤੇ ਇਹਨੂੰ 600 ਦੇ ਉੱਤੇ ਵੀ ਲੈ ਆਉਂਦਾ ਗਿਆ, 600 ਤੋਂ ਲੈ ਕੇ 2700 ਦੇ ਦਰਮਿਆਨ। ਹਾਂ, ਮਤਲਬ ਉਹਨੂੰ ਘਟਾਇਆ ਜਾ ਰਿਹਾ ਵਾ ਜਿੱਦਾਂ ਜਿੱਦਾਂ ਰੌਲਾ ਪੈ ਰਿਹਾ ਨਾ ਵੀ ਆਹ ਗਲਤ ਹੋ ਰਿਹਾ ਅਤੇ ਉਸ ਤਰੀਕੇ ਦੇ ਨਾਲ ਹੁਣ ਇਹਨੂੰ ਬਦਲਿਆ ਵੀ ਜਾ ਰਿਹਾ। ਪਰ ਇਹ ਵੀ ਕਿਹੜਾ ਥੋੜ੍ਹਾ, ਇਹ 2700 ਲੀਟਰ ਔਨ ਐਵਰੇਜ ਕਹਿੰਦੇ ਨੇ ਵੀ ਇੱਕ ਬੰਦੇ ਦਾ ਮੇਰਾ ਖਿਆਲ 2 ਕਿ 2.5 ਸਾਲ ਦਾ ਗੁਜ਼ਾਰਾ ਵਾ ਪਾਣੀ ਦਾ ਬੰਦੇ ਦੇ ਪੀਣ ਦੀ ਖਪਤ।
1: ਜਿੱਦਾਂ ਇੱਥੇ ਐਕਸਪੋਰਟ ਕਰਦੇ ਨਾ ਕਾਫੀ ਬੀਫ, ਇੱਕ ਗਾਂ ਦਾ ਜਿਹੜਾ ਸਰਕਲ ਆ ਤਿਆਰ ਹੁੰਦੀ ਜਦੋਂ ਬੀਫ ਵਾਸਤੇ ਕੱਢਣ ਵਾਸਤੇ, ਉਹ ਜ਼ਿੰਦਗੀ ਦਾ 66,000 ਲੀਟਰ ਪਾਣੀ ਪੀਂਦੀ ਹੈ ਅਤੇ ਕਿੰਨਾ ਐਕਸਪੋਰਟ ਕਰਦੇ ਆ ਅਤੇ ਪਾਣੀ ਕਿੰਨਾ ਬਚਤ ਹੋ ਸਕਦਾ ਵੀ ਸਿਰਫ ਇਹਦਾ ਵੀ ਜੇ ਮੀਟ ਦੀ ਤਜਵੀਜ਼ ਜ਼ਿਆਦਾ ਨਾ ਦੇਣ ਤਾਂ।
0: ਸੋ ਇਹ ਤਾਂ ਹੁਣ ਜ਼ੋਰ ਪਾਇਆ ਜਾ ਰਿਹਾ ਵਾ ਇਸ ਚੀਜ਼ ਦੇ ਉੱਤੇ, ਇਸੇ ਕਰਕੇ ਕਹਿੰਦਾ ਵੀ ਉਹ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕਾਫ਼ੀ ਇਨਫੋਰਮੇਸ਼ਨ ਮਿਲ ਜੂਗੀ। ਜਿੱਦਾਂ ਅੰਮ੍ਰਿਤ ਕੌਰ ਜੀ ਕਹਿੰਦੇ ਨੇ ਕਿ 1400 ਲੀਟਰ ਯੂਜ਼ ਹੁੰਦਾ ਵਾ ਇੱਕ ਟੀ ਸ਼ਰਟ ਦੇ ਉੱਤੇ, ਅਤੇ ਉਹ ਜਿੱਦਾਂ ਮੈਂ ਪਹਿਲਾਂ ਵੀ ਕਿਹਾ 600 ਤੋਂ ਲੈ ਕੇ 2700 ਦੇ ਦਰਮਿਆਨ, ਡਿਪੈਂਡ ਕਰਦਾ ਥਰੈਡ ਕਿਹੜਾ ਵਾ, ਉਹ ਅਲੱਗ ਅਲੱਗ ਤੁਹਾਨੂੰ ਅਲੱਗ ਅਲੱਗ ਅੰਕੜੇ ਤੁਹਾਨੂੰ ਅਲੱਗ ਅਲੱਗ ਜਗ੍ਹਾ ਦੇ ਉੱਤੇ ਮਿਲ ਸਕਦੇ ਨੇ, ਅਤੇ ਉਸ ਲਿਹਾਜ਼ ਦੇ ਨਾਲ ਇਹ ਸਾਡੇ ਤੱਕ ਪਹੁੰਚਾਏ ਜਾਂਦੇ ਆ। ਅਤੇ ਧੰਨਵਾਦ ਤੁਹਾਡਾ, ਮਿਹਰਬਾਨੀ। ਹੁਣ ਆਪਾਂ ਸ਼ਬਦਾਂ ਵੱਲ ਨੂੰ ਵੱਧਦੇ
1: ਹਾਂ, ਹਾਂਜੀ ਜੀ
0: ਜੀ ਸ਼ਬਦਾਂ ਵੱਲ ਨੂੰ ਵੱਧਦੇ ਹਾਂ ਜੀ। ਸੁਖਵਿੰਦਰ ਭੈਣ ਜੀ ਆਓ ਤੁਸੀਂ ਹੁਣ, ਅਤੇ
1: ਅਥਰਾ
0: ਜੀ
1: ਪਹਿਲਾਂ ਆਪਣਾ ਸ਼ਬਦ ਸੀ ਜੀ ਅਥਰਾ
0: ਜੀ,
1: ਜਿੱਦੀ ਬੜੇ ਅਥਰੇ ਸੁਭਾਅ ਦਾ ਬੰਦਾ
0: ਜੀ,
1: ਵਿੰਗ ਖੜੱਬਾ
0: ਜੀ,
1: ਇਹ ਟੇਢਾ ਮੇਢਾ ਇਹਨੂੰ ਕਿਹਾ ਜਾਂਦਾ ਆ ਵੀ ਪਿੰਡ ਨੂੰ ਸੜਕ ਤੋਂ ਲੈਦਾ, ਜਦੋਂ ਕੱਚੇ ਰੋਡ ਹੁੰਦੇ ਨਾ ਇੱਕ ਛੋਟਾ ਜਿਹਾ ਬਗਡੰਡੀ ਜਿਹਨੂੰ ਕਹਿ ਦਿੰਦੇ ਆਪਾਂ, ਸੜਕ ਜਾਂਦੀ ਹੈ ਵਿੰਗ ਖੜੱਬੀ ਸੜਕ ਜਾਂਦੀ ਹੈ,
0: ਵਿੰਗਾ ਟੇਢਾ ਜਿਹਾ,
1: ਵਿੰਗਾ ਟੇਢਾ ਜਿਹਾ ਰਸਤਾ ਨੂੰ ਵਿੰਗ ਖੜੱਬਾ ਕਹਿੰਦੇ ਆ। ਉਠਾਈ ਗੀਰ ਉਹ ਸ਼ਖਸ ਜਿਹੜਾ ਛੋਟੀ ਮੋਟੀ ਚੋਰੀਆਂ ਕਰਦਾ,
0: ਓਕੇ
1: ਵੀ ਉਹਦੇ ਕੋਲ ਫੋਨ ਬਚਾ ਕੇ ਰੱਖੀ ਉਹ ਉਠਾਈ ਗੀਰ ਆ,
0: ਓਕੇ ਓਕੇ ਓਕੇ,
1: ਉਹ ਬੰਦਾ ਬੜਾ ਉਠਾਈ ਗੀਰ ਆ, ਉਹਦੇ ਕੋਲ ਬਚਾ ਕੇ ਰੱਖੀ ਉਹ ਛੋਟੀ ਮੋਟੀ ਚੋਰੀਆਂ ਕਰਨ ਵਾਲਾ। ਡੋਂਡੀ, ਡੋਂਡੀ ਪਿੱਟਣਾ ਵੀ ਕਹਿ ਦਿੰਦੇ ਆ, ਵੀ ਡੋਂਡੀ ਕਰਵਾਉਣਾ ਵੀ ਕਹਿੰਦੇ, ਵੀ ਜਨਤਕ ਸੂਚਨਾ ਦੇਣੀ ਪਿੰਡ 'ਚ ਜਿਹਨੂੰ ਮੁਨਿਆਦੀ ਵੀ ਕਹਿ ਦਿੰਦੇ ਆਪਾਂ।
0: ਅੱਛਾ, ਢੰਡੋਰਾ ਪਿੱਟਣਾ,
1: ਢੰਡੋਰਾ ਪਿੱਟਣਾ,
0: ਓਕੇ
1: ਬੁਨਿਆਦੀ ਕਹਿੰਦੇ ਨਾਲ, ਕਈ ਪਿੰਡਾਂ 'ਚ ਵਰਤਿਆ ਜਾਂਦਾ ਵੀ ਪਿੰਡ 'ਚ ਡੋਂਡੀ ਪਿਟਵਾ ਦਿਓ ਵੀ ਅੱਜ ਪੈਨਸ਼ਨ ਮਿਲਣੀ ਹੈ,
0: ਮਿੱਟੀ ਦਾ ਤੇਲ ਆਉਣਾ ਜੀ, ਓਕੇ।
1: ਬਾਰੀ ਬਰਸੀ ਖੱਟਣ ਗਿਆ ਸੀ ਹੈ ਨਾ, ਬਾਰੀ ਬਰਸੀ ਮਤਲਬ 12 ਸਾਲੀ, ਉਹ ਉਹਦੇ ਲਈ ਵਰਤਿਆ ਜਾਂਦਾ ਵੀ 12 ਸਾਲਾਂ ਬਾਅਦ ਖੱਟਣ ਗਿਆ, ਅੱਗੇ ਫਿਰ ਅਸੀਂ ਆਪਣੀਆਂ ਅਲੱਗ ਅਲੱਗ ਵਿਅੰਗ ਅਸੀਂ ਬਣਾਏ ਆ।
0: ਮੈਂ ਗੱਲ ਇਹ ਵੀ 12 ਸਾਲੀ ਜਾਂਦਾ ਪਰ ਕਿੰਨੀ ਵਾਰੀ ਜਾ ਆਇਆ ਹੈ ਨਾ,
1: ਕਿੰਨੀ ਹਰ ਵਾਰ ਮਾਲ ਇੱਕ ਇੱਕ ਚੀਜ਼ ਨੂੰ 12-12 ਸਾਲ ਲਾਏ,
0: ਕਿਆ ਰਿਲੈਕਸਿੰਗ ਲਾਈਫ ਹੈ ਇਸ ਬੰਦੇ ਦੀ,
1: ਇੱਕ ਇੱਕ ਚੀਜ਼। ਹੁਣ ਤਾਂ ਇਹ ਵੀ ਕਹਿਣ ਲੱਗੇ 12 ਵਰਸੀ ਖੱਟਣ ਗਿਆ ਹੀ ਮੁੜ ਕੇ ਆਇਆ। ਉਹ ਤੋਂ ਬਾਅਦ ਰੱਕੜ, ਇਹ ਇਹਦੀ ਸਖ਼ਤ ਜ਼ਮੀਨ, ਰੱਕੜ ਅਤੇ ਬੰਜਰ ਜ਼ਮੀਨ, ਬੰਜਰ ਇੱਕ ਲਫ਼ਜ਼ ਆ, ਰੱਕੜ ਵੈਸੇ ਜ਼ਮੀਨ ਨੂੰ ਵਰਤਿਆ ਜਾਂਦਾ, ਸਖ਼ਤ ਕਈ ਬੰਦੇ ਕਹਿੰਦੇ ਬੜਾ ਰੱਕੜ ਸੁਭਾਅ ਦਾ, ਸਖ਼ਤ ਜਿਹੜੀ ਚੀਜ਼ ਹੁੰਦੀ ਨਾ ਉਹਨੂੰ ਵੀ ਕਹਿ ਦਿੰਦੇ ਆ। ਬੰਜਰ ਦੀ ਵੀ ਜ਼ਮੀਨ ਆ ਜਿਹੜੀ ਬਿਲਕੁਲ ਡੈਡ ਹੀ ਹੋ ਗਈ ਆ, ਜਿਹਦੇ 'ਚ ਤੁਸੀਂ ਕੁਛ ਵੀ ਪਾਓ ਤਾਂ ਕੁਛ ਨਹੀਂ ਉੱਗਣਾ,
0: ਬਣਨਾ ਹੀ ਕੁਛ ਨਹੀਂ।
1: ਰੱਕੜ ਹੁੰਦੀ ਹੈ ਜ਼ਮੀਨ ਜਿਹੜੀ ਬੰਦੇ ਨੂੰ ਸਖ਼ਤ ਹੁੰਦੀ ਹੈ, ਹੋ ਜਾਊਗਾ ਲੇਕਿਨ ਉਹਦੇ 'ਚ ਰੋੜੇ ਵੱਟੇ ਪੱਥਰ ਚੀਜ਼ ਹੋਣਗੇ, ਉਹਨੇ ਉਹਨੇ ਥੋੜ੍ਹਾ ਟਾਈਮ ਲੈਣਾ ਉਹਨੂੰ ਸਹੀ ਕਰਨ ਵਾਸਤੇ,
0: ਪਾਣੀ ਪੂਣੀ ਦੀ ਘਾਟ।
1: ਉਸ ਤੋਂ ਬਾਅਦ ਆਉਂਦਾ ਉਚੇਚਾ, ਇਹ ਵਰਤਿਆ ਜਾਂਦਾ ਖਾਸ ਤੌਰ 'ਤੇ ਕੋਈ ਚੀਜ਼ ਜਿਹਦੇ ਕਿਸੇ ਸਪੈਸ਼ਲ, ਇਹ ਕਹਿੰਦਾ ਵੀ ਤੇਰੇ ਲਈ ਚੀਜ਼ ਲੈ ਕੇ ਆਇਆ, ਤੇਰੇ ਲਈ ਉਚੇਚਾ ਲੈ ਕੇ ਆਇਆ,
0: ਸਿਰਫ ਤੇਰੇ ਲਈ ਸਪੈਸ਼ਲੀ,
1: ਕਿਸੇ ਨੂੰ ਸਪੈਸ਼ਲ ਦਿਖਾਉਣ ਵਾਸਤੇ ਜਾਂ ਸਪੈਸ਼ਲ ਮਹਿਸੂਸ ਕਰਾਉਣ ਵਾਸਤੇ ਆਪਾਂ ਕਹਿ ਦਿੰਦੇ ਹਾਂ ਉਚੇਚਾ ਲੈ ਕੇ ਆਇਆ ਤੇਰੇ ਵਾਸਤੇ, ਉਚੇਚਾ ਮੈਨੂੰ ਆਉਣਾ ਪਿਆ ਤੇਰੇ ਵਾਸਤੇ,
0: ਆਹ ਨਹੀਂ ਮੈਂ ਤੈਨੂੰ ਦੇਣਾ, ਇਹ ਤਾਂ ਮੈਂ ਉਚੇਚੇ ਤੌਰ 'ਤੇ ਉਹਦੇ ਲਈ ਲੈ ਕੇ,
1: ਉਹਦੇ ਲੈ ਕੇ ਕਿਸੇ ਲਈ ਖਾਸ ਕੋਈ ਚੀਜ਼ ਵਾਸਤੇ ਕਰਨ ਵਾਸਤੇ, ਉਹ ਖਾਸ ਮਹੱਤਵ ਦੇਣ ਵਾਸਤੇ ਉਹਨੂੰ, ਤਾਂ ਕਰਕੇ ਅਸੀਂ ਉਚੇਚਾ ਵਰਤੇ ਹਾਂ, ਨਹੀਂ ਤਾਂ ਫਿਰ ਅਸੀਂ ਆਮ ਹੀ ਕਹਿ ਦਿੰਦੇ ਹਾਂ ਤੇਰੇ ਲਈ ਲਿਆਂਦੀ ਕਿ ਨਹੀਂ ਲਿਆਂਦੀ,
0: ਖਾਸ ਚੇਚ ਕੀਤਾ ਜਿਹਦੇ ਲਈ
1: ਖਾਸ, ਉਹ ਤਾਂ ਉਚੇਚਾ ਵਰਤਦੇ ਆ
0: ਜੀ। ਅਤੇ ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਏਗਾ, ਭੁੱਲ ਚੁੱਕ ਮਾਫ਼, ਅਤੇ ਕੋਸ਼ਿਸ਼ ਕਰੀਏ ਆਪਾਂ ਨਿੱਕੀਆਂ ਨਿੱਕੀਆਂ ਸਿਰ ਦਰਦੀਆਂ ਆਪਣੀ ਜ਼ਿੰਦਗੀ ਦੇ ਵਿੱਚੋਂ ਮਾਈਨਸ ਕਰੀਏ, ਚਾਹੇ ਉਹ ਖਾਣ ਪੀਣ ਨੂੰ ਲੈ ਕੇ ਆ, ਚਾਹੇ ਉਹ ਸਾਡੀਆਂ ਯਾਰੀਆਂ ਦੋਸਤੀਆਂ ਨੂੰ ਲੈ ਕੇ ਆ, ਚਾਹੇ ਸਾਡਾ ਕਿਤੇ ਆਉਣ ਜਾਣ ਨੂੰ ਲੈ ਕੇ ਆ, ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਐਡ ਕਰੀਏ
1: ਜੀ।
0: ਹੁੰਦਾ ਇਹ ਆ ਵੀ ਆਪਾਂ ਨਜਾਇਜ਼ ਜਿਹੜੀਆਂ ਨੇ ਐਡ ਕਰ ਲੈਂਦੇ ਹਾਂ, ਅਤੇ ਜਿਹੜੀਆਂ ਜ਼ਰੂਰੀ ਨੇ ਉਹਨਾਂ ਨੂੰ ਆਪਾਂ ਰਿਮੂਵ ਕਰ ਦਿੰਦੇ। ਸੋ ਆਪਾਂ ਪਹਿਲਾਂ ਤਾਂ ਸੋਚੀਏ ਪਹਿਲਾਂ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਤੰਗ ਪਰੇਸ਼ਾਨ ਕਰਦੀਆਂ, ਪਹਿਲਾਂ ਸ਼ਾਇਦ ਸਾਨੂੰ ਇਹ ਚੀਜ਼ਾਂ ਕੋਈ ਬਹੁਤੀਆਂ ਉਹ ਨਹੀਂ ਲੱਗਦੀਆਂ, ਪਰ ਹੁਣ ਵਾਕਈ ਜਿੱਦਾਂ ਜਿੱਦਾਂ ਲਾਈਫ ਅੱਗੇ ਵੱਧਦੀ ਜਾਂਦੀ ਹੈ, ਝਮੇਲੇ ਵੱਧਦੇ ਜਾਂਦੇ ਆ, ਅਤੇ ਹੁਣ ਸਾਨੂੰ ਉਸੇ ਤਰੀਕੇ ਦੇ ਨਾਲ ਹੀ ਓਫੀਸ਼ੀਅਲ ਤਰੀਕੇ ਦੇ ਨਾਲ ਹੀ ਇਹ ਚੀਜ਼ਾਂ ਸ਼ਾਇਦ ਕਰਨੀਆਂ ਪੈਣਗੀਆਂ। ਜੇ ਤੁਸੀਂ ਕਰ ਸਕਦੇ ਹੋ ਤਾਂ ਲਿਸਟ ਬਣਾ ਲਓ ਪਹਿਲਾਂ,
1: ਬਿਲਕੁਲ ਚੀਜ਼ਾਂ ਤੁਸੀਂ
0: ਉਹਦੇ ਵਿੱਚੋਂ ਟਿੱਕ ਕਰੀ ਜਾਓ ਵੀ ਹਾਂ ਵਾਕਈ ਆਹ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਨੂੰ ਤੰਗ ਕਰਦੀਆਂ ਨੇ, ਇਹਨਾਂ ਚੀਜ਼ਾਂ ਨੇ ਤੁਹਾਨੂੰ ਫਾਇਦਾ ਦਿੱਤਾ, ਨੁਕਸਾਨ ਦਿੱਤਾ, ਇਹਨਾਂ ਨੇ ਖੁਸ਼ੀ ਦਿੱਤੀ, ਇਹਨਾਂ ਨੇ ਦੁੱਖ ਦਿੱਤਾ, ਅਤੇ ਉੱਧਰੋਂ 10 ਕੁ ਕੱਢੋ ਅਤੇ 5 ਕੁ ਪਾਓ, 5 ਦਾ ਵੇਅਰ ਰੱਖ ਲਓ, ਹਲੇ ਵੀ ਕਿਸੇ ਵੇਲੇ ਵੀ ਕੋਈ ਪਾਉਣੀ ਕੱਢਣੀ ਪੈ ਸਕਦੀ,
1: ਸਾਈਕਲ ਬਿਨ 'ਚ ਪਾਓ ਪਰ ਸਾਈਕਲ ਬਿਨ ਵੀ ਖਾਲੀ ਕਰ ਲਓ ਨਾ,
0: ਹਾਂ ਉਹ ਵੀ
1: ਵਾਪਸ ਨਾ ਕੱਢ ਕੇ ਲੈ,
0: ਉਹ ਵੀ ਖਾਲੀ ਕਰ ਦਿਓ, ਅਤੇ ਤੁਸੀਂ ਵੇਖੋਗੇ ਵੀ ਕੋਈ ਫਰਕ ਨਹੀਂ ਪੈਣ ਵਾਲਾ ਉਸ ਚੀਜ਼ ਦੇ ਨਾਲ। ਧੰਨਵਾਦ ਤੁਹਾਡਾ ਕੁਲਦੀਪ ਸਿੰਘ ਜੀ ਵੀ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਅਤੇ ਫਿਲਮ ਇੱਕ ਸਰਪੰਚ ਵੀ ਆ ਰਹੀ ਹੈ ਜੇ ਆਪਾਂ ਪਹਿਲਾਂ ਨਹੀਂ ਦੱਸਿਆ ਪਹਿਲਾਂ ਜੇ ਮੇਰੇ ਖਿਆਲ ਹੈ ਨਾ ਨਹੀਂ ਦੱਸਿਆ ਹਾਂ ਫਿਲਮ ਸਰਪੰਚ ਵੀ ਆ ਰਹੀ ਹੈ ਜੀ ਫਿਲਮਾਂ 'ਤੇ ਫਿਲਮਾਂ ਚੜ੍ਹੀਆਂ ਆਉਂਦੀਆਂ ਨੇ 10 ਜੁਲਾਈ ਨੂੰ ਹਾਂ ਦੇਵ ਖਰੋੜ ਦੀ ਫਿਲਮ ਆ ਰਹੀ ਹੈ ਸਰਪੰਚ 'ਤੇ ਦਸਤਾਰ ਫਿਲਮ ਦੀ ਜਿੱਦਾਂ ਆਪਾਂ ਗੱਲ ਕਰ ਰਹੇ ਆ ਰਹੀ 17 ਤਰੀਕ ਨੂੰ ਸੋ ਧੜਾਧੜ ਫਿਲਮਾਂ 'ਤੇ ਫਿਲਮਾਂ ਪੰਜਾਬੀ ਫਿਲਮਾਂ 'ਤੇ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਦੇ ਉੱਤੇ ਝਾਤ ਪਾਉਣ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ, ਉਹ ਜਾਣਦੇ ਕਿਹੜੀਆਂ ਨੇ ਖਾਸ ਅਪਡੇਟਸ। ਅੱਜ 23 ਤਰੀਕ ਆ, ਮੰਗਲਵਾਰ ਦਾ ਦਿਨ, ਜਾਣਦੇ ਹਾਂ ਕੀ ਅਪਡੇਟਸ ਨੇ। ਹਾਂਜੀ ਸਰ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਸ਼ੁਕਰੀਆ ਰਣਜੀਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ ਉੱਤਰਾਖੰਡ ਚ ਨਿਹੰਗਾਂ ਤੇ ਸਥਾਨਕ ਲੋਕਾਂ ਵਿੱਚ ਲੜਾਈ ਦੇ ਮਾਮਲੇ ਚ ਹੁਣ ਪੁਲਿਸ ਨੇ ਦੂਜੀ ਧਿਰ ਦੇ ਖਿਲਾਫ਼ ਵੀ ਕੇਸ ਦਾਖਲ ਕੀਤਾ ਤੇ ਮਾਮਲੇ ਦੀ ਜਾਂਚ ਹੁਣ ਹਰਿਦੁਆਰ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਤੇ ਉਧਰ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮਾਮਲੇ ਨੂੰ ਲੈ ਕੇ ਉੱਤਰਾਖੰਡ ਦੇ ਮੁੱਖ ਮੰਤਰੀ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਹੈ। ਦੂਜੀ ਖਬਰ, ਪੰਜਾਬ ਸਰਕਾਰ ਲੈਂਡ ਪੂਲ ਨੀਤੀ ਚ ਜਿਹੜੀ ਆ ਹੁਣ ਸੋਧ ਕਰੇਗੀ। ਨਵੇਂ ਸਿਰਿਓਂ ਜਿਹੜਾ ਹੈ ਨੋਟੀਫਿਕੇਸ਼ਨ ਜਾਰੀ ਹੋਏਗਾ ਤੇ ਹੁਣ ਨਵੀਂ ਨੀਤੀ ਨੂੰ ਜਿਹੜਾ ਹੈ ਉਹ ਕਿਸਾਨ ਪੱਖੀ ਦੱਸਿਆ ਜਾ ਰਿਹਾ। ਉਧਰ ਬੀਜੇਪੀ ਦੇ ਪ੍ਰਧਾਨ ਨਿਤਿਨ ਨਵੀਨ ਨੇ ਲੁਧਿਆਣੇ ਚ ਕੱਲ ਉੱਘੇ ਖੇਤੀ ਅਰਥ ਸ਼ਾਸਤਰੀ SS ਜੌਲ ਨਾਲ ਗੱਲਬਾਤ ਕੀਤੀ। ਡਾਕਟਰ ਜੌਲ ਨੇ ਮੁਫ਼ਤ ਖੋਰੀ ਵਾਲੀਆਂ ਸਕੀਮਾਂ ਬੰਦ ਕਰਨ ਦਾ ਸੁਝਾਅ ਦਿੱਤਾ। ਤੇ ਆਲ ਇੰਡੀਆ ਮੁਸਲਿਮ ਪਰਸਨ ਲਾ ਬੋਰਡ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਮੁਸਲਮਾਨਾਂ ਦੇ ਮੁੱਦਿਆਂ ਤੇ ਚੁੱਪ ਨੇ, ਜਦਕਿ ਉਹਨਾਂ ਨੂੰ ਜਿਹੜਾ ਹੈ ਚਾਰੇ ਪਾਸਿਓਂ ਘੇਰਾ ਜਾ ਰਿਹਾ ਵੱਖ ਵੱਖ ਇਸ਼ੂਜ਼ ਦੇ ਉੱਤੇ। ਤੇ ਉਧਰ ਲਖਨਊ ਦੇ ਵਿੱਚ ਅੱਗ ਲੱਗਣ ਕਾਰਨ 15 ਵਿਦਿਆਰਥੀ ਜਿਹੜੇ ਆ ਉਹ ਮਾਰੇ ਗਏ ਨੇ ਤੇ 7 ਜ਼ਖਮੀ ਹੋਏ ਨੇ। ਤਿੰਨ ਮੰਜ਼ਿਲਾ ਇਮਾਰਤ ਨੂੰ ਜਿਹੜਾ ਹੈ ਕਮਰਸ਼ੀਅਲ ਬਿਲਡਿੰਗ ਸੀ ਜਿਹਨੂੰ ਅੱਗ ਲੱਗੀ ਹੈ। ਤੇ ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਉੱਤਰਾਖੰਡ ਵਾਲਾ ਮਸਲਾ ਜਿਹੜਾ ਕਾਫੀ ਜ਼ਿਆਦਾ ਭਖਿਆ ਵਾ ਇਹਨਾਂ ਦਿਨਾਂ ਦੇ ਵਿੱਚ, ਸੋਸ਼ਲ ਮੀਡੀਆ ਦੇ ਉੱਤੇ ਵੀ ਇਸੇ ਮੁੱਦੇ ਦਾ ਹੀ ਕਾਫੀ ਜ਼ਿਆਦਾ ਰੌਲਾ ਚੱਲ ਰਿਹਾ। ਹਾਲਾਂਕਿ ਰਾਜਨੀਤਿਕ ਤੌਰ ਦੇ ਉੱਤੇ ਹੁਣ ਇਹ ਸੁਣਨ ਦੇ ਵਿੱਚ ਆ ਰਿਹਾ ਕਿ ਗੱਲਾਂ ਬਾਤਾਂ ਹੋ ਰਹੀਆਂ ਨੇ ਇੱਧਰੋਂ ਉੱਧਰ, ਕੀ ਹੈ ਕੀ ਸੀ ਇਹ ਸਾਰਾ ਘਟਨਾਕ੍ਰਮ ਅਤੇ ਇੱਥੋਂ ਤੱਕ ਕਿੱਦਾਂ ਪਹੁੰਚ ਗਿਆ? ਕੀ ਇਹ ਹੁਣੇ ਹੀ ਇਸ ਵਾਰੀ ਦੀ ਸਾਰੀ ਘਟਨਾ ਹੈ ਜਾਂ ਫਿਰ ਇਹਦੇ ਬੀਜ ਕਿਤੇ ਪੁਰਾਣੇ ਸਾਲਾਂ ਦੇ ਵਿੱਚ ਪਿੱਛੇ ਵੀ ਪਏ?
1: ਅਸਲ ਦੇ ਵਿੱਚ ਜੋ ਜੀ 2-3 ਮਾਮਲੇ ਆ ਜਿਹੜੇ ਜੁੜ ਜਾਂਦੇ ਆ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ, ਤੇ ਪਰ ਕਿਉਂਕਿ ਇਹ ਮਾਮਲਾ ਉਦੋਂ ਜ਼ਿਆਦਾ ਫਿਰ ਲਾਈਮਲਾਈਟ ਦੇ ਵਿੱਚ ਆਉਂਦਾ ਹੈ ਜਦੋਂ ਏਦਾਂ ਕੋਈ ਖਾਸ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਜਾਂ ਏਦਾਂ ਦੀ ਗੱਲ ਹੁੰਦੀ ਹੈ। ਤੇ ਦੇਖੋ, ਇਹ ਇੱਕ ਜਿਹੜੀ ਖਾਸ ਗੱਲ ਹੈ ਕਿ ਜਿਹੜੇ ਕੁਛ ਤੀਰਥ ਸਥਾਨ, ਕੁਛ ਏਦਾਂ ਦੀਆਂ ਥਾਵਾਂ ਜਾਂ ਕੁਛ ਜਿਹੜੇ ਸੈਲਾਨੀ ਕੇਂਦਰ ਨੇ ਉਹ ਪਹਾੜਾਂ ਵਿੱਚ ਹੀ ਨੇ, ਤੇ ਸਾਡੇ ਜਿਹੜੇ ਹੈ ਇਸ ਪਾਸੇ ਨੌਰਥ ਇੰਡੀਆ ਦੇ ਵਿੱਚ ਜਾਂ ਜਿਹੜੀਆਂ ਸਭ ਤੋਂ ਉੱਚੀਆਂ ਜਿਹੜੀਆਂ ਪਹਾੜੀ ਥਾਵਾਂ ਨੇ ਜਾਂ ਰਮਣੀਕ ਥਾਵਾਂ ਨੇ, ਉਹਦੇ ਚ 3 ਹੀ ਸਟੇਟ ਆਉਂਦੀਆਂ ਨੇ, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ। ਜੰਮੂ ਕਸ਼ਮੀਰ ਵਾਲੇ ਪਾਸੇ ਸੈਲਾਨੀ ਜਿਹੜਾ ਥੋੜਾ ਜਿਹਾ ਮੂੰਹ ਘੱਟ ਕਰਦੇ ਆ ਕਿਉਂਕਿ ਉੱਥੇ ਕੋਈ ਨਾ ਕੋਈ ਏਦਾਂ ਦੀ ਗੜਬੜ ਹੋ ਜਾਂਦੀ ਹੈ ਜਿਵੇਂ ਪਹਿਲਗਾਮ ਦੀ ਘਟਨਾ ਹੋਈ ਸੀ। ਤੇ ਫਿਰ ਜਿਹੜਾ ਪ੍ਰੈਸ਼ਰ ਹੈ ਹਿਮਾਚਲ ਪ੍ਰਦੇਸ਼ ਤੇ ਇਹਨਾਂ ਗਰਮੀਆਂ ਦੇ ਵਿੱਚ ਤੇ ਉੱਤਰਾਖੰਡ ਦੇ ਉੱਪਰ ਜ਼ਿਆਦਾ ਰਹਿੰਦਾ। ਤੇ ਉੱਤਰਾਖੰਡ ਦੇ ਵਿੱਚ ਜਿਹੜੀਆਂ 2-3 ਗੱਲਾਂ ਬੜੀਆਂ ਇੰਪੋਰਟੈਂਟ ਨੇ, ਇੱਕ ਤਾਂ ਉੱਥੇ ਜਿਹੜੇ ਹਿੰਦੂ ਤੀਰਥ ਨੇ ਪੁਰਾਣੇ, ਕਿਉਂਕਿ ਇੱਕ ਮੱਠ ਉਹ ਵੀ ਉੱਤਰਾਖੰਡ ਦੇ ਵਿੱਚ ਹੈ, ਤੇ ਬਾਕੀ ਜਿਹੜੇ ਗੰਗਾ ਤੇ ਜਮਨਾ ਦਾ ਜਿਹੜਾ ਉਥਾਨ ਹੈ ਜਿਹਨਾਂ ਨੂੰ ਪਵਿੱਤਰ ਨਦੀਆਂ ਮੰਨਿਆ ਜਾਂਦਾ ਉਹ ਵੀ ਉਧਰੋਂ ਨਿਕਲਦੀਆਂ ਨੇ, ਤੇ ਉੱਥੇ ਕਾਫੀ ਮੰਦਰ ਨੇ ਤੇ ਚਾਰ ਧਾਮ ਯਾਤਰਾ ਦੀ ਆਮ ਗੱਲ ਚੱਲਦੀ ਹੈ। ਤੇ ਉੱਤਰਾਖੰਡ ਦੇ ਵਿੱਚ ਹੀ ਜਿਹੜਾ ਹੈਗਾ ਚਮੋਲੀ ਜ਼ਿਲ੍ਹੇ ਦੇ ਵਿੱਚ ਹੇਮਕੁੰਟ ਜਿਹੜਾ ਗੁਰਦੁਆਰਾ ਪੈਂਦਾ ਹੈ ਜਿੱਥੇ ਸਿੱਖ ਸੰਗਤ ਕਾਫੀ ਜਾਂਦੀ ਹੈ, ਖਾਸ ਕਰਕੇ ਨੌਜਵਾਨ ਜਿਹੜੇ ਉੱਥੇ ਉਹ ਜ਼ਿਆਦਾ ਜਾਂਦੇ ਆ। ਤੇ ਚਲੋ ਉਹ ਹਾਇਰ ਰੀਚਰ ਦੇ ਉੱਪਰ ਹੈ ਜਿੱਥੇ ਬਰਫ਼ ਨਾਲ ਢਕਿਆ ਰਹਿੰਦਾ ਸਾਰਾ ਸਾਲ, ਤੇ ਇਹਨਾਂ ਦਿਨਾਂ ਦੇ ਵਿੱਚ ਉਹ ਖੁੱਲ ਜਾਂਦਾ। ਤੇ ਇੱਕ ਪਾਸੇ ਜਿਹੜੀ ਸਰਕਾਰ ਆ ਉਹ ਹਰ ਵਾਰ ਵੈਲਕਮ ਕਰਦੀ ਹੈ, ਹਰ ਵਾਰ ਕਹਿੰਦੀ ਹੈ ਕਿ ਆਓ ਤੁਸੀਂ ਵੱਧ ਤੋਂ ਵੱਧ ਆਓ, ਅਸੀਂ ਤੁਹਾਨੂੰ ਸਹਿਯੋਗ ਦੇਵਾਂਗੇ, ਸਹੂਲਤਾਂ ਦੇਵਾਂਗੇ, ਇਹ ਦੇਵਾਂਗੇ। ਕਦੇ ਰੋਪ ਵੇ ਬਣਾਉਣ ਦੀ ਗੱਲ ਚੱਲਦੀ ਹੈ, ਕਦੇ ਏਦਾਂ ਦੀਆਂ ਗੱਲਾਂ ਜਿਹੜੀ ਚੱਲਦੀਆਂ। ਪਰ ਦੂਜੇ ਪਾਸੇ ਜਿਹੜਾ ਸਥਾਨਕ ਲੋਕ ਨੇ ਉਹਨਾਂ ਦਾ ਐਟੀਚਿਊਡ ਕਈ ਵਾਰੀ ਇੱਦਾਂ ਬਦਲ ਜਾਂਦਾ, ਉਹਦੇ ਬਹੁਤ ਸਾਰੇ ਕਾਰਨ ਨੇ। ਤੇ ਇੱਕ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਇਹ ਸਾਡੇ ਜਿਹੜਾ ਹੈ ਜਨ ਜੀਵਨ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦਾ ਜਿਹੜਾ ਦਖਲ ਹੈ, ਇੰਨੇ ਲੋਕ ਆ ਜਾਂਦੇ ਆ। ਤੇ ਇਹ ਪ੍ਰੋਬਲਮ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਰਹਿੰਦੀ ਹੈ ਉੱਥੇ ਵੀ ਇੱਦਾਂ ਦੀਆਂ ਗੱਲਾਂ ਹੋ ਜਾਂਦੀਆਂ। ਤੇ ਦੂਜਾ ਇੱਕ ਇਹ ਹੈ ਕਿ ਸਾਡੇ ਜਿਹੜੇ ਸੈਲਾਨੀ ਜਾਂਦੇ ਨੇ, ਖਾਸ ਕਰਕੇ ਜਦੋਂ ਨੌਜਵਾਨ ਵਗੈਰਾ ਜਾਂਦੇ ਨੇ, ਇੱਥੇ ਫੈਮਿਲੀ ਜਾਂਦੀਆਂ, ਪਰਿਵਾਰ ਜਾਂਦੇ, ਉੱਥੇ ਥੋੜਾ ਜਿਹਾ ਇਸ਼ੂ ਹੋਰ ਹੁੰਦਾ। ਤੇ ਉਹ ਜਾਂਦੇ ਆ ਲੇਅਰ ਮੂਡ ਦੇ ਵਿੱਚ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇਸ ਤਰ੍ਹਾਂ ਦੀ ਗੱਲ ਨੂੰ ਲੈ ਕੇ ਇਸ ਤਰ੍ਹਾਂ ਮੌਜ ਮਸਤੀ ਕਰਨ ਜਿਹੜੇ ਉਹ ਚੱਲੇ ਆ। ਤੇ ਯਾਤਰਾ ਭਾਵੇਂ ਧਾਰਮਿਕ ਹੋਵੇ ਭਾਵੇਂ ਵੈਸੇ ਹੋਵੇ, ਤੇ ਪਰ ਉਹਦੇ ਚ ਜਿਹੜਾ ਇਹ ਅੰਸ਼ ਜਿਹੜਾ ਉਹ ਜ਼ਿਆਦਾ ਸ਼ਾਮਿਲ ਹੋ ਜਾਂਦਾ ਮੌਜ ਮਸਤੀ ਵਾਲਾ। ਤੇ ਫਿਰ ਉੱਥੇ ਕਿਸੇ ਨਾ ਕਿਸੇ ਗੱਲ ਤੋਂ ਝੜਪ ਹੋ ਜਾਂਦੀ ਹੈ। ਜਿਹੜੇ ਲੋਕ ਬਾਹਰੋਂ ਜਾਂਦੇ ਉਹ ਇਹ ਤਾਂ ਸੋਚਦੇ ਨਹੀਂ ਕਿ ਇਹ ਲੋਕਲ ਨੇ, ਇਹਨਾਂ ਦੀ ਸਟਰੈਂਥ ਜ਼ਿਆਦਾ ਹੈ। ਤੇ ਕਈ ਵਾਰੀ ਅਸੀਂ ਸਮਝ ਲੈਂਦੇ ਹਾਂ ਕਿ ਸਾਡੇ ਕੋਲੇ ਆ ਸਾਰਾ ਕੁਛ, ਅਸੀਂ ਬਾਹੂਬਲ ਤਕੜੇ ਹਾਂ ਅਸੀਂ ਜਿਸਮਾਨੀ ਤੌਰ ਤੇ, ਪਰ ਕਿਉਂਕਿ ਉੱਥੇ ਜਿਹੜੇ ਲੋਕ ਨੇ ਉਹ ਇੱਕੋ ਹੀ ਆਵਾਜ਼ ਮਾਰਨ ਤੇ ਜਿਹੜੇ ਉਹ ਸਾਰੇ ਇਕੱਠੇ ਹੋ ਜਾਂਦੇ, ਉਹਨਾਂ ਦੀ ਫਿਤਰਤ ਹੈ ਉਹ, ਉਦਾਂ ਕਬੀਲਿਆਂ ਦੇ ਵਿੱਚ ਉਹ ਲੋਕ ਆਏ ਹੋਏ ਨੇ। ਤੇ ਇਹ ਫਿਰ ਹਰ ਵਾਰੀ ਇਹ ਸਮੱਸਿਆਵਾਂ ਆਉਂਦੀਆਂ ਨੇ। ਇਹ ਹੁਣ ਹਿਮਾਚਲ ਦੇ ਵਿੱਚ ਵੀ ਇੱਦਾਂ ਦੀਆਂ ਹਰ ਵਾਰੀ ਸਮੱਸਿਆਵਾਂ ਖਬਰਾਂ ਆਉਂਦੀਆਂ ਨੇ, ਤੇ ਇਹ ਉੱਤਰਾਖੰਡ ਦੇ ਵਿੱਚ ਵੀ ਇਹ ਆਉਂਦੀਆਂ ਨੇਗੀਆਂ। ਤੇ ਉੱਤਰਾਖੰਡ ਦੇ ਵਿੱਚ ਖਾਸ ਕਰਕੇ ਜਿਹੜਾ ਹੇਮਕੁੰਟ ਵਾਲਾ ਗੁਰਦੁਆਰਾ ਹੈ, ਉਹ ਤਾਂ ਕਈ ਵਾਰੀ ਇਹ ਖਬਰਾਂ ਚ ਜਿਹੜਾ ਰਿਹਾ ਹੈਗਾ ਇਸ ਕਰਕੇ ਕਿ ਉੱਥੇ ਕੋਈ ਨਾ ਕੋਈ ਰਸਤੇ ਚ ਕੋਈ ਲੜਾਈ, ਕੋਈ ਝਗੜਾ, ਕੋਈ ਵੱਡੀ ਏਦਾਂ ਦੀ ਗੱਲ ਜਿਹੜੀ ਉਹ ਹੋ ਜਾਂਦੀ ਹੈ। ਤੇ ਹੁਣ ਫਿਰ ਜਿਹੜਾ ਹੈ ਇਹ ਮਾਮਲਾ, ਜਿਹੜੇ ਕੁਛ ਨਿਹੰਗਾਂ ਵਾਲਾ ਮਾਮਲਾ ਸਾਹਮਣੇ ਆਇਆ ਕਿ ਚਾਰ ਪੰਜ ਜਣੇ ਜਿਹੜਾ ਹੈ ਇੱਕ ਗੱਡੀ ਦੇ ਵਿੱਚ ਜਾ ਰਹੇ, ਪਾਰਕਿੰਗ ਪਿੱਛੇ ਜਿਹੜਾ ਉਹ ਰੌਲਾ ਪਿਆ। ਦੇਖੋ ਗੱਲ ਜਿਹੜੀ ਇਹ ਸ਼ੁਰੂ ਹੁੰਦੀ ਹੈ ਉਹ ਇਹ ਨਹੀਂ ਕਿ ਇੱਕ ਧਿਰ ਦਾ ਉਹਦੇ ਚ ਕਸੂਰ ਹੁੰਦਾ, ਕਿਤੇ ਨਾ ਕਿਤੇ ਦੋਵੇਂ ਧਿਰਾਂ ਸ਼ੁਰੂ ਦੇ ਵਿੱਚ ਇੱਦਾਂ ਤਲਖੀ ਦੇ ਵਿੱਚ ਆਉਂਦੀਆਂ ਨੇ ਤਾਂ ਇਹ ਗੱਲ ਵੱਧਦੀ ਹੈ। ਜੇ ਇੱਕ ਧਿਰ ਥੋੜਾ ਜਿਹਾ ਚੁੱਪ ਕਰ ਜੇ ਜਾਂ ਹੋਰ ਆ, ਫਿਰ ਸ਼ਾਇਦ ਇਹ ਗੱਲ ਜਿਹੜੀ ਆ ਉਹ ਰੁਕ ਵੀ ਸਕਦੀ ਹੈ। ਤੇ ਦੂਜਾ ਇੱਕ ਇਹ ਵੀ ਤਾਂ ਪੱਕੀ ਗੱਲ ਹੈ ਕਿ ਜਿੱਥੇ ਭਾਵੇਂ ਹਿਮਾਚਲ ਪ੍ਰਦੇਸ਼ ਹੈ ਭਾਵੇਂ ਉੱਤਰਾਖੰਡ ਹੈ, ਤੇ ਉਹਨਾਂ ਲੋਕਾਂ ਦਾ ਸੁਭਾਅ ਇੱਦਾਂ ਦਾ ਬਣ ਗਿਆ ਜਾਂ ਉਹਨਾਂ ਦਾ ਐਟੀਚਿਊਡ ਇੱਦਾਂ ਦਾ ਜਿਹੜਾ ਹੈ ਉਹ ਬਣ ਗਿਆ ਕਿ ਇਹ ਜਿਹੜੇ ਲੋਕ ਹੈ ਉਹ ਐਵੇਂ ਤੁਰਦੇ ਆ ਇੱਥੇ ਆ ਕੇ ਹੁੱਲੜਬਾਜ਼ੀ ਕਰਦੇ ਆ ਜਾਂ ਇਸ ਤਰੀਕੇ ਦਾ ਉਹਨਾਂ ਦਾ ਉਹ ਕੋਈ ਨਾ ਕੋਈ ਉਹ ਇਸ ਮਾਮਲੇ ਦੇ ਵਿੱਚ ਉਹ ਚਾਰਜਡ ਹੀ ਰਹਿੰਦੇ ਇੱਕ ਤਰੀਕੇ ਨਾਲ ਕਿ ਕੋਈ ਮਾੜੀ ਜਿਹੀ ਗੱਲ ਹੋਵੇ ਤਾਂ ਅਸੀਂ ਜਿਹੜਾ ਹੈ ਇਸ ਨੂੰ ਗੱਲ ਨੂੰ ਅੱਗੇ ਤੋਰੀਏ। ਦੂਜਾ ਉਹਨਾਂ ਨੂੰ ਇਹ ਹੁੰਦਾ ਕਿ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਨਾਲ ਹੈ ਕਿਉਂਕਿ ਉਹ ਲੋਕਲ ਨੇ ਤੇ ਉਹਨਾਂ ਦਾ ਕੁਛ ਕਰ ਨਹੀਂ ਸਕਦੇ, ਫਿਰ ਉਹ ਦੂਜਿਆਂ ਤੇ ਜਿਹੜੀ ਗਾਜ ਆ ਜਿਹੜੀ ਸਾਰੀ ਉਹ ਡਿੱਗਦੀ ਹੈ। ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਗੱਲ ਆਉਂਦੀ ਹੈ। ਹਾਲਾਂਕਿ ਜੇ ਆਪਾਂ ਹੇਮਕੁੰਟ ਦੀ ਗੱਲ ਹੀ ਕਰੀਏ, ਸਿਰਫ ਹੇਮਕੁੰਟ ਕਰਕੇ ਇੰਨਾ ਜ਼ਿਆਦਾ ਜਿਹੜਾ ਉੱਥੇ ਬਿਜ਼ਨਸ ਖਾਸ ਕਰਕੇ ਉਹ ਰਸਤਾ ਜਿਹੜਾ ਰੂਟ ਹੈਗਾ ਉੱਥੋਂ ਦੇ ਲੋਕਾਂ ਨੂੰ ਇਹ ਬਿਜ਼ਨਸ ਜਿਹੜਾ ਹੈ ਬਹੁਤ ਮਿਲਿਆ। ਉੱਥੇ ਢਾਬੇ ਖੁੱਲੇ ਨੇ, ਖਾਣ ਪੀਣ ਦੀਆਂ ਦੁਕਾਨਾਂ, ਤੇ ਕਈ ਵਾਰੀ ਤਾਂ ਉੱਥੇ ਇੱਕ ਵਾਰੀ ਹੜ ਆ ਗਏ ਸੀਗੇ, ਰਸਤੇ ਬਲੌਕ ਹੋ ਗਏ ਸੀ, ਲੋਕ ਸਟੱਕ ਹੋ ਗਏ ਸੀਗੇ। ਤੇ ਉਹਨਾਂ ਲੋਕਾਂ ਨੇ ਜਿਹੜੀ 10-20 ਰੁਪਿਆਂ ਦੀ ਪਾਣੀ ਦੀ ਬੋਤਲ ਹੁੰਦੀ ਆ ਉਹ 500-500 ਨੂੰ ਦਿੱਤੀ ਜਦੋਂ ਲੋਕਾਂ ਦੀ, ਇਸ ਕਿਸਮ ਦਾ ਵੀ ਜਿਹੜਾ ਹੈਗਾ ਉੱਥੇ ਉਹ ਹੈਗਾ। ਹਾਲਾਂਕਿ ਪੰਜਾਬ ਦੇ ਵਿੱਚ ਇੱਦਾਂ ਦਾ ਐਟੀਚਿਊਡ ਹੈ ਨਹੀਂ ਲੋਕਾਂ ਦਾ, ਭਾਵੇਂ ਉਹ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਪੰਜਾਬੀ, ਸਗੋਂ ਉਲਟਾ ਮਦਦ ਕਰਦੇ ਆ, ਲੰਗਰ ਲਾ ਦਿੰਦੇ ਕੋਈ ਇੱਦਾਂ ਦੀ ਕੋਈ ਜਿਹੜੀ ਸਮੱਸਿਆ ਆਉਂਦੀ ਹੈ। ਸੋ ਇਹ ਇੱਕ ਸੁਭਾਅ ਦੇ ਵਿੱਚ ਫਰਕ ਹੋਣ ਕਰਕੇ ਤੇ ਬਾਕੀ ਐਰੋਗੈਂਸੀ ਕਰਕੇ ਇਹ ਸਾਰੀਆਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਹੁਣ ਜਿਹੜੀ ਇਹ ਘਟਨਾ ਹੈ ਇਸ ਕਰਕੇ ਵੀ ਇਹ ਜ਼ਿਆਦਾ ਇਹ ਤੂਲ ਲੈ ਗਈ ਕਿ ਪੁਲਿਸ ਨੇ ਦੋਨਾਂ ਧਿਰਾਂ ਦੇ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਜਿਹੜਾ ਹੈ ਨਿਹੰਗਾਂ ਨੂੰ ਫੜ ਕੇ ਜਿਹੜਾ ਸੀ ਉਹ ਥਾਣੇ 'ਚ ਬੰਦ ਕਰਤਾ, ਉਹਨਾਂ 'ਤੇ ਤਸ਼ੱਦਦ ਵੀ ਕੀਤਾ ਕਿਉਂਕਿ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਕੋਰਟ 'ਚ ਪੇਸ਼ ਕਰਨ ਲਿਜਾਂਦੇ ਉਹ ਫੁਟੇਜ ਸਾਹਮਣੇ ਆਈ ਹੈ ਸੋਸ਼ਲ ਮੀਡੀਆ 'ਤੇ, ਤੁਸੀਂ ਵੀ ਦੇਖੀ ਹੋਣੀ ਹੈ। ਤੇ ਜਿਹੜੀ ਦੂਜੀ ਧਿਰ ਬਾਰੇ ਉਹਨਾਂ ਨੇ ਕੁਛ ਨਹੀਂ ਕੀਤਾ। ਹੁਣ ਜਦੋਂ ਪ੍ਰੈਸ਼ਰ ਪਿਆ ਤਾਂ ਜਿਹੜਾ ਹੈ ਉਹ ਕੇਸ ਦਰਜ ਕੀਤਾ, ਉਹਦੇ ਵਿੱਚ ਵੀ ਉਹਨਾਂ ਨੇ ਇਹ ਕਿਹਾ ਕਿ ਉਹ ਅਣਪਛਾਤੇ ਲੋਕ ਨੇ, ਹਾਲਾਂਕਿ ਉਹ ਬੜਾ ਕਲੀਅਰ ਹੈ ਕਿ ਕਿਹੜੀ ਦੁਕਾਨ ਸੀ, ਕਿਹਦੇ ਅੱਗੇ ਉਹਨਾਂ ਨੇ ਜਿੱਥੋਂ ਗੱਲ ਉਹ ਸ਼ੁਰੂ ਹੋਈ। ਤੇ ਚਲੋ ਉਹਦੀ ਹੁਣ ਜਿਹੜੀ ਉਹ ਜਾਂਚ ਇਹ ਸ਼ੁਰੂ ਕਰ ਦਿੱਤੀ ਹੈ। ਤੇ ਪਰ ਇਹਦੇ ਚ ਇੱਕ ਗੱਲ ਜਿਹੜੀ ਬੜੀ ਸਾਫ਼ ਹੈ ਰਣਜੋਤ ਜੀ, ਕਿ ਅਸੀਂ ਹਰ ਵਾਰੀ ਇੱਦਾਂ ਕਰਦੇ ਹਾਂ, ਹਰ ਵਾਰੀ ਸਾਡੇ ਨੌਜਵਾਨ ਇਸ ਤਰੀਕੇ ਦੇ ਨਾਲ ਜਾ ਕੇ ਇਹ ਲੜਾਈਆਂ ਹੁੰਦੀਆਂ ਨੇ, ਤੇ ਉਹਦੇ ਨਾਲ ਇੱਕ ਪੂਰੀ ਕਮਿਊਨਿਟੀ ਦੀ ਜਿਹੜੀ ਨਾ ਬਦਨਾਮੀ ਬਹੁਤ ਹੁੰਦੀ ਹੈ। ਤੇ ਹੁਣ ਕਿਉਂਕਿ ਉਦੋਂ ਬਾਅਦ ਇੱਕ ਜਥਾ ਉੱਥੇ ਹੋਰ ਨਿਹੰਗਾਂ ਦਾ ਪਹੁੰਚ ਗਿਆ, ਉਹਨਾਂ ਨੇ ਰੁਦਰਪ੍ਰਯਾਗ ਦੇ ਨੇੜੇ ਇੱਕ ਹੋਰ ਗੁਰਦੁਆਰੇ ਤੇ ਜਾ ਕੇ ਕਬਜ਼ਾ ਕਰ ਲਿਆ। ਤੇ ਉਹ ਇਹ ਵੀ ਜੇ ਇੱਦਾਂ ਦਾ ਜਿਹੜਾ ਹੈਗਾ ਐਟੀਚਿਊਡ ਕਿ ਅਸੀਂ ਕੁਛ ਵੀ ਕਰ ਸਕਦੇ ਹਾਂ, ਅਸੀਂ ਤਲਵਾਰਾਂ ਬਰਛੇ ਲਿਜਾ ਕੇ ਕਿਤੇ ਵੀ ਜਾ ਸਕਦੇ ਹਾਂ, ਠੀਕ ਹੈ ਕੁਛ ਖੁੱਲਾਂ ਉਦੋਂ ਦੀਆਂ ਸਰਕਾਰਾਂ ਨੇ ਜਾਂ ਭਾਵੇਂ ਕਾਂਗਰਸ ਹੋਵੇ ਭਾਵੇਂ ਬੀਜੇਪੀ ਹੋਵੇ, ਤੇ ਉਹਨਾਂ ਨੂੰ ਸ਼ੈ ਜਿਹੜੀ ਆ ਉਹ ਦੇ ਦਿੱਤੀ ਜਾਂਦੀ ਹੈ, ਜਿਸ ਕਰਕੇ ਇਹ ਸਾਰਾ ਜਿਹੜਾ ਮਾਮਲਾ ਹੈ। ਹੁਣ ਜੇ ਬੰਦੇ ਉੱਥੇ ਸ਼ਰਧਾ ਨਾਲ ਜਾਂਦੇ ਨੇ ਤਾਂ ਫਿਰ ਉਹ ਉੱਥੇ ਨਾਲ ਹਥਿਆਰ ਚੁੱਕਣ ਦਾ, ਚਲੋ ਜੇ ਤੁਹਾਡੇ ਇੱਕ ਸਿੰਬਲ ਦੇ ਤੌਰ ਤੇ ਵੀ ਤੁਸੀਂ ਹਥਿਆਰ ਲਿਜਾਂਦੇ ਹੋ ਤਾਂ ਫਿਰ ਇਹ ਛੋਟੀ ਜਿਹੀ ਗੱਲ ਤੇ ਹਥਿਆਰ ਕੱਢਣ ਦਾ ਤੇ ਕਿਰਪਾਨਾਂ ਚੱਲੀਆਂ ਜਿਸ ਤਰੀਕੇ ਦੇ ਨਾਲ, ਕਿਉਂਕਿ ਫੁਟੇਜ ਸਾਹਮਣੇ ਆਈ ਹੈ, ਤੇ ਉਹ ਤਾਂ ਫਿਰ ਗੱਲ ਜਿਹੜੀ ਆ ਉਹ ਸਾਫ਼ ਜ਼ਾਹਰ ਹੈ। ਤੇ ਦੂਜੀ ਗੱਲ ਇਹ ਹੈ ਕਿ ਇਹ ਸਮਝ ਲੈਣ ਕਿ ਸਾਡੇ ਤੇ ਤਾਂ ਕੋਈ ਕਾਨੂੰਨ ਕੁਛ ਜਿਹੜਾ ਹੈਗਾ ਉਹ ਲਾਗੂ ਹੁੰਦਾ ਹੀ ਨਹੀਂ। ਤੇ ਚਲੋ ਹੱਥੋਂ ਪਾਈ ਵਾਲੀ ਗੱਲ ਜਿਹੜੀ ਉੱਥੋਂ ਤੱਕ ਤਾਂ ਗੱਲ ਹੁੰਦੀ ਹੈ। ਜਦੋਂ ਤੁਸੀਂ ਇੱਕ ਆਪਣੇ ਜਿਹੜਾ ਹੈਗਾ ਇੱਕ ਤੁਹਾਡਾ ਸਿੰਬਲ ਹੈ ਧਾਰਮਿਕ ਸ਼ਾਸਤਰ ਜਾਂ ਉਹਨੂੰ ਹਥਿਆਰ ਦੇ ਤੌਰ ਤੇ ਵਰਤਦੇ ਹੋ ਤੇ ਫਿਰ ਉਹ ਗੱਲ ਜਿਹੜੀ ਉਹ ਵੱਧਦੀ ਹੈ। ਤੇ ਇਹ ਵੀ ਜਿਹੜਾ ਹੈਗਾ ਇੱਕ ਕਾਰਨ ਹੈ। ਤੇ ਪਰ ਕਿਉਂਕਿ ਉੱਥੇ ਜਿਹੜੀ ਸਰਕਾਰ ਹੈ ਉਹ ਬੀਜੇਪੀ ਦੀ ਹੈ ਤੇ ਇੱਕ ਪਾਸੇ ਬੀਜੇਪੀ ਦਾ ਪ੍ਰਧਾਨ ਪੰਜਾਬ ਦੇ ਦੌਰੇ ਤੇ ਰਿਹਾ ਤੇ ਕਿਉਂਕਿ ਉਹਨੇ ਉਹ ਪੱਖ ਦੂਜਾ ਤਾਂ ਛੋਹਿਆ ਹੀ ਨਹੀਂ, ਉਹਨੇ ਸਿਰਫ ਜਿਹੜਾ ਹੈਗਾ ਆਪਣੇ ਸ਼ਹਿਰੀ ਜਿਹੜੇ ਲੋਕ ਨੇ ਉਹਨਾਂ ਤੱਕ ਆਪਣੀ ਗੱਲ ਜਿਹੜੀ ਆ ਉਹ ਸੀਮਿਤ ਰੱਖੀ। ਤੇ ਹਾਲਾਂਕਿ ਚਾਹੀਦਾ ਤਾਂ ਇਹ ਸੀ ਕਿ ਇਮੀਜੀਏਟ ਉੱਥੋਂ ਦੀ ਪ੍ਰਸ਼ਾਸਨ ਜਾਂ ਹੋਰ ਇਹ ਮਾਮਲਾ ਹੋਇਆ ਸੀ ਤੇ ਉਹਨੇ ਦਖਲ ਦੇਣਾ ਚਾਹੀਦਾ ਸੀ। ਤੇ ਫਿਰ ਇਹ ਵੀ ਇੱਥੋਂ ਇੱਕ ਡੈਲੀਗੇਸ਼ਨ ਗਿਆ ਤੇ ਜਿਹੜਾ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਹੈ ਤੇ ਉਹ ਦੇਹਰਾਦੂਨ ਜਾ ਕੇ ਡੀਜੀਪੀ ਨੂੰ ਮਿਲਿਆ ਕਿ ਇਸ ਮਾਮਲੇ ਚ ਤੁਸੀਂ ਦਖਲ ਦਿਓ, ਇਨਸਾਫ਼ ਦਿਓ। ਫਿਰ ਪੰਜਾਬ ਦੇ ਸੀਐਮ ਨੇ ਭਗਵੰਤ ਮਾਨ ਨੇ ਉੱਥੋਂ ਦੇ ਸੀਐਮ ਨਾਲ ਮਿਸਟਰ ਧਾਮੀ ਦੇ ਨਾਲ ਗੱਲਬਾਤ ਕੀਤੀ ਤੇ ਉਹਨੇ ਵੀ ਫਿਰ ਕਿਹਾ ਕਿ ਨਹੀਂ ਅਸੀਂ ਇਹਨੂੰ ਮਾਮਲੇ ਨੂੰ ਅਸੀਂ ਦੇਖਦੇ ਹਾਂ ਕਿੱਦਾਂ ਤੇ ਵੀ ਸ਼ਾਂਤੀ ਬਣਾਉਣ ਵੱਲ ਅਸੀਂ ਜਾਂਦੇ ਹਾਂ। ਤੇ ਹੁਣ ਇਹ ਸਾਰਾ ਜਿਹੜੀ ਗੱਲ ਹੈ ਹੁਣ ਇਹ ਉੱਥੋਂ ਜਿਹੜਾ ਹੈਗਾ ਕੇਸ ਟਰਾਂਸਫਰ ਕਰਤਾ ਹਰਿਦੁਆਰ। ਹੁਣ ਹਰਿਦੁਆਰ ਜਿਹੜਾ ਹੈ ਕੇਸ ਟਰਾਂਸਫਰ ਕਰਨ ਨਾਲ ਇਹ ਲੱਗਦਾ ਕਿ ਸ਼ਾਇਦ ਇਹ ਠੀਕ ਹੋ ਜਾਏਗਾ, ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਮਾਮਲੇ ਵਿੱਚ ਬਹੁਤਾ ਇਨਸਾਫ਼ ਕਦੇ ਇੱਦਾਂ ਮਿਲਦਾ ਹੁੰਦਾ। ਤੇ ਹਰਿਦੁਆਰ ਵਿੱਚ ਵੀ ਉਹੀ ਜਿਹੜੀ ਉਹ ਪੁਲਿਸ ਹੈ ਤੇ ਉਹਦੇ ਚ ਵੀ ਕੋਈ ਹੈ ਕੋਈ ਨਵੀਂ ਕੋਈ ਜਾਂਚ ਕੋਈ ਗੱਲ ਆਉਣੀ ਨਹੀਂ, ਕਿਉਂਕਿ ਜਿੰਨਾ ਚਿਰ ਦੂਸਰੀ ਧਿਰ ਦੇ ਬੰਦੇ ਅਰੈਸਟ ਨਹੀਂ ਕੀਤੇ ਜਾਂਦੇ, ਗ੍ਰਿਫਤਾਰ ਨਹੀਂ ਕੀਤੇ ਜਾਂਦੇ ਤਾਂ ਉਹਨਾਂ ਨੂੰ ਵੀ ਕੋਈ ਸੇਕ ਜਿਹੜਾ ਹੈ ਉਹ ਨਹੀਂ ਲੱਗੂਗਾ ਕਿ ਇਹ ਇਸ ਮਾਮਲੇ ਵਿੱਚ ਬਾਹਰੋਂ ਕੋਈ ਸੈਲਾਨੀ ਆਏ ਨੇ, ਅੱਜ ਨਵੇਂ ਬੰਦੇ ਆਏ ਨੇ, ਉਹਨਾਂ ਦੀ ਤੁਸੀਂ ਕੁੱਟਮਾਰ ਕਰੋ ਥੋੜੀ ਜਿਹੀ ਗੱਲ ਤੇ। ਤੇ ਸੋ ਇਹ ਇਸ ਕਿਸਮ ਦਾ ਇਸ਼ੂ ਹੈ। ਪਹਿਲੀ ਗੱਲ ਤਾਂ ਮੈਂ ਜਿੱਦਾਂ ਦੱਸਿਆ ਸੀ ਕਿ ਕੋਈ ਨਵੀਂ ਜਿਹੜੀ ਹੈ ਘਟਨਾ ਨਹੀਂ, ਇਹਦੇ ਪਿੱਛੇ ਫਿਰ ਇਹ ਬਹੁਤ ਸਾਰੇ ਸਮਾਜਿਕ ਸੱਭਿਆਚਾਰਕ ਕਾਰਨ ਵੀ ਹੈਗੇ ਆ। ਤੇ ਹੁਣ ਇੱਕ ਜਿਹੜੀ ਗੱਲ ਉੱਥੋਂ ਨਵੀਂ ਆ ਰਹੀ ਆ ਉਹ ਇਹ ਕਿ ਉੱਥੋਂ ਦੇ ਲੋਕ ਇਸ ਕਰਕੇ ਵੀ ਦੁਖੀ ਨੇ ਕਿ ਜਿਵੇਂ ਅਮਰਨਾਥ ਯਾਤਰਾ ਦੇ ਰਸਤੇ ਚ ਲੰਗਰ ਲੋਕ ਲਾਉਂਦੇ ਆ ਯਾਤਰੂਆਂ ਵਾਸਤੇ ਸ਼ਰਧਾਲੂਆਂ ਵਾਸਤੇ, ਹੁਣ ਇੱਧਰ ਵੀ ਜਿਹੜੇ ਹੈਗੇ ਲੰਗਰ ਲਾਉਣੇ ਸ਼ੁਰੂ ਕਰ ਦਿੱਤੇ ਆ। ਤੇ ਉਹਨਾਂ ਨੂੰ ਇਹ ਵੀ ਜੇ ਇਹ ਲੰਗਰ ਵਾਲਾ ਕੰਮ ਚੱਲਦਾ ਤਾਂ ਜਿਹੜਾ ਸਾਡਾ ਖਾਣ ਪੀਣ ਦਾ ਸਮਾਨ ਹੈ ਜਿਹੜਾ ਇੱਥੇ ਲੋਕਾਂ ਨੇ ਢਾਬਿਆਂ ਤੇ ਬਹਿ ਕੇ ਖਾਣਾ ਸੀ, ਜਿਸ ਕਰਕੇ ਵੱਡੇ ਵੱਡੇ ਉਹਨਾਂ ਨੇ ਆਪਣੇ ਬਣਾਏ ਆ, ਵੀ ਫਿਰ ਉਹਨਾਂ ਦੇ ਬਿਜ਼ਨਸ ਦੇ ਉੱਤੇ ਅਸਰ ਪੈਂਦਾ। ਇੱਕ ਇਹ ਵੀ ਜਿਹੜਾ ਇੱਕ ਇਹਦਾ ਕਾਰਨ ਬਣ ਗਿਆ। ਤੇ ਸੋ ਇਹ ਕਾਫੀ ਜਿਹੜੀਆਂ ਗੱਲਾਂ ਨੇ। ਤੇ ਦੂਜਾ ਇਹ ਕਿ ਸਾਡੇ ਜਿਹੜਾ ਹੈਗਾ ਖਾਸ ਕਰਕੇ ਸਿੱਖ ਸਮਾਜ ਦੇ ਅੰਦਰ ਜਾਂ ਕਮਿਊਨਿਟੀ ਦੇ ਅੰਦਰ ਤੇ ਇਸ ਗੱਲ ਨੂੰ ਵੀ ਵਾਰ ਵਾਰ ਇਹ ਪ੍ਰਚਾਰੀ ਜਾਣਾ ਕਿ ਉੱਥੋਂ ਦੀ ਜਿਹੜੀ ਇਤਿਹਾਸਕ ਯਾਤਰਾ ਤੇ ਚੱਲੇ ਆ ਜਾਂ ਹੋਰ ਹੈ ਉਹਦੇ ਬਾਰੇ ਜਿਹੜੀ ਥੋੜਾ ਜਿਹਾ ਹਿਸਟੋਰੀਕਲੀ ਸਪਸ਼ਟ ਹੋਣ ਦੀ ਲੋੜ ਹੈ ਕਿ ਜਿਹੜੀਆਂ ਚੀਜ਼ਾਂ ਸਿਰਫ ਸੈਲਾਨੀ ਕੇਂਦਰਾਂ ਵਜੋਂ ਵਿਕਸਿਤ ਕੀਤੀਆਂ ਠੀਕ ਹੈ, ਭਾਵੇਂ ਉਹਦੇ ਪਿੱਛੇ ਜਿਹੜਾ ਹੈ ਭਾਵਨਾ ਉਹ ਧਰਮ ਵਾਲੀ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਪਹਾੜੀ ਖੇਤਰਾਂ ਚ ਗੁਰਦੁਆਰੇ ਨੇ, ਮਨੀਕਰਨ ਵੀ ਇਸ ਤਰ੍ਹਾਂ ਦਾ ਗੁਰਦੁਆਰਾ ਹੈ ਜਿੱਥੇ ਲੋਕ ਧਾਰਮਿਕ ਉਹਦੇ ਨਾਲ ਸ਼ਬਦਾਂ ਦੇ ਨਾਲ ਜਾਂਦੇ ਆ। ਤੇ ਪਰ ਜੇ ਉਹਨੂੰ ਆਪਾਂ ਇਤਿਹਾਸ ਨਾਲ ਜੋੜਨ ਦੀ ਗੱਲ ਕਰੀਏ ਤੇ ਉਹ ਜਿਹੜੀ ਹੈ ਉਹ ਸਾਡੀ ਇੱਕ ਗਲਤੀ ਹੈ ਹਿਸਟੋਰੀਕਲੀ। ਤੇ ਇਹਦੇ ਚ ਮੇਰਾ ਖਿਆਲ ਹੈ ਸਿੱਖ ਸੰਸਥਾਵਾਂ ਨੂੰ ਵੀ ਇਨੀਸ਼ੀਏਟ ਲੈਣਾ ਚਾਹੀਦਾ, ਪਰ ਉਹ ਨਹੀਂ ਕੋਈ ਏਦਾਂ ਦਾ ਇਨੀਸ਼ੀਏਟਿਵ ਲੈਂਦਾ ਤੇ ਜਿਸ ਕਰਕੇ ਸਾਰਾ ਕੁਛ ਚੱਲੀ ਜਾਂਦਾ।
0: ਜੀ ਬਿਲਕੁਲ, ਹਾਲੇ ਆਪਾਂ ਵੇਖਦੇ ਹਾਂ ਕਿ ਹਰ ਸਾਲ ਕੋਈ ਨਾ ਕੋਈ ਘਟਨਾ ਇੱਦਾਂ ਦੀ ਜ਼ਰੂਰ ਵੇਖਣ ਨੂੰ ਮਿਲਦੀ ਹੈ, ਫਿਰ ਉਹਦੇ ਨਾਲ ਲੋਕ ਪਰਿਵਾਰ ਫਿਰ ਥੋੜ੍ਹਾ ਜਿਹਾ ਮਹਿਸੂਸ ਵੀ ਕਰਦੇ ਆ ਜਾਣਾ ਨਹੀਂ ਜਾਣਾ, ਉਹ ਚੀਜ਼ਾਂ ਵੀ ਜ਼ਰੂਰ ਧਿਆਨ ਦੇ ਵਿੱਚ ਰੱਖੀਆਂ ਜਾਂਦੀਆਂ, ਇੱਕ ਵਾਰੀ ਸੋਚ ਵਿਚਾਰ ਦੇ ਵਿੱਚ ਤਾਂ ਜ਼ਰੂਰ ਆ ਹੀ ਜਾਂਦੀਆਂ। ਇੱਧਰ ਇੱਕ ਖਬਰ ਤੁਸੀਂ ਸਾਂਝੀ ਕੀਤੀ ਹੈ ਡਾਕਟਰ ਜੌਲ ਨੂੰ ਲੈ ਕੇ, ਜਿਹੜੇ ਤਰੀਕੇ ਦੇ ਨਾਲ ਜਿਹੜੇ ਐਂਗਲ ਤੋਂ ਇਹਨਾਂ ਨੇ ਚੀਜ਼ਾਂ ਨੂੰ ਵੇਖਿਆ ਅਤੇ ਵਿਖਾਇਆ ਅਤੇ ਮੁਫਤਖੋਰੀ ਜਿਹੜੀ ਆ ਬੰਦ ਕਰਨ ਦੀ ਚੁਣੌਤੀ ਦਿੱਤੀ ਆ, ਕਿਵੇਂ ਅਤੇ ਕਿਹੜੇ ਤਰੀਕੇ ਦੇ ਨਾਲ, ਕਿਉਂਕਿ ਚਲੋ ਇਹ ਆਪਾਂ ਇਹ ਵੇਖ ਰਹੇ ਹਾਂ ਕਿ ਫਸਲੀ ਵਿਭਿੰਨਤਾ ਦੇ ਉੱਤੇ ਗੱਲਾਂ ਤਾਂ ਬੜੇ ਚਿਰਾਂ ਤੋਂ ਹੋ ਰਹੀਆਂ ਨੇ, ਬੜੇ ਚਿਰਾਂ ਤੋਂ ਇਹ ਸੁਝਾਅ ਨੇ ਕਿ ਆਪਾਂ ਝੋਨਾ ਬੰਦ ਕਰ ਦਈਏ, ਕਣਕ ਦੀ ਥਾਂ 'ਤੇ ਕੁਛ ਹੋਰ ਲਾਈਏ, ਸੋ ਇਹ ਸਾਰਾ ਕੁਛ ਚੱਲ ਰਿਹਾ। ਪਰ ਨਾਲ ਦੀ ਨਾਲ ਇੱਕ ਸਮੱਸਿਆ ਜਿਹੜੀ ਆ ਜਿਹਦੇ ਬਾਰੇ ਕੋਈ ਖਬਰਾਂ ਦੇ ਵਿੱਚ ਹਲੇ ਨਹੀਂ ਬਹੁਤਾ ਆ ਰਿਹਾ, ਮੌਸਮ ਦੀ ਤਬਦੀਲੀ ਦੇ ਕਰਕੇ ਕਹਿੰਦੇ ਨੇ ਕਿ ਬਹੁਤ ਸਾਰੀਆਂ ਫਸਲਾਂ ਹੁਣ ਹੋ ਹੀ ਨਹੀਂ ਪਾ ਰਹੀਆਂ ਸਮੇਂ ਤੋਂ ਪਹਿਲਾਂ, ਬਹੁਤ ਜ਼ਿਆਦਾ ਗਰਮੀ ਜਾਂ ਬਹੁਤ ਜ਼ਿਆਦਾ ਠੰਡ ਬੜੀਆਂ ਫਸਲਾਂ ਨੂੰ ਮਾਰ ਹੀ ਦੇ ਰਹੀ ਹੈ, ਜਿੱਦਾਂ ਬੜੇ ਇਲਾਕਿਆਂ ਦੇ ਵਿੱਚੋਂ ਅਖਬਾਰਾਂ ਦੇ ਵਿੱਚ ਤਾਂ ਨਹੀਂ ਪਰ ਵੈਸੇ ਸਰੋਤਾਂ ਤੋਂ ਇਹ ਖਬਰਾਂ ਜਿਹੜੀਆਂ ਪਿੰਡੋ ਪਿੰਡੋ ਆ ਰਹੀਆਂ ਨੇ ਕਿ ਜਿਹੜੀ ਈਵਨ ਮੂੰਗੀ ਦੀ ਵੀ ਫਸਲ ਸੀ ਉਹਦੀਆਂ ਵੀ ਕਰੂੰਬਲਾਂ ਸੜ ਗਈਆਂ, ਸੋ ਕੀ ਇਸ ਪਾਸੇ ਨੂੰ ਵੀ ਧਿਆਨ ਦਿੱਤਾ ਜਾਊਗਾ ਜਾਂ ਫਿਰ ਸਿੱਧਾ ਹੀ ਸਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਾਹੀਦਾ ਤਾਂ ਇਹ ਹੈ ਕਿ ਨਾਲ ਦੀ ਨਾਲ ਆਪਾਂ ਇਹ ਵੀ ਸਾਰਾ ਕੁਛ ਵਿਚਾਰ ਲਈਏ।
1: ਦੇਖੋ ਰਣਜੋਤ ਜੀ, ਪਹਿਲੀ ਗੱਲ ਤਾਂ ਡਾਕਟਰ ਐਸ ਐਸ ਜੌਹਲ ਦੀ ਰਿਸਪੈਕਟ ਹੈ ਬਹੁਤ ਸਿੱਖ ਜਗਤ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ, ਕਿਸਾਨੀ ਦੇ ਵਿੱਚ ਵੀ। ਤੇ ਕਿਉਂਕਿ ਸ਼ੁਰੂ ਦੇ ਵਿੱਚ ਉਹ ਜਿਹੜੀਆਂ ਹੈਗਾ ਸਾਡਾ ਇੱਕ ਨੈਸ਼ਨਲ ਲੈਵਲ ਤੇ ਜਿਹੜਾ ਇੱਕ ਬਹੁਤ ਵੱਡਾ ਕਮਿਸ਼ਨ ਹੈ ਖੇਤੀ ਲਾਗਤਾਂ ਵਾਲਾ ਤੇ ਜਿਹੜਾ ਖਰਚਿਆਂ ਵਾਲਾ ਕਮਿਸ਼ਨ ਹੈ, ਉਹਦੇ ਉਹ ਚੇਅਰਮੈਨ ਰਹੇ ਨੇ। ਤੇ ਫਿਰ ਉਹਦੀਆਂ ਕੁਛ ਸਿਫਾਰਿਸ਼ਾਂ ਸੀਗੀਆਂ ਕਿ ਜਿਹੜੀਆਂ ਖੇਤੀ ਲਾਗਤਾਂ ਨੂੰ ਜਿਹੜੀ ਪ੍ਰੋਕਿਓਰਮੈਂਟ ਰੇਟ ਹੈ ਫਸਲਾਂ ਦਾ ਉਹਦੇ ਨਾਲ ਜੋੜਿਆ ਜਾਵੇ। ਤੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਰਹੇ ਨੇ, ਉਦੋਂ ਬਾਅਦ ਪ੍ਰੋਫੈਸਰ ਆਫ ਐਮੀਨੈਂਸ ਰਹੇ ਨੇ PAU ਦੇ। ਤੇ ਇੱਕ ਗੱਲ ਜਿਹੜੀ ਹੈ ਉਹਨਾਂ ਦੇ ਠੀਕ ਹੈ, ਉਹਨਾਂ ਦਾ ਨਾਂ ਹੈ, ਸਾਰਾ ਕੁਛ ਹੈਗਾ, ਤੇ ਪਰ ਉਹ ਹੈ ਵੀ ਪੋਲੀਟੀਕਲੀ ਉਹਨਾਂ ਨੂੰ ਕਈ ਜਿਹੜੀ ਗੱਲਾਂ ਦੀ ਮੈਨੂੰ ਲੱਗਦੀ ਹੈ ਉਵੇਂ ਸਮਝ ਨਹੀਂ ਕਿ ਸਿਆਸੀ ਜਾਂ ਸਿਆਸਤ ਆ ਜਿਹੜੀ ਉਹ ਕਿਸ ਚੀਜ਼ ਨੂੰ ਕਿਸ ਪਾਸੇ ਨੂੰ ਜਿਹੜੀ ਹੈ ਉਹ ਤੋਰਦੀ ਹੈ ਜਾਂ ਤੋਰਨਾ ਚਾਹੁੰਦੀ ਹੈ। ਦੂਸਰੀ ਗੱਲ, ਡਾਕਟਰ ਐਸ ਐਸ ਜੌਹਲ ਖੇਤੀ ਅਰਥਸ਼ਾਸਤਰੀ ਨੇ, ਇਕੋਨੋਮਿਸਟ ਨੇ, ਉਹ ਖੇਤੀ ਵਿਗਿਆਨੀ ਨਹੀਂ ਹੈ। ਤੇ ਇਸ ਕਰਕੇ ਕਈ ਵਾਰੀ ਉਹਨਾਂ ਦੇ ਜਿਹੜੇ ਥੀਸਿਸ ਨੇ ਉਹ ਹਵਾ ਚ ਹੁੰਦੇ ਨੇ ਐਵੇਂ।

ਜਿਹੜਾ ਹੈਗਾ, ਜਿਹੜਾ ਏਡਾ ਵੱਡਾ ਐਗਰੀਕਲਚਰ ਜਿਹੜਾ ਮਾਰਕੀਟਿੰਗ ਸਿਸਟਮ ਬਣਿਆ ਹੋਇਆ, ਸਭ ਤੋਂ ਸਟਰੋਂਗ ਤਾਂ ਪੰਜਾਬ 'ਚ ਹੀ ਹੈ ਨਾ, ਜਿਹੜਾ ਇਹ ਮੰਡੀਕਰਨ ਬੋਰਡ ਜਾਂ ਮਾਰਕੀਟ ਕਮੇਟੀਆਂ ਵਾਲਾ, ਜਿਹਦੇ ਰਾਹੀਂ ਪ੍ਰੋਕਿਓਰਮੈਂਟ ਹੁੰਦੀ ਹੈ। ਕੋਈ ਕਿਸਾਨਾਂ ਦੇ ਨਾਲ ਧੱਕਾ ਨਹੀਂ ਕਰ ਸਕਦਾ, ਕੋਈ ਕਿਸਾਨਾਂ ਨੂੰ ਪਰੇਸ਼ਾਨ ਕਰਕੇ ਇਹ ਨਹੀਂ ਕਿ ਖਰੀਦਣੀ ਨਹੀਂ, ਵਪਾਰੀ ਏਦਾਂ ਨਹੀਂ ਕਰ ਸਕਦੇ। ਤੇ ਹੁਣ ਉਹ ਸਾਰੇ ਕੁਛ ਦੇ ਉੱਤੇ ਵੀ ਉਹਨਾਂ ਦਾ ਵਿਚਾਰ ਉਲਟ ਸੀਗਾ। ਉਹ ਕਹਿੰਦੇ ਸੀ ਖੇਤੀ ਕਾਨੂੰਨ ਠੀਕ ਨੇ, ਇਹ ਪੰਜਾਬ ਦੇ ਲੋਕਾਂ ਦੇ ਹੱਕ ਚ ਨੇ, ਠੀਕ ਹੈ, ਜਿਹੜੇ ਜਿੱਥੇ ਧਨੀ ਕਿਸਾਨੀ ਆ ਉਹਦੇ ਹੱਕ ਚ ਹੋ ਸਕਦੇ ਨੇ, ਕਿਉਂਕਿ ਉਹਨਾਂ ਦੇ ਕਈ ਮਾਡਲ ਜਿਹੜੇ US ਵਾਲੇ ਮਾਡਲ ਨੇ ਉਹਨਾਂ ਕੋਲੇ, ਤੇ ਉੱਥੇ ਲੈਂਡ ਹੋਲਡਿੰਗ ਵੱਡੀਆਂ ਨੇ US ਦੇ ਵਿੱਚ, ਤਾਂ 5-5 ਹਜ਼ਾਰ ਏਕੜ ਜਾਂ ਘੱਟੋ ਘੱਟ 1,000-2,000 ਹੈਕਟੇਅਰ ਦੀਆਂ ਜਿਹੜੀਆਂ ਲੈਂਡ ਹੋਲਡਿੰਗਸ ਨੇ, ਤੇ ਉੱਥੇ ਸਾਰਾ ਕੁਛ ਬਾਰਾ ਖਾ ਜਾਂਦਾ, ਉੱਥੇ ਵੱਡੀ ਮਸ਼ੀਨਰੀ ਵੀ ਬਾਰਾ ਖਾ ਜਾਂਦੀ ਹੈ ਸਾਰਾ ਕੁਛ, ਤੇ ਇੱਥੇ ਉਹ ਜਿਹੜੀ ਗੱਲ ਨਹੀਂ ਹੈ। ਉਹ ਹੁਣ BJP ਦੇ ਪ੍ਰਧਾਨ ਦਾ ਉਹਨੂੰ ਮਿਲਣਾ, ਕਿਉਂਕਿ ਪਿੱਛੇ ਜੌਹਲ ਸਾਹਿਬ ਦੀਆਂ ਜਿਹੜੀਆਂ ਸਟੇਟਮੈਂਟਸ ਆਉਂਦੀਆਂ ਰਹੀਆਂ, ਉਹ BJP ਨੂੰ ਲੱਗਦਾ ਵੀ ਸਾਨੂੰ ਸੂਟ ਕਰਦਾ, ਖਾਸ ਕਰਕੇ ਜਦੋਂ ਉਹਨਾਂ ਨੇ ਖੇਤੀ ਕਾਨੂੰਨਾਂ ਦੇ ਹੱਕ ਚ ਗੱਲ ਕੀਤੀ, ਉਦੋਂ ਲੱਗਦਾ ਕਿ ਇਹ ਬੰਦਾ ਜਿਹੜਾ ਸਾਨੂੰ ਜਿਹੜਾ ਹੈਗਾ ਉਹ ਸੂਤ ਬੈਠਦਾ, ਤੇ ਉਹ ਸਾਰਾ ਕੁਛ ਇਹ ਕਰਕੇ। ਦੂਜੀ ਗੱਲ ਜਿਹੜੀ ਉਹ ਮੁਫਤਖੋਰੀ ਉਹ ਤਾਂ ਅਕਸਰ ਬਹੁਤ ਗੱਲ ਬਾਰੀ ਗੱਲ ਕਹਿੰਦੇ ਆ ਕਿ ਇਹ ਮੁਫਤਖੋਰੀ ਕਿਉਂ ਹੈ, ਜਿਹੜੇ ਟੈਕਸ ਪੇਅਰ ਨੇ ਉਹਨਾਂ ਤੇ ਇਹ ਬੋਝ ਹੈ। ਇੱਕ ਗੱਲ ਬੜੀ ਸਾਫ਼ ਹੈ ਕਿ ਜਦੋਂ ਇਹ ਦੇਸ਼ ਆਜ਼ਾਦ ਹੋਇਆ 1947 ਚ, ਤੇ 1947 ਦੇ ਵਿੱਚ ਹੀ ਜਿਹੜਾ ਸੀ ਇਹ ਸਬਸਿਡੀ ਵਾਲਾ ਸਾਰਾ, ਉਦੋਂ ਇਹ ਰਜੀਮ ਲਿਆਉਣਾ ਪਿਆ ਜਵਾਹਰ ਲਾਲ ਨਹਿਰੂ ਨੂੰ, ਕਿਉਂਕਿ ਖੇਤੀ ਤਾਂ ਬਚ ਹੀ ਨਹੀਂ ਸਕਦੀ। ਹੁਣ US ਦੇ ਵਿੱਚ ਸਭ ਤੋਂ ਵੱਧ ਸਬਸਿਡੀ ਹੈ ਖੇਤੀ ਦੇ ਉੱਪਰ, ਖਾਦਾਂ ਦੇ ਉੱਪਰ, ਤੇ ਜੇ ਹੁਣ ਇੱਥੋਂ ਸਬਸਿਡੀਆਂ ਬੰਦ ਕਰ ਦੇਣ ਜਾਂ ਜਿਹਨਾਂ ਨੂੰ ਇਹ ਸਾਰੀ ਗੱਲ ਜੌਹਲ ਸਾਹਿਬ ਕਹਿ ਰਹੇ ਨੇ, ਤਾਂ ਖੇਤੀ ਤਾਂ ਪਹਿਲਾਂ ਹੀ ਇੱਥੇ ਘਾਟੇ ਦਾ ਧੰਦਾ ਹੈ। ਸੋ ਉਹ ਕੋਈ ਗੱਲਾਂ ਜਿਹੜੀਆਂ ਮੈਚ ਨਹੀਂ ਕਰਦੀਆਂ, ਪਰ ਇਹ ਵੀ ਸਿਆਸੀ ਤੌਰ ਤੇ BJP ਨੂੰ ਇਹ ਠੀਕ ਲੱਗਦਾ, ਤੇ BJP ਨੂੰ ਇਹ ਵੀ ਇਸ ਕਰਕੇ ਵੀ ਠੀਕ ਲੱਗਦਾ ਹੈ ਕਿ ਜੌਹਲ ਸਾਹਿਬ ਦਾ ਜਿਹੜਾ ਹੈਗਾ ਲੋਕਾਂ 'ਚ ਇੱਕ ਖਾਸ ਪ੍ਰਭਾਵ ਹੈ, ਲੋਕਾਂ 'ਚ ਖਾਸ ਅਸਰ ਹੈ, ਵੀ ਜੇ ਸਾਡੇ ਨਾਲ ਤੁਰ ਪੈਣ ਜਾਂ ਸਾਡੇ ਨਾਲ ਜੁੜ ਜਾਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਵੀ ਸ਼ਾਇਦ ਸਾਡੇ ਕਿਤੇ ਨਾ ਕਿਤੇ ਇੱਦਾਂ ਪੰਜਾਬ ਦੇ ਵਿੱਚ ਜਿਹੜੇ ਪੈਰ ਲੱਗ ਜਾਣ। ਪਰ ਜੌਹਲ ਸਾਹਿਬ ਉਦੋਂ ਹੀ ਕਿਸਾਨਾਂ ਨੇ ਰੱਦ ਕਰਤਾ ਸੀ ਉਹਨਾਂ ਨੂੰ ਜਦੋਂ ਉਹਨਾਂ ਨੇ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਸੀ, ਤੇ ਬਾਅਦ ਦੇ ਵਿੱਚ ਚਲੋ ਉਹ ਥੋੜਾ ਜਿਹਾ ਮਲਮੀ ਜੀਭ ਨਾਲ ਗੱਲ ਕਰਦੇ ਰਹੇ, ਤੇ ਹੁਣ ਵੀ ਭਾਵੇਂ ਨਿਊਜ਼ ਦੇ ਵਿੱਚ ਇੱਦਾਂ ਦੀਆਂ ਗੱਲਾਂ ਆਈਆਂ ਨੇ ਕਿ ਉਹਨਾਂ ਨੇ ਆਹ ਕਿਹਾ ਕਿ ਆਹ ਉਹ ਖਤਮ ਕਰ ਦੇਣ, ਮੁਫਤਖੋਰੀ ਜਿਹੜੀ ਆ ਉਹ ਖਤਮ ਕਰ ਦੇਣ। ਹੁਣ ਜਿਹੜੇ ਦੇਸ਼ ਦੇ ਵਿੱਚ ਜਿਹੜਾ ਗਰੀਬੀ ਦਾ ਜਿਹੜਾ ਲੈਵਲ ਹੈ ਇਹ ਹੈ ਕਿ ਦੇਸ਼ ਦੇ ਜਿਹੜਾ ਹੈਗਾ 70-80 ਕਰੋੜ ਲੋਕਾਂ ਨੂੰ ਤੁਹਾਨੂੰ ਮੁਫ਼ਤ ਅਨਾਜ ਮੁਫ਼ਤ ਉਹ ਦੇਣਾ ਪੈ ਰਿਹਾ ਹੋਵੇ, ਤੇ ਉੱਥੇ ਤੁਸੀਂ ਇਹ ਗੱਲ ਕਿਵੇਂ ਸੋਚ ਸਕਦੇ ਹੋ ਕਿ ਇੱਥੇ ਸਾਰੀਆਂ ਗੱਲਾਂ ਇਹ ਹੋ ਸਕਦੀਆਂ ਨੇ। ਭਾਵੇਂ ਇਹ ਮਾਮਲਾ ਜਿਹੜਾ ਹੈਗਾ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਵੋਟ ਬੈਂਕ ਦੇ ਨਾਲ ਜੁੜਿਆ ਹੋਇਆ, ਤੇ ਫਿਰ ਉਹ ਕਹਿੰਦੇ ਪੰਜਾਬ 'ਚ ਖਤਮ ਕਰੋ, ਇਹ ਇਕੱਲੇ ਪੰਜਾਬ 'ਚ ਕਿਵੇਂ ਹੋਜੂ ਜਦੋਂ ਪੂਰੇ ਦੇਸ਼ ਦੇ ਵਿੱਚ ਉਹ ਇਹ ਸਾਰਾ ਕੁਛ ਕਰ ਰਹੇ ਨੇ। ਆਟਾ ਦਾਲ ਦੀ ਸਕੀਮ ਉਹਨਾਂ ਨੇ ਚਲਾਈ ਹੋਈ ਹੈ, ਹੋਰ ਜਿਹੜੀਆਂ ਸਕੀਮਾਂ ਇੰਨੀਆਂ ਚਲਾਈ ਹੋਈ, ਵਿੱਚੋਂ ਇੱਕ ਸਟੇਟ 'ਚੋਂ ਜਿਹੜੀ ਆ ਉਹ ਕਿਵੇਂ ਖਤਮ ਹੋਜੂਗੀ, ਤੇ ਸੋ ਇਸ ਤਰ੍ਹਾਂ ਦੀ ਜਿਹੜੀ ਉਹ ਗੱਲਬਾਤ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਫਸਲੀ ਭਿੰਨਤਾ ਵਾਲੀ, ਇਹ ਬਿਲਕੁਲ ਠੀਕ ਹੈ। ਫਸਲੀ ਭਿੰਨਤਾ ਬਾਰਾ ਖਾਂਦੀ ਨਹੀਂ ਪੰਜਾਬ ਦੇ ਕਿਸਾਨ ਨੂੰ ਕਿਸੇ ਵੀ ਰੂਪ ਦੇ ਵਿੱਚ, ਕਿਉਂਕਿ ਉਦੋਂ ਜੌਹਲ ਸਾਹਿਬ ਹੀ ਸੀ ਉਹ ਸਾਰੀਆਂ ਇਹ ਜਿਹੜੀਆਂ ਸੀ, ਜਦੋਂ ਸਾਡੇ ਇੱਥੇ ਗ੍ਰੀਨ ਰੈਵੋਲੂਸ਼ਨ ਆਉਂਦਾ ਹੈ, ਤੇ ਇਹੋ ਜਿਹੜੇ ਹੋਰ ਖੇਤੀ ਵਿਗਿਆਨੀ ਅਰਥਸ਼ਾਸਤਰੀ ਸੀ ਕਿ ਇਸ ਤਰੀਕੇ ਨਾਲ ਲਿਆਂਦਾ ਜਾਵੇ, ਉਦੋਂ ਦੇਸ਼ ਦਾ ਢਿੱਡ ਭਰਨਾ ਸੀਗਾ, ਦੇਸ਼ ਨੂੰ ਚੌਲ ਚਾਹੀਦੇ ਸੀ, ਅਨਾਜ ਚਾਹੀਦਾ ਸੀ, ਤੇ ਇੱਥੇ ਇਸ ਤਰੀਕੇ ਦਾ ਜਿਹੜਾ ਹੈਗਾ ਖੇਤੀ ਦਾ ਇੱਕ ਮਾਡਲ ਜਿਹੜਾ ਅਪਣਾਇਆ। ਹੁਣ ਸਮੱਸਿਆ ਇਹ ਹੋ ਗਈ ਕਿ ਮੈਂ ਜਿੱਦਾਂ ਦੱਸਿਆ ਕਿ ਛੋਟੀਆਂ ਲੈਂਡ ਹੋਲਡਿੰਗ ਨੇ, ਤੇ ਕਿਸਾਨ ਦਾ ਤਾਂ ਜਿਹੜਾ ਹੈਗਾ ਭਾਂਡੇ ਮੂਧੇ ਵੱਜ ਜਾਂਦੇ ਆ ਜੇ ਇੱਕ ਫਸਲ ਮਰ ਜੇ ਤਾਂ, ਤੇ ਜਿਹੜਾ ਇਹ ਹੈ ਵੀ ਉਹ ਹੁਣ ਜੇ ਕਿਸੇ ਕੋਲ 2 ਏਕੜ ਹੈ, 2 ਏਕੜ ਚੋਂ ਕੀ ਵਿਭਿੰਨਤਾ ਕਰ ਲੂ ਉਹਦੇ ਚ, ਉਹ 2 ਏਕੜ ਦੇ ਵਿੱਚ ਕਣਕ ਛੱਡ ਕੇ ਕਣਕ ਦੀ ਥਾਂ ਤੇ ਕੀ ਲਾਊਗਾ, ਦਾਲ ਲਾ ਲੂ, ਮਸਰੀ, ਜੇ ਜੇ ਮਰ ਗਈ ਗੱਲ ਖਤਮ, ਕਣਕ ਮਰਦੀ ਤਾਂ ਨੀ, ਝੋਨਾ ਮਰਦਾ ਨੀ, ਭਾਵੇਂ ਕੁਛ ਵੀ ਲੈ ਦੇ ਕੇ। ਸੋ ਇਸ ਤਰ੍ਹਾਂ ਦਾ ਜਿਹੜਾ ਹੈ ਇਹ ਗੱਲਾਂ ਜਿਹੜੀਆਂ ਨੇ ਉਹ ਬਿਆਨਾਂ ਦੇ ਪੱਧਰ ਤੇ ਜਾਂ ਉਸ ਲੈਵਲ ਤੇ ਅਕੈਡੈਮਿਕ ਪੱਧਰ ਤੇ ਚੰਗੀਆਂ ਲੱਗਦੀਆਂ ਨੇ, ਪਰ ਪ੍ਰੈਕਟੀਕਲੀ ਜਿਹੜਾ ਉਹ ਹੈ ਨੀ। ਦੂਜੀ ਗੱਲ ਇਹ ਹੈ ਕਿ ਲਗਾਤਾਰ ਜਿਹੜੀ ਹੈ ਉਹ ਕਿ ਇੱਥੇ ਸਪਰੇ ਬਹੁਤ ਕੀਤੀ ਜਾ ਰਹੀ ਹੈ। ਇੱਕ ਇਹ ਵੀ ਜਿਹੜੀਆਂ ਕੁਛ ਪੈਰਲਲ ਜਿਹੜੀਆਂ ਗੱਲਾਂ ਇਹ ਚੱਲ ਰਹੀਆਂ ਨੇ, ਖਾਸ ਕਰਕੇ ਕਿਸਾਨੀ ਨੂੰ ਉਹ ਕਰਨ ਵਾਸਤੇ, ਤੇ ਕਿ ਆਹ ਦੇਖੋ ਜੀ ਮੱਧ ਪ੍ਰਦੇਸ਼ ਦੀ ਕਣਕ ਹੈ ਇਹ ਵਧੀਆ, ਪੰਜਾਬ ਦੀ ਕਣਕ ਵਧੀਆ ਨੀ, ਕਿਉਂਕਿ ਪੰਜਾਬ ਦੇ ਵਿੱਚ ਲੋਕ ਖਾਦ ਪਾਉਂਦੇ ਆ, ਪੰਜਾਬ ਦੇ ਵਿੱਚ ਲੋਕ ਸਪਰੇਆਂ ਕਰਦੇ ਆ ਜਾਂ ਇੱਦਾਂ ਦੀ ਕਰਦੇ ਆ। ਤੇ ਹੁਣ ਦੇਖੋ ਪੰਜਾਬ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਹਰੇ ਇਨਕਲਾਬ ਤੋਂ ਬਾਅਦ ਜਿਹੜੀਆਂ ਦੇਸ਼ ਦੇ ਵਿੱਚ
ਛੋਟੀ ਦੀਆਂ ਜਿਹੜੀਆਂ ਦੋ ਤਿੰਨ ਯੂਨੀਵਰਸਿਟੀਆਂ ਸੀ ਉਹ ਲੁਧਿਆਣੇ ਚ ਬਣੀ, ਇੱਥੋਂ ਦੇ ਖੇਤੀ ਵਿਗਿਆਨੀ

0: ਡਾਕਟਰ ਖੁਸ਼ ਦਾ ਨਾਂ ਪੂਰੀ ਦੁਨੀਆਂ ਚ ਹੈਗਾ, ਇੱਕ ਚੌਲ ਵਿਗਿਆਨੀ ਦੇ ਤੌਰ ਤੇ, ਤੇ ਉਹ ਇਸ ਯੂਨੀਵਰਸਿਟੀ ਨੇ ਪੈਦਾ ਕੀਤੇ। ਤੇ ਹੁਣ ਕਿਉਂਕਿ ਦੂਜੇ ਪਾਸੇ ਜਿਹੜੀਆਂ ਪੈਰਲਲ ਕਾਰਪੋਰੇਟ ਘਰਾਣੇ ਕਹਿ ਲਓ ਜਾਂ ਵਪਾਰੀ ਕਹਿ ਲਓ, ਉਹ ਇਸ ਤਰੀਕੇ ਨਾਲ ਹੈ ਕਿ ਇਹ ਤਾਂ ਪੰਜਾਬ ਦੀ ਤਾਂ ਕਣਕ ਕਿਸੇ ਕੰਮ ਦੀ ਨਹੀਂ, ਤੇ ਮੱਧ ਪ੍ਰਦੇਸ਼ ਚੋਂ ਇਹ ਆਉਂਦੀ ਹੈ ਜਿਹੜੀ ਅਫਲਾਨੀ ਆ, ਸ਼ਰਬਤੀ ਆ, ਇਹ ਹੈ ਉਹ ਲਿਆ ਕੇ ਵੇਚੀ ਜਾਂਦੇ ਆ। ਸਾਡੇ ਲੋਕ ਕਿਉਂਕਿ ਜਿਹੜਾ ਸਾਡਾ ਮੱਧ ਵਰਗ ਹੈ ਜਾਂ ਈਵਨ ਜਿਹੜਾ ਥੋੜਾ ਜਿਹਾ ਹੇਠਲਾ ਮੱਧ ਵਰਗ ਵੀ ਆ, ਤੇ ਉਹਨੂੰ ਇਹ ਵੀ ਉਹਦੀ ਜੇਬ ਚ ਬੋਝ ਚ ਪੈਸੇ ਹੈਗੇ, ਅਫੋਰਡ ਕਰ ਸਕਦਾ, ਉਹਨੂੰ ਛੱਡ ਕੇ ਉਹ ਕਹਿੰਦੇ ਵੀ ਆਹ ਦਿਓ ਸਾਨੂੰ, ਆਹ ਆਟਾ ਦਿਓ। ਸੋ ਜਦੋਂ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ, ਕੱਲੀ ਕਣਕ ਨੂੰ ਲੈ ਕੇ ਨਹੀਂ, ਸਬਜ਼ੀਆਂ ਨੂੰ ਲੈ ਕੇ ਹੋਰ, ਤੇ ਉਹ ਇਸ ਕਰਕੇ ਉਹ ਚੱਲਣ ਹੀ ਨਹੀਂ ਦਿੱਤਾ ਜਾਂਦਾ। ਜਿਹੜਾ ਹੁਣ ਇੱਥੇ ਇੱਕ ਪੈਰਲਲ ਜਿਹੜਾ ਚੱਲ ਰਿਹਾ ਔਰਗੈਨਿਕ ਫਾਰਮਿੰਗ ਦਾ, ਉਹ ਬਹੁਤ ਖਤਰਨਾਕ ਤਰੀਕੇ ਨਾਲ ਚਲਾ ਰਹੇ ਆ। ਉਹ ਇੱਦਾਂ ਦੂਜੇ ਨੂੰ ਕਹਿ ਰਿਹਾ ਕਿ ਜਿਹੜੀ ਦੂਜੀ ਖੇਤੀ ਦਾ ਨਿਖੇਧ ਹੈ ਕੱਲੀ ਔਰਗੈਨਿਕ ਹੈ। ਹੁਣ ਔਰਗੈਨਿਕ ਦੇ ਸਿਰ ਤੇ ਜਿਹੜਾ ਪੰਜਾਬ ਦਾ ਜਿਹੜਾ ਕਿਸਾਨ ਹੈ ਉਹਦਾ ਢਿੱਡ ਕਿਵੇਂ ਭਰੂਗਾ? ਗੱਲ ਤਾਂ ਇਹ ਹੈ, ਤੇ ਉਹਦੀ ਮਾਰਕੀਟ ਕਿੱਥੇ ਹੈ? ਜਿਵੇਂ ਇਹ ਕਹਿੰਦੇ ਵੀ ਤੁਸੀਂ ਸੂਰਜਮੁਖੀ ਲਾਓ ਜੀ, ਦਾਲਾਂ ਲਾਓ ਜੀ, ਜਿੱਦਾਂ ਤੁਸੀਂ ਮੂੰਗੀ ਦੀ ਜਿਹੜੀ ਹੈ, ਤੇ ਉਹ ਉਦਾਹਰਨ ਦਿੱਤੀ ਹੈ। ਜਦੋਂ ਅਸੀਂ ਫਸਲਾਂ ਨੂੰ, ਅਸੀਂ ਜ਼ਮੀਨ ਨੂੰ ਉਦਾਂ ਦਾ ਕਰ ਲਿਆ, ਉੱਥੇ ਉਹ ਹੁੰਦੀਆਂ ਹੀ ਨਹੀਂ। ਤੇ ਦੂਜਾ ਇਹ ਹੈ ਕਿ ਹਰੇਕ ਜਗ੍ਹਾ ਦਾ ਇੱਕ ਆਪਣਾ ਜਿਹੜਾ ਹੈਗਾ ਮਿੱਟੀ ਦਾ ਸੁਭਾਅ ਹੁੰਦਾ, ਮਿੱਟੀ ਦੀ ਤਾਸੀਰ ਹੁੰਦੀ ਹੈ। ਤੇ ਦੂਜਾ ਇਹ ਵੀ ਕਿਸੇ ਵੇਲੇ ਉਹ ਸੀ ਜਦੋਂ ਇੰਨੀ ਜ਼ਮੀਨ ਵੰਡੀ ਨਹੀਂ ਸੀ ਗਈ, ਘੱਟੋ ਘੱਟ 10-10 ਏਕੜ ਜਾਂ 8-8-7 ਏਕੜ ਹਰੇਕ ਕਿਸਾਨ ਕੋਲ ਸੀਗੀ, ਉਹ ਉਹਨਾਂ ਵਿੱਚੋਂ ਕੁਛ ਹਿੱਸਾ ਲਾ ਲੈਂਦਾ ਸੀਗਾ। ਉਹ ਮੂੰਗੀ ਦੀ ਕਾਸ਼ਤ ਵੀ ਕਰ ਲੈਂਦਾ ਸੀ, ਗੁਆਰੇ ਦੀ ਵੀ ਕਰ ਲੈਂਦਾ ਸੀ, ਹੋਰ ਦੀ ਕਰ ਲੈਂਦਾ ਸੀ। ਤੇ ਪਰ ਕਿਉਂਕਿ ਹੁਣ ਜਿਸ ਤਰੀਕੇ ਦੇ ਨਾਲ ਖਾਦਾਂ ਦਾ ਇਸਤੇਮਾਲ, ਜਿਸ ਤਰੀਕੇ ਦੇ ਨਾਲ ਕੀੜੇ ਮਾਰਨ ਦਵਾਈਆਂ ਦਾ ਇਸਤੇਮਾਲ ਜਿਹੜਾ ਹੋਰ ਉਹ ਜਿਹੜਾ ਉਹ ਚੱਲ ਰਿਹਾ, ਉਹਨੇ ਫਿਰ ਉਹ ਪ੍ਰਭਾਵਿਤ ਕਰਤੀ ਸਾਰੀ ਜ਼ਮੀਨ। ਦੂਜੀ ਕਲਾਈਮੇਟ ਦੀ ਗੱਲ ਤੁਸੀਂ ਕੀਤੀ ਹੈ, ਬਿਲਕੁਲ ਜਿਹੜੀ ਸਹੀ ਹੈ। ਇਸ ਲੈਵਲ ਤੱਕ ਕਦੇ ਟੈਂਪਰੇਚਰ ਇੰਨਾ ਉੱਪਰ ਜਾਂਦਾ ਹੀ ਨਹੀਂ ਸੀ ਜਿੰਨਾ ਹੁਣ ਹੁਣ ਚਲਾ ਜਾਂਦਾ, ਤੇ ਸਾਰੀਆਂ ਸਬਜ਼ੀਆਂ ਸਾਰਾ ਜਿਹੜੀਆਂ ਏਦਾਂ ਦੀਆਂ ਚੀਜ਼ਾਂ ਉਹ ਮੱਚ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ। ਤੇ ਮਾਲਵਾ ਬੈਲਟ ਦੇ ਵਿੱਚ ਤਾਂ ਕਈ ਥਾਂ ਤੇ ਜੇ ਲੂ ਜ਼ਿਆਦਾ ਪੈ ਜੇ, ਨਰਮੇ ਕਪਾਹ ਦੀ ਫਸਲ ਮੱਚ ਜਾਂਦੀ ਹੈ, ਦੁਬਾਰਾ ਬੀਜਣੀ ਪੈਂਦੀ ਹੈ ਜਾਂ ਫਿਰ ਬਦਲ ਕੇ ਕੁਛ ਹੋਰ ਕਰਨਾ ਪੈਂਦਾ ਹੈ। ਮਤਲਬ ਕਿ ਇਸ ਰੂਪ ਦੇ ਵਿੱਚ ਹੋ ਗਿਆ। ਹੁਣ ਜਿਹੜਾ ਦੂਜੇ ਪਾਸੇ ਜਿਹੜਾ ਹੈਗਾ ਨਾ, ਜਦੋਂ ਅਸੀਂ ਇਹਨੂੰ ਕਮਰਸ਼ੀਅਲ ਐਂਗਲ ਤੋਂ ਸੋਚਦੇ ਹਾਂ, ਹੁਣ ਹਰੇਕ ਕਿਸਾਨ ਨੈੱਟ ਹਾਊਸ ਲਾਉਣਾ ਆਪਣੇ ਖੇਤ 'ਚ ਅਫੋਰਡ ਨਹੀਂ ਕਰ ਸਕਦਾ, ਤੇ ਨਾ ਗ੍ਰੀਨ ਹਾਊਸ ਬਣਾ ਸਕਦਾ, ਤੇ ਕਿਉਂਕਿ ਉਹਦੇ ਖਰਚੇ ਤਾਂ ਪਹਿਲਾਂ ਹੀ ਇੰਨੇ ਵੱਧ ਨੇ ਗੇ ਬਾਕੀ ਦੇ। ਤੇ ਇਸ ਕਰਕੇ ਫਿਰ ਉਹਨੂੰ ਇਹ ਵੀ ਜਿਹੜਾ ਵੱਧ ਤੋਂ ਵੱਧ ਸੌਖੇ ਤਰੀਕੇ ਦੇ ਨਾਲ ਜਿਹੜੀਆਂ ਫਸਲਾਂ ਉੱਗ ਸਕਣ, ਤੇ ਜਿਹਦੀ ਜਿਹੜੀ ਹੈਗੀ ਹੈ ਗਰੰਟੀ ਜਿਹੜੀ ਹੈ ਪ੍ਰੋਕਿਓਰਮੈਂਟ ਦੀ, ਇਹਦੇ ਤੇ MSP ਹੈ। ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹਨਾਂ ਤੇ MSP ਹੈ ਨੀ, ਫਿਰ ਇਹ ਵੀ ਜੇ ਉਹ ਫਸਲ ਮਰ ਜੇ ਤਾਂ ਉਹਦੇ ਲਈ ਜ਼ਿੰਮੇਵਾਰ ਕੌਣ? ਤੁਸੀਂ ਬਜਵਾ ਦਿਓ ਲਿਆ ਕੇ ਨਵੀਆਂ ਚੀਜ਼ਾਂ, ਨਵੀਆਂ ਚੀਜ਼ਾਂ ਦੀ ਕਾਸ਼ਤ ਸ਼ੁਰੂ ਕਰਾ ਦਿਓ। ਠੀਕ ਹੈ, ਤਜਰਬੇ ਦੇ ਪੱਧਰ ਤੇ ਯੂਨੀਵਰਸਿਟੀ ਆਪਣੇ ਫਾਰਮਾਂ ਦੇ ਵਿੱਚ ਉਹਨਾਂ ਕੁ ਕਰ ਲੈਂਦੀ ਹੈ, ਉੱਥੇ ਨੈੱਟ ਹਾਊਸ ਵੀ ਹੈਗੇ, ਗ੍ਰੀਨ ਹਾਊਸ ਵੀ ਹੈਗੇ, ਉਹਨਾਂ ਕੋਲੇ ਹੋਰ ਪ੍ਰਬੰਧ ਵੀ ਹੈਗੇ, ਤੇ ਸਪ੍ਰਿੰਕਲਿੰਗ ਇਰੀਗੇਸ਼ਨ ਦਾ ਸਿਸਟਮ ਹੈਗਾ। ਇਹ ਪੰਜਾਬ ਚ ਸਾਰਾ ਕੁਛ ਕਿੱਥੇ ਹੈ? ਸੋ ਇਹ ਸਾਰੇ ਕੁਛ ਨੂੰ ਧਿਆਨ ਚ ਰੱਖ ਕੇ ਜਿਹੜਾ ਹੈ ਤੁਹਾਨੂੰ ਨੀਤੀਆਂ ਬਣਾਉਣੀਆਂ ਪੈਣਗੀਆਂ, ਜਾਂ ਜੇ ਤੁਸੀਂ ਅਕਾਡੈਮਿਕ ਪੱਧਰ ਤੇ ਕੋਈ ਵਿਚਾਰਧਾਰਾ ਲੈ ਕੇ ਵੀ ਆਉਣੀ ਹੈ, ਜਿੱਦਾਂ ਜੋਲ ਸਾਹਿਬ ਜਿਹੜੇ ਲੈ ਕੇ ਆ ਰਹੇ ਆ, ਏਦਾਂ ਹੋਣਾ ਚਾਹੀਦਾ, ਏਦਾਂ ਹੋਣਾ ਚਾਹੀਦਾ। ਕਮਰੇ ਚ ਬੈਠ ਕੇ ਗੱਲਾਂ ਕਰਨੀਆਂ ਤਾਂ ਬਹੁਤ ਨੇ, ਪਰ ਤੁਸੀਂ ਜਦੋਂ ਖੇਤ ਚ ਜਾਂਦੇ ਹੋ, ਫੀਲਡ ਚ ਜਾਂਦੇ ਹੋ, ਉੱਥੇ ਜਾ ਕੇ ਫਿਰ ਤੁਹਾਨੂੰ ਪਤਾ ਲੱਗਦਾ ਵੀ ਕੀ ਚਾਹੀਦਾ ਕੀ ਨਹੀਂ ਚਾਹੀਦਾ। ਸੋ ਇਹ ਇੱਕ ਜਿਹੜਾ ਹੈ ਕਾਰਨ, BJP ਦੀ ਤਾਂ ਇੰਨੀ ਕਿ ਉਛਲ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ SS ਜੌਲ ਸਾਡੇ ਨਾਲ ਆਉਂਦੇ ਜਾਂ ਸਾਡੀਆਂ ਨੀਤੀਆਂ ਦੇ ਨਾਲ ਜਿਹੜਾ ਉਹ ਖੜਦੇ ਆ, ਤੇ ਕੱਲ ਨੂੰ ਚਲੋ ਸਾਡੇ ਜਿਹੜਾ ਥੋੜਾ ਮੋਟਾ ਇਹ ਹੋਜੂਗਾ ਕਿ ਹਾਂ ਜੌਲ ਸਾਹਿਬ ਸਾਡੇ ਨਾਲ ਨੇ। ਕਿਉਂਕਿ BJP ਦਾ ਸ਼ੁਰੂ ਤੋਂ ਇਹ ਏਜੰਡਾ ਹੈ ਕਿ ਕੋਈ ਪੁਲਿਸ ਅਫਸਰ ਨੇ ਜਿਹੜੇ ਰਿਟਾਇਰ ਹੋਏ ਨੇ, ਕੋਈ ਫੌਜੀ ਨੇ, ਉਹਨਾਂ ਨੂੰ ਆਪਣੇ ਨਾਲ ਜੋੜਿਆ ਜਾਏ, ਦੇਸ਼ ਭਗਤੀ ਵਾਲੀ ਗੱਲ ਨੂੰ ਜਿਹੜਾ ਉਹ ਰੱਖਿਆ ਜਾਵੇ, ਤੇ ਫਿਰ ਜੇ ਕੋਈ ਏਦਾਂ ਦਾ ਅੜਕੇ ਚੜ੍ਹਦਾ ਬੰਦਾ ਉਹਨੂੰ ਵੀ ਜਿਹੜਾ ਹੈ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਵੇ। ਤੇ ਕੁਛ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਨੇ, ਭਾਵੇਂ ਉਹ ਅਕੈਡਮੀਸ਼ੀਅਨ ਨੇ ਹੋਰ, ਉਹ ਵਲਨਰੇਬਲ ਬਹੁਤ ਨੇ ਇਸ ਮਾਮਲੇ ਦੇ ਵਿੱਚ। ਉਹ ਇਹ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਸ਼ਾਇਦ ਸਾਨੂੰ ਕੋਈ ਹੋਰ ਅਹੁਦਾ ਮਿਲ ਜੇ, ਸਾਨੂੰ ਕਿਤੇ ਕਿਸੇ ਕਮਿਸ਼ਨ ਦੇ ਵਿੱਚ ਹੀ ਲੈ ਲੈਣ, ਸਾਨੂੰ ਕਿਤੇ ਕਿਸੇ, ਇਹ ਵੀ ਜਿਹੜਾ ਹੈਗਾ ਨਾਲ ਨਾਲ ਫਿਰ ਇਸ਼ੂ ਇਦਾਂ ਦੇ ਜਿਹੜੇ ਲਾਲਚ ਨੇ ਛੋਟੇ ਛੋਟੇ, ਉਹ ਵੀ ਕਾਰਨ ਹੈ ਕਿ ਅਸੀਂ ਆਪਣਾ ਫਿਰ ਸਾਰਾ ਕੁਝ ਛੱਡ ਕੇ ਉਹਨੂੰ ਜਿਹੜਾ ਦਾਅ ਤੇ ਲਾ ਕੇ ਉਧਰ ਨੂੰ ਤੁਰ ਪੈਂਦੇ।
1: ਜੀ ਬਿਲਕੁਲ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ
1: ਜੀ। ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: हाँ जी 1674 1674 AM फ्रीक्वेंसी तो ऐप तो मोबाइल तो कितों भी सुन रहे हो सानू तुहाडा स्वागत सत श्री अकाल जी आयां नू प्रोग्राम दी डीप टॉक शुरू हो चुके है साइंस दियां गल्लां करनियां ने जानकारियां दे नाल भरपूर प्रोग्राम और प्रोग्राम नू पेश करदे ने डॉक्टर संदीप कौर साडे नाल इस वक्त फोन लाइन दे उत्ते मौजूद ने संदीप जी सत श्री अकाल वेलकम की हाल चाल ने जी अनअवेयर होवां पर जदों तक शो खत्म होया ओह सारे टॉपिक फेवरेट बनदे गए सो सारे ही शो वधिया रहे हैगे ने स्पैशली डायनासोर वाले दिन मैं तुहानूं दस्सिया सी बड़ा एक्साइटेड सी स्पेस वाले प्रोग्राम दे लई एक्साइटेड सी क्योंकि ये कुछ ऐसे जॉनर ने जिदा बारे हर कोई गल करनी चाहता अपने ड्राइंग रूम तो लैके हर एक महफिल तक और रेडियो दे विच प्रोग्राम सुनने तो लैके पॉडकास्टा दे विच देखण तक असी है ना टॉपिक्स दे बारे गल करते हैं अज जिहड़े टॉपिक ते गल कर रहे हैं उहदे ते ज़्यादातर लोगों ने फिल्मा ही देखिया होनी है ते एलियन दी अज आपां गल करनी है जी
1: हाँ जी
0: अच्छा फिल्मा दे विच ना हाँ जी सॉरी की कह रहे सी ਜਿਹੜੇ ਇੱਕ ਡਾਇਰੈਕਟਰ ਹੋਏ ਨੇ ਹਾਲੀਵੁੱਡ ਦੇ ਰਿਡਲੀ ਸਕੋਟ ਉਹਨਾਂ ਨੇ ਜਿਨ੍ਹਾਂ ਨੇ ਗਲੈਡੀਏਟਰ ਵਗੈਰਾ ਬਣਾਈਆਂ ਨੇ ਤੁਸੀਂ ਜੇ ਦੇਖੀਆਂ ਹੋਣ ਉਹ ਪੁਰਾਣੀਆਂ ਫਿਲਮਾਂ ਰੋਬਿਨ ਹੁੱਡ ਗਲੈਡੀਏਟਰ ਹੈ ਨਾ ਅਤੇ ਬਲੈਕ ਹੌਕ ਵਰਗੀਆਂ ਫਿਲਮਾਂ ਉਹਨਾਂ ਨੇ ਏਟੀਜ਼ ਦੇ ਵੀ ਨਹੀਂ ਬਲਕਿ ਸੈਵਨਟੀਜ਼ ਦੇ ਲਾਸਟ 1900 ਸਮਥਿੰਗ ਕੁਛ ਸ਼ੋਲੇ ਤੋਂ ਬਾਅਦ ਆਈ ਸੀਗੀ ਉਹ ਫਿਲਮ ਵੈਸੇ ਮੋਟੇ ਮੋਟੇ ਤੌਰ 'ਤੇ ਏਲੀਅਨ ਫਿਲਮ ਆ ਗਈ ਸੀਗੀ ਜਦੋਂ ਅਸੀਂ ਸ਼ੋਲੇ ਬਣਾ ਰਹੇ ਸੀ ਜਾਂ ਦੇਖ ਰਹੇ ਸੀ ਅਤੇ ਉਸ ਦੌਰ ਦੇ ਵਿੱਚ 79 ਦੇ ਵਿੱਚ ਆਈ ਸੀਗੀ ਉਹ ਫਿਲਮ ਅਤੇ ਏਲੀਅਨ ਫਿਲਮ ਅਤੇ ਉਹ ਹਾਲੀਵੁੱਡ ਦੀ ਪਹਿਲੀ ਜਾਂ ਮਤਲਬ ਕਿਸੇ ਵੀ ਸਿਨੇਮਾ ਦੀ ਪਹਿਲੀ ਏਲੀਅਨ ਮੂਵੀ ਸੀਗੀ ਏਲੀਅਨਸ ਦੇ ਉੱਤੇ ਜਿਹਦੇ ਬਾਰੇ ਜਿਹਦੇ 'ਚ ਗੱਲ ਹੋਈ ਸੀਗੀ ਹਾਲਾਂਕਿ ਉਸ ਫਿਲਮ ਦੇ ਵਿੱਚ ਏਲੀਅਨ ਏਲੀਅਨ ਘੱਟ ਲੱਗਦਾ ਵੈਸੇ ਤਾਂ ਏਲੀਅਨ ਕਿਹੜਾ ਘੱਟ ਹੈ ਕਿਹੜਾ ਵੱਧ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਕਿਸੇ ਨੇ ਸ਼ਕਲ ਹੀ ਨਹੀਂ ਦੇਖੀ ਪਰ ਉਹਦੇ 'ਚ ਏਲੀਅਨ ਬੜੇ ਡਰਾਵਣੇ ਰੱਖੇ ਹੋਏ ਸੀਗੇ ਅਤੇ ਉਹ ਇਹੋ ਜਿਹੀ ਫਿਲਮ ਸੀਗੀ ਬਈ ਬੱਚਿਆਂ ਨੂੰ ਦੱਸਣਾ ਕੀ ਹੁੰਦਾ ਵੀ ਏਲੀਅਨ ਕੀ ਹੁੰਦੇ ਨੇ ਉਹ ਫਿਲਮ ਤਾਂ ਕਦੇ ਵੀ ਨਹੀਂ ਦਿਖਾਵਾਂਗੇ ਉਹ ਪਹਿਲੀ ਸਾਇੰਸ ਫਿਕਸ਼ਨ ਹੋਰਰ ਫਿਲਮ ਤੁਸੀਂ ਕਹਿ ਸਕਦੇ ਹੋ ਸਾਇੰਸ ਫਿਕਸ਼ਨ ਫਿਲਮਾਂ ਨੂੰ ਮੈਨੂੰ ਲੱਗਦਾ ਹੁੰਦਾ ਹੋਰਰ ਨਹੀਂ ਬਣਾਉਣਾ ਚਾਹੀਦਾ ਹੈਗਾ ਬਟ ਉਹ ਰਿਡਲੀ ਸਕੋਟ ਦਾ ਵਿਜ਼ਨ ਸੀ ਜਾਂ ਕੀ ਸੀ ਐਨੀਵੇਜ਼ ਉਹ ਫਿਲਮ ਕੰਮ ਕਰ ਗਈ ਏਲੀਅਨ ਜਿਹੜਾ ਅੱਖਰ ਹੈਗਾ ਉਹ ਬੇਸਿਕਲੀ ਕੋਈ ਹੁਣ ਨਹੀਂ ਵਰਤਿਆ ਜਾਣ ਲੱਗਿਆ ਹੈਗਾ ਏਲੀਅਨ ਅੱਖਰ ਅੰਗਰੇਜ਼ੀ ਭਾਸ਼ਾ 'ਚ ਤਾਂ ਕਹਿੰਦੇ 14th-15th ਸੈਂਚਰੀ ਤੋਂ ਵਰਤਦੇ ਆ ਰਹੇ ਹਾਂ ਜਦੋਂ ਕਿਉਂਕਿ ਇਹ ਲੈਟਿਨ ਭਾਸ਼ਾ 'ਚੋਂ ਲਿਆ ਲੈਟਿਨ ਭਾਸ਼ਾ 'ਚ ਏਲੀਅਸ ਕਹਿੰਦੇ ਹੁੰਦੇ ਜਿਹੜਾ ਵੱਖਰਾ ਜਿਹਾ ਦਿਖਦਾ ਹੋਵੇ ਜਾਂ ਵੱਖਰਾ ਹੋਵੇ ਜਾਂ ਦੂਜਿਆਂ ਦੇ ਨਾਲੋਂ ਅੱਡ ਹੋਵੇ ਹੈ ਨਾ ਜਿਵੇਂ ਆਪਾਂ ਕਹਿੰਦੇ ਹਾਂ ਕਿ ਇਸ ਮੁਲਕ ਦੇ ਵਿੱਚ ਆ ਕੇ ਤਾਂ ਮੈਂ ਏਲੀਅਨੇਟ ਹੋ ਗਿਆ ਇਹਨੂੰ ਨਾਉਨ ਦੇ ਤੌਰ 'ਤੇ ਵੀ ਆਪਾਂ ਵਰਤ ਲੈਂਦੇ ਹਾਂ ਕਿ ਏਲੀਅਨੇਟ ਹੋ ਗਿਆ ਜਾਂ ਅਲੱਗ ਹੋ ਗਿਆ ਜਾਂ ਮੈਂ ਏਲੀਅਨ ਜਿਹਾ ਫੀਲ ਕਰਦਾ ਹੈਗਾ ਸੋ ਜਦੋਂ ਕੋਈ ਚੀਜ਼ ਵੱਖਰੀ ਹੋ ਜਾਂਦੀ ਹੈਗੀ ਹੈ ਤਾਂ ਉਹਨੂੰ ਏਲੀਅਨ ਪਰ ਸਾਇੰਸ ਦੀ ਭਾਸ਼ਾ ਦੇ ਵਿੱਚ ਅਸੀਂ ਐਕਸਟਰਾ ਟੈਰੀਸਟਰੀਅਲ ਲਾਈਫ ਕਹਿ ਲੈਂਦੇ ਹੈਗੇ ਉਹਨੂੰ ਕਿ ਉਹ ਜ਼ਿੰਦਗੀ ਜਿਹੜੀ ਧਰਤੀ ਤੋਂ ਪਰਾਂ ਕਿਸੇ ਵੀ ਥਾਂ ਦੇ ਉੱਤੇ ਯੂਨੀਵਰਸ ਦੇ ਕਿਸੇ ਵੀ ਕੋਨੇ ਦੇ ਵਿੱਚ ਹੋ ਸਕਦੀ ਹੈ ਉਹਦੀ ਅੱਜ ਆਪਾਂ ਗੱਲ ਕਰਨੀ ਹੈ ਠੀਕ ਹੈ ਇਹ ਸੰਦੀਪ ਜੀ ਇੰਨੀ ਕੁ
1: ਹਾਂਜੀ ਬਿਲਕੁਲ ਤੁਸੀਂ ਬਿਲਕੁਲ ਵਧੀਆ ਇੰਟਰੋ ਦਿੱਤੀ ਆ ਮੈਂ ਵੀ ਇਹੀ ਸਾਰੀਆਂ ਗੱਲਾਂ
0: ਲੈ ਮੈਂ ਤਾਂ ਇੰਟਰੋ ਖਰਾਬ ਕਰਤੀ ਤੁਹਾਡੀ
1: ਇਕਦਮ ਇਹ ਸੋਚ ਰਹੀ ਸੀ ਕਿ ਤੁਸੀਂ ਡਾਇਨਾਸੋਰ ਵਾਲੇ ਐਪੀਸੋਡ ਦੀ ਗੱਲ ਕੀਤੀ ਤਾਂ ਮੈਂ ਇਹ ਸੋਚ ਰਹੀ ਸੀ ਜਿਵੇਂ ਬੱਚਿਆਂ ਦਾ ਫੇਵਰੇਟ ਡਾਇਨਾਸੋਰ ਹੁੰਦਾ ਹਨਾ ਵੈਸੇ ਵੱਡਿਆਂ ਦਾ ਵੀ ਹੁੰਦਾ ਚਲੋ ਬੱਚਿਆਂ ਨੂੰ ਜ਼ਿਆਦਾ ਉਹਨਾਂ ਨੂੰ ਐਕਸਾਈਟਮੈਂਟ ਹੁੰਦੀ ਆ ਤੇ ਇੱਦਾਂ ਹੀ ਜਿਹੜੀ ਅਡਲਟ ਹੁੰਦੇ ਆ ਉਹਨਾਂ ਨੂੰ ਆਈ ਥਿੰਕ ਏਲੀਅਨਸ ਤੋਂ ਸਭ ਤੋਂ ਵੱਧ ਜਿਹੜੀ ਆ ਉਹ ਐਕਸਾਈਟਮੈਂਟ ਹੁੰਦੀ ਆ ਹਨਾ ਕਿ ਅਸੀਂ ਹਾਂਜੀ ਫੈਸੀਨੇਟ ਕਰਦੇ ਆ ਮੂਵੀਜ਼ ਦੇਖਦੇ ਆ ਤੇ ਉਹ ਸਾਰਾ ਕੁਛ ਕਰਦੇ ਆ ਤੇ ਜਿੱਦਾਂ ਤੁਸੀਂ ਕਿਹਾ ਹੀ ਆ ਕਿ ਏਲੀਅਨ ਚਲੋ ਅਸੀਂ ਉਹਨਾਂ ਲਈ ਕਹਿੰਦੇ ਆ ਬਟ ਉਹੀ ਗੱਲ ਆ ਸਾਡੇ ਲਈ ਉਹ ਏਲੀਅਨ ਹੋਊਗੇ ਤੇ ਅਸੀਂ ਲਈ ਉਹਨਾਂ ਦੇ ਅਸੀਂ ਏਲੀਅਨ ਹੋ ਸਕਦੇ ਹਾਂ ਹਨਾ ਔਰ ਸਾਡੇ ਲਈ ਅਸੀਂ ਇੱਥੇ ਆਏ ਹਾਂ ਆਸਟ੍ਰੇਲੀਆ ਸਾਡੇ ਲਈ ਇਹ ਇੱਕ ਤਰ੍ਹਾਂ ਏਲੀਅਨ ਸੀਗੇ ਜਦੋਂ ਤੱਕ ਕੋਲੰਬਸ ਨੇ ਅਮੈਰੀਕਾ ਨੀ ਲੱਭਿਆ ਸੀ ਉਦੋਂ ਤੱਕ ਜਦੋਂ ਉਹਨਾਂ ਨੂੰ ਪਤਾ ਲੱਗਿਆ ਹੋਣਾ ਤਾਂ ਉਹਨਾਂ ਨੂੰ ਏਲੀਅਨ ਹੀ ਲੱਗੇ ਹੋਣੇ ਆ ਹਨਾ ਕਿ ਏਲੀਅਨ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਦੂਜਾ ਹੋਵੇ ਬਾਹਰਲਾ ਹੋਵੇ ਫੋਰਨਰ ਹੋਵੇ ਹਨਾ ਤਾਂ ਉਹਨੂੰ ਅਸੀਂ ਜਿਹੜਾ ਏਲੀਅਨ ਕਹਿ ਦਿੰਦੇ ਹਾਂ ਜਿੱਦਾਂ ਤੁਸੀਂ ਕਿਹਾ ਹੀ ਆ ਸੋ ਜਿਹੜੀ ਜਦੋਂ ਆਪਾਂ ਹਮੇਸ਼ਾ ਹੀ ਗੱਲ ਕਰਦੇ ਕਿ ਏਲੀਅਨਸ ਹੈਗੇ ਆ ਕੋਈ ਕਹਿੰਦਾ ਹੈਗੇ ਆ ਕਈ ਲੋਕ ਇਹ ਵੀ ਕਹਿੰਦੇ ਕਿ ਅਸੀਂ ਦੇਖੇ ਆ ਹਨਾ ਬਹੁਤ ਸਾਰੀਆਂ ਚੀਜ਼ਾਂ ਅਸੀਂ ਜਿਹੜੀਆਂ ਅੱਗੇ ਕਰਾਂਗੇ ਗੱਲਾਂ ਤੋ ਆਈ ਥਿੰਕ ਜਿਹੜਾ ਜਦੋਂ ਅਸੀਂ ਇਹ ਕੁਐਸਚਨ ਕਰਦੇ ਹਾਂ ਕਿ ਏਲੀਅਨਸ ਹੈਗੇ ਆ ਤਾਂ ਉਹਦੀ ਬਜਾਏ ਸਾਨੂੰ ਇਹ ਕੁਐਸਚਨ ਕਰਨਾ ਚਾਹੀਦਾ ਹੈ ਕਿ ਕੋਈ ਇਜ਼ ਦੇਰ ਐਨੀ ਲਾਈਫ ਆਊਟ ਦੇ, ਮਤਲਬ ਜਿਹਨੂੰ ਅਸੀਂ ਐਕਸਟਰਾ ਟਰੈਸਟਰੀਅਲ, ਜਿਹੜੀ ਲਾਈਫ ਜਿਹੜੀ ਆ ਅਰਥ ਤੋਂ ਬਾਹਰ ਹੁੰਦੀ ਆ ਉਹਨੂੰ ਅਸੀਂ ਐਕਸਟਰਾ ਟਰੈਸਟਰੀਅਲ ਕਹਿ ਦਿੰਦੇ ਹਾਂ, ਤੇ ਉੱਥੇ ਕੋਈ ਹੋਰ ਉੱਪਰ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਸਾਨੂੰ ਪਤਾ ਸੀ, ਅਸੀਂ ਆਪਣੇ ਐਪੀਸੋਡਸ ਕੀਤੇ ਸੀ ਜਿਹੜੇ ਯੂਨੀਵਰਸ ਦੇ, ਉਹਨਾਂ 'ਚ ਗੱਲ ਕੀਤੀ ਸੀ ਕਿ ਸਾਡਾ ਯੂਨੀਵਰਸ ਕਿੰਨਾ ਜ਼ਿਆਦਾ ਵੱਡਾ ਹੈ, ਈਵਨ ਅਸੀਂ ਇਹ ਵੀ ਮੰਨਦੇ, ਔਰ ਉਹਦਾ ਵੀ ਬਹੁਤ ਛੋਟਾ ਹਿੱਸਾ ਅਸੀਂ ਦੇਖ ਸਕਦੇ ਹਾਂ, ਓਬਜ਼ਰਵੇਬਲ ਆ ਜਿਹੜਾ, ਜਿਹਦੇ 'ਚ ਅਸੀਂ ਸਾਰਾ ਕੁਛ ਕਰ ਰਹੇ ਹਾਂ ਕੰਮ, ਹਨਾ। ਸੋ ਏਡਾ ਵੱਡਾ ਯੂਨੀਵਰਸ ਆ, ਔਰ ਮੇ ਬੀ ਹੋ ਸਕਦਾ ਕਿ ਬਹੁਤ ਸਾਰੇ ਯੂਨੀਵਰਸ ਹੈਗੇ, ਸਿਰਫ ਇੱਕ ਯੂਨੀਵਰਸ ਨਹੀਂ ਹੈਗਾ, ਤੇ ਸਾਡੀ ਕੱਲੀ ਮਿਲਕੀ ਵੇ ਗਲੈਕਸੀ ਜਿਹੜੀ ਆ 1,00,000 light-years ਜੇ ਤੁਸੀਂ ਕਹਿ ਸਕਦੇ ਹੋ ਉਹਦੀ ਵੇਟ ਥਿਆ, ਜਦੋਂ ਅਸੀਂ ਲਾਈਟ ਈਅਰ ਦੀ ਗੱਲ ਕਰਦੇ ਤਾਂ ਸਾਨੂੰ ਪਤਾ ਕਿ ਐਜ਼ ਅ ਮਤਲਬ ਫਿਜ਼ਿਕਸ ਦਾ ਜਿਹੜਾ ਇੱਕ ਗੱਲ ਕਰਦੇ ਹਾਂ, ਤਾਂ ਸਾਨੂੰ ਪਤਾ ਕਿ ਲਾਈਟ ਤੋਂ ਜ਼ਿਆਦਾ ਸਪੀਡ ਨਾਲ ਇਸ ਦੁਨੀਆਂ 'ਚ ਕੋਈ ਵੀ ਚੀਜ਼ ਨਹੀਂ ਚੱਲ ਸਕਦੀ ਹੈਗੀ। ਜਿਹੜਾ ਜਦੋਂ ਅਸੀਂ ਨਿਊਜ਼ 'ਚ ਗੋਡ ਪਾਰਟੀਕਲ ਕਾਫੀ ਸਾਲ 2012 'ਚ ਆਈ ਥਿੰਕ ਆਇਆ ਸੀਗਾ, ਗੋਡ ਪਾਰਟੀਕਲ ਲੱਭਿਆ, ਉਹਦੀ ਵੀ ਸਪੀਡ ਜਿਹੜੀ ਆ 99.9996 ਮਤਲਬ 9 ਹੋਇਆ, ਹਨਾ, 99 ਦੇ ਬਾਅਦ 6-9 ਹੋਰ ਲੱਗਦੇ, ਮਤਲਬ ਇੰਨੀ ਸਪੀਡ ਤੱਕ ਪਹੁੰਚਿਆ, ਪਰ ਅਸੀਂ ਪੂਰੀ 100% ਸਪੀਡ ਤੱਕ ਨਹੀਂ ਪਹੁੰਚ ਸਕੇ ਹਜੇ ਤੱਕ, ਔਰ ਇਹੀ ਅਸੀਂ ਮੰਨਦੇ ਹਾਂ। ਔਰ ਜਿਹੜੀ ਸਾਡੀ ਮਤਲਬ ਲਾਈਟ ਦੀ ਇੰਨੀ ਸਪੀਡ ਹੁੰਦੀ ਆ, ਫਿਰ ਵੀ ਲਾਈਟ ਸਨ ਤੋਂ ਸਾਡੇ ਤੱਕ ਲਾਈਟ ਆਉਣ ਨੂੰ 8 ਮਿੰਟ ਲੱਗਦੇ ਆ, ਜਿਹੜੀ ਉੱਥੋਂ 8 ਮਿੰਟ ਪਹਿਲਾਂ ਤੁਰੀ ਆ ਉਹ ਸਾਡੇ ਤੇ ਹੁਣ ਪਹੁੰਚਦੀ ਆ, ਹਨਾ। ਸੋ ਏਡਾ ਵੱਡਾ ਜਦੋਂ ਸਾਡਾ ਯੂਨੀਵਰਸ ਹੈਗਾ, ਇੱਕ ਮਤਲਬ ਇੱਕ ਸਾਲ ਦੇ ਵਿੱਚ ਲਾਈਟ ਕਿੰਨਾ, ਜਿਹੜਾ ਆਲਮੋਸਟ ਜਿਹੜੀ 5,88,000 crore ਜਿਹੜਾ ਕਿਲੋਮੀਟਰ ਕਵਰ ਕਰਦੀ ਆ, ਸੋ ਸਾਡੀ ਕੱਲੀ ਮਿਲਕੀ ਵੇ ਜਿਹੜੀ 1,00,000 light-years ਆ, ਤੁਸੀਂ ਇਹ ਜਿਹੜਾ 5,00,000 ਆਲਮੋਸਟ 6,00,000 crore ਨੂੰ ਜਿਹੜਾ ਤੁਸੀਂ ਅੱਗੇ 1,00,000 ਨਾਲ ਮਲਟੀਪਲਾਈ ਕਰ ਦੋ, ਇੰਨਾ ਚੌੜਾ ਸਾਡਾ ਮਿਲਕੀ ਵੇ ਆ, ਹਨਾ। ਔਰ ਉਹਦੇ ਚ ਫਿਰ ਮਿਲੀਅਨਸ ਬਿਲੀਅਨਸ ਜਿਹੜੇ ਆ 1,00,000 crore ਤਾਰੇ ਆ, ਪਲੈਨਟਸ ਆ, ਹਨਾ, ਸਟਾਰ ਹੈਗੇ ਆ, ਸਿਰਫ ਸਾਡਾ ਕੱਲਾ ਸਨ ਨੀ ਆ, ਡਿਫਰੈਂਟ ਸੋਲਰ ਸਿਸਟਮ ਚੋਂ ਕੁਛ ਸੋਲਰ ਸਿਸਟਮ ਸਾਨੂੰ ਲੱਭੇ ਵੀ ਹੈਗੇ ਆ, ਹਨਾ। ਤੋ ਉਹ ਇੰਨਾ ਜਦੋਂ ਵੱਡੀ ਵਾਸਟ ਯੂਨੀਵਰਸ ਹੈਗਾ ਆ, ਤੋ ਅਸੀਂ ਜਿਹੜਾ ਇਹ ਪੋਸੀਬਿਲਿਟੀ ਮੰਨਦੇ ਹਾਂ, ਹਾਲਾਂਕਿ ਸਾਨੂੰ ਅਜੇ ਤੱਕ ਕੋਈ ਨਹੀਂ ਐਵੀਡੈਂਸ ਮਿਲਿਆ ਹੈਗਾ ਏਲੀਅਨਸ ਦਾ ਜਾਂ ਕਿਸੇ ਐਕਸਟਰਾ ਲਾਈਫ ਦਾ, ਐਕਸਟਰਾ ਟਰੈਸਟਰੀਅਲ ਲਾਈਫ ਦਾ, ਬਟ ਪੋਸੀਬਿਲਿਟੀ ਡੈਫੀਨੇਟਲੀ ਹੈਗੀ ਆ। ਬਟ ਜਿੱਦਾਂ ਤੁਸੀਂ ਕਹਿ ਗਿਆ, ਜਦੋਂ ਏਲੀਅਨਸ ਜਦੋਂ ਅਸੀਂ ਕਹਿੰਦੇ ਹਾਂ, ਤਾਂ ਉਹ ਸਿਰਫ ਉਹ ਵਾਲਾ ਏਲੀਅਨ ਨਹੀਂ ਹੁੰਦਾ ਜਿਹੜਾ ਆਪਾਂ ਮੂਵੀਜ਼ ਚ ਦੇਖਦੇ ਹਾਂ, ਹਨਾ, ਜਿਹੜਾ ਰਿਤਿਕ ਰੋਸ਼ਨ ਦੀ ਮੂਵੀ ਚ ਸੀ, ਹਾਲੀਵੁੱਡ ਮੂਵੀਜ਼ ਚ ਹਾਂਜੀ, ਸਾਡੇ ਦਿਮਾਗ ਕਿਉਂਕਿ ਹਮੇਸ਼ਾ ਉਹੀ ਆਉਂਦਾ ਨਾ ਕਿ ਸ਼ਾਇਦ ਉਹੀ ਏਲੀਅਨਸ ਹੈਗੇ ਆ। ਸੋ ਏਲੀਅਨਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜਾਂ ਲਾਈਫ ਲੱਭਣ ਦੀ ਗੱਲ ਕਰਦੇ ਹਾਂ, ਜਿਹੜੀ ਨਾਸਾ ਜਾਂ ਹੋਰ ਏਜੰਸੀ ਇੰਨਾ ਪੈਸਾ ਖਰਚ ਰਹੀ ਹੈ, ਇੰਨੇ ਕਰੋੜਾਂ ਮਿਲੀਅਨ ਬਿਲੀਅਨ ਡਾਲਰ ਖਰਚ ਰਹੀ ਹੈ ਇਹਨਾਂ ਚੀਜ਼ਾਂ ਦੇ ਉੱਤੇ, ਉਹ ਇੱਕ ਛੋਟੇ ਤੋਂ ਛੋਟਾ ਮਾਈਕਰੋਬ ਵੀ ਹੋ ਸਕਦਾ, ਹਨਾ, ਮਤਲਬ ਮਾਈਕਰੋ ਮੋਸਟਲੀ ਅਸੀਂ ਇਹੀ ਮੰਨਦੇ ਹਾਂ ਕਿ ਮੋਸਟ ਪ੍ਰੋਬੇਬਲੀ ਮਾਈਕਰੋਬਸ ਹੀ ਹੈਗੇ ਸਾਡੇ ਇਮੀਡੀਏਟ ਯੂਨੀਵਰਸ ਦੇ ਵਿੱਚ, ਸਾਡੇ ਅਰਾਊਂਡ ਜਿਹੜੇ ਕੁਛ 100 light-years ਤੱਕ। ਹੋ ਸਕਦਾ ਕਿ ਕਾਫੀ ਜਿਹੜੇ ਦੂਜੇ ਯੂਨੀਵਰਸ ਹੈਗੇ ਉੱਥੇ ਕਿਤੇ ਸਾਡੇ ਵਰਗੀਆਂ ਐਡਵਾਂਸ ਜਿਹੜੀਆਂ ਰਹਿੰਦੀਆਂ ਹੋਣ, ਪਰ ਜਿੱਦਾਂ ਮੈਂ ਕਿਹਾ ਕਿ ਲਾਈਟ ਤੋਂ ਬਿਨਾਂ, ਲਾਈਟ ਤੋਂ ਸਪੀਡ ਨਾਲ ਕੋਈ ਜ਼ਿਆਦਾ ਟਰੈਵਲ ਨਹੀਂ ਕਰ ਸਕਦਾ, ਸੋ ਮੇ ਬੀ ਉਹ ਬਹੁਤ ਦੂਰ ਰਹਿੰਦੇ ਹੋਊਗੇ ਤੇ ਨਹੀਂ ਸਾਡੇ ਤੱਕ ਨਾ ਪਹੁੰਚ ਸਕਦੇ ਹੋਗੇ, ਤਾਂ ਅਸੀਂ ਕਰਦੇ ਹਾਂ ਅੱਗੇ ਇਹਦੇ ਬਾਰੇ। ਹਾਂਜੀ,
2: ਰਾਈਟ ਰਾਈਟ,
1: ਕੋਈ ਗੱਲ। ਸੋ
2: ਉਹ ਵੈਸੇ ਉਹ ਜਿਹੜੀ ਜਾਦੂ ਫਿਲਮ ਹੈਗੀ, ਉਹ ਤਾਂ ਵਾਕਈ ਜਾਦੂ ਘੱਟ ਉਹ ਮਜ਼ਾਕ ਵੱਧ ਬਣ ਗਿਆ ਸੀਗਾ। ਮੈਂ ਹੁਣ ਜਦੋਂ ਬੜੇ ਹੋ ਕੇ ਸਮਝਣ ਲੱਗੇ ਕਨਸੈਪਟ, ਜਿੱਦਾਂ ਇੱਕ ਤੁਸੀਂ ਐਪੀਸੋਡ ਦੇ ਵਿੱਚ ਵੀ ਦੱਸਿਆ ਕਿ ਇਹ ਜਿਹੜਾ ਸੂਰਜ ਹੈਗਾ, ਇਹ ਸੋਲਰ ਪਲੈਨਟ ਦਾ ਇੱਕ, ਸੋਲਰ ਸਿਸਟਮ ਦਾ ਇੱਕ ਹਿੱਸਾ ਹੈਗਾ, ਹੈ ਨਾ। ਇੱਥੇ ਤੱਕ ਤਾਂ ਅਸੀਂ ਮਾਰ ਮਾਰੀ ਉਹ ਹੋਈ ਹੈ, ਪਲੂਟੋ ਨੂੰ ਕੱਢ ਲਿਆ, ਕੱਢਤਾ, ਹੈ ਨਾ, ਜਾਂ ਇਹੋ ਜਿਹੀਆਂ ਚੀਜ਼ਾਂ ਅਸੀਂ ਇੱਥੇ ਆਲੇ ਦੁਆਲੇ ਬ੍ਰਹਿਸਪਤੀ ਦੇ ਉਹਦੇ 'ਤੇ ਜਿਹੜਾ ਮੂਨ ਦੇ ਉੱਤੇ ਲਾਈਫ ਦੇ ਜਿਹੜੇ ਕਣ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਹੋਰ ਬਹੁਤ ਸਾਰਾ। ਸੋ ਸੋਲਰ ਸਿਸਟਮ ਦੇ ਵਿੱਚ ਤਾਂ ਹਾਲ ਫਿਲਹਾਲ ਕਿਤੇ ਕੋਈ ਇਹੋ ਜਿਹੀ ਮੌਜੂਦਗੀ ਦਿਖਦੀ ਨਹੀਂ, ਪਰ ਰਾਕੇਸ਼ ਰੋਸ਼ਨ ਸਾਹਿਬ ਨੂੰ ਜ਼ਰੂਰ ਦਿਖ ਗਈ ਸੀ, ਉਹਨਾਂ ਨੇ ਤਾਂ ਏਲੀਅਨ ਸੀਗਾ ਉਹ ਸੂਰਜ ਤੋਂ ਹੀ ਰੋਸ਼ਨੀ ਲੈਂਦਾ ਦਿਖਾਤਾ ਸੀ। ਉਹ ਗੱਲ ਅਲੱਗ ਹੈਗੀ ਹੈ ਕਿ ਹੋਰ ਵੀ ਜਿਹੜੇ ਜਿੰਨੇ ਵੀ ਇਸ ਕਿਸਮ ਦੇ ਸਿਸਟਮ ਨੇ, ਅਲੱਗ ਅਲੱਗ ਗਲੈਕਸੀਜ਼ ਨੇ, ਉਹਨਾਂ ਦੇ ਵਿੱਚ ਸੂਰਜ ਵਰਗੇ ਹੋਰ ਪਲੈਨਟ ਹੋ ਸਕਦੇ ਨੇ, ਸਟਾਰ ਹੋ ਸਕਦੇ ਹੈਗੇ ਨੇ, ਇੰਨੇ ਚਮਕਦਾਰ ਜਾਂ ਇੰਨੇ ਅੱਗ ਬਰਸਾਉਂਦੇ। ਚਲੋ ਖੈਰ, ਅੱਜ ਉਹਨਾਂ ਦੀ ਗੱਲ ਨਹੀਂ ਕਰਨੀ। ਆਪਾਂ ਸਾਇੰਸ ਦੀਆਂ ਬਹੁਤ ਸਾਰੇ ਐਪੀਸੋਡ, ਵੈਸੇ ਡੀਪ ਟਾਕ ਸਾਇੰਸ ਦੇ ਨਾਲ ਭਰਪੂਰ ਹੈ। ਆਪਾਂ ਜਿਵੇਂ ਤੁਸੀਂ ਇੱਕ ਐਪੀਸੋਡ ਦੇ ਵਿੱਚ ਇੱਕ ਬੜੀ ਵਧੀਆ ਗੱਲ ਕਹੀ ਸੀਗੀ ਕਿ ਸਾਇੰਸ ਹਮੇਸ਼ਾ ਤਰਕ ਦੇ ਆਧਾਰ 'ਤੇ ਗੱਲ ਕਰਦਾ, ਅਤੇ ਜਿਸ ਚੀਜ਼ ਦਾ ਤਰਕ ਸਾਇੰਸ ਦੇ ਕੋਲ ਨਹੀਂ ਹੈਗਾ, ਉਹਦੀ ਗੱਲ ਸਾਇੰਸ ਦੇ ਵਿੱਚ ਜਾਂ ਤਾਂ ਖੋਜ ਦਾ ਵਿਸ਼ਾ ਬਣ ਜਾਂਦੀ ਹੈ, ਜਾਂ ਫਿਰ ਅਸੀਂ ਉਹਨੂੰ ਅਲੱਗ ਕਰ ਦਿੰਦੇ ਹੈਗੇ ਹਾਂ, ਹੈ ਨਾ, ਜਿਵੇਂ ਰਿਲੀਜਨ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਏਲੀਅਨਸ ਇੱਕ ਸਾਇੰਸ ਦਾ ਸਬਜੈਕਟ ਹੋ ਕੇ ਵੀ ਸਾਇੰਸ ਤੋਂ ਅਲੱਗ ਹੈਗਾ, ਹੈ ਨਾ। ਇਹਦੇ ਵਿੱਚ ਮੈਂ ਤੁਹਾਨੂੰ ਇੱਕ, ਚਲੋ ਐਗਜ਼ਾਮ, ਮੈਂ ਅਗਲਾ ਸਵਾਲ ਜਿਹੜਾ ਪੁੱਛਣਾ ਚਾਹੁੰਦਾ, ਮੈਂ ਨਾ ਚੈਟ GPT ਤੋਂ ਪੁੱਛਿਆ ਬਈ, ਅੱਜ ਦੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ, ਬਈ ਕਿ ਵਾਕਈ ਏਲੀਅਨ ਹੈਗੇ ਨੇ, ਅੰਗਰੇਜ਼ੀ ਦੇ ਵਿੱਚ, ਹੈ ਨਾ, ਕਿ ਆਰ ਏਲੀਅਨਸ ਟਰੂ। ਤੇ ਉਹਨਾਂ ਦਾ ਜਵਾਬ ਜਿਹੜਾ ਆਇਆ, ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਚੈਟ ਜੀਪੀਟੀ ਇੱਕ ਵਿਆਹੀ ਹੋਈ ਜਨਾਨੀ ਦੀ ਤਰ੍ਹਾਂ ਗੱਲ ਕਰਦਾ ਹੈ, ਸਿੱਧੀ ਲਾਈਨ ਦੇ ਵਿੱਚ ਗੱਲ ਨਹੀਂ ਕਰਦਾ ਹੈਗਾ, ਵਾਹ ਘੁਮਾ ਫਿਰਾ ਕੇ ਜਵਾਬ ਦਿੰਦਾ ਹੈਗਾ ਹੈ। ਤੇ ਉਹ ਕਹਿੰਦੇ ਕਿ ਦੇਖੋ ਜੀ, ਏਦਾਂ ਦੀ ਕੋਈ ਪਰੂਫ ਤਾਂ ਹੈ ਨਹੀਂ, ਪਰ ਸਾਇੰਸਦਾਨਾਂ ਨੂੰ ਲੱਗਦਾ ਹੈ ਕਿ ਪੋਸੀਬਿਲਟੀ ਵੀ ਹੋ ਸਕਦੀ ਹੈ, ਮਤਲਬ ਹੈ ਨਹੀਂ ਪਰ ਹੋ ਸਕਦਾ। ਹੁਣ ਸਾਇੰਸ ਕਹਿੰਦੀ ਹੈ ਕਿ ਯੂਨੀਵਰਸ ਐਡਾ ਵੱਡਾ, ਕਿਤੇ ਨਾ ਕਿਤੇ ਤਾਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਕਿਤੇ ਮਾਈਕਰੋਬਸ ਹੋਣਗੇ, ਕੋਈ ਜ਼ਰੂਰੀ ਨਹੀਂ ਕਿ ਜੀਵ ਇੱਕ ਉਸੇ ਕਿਸਮ ਦੇ ਨਾਲ ਹੋਣਗੇ ਜਿੱਦਾਂ ਏਲੀਅਨ ਫਿਲਮ 'ਚ ਦੇਖੇ ਜਾਂ ਅਸੀਂ ਰਿਤਿਕ ਰੋਸ਼ਨ ਵਾਲੀ ਫਿਲਮਾਂ 'ਚ ਦੇਖੇ। ਜਿਵੇਂ ਅੱਗੇ ਮਹਾਭਾਰਤ ਦੇ ਵਿੱਚ ਜੋ ਸਾਨੂੰ ਬੀ ਆਰ ਚੋਪੜਾ ਨੇ ਦਿਖਾਤਾ, ਸਾਨੂੰ ਉਹੀ ਲੱਗਣ ਲੱਗ ਗਿਆ ਕਿ ਉਹੀ ਸਾਰਾ ਕੁਝ ਸੱਚ ਹੈ। ਸੋ ਫਿਲਮਾਂ ਦੇ ਵਿੱਚ ਜੋ ਦੇਖ ਲੈਂਦੇ ਹਾਂ, ਸਾਡੇ ਜਿਹੜਾ ਮਾਇੰਡ ਦਾ ਇੱਕ ਪ੍ਰਿੰਟ ਵਿਜ਼ਨ ਹੈ ਉਹਦੇ 'ਚ ਉਹੀ ਚੀਜ਼ਾਂ ਛਪ ਜਾਂਦੀਆਂ ਨੇ। ਇੱਦਾਂ ਦਾ ਨਹੀਂ ਹੋ ਸਕਦਾ, ਉਹ ਬਿਲਕੁਲ ਵੱਖਰਾ ਵੀ ਹੋ ਸਕਦਾ, ਉਹਨਾਂ 'ਤੇ ਆਪਾਂ ਗੱਲ ਕਰਾਂਗੇ ਅੱਗੇ ਚੱਲ ਕੇ। ਚੈਟ ਜੀ ਪੀ ਟੀ ਜਾਂ ਸਾਇੰਸ ਇਹ ਕਹਿ ਲਈਏ, ਕਿਉਂਕਿ ਉਹਨਾਂ ਨੇ ਅਲੱਗ ਅਲੱਗ ਬਲੌਗਸ ਕੱਢੇ ਹੋਣੇ ਨੇ, ਸਾਇੰਸ ਕਿਤੇ ਮੰਨਦੀ ਹੈ ਬਈ ਹੈਗਾ, ਪਰ ਇਹ ਵੀ ਕਹਿ ਦਿੰਦੀ ਹੈ ਵੀ ਹੈ ਨਹੀਂ, ਹਾਲੇ ਅਸੀਂ ਲੱਭਿਆ ਨਹੀਂ ਹੈਗਾ। ਸੋ ਸਿੱਧਾ ਸਿੱਧਾ ਜਿਹਾ ਸਵਾਲ ਇਹ ਹੈ, ਆਰ ਦੇਅਰ ਏਲੀਅਨਸ, ਮਤਲਬ ਕਿਤੇ ਵੀ ਹੋਰ ਕਿਤੇ ਲਾਈਫ ਇੱਦਾਂ ਦੀ ਦਿਖੀ ਹੈ, ਕੁਛ ਹੈਗੇ ਨੇ ਉੱਥੇ, ਹੋਣੇ ਚਾਹੀਦੇ ਨੇ ਏਲੀਅਨਸ ਕਿਤੇ ਵੀ ਯੂਨੀਵਰਸ ਦੇ ਵਿੱਚ।
1: ਹਾਂਜੀ ਹਾਂਜੀ, ਜਿੱਦਾਂ ਮੈਂ ਹੁਣੇ ਆਪਾਂ ਗੱਲ ਪਹਿਲਾਂ ਤਾਂ ਕੀਤੀ ਹੈ ਕਿ ਇੰਨਾ ਵੱਡਾ ਸਾਡਾ ਯੂਨੀਵਰਸ ਹੈਗਾ ਨਾ, ਸਾਡਾ ਸਨ ਸਾਡੇ ਤੋਂ 15 ਕਰੋੜ ਕਿਲੋਮੀਟਰ ਦੂਰ ਹੈਗਾ। ਸੋ ਮੋਸਟ ਇਸ ਲਈ ਅਸੀਂ ਮੰਨਦੇ ਹਾਂ ਕਿ ਐਡਾ ਵੱਡਾ ਜਿਹੜਾ ਯੂਨੀਵਰਸ ਆ ਤਾਂ ਇਹ ਬਹੁਤ, ਮਤਲਬ ਬਹੁਤ ਘੱਟ ਪੋਸੀਬਿਲਿਟੀ ਹੈਗੀ ਆ ਕਿ ਸਿਰਫ ਅਸੀਂ ਇਕੱਲੇ ਹਾਂ ਜਾਂ ਸਿਰਫ ਅਰਥ ਹੀ ਇਹੋ ਜਿਹੀ ਇਕੱਲੀ ਆ, ਹਨਾ, ਕਿਉਂਕਿ ਜਿੱਥੇ ਲਾਈਫ ਹੈ, ਹਨਾ, ਹੋ ਸਕਦਾ ਕਿ ਉਹ ਲਾਈਫ ਬਹੁਤ ਦੂਰ ਸਾਡੇ ਤੋਂ ਐਗਜ਼ਿਸਟ ਕਰਦੀ ਹੈਗੀ ਤੇ ਸਾਨੂੰ ਹਜੇ ਤੱਕ ਨਹੀਂ ਮਿਲੀ ਹੈਗੀ। ਜਿੱਦਾਂ ਤੁਸੀਂ ਕਿਹਾ ਕਿ ਸਾਇੰਸ ਦਾ ਸਬਜੈਕਟ ਹੋ ਕੇ ਵੀ ਸਾਇੰਸ ਦਾ ਸਬਜੈਕਟ ਨਹੀਂ ਹੋ, ਇਸ ਲਈ ਕਿਉਂਕਿ ਅਸੀਂ ਹਮੇਸ਼ਾ ਕਿਊਰੀਅਸ ਜਿਹੜੀ ਕਿਉਰਿਓਸਿਟੀ ਵਾਲੀ ਚੀਜ਼ਾਂ ਨੂੰ ਜ਼ਿਆਦਾ, ਹਨਾ, ਕਰਦੇ ਆ, ਹਨਾ, ਜ਼ਿਆਦਾ ਮਤਲਬ ਹੋ ਜਾਂਦੇ ਆ ਕਿ ਹਾਂਜੀ ਐਕਸਾਈਟਮੈਂਟ ਹੋ ਜਾਂਦੀ ਕਿ ਅੱਛਾ ਇੱਦਾਂ, ਤੋਂ ਅਸੀਂ ਥੋੜਾ ਜਿਹਾ ਦੂਜੇ ਪਾਸੇ ਲੈ ਜਾਂਦੇ ਹਾਂ। ਔਰ ਉਹ ਤੋਂ ਜ਼ਿਆਦਾ ਜਦੋਂ ਤੁਸੀਂ ਮੂਵੀਜ਼ ਜਾਂ ਐਂਟਰਟੇਨਮੈਂਟ ਜਦੋਂ ਅਸੀਂ ਦੇਖਦੇ ਹਾਂ, ਉਹ ਸਾਨੂੰ ਹੋਰ ਵੀ ਜਿਹੜਾ ਉਹ ਥੋੜਾ ਜਿਹਾ ਦੂਰ ਲੈ ਜਾਂਦੀ ਆ ਸਾਇੰਟਿਫਿਕ ਚੀਜ਼ ਤੋਂ। ਸੋ ਜਿਹੜੇ ਸਾਇੰਟਿਸਟ ਇੰਨਾ ਜਿਹੜੇ ਹਮੇਸ਼ਾ ਤੋਂ ਜਿਹੜੇ ਆ ਕਰਦੇ ਆ ਰਹੇ ਆ ਰਿਸਰਚ, ਉਹਨਾਂ ਦੇ ਲਈ ਵੀ ਇਹੀ ਜਿਹੜੇ ਦੋ ਕੁਐਸਚਨ ਆ। ਇੱਕ ਕਾਫੀ ਫੇਮਸ, ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ, ਬਟ ਉਹ ਕੋਈ ਔਥਰ ਹੈਗੇ ਆ, ਤੇ ਉਹਨਾਂ ਨੇ ਗੱਲ ਕਹੀ ਆ ਕਿ ਦੋ ਪੋਸੀਬਿਲਿਟੀਜ਼ ਆ, ਜਾਂ ਤਾਂ ਇਸ ਯੂਨੀਵਰਸ ਚ ਹੋਰ ਲਾਈਫ ਵੀ ਹੈਗੀ ਆ, ਤੇ ਜਾਂ ਤਾਂ ਇਸ ਯੂਨੀਵਰਸ ਸਿਰਫ ਅਸੀਂ ਇਕੱਲੇ ਹੈਗੇ ਆ। ਜੇ ਕੋਈ ਹੋਰ ਹੈਗੀ ਆ ਤੇ ਇਹ ਵੀ ਸਕੈਰੀ ਆ, ਤੇ ਜੇ ਅਸੀਂ ਇਕੱਲੇ ਆ ਤੇ ਇਹ ਵੀ ਸਕੈਰੀ ਆ ਕਿ ਅਸੀਂ ਇਕੱਲੇ ਹੀ ਫਿਰਦੇ ਆ। ਸੋ ਇਹ ਚੀਜ਼ ਦੀ ਹਮੇਸ਼ਾ ਐਕਸਾਈਟਮੈਂਟ ਰਹੀ ਆ। ਤੇ ਸਾਇੰਸ ਦੀ ਜਿੱਦਾਂ ਤੁਸੀਂ ਗੱਲ ਕੀਤੀ, ਜਦੋਂ ਆਪਾਂ ਕਦੇ ਨਿਊਟਨ ਦੀ ਜਾਂ ਆਈਨਸਟਾਈਨ ਦੇ ਬਾਰੇ ਦੇਖਦੇ ਹਾਂ, ਤਾਂ ਪਹਿਲਾਂ ਅਸੀਂ ਦੇਖਦੇ ਕਿ ਜਦੋਂ ਸਕੂਲ ਚ ਪੜ੍ਹਦੇ ਹੁੰਦੇ ਸੀ, ਪਹਿਲਾਂ ਲਾਜ਼ ਆਉਂਦੇ ਹੁੰਦੇ ਸੀ ਸਾਇੰਸ ਚ, ਨਾ, ਕਿ ਨਿਊਟਨ ਦਾ ਜਿਹੜਾ ਲਾਅ ਆਫ ਥਰਮੋਡਾਇਨਮਿਕ, ਜਿਹੜਾ ਨਿਊਟਨ ਦਾ ਲਾਅ ਆਫ ਗ੍ਰੈਵਿਟੀ ਜਾਂ ਲਾਅ ਆਫ ਥਰਮੋਡਾਇਨਮਿਕਸ ਜਾਂ ਹੋਰ। ਪਰ ਹੁਣ ਸਾਇੰਸ ਚ ਤੁਸੀਂ ਦੇਖੋ ਤਾਂ ਥਿਊਰੀ ਤੁਹਾਨੂੰ ਜ਼ਿਆਦਾ ਸੁਣਨ ਨੂੰ ਮਿਲਦਾ, ਕਿਉਂਕਿ ਲਾਜ਼, ਜਦੋਂ ਤੁਸੀਂ ਲਾਜ਼ ਦੀ ਗੱਲ ਕਰਦੇ ਤਾਂ ਲਾਜ਼ ਨੂੰ ਮਤਲਬ ਬ੍ਰੇਕ ਕਰਨਾ ਪੋਸੀਬਲ ਨਹੀਂ। ਬਟ ਸਾਇੰਸ ਦੀ ਬਿਊਟੀ ਇਹੀ ਆ ਕਿ ਜਦੋਂ ਸਾਨੂੰ ਕੋਈ ਨਵੀਂ ਚੀਜ਼ ਮਿਲਦੀ ਆ ਤਾਂ ਅਸੀਂ ਪਿਛਲੀ ਚੀਜ਼ ਨੂੰ ਗਲਤ ਕਹਿੰਦੇ ਹਾਂ, ਅਸੀਂ ਨਹੀਂ ਕਹਿੰਦੇ ਕਿ ਨਹੀਂ ਅਸੀਂ ਇਹ ਉਸ ਟਾਈਮ, ਮਤਲਬ ਇੱਦਾਂ ਨਹੀਂ ਕਹਿੰਦੇ ਕਿ ਨਹੀਂ ਨਹੀਂ ਸਹੀ ਕਿਹਾ ਸੀ, ਹਨਾ। ਜਦੋਂ ਸਾਨੂੰ ਹੋਰ ਪ੍ਰੂਫ ਮਿਲਦੇ ਆ ਤਾਂ ਅਸੀਂ ਹੋਰ ਕਹਿ ਸਕਦੇ ਹਾਂ ਮੋਹਰੇ ਕਿ ਹਾਂ ਸਹੀ ਹੈਗਾ। ਸੋ ਇਸੇ ਚੀਜ਼ਾਂ ਨੂੰ ਸਾਰਾ ਲੈ ਕੇ ਜਾਣ ਲਈ ਜਿਹੜਾ ਨਾਸਾ ਨੇ ਜਾਂ ਬਾਕੀਆਂ ਨੇ ਵੀ, ਵੈਸੇ ਨਾਸਾ ਨੇ ਜਿਹੜੇ 3-4 ਜਿਹੜੇ, ਜਦੋਂ ਆਪਾਂ ਇੱਕ ਦੋ ਵਾਰ ਗੱਲ ਵੀ ਕੀਤੀ ਆ ਕਿ ਗਾਣੇ ਭੇਜੇ ਹੈਗੇ ਆ ਉਹਦੇ ਚ, ਹਨਾ, ਕੁਛ ਪਲੇਟ ਮਤਲਬ ਏਦਾਂ ਭੇਜੀ ਆ, ਲੈਂਗੁਏਜ ਅਲੱਗ ਅਲੱਗ ਭੇਜੀਆਂ ਹੈਗੀਆਂ ਲਿਖ ਕੇ ਕੋਡਿੰਗ ਕਰਕੇ ਉਹਨਾਂ ਦੀ, ਹਨਾ, ਤੇ ਉਹਨਾਂ ਨੂੰ ਜਿੱਦਾਂ ਵੋਇਜਰ ਕਹਿੰਦੇ ਆ, ਵੋਇਜਰ 2 ਅੱਜ ਤੱਕ ਵੋਇਜਰ ਗਏ ਹੈਗੇ ਆ, ਫਿਰ ਇੱਕ ਨਿਊ ਹਰਾਈਜ਼ਨ ਕਰਕੇ ਇੱਕ ਟੈਲੀਸਕੋਪ ਵਾਂਗੂ ਤੁਸੀਂ ਰੱਖ ਲਓ ਉਹ ਜਿਹੜਾ ਸਪੇਸ ਸ਼ਟਲ ਜਿਹੜਾ ਗਿਆ ਹੈਗਾ। ਸੋ ਜਿਹੜਾ ਵੋਇਜਰ ਇੱਕ ਅੱਜ ਤੋਂ ਜਿਹੜਾ ਪਹਿਲਾ ਮੈਨ ਮੇਡ, ਜਿਹੜਾ ਇਕਲੌਤਾ ਮਤਲਬ ਪਹਿਲਾ ਮੈਨ ਮੇਡ ਆਬਜੈਕਟ ਆ ਜਿਹੜਾ ਆਲਮੋਸਟ ਜਿਹੜਾ ਜਨਵਰੀ 2026 ਦੀ ਅਗਰ ਮੈਂ ਗੱਲ ਕਰਾਂ ਤਾਂ ਧਰਤੀ ਤੋਂ ਜਿਹੜਾ 2500 ਕਰੋੜ ਕਿਲੋਮੀਟਰ ਦੂਰ ਤੱਕ ਉਹ ਪਹੁੰਚ ਗਿਆ ਆ। ਮਤਲਬ ਇੰਨਾ ਦੂਰ ਆ ਕਿ ਉੱਥੇ ਤੱਕ ਜਿਹੜਾ ਇਨਫੋਰਮੇਸ਼ਨ ਪਹੁੰਚਣ ਲਈ 1 ਦਿਨ ਲੱਗੂਗਾ। ਜੇ ਅੱਜ ਅਸੀਂ ਇੱਥੋਂ ਸਿਗਨਲ ਭੇਜਾਂਗੇ ਤਾਂ ਉੱਥੇ 1 ਦਿਨ ਬਾਅਦ ਪਹੁੰਚੇਗਾ, ਔਰ ਮੁੜ ਕੇ ਸਾਡੇ ਕੋਲ 1 ਦਿਨ ਬਾਅਦ ਜਿਹੜਾ ਉਹ ਸਿਗਨਲ ਵਾਪਸ ਆਊਗਾ, ਹਨਾ। ਤੇ 1977 ਦੇ ਵਿੱਚ ਲਾਂਚ ਹੋਇਆ ਸੀਗਾ, 50 ਸਾਲ ਹੋ ਗਏ ਉਸ ਚੀਜ਼ ਨੂੰ। ਔਰ ਅਸੀਂ ਇਹ ਵੀ ਬਹੁਤ ਕਹਿੰਦੇ ਹਾਂ ਕਿ ਜਦੋਂ ਅਸੀਂ ਅੱਗੇ ਵੀ ਗੱਲ ਕਰਾਂਗੇ ਕਿ ਕਿਉਂ ਸਾਨੂੰ ਕਿਉਂ ਨੀ ਪੋਸੀਬਿਲਿਟੀਜ਼ ਕੀ ਹੈ, ਕਿਉਂ ਨੀ ਸਾਨੂੰ ਅੱਜ ਤੱਕ ਏਲੀਅਨਸ ਦਿਖੇ ਹੈਗੇ, ਹਨਾ, ਜਦੋਂ ਕਿ ਐਡਾ ਜਿੱਦਾਂ ਅਸੀਂ ਦੱਸਿਆ ਹੀ ਹੈ ਕਰੋੜਾਂ ਲੱਖਾਂ ਜਿਹੜੇ ਆ ਤਾਰੇ ਹੈਗੇ ਆ, ਪਲੈਨਟ ਹੈਗੇ ਆ, ਤੇ ਕਿਉਂ ਨੀ ਦਿਖਦਾ ਹੈਗਾ, ਤਾਂ ਅਸੀਂ ਗੱਲ ਕਰਾਂਗੇ ਕਿ ਕੀ ਪੋਸੀਬਿਲਿਟੀਜ਼ ਹੈਗੀਆਂ, ਇਹਦਾ ਕੀ ਰੀਜ਼ਨ ਜਿਹੜਾ ਹੈਗਾ ਸੋ ਅਸੀਂ ਇਹ ਮੰਨਦੇ ਹਾਂ ਕਿ ਬਿਲਕੁਲ ਹੋਊਗੀ ਲਾਈਫ ਬਿਲਕੁਲ ਹੋ ਸਕਦਾ ਕਿ ਸਾਡੇ ਵਰਗੀ ਨਾ ਹੋਵੇ ਔਰ ਇੱਕ ਹੋਰ ਚੀਜ਼ ਮੈਨੂੰ ਯਾਦ ਹੈਗੀ ਜਿਵੇਂ ਅਸੀਂ ਜਦੋਂ ਲਾਈਫ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਓਬਵੀਅਸਲੀ ਸਾਡੀ ਅੰਡਰਸਟੈਂਡਿੰਗ ਤਾਂ ਉਨੀ ਆ ਜਿੰਨੀ ਅਰਥ ਤੇ ਅਸੀਂ ਲਾਈਫ ਦੇਖਦੇ ਹਾਂ ਹਨਾ ਸਾਨੂੰ ਅਰਥ ਤੇ ਲਾਈਫ ਪਤਾ ਕਿ ਕਾਰਬਨ ਬੇਸਡ ਸਾਡੀ ਲਾਈਫ ਜਿਹੜੀ ਸਾਡੀ ਬੋਡੀ ਚ ਕਾਰਬਨ ਤੋਂ ਅਸੀਂ ਜਿਹੜਾ ਬਣੇ ਹੁੰਦੇ ਹਾਂ ਮੇਨਲੀ ਹਨਾ ਤਾਂ ਅਸੀਂ ਹਮੇਸ਼ਾ ਪੂਰੇ ਜਿਹੜਾ ਯੂਨੀਵਰਸ ਚ ਵੀ ਇਹੀ ਸੋਚਦੇ ਹਾਂ ਕਿ ਜੋ ਅਰਥ ਦੇ ਉੱਤੇ ਲਾਈਫ ਹੈਗੀ ਆ ਉਸੇ ਤਰ੍ਹਾਂ ਦੀ ਲਾਈਫ ਮੋਸਟਲੀ ਮੋਸਟ ਪ੍ਰੋਬੇਬਲੀ ਉੱਥੇ ਹੋਊਗੀ ਬਟ ਜ਼ਰੂਰੀ ਨਹੀਂ ਹੈਗਾ ਕਿ ਉੱਥੇ ਇੱਦਾਂ ਦੀ ਲਾਈਫ ਹੋ ਸਕਦਾ ਕਿ ਜਿਹੜੇ ਹੋਰ ਕਿਤੇ ਜਿਹੜੇ ਜਿਹੜੇ ਏਲੀਅਨਸ ਜਾਂ ਲਾਈਫ ਹੈਗੀ ਆ ਉਹ ਮੀਥੇਨ ਬੇਸਡ ਹੋਵੇ ਮਤਲਬ ਉਹ ਜਿੱਦਾਂ ਕੁਛ ਬੈਕਟੀਰੀਆਜ਼ ਵੀ ਸਾਨੂੰ ਪਤਾ ਮੀਥੇਨ ਵਾਲੇ ਪਾਣੀ ਦੇ ਵਿੱਚ ਜਿਹੜਾ ਬਹੁਤ ਜਿਹੜੇ ਆ ਜਿਹੜੇ ਓਸ਼ੀਅਨਸ ਦੇ ਡੀਪ ਜਿਹੜਾ ਥਰਮਲ ਏਰੀਆ ਦੇ ਵਿੱਚ ਕੁਛ ਬੈਕਟੀਰੀਆ ਅਰਥ ਤੇ ਵੀ ਐਗਜ਼ਿਸਟ ਕਰਦੇ ਆ ਸੋ ਹੋ ਸਕਦਾ ਬਹੁਤ ਹਾਰਸ਼ ਐਨਵਾਇਰਮੈਂਟ ਦੇ ਵਿੱਚ ਉਹ ਰਹਿੰਦੇ ਹੋਣ ਹਨਾ ਤੇ ਹੋ ਸਕਦਾ ਅਮੋਨੀਆ ਮਤਲਬ ਅਮੋਨੀਆ ਵਾਲੀ ਲਾਈਫ ਜਿੱਦਾਂ ਅਸੀਂ ਕਾਰਬਨ ਆਕਸੀਜਨ ਲੈਂਦੇ ਹਾਂ ਹੋ ਸਕਦਾ ਅਮੋਨੀਆ ਦੇ ਨਾਲ ਮਤਲਬ ਅਮੋਨੀਆ ਸਾਹ ਲੈਂਦੇ ਹੋਣ ਹਨਾ ਸੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੀ ਹੋ ਸਕਦੀ ਆ ਅਸੀਂ ਓਬਵੀਅਸਲੀ ਸਾਰੀਆਂ ਚੀਜ਼ਾਂ ਨੂੰ ਕੋਸ਼ਿਸ਼ ਕਰਦੇ ਹਾਂ ਸਟੱਡੀ ਕਰਨ ਦੀ ਕਿ ਬਾਕੀ ਚੀਜ਼ਾਂ ਵੀ ਜਿਵੇਂ ਇੱਕ ਪਲੈਨਟ ਦੇ ਉੱਤੇ ਸਾਨੂੰ ਇੱਕ ਕੈਮੀਕਲ ਮਿਲਿਆ ਉਹਦੀ ਮੈਂ ਅੱਗੇ ਗੱਲ ਕਰੂੰਗੀ ਉਹ ਕੈਮੀਕਲ ਅਰਥ ਦੇ ਉੱਤੇ ਸਿਰਫ ਬੈਕਟੀਰੀਆਜ਼ ਜਿਹੜੇ ਆ ਮਾਈਕਰੋਬੀਅਲ ਲਾਈਫ ਤੋਂ ਪ੍ਰੋਡਿਊਸ ਹੁੰਦੇ ਮਤਲਬ ਉਹ ਕੈਮੀਕਲੀ ਉੱਦਾਂ ਪ੍ਰੋਡਿਊਸ ਨਹੀਂ ਹੁੰਦੇ ਸਿਰਫ ਇੱਕ ਲਾਈਫ ਕੋਈ ਇੰਡੀਵਿਜੁਅਲ ਸੋਰੀ ਮਤਲਬ ਮਾਈਕਰੋਬ ਹੀ ਉਹਨੂੰ ਪ੍ਰੋਡਿਊਸ ਕਰ ਸਕਦਾ ਤਾਂ ਸਾਨੂੰ ਜਦੋਂ ਕਿਸੇ ਦੂਜੇ ਪਲੈਨਟ ਤੇ ਮਿਲਿਆ ਤਾਂ ਸਾਡਾ ਪਹਿਲਾਂ ਇਹੀ ਦਿਮਾਗ 'ਚ ਆਇਆ ਕਿ ਅੱਛਾ ਅਗਰ ਇਹ ਅਰਥ ਤੇ ਸਿਰਫ ਲਾਈਫ ਦੁਆਰਾ ਹੀ ਪ੍ਰੋਡਿਊਸ ਕੀਤੀ ਜਾਂਦਾ ਇਹ ਕੈਮੀਕਲ ਤੇ ਇਹਦਾ ਮਤਲਬ ਉੱਥੇ ਵੀ ਲਾਈਫ ਹੋ ਸਕਦੀ ਆ ਬਟ ਓਬਵੀਅਸਲੀ ਜਦੋਂ ਅਸੀਂ ਹੋਰ ਸਟੱਡੀ ਕਰਦੇ ਹਾਂ ਕਿਉਂਕਿ ਜਦੋਂ ਅਸੀਂ ਇੱਥੋਂ ਦੇਖਦੇ ਹਾਂ ਅਸੀਂ ਟੈਲੀਸਕੋਪ ਜਿਹੜਾ ਜੇਮਸ ਵੈਬ ਟੈਲੀਸਕੋਪ ਆ ਜਿਹੜਾ ਅਸੀਂ ਭੇਜਿਆ ਹੈਗਾ ਹਨਾ ਨਾਸਾ ਨੇ ਭੇਜਿਆ ਹੈਗਾ ਜਿਹਦਾ ਡਾਟਾ ਫਰੀਲੀ ਅਵੇਲੇਬਲ ਹੁੰਦਾ ਪੂਰੀ ਦੁਨੀਆਂ 'ਚ ਰਿਸਰਚਰ ਕਿਤੇ ਵੀ ਬੈਠ ਕੇ ਜਿਹੜਾ ਉੱਥੋਂ ਡਾਟਾ ਲੈ ਕੇ ਉਹਦੀ ਜਿਹੜੀ ਅੱਗੇ ਸਰਚ ਕਰ ਸਕਦੇ ਆ ਸੋ ਉਹ ਅਸੀਂ ਭੇਜਿਆ ਹੈਗਾ ਇੰਨੀ ਦੂਰ ਬਟ ਜਦੋਂ ਅਸੀਂ ਇਹਨਾਂ ਦੀ ਮਾਈਕਰੋਬਸ ਦੀ ਗੱਲ ਕਰਦੇ ਤਾਂ ਸਾਨੂੰ ਪਤਾ ਉਹਨੂੰ ਅਸੀਂ ਟੈਲੀਸਕੋਪ ਨਾਲ ਨਹੀਂ ਦੇ ਸਕਦੇ ਕਿਉਂਕਿ ਟੈਲੀਸਕੋਪ ਵੱਡੀਆਂ ਚੀਜ਼ਾਂ ਨੂੰ ਦੇਖਣ 'ਚ ਯੂਜ਼ ਹੁੰਦਾ ਹੈ ਮਾਈਕਰੋਬਸ ਦੇਖਣ ਲਈ ਸਾਨੂੰ ਮਾਈਕਰੋਸਕੋਪ ਚਾਹੀਦੇ ਆ ਹਨਾ ਛੋਟੇ ਛੋਟੇ ਜਿਹਨਾਂ 'ਚ ਅਸੀਂ ਜਿੱਦਾਂ ਅਸੀਂ ਸਾਇੰਸ ਕਲਾਸ 'ਚ ਦੇਖਦੇ ਹੁੰਦੇ ਸੀ ਤਾਂ ਉੱਥੋਂ ਸੈਂਪਲ ਇਕੱਠੇ ਕਰਨੇ ਜਿਵੇਂ ਮਾਰਸ ਤੇ ਰੋਵਰ ਗਿਆ ਹੈਗਾ ਉੱਥੋਂ ਕੋਸ਼ਿਸ਼ ਹੈਗੀ ਆ ਉੱਥੋਂ ਸੈਂਪਲ ਲੈ ਕੇ ਆਉਣ ਦੀ ਉਹਨੂੰ ਮਾਰਸ ਸੈਂਪਲ ਰਿਟਰਨ ਇਹਨਾਂ ਦਾ ਮਿਸ਼ਨ ਆ ਨਾਸਾ ਦਾ ਔਰ ਚਾਈਨਾ ਵੀ ਪਲਾਨ ਕਰ ਰਿਹਾ ਬਟ ਹੁਣ ਤੁਹਾਨੂੰ ਪਤਾ ਹੀ ਹੈ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਨਾਸਾ ਦਾ ਬਜਟ ਵੀ ਘਟਾ ਦਿੱਤਾ ਹਨਾ ਸੋ ਹੋ ਸਕਦਾ ਕਿ ਉਹ ਪ੍ਰੋਜੈਕਟ ਥੋੜੇ ਡਿਲੇ ਹੋ ਜਾਣ ਬਟ ਚਾਈਨਾ ਵੀ ਆਪਣਾ ਮਾਰਸ ਦੇ ਉੱਤੇ ਰੋਵਰ ਉਹਨਾਂ ਦਾ ਹੈਗਾ ਹੀ ਆ ਤੇ ਉਹ ਵੀ ਟਰਾਈ ਕਰ ਰਿਹਾ ਕਿ ਉੱਥੋਂ ਸੈਂਪਲ ਲਿਆ ਕੇ ਫਿਰ ਉਹਨੂੰ ਇੱਥੇ ਸਰਚ ਮਤਲਬ ਇੱਥੇ ਲੈਬਸ ਦੇ ਵਿੱਚ ਉਹਨਾਂ ਦੀ ਸਟੱਡੀ ਕੀਤੀ ਜਾਵੇ ਕਿਉਂਕਿ ਆਫਕੋਰਸ ਉੱਥੇ ਤੁਸੀਂ ਇੰਨੇ ਇੰਸਟਰੂਮੈਂਟ ਨਹੀਂ ਭੇਜ ਸਕਦੇ ਹਨਾ ਉੱਥੋਂ ਤੁਸੀਂ ਸੈਂਪਲ ਮੋਸਟਲੀ ਇਕੱਠੇ ਕਰ ਸਕਦੇ ਹੋ ਔਰ ਵਾਪਸ ਭੇਜ ਸਕਦੇ ਹਾਂ
2: ਅੱਛਾ ਇਹਦੇ ਚ ਹੁਣ ਤੱਕ ਕੁਛ ਮਿਲੇ ਹੈਗੇ ਨੇ ਕੋਈ ਪੋਸੀਬਲ ਸਾਇੰਸ ਇਸ ਕਿਸਮ ਦੀ ਲਾਈਫ ਦੇ ਆ ਕਿਸੇ ਵੀ ਰਿਲੇਟਿਡ ਜਾਂ ਮਤਲਬ ਦੂਰ ਦੂਰ ਤੱਕ ਰਿਲੇਟਿਡ ਨਾ ਵੀ ਹੋਵੇ ਹੁਣ ਤੱਕ ਸਾਇੰਸ ਮਿਲੇ ਨੇ
1: ਹਾਂਜੀ ਹੁਣ ਅੱਛਾ ਜਦੋਂ ਅਸੀਂ ਪੋਸੀਬਲ ਮਤਲਬ ਲਾਈਫ ਦੀ ਗੱਲ ਜਦੋਂ ਅਸੀਂ ਇੱਥੇ ਬਹਿ ਕੇ ਅਸੀਂ ਕਹਿੰਦੇ ਕਿ ਟੈਲੀਸਕੋਪ ਤੇ ਇਹਦੇ ਕੁਛ ਮਤਲਬ ਕੁਛ ਤਰੀਕੇ ਹੁੰਦੇ ਅਸੀਂ ਕਿੱਦਾਂ ਲਾਈਫ ਲੱਭਦੇ ਹਾਂ ਇੱਕ ਨੂੰ ਅਸੀਂ ਬਾਇਓ ਸਿਗਨੇਚਰ ਕਹਿੰਦੇ ਜਿੱਦਾਂ ਮੈਂ ਦੱਸਿਆ ਕਿ ਕੋਈ ਮੰਨ ਲਓ ਗੈਸ ਆ ਉੱਥੇ ਜਿਹੜੀ ਆ ਐਟਮੋਸਫੇਅਰ ਮਤਲਬ ਉੱਥੇ ਕਿਸੇ ਵੀ ਪਲੈਨਟ ਦੇ ਵਿੱਚ ਔਰ ਕਿਸੇ ਵੀ ਪਲੈਨਟ ਦੇ ਮੂਨ ਦੇ ਵਿੱਚ ਵੀ ਹੋ ਸਕਦੀ ਹੈ ਇਹ ਹਨਾ ਜਿੱਦਾਂ ਅਸੀਂ ਆਪਣੇ ਜਦੋਂ ਮੂਨ ਦੀ ਗੱਲ ਕੀਤੀ ਸੀ ਅਸੀਂ ਜਦੋਂ ਪੂਰੇ ਪਲੈਨਟਸ ਦੀ ਗੱਲ ਕੀਤੀ ਸੀ ਤਾਂ ਅਸੀਂ ਦੱਸੇ ਸੀ ਜੁਪੀਟਰ ਦਾ ਜਿਹੜਾ ਮੂਨ ਹੈਗਾ ਯੂਰੋਪਾ ਉੱਥੇ ਵੀ ਸਾਨੂੰ ਲਾਈਫ ਦੇ ਸਾਈਨ ਮਿਲਿਆ ਕਿਉਂਕਿ ਅਸੀਂ ਮੰਨਦੇ ਹਾਂ ਕਿ ਜਿੱਥੇ ਲਿਕੁਇਡ ਵਾਟਰ ਅਵੇਲੇਬਲ ਹੈਗਾ ਉੱਥੇ ਮੋਸਟ ਪੋਸੀਬਲ ਚਾਂਸਿਸ ਹੈਗੇ ਆ ਕਿ ਲਾਈਫ ਹੋਊਗੀ ਹਨਾ ਸੋ ਮੂਨ ਦੇ ਉੱਤੇ ਵੀ ਲਾਈਫ ਹੋ ਸਕਦੀ ਆ ਜ਼ਰੂਰੀ ਨਹੀਂ ਕਿ ਉਹ ਪਲੈਨਟ ਨਹੀਂ ਹੈਗਾ ਤਾਂ ਨਹੀਂ ਹੋ ਸਕਦੀ ਸੋ ਅਸੀਂ ਪਹਿਲਾਂ ਤਾਂ ਬਾਇਓ ਸਿਗਨੇਚਰਸ ਦੇਖਦੇ ਹਾਂ ਕਿ ਕੋਈ ਏਦਾਂ ਦੀ ਚੀਜ਼ ਸਾਨੂੰ ਮਿਲੇ ਜਿਹੜੀ ਸਾਨੂੰ ਪਤਾ ਹੋਵੇ ਕਿ ਐਨੀਮਲ ਜਿਹੜੇ ਆ ਉਹਨੂੰ ਜਾਂ ਪਲਾਂਟਸ ਜਿਹੜੇ ਉਹਨੂੰ ਪ੍ਰੋਡਿਊਸ ਕਰਦੇ ਆ ਜਾਂ ਐਲਗੀ ਉਹਨੂੰ ਪ੍ਰੋਡਿਊਸ ਕਰਦੀ ਆ ਹਨਾ ਤੇ ਦੂਜੀ ਚੀਜ਼ ਅਸੀਂ ਕੈਮੀਕਲ ਸਿਗਨੇਚਰ ਦੇਖਦੇ ਹਾਂ ਮਤਲਬ ਕਿ ਉੱਥੇ ਦੇ ਐਟਮੋਸਫੇਅਰ ਦੇ ਵਿੱਚ ਕਿਹੜੀ ਕਿਹੜੀ ਤਰ੍ਹਾਂ ਦੀਆਂ ਗੈਸਿਸ ਪ੍ਰੈਜੈਂਟ ਹੈਗੀਆਂ ਅਸੀਂ ਉਹ ਦੇਖਦੇ ਹਾਂ ਤੇ ਇੱਕ ਹੋਰ ਚੀਜ਼ ਹੈਗੀ ਟੈਕਨੋ ਸਿਗਨੇਚਰ ਜਿਹਨੂੰ ਅਸੀਂ ਕਹਿੰਦੇ ਹਾਂ ਜਿਹਦਾ ਮਤਲਬ ਇਹ ਕਿ ਮੰਨ ਲਓ ਉੱਥੇ ਕੋਈ ਮਤਲਬ ਕਿਤੇ ਹੋਰ ਕੋਈ ਐਡਵਾਂਸ ਜਿਹੜੀ ਆ ਸਿਵਿਲਾਈਜੇਸ਼ਨ ਹੋਵੇ ਜਿਵੇਂ ਅਸੀਂ ਆ ਹਿਊਮਨਸ ਏਦਾਂ ਹੀ ਐਡਵਾਂਸਡ ਏਲੀਅਨਸ ਲੈਂਦੇ ਹੋਣ ਜਿਹੜੇ ਹੋ ਸਕਦਾ ਸਾਡੇ ਨਾਲ ਵੀ ਜ਼ਿਆਦਾ ਐਡਵਾਂਸ ਉਹਨਾਂ ਦੇ ਕੋਲ ਟੈਕਨੀਕਸ ਹੋਣ ਹਨਾ ਤੋ ਅਸੀਂ ਇਹ ਦੇਖਦੇ ਹਾਂ ਕਿ ਜਿਵੇਂ ਜਦੋਂ ਅਸੀਂ ਅਰਥ ਤੇ ਦੇਖਦੇ ਹਾਂ ਸਾਨੂੰ ਪਤਾ ਕਿ ਹੁਣ ਸਾਡੇ ਕੋਲ ਇੰਨੀ ਐਡਵਾਂਸ ਟੈਕਨੀਕਸ ਆ ਤੇ ਅਸੀਂ ਕੀ ਕਰ ਰਹੇ ਮਤਲਬ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਰਿਹਾ ਅਰਥ ਦੇ ਉੱਤੇ ਹਨਾ ਤੇ ਸਾਨੂੰ ਆਰਟੀਫਿਸ਼ਲ ਲਾਈਟ ਅਗਰ ਸਪੇਸ ਸਟੇਸ਼ਨ ਤੋਂ ਤੁਸੀਂ ਦੇਖਦੇ ਹਾਂ ਤੁਹਾਨੂੰ ਦਿਖਦਾ ਹੈ ਕਿ ਆਰਟੀਫਿਸ਼ਲ ਲਾਈਟਿੰਗ ਈਵਨ ਅਸੀਂ ਜਦੋਂ ਫਲਾਈਟ ਤੇ ਜਾਂਦੇ ਹਾਂ ਕਿਸੇ ਲੈਂਡ ਕਰਦੇ ਹਾਂ ਜਦੋਂ ਹਨਾ ਰਾਤ ਦੇ ਟਾਈਮ ਦੇ ਉੱਤੇ ਤਾਂ ਸਾਨੂੰ ਦਿਖਦੇ ਆ ਸਿਟੀ ਦੇ ਵਿੱਚ ਕਿੰਨੀਆਂ ਲਾਈਟਸ ਜਗ ਰਹੀਆਂ ਤੋ ਇੱਦਾਂ ਦੇ ਸਾਇੰਸ ਵੀ ਅਸੀਂ ਦੇਖਦੇ ਹਾਂ ਟੈਲੀਸਕੋਪ ਦੇ ਥਰੂ ਕਿ ਕਿਸੇ ਪਲੈਨਟ ਦੇ ਉੱਤੇ ਹੋ ਸਕਦਾ ਜਾਂ ਕਿਸੇ ਮੂਨ ਦੇ ਉੱਤੇ ਸਾਨੂੰ ਇਸ ਤਰ੍ਹਾਂ ਦੇ ਸਾਈਨ ਮਿਲ ਜਾਣ ਜਿਹੜਾ ਸਾਨੂੰ ਇਹਨਾਂ ਚੀਜ਼ਾਂ ਬਾਰੇ ਦੱਸਣ। ਤੋ ਇਹਦੇ ਲਈ ਜਿਹੜੀ ਆ ਨਾਸਾ ਨੇ ਜਿਹੜਾ ਹੁਣ ਜੇਮਸ ਵੈਬ ਟੈਲੀਸਕੋਪ ਕੀਤਾ 2021 ਦੇ ਵਿੱਚ ਉਹਨਾਂ ਨੇ ਲਾਂਚ ਕੀਤਾ ਸੀ ਤੇ ਹੁਣ ਉਹ ਨਵਾਂ ਵੀ ਲਾਂਚ ਕਰਨੇ ਜਾ ਰਿਹਾ। ਤੇ ਚਾਈਨਾ ਦਾ ਵੀ ਜਦੋਂ ਅਸੀਂ ਸਪੇਸ ਸਟੇਸ਼ਨ ਦੀ ਗੱਲ ਕੀਤੀ ਸੀ ਉਹ ਵੀ ਨਵਾਂ ਜਿਹੜਾ ਟੈਲੀਸਕੋਪ ਬਣਾ ਰਿਹਾ ਨਾ। ਹੋਰ ਵੀ ਬਹੁਤ ਸਾਰੇ ਟੈਲੀਸਕੋਪ ਜਿਹੜੇ ਜਿਹੜੇ ਹੈਗੇ ਆ ਸਪੇਸ ਦੇ ਉੱਤੇ ਜਿਹੜੇ ਓਬਜ਼ਰਵ ਕਰਦੇ ਹੈਗੀ ਇਹਨਾਂ ਚੀਜ਼ਾਂ ਨੂੰ। ਤੋ ਕੀ ਕਰਦੇ ਆ ਕਿ ਜਿੱਦਾਂ ਹੁਣ ਸਾਡੇ ਐਟਮੋਸਫੇਅਰ ਦੇ ਵਿੱਚ ਸਾਨੂੰ ਪਤਾ ਕਾਰਬਨ ਡਾਈਆਕਸਾਈਡ ਹੈਗੀ ਆ, ਆਕਸੀਜਨ ਹੈਗੀ ਆ ਜਾਂ ਮੀਥੇਨ ਹੈਗੀ, ਨਾਈਟ੍ਰੋਜਨ ਹੈਗੀ ਆ, ਹਨਾ। ਉਹਨਾਂ ਸਾਰੀਆਂ ਚੀਜ਼ਾਂ ਦੀ ਅਗਰ ਇਹਨਾਂ ਨੂੰ ਇੰਡੀਕੇਸ਼ਨ ਮਿਲਦੀ ਆ ਸਟੱਡੀ ਕਰਦੇ ਆ ਜਦੋਂ ਇਹ, ਤਾਂ ਇਹ ਅਸੀਂ ਮਤਲਬ ਮੰਨ ਸਕਦੇ ਹਾਂ ਕਿ ਹੋ ਸਕਦਾ ਕਿ ਇੱਥੇ ਜਿਹੜੀ ਆ ਲਾਈਫ ਹੁੰਦੀ ਹੋਵੇ, ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਨੂੰ ਅਰਥ ਤੇ ਵੀ ਮਿਲਦੀਆਂ ਆ। ਤੇ ਹੋ ਸਕਦਾ ਕਿ ਉਹਨਾਂ ਨੂੰ ਫੋਟੋਸਿੰਥੈਸਿਸ ਦੇ ਕੋਈ ਸਾਈਨ ਮਿਲ ਜਾਣ ਉੱਥੇ, ਜਾਂ ਮਤਲਬ ਕੋਈ ਗੈਸਿਸ ਇਹੋ ਜਿਹੀਆਂ ਮਿਲ ਜਾਣ, ਹਨਾ। ਤੇ ਐਨੀਮਲ ਲਾਈਫ ਜਿਹੜੇ ਸਾਨੂੰ ਸੁਜੈਸਟ ਕਰਨ ਕਿ ਉੱਥੇ ਐਨੀਮਲ ਲਾਈਫ ਹੈਗੀ ਜਿਹਨੂੰ ਅਸੀਂ ਬਾਇਓਸਿਗਨੇਚਰ ਕਹਿੰਦੇ ਹੈਗੇ ਆ। ਤੇ ਇੰਟੈਲੀਜੈਂਟ ਦੀ ਵੀ ਜਿਵੇਂ ਮੈਂ ਦੱਸਿਆ, ਤੋ ਮਾਰਸ ਦੇ ਉੱਤੇ ਜਿਹੜਾ ਇੱਕ 2025 ਦੇ ਵਿੱਚ ਜਿਹੜਾ ਇੱਕ ਇਹਨਾਂ ਨੇ ਰੋਵਰ ਭੇਜਿਆ, ਉੱਥੇ ਇਹਨਾਂ ਨੂੰ ਇੱਕ ਰੌਕ ਇਹੋ ਜਿਹੀ ਮਿਲੀ ਆ ਜਿੱਥੇ ਕੁਛ ਇਹਨਾਂ ਨੂੰ ਸਪੋਟਸ ਕਹਿੰਦੇ ਆ, ਇਹਨੂੰ ਲੈਪਰਡ ਸਪੋਟਸ ਕਹਿੰਦੇ ਆ, ਉਹ ਮਿਲੇ ਆ। ਜਿਹੜਾ ਰੌਕ ਦਾ ਨਾਮ ਚਿਆਵਾ ਫਾਲਸ ਕਰਕੇ ਰੌਕ ਦਾ ਨਾਮ ਆ। ਤੇ ਉਹਨਾਂ ਰੌਕਸ ਦੀ ਜਦੋਂ ਉਹਨਾਂ ਨੇ ਸਟੱਡੀ ਕੀਤੀ ਸਾਇੰਟਿਸਟ ਨੇ, ਤਾਂ ਉਹ ਇਹ ਮੰਨਦੇ ਆ ਕਿ ਇਹ ਰੌਕਸ ਹੋ ਸਕਦਾ, ਕਿਉਂਕਿ ਅਸੀਂ ਮੰਨਦੇ ਆ ਕਿ ਜਿਹੜਾ ਮਾਰਸ ਹੈਗਾ ਉਹ ਇਸ ਟਾਈਮ ਦੇ ਉੱਤੇ ਹੋ ਸਕਦਾ ਮੋਸਟਲੀ ਡੈਡ ਆ, ਬਟ ਚਲੋ ਰਿਸਰਚ ਚੱਲ ਰਹੀ ਹੈ ਕਿ ਸ਼ਾਇਦ ਹਜੇ ਵੀ ਕੋਈ ਮਾਈਕਰੋਬਸ ਕਿਤੇ ਪ੍ਰੈਜੈਂਟ ਹੋਣ। ਬਟ ਅਸੀਂ ਮੰਨਦੇ ਕਿ ਇਸ ਟਾਈਮ ਦੇ ਉੱਤੇ ਜਿਹੜਾ ਮਾਰਸ ਰੈਡ ਆ, ਬਟ ਇਸ ਡੈਡ ਆ, ਬਟ ਅਸੀਂ ਪਤਾ ਕਿ ਪਹਿਲਾਂ ਹੋ ਸਕਦਾ ਕਿ ਲਾਈਫ ਕਾਫੀ ਕਰੋੜਾਂ ਸਾਲਾਂ ਪਹਿਲਾਂ ਇੱਥੇ ਲਾਈਫ ਸੀਗੀ, ਜਿਵੇਂ ਅਰਥ ਦੇ ਉੱਤੇ ਲਾਈਫ ਆ, ਲਾਈਫ ਸ਼ੁਰੂ ਹੋਈ ਆ, ਮਾਈਕਰੋਬੀਅਲ ਲਾਈਫ ਹੋ ਸਕਦਾ ਮਾਰਸ ਦੇ ਉੱਤੇ ਹੋਵੇ। ਸੋ ਜਿਹੜੀ ਉਹਨਾਂ ਨੂੰ ਉੱਥੋਂ ਰੌਕਸ ਮਿਲੀਆਂ ਆ, ਉਹ ਇੰਡੀਕੇਟ ਕਰਦੀਆਂ ਕਿ ਉੱਥੇ ਮਾਈਕਰੋਬਸ ਦੀ ਪ੍ਰੈਜੈਂਸ ਹੋ ਸਕਦੀ ਆ, ਹਨਾ। ਸੋ ਇਹਨੂੰ ਅੱਗੇ ਹੋਰ ਸਟੱਡੀ ਤਾਂ ਚਲੋ ਚੱਲ ਹੀ ਰਹੀ ਹੈ, ਕਿਉਂਕਿ ਜਿੱਦਾਂ ਮੈਂ ਦੱਸਿਆ ਇੱਕ ਸਾਨੂੰ ਸੈਂਪਲ ਇੱਥੇ ਵੀ ਅਰਥ ਦੇ ਉੱਤੇ ਲੈ ਕੇ ਆਉਣ ਦੀ ਲੋੜ ਹੁੰਦੀ ਹੈ, ਹਨਾ। ਤੇ ਅਸੀਂ ਸਿਰਫ ਉੱਥੋਂ ਹੀ ਨਹੀਂ ਸਾਰੀ ਫੋਟੋਜ਼ ਲੈ ਕੇ ਨਹੀਂ ਕਹਿ ਸਕਦੇ, ਮਤਲਬ ਐਜ਼ ਪ੍ਰੀਲਿਮਿਨਰੀ ਪ੍ਰਾਇਮਰੀ ਤੌਰ ਤੇ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਉੱਥੇ ਇਹ ਮਾਈਕਰੋਬਸ ਦੀ ਵਜ੍ਹਾ ਨਾਲ ਇਹ ਸਪੋਟ ਬਣੇ ਹੋ ਸਕਦੇ ਆ, ਹਨਾ। ਤੇ ਇੱਦਾਂ ਹੀ ਸੇਮ ਇੱਕ ਸਾਨੂੰ ਸੋਲਰ ਸਿਸਟਮ, ਜਿੱਦਾਂ ਸਾਡਾ ਸੋਲਰ ਸਿਸਟਮ ਆ, ਸੇਮ ਇੱਕ ਅਨਦਰ ਸੋਲਰ ਸਿਸਟਮ ਵੀ ਮਿਲਿਆ ਜਿਹਨੂੰ ਟ੍ਰੈਪਿਸਟ 1 ਕਰਕੇ ਨਾਮ ਦਿੱਤਾ ਹੈ ਸਾਇੰਟਿਸਟ ਨੇ। ਤੇ ਇਹ ਇੱਥੋਂ ਜਿਹੜਾ 147 ਲਾਈਟ ਈਅਰ ਦੂਰ ਆ ਅਰਥ ਤੋਂ, ਅਗਰ ਅਸੀਂ ਇੱਥੋਂ ਦੇਖਦੇ ਹਾਂ, ਹਨਾ। ਤੇ ਆਲਮੋਸਟ

0: ਹੈ ਨਾ, ਜਿਹਨੂੰ ਅਸੀਂ ਜਿਹੜਾ ਇੱਕ ਅਨਦਰ ਰੈੱਡ ਸਟਾਰ ਜਿਵੇਂ ਸਾਡਾ ਸਟਾਰ ਹੈ, ਏਦੇ ਉਹਨਾਂ ਦਾ ਵੀ ਇੱਕ ਆਪਣਾ, ਕਿਉਂਕਿ ਸੇਮ ਹੀ ਨਾਮ ਆਲਮੋਸਟ ਇਹਨਾਂ ਨੇ ਦਿੱਤੇ, ਟ੍ਰੈਪਿਸਟ ਵਨ ਕਰਕੇ ਜਿਹੜਾ ਸਟਾਰ ਦਾ ਨਾਮ ਆ, ਟ੍ਰੈਪਿਸਟ ਵਨ ਈ ਕਰਕੇ ਇਸ ਗ੍ਰਹਿ ਦਾ ਨਾਮ ਆ, ਜਿੱਥੇ ਸਾਨੂੰ ਜਿਹਨੂੰ ਇਹ ਜਿਹੜਾ 2017 ਦੇ ਵਿੱਚ ਡਿਸਕਵਰ ਹੋਇਆ ਸੀ, ਤੇ ਇਹਦੇ ਉੱਤੇ ਵੀ ਹੋਰ ਰਿਸਰਚ ਚੱਲ ਰਹੀ ਹੈਗੀ ਆ, ਤੇ ਇਹਨਾਂ ਨੂੰ ਸਾਇੰਟਿਸਟ ਜਿਹੜੇ ਅਲੱਗ ਅਲੱਗ ਯੂਨੀਵਰਸਿਟੀਜ਼ ਦੇ ਸਾਇੰਟਿਸਟ ਜਿਹੜੇ ਆ ਰਿਸਰਚ ਕਰਦੇ ਕਰ ਰਹੇ ਹੈਗੇ ਆ, ਕਿਉਂਕਿ ਇਹਦਾ ਸਾਈਜ਼ ਅਰਥ ਦੇ ਵਰਗਾ ਔਰ ਇੱਕ ਰੋਕੀ ਪਲੈਨਟਸ ਹੈਗੇ ਆ, ਸੋ ਇਸ ਲਈ ਮੋਸਟ ਪ੍ਰੋਬੇਬਿਲਿਟੀ ਹੈਗੀ ਆ, ਪ੍ਰੋਬੇਬਿਲਿਟੀ ਹੈਗੀ ਆ ਕਿ ਉੱਥੇ ਹੋ ਸਕਦਾ ਕਿ ਲਾਈਫ ਜਿਹੜੀ ਆ ਹੋਵੇ, ਔਰ ਸਾਨੂੰ ਇਹ ਵੀ ਲੱਗਦਾ ਕਿ ਉੱਥੇ ਨਾਈਟ੍ਰੋਜਨ ਐਟਮੋਸਫੇਅਰ, ਜਿੱਦਾਂ ਸਾਡਾ ਸਾਡੇ ਐਟਮੋਸਫੇਅਰ ਚ ਨਾਈਟ੍ਰੋਜਨ ਸਾਨੂੰ ਪਤਾ ਸਭ ਤੋਂ ਵੱਧ 71%, ਸੋ ਇੱਥੇ ਵੀ ਜਿਹੜਾ ਹੋ ਸਕਦਾ ਕਿ ਨਾਈਟ੍ਰੋਜਨ ਰਿਚ ਐਟਮੋਸਫੇਅਰ ਹੋਵੇ ਤੇ ਨਾਲ ਲਿਕੁਇਡ ਵਾਟਰ ਵੀ ਪ੍ਰੈਜੈਂਟ ਹੋਵੇ, ਜਿਹੜਾ ਸਾਨੂੰ ਜਿਹਦੇ ਲਈ ਜਿਹੜਾ ਇਹਨੂੰ ਇੱਕ ਟੋਪ ਜਿਹੜਾ ਇੱਕ ਲਿਸਟ ਦੇ ਵਿੱਚ ਰੱਖ ਦਿੰਦਾ ਕਿ ਉੱਥੇ ਲਾਈਫ ਐਗਜ਼ਿਸਟ ਕਰ ਸਕਦੀ ਆ। ਹੁਣ ਇਹ ਜਦੋਂ ਜਦੋਂ ਮੈਂ ਗੱਲ ਕਰ ਰਹੀ ਹਾਂ ਕਿ ਐਟਮੋਸਫੇਅਰ ਦੇ ਆਹ ਗੈਸਿਸ ਹੋ ਸਕਦੀਆਂ, ਉਹ ਗੈਸਿਸ ਹੋ ਸਕਦੀਆਂ, ਹਨਾ, ਇਹ ਸਾਨੂੰ ਕਿਵੇਂ ਲੱਗਦਾ ਕਿ ਇਹ ਜਿਹੜੇ ਟੈਲੀਸਕੋਪ ਹੁੰਦੇ ਇੱਕ ਇੱਕ ਟੈਕਨੋਲੋਜੀ ਯੂਜ਼ ਕਰਦੇ ਜਿਹਨੂੰ ਅਸੀਂ ਟਰਾਂਸਮਿਸ਼ਨ ਸਪੈਕਟ੍ਰੋਸਕੋਪੀ ਕਹਿੰਦੇ ਹਾਂ। ਸੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਇੱਕ ਪਲੈਨਟ ਜਿਹੜਾ ਉਹਦਾ ਸਟਾਰ ਆ, ਜਿਵੇਂ ਸਾਡਾ ਸਨ ਹੈ ਮੰਨ ਲਓ, ਅਰਥ ਜਦੋਂ ਉਹਦੇ ਮੋਹਰਿਓਂ ਲੰਘ ਰਹੀ ਆ, ਹਨਾ, ਤੋ ਇਹ ਜਦੋਂ ਇਹ ਵੈਬ ਜਿਹੜਾ ਟੈਲੀਸਕੋਪ ਲੱਗਾ, ਜੇਮਸ ਵੈਬ ਟੈਲੀਸਕੋਪ, ਜਦੋਂ ਜਿਹੜੀ ਅਰਥ ਜਿਹੜੀ ਆ, ਇਹ ਮੈਂ ਸਿਰਫ ਐਜ਼ ਐਗਜ਼ਾਮਪਲ ਦੱਸ ਰਹੀ ਹਾਂ ਕਿ ਅਰਥ ਜਦੋਂ ਸਾਡੇ ਸਨ ਦੇ ਔਰ ਜੇਮਸ ਵੈਬ ਟੈਲੀਸਕੋਪ ਦੇ ਵਿਚਕਾਰ ਆ ਜੂਗੀ, ਤਾਂ ਅਸੀਂ ਜਿਹੜਾ ਟੈਲੀਸਕੋਪ ਹੈ ਇਹ ਨੋਟਿਸ ਕਰਦਾ ਹੈ ਕਿ ਜਿਹੜੀ ਲਾਈਟ, ਜਿਹੜੀ ਸਨ ਦੀ ਲਾਈਟ ਹੈਗੀ, ਉਹ ਜਦੋਂ ਅਰਥ ਦੇ ਐਟਮੋਸਫੇਅਰ ਚ ਪਾਸ ਹੁੰਦੀ ਆ, ਤਾਂ ਕਿੰਨੀ ਲਾਈਟ ਅਬਜ਼ੋਰਬ ਹੋ ਰਹੀ ਆ ਉਹਦੇ ਬੇਸਿਸ ਤੇ। ਇਹਨੂੰ ਮੈਂ ਈਜ਼ਲੀ ਸਮਝਾਉਂਗੀ, ਜਿਵੇਂ ਸਾਨੂੰ ਪਤਾ ਕਿ ਬਲੈਕ ਕਲਰ ਬਹੁਤ ਜ਼ਿਆਦਾ ਮਤਲਬ ਅਬਜ਼ੋਰਬ ਕਰਦਾ, ਹਨਾ, ਹੀਟ ਨੂੰ, ਔਰ ਵਾਈਟ ਸਾਨੂੰ ਪਤਾ ਰਿਫਲੈਕਟ ਕਰਦਾ ਆ, ਸੋ ਇਹਦੀ ਅਬਜ਼ੋਰਬੈਂਸ ਪਾਵਰ ਜਿਹੜੀ ਆ ਜਾਂ ਵੇਵ ਲੈਂਥ ਜਿਹੜੀ ਆ, ਉਹ ਜਿਹੜੀ ਵਾਈਟ ਬਲੈਕ ਕਲਰ ਦੀ ਅਬਜ਼ੋਰਬ ਕਰਨ ਦੀ ਜਿਹੜੀ ਆ ਕੈਪੈਸਿਟੀ ਜ਼ਿਆਦਾ ਹੁੰਦੀ ਆ। ਸੋ ਸਿਮਿਲਰਲੀ ਹਰ ਗੈਸ, ਹਰ ਕੈਮੀਕਲ ਡਿਫਰੈਂਟ ਅਮਾਊਂਟ ਜਿਹੜਾ ਆ ਲਾਈਟ ਦਾ ਅਬਜ਼ੋਰਬ ਕਰੂਗਾ, ਸੋ ਜਿੰਨੀ ਉਹ ਲਾਈਟ ਨੂੰ ਸੋਖ ਲੈਂਦਾ ਆ, ਉਸ ਦੇ ਬੇਸਿਸ ਤੇ ਜਿਹੜਾ ਆ ਡਿਸਾਈਡ ਕਰਦੇ ਆ ਕਿ ਓਕੇ ਇਹ ਵਾਲਾ ਜਿਹੜਾ ਕੈਮੀਕਲ ਉੱਥੇ ਪ੍ਰੈਜੈਂਟ ਹੈਗਾ, ਜਿਹੜਾ ਹੋ ਸਕਦਾ ਉਸ ਐਟਮੋਸਫੇਅਰ ਦੇ ਵਿੱਚ, ਹਨਾ। ਤੇ ਸਿਮਿਲ ਮਤਲਬ ਇੱਦਾਂ ਦਾ ਹੀ ਇੱਕ ਜਿਹੜਾ ਕੈਮੀਕਲ ਜਿਹਨੂੰ ਡਾਈਮਿਥਾਇਲ ਸਲਫਾਈਡ ਕਰਕੇ DMS ਸ਼ੋਰਟ ਚ ਕਹਿ ਦਿੰਦੇ ਆ, DMS ਔਰ ਡਾਈਮਿਥਾਇਲ ਡਾਈ ਸਲਫਾਈਡ, ਉਹ ਇੱਕ ਹੋਰ ਪਲੈਨਟ ਦੇ ਉੱਤੇ ਮਿਲਿਆ ਜਿਹਨੂੰ K2-12-18b ਇਹਨਾਂ ਨੇ ਨਾਮ ਦਿੱਤਾ ਹੈ, ਜਿਹੜਾ ਅਰਥ ਤੋਂ ਲਗਭਗ 8 ਗੁਣਾ ਜਿਹੜਾ ਵੱਡਾ ਸਾਈਜ਼ ਹੈਗਾ, ਸੋਰੀ ਮਾਸ ਹੈਗਾ, ਤੇ ਸਾਈਜ਼ ਉਹਦਾ ਆਲਮੋਸਟ ਡਬਲ ਆ ਅਰਥ ਤੋਂ, ਤੇ ਇਹ ਜਿਹੜਾ ਅਰਥ ਤੋਂ 124 ਲਾਈਟ ਈਅਰ ਦੂਰ ਹੈਗਾ, ਤੇ ਇਹ ਵੀ ਅਸੀਂ ਇਹਦੇ ਤੇ ਵੀ ਸਾਨੂੰ ਇਹ, ਕਿਉਂਕਿ ਇਹ ਜਿਹੜੇ ਦੋ ਕੈਮੀਕਲ ਮਿਲੇ ਹੈਗੇ DMS ਔਰ DMDS, ਇਹ ਅਰਥ ਦੇ ਉੱਤੇ ਸਿਰਫ ਮਾਈਕਰੋਬਸ ਪ੍ਰੋਡਿਊਸ ਕਰਦੇ ਆ, ਸੋ ਇਸ ਲਈ ਸਾਨੂੰ ਇਹ ਲੱਗਦਾ ਹੈ ਕਿ ਮੇ ਬੀ ਹੋ ਸਕਦਾ ਕਿ ਉੱਥੇ ਵੀ ਮਾਈਕਰੋਬਸ ਹੋਣ ਜਿਹੜੇ ਇਸ ਕੈਮੀਕਲ ਨੂੰ ਪ੍ਰੋਡਿਊਸ ਕਰ ਰਹੇ ਆ। ਬਟ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਜ਼ਰੂਰੀ ਨਹੀਂ ਆ ਜਿਹੜੀ ਚੀਜ਼ ਅਰਥ ਤੇ ਜੇ ਕੋਈ ਕੈਮੀਕਲ ਅਰਥ ਦੇ ਉੱਤੇ ਪ੍ਰੋਡਿਊਸ ਹੋ ਰਿਹਾ ਹੈਗਾ ਆ ਮਾਈਕਰੋਬਸ ਦੇ ਨਾਲ, ਤਾਂ ਜ਼ਰੂਰੀ ਨਹੀਂ ਹੈਗਾ ਕਿ ਉਹ ਕਿਤੇ ਹੋਰ ਵੀ ਮਾਈਕਰੋਬਸ ਦੇ ਨਾਲ ਹੀ ਪ੍ਰੋਡਿਊਸ ਹੋ ਰਿਹਾ ਹੋਊਗਾ, ਕਿਉਂਕਿ ਇਹ ਵਾਲਾ ਕੈਮੀਕਲ ਸਾਨੂੰ ਯੂਨੀਵਰਸ ਦੇ ਵਿੱਚ ਹੋਰ ਸਪੇਸਿਸ ਦੇ ਵਿੱਚ ਵੀ ਕੁਛ ਮਿਲਿਆ ਹੈਗਾ, ਸੋ ਅਸੀਂ ਮੰਨਦੇ ਕਿ ਨੈਚੁਰਲੀ ਵੀ ਇਹ ਪ੍ਰੋਡਿਊਸ ਹੋ ਸਕਦਾ ਹੈ, ਜ਼ਰੂਰੀ ਨਹੀਂ ਕਿ ਕੋਈ ਐਨੀਮਲ ਆਪਣੀ ਜਾਂ ਮਾਈਕਰੋਬ ਆਪਣੀ ਐਕਟੀਵਿਟੀ ਦੇ ਦੌਰਾਨ ਹੀ ਇਹਨੂੰ ਪ੍ਰੋਡਿਊਸ ਕਰ ਰਿਹਾ ਹੈਗਾ।
1: ਰਾਈਟ। ਅੱਛਾ, ਮੇਰੇ ਕੋਲ ਕੁਛ ਹੋਰ ਵੀ ਸਵਾਲ ਹੈਗੇ ਨੇ, ਬਟ ਮੈਨੂੰ ਇਹ ਲੱਗਦਾ ਕਿ ਉਹ ਫਿਰ ਇੱਕ ਦੋ ਸਵਾਲ ਨੇ, ਉਹ ਥੋੜ੍ਹਾ ਜਿਹਾ ਲੰਬਾ ਚਲਾ ਜਾਣਾ। ਆਪਾਂ ਇੱਦਾਂ ਕਰਦੇ ਹਾਂ, ਇੱਕ ਬ੍ਰੇਕ ਲੈ ਲੈਂਦੇ, ਬ੍ਰੇਕ ਤੋਂ ਬਾਅਦ ਆ ਕੇ ਇਸੇ ਵਿਸ਼ੇ ਨੂੰ ਅੱਗੇ ਕੰਟੀਨਿਊ ਰੱਖਦੇ ਹਾਂ। ਏਲੀਅਨਸ ਦੇ ਉੱਤੇ ਜਿਹੜੀ ਗੱਲਬਾਤ ਸਾਡੀ ਹੋ ਰਹੀ ਹੈ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕਰਦੇ ਹਾਂ ਗੱਲਾਂ ਬਾਤਾਂ ਦੀ ਡੀਪ ਟਾਕ ਸ਼ੋਅ ਦੇ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
5: ਓ ਜੋ ਹੁਕਮ ਮੇਰੀ ਸਰਕਾਰ।
4: ਓ ਆ ਕਿਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਓ ਅਕਸ਼ਰਾ ਜੂਲਰ ਦੀ ਦੂਜੀ ਲੋਕੇਸ਼ਨ ਹੈ ਰਿਵਰ ਸਟੋਨ ਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ,
6: ਈਸਟ ਰਿਵਰ

0: ਵਿੱਚ ਵੀ ਤੁਹਾਡੀ ਸੇਵਾ ਵਿੱਚ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
2: ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ ਜੀ ਇਸ ਵਕਤ, ਔਰ ਗੱਲ ਏਲੀਅਨਸ ਦੀ ਹੋ ਰਹੀ ਹੈ। ਜਿੱਦਾਂ ਪਿਛਲਾ ਸੈਗਮੈਂਟ ਹੈ ਜਿਹਦੇ 'ਚ ਥੋੜ੍ਹਾ ਸਾਇੰਟੀਫਿਕਲੀ ਸੰਦੀਪ ਜੀ ਨੇ ਦੱਸਿਆ ਕਿ ਕੀ ਵਾਕਈ ਏਲੀਅਨਸ ਹੈਗੇ ਨੇ, ਅਤੇ ਜੇ ਹੈਗੇ ਨੇ ਤਾਂ ਉਹਨਾਂ ਨੂੰ ਕਿੱਦਾਂ, ਉਹਨਾਂ ਦੀ ਸਟੱਡੀ ਜਿਹੜੀ ਹੈ ਕਿੱਦਾਂ ਕੀਤੀ ਜਾਂਦੀ ਹੈ, ਇਹ ਸਾਰਾ ਕੁਛ ਸਮਝ ਲੈਂਦੇ ਹਾਂ ਆਪਾਂ ਸੰਦੀਪ ਜੀ। ਇਹ ਸਾਰੀਆਂ ਗੱਲਾਂ ਹੁਣ ਤੱਕ ਮੋਟੇ ਮੋਟੇ ਤੌਰ 'ਤੇ ਸਮਝ ਲੱਗ ਰਹੀਆਂ ਨੇ, ਪੱਲੇ ਪੈ ਰਹੀਆਂ ਨੇ। ਸਾਇੰਸਦਾਨਾਂ ਨੇ ਜਿਹੜੇ ਨੇ ਕੁਛ ਪਲੈਨਟਸ ਰੂਲ ਆਊਟ ਕਰਤੇ ਪਹਿਲਾਂ ਰੱਖ ਕੇ, ਬੜੇ ਸਾਰੇ ਨਵੇਂ ਸਟਾਰਸ ਜਿਹੜੇ ਨੇ, ਇਨਫੈਕਟ ਤੁਸੀਂ ਦੱਸ ਰਹੇ ਸੀਗੇ ਕਿ ਇੱਕ ਹੋਰ ਗਲੈਕਸੀ ਜਿਹੜੀ ਹੈ ਸਾਡੇ ਵਾਲੀ ਮਿਲਕੀ ਵੇ ਗਲੈਕਸੀ ਤੋਂ ਵੀ ਪਰੇ ਦੀ ਗਲੈਕਸੀ ਤੱਕ ਦੇ ਸਬੂਤ ਇਕੱਠੇ ਕਰਨ ਲੱਗ ਪਏ ਨੇ। ਇਨਸਾਨ ਦੀ ਜ਼ਿੰਦਗੀ ਦੂਸਰਿਆਂ ਗ੍ਰਹਿਆਂ ਦੇ ਉੱਤੇ ਕਿਵੇਂ ਹੋ ਸਕਦੀ ਹੈ ਇਹਦੇ ਬਾਰੇ ਪਤਾ ਕੀਤਾ ਜਾ ਰਿਹਾ। ਚੰਨ ਤੱਕ ਚਲੇ ਗਏ ਹਾਂ, ਸੂਰਜ 'ਤੇ ਜਾਣ ਦੀਆਂ ਤਿਆਰੀਆਂ ਨੇ, ਏਲੀਅਨ ਕਾਹਤੇ ਨਹੀਂ ਹਾਲੇ ਤੱਕ ਲੱਭ ਸਕੇ ਹੈਗੇ। ਕੀ ਸਾਇੰਸ ਦੇ ਕੋਲ ਜਿਹੜੀ ਵੀ ਤਕਨੀਕ ਹੈਗੀ ਹੈ ਜਾਂ ਜੋ ਵੀ ਰਿਸੋਰਸਿਸ ਹੈਗੇ ਨੇ ਉਹ ਨਾ ਕਾਫੀ ਨੇ?
3: ਹਾਂਜੀ, ਇਹਦਾ ਥੋੜਾ ਜਿਹਾ ਮਿਕਸ ਜਿਹਾ ਆਨਸਰ ਹੈ। ਪਹਿਲਾਂ ਤਾਂ ਜਿਹੜੀ ਇਹ ਚੀਜ਼ ਇਹ, ਕਿਉਂਕਿ ਹਰ ਕਿਸੇ ਨੂੰ ਇਹ ਚੀਜ਼ ਹੁੰਦੀ ਹੈ ਨਾ, ਜਿੱਦਾਂ ਅਸੀਂ ਕਿਹਾ ਕਿ ਅਸੀਂ ਇੰਨੇ ਮਹਿੰਗੇ ਮਹਿੰਗੇ ਟੈਲੀਸਕੋਪ ਲਾ, ਇੰਨੀ ਦੂਰ ਤੱਕ ਚਲੇ ਗਿਆ, ਇੰਨੀ ਦੂਰ ਤੱਕ ਸਾਡਾ ਜਿਹੜਾ ਬਣਾਇਆ ਹੋਇਆ ਟੈਲੀਸਕੋਪ ਚਲੇ ਗਿਆ ਹੈ ਨਾ, ਤੇ ਫਿਰ ਵੀ ਇਹ ਕਿਉਂ ਨੀ ਲੱਭ ਰਿਹਾ? ਤੇ ਇਸ ਚੀਜ਼ ਨੂੰ ਕਈ ਵਾਰ ਅਸੀਂ ਜਿਹੜਾ ਗ੍ਰੇਟ ਸਾਇਲੈਂਸ ਦਾ ਨਾਮ ਵੀ ਦੇ ਦਿੰਦੇ ਹਾਂ ਕਿ ਇੰਨਾ ਟਾਈਮ ਹੋ ਗਿਆ ਸਾਨੂੰ ਨਾ, ਅੱਜ ਤੱਕ ਸਾਨੂੰ ਕੋਈ ਇੰਟੈਲੀਜੈਂਸ ਲਾਈਫ ਨਹੀਂ ਮਿਲੀ। ਹੁਣ ਇਹ ਸਵਾਲ ਅਸੀਂ ਸਾਰੇ ਹੀ ਪੁੱਛਦੇ ਹਾਂ, ਸਾਇੰਟਿਸਟ ਵੀ ਪੁੱਛਦੇ ਆ, ਆਮ ਲੋਕ ਵੀ ਪੁੱਛਦੇ ਆ, ਬਟ ਇਹ ਹੁੰਦਾ ਕਿ ਜਦੋਂ ਕੋਈ ਫੇਮਸ ਬੰਦਾ ਪੁੱਛਦਾ ਤਾਂ ਉਹ ਥੋੜਾ ਜ਼ਿਆਦਾ ਜਿਹੜੀ ਵੱਡੀ ਚੀਜ਼ ਹੋ ਜਾਂਦੀ ਹੈ ਨਾ। ਤੇ ਉਹ ਜੇ ਇੱਕ ਸਾਇੰਟਿਸਟ ਸੀਗਾ, ਇਟਾਲੀਅਨ ਅਮੈਰੀਕਨ ਸਾਇੰਟਿਸਟ ਸੀ, ਉਹਨਾਂ ਦਾ ਨਾਮ ਸੀ ਐਨਰਿਕੋ ਫਰਮੀ। ਉਹਨਾਂ ਦੇ ਨਾਮ ਤੇ ਫਰਮੀ ਪੈਰਾਡੋਕਸ ਕਰਕੇ ਇੱਕ ਏਲੀਅਨ ਦੇ ਨਾਲ ਹੀ ਚੀਜ਼ ਆ, ਜਦੋਂ ਉਹਦਾ ਮਤਲਬ ਉਹਨਾਂ ਨੇ ਜਦੋਂ ਇਹ ਗੱਲ ਪੁੱਛੀ, ਉਹ ਕਾਫੀ ਫੇਮਸ ਸੀ ਕਿਉਂਕਿ ਉਹਨਾਂ ਨੇ ਜਿਹੜਾ ਪੂਰੇ ਵਰਲਡ ਦਾ ਅੱਜ ਤੱਕ ਜਿਹੜਾ ਨਿਊਕਲੀਅਰ ਰਿਐਕਟਰ ਪਹਿਲਾਂ ਬਣਿਆ ਸੀਗਾ, ਮਤਲਬ ਜਿਹੜੇ ਬੋਮ ਤੁਸੀਂ ਦੇਖਦੇ ਹੋ ਉਹਦਾ ਨਿਊਕਲੀਅਰ ਰਿਐਕਟਰ, ਮਤਲਬ ਬੇਸਿਕ ਜਿਹੜੀ ਰਿਐਕਸ਼ਨ ਸੀ ਉਹ ਸਭ ਤੋਂ ਪਹਿਲਾਂ ਇਹਨੇ ਬਣਾਈ ਸੀਗੀ ਇਸ ਬੰਦੇ ਨੇ। ਤਾਂ ਕਦੇ ਬੈਠਾ ਐਵੇਂ ਆਪਣੇ ਦੋਸਤਾਂ ਨਾਲ ਕਾਫੀ ਕੁਫੀ ਪੀ ਰਿਹਾ ਹੋਣਾ, ਤੇ ਉਹਨੇ ਇਹ ਬੋਲਿਆ ਹੋਇਆ ਸੀ ਕਿ ਵੇਅਰ ਇਜ਼ ਐਵਰੀਬਡੀ, ਕਿ ਸਾਰੇ ਕਿੱਥੇ ਆ ਨਾ, ਕਿ ਅਸੀਂ ਇੰਨਾ ਕੁਛ ਸਰਚ ਕਰ ਰਹੇ ਹਾਂ ਸਾਨੂੰ ਨਹੀਂ ਮਿਲ ਰਹੇ ਹੈਗੇ। ਸੋ ਇੱਕ ਜਨਰਲ ਆਬਜ਼ਰਵੇਸ਼ਨ ਉਹਦੀ ਵੀ ਸੀਗੀ ਜਿਹੜੀ ਕਿ ਹਰ ਇੱਕ ਇਨਸਾਨ ਦੀ ਹੁੰਦੀ ਆ, ਕਿਉਂਕਿ ਅਸੀਂ ਕਹਿੰਦੇ ਹਾਂ ਕਿ ਇੰਨਾ ਕੁਛ ਹੈਗਾ, ਜਿੱਦਾਂ ਅਸੀਂ ਗੱਲ ਕੀਤੀ ਹੈ ਕਿ ਇੰਨੇ ਸਾਰੇ ਸਟਾਰਸ, ਇੰਨੇ ਸਾਰੇ ਪਲੈਨਟਸ ਹਨਾ, ਫਿਰ ਕੁਛ ਸਟਾਰ ਦੇ ਹੈਬੀਟੇਬਲ ਜ਼ੋਨ ਹੈਗੇ ਆ। ਜਿੱਦਾਂ ਹੈਬੀਟੇਬਲ ਜ਼ੋਨ ਦਾ ਮਤਲਬ ਹੁੰਦਾ ਕਿ ਅਰਥ ਮਤਲਬ ਕਿਸੇ ਵੀ ਸਟਾਰ ਤੋਂ, ਜਿਵੇਂ ਸਾਡਾ ਸਨ ਆ, ਉਹ ਤੋਂ ਕਿਸੇ ਪਲੈਨਟ ਦੀ ਇੰਨੀ ਕੁ ਦੂਰੀ ਹੋਵੇ ਕਿ ਨਾ ਤਾਂ ਉੱਥੇ ਬਹੁਤ ਜ਼ਿਆਦਾ ਠੰਡ ਹੋਵੇ ਕਿ ਉਹਦਾ ਪਾਣੀ ਬਰਫ਼ ਬਣ ਜਾਵੇ, ਔਰ ਨਾ ਹੀ ਇੰਨੀ ਜ਼ਿਆਦਾ ਗਰਮੀ ਹੋਵੇ ਕਿ ਪਾਣੀ ਜਿਹੜੀ ਬਹੁਤ ਜ਼ਿਆਦਾ ਮਤਲਬ ਪਾਣੀ ਉੱਥੇ ਭਾਫ਼ ਬਣ ਜਾਵੇ ਹਨਾ। ਇੱਕ ਐਗਜੈਕਟ ਮਤਲਬ ਇੱਕ ਪਰਫੈਕਟ ਲੋਕੇਸ਼ਨ ਜਿਹੜੀ ਆ ਹੋਵੇ ਪਲੈਨਟ ਦੀ, ਜਿਹਨੂੰ ਅਸੀਂ ਹੈਬੀਟੇਬਲ ਜ਼ੋਨ ਜਾਂ ਗੋਲਡੀ ਲੋਕ ਜ਼ੋਨ ਵੀ ਕਹਿ ਦਿੰਦੇ ਹਾਂ। ਸੋ ਏਦਾਂ ਦੀ, ਸੋ ਬਹੁਤ ਸਾਰੇ ਪਲੈਨਟਸ ਏਦਾਂ ਆ ਕਿ ਜਿਹੜੇ ਅਰਥ ਵਾਂਗੂ ਆਪਣੇ ਸਟਾਰ ਦੇ ਨਾਲ ਇੱਕ ਪਰਫੈਕਟ ਜਿਹੜੀ ਆ ਡਿਸਟੈਂਸ ਦੇ ਉੱਤੇ ਪ੍ਰੈਜੈਂਟ ਹੈਗੇ ਆ, ਬਟ ਫਿਰ ਵੀ ਉਹਨਾਂ 'ਚ ਸਾਨੂੰ ਲਾਈਫ ਜਿਹੜੀ ਆ ਨਹੀਂ ਮਿਲ ਰਹੀ ਹਨਾ। ਔਰ ਇਹ ਵੀ ਹੈਗਾ ਕਿ ਜਦੋਂ ਇੰਨੇ ਸਾਰੇ ਪਲੈਨਟ ਆ, ਉਹਨਾਂ 'ਚ ਇੰਟੈਲੀਜੈਂਟ ਲਾਈਫ ਵੀ ਮਤਲਬ ਜਿਹਨਾਂ ਕੋਲ ਟੈਕਨੋਲੋਜੀ ਬਹੁਤ ਜ਼ਿਆਦਾ ਹੋਵੇ ਉਹ ਵੀ ਡਿਵੈਲਪ ਹੋਣੇ ਚਾਹੀਦੇ ਸੀਗੇ ਹਨਾ। ਬਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਦੋਂ ਨਹੀਂ ਮਿਲੀਆਂ ਤਾਂ ਕੁਛ ਲੋਕ ਇਹਦੇ ਲਈ ਦੋ ਚਾਰ ਚੀਜ਼ਾਂ ਜਿਹੜੀਆਂ ਕਹਿੰਦੇ ਆ ਕਿ ਇੱਕ ਤਾਂ ਇਹ ਹੋ ਸਕਦਾ ਹੈ ਕਿ ਜਿੱਦਾਂ ਅਸੀਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੀ ਯੂਜ਼ ਕਰਦੇ ਹਾਂ ਹਨਾ, ਕਿਉਂਕਿ ਸਾਡੇ ਕੋਲ ਅੱਜ ਤੱਕ ਇਹ ਰੇਡੀਏਸ਼ਨ ਹੈਗੀਆਂ, ਬਟ ਹੋ ਸਕਦਾ ਕਿ ਕਿਸੇ ਹੋਰ ਜਿਹੜੇ ਏਲੀਅਨਸ ਹੈਗੇ ਉਹ ਕਿਸੇ ਹੋਰ ਤਰ੍ਹਾਂ ਦੀਆਂ ਰੇਡੀਏਸ਼ਨ ਜਾਂ ਹੋਰ ਤਰ੍ਹਾਂ ਦੇ ਸਿਗਨਲ ਯੂਜ਼ ਕਰਦੇ ਹੋਣ ਇੱਕ ਦੂਜੇ ਨਾਲ ਕੰਟੈਕਟ ਕਰਨ ਲਈ ਹਨਾ, ਔਰ ਉਹ ਇੱਦਾਂ ਦੇ ਸਿਗਨਲ ਹੋਣ ਜਿਹਨਾਂ ਨੂੰ ਅੱਜ ਤੱਕ ਅਸੀਂ ਹਜੇ ਤੱਕ ਨਹੀਂ ਸਮਝ ਪਾਏ ਹੈਗੇ। ਉਹ ਬਹੁਤ ਛੋਟੇ ਲੈਵਲ ਤੇ ਮਤਲਬ ਐਟਮ ਦੇ ਲੈਵਲ ਤੇ ਵੀ ਜਾ ਕੇ ਚੀਜ਼ਾਂ ਹੁੰਦੀਆਂ, ਉਹ ਕਾਫੀ ਜਿਹੜਾ ਡੀਪ ਹੋ ਜਾਂਦਾ। ਬਟ ਕਹਿੰਦਾ ਮਤਲਬ ਕਿ ਕੁਛ ਮਤਲਬ ਸਾਡੇ ਤੋਂ ਵੀ ਐਡਵਾਂਸ ਟੈਕਨੋਲੋਜੀ ਜਿਹੜੀ ਆ ਉਹ ਯੂਜ਼ ਕਰਦੇ ਹੋਣ, ਇੱਕ ਤਾਂ ਇਹ ਰੀਜ਼ਨ ਹੋ ਸਕਦਾ ਹੈ। ਦੂਜਾ ਰੀਜ਼ਨ ਹੋ ਸਕਦਾ ਹੈ ਕਿ ਜਿੱਦਾਂ ਮੈਂ ਕਿਹਾ ਕਿ ਉਹ ਕਾਫੀ ਦੂਰ ਹੋ ਸਕਦੇ ਆ, ਮਤਲਬ ਲੱਖਾਂ ਕਰੋੜਾਂ ਲਾਈਟ ਈਅਰ ਦੂਰ ਹੋ ਸਕਦੇ ਆ ਸਾਡੇ ਤੋਂ, ਤਾਂ ਚਾਹੇ ਉਹ ਬਹੁਤ ਜ਼ਿਆਦਾ ਸੇਮ ਹੀ ਸਿਗਨਲ ਯੂਜ਼ ਕਰ ਰਹੇ ਹੋਣ ਸਾਡੇ ਵਾਲੇ ਜੋ ਅਸੀਂ ਕਰ ਰਹੇ ਹਾਂ, ਕਿਉਂਕਿ ਫਿਜ਼ਿਕਸ ਦੇ ਜਾਂ ਕੈਮਿਸਟਰੀ ਦੇ ਲਾਜ਼ ਜਿਹੜੇ ਆ ਉਹ ਯੂਨੀਵਰਸ 'ਚ ਸੇਮ ਹੀ ਰਹਿੰਦੇ ਆ। ਜੇ ਤੁਸੀਂ ਇੱਥੇ ਕਹਿੰਦੇ ਆ ਕਿ ਜਿਹੜੀ ਆ ਲਾਈਟ ਤੋਂ ਬਿਨਾਂ ਤੇਜ਼ ਹੋਰ ਕੋਈ ਚੀਜ਼ ਨਹੀਂ ਜਾ ਸਕਦੀ, ਤਾਂ ਪੂਰੇ ਯੂਨੀਵਰਸ 'ਚ ਇਹੀ ਲਾਅ ਜਿਹੜਾ ਚੱਲਦਾ ਹਨਾ, ਯੂਨੀਵਰਸ 'ਚ ਲਾਈਟ ਤੋਂ ਬਿਨਾਂ ਤੇਜ਼ ਕੋਈ ਨਹੀਂ ਚੀਜ਼ ਜਾ ਸਕਦੀ। ਤਾਂ ਉਹ ਸਾਡੇ ਕਾਫੀ ਦੂਰ ਹੋਣ ਤਾਂ ਉਹਨਾਂ ਦੇ ਸਿਗਨਲ ਸਾਡੇ ਤੱਕ ਆਉਂਦੇ ਆਉਂਦੇ ਪੇਟ ਜਿਹੜੇ ਆ ਫੇਡ ਹੋ ਜਾਂਦੇ ਹੋਣ ਤੇ ਮੇ ਬੀ ਇਸ ਲਈ ਸਾਨੂੰ ਨਹੀਂ ਹੋ ਸਕਦੇ ਹਨਾ ਅਸੀਂ ਹੋ ਸਕਦਾ ਰੋਂਗ ਫ੍ਰੀਕੁਐਂਸੀ ਤੇ ਜਿੱਦਾਂ ਮੈਂ ਪਹਿਲਾਂ ਕਿਹਾ ਸਿਗਨਲ ਜਿਵੇਂ ਮੰਨ ਲਓ ਅਸੀਂ ਸੁਣਨਾ ਰੇਡੀਓ ਹਾਂਜੀ ਹੋਵੇ ਪਰ ABC ਰੇਡੀਓ ਫ੍ਰੀਕੁਐਂਸੀ ਲਗਾ ਦਈਏ ਹਨਾ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ ਉਸ ਤੋਂ ਇਲਾਵਾ ਜਿਹੜਾ ਜ਼ੂ ਹਾਈਪੋਥੀਸਿਸ ਜਿਹੜਾ ਹੁੰਦਾ ਹੈ ਉਹ ਇੱਕ ਜ਼ੂ ਹਾਈਪੋਥੀਸਿਸ ਕਰਕੇ ਜਿਹੜੀ ਅਸੀਂ ਚੀਜ਼ ਮੰਨਦੇ ਹਾਂ ਕਿ ਮੇ ਬੀ ਹੋ ਸਕਦਾ ਕਿ ਸਾਡੇ ਤੋਂ ਜਿਹੜੀਆਂ ਵੱਧ ਕੇ ਐਡਵਾਂਸ ਜਿਹੜੀਆਂ ਮਤਲਬ ਜ਼ਿਆਦਾ ਹਾਈਟੈਕ ਏਲੀਅਨਸ ਹੋਊਗੇ ਮੇ ਬੀ ਉਹ ਸਾਡੇ ਨਾਲ ਬਹੁਤਾ ਜ਼ਿਆਦਾ ਕੰਟੈਕਟ ਕਰਨਾ ਹੀ ਨਹੀਂ ਚਾਹੁੰਦੇ ਮੇ ਬੀ ਉਹਨਾਂ ਨੂੰ ਉਹਨਾਂ ਤੱਕ ਸਾਡੇ ਸਿਗਨਲ ਪਹੁੰਚ ਰਹੇ ਆ ਬਟ ਜਿਵੇਂ ਮੂਵੀਜ਼ ਚ ਹੁੰਦਾ ਨਾ ਕਿ ਉਹ ਸਾਨੂੰ ਦੇਖ ਰਿਹਾ ਬਟ ਅਸੀਂ ਉਹਨਾਂ ਨੂੰ ਦੇਖ ਨਹੀਂ ਪਾ ਰਹੇ ਤੇ ਨਾ ਹੀ ਉਹ ਸਾਡੇ ਨਾਲ ਕੰਟੈਕਟ ਕਰਨਾ ਚਾਹ ਰਹੇ ਆ ਹਨਾ ਤੇ ਇੱਕ ਅਸੀਂ ਕਹਿੰਦੇ ਹਾਂ ਕਿ ਇਹ ਵੀ ਹੋ ਸਕਦਾ ਕਿ ਜਿੱਦਾਂ ਫੋਰੈਸਟ ਦੇ ਵਿੱਚ ਹੁੰਦਾ ਇਹਨੂੰ ਡਾਰਕ ਫੋਰੈਸਟ ਥਿਊਰੀ ਕਰਕੇ ਨਾਮ ਦਿੱਤਾ ਹੈ ਕਿ ਜਿਵੇਂ ਫੋਰੈਸਟ ਹੁੰਦਾ ਕਿ ਛੋਟੇ ਜਾਨਵਰ ਜਿਹੜੇ ਆ ਜਾਂ ਜਿਹੜੇ ਬਚ ਕੇ ਰਹਿੰਦੇ ਆ ਸ਼ਾਂਤ ਰਹਿੰਦੇ ਆ ਜਦੋਂ ਤਾਂ ਕਿ ਉਹ ਆਪਣੇ ਆਪ ਨੂੰ ਬਚਾ ਸਕਣ ਹਨਾ ਹੰਟਰਸ ਤੋਂ ਜਾਂ ਦੂਜੇ ਜਾਨਵਰਾਂ ਤੋਂ ਤਾਂ ਮੇ ਬੀ ਹੋ ਸਕਦਾ ਕਿ ਇਸ ਲਈ ਉਹ ਜਿਹੜਾ ਸਾਡੇ ਨਾਲ ਕੰਟੈਕਟ ਨਹੀਂ ਕਰ ਰਹੇ ਸੋ ਜਿੰਨੀਆਂ ਪੋਸੀਬਿਲਿਟੀਜ਼ ਲਾਈਫ ਮਿਲਣ ਦੀਆਂ ਆ ਉਨੀਆਂ ਹੀ ਪੋਸੀਬਿਲਿਟੀਜ਼ ਜਿਹੜੀਆਂ ਇਸ ਚੀਜ਼ ਦੀਆਂ ਹੈ ਕਿ ਮੇ ਬੀ ਉਹ ਸਾਡੇ ਨਾਲ ਜਾਣ ਬੁੱਝ ਕੇ ਕੰਟੈਕਟ ਨਹੀਂ ਕਰ ਰਹੇ ਜਾਂ ਮੇ ਬੀ ਉਹ ਬਹੁਤ ਦੂਰ ਪ੍ਰੈਜੈਂਟ ਹੈਗੇ ਆ ਕਿ ਅਸੀਂ ਅੱਜ ਤੱਕ ਉਹਨਾਂ ਨੂੰ ਲੱਭ ਨਹੀਂ ਪਾ ਰਹੇ ਹੈਗੇ ਹਾਂਜੀ ਔਰ ਦੂਜੀ ਗੱਲ ਕਿਉਂਕਿ ਅਸੀਂ ਹਰ ਇੱਕ ਪਲੈਨਟ ਤੇ ਜਾ ਵੀ ਨਹੀਂ ਸਕਦੇ ਹੈਗੇ ਇੰਨੇ ਸਾਰੇ ਪਲੈਨਟ ਤੇ ਜਾਣਾ ਤਾਂ ਬਹੁਤ ਹੈ ਨਾ ਬਹੁਤ ਔਖਾ ਹੈ ਔਰ ਪੈਸਾ ਵੀ ਇੰਨਾ ਬਹੁਤ ਜ਼ਿਆਦਾ ਚਾਹੀਦਾ ਔਰ ਟੈਕਨੋਲੋਜੀ ਬਹੁਤ ਚਾਹੀਦੀ ਹੈ ਤੇ ਉਹ ਸਾਰੀਆਂ ਚੀਜ਼ਾਂ ਲਈ ਤੇ ਇਹ ਸਾਰੀ ਚੀਜ਼ਾਂ ਹੋ ਸਕਦੀਆਂ ਕਿ ਹੋ ਸਕਦਾ ਏਲੀਅਨਸ ਪ੍ਰੈਜੈਂਟ ਹੈਗੇ ਆ ਬਟ ਸਾਡਾ ਹਜੇ ਤੱਕ ਉਹਨਾਂ ਨਾਲ ਕੰਟੈਕਟ ਨਹੀਂ ਜਿਹੜਾ ਹੋ ਪਾ ਰਿਹਾ ਹੈਗਾ
2: ਫਲਾਣੀ ਜਗ੍ਹਾ ਯੂ ਐਫ ਓ ਡਿੱਗ ਪਿਆ ਉਹ ਫਲਾਣਿਆਂ ਨੇ ਯੂ ਐਫ ਓ ਭਾਲ ਲਿਆ ਜਾਂ ਹਨਾ ਉਹਨਾਂ ਨੇ ਰੋਕ ਲਿਆ ਅਸਲ ਚ ਯੂ ਐਫ ਓ ਤੇ ਵੀ ਬੜੀਆਂ ਸਾਰੀਆਂ ਫਿਲਮਾਂ ਡਾਕੂਮੈਂਟਰੀਜ ਦੇਖ ਚੁੱਕੇ ਹੈਗੇ ਯੂ ਐਫ ਓ ਕੀ ਚੀਜ਼ ਹੈਗਾ ਤੇ ਵਾਕਈ ਕੀ ਇਹ ਰੀਅਲ ਹੈਗੇ ਨੇ ਕੀ ਏਲੀਅਨਸ ਯੂ ਐਫ ਓ ਚ ਟਰੈਵਲ ਕਰਦੇ ਨੇ
3: ਹਾਂਜੀ ਯੂਐਫਓ ਦਾ ਵੈਸੇ ਬੇਸਿਕਲੀ ਮਤਲਬ ਹੁੰਦਾ ਹੈ ਅਨਆਡੈਂਟੀਫਾਈਡ ਆਬਜੈਕਟ ਸਾਨੂੰ ਪਤਾ ਹੈ ਨਾ ਉਹਦਾ ਮਤਲਬ ਹੈ ਕਿ ਕੋਈ ਵੀ ਚੀਜ਼ ਜਿਹੜੀ ਸਾਨੂੰ ਆਈਡੈਂਟੀਫਾਈ ਨਹੀਂ ਹੋ ਰਹੀ ਜਿਹਨੂੰ ਅਸੀਂ ਪਛਾਣ ਨਹੀਂ ਪਾ ਰਹੇ ਕਿ ਉਹ ਕੀ ਆ ਹਨਾ ਤੋ ਅਸੀਂ ਉਹਨੂੰ ਨਾਮ ਦੇ ਦਿੰਦੇ ਹਾਂ ਕਿ ਇੱਥੇ ਏਲੀਅਨ ਹੈਗੇ ਆ ਤੋ ਜਦੋਂ ਤੁਸੀਂ ਅਮੈਰੀਕਾ ਦੇ ਵਿੱਚ ਇੱਕ ਏਰੀਆ 51 ਕਰਕੇ ਜਗ੍ਹਾ ਜਿਹੜੀ ਅਮੈਰੀਕਨ ਇਹ ਆਪਣੇ ਸੀਕਰੇਟ ਉਹਦੇ ਲਈ ਮਤਲਬ ਆਰਮੀ ਦਾ ਜਾਂ ਕੁਛ ਉਹਨਾਂ ਦਾ ਬੇਸ ਹੈਗਾ ਉੱਥੇ ਬਟ ਉਹ 60s-70s ਦੇ ਵਿੱਚ ਕਾਫੀ ਗੱਲ ਉੜੀ ਸੀਗੀ ਕਿ ਉੱਥੇ ਏਲੀਅਨਸ ਰੱਖੇ ਹੋਏ ਆ ਨਾਸਾ ਯੂ ਐਸ ਨੇ ਔਰ ਉਹਨਾਂ ਤੋਂ ਹਾਈ ਟੈਕਨੋਲੋਜੀ ਲੈ ਰਹੇ ਆ ਉਹ ਸਾਰੀਆਂ ਚੀਜ਼ਾਂ ਤੋ ਕਾਫੀ ਸਾਰੇ ਉਹਨਾਂ ਦੇ ਆਪਣੇ ਪਾਇਲਟਸ ਨੇ ਵੀ ਇਹ ਰਿਪੋਰਟ ਕੀਤਾ ਸੀ ਕਿ ਸਾਨੂੰ ਇੱਦਾਂ ਦੀਆਂ ਚੀਜ਼ਾਂ ਦਿਖੀਆਂ ਹੈਗੀਆਂ ਕਿ ਜਿਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਉਹ ਕੀ ਹੈਗੇ ਆ ਸੋ ਇੱਦਾਂ ਦੀਆਂ ਜਿਹੜੀਆਂ ਰਿਪੋਰਟਸ ਕਾਫੀ ਮਿਲੀਆਂ ਹੈਗੀਆਂ ਬਟ ਇਹਦਾ ਕੋਈ ਕਨਵਿੰਸਿੰਗ ਜਿਹੜਾ ਐਵੀਡੈਂਸ ਨਹੀਂ ਹੈਗਾ ਕਿ ਉਹ ਐਕਚੁਅਲ ਚ ਕੋਈ ਏਲੀਅਨ ਆਏ ਹੈਗੇ ਆ ਕਿਸੇ ਹੋਰ ਜਗ੍ਹਾ ਤੋਂ ਹੁਣ ਇਹਦਾ ਵੀ ਇੱਕ ਰੀਜ਼ਨ ਇਹ ਹੈਗਾ ਕਿ ਕਿਉਂਕਿ ਚਾਹੇ ਸਾਨੂੰ ਕਿਤੇ ਵੀ ਲਾਈਫ ਮਿਲ ਸਕਦੀ ਆ ਨਾ ਸਾਨੂੰ ਮਾਰਸ ਦੇ ਉੱਤੇ ਜਿਹੜੀ ਆ ਮਾਈਕਰੋਬਸ ਮਿਲ ਸਕਦੇ ਆ ਜਾਂ ਹੋ ਸਕਦਾ ਵੀਨਸ ਦੇ ਉੱਤੇ ਸਾਨੂੰ ਜਿਹੜਾ ਪਲੈਨਟ ਆ ਉਹਦੇ ਉੱਤੇ ਮਾਈਕਰੋਬਸ ਮਿਲ ਜਾਣ ਜਾਂ ਫਿਰ ਕੋਈ ਹੋਰ ਸਿਗਨਲ ਮਿਲ ਜਾਵੇ ਇੰਟੈਲੀਜੈਂਟ ਬੀਂਗਸ ਤੋਂ ਪਰ ਜਦੋਂ ਅਸੀਂ ਯੂਐਫਓਜ਼ ਦੀ ਗੱਲ ਕਰੀਏ ਤਾਂ ਯੂਐਫਓਜ਼ ਜਿਵੇਂ ਅਗਰ ਕੋਈ ਯੂਐਫਓ ਹੋਵੇ ਤਾਂ ਇਹਦਾ ਮਤਲਬ ਕਿ ਉਹ ਬਹੁਤ ਜਦੋਂ ਅਸੀਂ ਮੂਵੀਜ਼ 'ਚ ਵੀ ਦੇਖਦੇ ਕਿ ਇਹਦਾ ਮਤਲਬ ਬਹੁਤ ਸਪੀਡ ਨਾਲ ਆ ਰਿਹਾ ਹਨਾ ਉਹ ਬਹੁਤ ਜ਼ਿਆਦਾ ਜਿਹੜੀ ਆ ਉਹਦੀ ਲਾਈਟ ਹੈਗੀ ਉਹ ਸਾਰੀਆਂ ਚੀਜ਼ਾਂ ਸੋ ਸਪੀਡ ਨਾਲ ਜਿੱਦਾਂ ਮੈਂ ਕਿਹਾ ਕਿ ਇੱਕਦਮ ਕੋਈ ਚੀਜ਼ ਹਜੇ ਤੱਕ ਇਹ ਨਹੀਂ ਪੋਸੀਬਲ ਨਾ ਹੀ ਸਾਨੂੰ ਲੱਗਦਾ ਕਿ ਇੱਦਾਂ ਹੈਗਾ ਹੈ ਕਿ ਇੱਕਦਮ ਹੀ ਕੋਈ ਚੀਜ਼ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਵੇ ਉਹ ਸਾਰਾ ਮੂਵੀਜ਼ 'ਚ ਹੀ ਹੋ ਸਕਦਾ ਸੋ ਯੂਐਫਓ ਦੀ ਹਜੇ ਤੱਕ ਕੋਈ ਐਕਚੁਅਲ ਮਤਲਬ ਐਵੀਡੈਂਸ ਇਹੋ ਜਿਹਾ ਨਹੀਂ ਮਿਲਿਆ ਜਿਹਨੇ ਸਾਨੂੰ ਇਹ ਕਿਹਾ ਹੋਵੇ ਕਿ ਹਾਂ ਇਹ ਕਿਤੇ ਬਾਹਰੋਂ ਆਇਆ ਹੈਗਾ ਤੇ ਉਹ ਜਿਹੜਾ ਜਿੱਦਾਂ ਮੈਂ ਏਰੀਆ 51 ਦੀ ਗੱਲ ਕੀਤੀ ਜਾਂ ਹੋਰ ਵੀ ਆ ਉਹ ਬਾਅਦ ਵਿੱਚ US ਗਵਰਨਮੈਂਟ ਨੇ ਵੀ ਇਹ ਕਲੀਅਰ ਕੀਤਾ ਕਿ ਉਹ ਉਹਨਾਂ ਦੇ ਆਪਣੇ ਵਰਲਡ ਵਾਰ ਦੇ ਟਾਈਮ ਦੇ ਉੱਤੇ ਕੋਈ ਐਵੇਂ ਦੇ ਮਤਲਬ ਕੋਈ ਨਵੇਂ ਉਹ ਪਲੇਨਸ ਵਗੈਰਾ ਜਾਂ ਫਾਈਟਰ ਜੈਟ ਤਿਆਰ ਕਰ ਰਹੇ ਸੀਗੇ ਜਿਹੜੇ ਜਿਹਨਾਂ ਦੇ ਬਾਰੇ ਪੂਰੇ ਵਰਲਡ ਨੂੰ ਉਹਨਾਂ ਨਹੀਂ ਪਤਾ ਸੀ ਔਰ ਨਹੀਂ ਦੱਸਣਾ ਚਾਹੁੰਦੇ ਸੀ ਹਨਾ ਇੱਕ ਤਰ੍ਹਾਂ ਮਤਲਬ ਕਾਫੀ ਪਾਵਰਫੁਲ ਜਿਹੜੇ ਜੈਟ ਸੀਗੇ ਸੋ ਇਸ ਲਈ ਕਿਸੇ ਨੂੰ ਉਹਦੇ ਬਾਰੇ ਜ਼ਿਆਦਾ ਪਤਾ ਨਹੀਂ ਸੀਗਾ ਤਾਂ ਨੋਰਮਲ ਜਿੱਦਾਂ ਆਪਾਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਆਪਣਾ ਧਿਆਨ ਉਦਨ ਚਲੇ ਜਾਂਦਾ ਕਿ ਨਹੀਂ ਮੇ ਬੀ ਇਹ ਕਿਤੇ ਬਾਹਰੋਂ ਆਈ ਆ ਚੀਜ਼ ਹਨਾ ਸੋ ਹਾਂਜੀ ਅਜੇ ਤੱਕ ਨਹੀਂ ਇਹ ਲੱਗਦਾ ਸਾਨੂੰ ਕਿ ਯੂਐਫਓ ਮਤਲਬ ਯੂਐਫਓ ਜਿਹੜਾ ਸੀ ਇਹ ਏਲੀਅਨਸ ਦੇ ਇੱਕ ਜਹਾਜ਼ ਦੇ ਤੌਰ ਤੇ ਕਹਿੰਦੇ ਆ ਕਿ ਉਹ ਐਗਜ਼ਿਸਟ ਕਰਦਾ ਐਕਚੁਅਲ ਚ ਕੋਈ ਇਦਾਂ ਦਾ ਸਾਨੂੰ ਨਹੀਂ ਮਿਲਿਆ ਹੈਗਾ
2: ਰਾਈਟ ਰਾਈਟ ਟਰੈਵਲ ਕਰਦੇ ਹੋਣਗੇ ਨਹੀਂ ਕਰਦੇ ਹੋਣਗੇ ਕੁਝ ਨਹੀਂ ਪਤਾ ਹੈਗਾ ਠੀਕ ਹੈ ਆਪਣੇ ਕੋਲ ਕੁਝ ਸਮਾਂ ਬਾਕੀ ਬਚਿਆ ਹੈਗਾ ਤੇ ਮੈਂ ਚਾਹਨਾ ਸੰਦੀਪ ਜੀ ਇਹਦੇ ਤੇ ਜਿਹੜੀ ਇੱਕ ਬਹਿਸ ਹੁੰਦੀ ਹੈਗੀ ਹੈ ਬੜੇ ਸ਼ੁਰੂ ਤੋਂ ਹੁੰਦੀ ਰਹੀ ਹੈਗੀ ਇਹਦੇ 'ਤੇ ਬਹਿਸ ਕਿ ਜਿਹੜੇ ਐਕਸਟਰਾ ਟੈਰੇਸਟਰੀਅਲ ਲਾਈਫ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਉਹਦੇ ਬਾਰੇ ਉਹਦੇ 'ਚ ਕੀ ਉਸ ਬਹਿਸ ਦਾ ਨਤੀਜਾ ਕੀ ਨਿਕਲਿਆ, ਮਤਲਬ ਅੱਜ ਦੇ ਟੋਪਿਕ ਦੇ ਵਿੱਚ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਇਹ ਤੁਸੀਂ ਕਹਿਤਾ ਹੈ ਕਿ ਠੀਕ ਹੈ ਸਾਇੰਸ ਇਸ ਗੱਲ ਨੂੰ ਮੰਨਦੀ ਹੈਗੀ ਹੈ ਕਿ ਏਲੀਅਨਸ ਹੋ ਸਕਦੇ ਨੇ ਪਰ ਹਾਲੇ ਤੱਕ ਉਹਨਾਂ ਦੇ ਸਬੂਤ ਨਹੀਂ ਮਿਲੇ ਹੈਗੇ, ਟੈਲੀਸਕੋਪ ਲੱਗੀ ਹੋਈ ਆ ਅਲੱਗ ਅਲੱਗ ਗ੍ਰਹਿਾਂ ਦੇ ਉੱਤੇ ਜਿੰਨੀ ਕੁ ਅਪਰੋਚ ਹੋ ਸਕਦੀ ਹੈ ਉਹ ਕਰ ਪਾਉਂਦੇ ਹੈਗੇ ਹਾਂ। ਜਿਵੇਂ ਕੁਛ ਕੁ ਚੀਜ਼ਾਂ ਜਿਹੜੀਆਂ ਨੇ ਨਾ ਸਾਇੰਸ ਦੇ ਵਿੱਚ ਜਿਹੜੀਆਂ ਉਹ ਕਹਿੰਦੇ ਨੇ ਕਿ ਹੌਲੀ ਹੌਲੀ ਸਿੱਧ ਹੋਣ ਲੱਗ ਪਈਆਂ, ਆਪਾਂ ਯੇਤੀ ਦੀ ਗੱਲ ਕੀਤੀ ਸੀਗੀ ਅਤੇ ਆਪਾਂ ਹੁਣ ਅੱਜ ਏਲੀਅਨ ਦੀ ਗੱਲ ਕਰ ਰਹੇ ਹੈਗੇ ਹਾਂ, ਭਵਿੱਖ 'ਚ ਹੋ ਸਕਦਾ ਅਸੀਂ ਜ਼ੌਂਬੀ ਦੀ ਵੀ ਗੱਲ ਕਰੀਏ। ਇਹ ਸਾਰੀਆਂ ਚੀਜ਼ਾਂ ਕਹਿੰਦੇ ਜੇ ਇਨਸਾਨੀ ਇੱਕ ਇਮੈਜੀਨੇਸ਼ਨ ਦੇ ਵਿੱਚੋਂ ਨਿਕਲੀਆਂ ਨੇ ਤਾਂ ਉਹ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਤਾਂ ਉਹਦੀ ਚੀਜ਼ ਹੋਏਗੀ, ਤਾਂ ਹੀ ਇਮੈਜੀਨੇਸ਼ਨ ਦੇ ਵਿੱਚ ਆਈਆਂ ਹੈਗੀਆਂ ਨੇ, ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਦਿਖਾਈ ਦਿੱਤਾ ਹੋਏਗਾ, ਮਹਿਸੂਸ ਹੋਇਆ ਹੋਏਗਾ। ਇੱਥੇ ਆਪਣੇ ਨਿਊ ਸਾਊਥ ਵੇਲਸ ਦੇ ਵਿੱਚ ਵੀ ਪਾਰਕਸ ਓਬਜ਼ਰਵੇਟਰੀ ਹੈ ਅਤੇ ਉੱਥੋਂ ਕਹਿੰਦੇ ਜਿਹੜਾ ਆਪਣਾ ਸਿਸਰੋ ਹੈ ਸ਼ਾਇਦ ਆਸਟ੍ਰੇਲੀਆ ਵਾਲਾ, ਹੈ ਨਾ, ਨਾਸਾ ਦੇ ਨਾਲ ਰਲ ਕੇ ਕੰਮ ਕਰਦੇ ਨੇ, ਉਹ ਪਾਰਕਸ ਜਿਹੜਾ ਸਬਰਬ ਹੈਗਾ ਰੀਜਨਲ ਏਰੀਆ ਪੇਂਡੂ ਇਲਾਕਾ ਅਤੇ ਉੱਥੇ ਵੀ ਕਹਿੰਦੇ ਉੱਥੋਂ ਵੀ ਸਿਗਨਲ ਭੇਜੇ ਹੈਗੇ ਨੇ ਕਿ ਏਲੀਅਨਸ ਨੂੰ ਅਲੱਗ ਅਲੱਗ ਭਾਸ਼ਾਵਾਂ 'ਚ ਵੀ ਕਰੋ ਗੱਲ ਸਾਡੇ ਨਾਲ।
3: ਹਾਂਜੀ, ਜਿਵੇਂ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਬੋਇਜਰ ਦੀ, ਜਿਹਦੇ 'ਚ ਅਸੀਂ ਜਿਹੜਾ ਉਹ ਜਦੋਂ ਪਹਿਲਾਂ ਆਈ ਥਿੰਕ 77 ਦੇ ਵਿੱਚ ਭੇਜਿਆ ਸੀਗਾ ਤਾਂ ਉਸ ਟਾਈਮ ਦੇ ਉੱਤੇ ਅਸੀਂ ਉੱਥੇ ਇੱਕ ਪਲੇਟ, ਮਤਲਬ ਇੱਕ ਪਲੇਟ ਜਿਹੀ ਵਰਗੀ ਚੀਜ਼ ਭੇਜੀ ਜਿਹਦੇ ਉੱਤੇ ਅਸੀਂ ਪੂਰਾ ਆਪਣਾ ਸੋਲਰ ਸਿਸਟਮ ਬਣਾ ਕੇ ਭੇਜਿਆ ਕਿ ਸਾਡਾ ਇਹ ਸੰਨ ਆ, ਇਹਦੇ ਦੁਆਲੇ 8 ਪਲੈਨਟ ਹੈਗੇ ਆ, 9, ਉਹਦੇ 'ਚ ਪਲੂਟੋ ਵੀ ਸੀਗਾ ਉਸ ਟਾਈਮ ਦੇ ਉੱਤੇ, ਇਹ ਪਲੈਨਟ ਹੈਗੇ ਆ ਅਤੇ ਉਹਦੇ ਵਿੱਚ ਅਸੀਂ ਅਰਥ ਦੇ ਅਰਾਊਂਡ ਇੱਕ ਸਰਕਲ ਜਿਹਾ ਉਹਨਾਂ ਨੇ ਬਣਾ ਕੇ ਭੇਜਿਆ ਕਿ ਇਹ ਵਾਲਾ ਆ ਜਿੱਥੋਂ ਸਿਗਨਲ ਆਇਆ ਇਹ, ਹੈ ਨਾ। ਫਿਰ ਉਹਦੇ ਉੱਤੇ ਇੱਕ ਮੇਲ ਔਰ ਫੀਮੇਲ ਦੀ ਫੋਟੋ ਲੱਗੀ ਹੈਗੀ ਆ, ਕੁਛ ਜਿਹੜੇ ਆ ਮੈਥਮੈਟੀਕਲ ਫਾਰਮੂਲਾਜ਼ ਹੈਗੇ ਆ, ਡਾਇਰੈਕਸ਼ਨਸ ਹੈਗੀਆਂ, ਹੈ ਨਾ, ਔਰ ਆਫਕੋਰਸ ਫੋਟੋਜ਼ ਵੀ ਹੈਗੀਆਂ, ਪਤਾ ਨਹੀਂ 150 ਕਿ ਕਿੰਨੀਆਂ ਫੋਟੋਜ਼, ਔਰ ਉਹ ਫੋਟੋਜ਼ ਜਿਹੜੀਆਂ ਉਹਨਾਂ ਨੇ ਜਿਹੜੀਆਂ ਕਿਸੇ ਕੋਡਿੰਗ ਦੀ ਲੈਂਗੁਏਜ ਪਾ ਕੇ ਭੇਜੀਆਂ, ਹੈ ਨਾ। ਉਸ ਤੋਂ ਇਲਾਵਾ ਗਾਣੇ ਪੂਰੇ ਵਰਲਡ ਦੇ ਕਾਫੀ ਗਾਣੇ ਭੇਜੇ, ਜਿਹਦੇ ਵਿੱਚ ਇੰਡੀਅਨ ਗਾਣਾ ਵੀ ਇੱਕ ਹੈਗਾ, ਹੈ ਨਾ, ਅਲੱਗ ਲੈਂਗੁਏਜ, ਬੱਚੇ ਦੀ ਆਵਾਜ਼, ਬੱਚੇ ਦੀ ਰੋਣ ਦੀ ਆਵਾਜ਼, ਨੇਚਰ ਦੀ, ਬਰਡਸ ਦੀ ਆਵਾਜ਼, ਤੋਂ ਕਾਫੀ ਸਾਰੀ ਡਿਫਰੈਂਟ ਡਿਫਰੈਂਟ ਚੀਜ਼ਾਂ। ਹਾਲਾਂਕਿ ਇਸ ਚੀਜ਼ ਨੂੰ ਅੱਜ ਕੱਲ੍ਹ ਲੋਕ ਇਹ ਵੀ ਮੰਨ, ਮਤਲਬ ਕਾਫੀ ਸਾਇੰਟਿਸਟ ਇਹ ਵੀ ਮੰਨਦੇ ਆ ਕਿ ਅਸੀਂ ਹੀ ਬੇਵਕੂਫਾਂ ਜਿਹੜੇ ਪੂਰੇ ਮਤਲਬ ਯੂਨੀਵਰਸ ਚ ਸਿਗਨਲ ਭੇਜ ਰਹੇ ਹਾਂ ਕਿ ਦੂਜੀਆਂ ਸਿਵਿਲਾਈਜੇਸ਼ਨ ਨੂੰ ਕਿ ਆਓ ਅਸੀਂ ਇੱਥੋਂ ਆਏ ਹਾਂ, ਹੈ ਨਾ, ਜਿਵੇਂ ਮੂਵੀਜ਼ ਚ ਹੁੰਦਾ ਨਾ ਕਿਸੇ ਹੋਰ ਪਲੈਨਟ ਤੋਂ ਆ ਕੇ ਤੇ ਤੁਹਾਡੇ ਤੇ ਅਟੈਕ ਕਰ ਰਹੇ ਆ, ਤਾਂ ਏਦਾਂ ਹੀ ਮਤਲਬ ਗੱਲਾਂ ਕਰਦੇ ਹੈਗੇ ਆ। ਸੋ ਜਿਹੜੀ ਉਹ ਚੀਜ਼ ਜਿਹੜੀ ਤੁਸੀਂ ਕਹੀ ਆ ਕਿ ਆਪਾਂ ਇੱਥੋਂ ਭੇਜੀ ਆ, ਤਾਂ ਇਸੇ ਲਈ ਭੇਜੀ ਆ ਕਿ ਅਗਰ ਕੋਈ ਹੋਰ ਕੋਈ ਸਾਡੇ ਤੋਂ ਵੀ ਐਡਵਾਂਸ ਜਾਂ ਸਾਡੇ ਜਿੰਨੀ ਹੀ ਐਡਵਾਂਸ ਜਿਹੜੀ ਆ ਕੋਈ ਸਿਵਿਲਾਈਜੇਸ਼ਨ ਹੋਵੇ, ਜਿਹੜੇ ਉਧਰੋਂ ਵੀ ਕੋਸ਼ਿਸ਼ ਕਰ ਰਹੇ ਹੋਣ ਯੂਨੀਵਰਸ ਦੇ ਵਿੱਚ ਲਾਈਫ ਲੱਭਣ ਦੀ, ਹੈ ਨਾ, ਉਹਨਾਂ ਨੂੰ ਵੀ ਇਹੀ ਲੱਗਦਾ ਹੋਵੇ ਕਿ ਅਸੀਂ ਇਕੱਲੇ ਹੀ ਆ ਇੱਥੇ, ਤੇ ਹੋ ਸਕਦਾ ਕਿ ਉਹ ਸਾਡੇ ਇਹ ਸਾਡੇ ਸਿਗਨਲ ਉਹਨਾਂ ਤੱਕ ਪਹੁੰਚ ਸਕਣ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਉਹ ਡੀਕੋਡ ਕਰਕੇ ਉਹ ਸਾਨੂੰ ਸਾਡੇ ਤੱਕ ਸਿਗਨਲ ਭੇਜ ਸਕਣ, ਤਾਂ ਕਿ ਸਾਨੂੰ ਇਹ ਪਤਾ ਚੱਲੇ ਕਿ ਹਾਂ ਅਸੀਂ ਇਕੱਲੇ ਨਹੀਂ ਹੈਗੇ ਇੱਥੇ, ਹੋਰ ਵੀ ਲਾਈਫ ਜਿਹੜੀ ਆ ਐਗਜ਼ਿਸਟ ਕਰਦੀ ਆ। ਤੇ ਜਿੱਦਾਂ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਲਾਈਫ ਸਾਨੂੰ ਕਿੱਥੇ ਮਿਲਦੀ, ਜਿੱਦਾਂ ਇੱਕ ਤਾਂ ਮੈਂ ਹੈਬੀਟੇਬਲ ਜ਼ੋਨ ਦੱਸਿਆ ਕਿ ਹੈਬੀਟੇਬਲ ਜ਼ੋਨ 'ਚ ਮਿਲਦੀ ਆ, ਹੈ ਨਾ। ਦੂਜਾ ਜਿਹੜਾ ਸਟਾਰ ਟਾਈਪ ਵੀ ਹੁੰਦਾ ਡਿਫਰੈਂਟ ਤਰ੍ਹਾਂ, ਜਿਹੜਾ ਸਾਡਾ ਸਟਾਰ ਜੀ ਟਾਈਪ ਦਾ ਜਿਹੜਾ ਸਟਾਰ ਆ ਜਿਹਨੂੰ ਯੈਲੋ ਡਵਾਰਫ, ਜਿਹੜਾ ਘੱਟੋ ਘੱਟ ਜਿਹੜਾ ਆਲਮੋਸਟ 10 ਬਿਲੀਅਨ ਸਾਲ ਦੀ ਜਿਹਦੀ ਲਾਈਫ ਹੁੰਦੀ ਆ। ਤੋ ਅਗਰ ਤੁਸੀਂ ਸਟਾਰਸ ਦੀ ਗੱਲ ਕਰਦੇ ਤਾਂ ਜਿਹੜਾ ਸਟਾਰ ਬਹੁਤ ਜ਼ਿਆਦਾ ਯੰਗ ਹੋਊਗਾ ਉਹਦੇ ਨੇੜੇ ਤੁਹਾਨੂੰ ਲਾਈਫ ਦੀ ਜਿਹੜੀ ਆ ਪੋਸੀਬਿਲਿਟੀ ਬਹੁਤ ਘੱਟ ਹੋਊਗੀ, ਕਿਉਂਕਿ ਜਿੰਨਾ ਜ਼ਿਆਦਾ ਯੰਗ ਸਟਾਰ ਹੋਊਗਾ ਉਨੀ ਹੀ ਜ਼ਿਆਦਾ ਉਹਦੇ ਵਿੱਚੋਂ ਰੇਡੀਏਸ਼ਨਸ ਜਾਂ ਜਿਹੜੇ ਸਟੋਰਮਸ ਅਸੀਂ ਕਹਿ ਦਿੰਦੇ ਹਾਂ ਸੋਲਰ ਸਟੋਰਮਸ, ਉਹ ਨਿਕਲ ਰਹੇ ਹੋਗੇ, ਜਿਹਦੇ ਨਾਲ ਕੀ ਹੁੰਦਾ ਕਿ ਕਿਸੇ ਪਲੈਨਟ ਦਾ ਐਟਮੋਸਫੇਅਰ ਜਿਹੜਾ ਖਰਾਬ ਹੋ ਸਕਦਾ ਸਾਰਾ। ਸੋ ਅਰਥ ਦੀ ਵੀ ਅਗਰ ਅਸੀਂ ਗੱਲ ਕਰੀਏ ਤਾਂ ਅਰਥ ਜਿਹੜੀ ਆ ਹਮੇਸ਼ਾ ਤੋਂ ਜਦੋਂ ਤੋਂ ਲਾਈਫ ਸ਼ੁਰੂ ਹੋਈ ਹੈਬੀਟੇਬਲ ਜ਼ੋਨ ਦੇ ਵਿੱਚ ਹੈਗੀ ਆ ਸਟਾਰ ਦੇ, ਮਤਲਬ ਏਦਾਂ ਦੇ ਸਾਡੇ ਸਨ ਦੇ ਏਦਾਂ ਦੇ ਏਰੀਏ ਦੇ ਵਿੱਚ ਜਿੱਥੇ ਨਾ ਤਾਂ ਬਹੁਤ ਜ਼ਿਆਦਾ ਗਰਮੀ ਆ ਕਿ ਸਾਡਾ ਪਾਣੀ ਭਾਫ ਬਣ ਜਾਵੇ, ਨਾ ਹੀ ਇੰਨੀ ਜ਼ਿਆਦਾ ਠੰਡ ਆ ਕਿ ਸਾਰਾ ਪਾਣੀ ਬਰਫ਼ ਬਣਿਆ ਰਹੇ, ਹੈ ਨਾ, ਕਿਉਂਕਿ ਉਹਦੇ ਬਿਨਾਂ ਲਾਈਫ ਅਰਥ ਦੇ ਉੱਤੇ ਘੱਟੋ ਘੱਟ ਐਗਜ਼ਿਸਟ ਨਹੀਂ ਕਰ ਸਕਦੀ ਹੈਗੀ। ਤੇ ਇਹ ਸਾਰੀਆਂ ਚੀਜ਼ਾਂ ਅਗਰ ਤੁਸੀਂ ਜ਼ਿਆਦਾ ਯੰਗ ਸਟਾਰ ਦੇ ਨੇੜੇ ਕੋਈ ਮੰਨ ਲਓ ਪਲੈਨਟ ਹੈਗਾ ਜਿੱਥੇ ਹੋ ਸਕਦਾ ਪੂਰੀਆਂ ਕੰਡੀਸ਼ਨਸ ਵੀ ਹੋਣ, ਬਟ ਕਿਉਂਕਿ ਉਹ ਬਹੁਤ ਯੰਗ ਸਟਾਰ ਦੇ ਨੇੜੇ ਆ ਤਾਂ ਮੋਸਟ ਪ੍ਰੋਬੇਬਲੀ ਉੱਥੇ ਜਿਹੜਾ ਉਹ ਸਰਵਾਈਵ ਨਹੀਂ ਕਰ ਸਕੂਗਾ ਪਲੈਨਟ, ਤੇ ਉੱਥੇ ਅੱਗੇ ਲਾਈਫ ਵੀ ਜਿਹੜੀ ਨਹੀਂ ਹੋ ਸਕੂਗੀ। ਸੋ ਮੋਰਲ ਆਫ ਦਾ ਸਟੋਰੀ, ਜੇ ਅਸੀਂ ਏਲੀਅਨਸ ਦੀ ਗੱਲ ਕਰੀਏ, ਏਲੀਅਨਸ ਹੈਗੇ ਆ ਜਾਂ ਨਹੀਂ ਹੈਗੇ, ਤਾਂ ਜਿੱਦਾਂ ਮੈਂ ਕਿਹਾ ਕਿ ਡੈਫੀਨੇਟਲੀ ਪੋਸੀਬਿਲਿਟੀ ਹੈਗੀ ਆ, ਕਿਉਂਕਿ ਇੰਨੇ ਇੰਨੇ ਬਿਲੀਅਨ ਜਦੋਂ ਤੁਸੀਂ ਗਲੈਕਸੀਜ਼ ਦੀ ਗੱਲ ਕਰਦੇ ਆ ਔਰ ਪਲੈਨਟਸ ਦੀ ਗੱਲ ਕਰਦੇ ਆ ਉਹਦੇ ਵਿੱਚੋਂ ਅਗਰ ਤੁਸੀਂ 1-2% ਵੀ ਸੋਚੋ ਕਿ 1-2% ਦੀ ਵੀ ਚਾਂਸ ਹੈਗੇ ਆ ਲਾਈਫ ਹੋਣ ਦੇ ਤਾਂ ਫਿਰ ਵੀ ਲੱਖਾਂ ਪਲੈਨਟ ਤੁਹਾਨੂੰ ਏਦਾਂ ਦੇ ਨੰਬਰ ਮਿਲ ਸਕਦਾ ਹਨਾ ਕਿ ਜਿਹਦੇ ਵਿੱਚ ਹੋ ਸਕਦਾ ਹੈਗੇ ਆ ਸੋ ਅੱਜ ਤੱਕ ਸਾਨੂੰ 30 ਏਦਾਂ ਦੇ ਪਲੈਨਟ ਮਿਲੇ ਆ ਜਿਹੜੇ ਅਸੀਂ ਸੋਚਦੇ ਹਾਂਗੇ ਉੱਥੇ ਅਰਥ ਵਰਗੀਆਂ ਕੰਡੀਸ਼ਨ ਹੈਗੀਆਂ ਜਦੋਂ ਵੀ ਕੋਈ ਪਲੈਨਟ ਜਿਹੜਾ ਆਲਮੋਸਟ ਅਰਥ ਦੇ ਜਿੰਨਾ ਹੀ ਸਾਈਜ਼ ਹੋਵੇ ਜਾਂ ਰੋਕੀ ਪਲੈਨਟ ਹੋਵੇ ਜਦੋਂ ਅਸੀਂ ਪਲੈਨਟ ਵਾਲਾ ਐਪੀਸੋਡ ਕੀਤਾ ਸੀ ਉਸ ਗੱਲ ਕੀਤੀ ਸੀ ਕਿ 4 ਪਲੈਨਟ ਸਾਡੇ ਰੋਕੀ ਆ ਮਤਲਬ ਉੱਥੇ ਜਿਹੜੀ ਆ ਜਿੱਦਾਂ ਸਾਨੂੰ ਪਤਾ ਹੀ ਆ ਕਿ ਰੋਕਸ ਆ ਗਰਾਊਂਡ ਆ ਇੱਕ ਪ੍ਰੋਪਰ ਹਨਾ 4 ਪਲੈਨਟ ਇਹੋ ਜਿਹੇ ਜਿਹੜੇ ਭਾਫ ਆ ਬਿਲਕੁਲ ਹਨਾ ਜਿਹੜੀ ਆ ਸੋਰੀ ਜਿਹੜੀ ਆ ਗੈਸਿਸ ਆ ਜਿਹੜੀ ਬਿਲਕੁਲ ਸੋ ਇੱਦਾਂ ਦੇ ਪਲੈਨਟਸ ਦੇ ਉੱਤੇ ਲਾਈਫ ਸਰਵਾਈਵ ਕਰਨੀ ਔਖੀ ਆ ਜਦੋਂ ਕਿ ਜਿਹੜੇ ਪਲੈਨਟਸ ਅਰਥ ਵਰਗੇ ਹੋ ਗਏ ਤਾਂ ਡੈਫੀਨੇਟਲੀ ਇੰਨੇ ਪਲੈਨਟਸ ਦੇ ਵਿੱਚੋਂ ਕੋਈ ਨਾ ਕੋਈ ਪਲੈਨਟ ਤਾਂ ਜ਼ਰੂਰ ਹੋਏਗਾ ਕਿ ਜਿੱਥੇ ਲਾਈਫ ਐਗਜ਼ਿਸਟ ਕਰੇਗੀ ਅਗਰ ਸਾਡੇ ਤੋਂ ਜ਼ਿਆਦਾ ਜਿਹੜੇ ਆ ਐਡਵਾਂਸ ਨਹੀਂ ਤਾਂ ਘੱਟੋ ਘੱਟ ਕੇ ਮਾਈਕਰੋਬਸ ਜਾਂ ਐਲਗੀ ਜਾਂ ਐਵੇਂ ਦੀਆਂ ਜਿਹੜੀ ਆ ਛੋਟੇ ਛੋਟੇ ਔਰਗੈਨਿਜ਼ਮ ਜ਼ਰੂਰ ਹੋ ਸਕਦਾ ਕਿ ਐਗਜ਼ਿਸਟ ਕਰਦੇ ਹੋਣ ਤੇ ਇਹਦੇ ਲਈ ਹੀ ਇਹ ਸਾਰਾ ਜਿਹੜਾ ਇੰਨਾ ਤਾਮ ਜਾਮ ਸਾਰੇ ਕਰ ਰਹੇ ਆ ਸਪੇਸ ਏਜੰਸੀ ਇੰਨੇ ਹਰ ਕੋਈ ਭੇਜ ਰਿਹਾ ਆਪਣਾ ਇਹ ਸਾਰਾ ਕੁਝ ਇਸ ਲਈ ਔਰ ਇਹ ਚੀਜ਼ਾਂ ਇਸ ਲਈ ਜ਼ਰੂਰੀ ਆ ਕਿ ਅਗਰ ਸਾਨੂੰ ਇਹ ਵੀ ਲੱਗੇ ਕਿ ਅਗਰ ਕੋਈ ਹੈ ਵੀ ਆ ਉੱਥੇ ਤਾਂ ਉਹਦੇ ਨਾਲ ਵੀ ਕੀ ਫਰਕ ਪੈਂਦਾ ਸੋ ਜਦੋਂ ਅਸੀਂ ਮੰਨ ਲਓ ਕੋਈ ਪਲੈਨਟ ਦੇਖਦੇ ਹਾਂ ਜਿਹੜਾ ਜਦੋਂ ਅਸੀਂ ਅਰਥ ਦੀ ਗੱਲ ਕਰਦੇ ਸਾਨੂੰ ਪਤਾ ਆਲਮੋਸਟ 3.5 ਬਿਲੀਅਨ ਸਾਲ ਪਹਿਲਾਂ ਜਿਹੜੀ ਲਾਈਫ ਸ਼ੁਰੂ ਹੋਈ ਸੀ ਤੇ ਅਗਰ ਮੰਨ ਲਓ ਕੋਈ ਪਲੈਨਟ ਜਿਹੜਾ ਅੱਜ ਪ੍ਰੈਜੈਂਟ ਉਹ ਅਰਥ ਦੇ ਜਿਹੜੀ 3.5 ਬਿਲੀਅਨ ਸਾਲ ਉਸ ਸਟੇਜ ਦੇ ਉੱਤੇ ਆ ਨਾ ਮੰਨ ਲਓ ਉੱਥੇ ਲਾਈਫ ਸ਼ੁਰੂ ਹੋ ਰਹੀ ਆ ਤੇ ਜੇ ਸਾਨੂੰ ਇਹੋ ਜਿਹਾ ਪਲੈਨਟ ਮਿਲ ਜਾਵੇ ਔਰ ਸਾਨੂੰ ਉੱਥੇ ਜਿਹੜਾ ਪਤਾ ਚੱਲੇ ਕਿ ਲਾਈਫ ਬਣ ਰਹੀ ਆ ਹਨਾ ਅੱਗੇ ਅੱਗੇ ਤਾਂ ਅਸੀਂ ਉਹਨੂੰ ਅਬਜ਼ਰਵ ਕਰ ਸਕਦੇ ਹਾਂ ਉਹਦੇ ਨਾਲ ਸਾਨੂੰ ਇੱਕ ਤਾਂ ਆਪਣੀ ਹਿਸਟਰੀ ਦਾ ਪਤਾ ਲੱਗਦਾ ਕਿ ਸਾਡੀ ਅਸੀਂ ਕਿਵੇਂ ਓਰੀਜੀਨੇਟ ਹੋਏ ਹਾਂ ਕਿਉਂਕਿ ਹੁਣ ਤੱਕ ਜੋ ਅਸੀਂ ਦੇਖਦੇ ਸਾਨੂੰ ਫੋਸਿਲਸ ਮਿਲੇ ਆ ਉਹਨਾਂ ਤੇ ਦੇਖਦੇ ਹਾਂ ਪਰ ਅਗਰ ਸਾਨੂੰ ਉਹ ਲਾਈਵ ਦੇਖਣ ਨੂੰ ਮਿਲੇ ਤਾਂ ਉਹ ਹੋਰ ਵੀ ਜ਼ਿਆਦਾ ਸਾਨੂੰ ਪੱਕਾ ਹੋ ਸਕਦਾ ਉਹਦਾ ਚੀਜ਼ਾਂ ਕਿ ਜੋ ਅਸੀਂ ਸੋਚਿਆ ਉਹ ਸਹੀ ਆ ਹਨਾ ਇਸ ਲਈ ਜਿਹੜੇ ਬਾਇਓਲੋਜਿਸਟ ਇੱਥੇ ਰਿਸਰਚ ਕਰਦੇ ਵੀ ਹੈਗੇ ਆ ਤੋ ਇਸ ਚੀਜ਼ ਤੋਂ ਉਹਦਾ ਅੱਗੇ ਵੀ ਸਾਨੂੰ ਬਹੁਤ ਫਾਇਦਾ ਹੁੰਦਾ ਕਿ ਜਿਵੇਂ ਉਹ ਮੈਡੀਸਿਨ ਦੇ ਵਿੱਚ ਬਹੁਤ ਹੈਲਪ ਕਰਦਾ ਕਿ ਕਿਵੇਂ ਸਾਡੀ ਬਾਡੀ ਅਡੈਪਟ ਹੋਈ ਆ ਉਹ ਸਾਰੀਆਂ ਚੀਜ਼ਾਂ ਕਿਵੇਂ ਅਸੀਂ ਜਿਹੜਾ ਪਾਣੀ ਵਾਲੇ ਜੀਵਾਂ ਤੋਂ ਅਰਥ ਤੇ ਰਹਿਣ ਗਰਾਊਂਡ ਤੇ ਰਹਿਣ ਆ ਗਿਆ ਤੋ ਕਿੱਦਾਂ ਡਿਵੈਲਪਮੈਂਟ ਹੋਈ ਆ ਉਹ ਸਾਰੀਆਂ ਚੀਜ਼ਾਂ ਅਲਟੀਮੇਟਲੀ ਸਾਡੀ ਜਿਹੜੀ ਆ ਲਾਈਫ ਨੂੰ ਔਰ ਜਿਹੜੀ ਸਾਡੀ ਅਰਥ ਨੂੰ ਪ੍ਰੋਟੈਕਟ ਕਰਦੀ ਆ
2: ਰਾਈਟ ਬਿਲਕੁਲ ਠੀਕ ਹੈ ਬੜਾ ਵਧੀਆ ਇੱਕ ਇੰਟਰਸਟਿੰਗ ਟੌਪਿਕ ਹੈ ਜਿਹਦੇ 'ਤੇ ਅੱਜ ਦੇ ਦਿਨ ਆਪਾਂ ਗੱਲ ਕੀਤੀ ਥੈਂਕ ਯੂ ਸੋ ਮੱਚ ਸੰਦੀਪ ਜੀ ਸਾਰੀ ਜਾਣਕਾਰੀ ਦੇ ਲਈ
3: ਥੈਂਕ ਯੂ
2: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਗੱਲ ਏਲੀਅਨਸ ਦੇ ਉੱਤੇ ਤੁਰ ਰਹੀ ਸੀਗੀ ਔਰ ਹੋਪਫੁਲੀ ਕਿ ਤੁਹਾਨੂੰ ਇਹ ਜਾਣਕਾਰੀਆਂ ਪਸੰਦ ਆਈਆਂ ਹੋਣ ਅਤੇ ਆਪਣੀ ਫੀਡਬੈਕ ਜਿਵੇਂ ਤੁਸੀਂ ਹਰ ਵਾਰ ਭੇਜ ਰਹੇ ਹੈਗੇ ਹੋ ਅੱਜ ਵੀ ਜਾਰੀ ਰੱਖਿਓ ਇਸ ਐਪੀਸੋਡ ਤੋਂ ਬਾਅਦ ਵੀ ਜਾਰੀ ਰੱਖਿਓ ਫਿਲਹਾਲ ਸਾਨੂੰ ਦਿਓ ਅੱਜ ਦੇ ਇਸ ਐਪੀਸੋਡ ਦੇ ਵਿੱਚੋਂ ਇਜਾਜ਼ਤ ਧੰਨਵਾਦ ਸ਼ੁਕਰੀਆ

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 12 June ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
3: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
4: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
5: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com

0: ओह मारे गए, दोबारा देर हो गई। गड्डी चलाउन विचों तनाव नूं बाहर कढ़ो अते करो पहला ही तुर पाओ। जे तुसी गति सीमा तो तेज गड्डी चलाउंदे हो तां तुसी कानून नूं तोड़ रहे हो अते तुहानूं महंगा जुर्माना हो सकता है जां अपना लाइसेंस गुआ सकते हो। TSC वल्लों सुनेहा, हर किसी वास्ते सुरक्षित तरीके नाल गड्डी चला।
1: मेरा देश इनक्रेडिबल इंडिया त्रुगनिना विच अपने हर भैन भरा नूं उना दे देश दा स्वाद अते मसाले एथे दे रहा है। तुसी एथे इंडियन मसाले, दालां, ग्रोसरी दा हर समान वाजिब रेट ते ले सकदे हो। पाओ कॉस्मेटिक दी हर आइटम वी, नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
2: सोना चाहिदा,
3: भरोसा चाहिदा,
2: क्वालिटी ते बायबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042।
4: हां जी रेडियो
5: रेडियो हां जी 1674 में समा हो चुका खबरां दे उत्ते झात मारन दा। इस टाइम साडे नाल गौतम कपिल ने सिडनी स्टूडियो तो। 22 तरीक है अज जून दा महीना, मंगलवार दा दिन, आओ जानदे आ किहड़ियां ने खास अपडेट्स। गौतम जी तुसीं आउंदे हो, स्वागत तुहाडा मेलबर्न स्टूडियो तो।
6: बहुत धन्यवाद रंजोत जी और सारे स्रोतियां नूं भी प्यार भरी सत श्री अकाल। और आओ शुरुआत करते हैं सब तो पहला इंटरनेशनल न्यूज दे नाल। अज आस्ट्रेलिया दीआं खबरां भी अगे चल के थोड़ा लंबा बुलेटिन है, सो उहनां दे विच वी सांझ पाए। भारतीय भाईचारे दे नाल जुड़ी हुई भी एक खबर है, बरतानिया तो पहली खबर, और जिथे पिछले दिनों दे विच तुहानूं इस खबर दे जरिए संकेत दे दित्ते सी कि आने वाले दिनों दे विच बरतानिया दे प्रधानमंत्री अस्तीफा दे देणगे, और होया भी उही। KS ਸਟਾਰਮਰ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਤੇ ਲੇਬਰ ਪਾਰਟੀ ਦੇ ਨੇਤਾ ਦੇ ਤੌਰ ਤੋਂ ਅਹੁਦੇ ਤੋਂ ਆਪਣਾ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। 10 ਡਾਊਨਿੰਗ ਸਟਰੀਟ ਦੇ ਉੱਤੇ ਆਪਣੇ ਫੈਸਲੇ ਦੇ ਬਾਰੇ ਉਹਨਾਂ ਦੱਸਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਇਹ ਸਵਾਲ ਪੁੱਛ ਰਹੀ ਹੈ ਕਿ ਕੀ ਉਹ ਆਪਣੀ ਅਗਲੀਆਂ ਚੋਣਾਂ ਦੇ ਵਿੱਚ ਪਾਰਟੀ ਦੀ ਅਗਵਾਈ ਕਰਨ ਦੇ ਲਈ ਤਿਆਰ ਹੋਣਗੇ ਜਾਂ ਨਹੀਂ। ਉਹਨਾਂ ਕਿਹਾ ਕਿ ਇਸੇ ਸਵਾਲ ਦੇ ਉੱਤੇ ਪਾਰਟੀ ਦਾ ਜਵਾਬ ਉਹਨਾਂ ਨੇ ਸੁਣ ਵੀ ਲਿਆ ਤੇ ਸਭ ਨੂੰ ਉਹਨਾਂ ਨੇ ਆਪਣਾ ਜਵਾਬ ਵੀ ਦੇ ਦਿੱਤਾ ਔਰ ਸਭ ਨੇ ਇਸ ਜਵਾਬ ਨੂੰ ਸਵੀਕਾਰ ਵੀ ਕਰ ਲਿਆ। ਉਹਨਾਂ ਕਿਹਾ ਹੈ ਕਿ ਹੁਣ ਜੋ ਵੀ ਫੈਸਲਾ ਉਹ ਆਪਣੇ ਦੇਸ਼ ਨੂੰ ਸਭ ਤੋਂ ਪਹਿਲਾਂ ਰੱਖਣ ਦੇ ਬਾਰੇ ਆ, ਜਿਸ ਨੂੰ ਉਹ ਪਿਆਰ ਕਰਦੇ ਨੇ, ਇਸੇ ਕਰਕੇ ਉਹ ਲੇਬਰ ਪਾਰਟੀ ਦੇ ਲੀਡਰ ਦੇ ਤੌਰ ਦੇ ਉੱਤੇ ਅਸਤੀਫਾ ਦਿੰਦੇ ਨੇ। ਸਟਾਰਮਰ ਦਾ ਕਹਿਣਾ ਹੈ ਕਿ ਉਹਨਾਂ ਨੇ ਸੋਮਵਾਰ ਦੇ ਦਿਨ ਕਿੰਗ ਚਾਰਲਸ ਤੀਸਰੇ ਦੇ ਨਾਲ ਗੱਲਬਾਤ ਵੀ ਕੀਤੀ ਤੇ ਆਪਣੇ ਫੈਸਲੇ ਦੇ ਬਾਰੇ ਜਾਣੂ ਵੀ ਕਰਵਾ ਦਿੱਤਾ। ਉਹਨਾਂ ਨੇ ਲੇਬਰ ਪਾਰਟੀ ਦੀ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਨੂੰ ਇਹ ਵੀ ਕਿਹਾ ਹੈ ਕਿ ਇੱਕ ਟਾਈਮ ਟੇਬਲ ਤੈਅ ਕਰ ਲਿਆ ਜਾਵੇ ਜਿਸ ਦੇ ਵਿੱਚ ਲੀਡਰਸ਼ਿਪ ਦੇ ਲਈ ਨੋਮੀਨੇਸ਼ਨ 9 ਜੁਲਾਈ ਤੋਂ ਸ਼ੁਰੂ ਹੋ ਸਕੇ ਤੇ ਇਸ ਦੀ ਪ੍ਰਕਿਰਿਆ ਗਰਮੀਆਂ ਦੀ ਛੁੱਟੀਆਂ ਤੱਕ ਪੂਰੀ ਹੋ ਸਕੇ। ਇਹਦਾ ਮਤਲਬ ਇਹ ਹੈ ਕਿ ਸਤੰਬਰ ਮਹੀਨੇ ਦੇ ਵਿੱਚ ਪਾਰਲੀਮੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਨਵਾਂ ਲੀਡਰ ਬਣ ਜਾਏਗਾ। ਉਹਨਾਂ ਕਿਹਾ ਕਿ ਉਦੋਂ ਤੱਕ ਉਹ ਪ੍ਰਧਾਨ ਮੰਤਰੀ ਅਹੁਦੇ ਦੇ ਉੱਤੇ ਬਣੇ ਰਹਿਣਗੇ। ਮੇਕਰਫੀਲਡ ਬਾਈ ਇਲੈਕਸ਼ਨ ਦੇ ਵਿੱਚ ਐਂਡੀ ਬਰਨਹੈਮ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਕੇਅਰ ਸਟਾਰਮਰ ਤੋਂ ਡਾਊਨਿੰਗ ਸਟਰੀਟ ਦੇ ਵਿੱਚ ਆਪਣਾ ਟਾਈਮ ਟੇਬਲ ਤੈਅ ਕਰਨ ਦੇ ਲਈ ਵੀ ਕਿਹਾ ਜਾ ਰਿਹਾ। ਮੰਨਿਆ ਜਾ ਰਿਹਾ ਹੈ ਕਿ ਹਾਲ ਫਿਲਹਾਲ ਜਿਹੜਾ ਇੱਕ ਨਵਾਂ ਨੇਤਾ ਹੈ ਉਸਦੇ ਨਾਮ ਦੇ ਉੱਤੇ ਲੇਬਰ ਪਾਰਟੀ ਮੰਥਨ ਕਰਨਾ ਚਾਹੁੰਦੀ ਹੈ। ਲੇਬਰ ਪਾਰਟੀ ਦੇ ਜ਼ਿਆਦਾ ਤੋਂ ਜ਼ਿਆਦਾ ਸੰਸਦ ਮੈਂਬਰ ਕੇਅਰ ਸਟਾਰਮਰ ਨੂੰ ਕਹਿ ਰਹੇ ਨੇ ਕਿ ਉਹ ਗ੍ਰੇਟਰ ਮੈਨਚੈਸਟਰ ਦੇ ਸਾਬਕਾ ਮੇਅਰ ਨੂੰ ਸੱਤਾ ਸੌਂਪਣ ਦਾ ਪਲਾਨ ਬਣਾ ਲੈਣ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਅਗਲੇ ਲੇਬਰ ਲੀਡਰ ਦੇ ਲਈ ਕੋਈ ਮੁਕਾਬਲਾ ਹੋਏਗਾ ਜਾਂ ਨਹੀਂ। ਉਦਾਹਰਨ ਦੇ ਲਈ ਜੇਕਰ ਐਂਡੀ ਬਰਨਹੈਮ 9 ਜੁਲਾਈ ਨੂੰ ਮੁਕਾਬਲਾ ਸ਼ੁਰੂ ਕਰ ਦਿੰਦੇ ਨੇ, ਸ਼ੁਰੂ ਹੋਣ ਤੋਂ ਪਹਿਲਾਂ ਬਿਨਾਂ ਕਿਸੇ ਚੁਣੌਤੀ ਤੋਂ ਚੋਣਾਂ ਲੜਦੇ ਨੇ ਤਾਂ ਨੋਮੀਨੇਸ਼ਨ ਬੰਦ ਹੋਣ ਤੋਂ ਬਾਅਦ ਉਹ ਲੇਬਰ ਲੀਡਰ ਬਣ ਸਕਦੇ ਨੇ। ਕੇਅਰ ਸਟਾਰਮਰ ਅਪ੍ਰੈਲ 2020 ਦੇ ਵਿੱਚ ਲੇਬਰ ਪਾਰਟੀ ਦੇ ਨੇਤਾ ਚੁਣੇ ਗਏ ਸੀ ਤੇ ਲੇਬਰ ਦੀ ਆਮ ਚੋਣਾਂ ਦੀ ਜਿੱਤ ਦੇ ਵਿੱਚ 5 ਜੁਲਾਈ 2024 ਨੂੰ ਉਹ ਪ੍ਰਧਾਨ ਮੰਤਰੀ ਬਣੇ ਸੀ। ਉਹਨਾਂ ਦੇ ਅਹੁਦਾ ਛੱਡਣ ਦੇ ਫੈਸਲੇ ਦਾ ਮਤਲਬ ਇਹ ਹੈ ਕਿ ਬਰਤਾਨੀਆ ਨੂੰ 2016 ਤੋਂ ਬਾਅਦ ਹੁਣ ਆਪਣਾ 7ਵਾਂ ਪ੍ਰਧਾਨ ਮੰਤਰੀ ਮਿਲਣ ਜਾ ਰਹੇ ਹੈ। ਐਸਾ ਕੀ ਹੋਇਆ ਹੈ, ਬਰਤਾਨੀਆ ਦੇ ਵਿੱਚ ਸੱਤਾ ਦੀ ਇਹ ਫੇਰ ਬਦਲ ਕਿਉਂ ਹੁੰਦੇ ਰਹੇ ਨੇ, ਔਰ ਦੁਨੀਆ ਦਾ ਸਭ ਤੋਂ ਪਹਿਲਾ ਪੁਰਾਣਾ ਲੋਕਤੰਤਰ ਹੋਣ ਦਾ ਦਾਅਵਾ ਕਰਨ ਵਾਲਾ ਮੁਲਕ ਅੱਜ ਕੱਲ ਲੋਕਤੰਤਰੀ ਖਤਰੇ ਦੇ ਵਿੱਚੋਂ ਕਿਉਂ ਗੁਜ਼ਰ ਰਿਹਾ ਹੈ, ਜਾਂ ਇੰਝ ਕਹਿ ਲਈਏ ਕਿ ਪ੍ਰਧਾਨ ਮੰਤਰੀ ਦੀ ਸਭ ਤੋਂ ਉੱਚੀ ਮੰਨੀ ਜਾਂਦੀ ਕੁਰਸੀ ਉੱਥੇ ਬਾਰ ਬਾਰ ਕਿਉਂ ਬਦਲੀ ਜਾ ਰਹੀ ਹੈ। ਇਸ ਦੇ ਨਾਲ ਜੁੜਿਆ ਹੋਇਆ ਇੱਕ ਪੋਲੀਟੀਕਲ ਐਨਾਲਿਸਿਸ ਕਰਦਾ ਪ੍ਰੋਗਰਾਮ ਸ਼ਾਮ ਵੇਲੇ ਤੁਹਾਡੇ ਨਾਲ ਰੇਡੀਓ ਹਾਂਜੀ ਦੇ ਸਿਡਨੀ ਸ਼ੋਅ ਤੋਂ ਲੈ ਕੇ ਆਵਾਂਗੇ, ਸਿਡਨੀ ਸਟੂਡੀਓ ਤੋਂ। ਇਨਸਾਈਟ ਰਿਪੋਰਟ। ਉਧਰ ਸਟਾਮਰ ਨੇ ਆਪਣੇ ਅਸਤੀਫੇ ਦੇ ਐਲਾਨ ਤੋਂ ਪਹਿਲਾਂ ਇਹ ਵੀ ਕਿਹਾ ਕਿ ਉਹਨਾਂ ਨੂੰ ਵਿਰਾਸਤ ਦੇ ਵਿੱਚ ਲੇਬਰ ਪਾਰਟੀ ਮਿਲੀ ਸੀ ਜੋ ਕਿ ਪੋਲੀਟੀਕਲੀ ਫਾਈਨੈਂਸ਼ੀਅਲ ਤੇ ਨੈਤਿਕ ਰੂਪ ਦੇ ਵਿੱਚ ਦਿਵਾਲੀਆ ਸੀ। ਅਜਿਹੇ ਦੇ ਵਿੱਚ ਹੁਣ ਉਹਨਾਂ ਨੇ ਪਾਰਟੀ ਦੇ ਲਈ ਬਹੁਤ ਕੁਝ ਕੀਤਾ, ਆਪਣੇ ਦਾਅਵੇ ਉਹ ਕਰਦੇ ਰਹੇ। ਐਂਡੀ ਬਰਨਮ, ਜਿਨ੍ਹਾਂ ਨੂੰ ਕਿੰਗ ਆਫ ਨਾਰਥ ਵੀ ਜਿਹੜੇ ਬਣਨਾ ਚਾਹੁੰਦੇ ਨੇ, ਉਹਨਾਂ ਦੇ ਨਾਲ ਜੁੜਿਆ ਹੋਇਆ ਵੀ ਇੱਕ ਵੱਖਰਾ ਸੈਗਮੈਂਟ ਤੁਹਾਡੇ ਨਾਲ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ। ਵੈਸੇ ਯੂਰਪ ਦੇ ਵੱਲ ਵਾਪਸ ਚੱਲਦੇ ਹਾਂ ਉੱਥੇ ਦੀ ਗਰਮੀ ਦੀ ਖਬਰ ਦੇ ਲਈ, ਪਰ ਪਹਿਲਾਂ ਅਮਰੀਕਾ ਤੋਂ ਕੁਝ ਖਬਰਾਂ। ਅਮਰੀਕਾ ਦੇ ਵਿੱਤ ਵਿਭਾਗ ਨੇ ਈਰਾਨ ਦੇ ਤੇਲ ਉਤਪਾਦਾਂ ਦੇ ਉੱਤੇ ਲੱਗੀ ਪਾਬੰਦੀ ਨੂੰ ਹੁਣ ਹਟਾ ਲਿਆ। ਹਾਲਾਂਕਿ ਇਹ ਪਾਬੰਦੀ 60 ਦਿਨਾਂ ਦੇ ਲਈ ਹੀ ਹਟਾਈ ਗਈ ਹੈ, ਯਾਨੀ ਕਿ ਅਗਲੇ 2 ਮਹੀਨਿਆਂ ਦੇ ਲਈ ਈਰਾਨ ਨੂੰ ਖੁੱਲ ਦੇ ਦਿੱਤੀ ਗਈ ਹੈ, ਛੋਟ ਦੇ ਦਿੱਤੀ ਗਈ ਹੈ ਕਿ ਉਹ ਤੇਲ ਦਾ ਉਤਪਾਦਨ ਕਰੇ ਤੇ ਵੇਚੇ ਜਿੱਥੇ ਵੇਚਣਾ। ਸਵਿਟਜ਼ਰਲੈਂਡ ਦੇ ਵਿੱਚ ਚੱਲ ਰਹੀ ਸਕਾਰਾਤਮਕ ਜਿਹੜੀ ਗੱਲਬਾਤ ਆ, ਉਸ ਦੇ ਵਿੱਚ ਈਰਾਨ ਨੇ ਹੋਰਮੁਜ਼ ਸਟ੍ਰੇਟ ਦੇ ਵਿੱਚ ਫ੍ਰੀ ਆਵਾਜਾਈ ਤੈਅ ਕਰਨ ਦੇ ਲਈ, ਫ੍ਰੀ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਪਹਿਲਾਂ ਈਰਾਨ ਸੰਕੇਤ ਦੇ ਰਿਹਾ ਸੀ ਕਿ ਇੱਥੇ ਟੋਲ ਲਗਾਇਆ ਜਾਏਗਾ, ਈਰਾਨ ਇੱਕ ਪੈਸੇ ਵਸੂਲੇਗਾ, ਇੱਕ ਕਿਸਮ ਦਾ ਸਰਚਾਰਜ ਕਹਿ ਸਕਦੇ ਹੋ ਇੱਥੋਂ ਗੁਜ਼ਰਨ ਵਾਲੇ ਸਾਰੇ ਸਮੁੰਦਰੀ ਜਹਾਜ਼ਾਂ ਦੇ ਉੱਤੇ, ਕੰਟੇਨਰਸ ਦੇ ਉੱਤੇ। ਪਰ ਇਸ ਤੋਂ ਇਲਾਵਾ ਇਸ ਹੋਰਮੁਜ਼ ਸਟ੍ਰੇਟ ਨੂੰ ਈਰਾਨ ਨੇ ਮੰਨਿਆ ਕਿ ਹਾਲ ਫਿਲਹਾਲ ਉਹ ਫ੍ਰੀ ਆਵਾਜਾਈ ਦੇ ਲਈ ਖੋਲਣਗੇ। ਔਰ ਇਸ ਤੋਂ ਇਲਾਵਾ IAEA ਜਿਹੜੀ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਹੈ, ਉਹਦੇ ਜਿਹੜੇ ਸੁਪਰਵਿਜ਼ਨ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਈਰਾਨ ਦੇ ਵਿੱਚ ਆਉਣ ਦੀ ਇਜਾਜ਼ਤ ਹੋਏਗੀ। ਤੇ ਈਰਾਨ ਦੇ ਵਿੱਚ ਦਾਖਲ ਹੋ ਕੇ ਉਹ ਪਹਿਲਾਂ ਵੀ ਕਰਦੇ ਰਹੇ ਨੇ, ਪਰ ਹੁਣ ਪਰਮਾਣੂ ਪ੍ਰੋਗਰਾਮ ਦੀ ਸਮੀਖਿਆ ਕਰਨਗੇ, ਨਿਰੀਖਣ ਕਰਨਗੇ ਕਿ ਕਿਵੇਂ ਚੱਲ ਰਿਹਾ ਹੈ। ਇਸ ਫਰੇਮਵਰਕ ਦੇ ਤਹਿਤ ਅਮਰੀਕੀ ਵਿੱਤ ਵਿਭਾਗ ਨੇ ਅਗਲੇ 60 ਦਿਨਾਂ ਦੇ ਲਈ ਇੱਕ ਆਮ ਜਿਹਾ ਲਾਇਸੈਂਸ ਜਾਰੀ ਕੀਤਾ ਹੈ ਈਰਾਨ ਦੇ ਲਈ, ਤੇ ਈਰਾਨ ਨੂੰ ਕਿਹਾ ਕਿ ਉਹ ਤੇਲ ਦਾ ਉਤਪਾਦਨ ਕਰੇ, ਇਸਦੀ ਸਪਲਾਈ ਕਰੇ, ਇਸਦੀ ਵਿਕਰੀ ਕਰੇ। ਔਰ ਇਸ ਤੋਂ ਪਹਿਲਾਂ ਸ਼ਾਂਤੀ ਗੱਲਬਾਤ ਦੇ ਵਿੱਚ ਅਮਰੀਕਾ ਦੇ ਜਿਹੜੇ ਪ੍ਰਮੁੱਖ ਵਫਦ ਦੇ ਜਿਹੜੇ ਅਗਵਾਈ ਕਰਨ ਵਾਲੇ ਸੀ ਜੇਡੀ ਵੈਂਸ, ਉੱਥੋਂ ਦੇ ਉਪ ਰਾਸ਼ਟਰਪਤੀ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਈਰਾਨ ਨੂੰ ਆਪਣੇ ਦੇਸ਼ ਦੇ ਵਿੱਚ ਇਜਾਜ਼ਤਾਂ ਦੇਣੀਆਂ ਹੋਣਗੀਆਂ, ਔਰ ਨਹੀਂ ਤੇ ਫਿਰ ਇਹ ਗੱਲਬਾਤ ਅੱਗੇ ਵੀ ਨਹੀਂ ਤੇ ਫਿਰ ਗੱਲਬਾਤ ਅੱਗੇ ਨਹੀਂ ਤੁਰ ਸਕੇਗੀ ਵਾਲੀ ਧਮਕੀ ਥੋੜੀ ਜ਼ਿਆਦਾ ਹੋ ਗਈ। ਪਰ ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਸਵਿਟਜ਼ਰਲੈਂਡ ਦੇ ਇੰਨਾ ਜ਼ਰੂਰ ਕਿਹਾ ਕਿ ਈਰਾਨ ਨੂੰ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਜਿਹੜਾ ਉਹ ਪਾਰਦਰਸ਼ਤਾ ਰੱਖਣੀ ਹੋਏਗੀ। ਦਰਅਸਲ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੇ ਨਿਦੇਸ਼ਕ ਜਿਹੜੇ ਨੇ ਜਾਂ ਡਾਇਰੈਕਟਰ ਜਿਹੜੇ ਨੇ ਰਾਫੇਲ ਗਰੋਸੀ, ਉਹਨਾਂ ਨੇ ਐਤਵਾਰ ਨੂੰ ਸਵਿਟਜ਼ਰਲੈਂਡ ਦੇ ਵਿੱਚ ਈਰਾਨ ਅਮਰੀਕਾ ਗੱਲਬਾਤ ਦੇ ਦਰਮਿਆਨ ਹੀ ਸਵਿਸ ਵਿਦੇਸ਼ ਮੰਤਰੀ ਦੇ ਨਾਲ ਵੀ ਗੱਲਬਾਤ ਕੀਤੀ ਸੀ, ਤਾਂ ਕਿ ਉਹ ਉਹਨਾਂ ਦਾ ਮਸਲਾ ਵੀ ਅੰਦਰ ਗੱਲਬਾਤ ਦੇ ਵਿੱਚ ਰੱਖ ਸਕਣ। ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਪ੍ਰੈਸ ਕਾਨਫਰੰਸ ਦੇ ਦਰਮਿਆਨ ਕਿਹਾ ਕਿ IAEA ਦੇ ਜਿਹੜੇ ਨਿਰੀਖਕ ਨੇ, ਜਿਹੜੇ ਸੁਪਰਵਿਜ਼ਨ ਕਰਨ ਵਾਲੇ ਲੋਕ ਨੇ, ਉਹ ਈਰਾਨ ਦੇ ਵਿੱਚ ਹੁਣ ਬਗੈਰ ਰੋਕ ਟੋਕ ਜਾ ਸਕਣਗੇ। ਉਂਝ ਅਮਰੀਕੀ ਉਪ ਰਾਸ਼ਟਰਪਤੀ ਨੇ ਈਰਾਨੀ ਸੰਪਤੀਆਂ ਦੇ ਰਿਲੀਜ਼ ਦੇ ਨਾਲ ਜੁੜੀਆਂ ਉਹਨਾਂ ਅਮਰੀਕੀ ਯੋਜਨਾਵਾਂ ਦਾ ਜ਼ਿਕਰ ਵੀ ਕੀਤਾ ਹੈ ਜਿਸ ਦੇ ਤਹਿਤ ਇਹ ਸੰਪਤੀਆਂ ਰਿਲੀਜ਼ ਕੀਤੇ ਜਾਣ ਤੋਂ ਬਾਅਦ ਅਮਰੀਕੀ ਸੋਇਆਬੀਨ, ਮੱਕਾ ਤੇ ਗੇਹੂੰ ਖਰੀਦਿਆ ਜਾ ਸਕੇਗਾ, ਕਣਕ ਖਰੀਦੀ ਜਾ ਸਕੇਗੀ। ਅਮਰੀਕੀ ਰਾਸ਼ਟਰਪਤੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਇਹ ਵੀ ਦੱਸਿਆ ਹੈ ਕਿ ਇਸ ਯੋਜਨਾ ਦੇ ਤਹਿਤ ਜਿਹੜੀ ਪ੍ਰਵਾਨਗੀ ਦੇ ਦਿੱਤੀ ਗਈ ਹੈ, ਅਸਲ ਚ ਇਸ ਪ੍ਰਵਾਨਗੀ, ਹਾਲਾਂਕਿ ਇਹਨਾਂ ਖ਼ਬਰਾਂ ਦੀ ਪੁਸ਼ਟੀ ਤਾਂ ਨਹੀਂ ਕੀਤੀ ਜਾ ਸਕਦੀ, ਪਰ ਇਹ ਕਿਹਾ ਜਾ ਰਿਹਾ ਹੈ ਕਿ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਮਾਦ ਜੈਰਡ ਕੁਸ਼ਨਰ ਦੇ ਕਹੇ ਦੇ ਉੱਤੇ ਹੀ ਇਹ ਪ੍ਰਵਾਨਗੀ ਈਰਾਨ ਨੂੰ ਦਿੱਤੀ ਗਈ ਹੈ। ਇਸ ਦੇ ਵੀ ਕੀ ਮਤਲਬ ਨਿਕਲਦੇ ਨੇ, ਇਹ ਵੀ ਇੱਕ ਵੱਖਰੀ ਚਰਚਾ ਤੁਹਾਡੇ ਨਾਲ ਸ਼ਾਮ ਦੇ ਪ੍ਰੋਗਰਾਮ ਚ ਸਾਂਝੀ ਕਰਾਂਗੇ। ਉਧਰ ਈਰਾਨ ਨੇ ਕਿਹਾ ਹੈ ਕਿ ਸਵਿਟਜ਼ਰਲੈਂਡ ਦੇ ਵਿੱਚ 2 ਦਿਨ ਤੱਕ ਚੱਲੀ ਸ਼ਾਂਤੀ ਵਾਰਤਾ ਦੇ ਨਾਲ ਜੁੜੇ MOU ਦੇ ਕੁਝ ਮੁੱਦਿਆਂ ਦੇ ਉੱਤੇ ਗੱਲ ਹੋਈ ਹੈ, ਕਈਆਂ ਦੇ ਉੱਤੇ ਬਾਕੀ ਪਈ ਹੈ। ਪਰ ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਕਈ ਨੇ ਐਕਸ ਦੇ ਉੱਤੇ ਇੱਕ ਟਵੀਟ ਕਰਦਿਆਂ ਲਿਖਿਆ ਹੈ ਕਿ ਮੰਗਲਵਾਰ ਦੇ ਦਿਨ, ਯਾਨੀ ਅੱਜ, ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ 1 ਦਿਨਾ ਦੌਰੇ ਦੇ ਲਈ ਪਾਕਿਸਤਾਨ ਜਾ ਰਹੇ ਨੇ। ਦੱਸ ਦਈਏ ਕਿ ਸਵਿਟਜ਼ਰਲੈਂਡ ਦੇ ਵਿੱਚ ਹੋਈ ਸ਼ਾਂਤੀ ਗੱਲਬਾਤ ਦੇ ਵਿੱਚ ਪਾਕਿਸਤਾਨ ਕਤਰ ਦੇ ਨਾਲ ਵਿਚੋਲਗੀ ਧਿਰ ਬਣਿਆ ਹੋਇਆ ਸੀ। ਬਕਈ ਨੇ ਸ਼ਾਂਤੀ ਵਾਰਤਾ ਦੇ ਪ੍ਰਮੁੱਖ ਬਿੰਦੂਆਂ ਦੇ ਉੱਤੇ ਚਰਚਾ ਕਰਨ ਦੇ ਬਾਰੇ ਇਹ ਗੱਲ ਕਹੀ ਕਿ ਲੈਬਨਾਨ ਦੇ ਵਿੱਚ ਜੰਗ ਰੋਕਣ, ਈਰਾਨ ਦੀਆਂ ਫਰੀਦ ਸੰਪਤੀਆਂ ਰਿਲੀਜ਼ ਕਰਨ ਤੇ ਈਰਾਨ ਦੇ ਤੇਲ ਨਿਰਯਾਤ ਦੇ ਨਾਲ ਜੁੜੇ ਹੋਏ ਕੁਝ ਮੁੱਦਿਆਂ ਦੇ ਉੱਤੇ ਚਰਚਾ ਜਿਹੜੀ ਉਹ ਖੁੱਲ੍ਹ ਕੇ ਹੋ ਸਕੀ ਹੈ। ਬਾਕੀ ਮੁੱਦਿਆਂ ਦੇ ਉੱਤੇ ਹਾਲੇ ਚਰਚਾ ਹੋਣੀ ਬਾਕੀ ਹੈ। ਉਂਝ ਦੱਸ ਦਈਏ ਕਿ 14 ਨੁਕਤੇ ਜਿਹੜੇ ਨੇ ਅਮਰੀਕਾ ਦੀ ਤਰਫ ਤੋਂ ਸੁਝਾਏ ਗਏ ਸੀ ਇਸ MOU ਦੇ ਵਿੱਚ, ਔਰ ਇਸ ਦੇ ਮੁਤਾਬਕ ਈਰਾਨ ਕਦੇ ਵੀ ਪਰਮਾਣੂ ਹਥਿਆਰ ਨਹੀਂ ਬਣਾਏਗਾ ਭਵਿੱਖ ਦੇ ਵਿੱਚ, ਇਹ ਵੀ ਗੱਲ ਕਹੀ ਗਈ ਸੀ। ਪਰ ਇਸ ਦੇ ਇਲਾਵਾ ਈਰਾਨ ਦੇ ਰੀਸੈਟਲਮੈਂਟ ਪ੍ਰੋਗਰਾਮ ਦੇ ਬਾਰੇ ਹਾਲੇ ਕੋਈ ਗੱਲ ਅੱਗੇ ਨਹੀਂ ਤੁਰੀ ਹੈ। ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਇਸ ਨੂੰ ਇੱਕ ਸਫਲ ਗੱਲਬਾਤ ਕਿਹਾ, ਔਰ ਇਸ ਨੂੰ ਇਸਲਾਮਾਬਾਦ ਮੈਮੋਰੰਡਮ ਆਫ ਅੰਡਰਸਟੈਂਡਿੰਗ ਕਿਹਾ ਹੈ। ਕਿਹਾ ਗਿਆ ਹੈ ਕਿ ਜਦੋਂ ਪਹਿਲੀ ਵਾਰ ਪਾਕਿਸਤਾਨ ਨੇ ਇਸਲਾਮਾਬਾਦ ਦੇ ਵਿੱਚ ਗੱਲਬਾਤ ਕਰਵਾਈ ਸੀ ਦੋਹਾਂ ਧਿਰਾਂ ਦੀ। ਇਹ ਉਸੇ ਤੋਂ ਅੱਗੇ ਵਧੀ ਇਹ ਚਰਚਾ, ਸਵਿਟਜ਼ਰਲੈਂਡ ਦੇ ਬਰਗਨਸਟਾਕ ਦੇ ਵਿੱਚ ਇਹ ਚਰਚਾ ਸਿਰੇ ਚੜੀ ਹੈ ਤੇ ਇਸ ਤਰੀਕੇ ਦੇ ਨਾਲ ਦੋਵੇਂ ਦੇਸ਼ ਜਿਹੜੇ ਨੇ ਉਹ ਚਾਹੇ ਕਤਰ ਹੈ ਚਾਹੇ ਪਾਕਿਸਤਾਨ ਹੈ ਉਹਨਾਂ ਨੇ ਵਿਚੋਲਗੀ ਕੀਤੀ ਹੈ ਔਰ ਸਵਿਟਜ਼ਰਲੈਂਡ ਦਾ ਧੰਨਵਾਦ ਵੀ ਕੀਤਾ। ਅਸਲ ਚ ਇਸ ਨੂੰ ਸੰਕੇਤਕ ਤੌਰ ਦੇ ਉੱਤੇ ਸਵਿਟਜ਼ਰਲੈਂਡ ਦੇ ਵਿੱਚ ਰੱਖਿਆ ਗਿਆ ਸੀ ਕਿਉਂਕਿ ਅਮਰੀਕੀ ਮੀਡੀਆ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਹੁਣ ਖਬਰਾਂ ਤੁਰ ਪਈਆਂ ਸੀ ਕਿ ਪਾਕਿਸਤਾਨ ਵਿਚੋਲਗੀ ਕਰ ਰਿਹਾ ਹੈ ਜਾਂ ਕਤਰ ਵਿਚੋਲਗੀ ਕਰ ਰਿਹਾ ਹੈ, ਜੰਗ ਅਮਰੀਕਾ ਦੀ ਹੈ ਤੇ ਅਮਰੀਕਾ ਦੇ ਸਾਥੀ ਮੁਲਕ ਜਿਹੜੇ ਰਹੇ ਨੇ ਜਾਂ ਨੇਟੋ ਕੰਟਰੀਜ਼ ਨੇ ਉਹ ਇਸ ਜੰਗ ਤੋਂ ਸ਼ੁਰੂ ਤੋਂ ਹੀ ਦੂਰ ਰਹੀਆਂ ਨੇ, ਨਾ ਹੀ ਹੁਣ ਉਹ ਜਿਹੜਾ ਸਮਝੌਤੇ ਦੇ ਵਿੱਚ ਨੇੜੇ ਆ ਰਹੀਆਂ ਨੇ। ਇਸੇ ਕਰਕੇ ਸੰਕੇਤਕ ਤੌਰ ਦੇ ਉੱਤੇ ਇੱਕ ਯੂਰਪੀ ਮੁਲਕ ਨੂੰ ਚੁਣਿਆ ਗਿਆ। ਬੇਸ਼ੱਕ ਪਾਰਟੀਆਂ ਉਹੀ ਸੀ, ਇਰਾਨ ਅਮਰੀਕਾ ਦੇ ਨਾਲ ਵਿਚੋਲਗੀਆਂ ਧਿਰਾਂ, ਕਤਰ ਤੇ ਪਾਕਿਸਤਾਨ ਬਣੀਆਂ ਰਹੀਆਂ, ਪਰ ਥਾਂ ਜਿਹੜੀ ਸੀ ਉਹ ਸਵਿਟਜ਼ਰਲੈਂਡ ਦੀ ਚੁਣੀ ਗਈ ਸੀ। ਕੁਝ ਹੋਰ ਖਬਰਾਂ ਦੀ ਸਾਂਝ ਪਾਈਏ, ਸਵਿਟਜ਼ਰਲੈਂਡ ਦੀ ਗੱਲ ਤੁਰੀ ਹੈ ਹੁਣ ਯੂਰਪ ਦੀ ਖਬਰ ਤੋਰਦੇ ਚੱਲਦੇ ਹਾਂ। ਯੂਰਪ ਦੇ ਵਿੱਚ ਇਸ ਵਕਤ ਭਿਆਨਕ ਹੀਟ ਵੇਵ ਚੱਲ ਰਹੀ ਹੈ, ਲੂ ਚੱਲ ਰਹੀ ਹੈ, ਭਿਆਨਕ ਗਰਮੀ ਪੈ ਰਹੀ ਹੈ ਔਰ ਕਈ ਦੇਸ਼ਾਂ ਦੇ ਵਿੱਚ ਪੁਰਾਣੇ ਰਿਕਾਰਡ ਵੀ ਟੁੱਟੇ ਨੇ। ਸਹਾਰਾ ਜਿਹੜਾ ਇੱਕ ਕਿਸਮ ਦਾ ਡੈਜ਼ਰਟ ਹੈ, ਰੇਤੀਲਾ ਇਲਾਕਾ ਹੈ, ਉੱਥੋਂ ਗਰਮ ਹਵਾਵਾਂ ਹੀਟ ਵੇਵ ਨੂੰ ਹੋਰ ਵੀ ਹੱਲਾਸ਼ੇਰੀ ਦੇ ਰਹੀਆਂ ਨੇ। ਜੂਨ 2026 ਦੇ ਵਿੱਚ ਪਾਰਾ 40 ਡਿਗਰੀ ਤੋਂ ਉੱਪਰ ਹੀ ਰਿਕਾਰਡ ਕੀਤਾ ਗਿਆ ਪੂਰੇ ਮਹੀਨੇ ਦੇ ਵਿੱਚ। ਇਸ ਤੋਂ ਪਹਿਲਾਂ ਮਈ ਦਾ ਮਹੀਨਾ ਵੀ ਯੂਰਪ ਦੇ ਇਤਿਹਾਸ ਦੇ ਵਿੱਚ ਸਭ ਤੋਂ ਗਰਮ ਮਹੀਨਾ ਦਰਜ ਕੀਤਾ ਗਿਆ ਸੀ। ਫਰਾਂਸ ਦੇ ਵਿੱਚ ਕਈ ਹਿੱਸਿਆਂ ਦੇ ਅੰਦਰ ਪਾਰਾ 45 ਡਿਗਰੀ ਸੈਲਸੀਅਸ ਤੋਂ ਪਾਰ ਜਾ ਚੁੱਕਿਆ। ਦੇਸ਼ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ, ਸਪੇਨ ਦੇ ਕਈ ਸੂਬਿਆਂ ਚ ਔਰੇਂਜ ਤੇ ਰੈਡ ਅਲਰਟ ਜਾਰੀ ਹੈ। ਆਉਣ ਵਾਲੇ ਦਿਨਾਂ ਚ ਪਾਰਾ 45 ਡਿਗਰੀ ਜਾਂ ਇਸ ਤੋਂ ਪਾਰ ਰਹਿਣ ਦੀ ਹੀ ਉਮੀਦ ਹੈ। ਬਰਤਾਨੀਆ ਦੇ ਵਿੱਚ ਮਈ ਮਹੀਨੇ ਦੇ ਅਖੀਰ ਦੇ ਵਿੱਚ ਹੀ 35 ਡਿਗਰੀ ਤੱਕ ਇਹ ਪਾਰਾ ਚਲਾ ਗਿਆ ਸੀ ਜੋ ਕਿ ਆਮ ਦੇ ਨਾਲੋਂ ਕਿਤੇ ਵਧੇਰੇ ਮੰਨਿਆ ਜਾਂਦਾ ਹੈ। ਹੁਣ 40 ਡਿਗਰੀ ਦੇ ਆਸ ਪਾਸ ਵੀ ਉੱਥੇ ਟੈਂਪਰੇਚਰ ਚਲਾ ਗਿਆ। ਵੈਸੇ ਬਰਤਾਨੀਆ ਚ ਸਿਆਸੀ ਗਰਮੀ ਵੀ ਆਪਣੇ ਸਿਖਰ ਤੇ। ਉਧਰ ਜਰਮਨੀ ਦੀ ਗੱਲ ਕਰੀਏ ਤਾਂ ਇੱਥੇ ਵੀ 38-39 ਡਿਗਰੀ ਦੇ ਆਸ ਪਾਸ ਹੀ ਕੱਲ ਦੇ ਦਿਨ ਪਾਰਾ ਰਿਹਾ ਔਰ ਇਟਲੀ ਦੇ ਰੋਮ ਤੋਂ ਲੈ ਕੇ ਫਲੋਰੈਂਸ ਤੱਕ ਕਈ ਸ਼ਹਿਰਾਂ ਦੇ ਵਿੱਚ ਭਿਆਨਕ ਗਰਮੀ ਪੈਂਦੀ ਦਿਖ ਰਹੀ ਹੈ। ਇਸ ਦਰਮਿਆਨ ਫਰਾਂਸ ਦੇ ਇੱਕ ਛੋਟੇ ਸ਼ਹਿਰ ਕਾਰਪੋਂਟ੍ਰਾਸ ਦੇ ਵਿੱਚ ਇੱਕ ਕਾਰ ਦੇ ਅੰਦਰ 2 ਛੋਟੇ ਬੱਚੇ ਮਰੇ ਤੱਕ ਪਾਏ ਗਏ ਨੇ। 2 ਤੇ 4 ਸਾਲ ਦੀ ਉਮਰ ਦੇ ਬੱਚੇ ਦੱਸੇ ਗਏ ਨੇ ਜੋ ਕਿ ਸ਼ਹਿਰ ਦੇ ਬੋਇਸਡਿਊਬ ਇਲਾਕੇ ਦੇ ਵਿੱਚ ਇੱਕ ਰਿਹਾਇਸ਼ੀ ਇਲਾਕੇ ਦੇ ਅੰਦਰ ਖੜੀ ਕਾਰ ਦੇ ਵਿੱਚ ਮ੍ਰਿਤਕ ਪਾਏ ਗਏ ਸੀ। ਹਾਲ ਫਿਲਹਾਲ ਉਸਦੇ ਘਟਨਾ ਦੇ ਕਾਰਨ ਜਾਂਚੇ ਜਾ ਰਹੇ ਨੇ। ਬ੍ਰਿਟੇਨ ਦੇ ਵਿੱਚ ਭਿਆਨਕ ਹੀਟ ਵੇਵ ਦੇ ਚੱਲਦਿਆਂ ਹੋਇਆ ਰੈੱਡ ਵਾਰਨਿੰਗ ਦੀ ਚੇਤਾਵਨੀ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਜਾਰੀ ਕਰ ਦਿੱਤੀ ਗਈ ਹੈ। ਮੈਟ ਆਫਿਸ ਦੀ ਤਰਫ ਤੋਂ ਰੋਜ਼ਮਰਾ ਦੀ ਜ਼ਿੰਦਗੀ ਚ ਭਾਰੀ ਰੁਕਾਵਟ ਵਾਲੀ ਚੇਤਾਵਨੀ ਦਾ ਮਤਲਬ ਇਹ ਹੈ ਕਿ ਸੜਕਾਂ ਤੇ ਟ੍ਰੇਨਾਂ ਤੇ ਹਵਾਈ ਯਾਤਰਾ ਦੇ ਵਿੱਚ ਦੇਰੀਆਂ ਹੋ ਸਕਦੀਆਂ ਨੇ ਕਿਉਂਕਿ ਗਰਮੀ ਦੇ ਨਾਲ ਸੜਕਾਂ ਪਿਘਲ ਜਾਂਦੀਆਂ ਨੇ, ਰੇਲ ਪਟੜੀਆਂ ਟੇਢੀਆਂ ਹੋ ਜਾਂਦੀਆਂ ਨੇ। ਮੌਸਮ ਦਾ ਅੰਦਾਜ਼ਾ ਲਗਾਉਣ ਵਾਲੇ ਕਹਿ ਰਹੇ ਨੇ ਕਿ ਇਸ ਦਾ ਆਬਾਦੀ ਦੇ ਉੱਤੇ ਵੀ ਵੱਡੀ ਆਬਾਦੀ ਦੀ ਸਿਹਤ ਦੇ ਉੱਤੇ ਵੀ ਮਾੜਾ ਅਸਰ ਪਏਗਾ। ਪਿਛਲੇ ਕੁਝ ਸਾਲਾਂ ਚ ਯੂਰਪ ਜਿਹੜੇ ਕਿ ਠੰਡੇ ਦੇਸ਼ਾਂ ਦਾ ਇੱਕ ਮਹਾਦੀਪ ਹੈ, ਉੱਥੇ ਅਕਸਰ ਬੇਹੱਦ ਅੱਤ ਦੀ ਗਰਮੀ ਦੇ ਨਾਲ ਬੜੇ ਨੁਕਸਾਨ ਹੋਏ ਨੇ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਪਿਛਲੇ 4 ਸਾਲਾਂ ਦੇ ਵਿੱਚ ਇਸ ਮਹਾਦੀਪ ਦੇ ਨਾਲ ਜੁੜੀਆਂ ਗਰਮੀ ਦੀ ਵਜ੍ਹਾ ਦੇ ਚੱਲਦਿਆਂ 2 ਲੱਖ ਤੋਂ ਵਧੇਰੇ ਲੋਕਾਂ ਦੀ ਸਿੱਧੇ ਅਸਿੱਧੇ ਤਰੀਕੇ ਦੇ ਨਾਲ ਹੋਈ ਮੌਤ ਦੇ ਉੱਤੇ ਚਿੰਤਾ ਜਤਾਈ ਹੈ। ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 5 ਸਾਲਾਂ ਚ ਗਰਮੀ ਦੇ ਰਿਕਾਰਡ ਹੋਰ ਵੀ ਟੁੱਟਣਗੇ ਯੂਰਪ ਦੇ ਵਿੱਚ। ਖਾਸ ਤੌਰ ਦੇ ਉੱਤੇ ਦੱਸ ਦਈਏ ਕਿ ਵਾਤਾਵਰਨ ਵਿਗਾੜ ਦੇ ਚੱਲਦਿਆਂ ਲਗਾਤਾਰ ਇੱਥੇ ਜਿਹੜੀਆਂ ਇਨਸਾਨੀ ਜਾਨ ਦੇ ਉੱਤੇ ਅਸਰ ਪੈ ਰਹੇ ਨੇ ਉਸਦੇ ਚੱਲਦਿਆਂ ਹੋਰ ਬੜੇ ਸਾਰੇ ਪ੍ਰੋਗਰਾਮ ਰੱਦ ਕੀਤੇ ਗਏ ਨੇ। ਯੂਰਪ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਖੇਡਾਂ ਦਾ ਬੜਾ ਸ਼ੌਂਕ ਜਿਹਾ ਬਣਿਆ ਰਹਿੰਦਾ। ਸਪੈਨਿਸ਼ ਫੁੱਟਬਾਲ ਫੈਡਰੇਸ਼ਨ ਨੇ ਕਿਹਾ ਹੈ ਕਿ ਜ਼ਿਆਦਾਤਰ ਮੈਚਾਂ ਦੀ ਜਿਹੜੀ ਸਕਰੀਨਿੰਗ ਹੈ ਸੋਕਰ ਵਰਲਡ ਕੱਪ ਦੇ ਦਰਮਿਆਨ, ਕਿਉਂਕਿ ਸਪੇਨ ਇੱਕ ਬੜਾ ਪਸੰਦੀਦਾ ਦੇਸ਼ ਮੰਨਿਆ ਜਾ ਰਿਹਾ, ਖਿਤਾਬੀ ਦਾਅਵੇਦਾਰ ਵੀ ਮੰਨਿਆ ਜਾ ਰਿਹਾ, ਉੱਥੇ ਹਰ ਇੱਕ ਸ਼ਹਿਰ ਦੇ ਵਿੱਚ ਵੱਡੀਆਂ ਵੱਡੀਆਂ ਸਕਰੀਨਾਂ ਲੱਗੀਆਂ ਹੋਈਆਂ ਨੇ ਇਸ ਫੀਫਾ ਵਿਸ਼ਵ ਕੱਪ ਦੇ ਲਈ। ਉਹਨਾਂ ਸਕਰੀਨਾਂ ਦੇ ਉੱਤੇ ਫਿਲਹਾਲ ਜਿਹੜੀ ਵਿਸ਼ਵ ਕੱਪ ਦੀ ਸਕਰੀਨਿੰਗ ਉਹ ਹਾਲੇ ਰੋਕ ਦਿੱਤੀ ਗਈ ਹੈ। ਬਰਲਿਨ ਦੇ ਵਿੱਚ ਫੈਟੇਡੀ ਲਾ ਮਿਊਜ਼ਿਕ ਫੈਸਟੀਵਲ ਬੜਾ ਵੱਡਾ ਹੁੰਦਾ ਸਾਲਾਨਾ, ਉਹਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਇਸ ਤਰੀਕੇ ਦੇ ਨਾਲ ਜਿਹੜਾ ਇਟਲੀ ਦੇ ਵਿੱਚ ਪੌਪ ਅਕਸਰ ਜਿਹੜੇ ਖਿੜਕੀ ਦੇ ਵਿੱਚ ਆਉਂਦੇ ਨੇ, ਆਪਟੋਸਲਿਕ ਪੈਲੇਸ ਦੀ ਖਿੜਕੀ ਦੇ ਵਿੱਚ ਆ ਕੇ ਉਹ ਆਪਣੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਦ੍ਰਿਸ਼ ਦਿੰਦੇ ਨੇ, ਉਹ ਪ੍ਰਥਾ ਵੀ ਫਿਲਹਾਲ ਰੋਕ ਦਿੱਤੀ ਗਈ ਹੈ ਕਿਤੇ ਪੌਪ ਨੂੰ ਗਰਮੀ ਨਾ ਲੱਗ ਜਾਵੇ। ਉਧਰ ਕਤਰ ਤੋਂ ਅਗਲੀ ਖਬਰ ਭਾਰਤ ਦੇ ਨਾਲ ਵੀ ਜੁੜੀ ਹੋਈ ਹੈ। ਕਤਰ ਦੇ ਰਾਸ ਲਫਾਨ ਖੇਤਰ ਦੇ ਵਿੱਚ ਅੱਗ ਦੀ ਖਬਰ ਕੱਲ ਸ਼ਾਮ ਦੇ ਬੁਲੇਟਿਨ ਚ ਤੁਹਾਡੇ ਨਾਲ ਸਾਂਝੀ ਕੀਤੀ ਸੀ। ਇਸ ਧਮਾਕੇ ਦੇ ਵਿੱਚ 13 ਲੋਕ ਜਿਹੜੇ ਮਾਰੇ ਗਏ ਨੇ, ਉਹਨਾਂ ਦੇ ਵਿੱਚ 12 ਭਾਰਤੀ ਦੱਸੇ ਗਏ ਨੇ। ਦੱਸ ਦਈਏ ਕਿ ਕੱਲ ਦੇ ਦਿਨ ਤੱਕ ਇਸ ਦੀ ਗਿਣਤੀ ਸਪਸ਼ਟ ਨਹੀਂ ਹੋ ਸਕੀ ਸੀ। ਇੰਨਾ ਜ਼ਰੂਰ ਕਿਹਾ ਜਾ ਰਿਹਾ ਸੀ ਕਿ ਕੁੱਝ 66 ਲੋਕ ਜ਼ਖਮੀ ਹੋਏ ਨੇ ਤੇ ਕੁੱਝ ਲੋਕ ਲਾਪਤਾ ਵੀ ਦੱਸੇ ਗਏ ਨੇ। ਹੁਣ ਭਾਰਤੀ ਸਫਾਰਤਖਾਨੇ ਦੀ ਤਰਫ ਤੋਂ ਪੁਸ਼ਟੀ ਕੀਤੀ ਗਈ ਹੈ ਕਿ ਰਾਸ ਲਫਾਨ ਰਿਫਾਇਨਰੀ ਦੇ ਵਿੱਚ ਲੱਗੀ ਅੱਗ ਤੋਂ ਬਾਅਦ 12 ਭਾਰਤੀ ਮੂਲ ਦੇ ਜਿਹੜੇ ਲੋਕ ਨੇ ਉਹਨਾਂ ਦੀ ਪਛਾਣ ਕਰ ਲਈ ਗਈ ਹੈ। ਉਹਨਾਂ ਦੇ ਭਾਰਤ ਦੇ ਵਿੱਚ ਮੌਜੂਦ ਪਰਿਵਾਰਾਂ ਨੂੰ ਦੱਸ ਦਿੱਤਾ ਗਿਆ। ਧਮਾਕੇ ਦੇ ਵਿੱਚ ਜਿਹੜਾ ਇੱਕ 12 ਭਾਰਤੀ ਤੇ ਇੱਕ ਜਿਹੜਾ ਦੂਸਰਾ ਹੋਰ ਵਿਅਕਤੀ ਵੀ ਸੀ, ਕੁੱਲ 13 ਲੋਕਾਂ ਦੀ ਮੌਤ ਹੋਈ ਹੈ। ਉਹ 13ਵਾਂ ਵਿਅਕਤੀ ਪਾਕਿਸਤਾਨੀ ਮੂਲ ਦਾ ਦੱਸਿਆ ਗਿਆ ਹੈ। ਔਰ ਇਸ ਦਰਮਿਆਨ ਮੰਤਰਾਲੇ ਨੇ ਇਹ ਵੀ ਗੱਲ ਕਹੀ ਹੈ ਕਿ ਰਾਸ ਲਫਾਨ ਦੇ ਵਿੱਚ ਫਿਲਹਾਲ ਐਮਰਜੈਂਸੀ ਜਿਹੜੀ ਦਲ ਦੇ ਕਰਮਚਾਰੀ ਨੇ ਉਹ ਉੱਥੇ ਮੌਕੇ ਦੇ ਉੱਤੇ ਪੂਰੀ ਘਟਨਾ ਦੀ ਜਾਂਚ ਵੀ ਕਰ ਰਹੇ ਨੇ ਔਰ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦਾ ਹੱਲ ਵੀ ਕਰਨ ਚ ਲੱਗੇ ਹੋਏ ਨੇ। ਜਾਂਚ ਇਸ ਕਰਕੇ ਮੁਸ਼ਕਲ ਬਣੀ ਹੋਈ ਹੈ ਕਿਉਂਕਿ ਇਸ ਦੁਰਘਟਨਾ ਦੇ ਵਿੱਚ ਕੋਈ ਗੈਸ ਦਾ ਰਿਸਾਵ ਤਾਂ ਨਹੀਂ ਹੋਇਆ, ਆਲੇ ਦੁਆਲੇ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਕੋਈ ਖਤਰਾ ਨਹੀਂ ਹੈ। ਪਰ ਫਿਲਹਾਲ ਪਤਾ ਕੀਤਾ ਜਾ ਰਿਹਾ ਹੈ ਕਿ ਇਸ ਦੀ ਵਜ੍ਹਾ ਕੀ ਹੋਈ ਹੋਏਗੀ ਇਸ ਅੱਗ ਲੱਗਣ ਦੀ ਘਟਨਾ ਦੀ। ਉਧਰ ਅੱਗ ਲੱਗਣ ਦੀ ਇੱਕ ਮੰਦਭਾਗੀ ਘਟਨਾ ਭਾਰਤ ਦੇ ਵਿੱਚ ਵੀ ਵਾਪਰੀ ਹੈ। ਨੁਕਸਾਨ ਸਿਰਫ ਕਤਰ ਦੇ ਵਿੱਚ ਹੀ ਨਹੀਂ ਹੋਇਆ ਭਾਰਤੀਆਂ ਦਾ। ਭਾਰਤ ਦੇ ਉੱਤਰ ਪ੍ਰਦੇਸ਼ ਸੂਬੇ ਦੇ ਲਖਨਊ ਦੇ ਅਲੀਗੰਜ ਸਥਿਤ ਇਲਾਕੇ ਦੇ ਵਿੱਚ ਇੱਕ ਇਮਾਰਤ ਦੇ ਅੰਦਰ ਅੱਗ ਲੱਗਣ ਦੇ ਚੱਲਦਿਆਂ 15 ਬੱਚਿਆਂ ਦੀ ਮੌਤ ਹੋਈ ਹੈ, 5 ਬੱਚੇ ਜ਼ਖਮੀ ਹੋਏ ਨੇ। ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਨੇ ਕਿਹਾ ਹੈ ਕਿ ਅੱਗ ਕੋਚਿੰਗ ਸੈਂਟਰ ਦੇ ਵਿੱਚ ਲੱਗੀ ਹੈ। ਗਰਾਊਂਡ ਫਲੋਰ ਦੇ ਉੱਤੇ ਇੱਕ ਪੈਟ ਸ਼ਾਪ ਸੀ, ਜਦਕਿ ਉੱਪਰਲੀ ਮੰਜ਼ਿਲਾਂ ਦੇ ਉੱਤੇ ਗੇਮਿੰਗ ਜ਼ੋਨ ਚੱਲ ਰਿਹਾ ਸੀ। KGMU ਟਰਾਮਾ ਸੈਂਟਰ ਦੇ ਵਿੱਚ ਬੱਚਿਆਂ ਨੂੰ ਭੇਜਿਆ ਗਿਆ। ਦੱਸਿਆ ਗਿਆ ਕਿ ਪਹਿਲਾਂ 22 ਬੱਚੇ ਲਿਆਂਦੇ ਗਏ ਸੀ, 5 ਦੇ ਗੰਭੀਰ ਜ਼ਖਮ ਸੀ ਅੱਗ ਦੇ ਨਾਲ। 2 ਬੱਚਿਆਂ ਦੇ ਸੱਟਾਂ ਇਸ ਕਰਕੇ ਲੱਗੀਆਂ ਕਿਉਂਕਿ ਉਹ ਅੱਗ ਤੋਂ ਬਚਣ ਦੇ ਲਈ ਇਸ ਇਮਾਰਤ ਤੋਂ ਕੁੱਦ ਪਏ ਸੀ। ਉਹਨਾਂ ਦੀ ਕਮਰ ਦੇ ਵਿੱਚ ਸੱਟ ਲੱਗੀ ਹੈ, ਕਈਆਂ ਦੇ ਉਹਨਾਂ ਦਾ ਸੀਟੀ ਸਕੈਨ ਕਰਵਾ ਕੇ ਇਲਾਜ ਕੀਤਾ ਜਾ ਰਿਹਾ ਤੇ 15 ਬੱਚੇ ਮ੍ਰਿਤਕ ਅਵਸਥਾ ਦੇ ਵਿੱਚ ਲਿਆਂਦੇ ਗਏ ਸੀ। ਇਹਨਾਂ ਦਾ ਪੰਚਨਾਮਾ ਕਰਕੇ ਬਾਅਦ ਚ ਇਹਨਾਂ ਨੂੰ ਮੋਰਚਰੀ ਭੇਜ ਦਿੱਤਾ ਗਿਆ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ਦੇ ਵਿੱਚ ਮਾਰੇ ਗਏ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਵਿੱਤੀ ਮਦਦ ਤੇ ਗੰਭੀਰ ਰੂਪ ਦੇ ਵਿੱਚ ਜ਼ਖਮੀਆਂ ਨੂੰ 50,000 ਰੁਪਏ ਦਾ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇਸ ਦਰਮਿਆਨ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਫ਼ ਤੋਂ ਵੀ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਮਦਦ ਦੇਣ ਦਾ ਅਲੱਗ ਤੋਂ ਐਲਾਨ ਕੀਤਾ ਗਿਆ। ਇਸ ਕਰਕੇ ਵੀ ਇਹ ਘਟਨਾ ਜਿਹੜੀ ਉਹ ਚਰਚਾ ਦਾ ਵਿਸ਼ਾ ਬਣ ਗਈ ਹੈ ਕਿਉਂਕਿ ਭਾਰਤ ਦੇ ਵਿੱਚ ਹੁਣ ਪਿਛਲੇ ਕੁੱਝ ਦਿਨਾਂ ਤੋਂ ਭਾਰਤ ਸਰਕਾਰ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਵਿਦਿਆਰਥੀਆਂ ਦੇ ਨਾਲ ਅਣਦੇਖੀ ਕਰ ਰਹੀ ਹੈ। ਇਹ ਕੋਚਿੰਗ ਸੈਂਟਰ ਦੇ ਵਿੱਚ ਹਾਲ ਫਿਲਹਾਲ ਅੱਗ ਲੱਗਣ ਦੀ ਘਟਨਾ ਜਿਹੜੀ ਸੀ ਉਸਦੀ ਜਾਂਚ ਕੀਤੀ ਜਾ ਰਹੀ ਹੈ, ਪਰ ਫਾਇਰ ਬ੍ਰਿਗੇਡ ਵੀ ਕਹਿੰਦੇ ਨੇ 40 ਮਿੰਟ ਇਸ ਥਾਂ ਦੇ ਉੱਤੇ ਲੇਟ ਪਹੁੰਚੀ ਹੈ। ਜੇਕਰ ਫਾਇਰ ਬ੍ਰਿਗੇਡ ਥੋੜੀ ਹੋਰ ਲੇਟ ਵੀ ਹੁੰਦੀ ਤੇ ਪੂਰੀਆਂ ਇਮਾਰਤਾਂ ਜਿਹੜੀਆਂ ਸੀ ਉਹ ਜਲ ਗਈਆਂ ਹੁੰਦੀਆਂ, ਨੁਕਸਾਨ ਕਿਤੇ ਜ਼ਿਆਦਾ ਹੋਰ ਹੋਇਆ ਹੁੰਦਾ। ਹਾਲ ਫਿਲਹਾਲ ਇਸ ਮਾਮਲੇ ਦੇ ਵਿੱਚ ਸਿਆਸਤ ਵੀ ਬਣ ਗਈ ਹੈ ਕਿਉਂਕਿ ਯੋਗੀ ਆਦਿੱਤਿਆਨਾਥ ਨੇ ਬਿਆਨ ਦਿੱਤਾ ਜਿਹੜੇ ਕਿ ਉਹ ਅਲੀਗੜ੍ਹ ਦੌਰੇ ਦੇ ਉੱਤੇ ਸੀ, ਉਹਨਾਂ ਨੇ ਬਾਅਦ ਦੇ ਵਿੱਚ ਆਪਣਾ ਦੌਰਾ ਰੱਦ ਕਰਕੇ ਇਹ ਗੱਲ ਕਹੀ ਹੈ ਕਿ ਲਖਨਊ ਦੁਰਘਟਨਾ ਇੱਕ ਮਾੜੀ ਦੁਰਘਟਨਾ ਹੈ। ਭਾਰਤ ਦੇ ਵਿੱਚ ਆਮ ਤੌਰ ਦੇ ਉੱਤੇ ਅਗਨੀਕਾਂਡ ਜਾਂ ਇਸ ਕਿਸਮ ਦੇ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਨੇ, ਪਰ ਅੱਗ ਲੱਗਣ ਦੀ ਇਸ ਘਟਨਾ ਦੇ ਵਿੱਚ ਜਿਹੜੇ ਬੱਚੇ ਆਪਣੇ ਭਵਿੱਖ ਬਣਾਉਣ ਦੀ ਤਿਆਰੀ ਕਰ ਰਹੇ ਸੀ ਉਹਨਾਂ ਦਾ ਭਵਿੱਖ ਹੀ ਪੂਰੀ ਤਰ੍ਹਾਂ ਦੇ ਨਾਲ ਜਲ ਕੇ ਰਾਖ ਹੋ ਗਿਆ। ਇਸ ਕਰਕੇ ਪਿਛਲੀਆਂ ਕਈ ਘਟਨਾਵਾਂ ਵੀ ਜਿਹੜੀਆਂ ਨੇ ਉਹ ਵਾਪਸ ਜਿਹੜੀਆਂ ਭਾਰਤ ਨੂੰ ਸਤਾਨ ਲੱਗ ਪਈਆਂ ਨੇ। ਇੱਧਰ ਇੱਕ ਖਬਰ ਪੱਛਮ ਬੰਗਾਲ ਦੇ ਨਾਲ, ਵੈਸਟ ਬੰਗਾਲ ਦੇ ਨਾਲ ਜੁੜੀ ਹੋਈ, ਜਿੱਥੇ ਇੱਕ ਝਟਕੇ ਦੇ ਵਿੱਚ ਵੈਸਟ ਬੰਗਾਲ ਦੀ ਨਵੀਂ ਸਰਕਾਰ, ਸ਼ੁਭੇਂਦੂ ਅਧਿਕਾਰੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ। ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦਾ DA ਯਾਨੀ ਮਹਿੰਗਾਈ ਭੱਤਾ ਇੱਕੋ ਹੀ ਝਟਕੇ ਚ 20% ਵਧਾ ਦਿੱਤਾ। ਇਸ ਦੇ ਚੱਲਦਿਆਂ ਹੁਣ ਸੂਬੇ ਦੇ ਕਰਮਚਾਰੀਆਂ ਨੂੰ DA 38% ਮਿਲੇਗਾ। ਔਰ ਸਰਕਾਰ ਵੱਲੋਂ ਸੋਮਵਾਰ ਦੇ ਦਿਨ ਬਜਟ ਪੇਸ਼ ਕੀਤਾ ਗਿਆ, ਉਸ ਦੇ ਵਿੱਚ ਇਸ ਵਾਧੇ ਦਾ ਐਲਾਨ ਕਰ ਦਿੱਤਾ ਗਿਆ। ਹਾਲਾਂਕਿ ਵੈਸਟ ਬੰਗਾਲ ਦਾ ਪੰਜਾਬ ਦੇ ਨਾਲ ਜਾਂ ਪੰਜਾਬੀ ਖਬਰਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪਰ ਘੱਟੋ ਘੱਟ DA ਦਾ ਤਾਂ ਲੈਣਾ ਦੇਣਾ ਹੈ। ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਪਿਛਲੇ 4 ਸਾਲ ਤੋਂ ਸਰਕਾਰੀ ਕਰਮਚਾਰੀਆਂ ਦਾ DA ਦੱਬੀ ਬੈਠੀ ਹੈ, ਕਰਮਚਾਰੀਆਂ ਨੂੰ ਜਾਂ ਪੈਨਸ਼ਨਰਸ ਨੂੰ ਅਦਾਲਤਾਂ ਦੇ ਚੱਕਰ ਕੱਟ ਕੇ ਸਰਕਾਰ ਤੋਂ ਇਹ ਕਹਾਣਾ ਪੈ ਰਿਹਾ, ਕਿ ਇਹਨਾਂ ਦਾ ਡੀਏ ਦਿੱਤਾ ਜਾਵੇ। ਉੱਥੇ ਵੈਸਟ ਬੰਗਾਲ ਦੇ ਵਿੱਚ ਨਵੀਂ ਚੁਣੀ ਸਰਕਾਰ ਨੇ ਆਉਂਦੇ ਸਾਰ 20% ਇਨਕਰੀਜ਼ ਦੇ ਨਾਲ ਮਹਿੰਗਾਈ ਭੱਤਾ ਦੇ ਦਿੱਤਾ। ਮਹਿੰਗਾਈ ਭੱਤਾ ਕਰਮਚਾਰੀਆਂ ਦੀ ਤਨਖਾਹ ਦਾ ਹੀ ਇੱਕ ਹਿੱਸਾ ਹੁੰਦਾ। ਹਾਲਾਂਕਿ ਪੰਜਾਬ ਦੇ ਵਿੱਚ ਸਰਕਾਰ IAS ਰੈਂਕ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਤਾਂ ਡੀਏ ਦੇ ਰਹੀ ਹੈ, ਪਰ ਅਧਿਆਪਕਾਂ ਤੋਂ ਲੈ ਕੇ ਬਿਜਲੀ ਕਰਮਚਾਰੀਆਂ ਤੱਕ, ਸਿਹਤ ਕਰਮਚਾਰੀਆਂ ਤੋਂ ਲੈ ਕੇ ਜਿਹੜੇ ਇਰੀਗੇਸ਼ਨ ਮਹਿਕਮੇ ਤੱਕ ਦੇ ਕਰਮਚਾਰੀ ਨੇ, ਕਿਸੇ ਨੂੰ ਵੀ ਡੀਏ ਹਾਲ ਫਿਲਹਾਲ ਨਹੀਂ ਦਿੱਤਾ ਗਿਆ। ਔਰ 4 ਸਾਲਾਂ ਦਾ ਕਰੋੜਾਂ ਰੁਪਇਆ ਬਕਾਇਆ ਪੰਜਾਬ ਸਰਕਾਰ ਦੇ ਵੱਲ ਬਕਾਇਆ ਪਿਆ ਹੈ। ਭਾਰਤ ਦੀਆਂ ਖਬਰਾਂ ਦੀ ਖੈਰ ਇੱਧਰ ਸਾਂਝ ਪਾਈਏ, ਭਾਰਤ ਦੀਆਂ ਖਬਰਾਂ ਤੋਂ ਬਾਅਦ, ਮਾਫ ਕਰਨਾ, ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ, ਜਿੱਥੇ ਆਸਟ੍ਰੇਲੀਆ ਨੇ ਡਿਫੈਂਸ ਖੇਤਰ ਦੇ ਵਿੱਚ ਐਕਸਪੋਰਟ ਦੇ ਨਾਲ ਜੁੜੀ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਕੀਤੀ ਹੈ। ਆਸਟ੍ਰੇਲੀਆ ਨੇ ਲਗਭਗ $2.5 billion ਆਸਟ੍ਰੇਲੀਅਨ ਡਾਲਰ ਦੇ ਹਥਿਆਰ ਜਾਂ ਹੋਰ ਰਡਾਰ ਟੈਕਨੋਲੋਜੀ ਜਾਂ ਰੱਖਿਆ ਖੇਤਰ ਦੇ ਨਾਲ ਜੁੜੇ ਲੋਜਿਸਟਿਕਸ ਜਿਹੜੇ ਨੇ ਉਹ ਕੈਨੇਡਾ ਨੂੰ ਐਕਸਪੋਰਟ ਕਰਨ ਦਾ ਇੱਕ ਕਰਾਰ ਕੀਤਾ ਹੈ। ਦੱਸ ਦਈਏ ਕਿ ਕੈਨੇਡਾ ਦੀ ਤਰਫ ਤੋਂ ਅਮਰੀਕਾ ਤੋਂ ਹਟ ਕੇ ਆਪਣੇ ਰਿਲੇਸ਼ਨਸ਼ਿਪ, ਖਾਸ ਤੌਰ ਦੇ ਉੱਤੇ ਡਿਫੈਂਸ ਮਾਮਲਿਆਂ ਦੇ ਵਿੱਚ ਜਿਹੜੇ ਸੰਬੰਧ ਨੇ ਉਹ ਦੂਸਰੇ ਦੇਸ਼ਾਂ ਦੇ ਨਾਲ ਮਜ਼ਬੂਤ ਕੀਤੇ ਜਾ ਰਹੇ ਨੇ। ਇਸੇ ਦੇ ਚੱਲਦਿਆਂ ਕੈਨਬਰਾ ਦੇ ਵਿੱਚ ਸੋਮਵਾਰ ਦੇ ਦਿਨ ਰੱਖਿਆ ਮੰਤਰੀ ਰਿਚਰਡ ਮਾਲਸ ਤੇ ਕੈਨੇਡਾ ਦੇ ਡਿਫੈਂਸ ਸਟੇਟ ਸਕੱਤਰ, ਹਾਲਾਂਕਿ ਸਟੇਟ ਸਕੱਤਰ ਕਹਿ ਲਿਆ ਜਾਂਦਾ ਪਰ ਉਹ ਰੱਖਿਆ ਮੰਤਰੀ ਦਾ ਹੀ ਅਹੁਦਾ ਹੁੰਦਾ, ਸਟੀਫਨ ਫੋਹਰ, ਉਹਨਾਂ ਦੇ ਨਾਲ ਮੁਲਾਕਾਤ ਕੀਤੀ। ਔਰ ਇਸ ਮੌਕੇ ਇਸ ਦੁਵੱਲੇ ਇਤਿਹਾਸਕ ਸਮਝੌਤੇ ਦੇ ਬਾਰੇ ਮੀਡੀਆ ਨੂੰ ਜਾਣੂ ਕਰਵਾਇਆ ਗਿਆ। ਕੈਨੇਡਾ ਫਿਲਹਾਲ ਆਸਟ੍ਰੇਲੀਆ ਦੀਆਂ ਜਿੰਡੈਲੀ ਆਪਰੇਸ਼ਨਲ ਰਡਾਰ ਨੈਟਵਰਕ ਜਿਹੜਾ ਹੈ ਉਸ ਨੂੰ, ਜਿਹਨੂੰ ਜੌਰਨ ਵੀ ਕਹਿ ਲਿਆ ਜਾਂਦਾ, JORN, ਉਹਨੂੰ ਵਰਤੇਗਾ ਆਰਕਟਿਕ ਸਾਗਰ ਜਾਂ ਉਸ ਖਿੱਤੇ ਦੇ ਵਿੱਚ ਨਿਗਰਾਨੀ ਰੱਖਣ ਦੇ ਲਈ। ਇਸ ਤੋਂ ਇਲਾਵਾ ਕੁਝ ਹੋਰ ਵੀ ਲੋਜਿਸਟਿਕਸ ਨੇ ਜਿਹੜੇ ਆਸਟ੍ਰੇਲੀਆ ਕੈਨੇਡਾ ਨੂੰ ਦਏਗਾ। ਉਂਝ ਦੱਸ ਦਈਏ ਕਿ ਕੈਨੇਡਾ ਤੇ ਆਸਟ੍ਰੇਲੀਆ ਕਾਮਨਵੈਲਥ ਮੁਲਕ ਵੀ ਨੇ, ਇਸ ਕਰਕੇ ਵੀ ਸਾਂਝ। ਉਸ ਤੋਂ ਇਲਾਵਾ 5 Eyes ਦੇ ਵਿੱਚ ਪਾਰਟਨਰ ਵੀ ਨੇ, ਯਾਨੀ ਇੰਟੈਲੀਜੈਂਸ ਸ਼ੇਅਰਿੰਗ ਅਰੇਂਜਮੈਂਟ ਦੋਹਾਂ ਦੇਸ਼ਾਂ ਦੇ ਵਿੱਚ ਹੋਏ ਹੋਏ ਨੇ। ਰੱਖਿਆ ਖੇਤਰ ਦਾ ਇਹ ਆਸਟ੍ਰੇਲੀਆ ਦਾ ਕਿਸੇ ਦੇਸ਼ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸੌਦਾ। ਆਮ ਤੌਰ ਦੇ ਉੱਤੇ ਆਸਟ੍ਰੇਲੀਆ ਰੱਖਿਆ ਖੇਤਰ ਦੇ ਵਿੱਚ ਜਾਂ ਡਿਫੈਂਸ ਸੈਕਟਰ ਦੇ ਵਿੱਚ ਕੋਈ ਬਹੁਤ ਵੱਡਾ ਉਤਪਾਦਨ ਜਾਂ ਮੈਨੂਫੈਕਚਰਰ ਨਹੀਂ ਹੈ। ਸੋ ਜਿਹੜੀ ਵੀ ਟੈਕਨੋਲੋਜੀ ਹੈ ਉਸ ਟੈਕਨੋਲੋਜੀ ਸ਼ੇਅਰਿੰਗ ਦਾ ਜਾਂ ਫਿਰ ਜਿਹੜੇ ਥੋੜੇ ਬਹੁਤ ਲੋਜਿਸਟਿਕਸ ਨੇ ਉਹਨਾਂ ਦਾ ਐਕਸਪੋਰਟ ਦਾ ਕੰਮ ਜਿਹੜਾ ਆਸਟ੍ਰੇਲੀਆ ਕਰ ਲੈਂਦਾ। ਇਸ ਕਰਕੇ $2.5 billion, ਹਾਲਾਂਕਿ ਕੋਈ ਬਹੁਤ ਵੱਡੀ ਰਕਮ ਨਹੀਂ ਮੰਨੀ ਜਾ ਸਕਦੀ ਦੁਵੱਲੇ ਰੱਖਿਆ ਸੰਬੰਧਾਂ ਦੇ ਮਾਮਲੇ ਚ ਜਾਂ ਡੀਲਸ ਦੇ ਮਾਮਲੇ ਚ, ਪਰ ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ ਫਿਰ ਵੀ ਵੱਡੀ ਰਕਮ ਕਹੀ ਜਾ ਰਹੀ ਹੈ। ਖੈਰ, ਸਿਆਸਤ ਦੀਆਂ ਖਬਰਾਂ ਦੀ ਸਾਂਝ ਪਾਈਏ। ਰੋਏ ਮੋਰਗਨ ਨਾਮ ਦੇ ਪੋਸਟਰ ਦੀ ਤਰਫ ਤੋਂ ਹੁਣ ਇੱਕ ਨਵਾਂ ਸਰਵੇਖਣ ਆਇਆ, ਜਿਵੇਂ ਕਿ ਤੁਹਾਨੂੰ 1 ਮਹੀਨਾ ਪਹਿਲਾਂ ਹੀ ਦੱਸਿਆ ਸੀ ਕਿ ਹੁਣ ਜ਼ਿਆਦਾਤਰ ਸਰਵੇਖਣ ਜਿਹੜੇ ਹੋਣਗੇ ਉਹ ਪੌਲਿਨ ਹੈਨਸਨ ਜਾਂ ਉਹਨਾਂ ਦੀ ਵਨ ਨੇਸ਼ਨ ਪਾਰਟੀ ਦੇ ਹੱਕ ਦੇ ਵਿੱਚ ਹੀ ਤੁਰਨਗੇ ਜਦ ਤੱਕ ਚੋਣਾਂ ਨਹੀਂ ਹੋ ਜਾਂਦੀਆਂ। ਘੱਟੋ ਘੱਟ ਰਾਈਟ ਵਿੰਗਰ ਸੰਸਥਾਵਾਂ ਦੀ ਤਰਫ ਤੋਂ ਤਾਂ ਇਹੀ ਉਮੀਦ ਹੋਏਗੀ ਤੁਹਾਨੂੰ। ਰੋਏ ਮੋਰਗਨ ਵੀ ਕੋਈ ਅਲੱਗ ਨਹੀਂ ਹੈ ਇਸ ਮਾਮਲੇ ਦੇ ਵਿੱਚ। ਇਹਨਾਂ ਨੇ ਹੁਣ ਪੌਲਿਨ ਹੈਨਸਨ ਦੀ ਮਕਬੂਲੀਅਤ ਦੇ ਵਿੱਚ 2% ਹੋਰ ਇਜ਼ਾਫਾ ਦੱਸਿਆ। 31.5% ਪੌਲਿਨ ਹੈਨਸਨ ਦੀ ਮਕਬੂਲੀਅਤ ਚ ਦੱਸੀ ਗਈ ਹੈ, ਜਿਹੜੀ ਕਿ ਐਂਥਨੀ ਐਲਬਨੀਜ਼ ਦੇ ਮੁਕਾਬਲੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਦਿੱਤੀ ਆਪਣੀ ਸਪੀਚ ਤੋਂ ਬਾਅਦ ਉਹਨਾਂ ਦੀ ਲੋਕਪ੍ਰਿਯਤਾ ਜਾਂ ਉਹਨਾਂ ਦੀ ਮਕਬੂਲੀਅਤ ਜਾਂ ਉਹਨਾਂ ਦੀ ਪ੍ਰਸਿੱਧੀ ਜਿਹੜੀ ਹੈ ਉਹ ਹੋਰ ਵੀ ਜ਼ਿਆਦਾ ਵਿਆਪਕ ਹੋਈ ਹੈ ਦੇਸ਼ ਭਰ ਦੇ ਵਿੱਚ। ਕਿਹਾ ਗਿਆ ਕਿ ਲੇਬਰ ਪਾਰਟੀ ਨੂੰ ਥੋੜਾ ਨੁਕਸਾਨ ਵੀ ਹੋਇਆ, ਲੇਬਰ ਪਾਰਟੀ 27% ਤੇ ਆਈ ਹੈ, 1% ਦਾ ਨੁਕਸਾਨ ਹੋਇਆ ਜੇਕਰ ਦੂਸਰੇ ਸਰਵੇਖਣਾਂ ਦੇ ਨਾਲ ਇਸ ਦੀ ਤੁਲਨਾ ਕਰੀਏ। ਗੱਠਜੋੜ ਹਾਲ ਫਿਲਹਾਲ ਗਿਣਤੀ ਦੇ ਵਿੱਚ ਵੀ ਨਹੀਂ, ਨਾ 3 ਚ, ਨਾ 13 ਚ, ਨਾ ਖੇਡਣ ਵਾਲੇ ਪਲੇਅਰਾਂ ਚ, ਇਸ ਕਰਕੇ ਲਿਬਰਲ ਨੈਸ਼ਨਲ ਗੱਠਜੋੜ ਦਾ ਜ਼ਿਕਰ ਵੀ ਨਹੀਂ ਕੀਤਾ ਜਾ ਰਿਹਾ। ਗ੍ਰੀਨਸ ਪਾਰਟੀ ਦਾ ਤਾਂ ਹਾਲ ਹੀ ਬੁਰਾ ਦੱਸਿਆ ਜਾ ਰਿਹਾ। ਗ੍ਰੀਨਸ ਪਾਰਟੀ ਤੇ ਲਿਬਰਲ ਨੈਸ਼ਨਲ ਗੱਠਜੋੜ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ, ਜਿੱਥੇ ਦੇਸ਼ ਦੇ ਵਿੱਚ 32% ਦੇ ਆਸ ਪਾਸ ਸਪੋਰਟ ਵਨ ਨੇਸ਼ਨ ਨੂੰ ਹੈ, 27% ਸਪੋਰਟ ਲੇਬਰ ਪਾਰਟੀ ਨੂੰ ਹੈ, ਉੱਥੇ 15% ਗੱਠਜੋੜ ਤੇ 13% ਗ੍ਰੀਨਸ ਪਾਰਟੀ ਦੀ ਰਹਿ ਗਈ ਹੈ, ਬਲਕਿ 10.5-11% ਦੇ ਆਸ ਪਾਸ ਤਾਂ ਇੰਡੀਪੈਂਡੈਂਟ ਤੇ ਛੋਟੀਆਂ ਪਾਰਟੀਆਂ ਦੀ ਸਪੋਰਟ ਵੀ ਦੱਸੀ ਗਈ ਹੈ। ਯਾਨੀ ਗ੍ਰੀਨਸ ਪਾਰਟੀ ਨੂੰ ਵਨ ਨੇਸ਼ਨ ਦੀ ਮਕਬੂਲੀਅਤ ਦਾ ਸਭ ਤੋਂ ਵੱਧ ਨੁਕਸਾਨ ਵੀ ਹੋ ਰਿਹਾ, ਹਾਲਾਂਕਿ ਸਭ ਤੋਂ ਵੱਧ ਨੁਕਸਾਨ ਅਕਸਰ ਉਸੇ ਪਾਰਟੀ ਦਾ ਮੰਨਿਆ ਜਾਂਦਾ ਹੈ ਜਿਹੜੀ ਸੱਤਾ ਦੇ ਵਿੱਚ ਹੁੰਦੀ ਹੈ। 2-party preferred ਬੇਸਿਸ ਦੀ ਗੱਲ ਕਰੀਏ ਤਾਂ ਰਿਜ਼ਲਟ ਹੋਰ ਵੀ ਜ਼ਿਆਦਾ ਲੇਬਰ ਪਾਰਟੀ ਦੇ ਲਈ ਭਿਆਨਕ ਹੈ। ਵਨ ਨੇਸ਼ਨ ਜਿੱਥੇ 51% ਤੇ ਖੜੀ, ਉੱਥੇ ਲੇਬਰ 29% ਦੇ ਉੱਤੇ ਖੜੀ ਦਿਖਾਈ ਦੇ ਰਹੀ ਹੈ। ਖੈਰ, ਸਰਵੇਖਣ ਤੋਂ ਬਾਅਦ ਅਸਲੀਅਤ ਦੀ ਗੱਲ ਕਰਦੇ ਚੱਲੀਏ, ਜਿੱਥੇ ਕੱਲ ਸ਼ਾਮ ਦੀਆਂ ਖਬਰਾਂ ਦੇ ਵਿੱਚ ਤੁਹਾਡੇ ਨਾਲ ਇੱਕ ਕੁਐਸਚਨ ਟਾਈਮ ਚੱਲ ਰਿਹਾ ਸੀ ਪਾਰਲੀਮੈਂਟ ਦੇ ਵਿੱਚ, ਉਹਦੇ ਨਾਲ ਜੁੜਿਆ ਇੱਕ ਕਿੱਸਾ ਸਾਂਝਾ ਕੀਤਾ ਸੀ। ਸਿਡਨੀ ਦੇ ਪੱਛਮੀ ਇਲਾਕੇ ਜਿੱਥੇ ਜ਼ਿਆਦਾਤਰ ਵੀਤਨਾਮੀਜ਼ ਮੂਲ ਦੇ ਲੋਕ ਰਹਿੰਦੇ ਨੇ। ਇਹਨਾਂ ਇਲਾਕਿਆਂ ਦੇ ਨਾਲ ਜੁੜੀ ਇੱਕ ਵੀਤਨਾਮੀਜ਼ ਮੂਲ ਦੀ ਇੰਡੀਪੈਂਡੈਂਟ ਐਮਪੀ ਡਾਇਲੀ ਜਿੱਤੇ ਸੀ। ਨਿਊ ਸਾਊਥ ਵੇਲਜ਼ ਦੀ ਸਾਬਕਾ ਇੱਕ ਪ੍ਰੀਮੀਅਰ ਨੂੰ ਹਰਾ ਕੇ ਇਹਨਾਂ ਨੇ ਇਹ ਐਮਪੀ ਦੀ ਸੀਟ ਜਿੱਤੇ ਸੀ, ਤੇ ਸਟੇਟ ਐਮਪੀ ਦੀ ਗੱਲ ਕਰ ਰਹੇ ਹਾਂ। ਸੋ ਇਸ ਡਾਇਲੀ ਐਮਪੀ ਦੀ ਤਰਫ ਤੋਂ ਕੱਲ ਦੇ ਦਿਨ ਪਾਰਲੀਮੈਂਟ ਦੇ ਵਿੱਚ ਇੱਕ ਸਵਾਲ ਖੜਾ ਕੀਤਾ ਗਿਆ। ਹਾਲਾਂਕਿ ਇਸ ਖ਼ਬਰ ਦੇ ਦੋ ਅੰਸ਼ ਤੁਸੀਂ ਮੰਨ ਸਕਦੇ ਹੋ। ਪਹਿਲਾਂ ਤਾਂ ਇਹ ਕਿ ਜਿਵੇਂ ਭਾਰਤ ਦੇ ਵਿੱਚ ਜਦੋਂ ਡੀਮੋਨੀਟਾਈਜੇਸ਼ਨ ਕੀਤੀ ਗਈ ਸੀ ਭਾਰਤ ਸਰਕਾਰ ਦੀ ਤਰਫ ਤੋਂ, ਤਾਂ ਹਾਲਾਂਕਿ ਵਿਰੋਧੀ ਧਿਰ ਨੇ ਪੁੱਛਿਆ ਜ਼ਰੂਰ ਸੀ ਮੋਦੀ ਸਰਕਾਰ ਤੋਂ ਕਿ ਉਸ ਵਕਤ ਕਿੰਨੇ ਭਾਜਪਾ ਦੇ ਸਿਖਰਲੇ ਨੇਤਾਵਾਂ ਨੂੰ ਸਣੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਸਣੇ ਇਹ ਜਾਣਕਾਰੀ ਸੀ ਕਿ ਭਾਰਤ ਸਰਕਾਰ ਉਹ ਡੀਮੋਨੀਟਾਈਜੇਸ਼ਨ ਕਰਨ ਜਾ ਰਹੀ ਹੈ ਕਿਉਂਕਿ ਉਸ ਖੱਜਲ ਖੁਆਰੀ ਤੋਂ ਬਚ ਗਏ, ਪਰ ਬਾਕੀ ਦਾ ਭਾਰਤ ਜਿਹੜਾ ਸੀ ਕੁੱਲ ਹਿੰਦ ਉਸ ਖੱਜਲ ਖੁਆਰੀ ਦਾ ਸ਼ਿਕਾਰ ਹੋਇਆ ਸੀ। ਉਸਦਾ ਕਦੇ ਜਵਾਬ ਨਹੀਂ ਮਿਲਿਆ। ਹੁਣ ਆਸਟ੍ਰੇਲੀਆ ਦੇ ਵਿੱਚ ਜਵਾਬ ਤਲਬੀ ਕੀਤੀ ਜਾ ਰਹੀ ਹੈ। ਹਾਲਾਂਕਿ ਡੀਮੋਨੀਟਾਈਜੇਸ਼ਨ ਦੀ ਗੱਲ ਤਾਂ ਨਹੀਂ ਹੈ, ਪਰ ਟੈਕਸ ਚੇਂਜਿਸ ਦੀ ਗੱਲ ਤਾਂ ਹੈ। ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ ਇਹ ਸਭ ਤੋਂ ਵੱਡਾ ਟੈਕਸ ਚੇਂਜ ਮੰਨਿਆ ਗਿਆ ਜਿਹੜਾ ਤਾਜ਼ਾ ਬਜਟ ਦੇ ਵਿੱਚ ਸੁਝਾਇਆ ਗਿਆ ਸੀ, ਜਿਹਨੂੰ ਕਿ CGT ਡਿਸਕਾਊਂਟ ਚੇਂਜ, ਜਿਸਦਾ ਵਧੇਰੇ ਨੁਕਸਾਨ ਨਿਵੇਸ਼ਕਾਂ ਨੂੰ ਜਾਂ ਉੱਪਰਲੀ ਆਮਦਨ ਵਾਲੇ ਲੋਕਾਂ ਨੂੰ ਹੋਇਆ, ਔਰ ਦੂਸਰਾ ਨੈਗੇਟਿਵ ਕੇਰਿੰਗ, ਇਸਦਾ ਵੀ ਸਭ ਤੋਂ ਵੱਧ ਖਾਮਿਆਜ਼ਾ ਜਿਹੜਾ ਉਹ ਮੱਧਮ ਦਰਜੇ ਦੇ ਤਾਂ ਨਹੀਂ ਕਹੇ ਜਾ ਸਕਦੇ, ਪਰ ਨਿਵੇਸ਼ਕ ਦੇ ਰੂਪ ਦੇ ਵਿੱਚ ਜਿਹੜੇ ਇਨਵੈਸਟਰਸ ਦੇ ਰੂਪ ਦੇ ਵਿੱਚ ਆਸਟ੍ਰੇਲੀਆ 'ਚ ਕੰਮ ਕਰਦੇ ਨੇ ਜਾਂ ਜਿਹੜੀ ਵੱਧ ਤਨਖਾਹਾਂ ਜਾਂ ਵਧੇਰੇ ਆਮਦਨੀ ਵਾਲੇ ਲੋਕ ਨੇ ਉਹਨਾਂ ਦੇ ਉੱਤੇ ਅਸਰ ਪਏ ਨੇ ਇਹਦੇ। ਜ਼ਾਹਰ ਜੀ ਗੱਲ ਹੈ ਕਿ ਡਾਇਲੀ ਜਿਸ ਇਲਾਕੇ ਨੂੰ ਰਿਪ੍ਰੈਜੈਂਟ ਕਰਦੇ ਨੇ ਉਸ ਦੇ ਵਿੱਚ ਇੰਨੀ ਵੱਡੀ ਆਬਾਦੀ ਨਹੀਂ ਹੈ ਇਨਵੈਸਟਰ ਆਬਾਦੀ, ਪਰ ਫਿਰ ਵੀ ਉਹਨਾਂ ਨੇ ਇੱਕ ਸਵਾਲ ਜ਼ਰੂਰ ਕੀਤਾ। ਔਰ ਇਸ ਖ਼ਬਰ ਦਾ ਦੂਸਰਾ ਅੰਸ਼ ਇਹ ਹੈ ਕਿ ਕਈ ਵਾਰ ਸਵਾਲ ਨੂੰ ਨੱਪਣ ਲੱਗਿਆਂ ਤੇ ਕਈ ਵਾਰ ਕੁਝ ਐਸਾ ਕਿਹਾ ਜਾਂਦਾ ਸਿਆਸਤਦਾਨਾਂ ਤੋਂ ਜਿਹੜਾ ਉਹਨਾਂ ਦੇ ਉੱਤੇ ਉਲਟਾ ਭਾਰੀ ਪੈ ਜਾਂਦਾ। ਹੁਣ ਇਸ ਖ਼ਬਰ ਨੂੰ ਸਮਝੋ ਜ਼ਰਾ। ਡਾਇਲੀ ਨੇ ਕੱਲ ਦੇ ਦਿਨ ਪਾਰਲੀਮੈਂਟ ਦੇ ਜਿਹੜਾ ਕੁਸ਼ਚਨ ਆਵਰ ਸੀ ਉਦੋਂ ਇੱਕ ਸਵਾਲ ਪ੍ਰਧਾਨ ਮੰਤਰੀ ਤੱਕ ਰੱਖਿਆ ਸੀ ਸਪੀਕਰ ਦੇ ਹਵਾਲੇ ਦੇ ਨਾਲ ਕਿ ਇਹ ਦੱਸਿਆ ਜਾਵੇ ਕਿ ਇਹ ਜਿਹੜੇ ਚੇਂਜਿਸ ਤੁਸੀਂ ਲਿਆਂਦੇ ਸੀ ਟੈਕਸ ਦੇ ਇਹਦੇ ਬਾਰੇ ਤੁਹਾਡੇ ਆਪਣਿਆਂ ਨੂੰ ਪਤਾ ਸੀ। ਬਾਅਦ ਦੇ ਵਿੱਚ ਟੌਨੀ ਬਰਕ ਬੁੜਕ ਕੇ ਪਏ ਤੇ ਉਹਨਾਂ ਨੇ ਕਿਹਾ ਕਿ ਡਾਇਲੀ ਨੂੰ ਇਹ ਕੀ ਗੱਲ ਹੋਈ ਕਿ ਤੁਸੀਂ ਏਦਾਂ ਕਿਵੇਂ ਇਹਦੇ ਸਵਾਲ ਕਰ ਸਕਦੇ ਹੋ, ਪਾਰਲੀਮੈਂਟ ਦੀ ਇੱਕ ਮਰਿਆਦਾ ਹੁੰਦੀ ਹੈ ਫਲਾਣਾ ਧਿਮਕਾ। ਔਰ ਇਹ ਸਵਾਲ ਉਸ ਵਕਤ ਪੁੱਛਿਆ ਗਿਆ ਸੀ ਜਦੋਂ ਕੱਲ ਦੇ ਦਿਨ ਵੱਡੀ ਗਿਣਤੀ 'ਚ ਕੌਂਸਲਰਸ ਮੇਅਰਸ ਪਾਰਲੀਮੈਂਟ ਦੇ ਵਿੱਚ ਹਾਜ਼ਰ ਸੀ ਔਰ ਉਹ ਆਮ ਤੌਰ ਦੇ ਉੱਤੇ ਇਸ ਤਰੀਕੇ ਦੇ ਨਾਲ ਇਜਾਜ਼ਤ ਦਿੱਤੀ ਜਾਂਦੀ ਹੈ ਕਿ ਜਿਹੜੀ ਸਰਕਾਰ ਦੀ ਹੇਠਲੀ ਇਕਾਈ ਹੈ ਯਾਨੀ ਸਥਾਨਕ ਸਰਕਾਰਾਂ ਨੇ ਉਹਨਾਂ ਦੇ ਨਾਲ ਜੁੜੇ ਹੋਏ ਨੁਮਾਇੰਦੇ ਅਕਸਰ ਪਾਰਲੀਮੈਂਟ ਦੇ ਵਿੱਚ ਮੌਜੂਦ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਵਿੱਚੋਂ ਹੀ ਚੁਣ ਕੇ ਅੱਗੇ ਕਈਆਂ ਨੇ ਆਉਣਾ। ਸੋ ਪਾਰਲੀਮੈਂਟ ਦੀ ਕਾਰਵਾਈ ਦੇਖ ਰਹੇ ਸੀ, ਪਰ ਪ੍ਰਧਾਨ ਮੰਤਰੀ ਦੀ ਫਜ਼ੀਹਤ ਹੁੰਦੀ ਹੋਈ ਦੇਖਣਾ ਉਹਨਾਂ ਦੀ ਪਾਰਟੀ ਦੇ ਨੇਤਾਵਾਂ ਨੂੰ ਬੜਾ ਮੁਸ਼ਕਿਲ ਗੁਜ਼ਰਿਆ। ਹੁਣ ਜਦੋਂ ਇਹ ਪੁੱਛਿਆ ਗਿਆ ਕਿ ਤੁਹਾਡੇ ਕਹਿਣ ਦਾ ਕੀ ਮਤਲਬ ਹੈ, ਤਾਂ ਡਾਇਲੀ ਨੇ ਇਸ ਸਵਾਲ ਨੂੰ ਹੋਰ ਖੁੱਲ੍ਹ ਕੇ ਪੁੱਛ ਲਿਆ। ਉਹਨਾਂ ਕਿਹਾ ਕਿ ਇੰਨਾ ਦੱਸ ਦਿਓ ਕਿ ਬਜਟ ਪੇਸ਼ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ, ਉਹਨਾਂ ਦੇ ਮੰਤਰੀ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਇਹਨਾਂ ਮੰਤਰੀਆਂ ਦਿਆਂ ਨੂੰ ਇਹ ਜਾਣਕਾਰੀ ਸੀ ਕਿ ਇਸ ਕਿਸਮ ਦੇ ਨਾਲ ਤੁਸੀਂ ਬਦਲਾਅ ਕਰਨ ਜਾ ਰਹੇ ਹੋ ਔਰ ਇਸ ਕਿਸਮ ਦੇ ਬਦਲਾਵਾਂ ਦੇ ਨਾਲ ਫਾਈਨੈਂਸ਼ੀਅਲ ਬੈਨੀਫਿਟ ਕਿਹਨੂੰ ਮਿਲਣਾ ਹੈ ਕਿਹਨੂੰ ਨਹੀਂ ਮਿਲਣਾ ਇਹਦੇ ਬਾਰੇ ਤੁਹਾਨੂੰ ਪਤਾ ਸੀ। ਸਵਾਲ ਪੁੱਛਣ ਦੀ ਦੇਰ ਸੀ ਕਿ ਖੰਡਾਰਾ ਪੈ ਗਿਆ। ਪ੍ਰਧਾਨ ਮੰਤਰੀ ਨੇ ਤਾਂ ਇੰਨਾ ਕਿਹਾ ਕਿ ਵੈਸਟਰਨ ਸਿਡਨੀ ਦੀ MP ਨੂੰ ਜਵਾਬ ਦੇਣ ਦੀ ਬਜਾਏ ਉਹ ਇਹ ਦੱਸਣਾ ਪਸੰਦ ਕਰਨਗੇ ਕਿ MPs ਤੇ ਉਹਨਾਂ ਦੇ ਕਲੋਜ਼ ਰਿਲੇਸ਼ਨਸ਼ਿਪ ਨੂੰ ਕੋਈ ਜਾਣਕਾਰੀ ਤਾਂ ਨਹੀਂ ਸੀ, ਪਰ ਇਸ ਕਿਸਮ ਦੇ ਸਵਾਲ ਪੁੱਛ ਕੇ ਉਹ ਪਾਰਲੀਮੈਂਟ ਦੇ ਵਿੱਚ ਇੱਕ ਨਵੀਂ ਪਿਰਤ ਪਾ ਰਹੇ ਨੇ। ਹਾਲਾਂਕਿ ਸਵਾਲ ਦੇ ਵਿੱਚ ਤੁਹਾਨੂੰ ਕੋਈ ਇਤਰਾਜ਼ ਨਹੀਂ ਲੱਗ ਰਿਹਾ ਹੋਏਗਾ, ਜ਼ਿਆਦਾਤਰ ਵਿਰੋਧੀ ਨੇਤਾਵਾਂ ਨੂੰ ਵੀ ਕੋਈ ਇਤਰਾਜ਼ ਨਹੀਂ ਲੱਗਿਆ, ਪਰ ਇਸ ਸਵਾਲ ਦਾ ਸਿੱਧਾ ਜਵਾਬ ਕਿਤੇ ਨਹੀਂ ਆ ਸਕਿਆ। ਇਹ ਜ਼ਰੂਰ ਕਿਹਾ ਗਿਆ ਕਿ ਇਸ ਦੇ ਨਾਲ ਇਸ ਕਿਸਮ ਦੇ ਐਲੀਗੇਸ਼ਨ ਜਦੋਂ ਪ੍ਰਧਾਨ ਮੰਤਰੀ ਤੇ ਟ੍ਰੈਜ਼ਰ ਤੇ ਲੱਗਦੇ ਨੇ ਪਾਰਲੀਮੈਂਟ ਦੇ ਵਿੱਚ, ਤਾਂ ਉਹ ਇੱਕ ਨਵੀਂ ਪਾਰਲੀਮੈਂਟਰੀ ਪਿਰਤ ਤੋਰਦੇ ਨੇ। ਪਹਿਲੀ ਵਾਰ ਤਾਂ ਨਹੀਂ ਹੋਇਆ ਕਿ ਪ੍ਰਧਾਨ ਮੰਤਰੀ ਦੇ ਉੱਤੇ ਜਾਂ ਟ੍ਰੈਜ਼ਰ ਦੇ ਉੱਤੇ ਜਾਂ ਕਿਸੇ ਕੈਬਨਿਟ ਮੰਤਰੀ ਦੇ ਉੱਤੇ ਇਲਜ਼ਾਮ ਲੱਗਿਆ ਹੋਵੇ, ਪਰ ਡਾਇਲੇ ਕਿਉਂਕਿ ਕਿਸੇ ਪਾਰਟੀ ਨੂੰ ਰਿਪ੍ਰੈਜੈਂਟ ਨਹੀਂ ਕਰਦੇ ਇਸ ਕਰਕੇ ਇਕੱਲੇ ਅਲੱਗ ਥਲੱਗ ਇਸ ਮਸਲੇ ਦੇ ਉੱਤੇ ਪੈ ਗਏ। ਉਹ ਵੱਖਰੀ ਗੱਲ ਹੈ ਕਿ ਪਾਰਲੀਮੈਂਟ ਸੈਸ਼ਨ ਦੇ ਕੁਐਸਚਨ ਆਵਰ ਖਤਮ ਹੋਣ ਤੋਂ ਬਾਅਦ ਵਿਰੋਧੀ ਧਿਰ ਲਿਬਰਲ ਨੈਸ਼ਨਲ ਗੱਠਜੋੜ ਦੇ ਨੇਤਾਵਾਂ ਦੀ ਤਰਫ ਤੋਂ ਇਸ ਦੇ ਬਾਰੇ ਮੀਡੀਆ ਦੇ ਵਿੱਚ ਬਿਆਨ ਜ਼ਰੂਰ ਦਿੱਤੇ ਗਏ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਖਬਰ ਦੀ ਚਰਚਾ ਵੀ ਹੋ ਸਕਦੀ ਹੈ, ਇਹ ਵੀ ਸਰਗੋਸ਼ੀਆਂ ਚੱਲ ਰਹੀਆਂ ਨੇ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਪਹਿਲਾਂ ਹਾਂਟਾ ਵਾਇਰਸ ਦੇ ਨਾਲ ਜੁੜੀਆਂ ਹੋਈਆਂ। ਤੁਹਾਨੂੰ ਪਤਾ ਹੋਣਾ ਹੈ ਕਿ ਅੱਜ ਤੋਂ 42 ਦਿਨ ਪਹਿਲਾਂ ਇੱਕ ਕਰੂਜ਼ ਸ਼ਿਪ ਜਿਹੜਾ ਯੂਰਪੀ ਦੇਸ਼ਾਂ ਦੇ ਵਿੱਚ ਗਿਆ ਸੀ ਉਸ ਦੇ ਉੱਤੇ ਇੱਕ ਆਸਟ੍ਰੇਲੀਆ ਮਾਫ ਕਰਨਾ ਇੱਕ ਨਿਊਜ਼ੀਲੈਂਡ ਦਾ ਵਸਨੀਕ ਤੇ ਕੁਝ ਚਾਰ ਆਸਟ੍ਰੇਲੀਅਨ ਸਿਟੀਜ਼ਨ ਤੇ ਕੁਝ ਹੋਰ ਲੋਕ ਜਿਹੜੇ ਸੀ ਇਸ ਦੇ ਉੱਤੇ ਸਵਾਰ ਹੋਏ ਸੀ। ਕੁੱਲ 6 ਪੈਸੇਂਜਰ ਮੰਨੇ ਗਏ ਸੀ ਜਿਹੜੇ ਐਮਵੀ ਹੋਂਡੀਓਸ ਕਰੂਜ਼ ਦੇ ਉੱਤੇ ਸਵਾਰ ਸੀ, ਜਿਹੜੇ ਹੰਟਾ ਵਾਇਰਸ ਦੇ ਮਰੀਜ਼ਾਂ ਦੇ ਸੰਪਰਕ ਦੇ ਵਿੱਚ ਆਏ ਸੀ। ਇਸੇ ਕਰਕੇ ਉਹਨਾਂ ਨੂੰ ਇੱਕ ਕੁਆਰੰਟੀਨ ਕੀਤਾ ਗਿਆ ਸੀ। ਹੁਣ ਉਹ 42 ਦਿਨ ਦਾ ਆਈਸੋਲੇਸ਼ਨ ਪੀਰੀਅਡ ਖਤਮ ਹੋ ਚੁੱਕਿਆ। ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਥਾਂ ਦੇ ਉੱਤੇ ਇਹਨਾਂ ਨੂੰ ਰੱਖਿਆ ਗਿਆ ਸੀ। ਆਸਟ੍ਰੇਲੀਅਨ ਨਾਗਰਿਕਾਂ, ਪਰਮਾਨੈਂਟ ਰੈਜ਼ੀਡੈਂਟਸ ਤੇ ਨਿਊਜ਼ੀਲੈਂਡਰ ਵਸਨੀਕ ਨੂੰ ਇਸ ਥਾਂ ਤੋਂ ਹੁਣ ਸ਼ਿਫਟ ਕਰ ਦਿੱਤਾ ਗਿਆ, ਆਪੋ ਆਪਣੇ ਘਰਾਂ ਨੂੰ ਜਾ ਸਕਣਗੇ। ਪਰ ਦੂਜੀ ਬਿਮਾਰੀ ਦੀ ਗੱਲ ਕਰਦੇ ਚੱਲੀਏ, H5N1 ਏਵੀਅਨ ਇਨਫਲੂਐਂਜ਼ਾ ਹੈ, ਪਰ ਆਂਡਿਆਂ ਦੀ ਸਪਲਾਈ ਦੇ ਉੱਤੇ ਇਸ ਦਾ ਅਸਰ ਪੈ ਸਕਦਾ ਹੈ ਕਿ ਨਹੀਂ, ਇਹ ਇੱਕ ਸਵਾਲ ਖੜੇ ਹੋਣ ਲੱਗ ਪਏ ਨੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਦੋਂ H7 ਬਰਡ ਫਲੂ ਫੈਲਿਆ ਸੀ, ਉਦੋਂ NSW ਵਿਕਟੋਰੀਆ ACT ਕੈਨਬਰਾ ਦੇ ਵਿੱਚ ਆਂਡਿਆਂ ਦੀ ਫਾਰਮਿੰਗ ਕਰ ਰਹੇ ਜਿਹੜੇ ਕਿਸਾਨ ਸੀ ਉਹਨਾਂ ਦੇ ਉੱਤੇ ਅਸਰ ਪਏ ਸੀ। ਉਹ 2024-25 ਦੀ ਗੱਲ ਹੈ ਤੇ ਲਗਭਗ 18 ਲੱਖ ਜਿਹੜੇ ਜਾਨਵਰ ਸੀ ਉਹਨਾਂ ਨੂੰ ਖਤਮ ਕੀਤਾ ਗਿਆ ਸੀ, ਮਾਰਿਆ ਗਿਆ ਸੀ, ਕਿਉਂਕਿ H7 ਬਰਡ ਫਲੂ ਬੜੇ ਵੱਡੇ ਪੱਧਰ ਦੇ ਉੱਤੇ ਫੈਲ ਗਿਆ ਸੀ। ਹਾਲਾਂਕਿ ਔਰ ਉਸ ਵਕਤ ਆਂਡਿਆਂ ਦੀ ਸਪਲਾਈ ਜ਼ਿਆਦਾਤਰ ਜਿਹੜੀਆਂ ਸੁਪਰ ਮਾਰਕਿਟ ਸੀ ਉਹਨਾਂ ਦੇ ਉੱਤੇ ਪ੍ਰਭਾਵਿਤ ਹੋਈ ਸੀ। ਹੁਣ H5N1 ਜਿਹੜਾ ਵੇਰੀਅੰਟ ਹੈ, ਇਨਫਲੂਐਂਜ਼ਾ ਓਨਾ ਭਿਆਨਕ ਨਹੀਂ ਔਰ ਓਨੀ ਤੇਜ਼ੀ ਦੇ ਨਾਲ ਨਹੀਂ ਫੈਲੇਗਾ, ਬਟ ਆਸਟ੍ਰੇਲੀਅਨ ਐਗਜ਼ ਦੇ ਡਾਇਰੈਕਟਰ ਰੋਵਨ ਮੈਕਮੋਨੀਜ਼ ਦਾ ਕਹਿਣਾ ਹੈ ਕਿ H5 ਵੇਰੀਅੰਟ ਦੇ ਅਸਰ ਸੇਮ ਹੀ ਹੁੰਦੇ ਨੇ। ਹਾਲਾਂਕਿ ਜਾਨਵਰਾਂ ਨੂੰ ਕਲਿੰਗ ਕਰਨ ਦੀ ਕੋਈ ਲੋੜ ਨਹੀਂ ਉਹਨਾਂ ਨੂੰ ਪਏਗੀ, ਪਰ ਬਾਵਜੂਦ ਇਸ ਦੇ ਆਂਡਿਆਂ ਦੀ ਸਪਲਾਈ ਦੇ ਉੱਤੇ ਅਸਰ ਜ਼ਰੂਰ

ਫਿਲ ਦੇ ਵਸਨੀਕ ਹੋ, ਅਗਲੀਆਂ ਦੋ ਤਿੰਨ ਖਬਰਾਂ ਸੁਣ ਲਵੋ। ਪਹਿਲਾਂ ਤਾਂ ਵਾਹਨ ਚਾਲਕਾਂ ਦੇ ਲਈ ਚੰਗੀ ਖਬਰ ਹੈ, ਤੁਸੀਂ ਹਫਤੇ ਦੇ $10 ਹੋਰ ਬਚਾ ਸਕਦੇ ਹੋ, ਕਿਉਂਕਿ ਸੂਬੇ ਦੀ ਕ੍ਰਿਸਮਸ ਸਰਕਾਰ ਦੀ ਤਰਫ ਤੋਂ ਮੋਟਰ ਚਾਲਕਾਂ ਨੂੰ ਇਸ ਚਾਲੂ ਵਿੱਤ ਵਰੇ ਦੇ ਬਜਟ ਦੇ ਵਿੱਚ ਰਾਹਤ ਦਿੱਤੀ ਗਈ ਹੈ। ਅਗਲੇ 12 ਮਹੀਨਿਆਂ ਤੱਕ ਤੁਸੀਂ ਕਿਸੇ ਵੀ ਟੋਲ ਤੋਂ ਗੁਜ਼ਰਦੇ ਹੋ, ਵੱਧ ਤੋਂ ਵੱਧ ਹਫਤੇ ਦਾ ਤੁਹਾਡਾ ਟੋਲ $50 ਹੋਏਗਾ। ਪਹਿਲਾਂ ਇਹ $60 ਸੀ, ਉਹ ਪਰਮਾਨੈਂਟ ਕਰ ਦਿੱਤੀ ਸੀ ਸਕੀਮ, ਪਰ ਹੁਣ ਸਰਕਾਰ ਨੇ ਆਰਜ਼ੀ ਤੌਰ ਦੇ ਉੱਤੇ ਉਸਨੂੰ $50 ਯਾਨੀ $10 ਹੋਰ ਘਟਾ ਦਿੱਤਾ ਹੈ। ਤੇ ਤੁਸੀਂ NSW ਦੇ ਕਿਸੇ ਵੀ ਟੋਲ ਤੋਂ ਇੱਕ ਵਾਰ ਗੁਜ਼ਰੋ, ਦੋ ਵਾਰ ਗੁਜ਼ਰੋ, ਚਾਰ ਵਾਰ ਗੁਜ਼ਰੋ, ਵੱਧ ਤੋਂ ਵੱਧ $50 ਹੀ ਤੁਹਾਡਾ ਖਰਚ ਹੋਏਗਾ। ਹਾਲਾਂਕਿ ਇਸ ਦੇ ਨਾਲ ਕੁਝ ਸ਼ਰਤਾਂ ਜੁੜੀਆਂ ਹੋਈਆਂ ਜ਼ਰੂਰ ਸੀ, ਉਹ ਸ਼ਰਤਾਂ ਹੁਣ ਵੀ ਲਾਗੂ ਹੋਣਗੀਆਂ। ਜਿਵੇਂ ਪ੍ਰਾਈਵੇਟ ਟ੍ਰਿਪ ਹੋਣੇ ਚਾਹੀਦੇ ਨੇ, ਤੇ ਦੂਸਰਾ ਇਹਨਾਂ ਦੀ ਰਿਬੇਟ ਸਰਵਿਸ NSW ਦੀ ਰਿਬੇਟ ਤੁਹਾਨੂੰ ਲੈ ਸਕਦੇ ਹੋ। ਯਾਨੀ ਕਿ ਇਹ ਟ੍ਰਿਪਸ ਦੇ ਵਿੱਚ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ, ਯਾਨੀ ਕਿ ਕਮਰਸ਼ੀਅਲ ਵਾਹਨ ਨਹੀਂ ਹੋਣਾ ਚਾਹੀਦਾ, ਉਬਰ ਨਹੀਂ ਚਲਾ ਸਕਦੇ, ਰਾਈਡ ਸ਼ੇਅਰਿੰਗ ਜਾਂ ਫਿਰ ਕੋਰੀਅਰ ਦਾ ਕੰਮ, ਪੋਸਟੇਜ ਦਾ ਕੰਮ, ਉਹ ਤੁਸੀਂ ਆਪਣੇ ਵਾਹਨ ਦੇ ਵਿੱਚ ਨਹੀਂ ਕਰ ਸਕੋਗੇ, ਜਾਂ ਜੇ ਉਸ ਕਿਸਮ ਦੇ ਨਾਲ ਵਾਹਨ ਰਜਿਸਟਰਡ ਹੈ ਤਾਂ ਉਹਨਾਂ ਤੇ ਕਲੇਮ ਨਹੀਂ ਲੈ ਸਕੋਗੇ। ਇਸ ਤੋਂ ਇਲਾਵਾ ਡੈਨੀਅਲ ਮੁਖੀ ਜਿਹੜੇ ਕਿ NSW ਦੇ ਟ੍ਰੈਜਰ ਨੇ, ਉਹਨਾਂ ਨੇ ਬਜਟ ਦੇ ਵਿੱਚ ਇੱਕ ਸੈਂਟਰ ਪੀਸ ਵੀ ਰੱਖਿਆ, ਇੱਕ ਹੋਰ ਐਲਾਨ ਕੀਤਾ। ਐਲਾਨ ਥੋੜਾ ਤਕਨੀਕੀ ਹੈ ਪਰ ਸਮਝ ਲਿਓ। ਐਡਮਿਨਿਸਟ੍ਰੇਸ਼ਨ ਫੀਸ ਜਿਹੜੀ ਉਹ ਮਾਫ ਕੀਤੀ ਗਈ ਹੈ, ਇਹ 1 ਜੁਲਾਈ ਤੋਂ ਟੋਲ ਨੋਟਿਸ ਦੇ ਉੱਤੇ ਇਹ ਐਲਾਨ ਜਾਰੀ ਕੀਤਾ ਗਿਆ। ਹੁਣ ਐਡਮਿਨਿਸਟ੍ਰੇਸ਼ਨ ਫੀਸ ਮਾਫ ਕਰਨ ਦਾ ਮਤਲਬ ਕੀ ਹੁੰਦਾ ਹੈ? ਜੇਕਰ ਤੁਸੀਂ ਈ ਟੈਗ ਤੁਹਾਡੇ ਕੋਲ ਲੱਗਿਆ ਹੋਇਆ ਗੱਡੀ ਦੇ ਵਿੱਚ ਤੇ ਤੁਸੀਂ ਟੋਲ ਕ੍ਰੋਸ ਕਰਦੇ ਹੋ ਤਾਂ ਤੁਹਾਨੂੰ ਟੋਲ ਦੀ ਹੀ ਫੀਸ ਵਸੂਲੀ ਜਾਂਦੀ ਹੈ। ਪਰ ਜੇਕਰ ਤੁਸੀਂ ਈ ਟੈਗ ਨਹੀਂ ਲਗਾ ਕੇ ਰੱਖਿਆ ਹੋਇਆ ਜਾਂ ਘਰੇ ਪਿਆ ਜਾਂ ਤੁਸੀਂ ਲਿਆ ਹੀ ਨਹੀਂ ਕਦੇ, ਤਾਂ ਫਿਰ ਤੁਹਾਨੂੰ ਇੱਕ $10 ਦੀ ਐਡਮਿਨਿਸਟ੍ਰੇਸ਼ਨ ਫੀਸ ਹਰ ਇੱਕ ਟੋਲ ਤੋਂ ਗੁਜ਼ਰਨ ਦੇ ਨਾਲ ਜੋੜ ਦਿੱਤੀ ਜਾਂਦੀ ਹੈ। ਯਾਨੀ ਕਿ ਫਰਜ਼ ਕਰੋ $5.40 ਤੁਹਾਡਾ ਟੋਲ ਹੈ ਤੇ ਉਹਦੇ ਉੱਤੇ $10 ਹੋਰ, ਯਾਨੀ ਕਿ $15.40 ਤੁਹਾਨੂੰ ਦੇਣੇ ਪੈਂਦੇ ਨੇ। ਪਰ ਹੁਣ ਟ੍ਰੈਜਰ ਦਾ ਕਹਿਣਾ ਹੈ ਕਿ ਐਡਮਿਨਿਸਟ੍ਰੇਸ਼ਨ ਫੀਸ ਮਾਫ ਕਰ ਦਿੱਤੀ ਗਈ ਹੈ। ਫਿਰ ਤੋਂ ਇਹ ਕਾਨੂੰਨ ਵੀ ਜਿਹੜਾ ਫਿਲਹਾਲ ਆਰਜ਼ੀ ਹੈ, ਹਾਲ ਫਿਲਹਾਲ ਇਹ 12 ਮਹੀਨਿਆਂ ਦੇ ਲਈ ਲਾਗੂ ਕੀਤਾ ਗਿਆ, ਉਸ ਤੋਂ ਬਾਅਦ ਇਹ ਫਿਰ ਤੋਂ ਹੋ ਸਕਦਾ ਫੈਸਲਾ ਲਾਗੂ ਕਰ ਦਿੱਤਾ ਜਾਵੇ। ਸਰਕਾਰ ਨੇ ਇਹ ਗੱਲ ਕਹੀ ਹੈ ਕਿ ਇਸ ਦੇ ਨਾਲ ਸੂਬੇ ਦੇ ਵਿੱਚ ਲੋਕਾਂ ਨੂੰ ਜਿਹੜੇ ਪ੍ਰਾਈਵੇਟ ਵਾਹਨਾਂ ਦੇ ਵਿੱਚ ਗੁਜ਼ਰਦੇ ਨੇ ਉਹਨਾਂ ਨੂੰ ਥੋੜੀ ਰਾਹਤ ਮਿਲ ਸਕੇਗੀ ਇਸ ਕਾਸਟ ਆਫ ਲਿਵਿੰਗ ਦੇ ਕ੍ਰਾਈਸਿਸ ਦੇ ਵਿੱਚੋਂ, ਔਰ ਜਿਹੜਾ ਤੇਲ ਦੀ ਇੱਕ ਕਮੀ ਚੱਲ ਰਹੀ ਹੈ, ਇਸ ਕਰਕੇ ਇੰਨੀ ਕੁ ਬਚਤ ਤਾਂ ਉਹ ਪਰਿਵਾਰਾਂ ਦੀ ਕਰ ਸਕਦੇ ਨੇ। ਹਾਂ, ਉਹ ਵੱਖਰੀ ਗੱਲ ਹੈ ਕਿ ਸਰਵਿਸ NSW ਦੀ ਐਪ ਦੇ ਉੱਤੇ ਜਾ ਕੇ ਤੁਸੀਂ ਉਹ ਕਲੇਮ ਹਾਸਲ ਕੀਤਾ ਕਿ ਨਹੀਂ ਕੀਤਾ, ਕਿਉਂਕਿ ਪਿਛਲੇ ਸਾਲ ਵਾਲਾ ਕਲੇਮ ਹੈ ਜਿਹੜਾ ਉਹ 30 ਜੂਨ ਤੋਂ ਬਾਅਦ ਖਤਮ ਹੋ ਜਾਣਾ ਹੈ। ਸੋ ਉਹ ਤੋਂ ਪਹਿਲਾਂ ਪਹਿਲਾਂ ਤੁਸੀਂ ਸਰਵਿਸ NSW ਦੀ ਐਪ ਦੇ ਉੱਤੇ ਜਾ ਕੇ ਕਲੇਮ ਹਾਸਲ ਕਰ ਲਓ। ਜੇ ਨਹੀਂ ਪਤਾ ਤਾਂ ਸਰਵਿਸ NSW ਦੇ ਕਿਸੇ ਵੀ ਸੈਂਟਰ ਤੇ ਜਾਓ, ਨੇੜਲੇ ਸੈਂਟਰ ਤੇ, ਉੱਥੇ ਜਾ ਕੇ ਮਦਦ ਲਵੋ। ਦੂਜੀ ਗੱਲ ਇਹ ਵੀ ਹੈ ਕਿ ਹਾਲੇ ਤੱਕ ਕਈਆਂ ਨੂੰ 2025 ਦੇ ਵੀ ਕਲੇਮ ਨਹੀਂ ਮਿਲੇ ਨੇ। ਉਹ ਅਲੱਗ ਗੱਲ ਹੈ ਕਿ ਉਹਨਾਂ ਨੇ ਸਫ਼ਰ ਕਰ ਲਿਆ ਸੀ, ਟੋਲ ਖਰਚ ਦਿੱਤੇ ਸੀ, ਠਾ ਠਾ ਗੇੜੇ ਵੀ ਮਾਰੇ, ਪਰ ਹੁਣ ਪਤਾ ਇਹ ਚੱਲਿਆ ਹੈ ਕਿ $110 ਮਿਲੀਅਨ ਹਾਲੇ ਵੀ NSW ਸਰਕਾਰ ਦੇ ਵੱਲ ਬਕਾਇਆ ਪਿਆ। ਹਾਲਾਂਕਿ ਦੇ ਦੇਗੀ ਸਰਕਾਰ, ਉਹ ਇੱਕ ਵੱਖਰੀ ਗੱਲ ਹੈ, ਪਰ ਇਹ ਗੱਲ ਮੰਨੀ ਜਾਂਦੀ ਹੈ ਕਿ ਇਕੱਲੇ ਵੈਸਟਰਨ ਸਿਡਨੀ ਦੇ ਵਿੱਚ 9.5 ਲੱਖ ਡਰਾਈਵਰ $60 ਪਰ ਵੀਕ ਵਾਲੀ ਉਸ ਕੈਪ ਦਾ ਇਸਤੇਮਾਲ ਕਰਨ ਦੇ ਲਈ ਅਲੱਗ ਅਲੱਗ ਟੋਲਸ ਤੋਂ ਗੁਜ਼ਰੇ ਸੀ। ਹੁਣ 1 ਜੁਲਾਈ ਤੋਂ ਕੁਝ ਇੱਕ ਥਾਵਾਂ ਦੇ ਉੱਤੇ ਟੋਲ ਰਿਵਾਈਜ਼ ਵੀ ਕੀਤੇ ਗਏ ਨੇ, ਉਹ ਅਲੱਗ ਗੱਲ ਹੈ ਕਿ NSW ਸਰਕਾਰ ਨੇ ਕਿਹਾ ਹੈ ਕਿ ਉਹ ਕੋਈ ਵੀ ਨਵਾਂ ਟੈਕਸ ਨਹੀਂ ਲਗਾਉਣ ਲੱਗੀ NSW ਦੇ ਲੋਕਾਂ ਦੇ ਉੱਤੇ, ਕਿਉਂਕਿ ਪਹਿਲਾਂ ਹੀ ਮਹਿੰਗਾਈ ਦਾ ਦੌਰ ਚੱਲ ਰਿਹਾ। ਸੋ 1 ਜੁਲਾਈ ਤੋਂ ਜੇਕਰ ਤੁਸੀਂ M2 ਮੋਟਰਵੇ ਦਾ ਇਸਤੇਮਾਲ ਕਰਦੇ ਹੋ ਤਾਂ ਘੱਟੋ ਘੱਟ ਤੁਹਾਡਾ $3.15 ਦਾ ਟੋਲ ਲੱਗੇਗਾ ਹੀ ਲੱਗੇਗਾ। ਇੱਕ ਵਾਰ ਫਿਰ ਤੋਂ ਦੱਸ ਦਈਏ, ਐਡਮਿਨਿਸਟ੍ਰੇਸ਼ਨ ਫੀਸ ਕੋਈ ਨਹੀਂ ਹੈ, ਪਰ ਫਿਰ ਵੀ ਵੱਧ ਤੋਂ ਵੱਧ, ਯਾਨੀ ਇੱਕ ਜਿੱਥੋਂ ਟੋਲ ਸ਼ੁਰੂ ਹੁੰਦਾ ਤੇ ਜਿੱਥੇ ਖਤਮ ਹੁੰਦਾ, ਜੇਕਰ ਉੱਥੋਂ ਤੁਸੀਂ ਐਗਜ਼ਿਟ ਲੈਂਦੇ ਹੋ ਤਾਂ ਵੱਧ ਤੋਂ ਵੱਧ $10.64 ਤੱਕ ਦਾ ਇਹ ਟੋਲ ਹੈ। ਤੇ ਲੇਨ ਕੋਵ ਟਨਲ ਦਾ ਜਿਹੜਾ ਰਿਵਾਈਜ਼ ਕੀਤੇ ਗਏ ਟੋਲ ਨੇ ਉਹ $4.30 ਮਿਨੀਮਮ ਦੱਸੇ ਗਏ ਨੇ। ਈਸਟਰਨ ਡਿਸਟ੍ਰੀਬਿਊਟਰ ਦਾ $10.48, M7 ਦਾ ਟੋਲ $0.71 ਹੋਰ ਵਧਿਆ, $10.50 ਹੁਣ ਕਰ ਦਿੱਤਾ ਗਿਆ ਹੈ। ਹਾਲੇ ਸਰਕਾਰ ਕਹਿ ਰਹੀ ਹੈ ਟੋਲ ਨਹੀਂ ਵਧਾਣੇ, ਟੈਕਸ ਨਹੀਂ ਲਗਾਉਣੇ। ਖੈਰ, ਇੱਕ ਹੋਰ ਖਬਰ ਦੀ ਗੱਲ ਕਰੀਏ NSW ਤੋਂ, ਜਿੱਥੇ ਦੁਨੀਆ ਦੇ ਵਿੱਚ ਬਿਹਤਰੀਨ ਯੂਨੀਵਰਸਿਟੀਜ਼ ਦੀ ਰੈਂਕਿੰਗ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਪਿਛਲੇ ਦਿਨਾਂ ਚ। ਆਸਟ੍ਰੇਲੀਆ ਦੀ ਟੌਪ ਯੂਨੀਵਰਸਿਟੀ ਯੂਨੀਵਰਸਿਟੀ ਆਫ NSW ਯਾਨੀ UNSW, ਜਿਹਨੂੰ QS ਵਰਲਡ ਰੈਂਕਿੰਗ ਦੇ ਵਿੱਚ ਆਸਟ੍ਰੇਲੀਆ ਦੀਆਂ ਟੌਪ 10 ਯੂਨੀਵਰਸਿਟੀਆਂ ਦੇ ਵਿੱਚ ਸਥਾਨ ਮਿਲਿਆ, ਤੇ ਦੁਨੀਆ ਦੀਆਂ ਵੀ ਟੌਪ 20 ਯੂਨੀਵਰਸਿਟੀਜ਼ ਦੇ ਵਿੱਚ ਸ਼ਾਮਲ ਹੁੰਦੀ ਹੈ। UNSW ਨੇ ਐਲਾਨ ਕੀਤਾ ਹੈ ਕਿ ਉਹ ਪੈਰਾਮੈਟਾ ਕੈਂਪਸ ਤੋਂ ਹੁਣ ਸਾਲ 2027 ਤੋਂ ਫੈਕਲਟੀ ਆਫ ਲਾਅ ਤੇ ਜਸਟਿਸ ਦੀ ਪੜ੍ਹਾਈ ਸ਼ੁਰੂ ਕਰੇਗੀ, ਤੇ ਫਿਰ ਹੌਲੀ ਹੌਲੀ ਦੂਸਰੀਆਂ ਪੜ੍ਹਾਈਆਂ ਵੀ ਪੈਰਾਮੈਟਾ ਚ ਆ ਜਾਣਗੀਆਂ।
ਅਸਲ ਚ UNSW ਦੇ ਵਾਈਸ ਚਾਂਸਲਰ ਤੇ ਮੌਜੂਦ

0: ਦਾ ਪ੍ਰਮੁੱਖ ਨੇ ਜਿਹੜੇ ਐਟੀਲਾ ਬੰਜਿਸ, ਉਹਨਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੀਆਂ 56% ਜਿਹੜੀਆਂ ਹਾਇਰ ਐਜੂਕੇਸ਼ਨ ਚ ਐਨਰੋਲਮੈਂਟਸ ਨੇ ਸਿਡਨੀ ਦੀਆਂ, ਉਹ ਵੈਸਟਰਨ ਸਿਡਨੀ ਤੋਂ ਆਉਂਦੀਆਂ ਨੇ। ਸੋ ਵੈਸਟਰਨ ਸਿਡਨੀ ਦੀਆਂ ਲੋੜਾਂ ਤਾਂ ਪੂਰੀਆਂ ਕਰਨੀਆਂ ਹੀ ਹੋਣਗੀਆਂ, ਇਸੇ ਕਰਕੇ ਹੁਣ ਪੈਰਾਮੈਟਾ ਦੇ ਵਿੱਚ UNSW ਆਪਣਾ ਪਹਿਲਾ ਕੈਂਪਸ ਖੋਲਣ ਜਾ ਰਹੀ ਹੈ। ਉੱਥੇ ਮੈਲਬਰਨ ਦੇ ਜਿਹੜੇ ਲੋਕ ਨੇ, ਆਵਾਸ ਤੇ ਪ੍ਰਵਾਸ ਦੇ ਨਾਲ ਜੁੜੀਆਂ ਹੋਈਆਂ ਦੋ ਚੀਜ਼ਾਂ ਹੁੰਦੀਆਂ ਨੇ। ਆਵਾਸ, ਤੁਸੀਂ ਆਪਣਾ ਘਰ ਇੱਕ ਥਾਂ ਤੋਂ ਦੂਜੀ ਥਾਂ ਤੱਕ ਬਦਲਦੇ ਹੋ ਪ੍ਰਵਾਸ ਦੀ ਪ੍ਰਕਿਰਿਆ ਦੇ ਤਹਿਤ। ਪ੍ਰਵਾਸ ਕਰਕੇ ਭਾਰਤ ਤੋਂ, ਪਾਕਿਸਤਾਨ ਤੋਂ ਜਾਂ ਹੋਰਨਾਂ ਦੇਸ਼ਾਂ ਤੋਂ ਤੁਸੀਂ ਆਸਟ੍ਰੇਲੀਆ ਤਾਂ ਆ ਗਏ ਹੋਵੋਗੇ, ਪਰ ਹੁਣ ਆਸਟ੍ਰੇਲੀਆ ਦੇ ਵਿੱਚ ਆ ਕੇ ਵੀ ਇੱਕ ਥਾਂ ਤੋਂ ਦੂਜੀ ਥਾਂ ਲੋਕ ਅਕਸਰ ਮੂਵ ਹੁੰਦੇ ਨੇ, ਬਹੁਤੀ ਵਾਰ ਘਰਾਂ ਦੇ ਚੱਕਰ ਚ ਤੇ ਬਹੁਤੀ ਵਾਰ ਮਨ ਦੀ ਸ਼ਾਂਤੀ ਦੇ ਲਈ ਜਾਂ ਥਾਂ ਬਦਲਣ ਦੇ ਲਈ। ਰੀਜਨਲ ਆਸਟ੍ਰੇਲੀਆ ਇੰਸਟੀਚਿਊਟ ਦੀ ਤਰਫ ਤੋਂ ਦੱਸਿਆ ਗਿਆ ਕਿ ਵਿਕਟੋਰੀਆ NSW ਤੋਂ ਬਾਅਦ ਦੂਜਾ ਸੂਬਾ ਜਿੱਥੇ ਜ਼ਿਆਦਾਤਰ ਲੋਕ ਸ਼ਹਿਰਾਂ ਵੱਲ ਜਾਣ ਦੀ ਬਜਾਏ ਪਿੰਡਾਂ ਵੱਲ ਗਏ ਨੇ। ਜਨਵਰੀ 2026 ਤੋਂ ਲੈ ਕੇ ਮਾਰਚ 2026 ਦੇ ਦਰਮਿਆਨ 36% ਮੈਲਬੋਨੀਅਨਸ ਨੇ ਮੈਲਬਰਨ ਜਾਂ ਮੈਲਬਰਨ CBD ਦਾ ਜਾਂ ਗ੍ਰੇਟਰ ਮੈਲਬਰਨ ਦਾ ਜਿਹੜਾ ਇਲਾਕਾ ਹੈ ਉਹ ਛੱਡ ਕੇ, ਯਾਨੀ ਰਾਜਧਾਨੀ ਇਲਾਕਾ ਛੱਡ ਕੇ ਖੇਤਰੀ ਇਲਾਕਿਆਂ ਵੱਲ ਯਾਨੀ ਪੇਂਡੂ ਇਲਾਕਿਆਂ ਦੇ ਵੱਲ ਆਪਣਾ ਕੂਚ ਕੀਤਾ ਹੈ। ਸਿਡਨੀ ਸਾਈਡਰਸ ਨੇ ਜ਼ਿਆਦਾਤਰ ਇਸ ਮਾਮਲੇ ਚ ਮੈਲਬੋਨੀਅਨਸ ਨੂੰ ਵੀ ਪਛਾੜਿਆ। ਸਿਡਨੀ ਦੇ 55% ਲੋਕਾਂ ਨੇ ਗ੍ਰੇਟਰ ਸਿਡਨੀ ਜਾਂ ਸਿਡਨੀ CBD ਛੱਡ ਕੇ ਖੇਤਰੀ ਇਲਾਕਿਆਂ ਦੇ ਵੱਲ ਪਹੁੰਚ ਕੀਤੀ ਹੈ। ਪਰ ਮੈਲਬਰਨ ਦੇ ਨਾਲ ਜੁੜੀ ਇਸ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਜੀਲੋਂਗ ਇਸ ਮਾਮਲੇ ਦੇ ਵਿੱਚ ਵਿਨਰ ਸਾਬਤ ਹੋਇਆ। ਸਭ ਤੋਂ ਵਧੇਰੇ ਲੋਕ ਜਿਹੜੇ ਨੇ ਵਿਕਟੋਰੀਆ ਦੇ ਅੰਦਰ ਉਹ ਜੀਲੋਂਗ ਦੇ ਵੱਲ ਮੂਵ ਹੋਏ ਨੇ, ਖੇਤਰੀ ਇਲਾਕਿਆਂ ਦੀ ਜੇਕਰ ਗੱਲ ਕੀਤੀ ਜਾਵੇ। ਇਸ ਤੋਂ ਇਲਾਵਾ ਵਿਕਟੋਰੀਆ ਦੇ ਵਿੱਚ ਮੁਰਾਬੂਲ ਦਾ ਇਲਾਕਾ ਜਿੱਥੇ ਜੀਲੋਂਗ ਤੋਂ ਬਾਅਦ ਦੂਸਰੇ ਨੰਬਰ ਤੇ ਸਭ ਤੋਂ ਵੱਧ ਲੋਕਾਂ ਨੇ ਆਪਣਾ ਘਰ ਬਣਾਇਆ ਇਸ ਨੂੰ ਹੁਣ, ਜਾਂ ਫਿਰ ਸੈਂਟਰਲ ਗੋਲਡ ਫੀਲਡ ਦਾ ਇਲਾਕਾ, ਇੰਡੀਗੋ ਦਾ ਇਲਾਕਾ। ਇਸ ਤਰ੍ਹਾਂ 133% ਲੋਕ ਸ਼ਹਿਰੀ ਇਲਾਕੇ ਛੱਡ ਕੇ ਜਾਂ ਰਾਜਧਾਨੀ ਇਲਾਕਾ ਛੱਡ ਕੇ ਇੱਧਰ ਮੂਵ ਹੋਏ ਨੇ 2018 ਤੋਂ ਬਾਅਦ। ਇਹ ਟ੍ਰੈਂਡ ਕੋਵਿਡ ਤੋਂ ਬਾਅਦ ਬਦਲਿਆ, ਬਹੁਤ ਜ਼ਿਆਦਾ ਬਦਲਿਆ, ਸ਼ਹਿਰੀ ਇਲਾਕਿਆਂ ਨੂੰ ਛੱਡ ਛੱਡ ਕੇ ਖੇਤਰੀ ਇਲਾਕਿਆਂ ਦੇ ਵੱਲ ਜਾਣਾ। ਹਾਲਾਂਕਿ ਅਕਰੋਸ ਦੀ ਕੰਟਰੀ ਯਾਨੀ ਦੇਸ਼ ਭਰ ਦੇ ਵਿੱਚ 3 ਲੋਕ ਜਿਹੜੇ ਨੇ ਉਹ ਮੂਵ ਹੋਏ ਨੇ ਸ਼ਹਿਰੀ ਇਲਾਕਿਆਂ ਵੱਲ ਨੂੰ, ਯਾਨੀ ਕਿ ਰਾਜਧਾਨੀ ਇਲਾਕਿਆਂ ਚ ਗਏ ਨੇ, ਤੇ 4 ਲੋਕ ਸ਼ਹਿਰੀ ਇਲਾਕੇ ਛੱਡ ਕੇ ਖੇਤਰੀ ਇਲਾਕਿਆਂ ਵੱਲ ਨੂੰ ਗਏ ਨੇ। ਯਾਨੀ ਕਿ ਅਨੁਪਾਤ ਦੇ ਵਿੱਚ ਖੇਤਰੀ ਇਲਾਕਿਆਂ ਦੇ ਵੱਲ ਜਾਣ ਵਾਲੇ ਲੋਕਾਂ ਦੀ ਗਿਣਤੀ ਵਧੀ ਹੈ। ਪਰ ਇੱਕ ਵਾਰ ਫੇਰ ਤੋਂ ਦੱਸ ਦਈਏ ਕਿ ਇਹ ਪੂਰੇ ਦੇਸ਼ ਦੀ ਔਸਤ ਹੈ। NSW ਤੇ ਵਿਕਟੋਰੀਆ ਚ ਟ੍ਰੈਂਡ ਬਿਲਕੁਲ ਉਲਟ ਹੈ। ਹੋ ਸਕਦਾ ਹੈ ਵੈਸਟਰਨ ਆਸਟ੍ਰੇਲੀਆ ਜਾਂ ਕੁਇਨਜ਼ਲੈਂਡ ਦੇ ਵਿੱਚ ਸ਼ਹਿਰੀ ਇਲਾਕਿਆਂ ਦੇ ਵੱਲ ਲੋਕ ਜਾ ਰਹੇ ਹੋਣ, ਨਾਰਦਰਨ ਟੈਰੀਟਰੀ ਚ ਸ਼ਹਿਰੀ ਇਲਾਕਿਆਂ ਵੱਲ ਜਾ ਰਹੇ ਹੋਣ, ਪਰ ਵਿਕਟੋਰੀਆ ਤੇ NSW ਦੇ ਟ੍ਰੈਂਡ ਵੱਖਰੇ ਦੇਖੇ ਗਏ ਨੇ। ਦੱਸ ਦਈਏ ਕਿ 2043 ਤੱਕ ਸਿਟੀ ਆਫ ਮੈਲਬਰਨ ਦੀ ਆਬਾਦੀ ਵੀ 2,92,000 ਦੇ ਮਾਰਕ ਤੋਂ ਉੱਪਰ ਚਲੀ ਜਾਏਗੀ। ਔਰ ਪੋਰਟ ਮੈਲਬਰਨ ਦਾ ਏਰੀਆ ਤਾਂ ਡਿਵੈਲਪ ਕੀਤਾ ਹੀ ਜਾ ਰਿਹਾ, ਪਰ ਇਸ ਤੋਂ ਇਲਾਵਾ CBD ਤੋਂ ਇਲਾਵਾ ਮੈਲਬਰਨ ਦੇ ਵਿੱਚ ਕਾਰਲਟਨ, ਪਾਰਕਵਿਲ, ਈਸਟ ਮੈਲਬਰਨ ਦੇ ਇਲਾਕਿਆਂ ਦੇ ਵਿੱਚ ਵੀ ਆਬਾਦੀ ਦਾ ਵਿਸਤਾਰ ਹੋ ਰਿਹਾ ਹੈ। ਆਖਰੀ ਖਬਰ ਭਾਰਤੀ ਭਾਈਚਾਰੇ ਦੇ ਨਾਲ ਜੁੜੀ ਹੋਈ। ਪਿਛਲੇ ਮਹੀਨਿਆਂ ਦੇ ਵਿੱਚ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ, ਪਰਥ ਦੇ ਇੱਕ ਸ਼ਾਪਿੰਗ ਸੈਂਟਰ ਦੀ ਕਾਰ ਪਾਰਕ ਦੇ ਵਿੱਚ 19 ਸਾਲ ਦੀ ਨਰਸਿੰਗ ਦੀ ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ ਪੰਜਾਬ ਦੀ ਕੋਮਲਪ੍ਰੀਤ ਕੌਰ ਦਾ ਪਰਥ ਦੇ ਵਿੱਚ ਸੜਕੀ ਹਾਦਸੇ ਚ ਦੇਹਾਂਤ ਹੋ ਗਿਆ ਸੀ। 19 ਸਾਲ ਦੇ ਇੱਕ ਫੋਸਟਫੀਲਡ ਨਾਮ ਦੇ ਸਬਬ ਚ ਰਹਿਣ ਵਾਲੇ ਲੜਕੇ ਨੇ ਉਸਨੂੰ 16 ਮਈ ਦੇ ਦਿਨ ਬੈਂਟਲੀ ਪਲਾਜ਼ਾ ਦੇ ਵਿੱਚ ਪਾਰਕਿੰਗ ਦੇ ਅੰਦਰ ਹੀ ਆਪਣੀ i30 ਹਿਉਂਡਈ ਕਾਰ ਦੇ ਥੱਲੇ ਕੁਚਲ ਦਿੱਤਾ ਸੀ। ਉਸ ਦੇ ਵਿੱਚ ਉਹ ਫਸ ਗਈ ਸੀ, ਬਾਅਦ ਚ ਉਸਨੂੰ ਰਾਇਲ ਪਰਥ ਹਸਪਤਾਲ ਵੀ ਲਿਜਾਇਆ ਗਿਆ। ਹੁਣ ਇਸ ਮਾਮਲੇ ਦੇ ਵਿੱਚ ਹਾਲਾਂਕਿ ਉਸ ਸ਼ਖਸ ਦਾ, ਉਸ ਲੜਕੇ ਦਾ ਨਾਮ ਤਾਂ ਨਹੀਂ ਦੱਸਿਆ ਜਾ ਸਕਦਾ, ਪਰ ਉਸਦੇ ਦੋਸ਼ ਆਇਦ ਕਰ ਲਏ ਗਏ ਨੇ। ਤਾਜ਼ਾ ਖਬਰ ਇਹ ਹੈ ਕਿ ਆਰਮਾਡੇਲ ਮੈਜਿਸਟ੍ਰੇਟ ਕੋਰਟ ਦੇ ਵਿੱਚ ਉਸਨੂੰ ਹੁਣ 3 ਜੁਲਾਈ ਨੂੰ ਪੇਸ਼ ਕੀਤਾ ਜਾਏਗਾ। ਹਾਲਾਂਕਿ ਸੈਂਟੈਂਸਿੰਗ ਦਾ ਦਿਨ ਨਹੀਂ ਹੈ, ਪਰ ਫਿਰ ਵੀ ਅਦਾਲਤ ਉਸ ਦਿਨ ਦੱਸ ਸਕਦੀ ਹੈ ਕਿ ਇਸ ਲੜਕੇ ਨੂੰ ਸਜ਼ਾ ਦਿੱਤੀ ਜਾਣੀ ਹੈ ਜਾਂ ਨਹੀਂ ਦਿੱਤੀ ਜਾਣੀ, ਉਸ ਦਾ ਪੱਖ ਵੀ ਸੁਣਿਆ ਜਾਏਗਾ। ਫੀਫਾ ਵਿਸ਼ਵ ਕੱਪ ਦੇ ਵਿੱਚ ਮੈਸੀ ਕਮਾਲ ਕਰ ਰਿਹਾ ਹੈ, ਰਿਕਾਰਡ ਬਣਾ ਰਿਹਾ ਹੈ ਇਸ ਉਮਰ ਦੇ ਵਿੱਚ ਔਰ ਆਪਣੇ 6ਵੇਂ ਵਿਸ਼ਵ ਕੱਪ ਨੂੰ ਖੇਡਦਿਆਂ ਹੋਇਆਂ। ਮੈਸੀ ਨੇ ਕੱਲ ਦੇ ਦਿਨ ਵੀ ਆਪਣੀ ਟੀਮ ਨੂੰ 2-0 ਦੇ ਨਾਲ ਜਿੱਤ ਤਾਂ ਦਿਲਵਾਈ ਆਸਟ੍ਰੀਆ ਦੇ ਨਾਲ ਹੋਏ ਮੈਚ ਚ, ਪਰ ਰਿਕਾਰਡ ਵੀ ਬਣਾ ਲਿਆ ਸਭ ਤੋਂ ਵੱਧ ਵਿਸ਼ਵ ਕੱਪ ਦੇ ਵਿੱਚ ਗੋਲ ਕਰਨ ਦਾ। 18 ਗੋਲ ਇਸ ਵਕਤ ਮੈਸੀ ਦੇ ਨਾਮ ਹੈਗੇ ਨੇ ਔਰ ਹਾਲੇ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਹੈ। ਔਰ ਅਰਜਨਟੀਨਾ ਨੂੰ ਮੈਸੀ ਜਾਂ ਉਸਦੇ ਟੀਮਮੇਟਸ ਜਿਹੜੇ ਨੇ ਉਹ ਹੁਣ ਨੌਕਆਊਟ ਸਟੇਜ ਦੇ ਵਿੱਚ ਲੈ ਗਏ ਨੇ, ਜਿੱਥੇ ਇਸ ਟੂਰਨਾਮੈਂਟ ਦੀਆਂ ਸਿਖਰਲੀਆਂ 32 ਟੀਮਾਂ ਆਪਸ ਦੇ ਵਿੱਚ ਭਿੜਨਗੀਆਂ ਤੇ ਫਿਰ ਉਹਦੇ ਚੋਂ ਜਿਹੜੀਆਂ 16 ਟੀਮਾਂ ਚੁਣੀਆਂ ਜਾਣਗੀਆਂ ਉਹ ਰਾਊਂਡ ਆਫ 16 ਚ ਪਹੁੰਚਣਗੀਆਂ ਤੇ ਬਾਕੀ 16 ਟੀਮਾਂ ਟੂਰਨਾਮੈਂਟ ਚੋਂ ਬਾਹਰ ਹੋ ਜਾਣਗੀਆਂ। ਔਰ ਮੈਸੀ ਨੂੰ ਪੂਰੀ ਉਮੀਦ ਹੈ ਕਿ ਉਹ ਸਿਰਫ ਨੌਕਆਊਟ ਨਹੀਂ ਸੈਮੀਫਾਈਨਲ ਹੀ ਨਹੀਂ ਬਲਕਿ ਫਾਈਨਲ ਤੱਕ ਆਪਣੀ ਟੀਮ ਨੂੰ ਲੈ ਕੇ ਜਾਏਗਾ। ਕੱਲ ਦੇ ਦਿਨ ਇੱਕ ਮੈਚਾਂ ਦਾ ਜਿਹੜਾ ਵੇਰਵਾ ਉਹ ਦੱਸ ਦਈਏ ਕਿ ਨਿਊਜ਼ੀਲੈਂਡ ਤੇ ਮਿਸਰ ਦੇ ਦਰਮਿਆਨ ਮੈਚ ਹੋਇਆ। ਨਿਊਜ਼ੀਲੈਂਡ 21 ਗੋਲ ਕਰ ਸਕਿਆ, ਮਿਸਰ ਨੇ 3 ਗੋਲ ਕੀਤੇ, ਮਿਸਰ ਇਹ ਮੈਚ ਜਿੱਤ ਗਿਆ। ਯੂਰੂਗਵਾਏ ਤੇ ਕੋਬੋਵੇਡੇ ਚ ਮੈਚ 2-2 ਦੇ ਬਰਾਬਰੀ ਦੇ ਉੱਤੇ ਖਤਮ ਹੋਇਆ। ਬੈਲਜੀਅਮ ਵਰਗੀ ਜਿਹੜੀ ਮਜ਼ਬੂਤ ਟੀਮ ਹੈ ਉਹ ਈਰਾਨ ਦੇ ਖਿਲਾਫ 0-0 ਦੇ ਉੱਤੇ ਹੀ ਫੁੱਲ ਟਾਈਮ ਦੇ ਵਿੱਚ ਮੈਚ ਡਰਾ ਕਰ ਸਕੀ, ਜਦਕਿ ਸਪੇਨ ਨੇ ਸਾਊਦੀ ਅਰੇਬੀਆ ਨੂੰ 4-0 ਦੇ ਨਾਲ ਕੁਚਲਿਆ। ਅੱਜ ਦੇ ਦਿਨ ਜਿਹੜਾ ਇੱਕ ਮੈਚ ਚੱਲ ਰਿਹਾ ਸੀ ਫਰਾਂਸ ਤੇ ਇਰਾਕ ਦਾ, ਉਹ ਫਿਲਹਾਲ ਡਿਲੇ ਕਰ ਦਿੱਤਾ ਗਿਆ ਹੈ। ਫਿਲੇਡੇਲਫੀਆ ਦੇ ਵਿੱਚ ਇਹ ਮੈਚ ਚੱਲ ਰਿਹਾ, ਪਰ ਫਰਾਂਸ ਦੇ ਮਬਾਪੇ ਨੇ 1 ਗੋਲ ਕਰ ਦਿੱਤਾ। ਦੱਸ ਦਈਏ ਕਿ ਮੈਸੀ ਤੋਂ ਬਾਅਦ ਮਬਾਪੇ ਹੀ ਜਿਹੜੇ ਨੇ ਉਹ ਇਸ ਟੂਰਨਾਮੈਂਟ ਦੇ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਸਕੋਰਰ ਚੱਲ ਰਹੇ ਨੇ ਮੌਜੂਦਾ ਖਿਡਾਰੀਆਂ ਦੀ ਸੂਚੀ ਚ। ਉਹਨਾਂ ਨੇ 14 ਗੋਲ ਕੀਤੇ ਨੇ। ਪੁਰਤਗਾਲ ਦੇ ਰੋਨਾਲਡੋ ਨੇ 8 ਗੋਲ ਕੀਤੇ ਹੋਏ ਨੇ। ਉਧਰ ਨਾਰਵੇ ਤੇ ਸੈਨੇਗਲ ਦਾ ਮੁਕਾਬਲਾ, ਜਾਰਡਨ ਤੇ ਅਲਜੀਰੀਆ ਦਾ ਮੁਕਾਬਲਾ ਅੱਜ ਦੇ ਦਿਨ ਹੋਣਾ ਬਾਕੀ ਹੈ। ਪੁਰਤਗਾਲ ਦੀ ਜਦੋਂ ਗੱਲ ਕੀਤੀ ਹੈ ਤਾਂ ਰੋਨਾਲਡੋ ਦੀ ਟੀਮ ਕੱਲ ਦੇ ਦਿਨ ਉਜ਼ਬੇਕਿਸਤਾਨ ਦੇ ਨਾਲ ਆਪਣਾ ਮੈਚ ਖੇਡੇਗੀ। ਔਰ ਇਸ ਟੇਬਲ ਸੂਚੀ ਦੇ ਵਿੱਚ ਹੁਣ ਨੌਕਆਊਟ ਸਟੇਜ ਦੀ ਜੇ ਗੱਲ ਕਰੀਏ, ਜਰਮਨੀ, ਅਮਰੀਕਾ ਤੇ ਮੈਕਸੀਕੋ ਇਹ ਪਹਿਲਾਂ ਹੀ ਪਹੁੰਚ ਚੁੱਕੇ ਨੇ ਨੌਕਆਊਟ ਸਟੇਜ ਦੇ ਵਿੱਚ, ਜਦਕਿ ਜਿਹੜਾ ਇਸ ਟੂਰਨਾਮੈਂਟ ਦੇ ਵਿੱਚ ਅਗਲੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਦੀ ਸਥਿਤੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਏਗੀ ਉਹ ਤੁਹਾਨੂੰ ਦੱਸਦੇ ਚੱਲੀਏ। ਫਰਾਂਸ ਜੇਕਰ ਮੈਚ ਜਿੱਤ ਲੈਂਦਾ ਤਾਂ ਫਰਾਂਸ ਵੀ ਕੁਆਟਰ ਫਾਈਨਲ, ਮਾਫ ਕਰਨਾ, ਅਗਲੇ ਦੌਰ ਦੇ ਵਿੱਚ ਹੋਏਗਾ, ਨੌਕਆਊਟ ਸਟੇਜ ਦੇ ਵਿੱਚ ਹੋਏਗਾ। ਤੇ ਇਸੇ ਤਰੀਕੇ ਦੇ ਨਾਲ ਅਮਰੀਕਾ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਲਈ ਵੀ ਮੌਕਾ ਹੈ, ਜਦੋਂ 26 ਜੂਨ ਨੂੰ ਆਸਟ੍ਰੇਲੀਆ ਪੈਰਾਗੁਏ ਦੇ ਖਿਲਾਫ ਖੇਡੇਗਾ ਤੇ ਉਸ ਮੈਚ ਨੂੰ ਡਰਾ ਕਰਕੇ ਜਾਂ ਜਿੱਤ ਕੇ ਆਸਟ੍ਰੇਲੀਆ ਨੌਕਆਊਟ ਦੇ ਵਿੱਚ ਦਾਖਲ ਹੋ ਸਕਦਾ ਹੈ। ਫਿਲਹਾਲ ਖਬਰਾਂ ਦੇ ਇਸ ਸੈਗਮੈਂਟ ਚ ਨਹੀਂ ਦਿਓ, ਜ਼ਿਆਦਾ ਧੰਨਵਾਦ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾਂ ਅਤੇ ਬੱਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ acc.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਚਾਹੀਦਾ।
3: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
5: ਜਾਂ 90-77-97-33
4: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
4: VY Immigration and Education Consultant,
5: ਹਰ ਕਦਮ ਤੁਹਾਡੇ ਨਾਲ।
6: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
7: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
8: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ, ਵਨਸ
11: ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ?
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
12: ਸੋਨਾ ਚਾਹੀਦਾ,
13: ਭਰੋਸਾ ਚਾਹੀਦਾ,
12: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
14: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
15: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
14: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
16: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚੱਲੀਏ?
9: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
16: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
17: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
18: ਹਾਂਜੀ ਰੇਡੀਓ।
19: ਰੇਡੀਓ ਹਾਂਜੀ 1600 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ। ਚੜ੍ਹਦੀ ਕਲਾ ਦੇ ਵਿੱਚ ਹੋਗੇ, ਚਿਹਰੇ ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤੇ ਆਓ ਸਭ ਤੋਂ ਪਹਿਲਾਂ ਚਿਹਰੇ ਤੇ ਖੁਸ਼ੀ ਲੈ ਕੇ ਆਈਏ। ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ ਤੇ ਬਣਾ ਕੇ ਰੱਖਿਓ, ਇਸ ਮੁਸਕਰਾਹਟ ਨੂੰ ਆਪਣੇ ਚਿਹਰੇ ਤੇ ਸਜਾ ਕੇ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਮੀਤ ਦਾ ਵਿਆਹ ਬੜੀ ਸੋਹਣੀ ਕੁੜੀ ਦੇ ਨਾਲ ਹੋਇਆ ਸੀ। ਉਸਦਾ ਨਾਂ ਸੀ ਰਮਨ। ਮੀਤ ਉਹਨੂੰ ਬਹੁਤ ਪਿਆਰ ਕਰਦਾ ਹੈ। ਇੰਨਾ ਪਿਆਰ ਕਿ ਇੱਕ ਦਿਨ ਉਸ ਪਿਆਰ ਨੂੰ ਨਜ਼ਰ ਲੱਗ ਗਈ। ਰਮਨ ਨੂੰ ਚਮੜੀ ਦਾ ਰੋਗ ਹੋ ਗਿਆ। ਚਮੜੀ ਦਾ ਰੋਗ ਹੋਣ ਦੇ ਕਰਕੇ ਦਿਨੋਂ ਦਿਨ ਉਸਦੀ ਸੁੰਦਰਤਾ ਘਟਣ ਲੱਗ ਪਈ। ਹਾਲੇ ਸ਼ਾਇਦ ਇਸ ਘਰ ਤੇ ਹੋਰ ਕੈਰ ਟੁੱਟਣੇ ਸੀ। ਇੱਕ ਦਿਨ ਮੀਤ ਕਿਸੇ ਸਫ਼ਰ 'ਤੇ ਨਿਕਲਿਆ, ਜਦ ਵਾਪਸ ਆ ਰਿਹਾ ਸੀ ਤਾਂ ਐਕਸੀਡੈਂਟ ਹੋ ਗਿਆ। ਪਤਾ ਲੱਗਾ ਕਿ ਉਹਦੀਆਂ ਅੱਖਾਂ ਦੀ ਰੋਸ਼ਨੀ ਚਲੇ ਗਈ ਆ, ਹੁਣ ਉਹ ਵੇਖ ਨਹੀਂ ਸਕਦਾ। ਪਰ ਹੁਣ ਵੀ ਦੋਵਾਂ ਦੇ ਵਿੱਚ ਪਿਆਰ ਉਨਾ ਹੀ ਸੀ। ਉਹਨਾਂ ਦੇ ਵਿੱਚ ਕੋਈ ਖਾਸ ਫਰਕ ਕੋਈ ਲੱਭਿਆ ਵੀ ਨਾ ਲੱਭ ਸਕਦਾ। ਜਿੱਦਾਂ ਜਿੱਦਾਂ ਦਿਨ ਬੀਤਦੇ ਗਏ, ਹੌਲੀ ਹੌਲੀ ਰਮਨ ਦਾ ਰੋਗ ਹੋਰ ਵੱਧਦਾ ਗਿਆ। ਹੌਲੀ ਹੌਲੀ ਉਹਦਾ ਚਿਹਰਾ ਹੋਰ ਵੀ ਵਿਗੜਦਾ ਗਿਆ। ਉਹਦੀ ਖੂਬਸੂਰਤੀ ਹੌਲੀ ਹੌਲੀ ਹੋਰ ਘਟਦੀ ਗਈ। ਪਰ ਹੁਣ ਅੰਨੇ ਹੋਏ ਮੀਤ ਨੂੰ ਕੋਈ ਫਰਕ ਨਹੀਂ ਸੀ ਪੈਂਦਾ, ਉਹ ਨਹੀਂ ਸੀ ਵੇਖ ਸਕਦਾ। ਲੋਕ ਕਹਿੰਦੇ ਸ਼ਾਇਦ ਇਸ ਵਜ੍ਹਾ ਕਰਕੇ ਇਹਨਾਂ ਦੇ ਪਿਆਰ 'ਚ ਕੋਈ ਫਰਕ ਨਹੀਂ ਆਇਆ, ਸ਼ਾਇਦ ਇਸ ਕਰਕੇ ਇਹਨਾਂ ਦਾ ਵਿਵਾਹਿਕ ਜੀਵਨ ਬੜਾ ਵਧੀਆ ਚੱਲੀ ਜਾਣ ਡਿਆ। ਦੋਵੇਂ ਜਾਣੇ ਇੱਕ ਦੂਸਰੇ ਨੂੰ ਉਨਾ ਹੀ ਪਿਆਰ ਕਰਦੇ ਜਿੰਨਾ ਪਹਿਲੇ ਦਿਨ ਕਰਦੇ ਸੀ, ਜਦੋਂ ਉਹਨਾਂ ਨੇ ਇੱਕ ਦੂਸਰੇ ਨੂੰ ਵੇਖਿਆ ਸੀ ਅਤੇ ਵੇਖਦੇ ਰਹਿ ਗਏ। ਸਮਾਂ ਅੱਗੇ ਵਧਿਆ, ਬਿਮਾਰੀ ਹੋਰ ਵੱਧ ਗਈ। ਆਖਿਰ ਇੱਕ ਦਿਨ ਰਮਨ ਇਸ ਦੁਨੀਆਂ ਤੋਂ ਚਲੀ ਗਈ। ਉਸਦੀ ਮੌਤ ਨੇ ਮੀਤ ਨੂੰ ਵੱਡਾ ਝਟਕਾ ਦਿੱਤਾ। ਮੀਤ ਨੇ ਸਾਰੇ ਰਿਵਾਜ ਪੂਰੇ ਕੀਤੇ, ਜੋ ਕੁਛ ਵੀ ਰੀਤੀ ਰਿਵਾਜ ਸੀ ਉਹ ਸਾਰੇ ਪੂਰੇ ਕਰਨ ਤੋਂ ਬਾਅਦ ਆਪਣੇ ਨੇੜਲਿਆਂ ਨੂੰ ਦੱਸਿਆ ਕਿ ਉਹ ਹੁਣ ਸ਼ਹਿਰ ਛੱਡ ਕੇ ਕਿਸੇ ਦੂਸਰੀ ਜਗ੍ਹਾ ਜਾਣਾ ਚਾਹੁੰਦਾ। ਉਹ ਇਸ ਸ਼ਹਿਰ ਦੇ ਵਿੱਚ, ਇਸ ਘਰ ਦੇ ਵਿੱਚ, ਉਹਨਾਂ ਲੋਕਾਂ 'ਚ ਨਹੀਂ ਰਹਿਣਾ ਚਾਹੁੰਦਾ ਜਿੱਥੇ ਉਸਨੂੰ ਰਮਨ ਦੀ ਯਾਦ ਆਵੇ। ਉਹ ਆਪਣਾ ਇਰਾਦਾ ਪੱਕਾ ਕਰ ਚੁੱਕਾ, ਰਿਸ਼ਤੇਦਾਰੀ ਦੇ ਵਿੱਚੋਂ ਇੱਕ ਆਦਮੀ ਨੇ ਅੱਗੇ ਹੋ ਕੇ ਕਿਹਾ, ਅੱਖਾਂ ਤੋਂ ਤੈਨੂੰ ਦਿਸਦਾ ਨਹੀਂ, ਕਿਤੇ ਹੋਰ ਜਾ ਕੇ ਗੁਜ਼ਾਰਾ ਕਿੱਦਾਂ ਕਰੇਗਾ, ਇੱਥੇ ਆਪਣਿਆਂ ਦੇ ਵਿੱਚ ਰਹੇਗਾ ਤਾਂ ਫਿਰ ਵੀ ਕੋਈ ਤੇਰੀ ਮਦਦ ਕਰ ਦੂ, ਤੂੰ ਸਾਡੇ ਘਰ ਚੱਲ, ਸਾਡੇ ਵੱਲ ਰਹਿ ਲਾ, ਜੋ ਰੁੱਖੀ ਮਿਸੀ ਆਪਾਂ ਖਾਂਦੇ ਹਾਂ ਉਹ ਤੂੰ ਵੀ ਖਾਂਦਾ ਰਹੀ, ਨਾਲੇ ਆ ਜਿਹੜੇ ਸ਼ਹਿਰ ਦੀ ਤੂੰ ਗੱਲ ਕਰਦਾ, ਜਿਹੜੇ ਘਰ ਦੀ ਗੱਲ ਕਰਦਾ, ਜਿਨ੍ਹਾਂ ਲੋਕਾਂ ਦੀ ਗੱਲ ਕਰਦਾ, ਉਹ ਭਲਿਆ ਇਹਨਾਂ ਨੂੰ ਤਾਂ ਤੂੰ ਵੇਖ ਵੀ ਨਹੀਂ ਸਕਦਾ, ਫਿਰ ਇਹਦੇ ਨਾਲ ਤੈਨੂੰ ਕੀ ਫਰਕ ਪੈਂਦਾ, ਤੂੰ ਇੱਥੇ ਰਵੇਂ ਜਾਂ ਕਿਤੇ ਹੋਰ, ਪਹਿਲਾਂ ਤੇਰੀ ਵਹੁਟੀ ਤੈਨੂੰ ਰਾਹ ਵਿਖਾ ਦਿੰਦੀ ਸੀ, ਉਹ ਤੇਰੀਆਂ ਅੱਖਾਂ ਬਣ ਕੇ ਨਾਲ ਚੱਲਦੀ ਸੀ, ਪਰ ਹੁਣ ਮੈਨੂੰ ਨਹੀਂ ਲੱਗਦਾ ਤੈਨੂੰ ਇਹ ਫੈਸਲਾ ਲੈਣਾ ਚਾਹੀਦਾ। ਕੁਛ ਦੇਰ ਬਾਅਦ ਮੀਤ ਨੇ ਚੁੱਪੀ ਪਤੋੜੀ ਤੇ ਕਹਿਣ ਲੱਗਾ, ਮੈਨੂੰ ਵਧੀਆ ਲੱਗਾ, ਮੈਨੂੰ ਵਧੀਆ ਲੱਗਾ, ਮੇਰੇ ਆਪਣੇ ਮੇਰੇ ਆਸ ਪਾਸ ਨੇ, ਤੁਸੀਂ ਮੇਰੇ ਨਾਲ ਆਪਣਾ ਹੱਥ ਜਿਤਾਈ, ਤੁਸੀਂ ਸੋਚ ਨਹੀਂ ਸਕਦੇ ਮੈਨੂੰ ਕਿੰਨਾ ਹੌਸਲਾ ਮਿਲਿਆ, ਪਰ ਮੈਂ ਤੁਹਾਡੇ ਆਪਣਿਆਂ ਦੇ ਨਾਲ ਹੋਰ ਝੂਠ ਨਹੀਂ ਬੋਲ ਸਕਦਾ, ਝੂਠ ਇਹ ਕਿ ਮੈਨੂੰ ਦਿਸਦਾ ਜਾਂ ਇੱਦਾਂ ਕਹਿ ਲਓ ਕਿ ਮੈਂ ਨਾਟਕ ਕਰਦਾ ਸੀ ਆਪਣੀ ਵਹੁਟੀ ਦੇ ਸਾਹਮਣੇ, ਮੇਰੀਆਂ ਅੱਖਾਂ ਚਲੇ ਗਈਆਂ ਨੇ, ਨਾਟਕ ਇਸ ਕਰਕੇ ਕਿ ਮੈਂ ਨਹੀਂ ਸੀ ਚਾਹੁੰਦਾ, ਮੈਂ ਨਹੀਂ ਸੀ ਚਾਹੁੰਦਾ ਕਿ ਰਮਨ ਨੂੰ ਕਦੀ ਵੀ ਇਹ ਲੱਗੇ ਕਿ ਹੁਣ ਸ਼ਾਇਦ ਉਹ ਮੈਨੂੰ ਕਰੂਪ ਦੇਖਦੀ ਹੈ, ਉਹਦਾ ਹੁਸਨ ਜਾਂਦਾ ਰਿਹਾ ਇੱਕ ਬਿਮਾਰੀ ਦੇ ਕਰਕੇ, ਅੰਨੇ ਹੋਣ ਦਾ ਨਾਟਕ ਕਰਕੇ, ਮੈਂ ਹਰ ਰੋਜ਼ ਉਹਨੂੰ ਪਹਿਲਾਂ ਨਾਲੋਂ ਵੀ ਖੂਬਸੂਰਤ ਹੋਣ ਦਾ ਕਮੈਂਟ ਪਾਸ ਕਰਦਾ ਅਤੇ ਉਹ ਬੜੀ ਖੁਸ਼ ਹੋ ਜਾਂਦੀ, ਸ਼ਾਇਦ ਉਹਨੇ ਚਾਰ ਦਿਨ ਵੱਧ ਜੀ ਲਿਆ, ਜੇਕਰ ਉਹਨੂੰ ਇਹ ਪਤਾ ਲੱਗਦਾ ਮੈਂ ਉਹਨੂੰ ਵੇਖ ਸਕਦਾ ਅਤੇ ਉਹਦੀ ਖੂਬਸੂਰਤੀ ਉਹ ਨਹੀਂ ਰਹੀ, ਸ਼ਾਇਦ ਉਹ ਆਤਮ ਵਿਸ਼ਵਾਸ ਗਵਾ ਪੈਂਦੀ। ਗਲਤ ਜਾਂ ਸਹੀ, ਮੈਂ ਇਸੇ ਕਰਕੇ ਇੱਕ ਦਿਨ ਇਹ ਫੈਸਲਾ ਲਿਆ ਕਿ ਐਕਸੀਡੈਂਟ ਤੋਂ ਬਾਅਦ ਮੈਂ ਅੱਖਾਂ ਚਲੀਆਂ ਜਾਣ ਦਾ ਨਾਟਕ ਕਰਾਂਗਾ। ਇਹ ਝੂਠ ਮੇਰੇ ਲਈ ਚੰਗਾ ਸਾਬਤ ਹੋਇਆ। ਉਹ ਬਹੁਤ ਵਧੀਆ ਪਤਨੀ ਸੀ, ਉਹ ਬਹੁਤੇ ਬਹੁਤ ਵਧੀਆ ਦੋਸਤ ਸੀ, ਬੜੀ ਵਧੀਆ ਹਮਸਫ਼ਰ ਸੀ, ਬੜੀ ਵਧੀਆ ਮੇਰੇ ਸੁੱਖ ਦੁੱਖ ਦੀ ਸਾਥੀ ਸੀ। ਉਹਦਾ ਸਿਰਫ ਇੱਕੋ ਮਕਸਦ ਸੀ, ਮੈਂ ਖੁਸ਼ ਕਿੱਦਾਂ ਰਹਿ ਸਕਦਾ, ਅਤੇ ਹੌਲੀ ਹੌਲੀ ਮੇਰਾ ਮਕਸਦ ਵੀ ਇਹੋ ਹੀ ਹੋ ਗਿਆ, ਮੈਂ ਉਹਨੂੰ ਖੁਸ਼ ਕਿੱਦਾਂ ਰੱਖ ਸਕਦਾ। ਹੁਣ ਸ਼ਾਇਦ ਉਹਨਾਂ ਹੀ ਥਾਵਾਂ ਦੇ ਵਿੱਚੋਂ ਵਾਰ ਵਾਰ ਮੈਨੂੰ ਚੇਤਾ ਆਵੇ। ਗਲਤ ਜਾਂ ਸਹੀ, ਇਹ ਫੈਸਲਾ ਵੀ ਮੈਂ ਇਸੇ ਕਰਕੇ ਲਿਆ, ਇਸ ਘਰ ਦੇ ਵਿੱਚ ਰਹਿ ਕੇ, ਇਸ ਜਗ੍ਹਾ ਦੇ ਉੱਤੇ ਰਹਿ ਕੇ, ਇਹਨਾਂ ਲੋਕਾਂ ਦੇ ਵਿੱਚ ਰਹਿ ਕੇ ਮੈਨੂੰ ਉਹਦੀ ਯਾਦ ਨਾ ਆਵੇ। ਕਹਾਣੀ ਲਿਖਣ ਵਾਲੇ ਦਾ ਨਾਂ ਤਾਂ ਨਹੀਂ ਹੈਗਾ ਥੱਲੇ, ਪਰ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਲਿਖਣ ਵਾਲਿਆਂ ਤੋਂ ਮਾਫ਼ੀ ਚਾਹੁੰਦੇ, ਉਹਨਾਂ ਦਾ ਨਾਂ ਨਹੀਂ ਸ਼ਾਮਿਲ ਕਰ ਸਕੇ ਕਿਉਂਕਿ ਸਾਡੇ ਤੱਕ ਨਹੀਂ ਪਹੁੰਚਿਆ। ਪਰ ਇਹ ਕਹਾਣੀ ਲਿਖਣ ਦੇ ਲਈ ਧੰਨਵਾਦ। ਸੱਚੀ ਵਾਪਰੀ ਜਾਂ ਇੱਕ ਸੋਚ ਸੋਚੀ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਕਹਾਣੀਆਂ ਹਮੇਸ਼ਾ ਸਾਨੂੰ ਸਮਝਾਉਣ ਦੇ ਲਈ ਹੁੰਦੀਆਂ ਨੇ। ਇਹ ਕਹਾਣੀ ਸਾਨੂੰ ਇਹ ਸਮਝਾਉਂਦੀ ਹੈ, ਇਹ ਸਾਨੂੰ ਇਹ ਦੱਸਦੀ ਆ ਕਿ ਸਾਡੇ ਜਿਹੜੇ ਆਪਣੇ ਨੇ ਉਹਨਾਂ ਦੀਆਂ ਕਮੀਆਂ ਪੇਸ਼ੀਆਂ ਨੂੰ ਅੱਖੋਂ ਪਰੋਖੇ ਕਰਕੇ ਜ਼ਿੰਦਗੀ ਜ਼ਿਆਦਾ ਵਧੀਆ ਬਸਰ ਹੁੰਦੀ ਹੈ। ਕਈ ਵਾਰੀ ਆਪਾਂ ਸਾਰੀ ਜ਼ਿੰਦਗੀ ਇੱਕ ਦੂਸਰੇ ਦੇ ਵਿੱਚ ਕਮੀਆਂ ਲੱਭਦੇ ਕੱਢ ਦਿੰਦੇ, ਅਤੇ ਜਦੋਂ ਕਮੀਆਂ ਲੱਭਣਾ ਸਾਡਾ ਕੰਮ ਹੋ ਜਾਵੇ ਫਿਰ ਸਾਨੂੰ ਕਿਸੇ ਦੀ ਚੰਗਿਆਈ ਹੌਲੀ ਹੌਲੀ ਨਜ਼ਰ ਆਉਣ ਵੜ ਜਾਂਦੀ ਹੈ। ਫਿਰ ਉਹ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਫੋਰ ਗਰੰਟਿਡ, ਉਹ ਆਪਾਂ ਲੈਣਾ ਸ਼ੁਰੂ ਕਰ ਦਿੰਦੇ। ਇਹ ਤਾਂ ਸਾਡਾ ਹੀ ਆ, ਇਹ ਤਾਂ ਇਸੇ ਘਰ ਦੀ ਇੱਕ ਸ਼ੈ, ਇਹਨੇ ਕਿੱਥੇ ਜਾਣਾ। ਇਹ ਤਾਂ ਹੁਣ ਜਿੱਦਾਂ ਆਪਣੀ ਇੱਕ ਮਲਕੀਅਤ ਬਣ ਗਈ, ਜਾਇਦਾਦ ਬਣ ਗਈ। ਇਹਦੇ ਨਾਲ ਜਿਵੇਂ ਮਰਜ਼ੀ ਵਿਵਹਾਰ ਕਰੋ, ਇਸੇ ਕਰਕੇ ਘਰ ਕਈ ਵਾਰੀ ਟੁੱਟ ਵੀ ਜਾਂਦੇ ਨੇ। ਨਾ ਵੀ ਟੁੱਟਣ 'ਤੇ ਕਈ ਵਾਰੀ ਇੱਕੋ ਛੱਤ ਥੱਲੇ ਰਹਿੰਦਿਆਂ, ਇੱਕੋ ਘਰ ਦੇ ਵਿੱਚ ਰਹਿੰਦਿਆਂ ਵੀ ਤੁਸੀਂ ਇੱਕ ਦੂਸਰੇ ਦੇ ਮਨੋਂ ਲੱਥ ਜਾਂਦੇ ਹੋ। ਅਤੇ ਜੇਕਰ ਆਪਾਂ ਇੱਕ ਦੂਸਰੇ ਦੀਆਂ ਕਮੀਆਂ ਕੱਢਣੀਆਂ, ਕਮੀਆਂ ਖਾਮੀਆਂ ਵੇਖਣੀਆਂ ਬੰਦ ਕਰ ਦਈਏ, ਤਾਂ ਫਿਰ ਜ਼ਿੰਦਗੀ ਕਿੰਨੀ ਸੌਖੀ ਹੋ ਜਾਵੇ। ਅਸਲ ਦੇ ਵਿੱਚ ਇਹੋ ਜਿਹੀਆਂ ਕਮੀਆਂ ਪੇਸ਼ੀਆਂ ਜਿਨ੍ਹਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਜਾਂ ਫਿਰ ਜਿਹੜੀਆਂ ਕਿਸੇ ਦੇ ਹੱਥ ਵੱਸ ਨਹੀਂ, ਉਹਨਾਂ ਪ੍ਰਤੀ ਅੰਨੇ ਹੋ ਜਾਣਾ ਹੀ ਬਿਹਤਰ ਹੈ। ਅੰਨੇ ਹੋ ਜਾਣਾ ਤੁਹਾਨੂੰ ਵੀ ਖੁਸ਼ੀ ਦਊਗਾ ਅਤੇ ਅਗਲੇ ਨੂੰ ਵੀ। ਅਤੇ ਜਿਹੜੇ ਘਰ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖੁਸ਼ੀ ਬਣੀ ਰਹੇ, ਸਾਦਗੀ ਬਣੀ ਰਹੇ, ਉਸ ਘਰ ਦੇ ਵਿੱਚ ਬਰਕਤਾਂ ਪੈਂਦੀਆਂ ਨੇ, ਰਹਿਮਤਾਂ ਵਰਸਦੀਆਂ ਨੇ। ਅਤੇ ਤੋਂ ਵੱਧ ਹੋਰ ਕਿਸੇ ਨੂੰ ਚਾਹੀਦਾ ਵੀ ਕੀ ਹੈ। ਸੋ ਆਪਾਂ ਜੇਕਰ ਨਜਾਇਜ਼ ਕਿਸੇ ਦੀਆਂ ਕਮੀਆਂ ਪੇਸ਼ੀਆਂ ਨੂੰ ਮਨ ਦੇ ਵਿੱਚ ਧਾਰ ਕੇ ਜਾਂ ਅਗਲੇ ਨੂੰ ਉਹਦੀਆਂ ਕਮੀਆਂ ਪੇਸ਼ੀਆਂ ਗਿਣਾ ਕੇ ਆਪਾਂ ਸੋਚਦੇ ਹਾਂ ਕਿ ਬੜਾ ਵੱਡਾ ਮਾਰਕਾ ਮਾਰਿਆ, ਪਰ ਉਹਦੇ ਨਾਲ ਤੁਹਾਡਾ ਰਿਸ਼ਤਾ ਦਿਨੋਂ ਦਿਨ ਖੁਰਦਾ। ਇੱਦਾਂ ਸਮਝ ਲਓ ਕਿ ਤੁਹਾਡੇ ਰਿਸ਼ਤੇ ਨੂੰ ਇੱਕ ਸਿਉਂਕ ਲੱਗੀ ਹੈ। ਅਤੇ ਸਿਉਂਕ ਲੱਗੀ ਚੀਜ਼ ਕਿੰਨਾ ਕੁ ਚਿਰ ਚੱਲੂਗੀ। ਕੋਸ਼ਿਸ਼ ਕਰੀਏ ਇੱਕ ਦੂਸਰੇ ਦੀਆਂ ਨਿੱਕੀਆਂ ਨਿੱਕੀਆਂ ਨਜ਼ਰ ਅੰਦਾਜ਼ ਕਰਕੇ ਇਸ ਜ਼ਿੰਦਗੀ ਦਾ ਲੁਤਫ ਲਈਏ। ਧੰਨਵਾਦ, ਆਸ ਕਰਦੇ ਹਾਂ ਤੁਸੀਂ ਕਹਾਣੀ ਪਸੰਦ ਕੀਤੀ ਹੋਵੇ।
11: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: रेडियो हांजी 1674 में समा हो चुका भारतीय खबरों के उत्ते झात पा दिता। इस टाइम साढ़े नाल प्रीतम रूपाल जी ने और जानते हैं किड़िया ने खास अपडेट्स। अज 23 तरीक है मंगलवार का दिन, जानते हैं कि अपडेट्स ने। हाँ जी सर, तुसी ऑनर हो, स्वागत तुहाडा रेडियो हांजी दे।
1: बहुत शुक्रिया रणजीत जी, मेरे वालों सारे स्रोतों नूं सत श्री अकाल। अज दी खास खबरां च सब तो पहला उत्तराखंड च निहंगां ते स्थानक लोकां विच लड़ाई दे मामले च हुण पुलिस ने दूजी धिर दे खिलाफ भी केस दायर कीता ते मामले दी जांच हुण हरिद्वार पुलिस नूं सौंप दित्ती गई है। ते उधर पंजाब दे मुख्यमंत्री ने इस मामले नूं लैके उत्तराखंड दे मुख्यमंत्री नाल फोन ते गल्लबात भी कीती है। दूजी खबर, पंजाब सरकार लैंड पूल नीति च जिहड़ी आ हुण सोध करेगी, नवे सिरों जिहड़ा है नोटिफिकेशन जारी होएगा ते हुण नवी नीति नूं जिहड़ा है वह किसान पक्षी दस्या जा रहा है। उधर बीजेपी दे प्रधान नितिन नवीन ने लुधियाने च कल उगे खेती अर्थशास्त्री एस एस जौल नाल गलबात की। डॉक्टर जौल ने मुफ्त खोरी वाली स्कीमां बंद करने का सुझाव दिता है। आल इंडिया मुस्लिम परसन ला बोर्ड ने कहा कि सारिया सियासी पार्टियां मुसलमाना के मुद्दे से चुप ने, जबकि उन्होंने जोड़ा है चारे पास्यों घेरा जा रहा वक् वक् इशूज देते। उधर लखनऊ के अग लगन कारण 15 विद्यार्थी जोड़े है वह मारे गए ने ते 7 जख्मी हुए ने। तीन मंजिला इमारत जोड़ा है कमरशियल बिल्डिंग से जिन्हों अग लगी है। तो यह खास खबर ने। हाँ जी
0: जी, बहुत शुक्रिया। इधर उत्तराखंड वाला मसला जिहड़ा काफ़ी ज़्यादा भख्या वा इन्हां दिनां दे विच, सोशल मीडिया के उत्ते भी इसे मुद्दे का ही काफ़ी ज़्यादा रौला चल रहा। हालांकि राजनीतिक तौर के उत्ते हुण यह सुनने दे विच आ रहा कि गल्लां बातां हो रही ने इधर उधर ही, कि है कि सी यह सारा घटनाक्रम ते इत्थों तक किदां पहुँच गया, कि यह हुणे ही इस वारी दी सारी घटना जां फिर इहदे बीज कितें पुराने सालां दे विच पिछे भी पए।
1: असल दे विच जो जी दो तीन मामले है जिहड़े जुड़ जांदे आ आपस दे विच एक दूजे दे नाल, ते पर क्योंकि ये मामला उदों ज्यादा फिर लाइमलाइट दे विच आउंदा है जदों इदां कोई खास कम्युनिटी नूं टारगेट कीता जांदा है जां इदां दी गल हुंदी है। ते देखो ये एक जिहड़ी खास गल है कि जिहड़े कुछ तीर्थ स्थान कुछ इदां दीआं थावां जां कुछ जिहड़े सैलानी केंद्र ने वह पहाड़ां विच ही ने, ते साढ़े जिहड़े है इस पासे नॉर्थ इंडिया दे विच जां जिहड़ियां सब तो उच्चियां जिहड़ियां पहाड़ी थावां ने जां रमणीक थावां ने उहदे च तीन ही स्टेट आउंदियां ने, उत्तराखंड ते हिमाचल प्रदेश ते जम्मू कश्मीर। जम्मू कश्मीर वाले पासे सैलानी जिहड़ा थोड़ा जिहा मूंह घट करदे आ क्योंकि उत्थे कोई ना कोई इदां दी गड़बड़ हो जांदी है जिवें पहलगाम दी घटना होई सी। ते फिर जिहड़ा प्रैशर है हिमाचल प्रदेश ते इन्हां गर्मियां दे विच ते उत्तराखंड दे उपर ज्यादा रहिंदा। ते उत्तराखंड दे विच जिहड़ियां दो तीन गल्लां बड़ियां इंपोर्टेंट ने, इक तां उत्थे जिहड़े हिंदू तीर्थ ने पुराने क्योंकि एक मठ वह भी उत्तराखंड दे विच है, ते बाकी जिहड़े गंगा ते जमुना दा जिहड़ा उत्थान है जिन्हां नूं पवित्र नदियां मन्निया जांदा उह वी उधरों निकलदियां ने, ते उत्थे काफ़ी मंदिर ने ते चार धाम यात्रा दी आम गल चलदी है। ते उत्तराखंड दे विच ही जिहड़ा हैगा चमोली जिले दे विच हेमकुंट जिहड़ा गुरद्वारा पैंदा है जिथे सिख संगत काफ़ी जाती है, खास करके नौजवान जिहड़े उत्थे वह ज़्यादा जाते हैं। ते चलो वो हायर रीच जो उपर है जिथे बर्फ नाल ढकया रहिंदा सारा साल ते इन्हां दिनां दे विच वो खुल जांदा। ते एक पासे जिहड़ी सरकार है वो हर वार वेलकम करदी है, हर वार कहिंदी है कि आओ तुसीं वध तों वध आओ असीं तुहानूं सहयोग देवांगे सहूलतां देवांगे ये देवांगे, कदे रोपवे बनाउण दी गल चलदी है कदे इदां दीआं गल्लां जिहड़ी चलदीआं, पर दूजे पासे जिहड़ा स्थानक लोक ने उन्हां दा एटीट्यूड कई वारी इदां बदल जांदा है। उहदे बहुत सारे कारण ने, ते एक तां उन्हां नूं इह लगदा है कि इह साडे जिहड़ा है जन जीवन दे विच किसे ना किसे तरीके दा जिहड़ा दखल है, इन्ने लोक आ जांदे है ते इह प्रॉब्लम हिमाचल प्रदेश दे विच जिहड़ी रहिंदी है उत्थे वी इदां दीआं गल्लां हो जांदीआं। ते दूजा एक इह है कि साडे जिहड़े सैलानी जांदे ने खास करके जदों नौजवान वगैरा जांदे ने इत्थे फैमिली जांदीआं परिवार जांदे उत्थे थोड़ा जिहा इशू होर हुंदा, ते ਉਹ ਜਾਂਦੇ ਆ ਲੇਅਰ ਮੂਡ ਦੇ ਵਿੱਚ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇਸ ਤਰ੍ਹਾਂ ਦੀ ਗੱਲ ਨੂੰ ਲੈ ਕੇ ਇਸ ਤਰ੍ਹਾਂ ਮੌਜ ਮਸਤੀ ਕਰਨ ਜਿਹੜੇ ਉਹ ਚੱਲੇ ਆ। ਤੇ ਯਾਤਰਾ ਭਾਵੇਂ ਧਾਰਮਿਕ ਹੋਵੇ ਭਾਵੇਂ ਵੈਸੇ ਹੋਵੇ, ਤੇ ਪਰ ਉਹਦੇ ਚ ਜਿਹੜਾ ਇਹ ਅੰਸ਼ ਜਿਹੜਾ ਉਹ ਜ਼ਿਆਦਾ ਸ਼ਾਮਿਲ ਹੋ ਜਾਂਦਾ ਮੌਜ ਮਸਤੀ ਵਾਲਾ। ਤੇ ਫਿਰ ਉੱਥੇ ਕਿਸੇ ਨਾ ਕਿਸੇ ਗੱਲ ਤੋਂ ਝੜਪ ਹੋ ਜਾਂਦੀ ਹੈ। ਜਿਹੜੇ ਲੋਕ ਬਾਹਰੋਂ ਜਾਂਦੇ ਉਹ ਇਹ ਤਾਂ ਸੋਚਦੇ ਨਹੀਂ ਕਿ ਇਹ ਲੋਕਲ ਨੇ, ਇਹਨਾਂ ਦੀ ਸਟਰੈਂਥ ਜ਼ਿਆਦਾ ਹੈ। ਤੇ ਕਈ ਵਾਰੀ ਅਸੀਂ ਸਮਝ ਲੈਂਦੇ ਹਾਂ ਕਿ ਸਾਡੇ ਕੋਲੇ ਆ ਸਾਰਾ ਕੁਛ, ਅਸੀਂ ਬਾਹੂਬਲ ਤਕੜੇ ਹਾਂ ਅਸੀਂ ਜਿਸਮਾਨੀ ਤੌਰ ਤੇ, ਪਰ ਕਿਉਂਕਿ ਉੱਥੇ ਜਿਹੜੇ ਲੋਕ ਨੇ ਉਹ ਇੱਕੋ ਹੀ ਆਵਾਜ਼ ਮਾਰਨ ਤੇ ਜਿਹੜੇ ਉਹ ਸਾਰੇ ਇਕੱਠੇ ਹੋ ਜਾਂਦੇ, ਉਹਨਾਂ ਦੀ ਫਿਤਰਤ ਹੈ ਉਹ, ਉਦਾਂ ਕਬੀਲਿਆਂ ਦੇ ਵਿੱਚ ਉਹ ਲੋਕ ਆਏ ਹੋਏ ਨੇ। ਤੇ ਇਹ ਫਿਰ ਹਰ ਵਾਰੀ ਇਹ ਸਮੱਸਿਆਵਾਂ ਆਉਂਦੀਆਂ ਨੇ। ਇਹ ਹੁਣ ਹਿਮਾਚਲ ਦੇ ਵਿੱਚ ਵੀ ਇੱਦਾਂ ਦੀਆਂ ਹਰ ਵਾਰੀ ਸਮੱਸਿਆਵਾਂ ਖਬਰਾਂ ਆਉਂਦੀਆਂ ਨੇ, ਤੇ ਇਹ ਉੱਤਰਾਖੰਡ ਦੇ ਵਿੱਚ ਵੀ ਇਹ ਆਉਂਦੀਆਂ ਨੇਗੀਆਂ। ਤੇ ਉੱਤਰਾਖੰਡ ਦੇ ਵਿੱਚ ਖਾਸ ਕਰਕੇ ਜਿਹੜਾ ਹੇਮਕੁੰਟ ਵਾਲਾ ਗੁਰਦੁਆਰਾ ਹੈ, ਉਹ ਤਾਂ ਕਈ ਵਾਰੀ ਇਹ ਖਬਰਾਂ ਚ ਜਿਹੜਾ ਰਿਹਾ ਹੈਗਾ ਇਸ ਕਰਕੇ ਕਿ ਉੱਥੇ ਕੋਈ ਨਾ ਕੋਈ ਰਸਤੇ ਚ ਕੋਈ ਲੜਾਈ, ਕੋਈ ਝਗੜਾ, ਕੋਈ ਵੱਡੀ ਇੱਦਾਂ ਦੀ ਗੱਲ ਜਿਹੜੀ ਉਹ ਹੋ ਜਾਂਦੀ ਹੈ। ਤੇ ਹੁਣ ਫਿਰ ਜਿਹੜਾ ਹੈ ਇਹ ਮਾਮਲਾ, ਜਿਹੜੇ ਕੁਛ ਨਿਹੰਗਾਂ ਵਾਲਾ ਮਾਮਲਾ ਸਾਹਮਣੇ ਆਇਆ ਕਿ ਚਾਰ ਪੰਜ ਜਣੇ ਜਿਹੜੇ ਹੈ ਇੱਕ ਗੱਡੀ ਦੇ ਵਿੱਚ ਜਾ ਰਹੇ, ਪਾਰਕਿੰਗ ਪਿੱਛੇ ਜਿਹੜਾ ਉਹ ਰੌਲਾ ਪਿਆ। ਦੇਖੋ ਗੱਲ ਜਿਹੜੀ ਇਹ ਸ਼ੁਰੂ ਹੁੰਦੀ ਹੈ ਉਹ ਇਹ ਨਹੀਂ ਕਿ ਇੱਕ ਧਿਰ ਦਾ ਉਹਦੇ ਚ ਕਸੂਰ ਹੁੰਦਾ, ਕਿਤੇ ਨਾ ਕਿਤੇ ਦੋਵੇਂ ਧਿਰਾਂ ਸ਼ੁਰੂ ਦੇ ਵਿੱਚ ਇੱਦਾਂ ਤਲਖੀ ਦੇ ਵਿੱਚ ਆਉਂਦੀਆਂ ਨੇ ਤਾਂ ਇਹ ਗੱਲ ਵੱਧਦੀ ਹੈ। ਜੇ ਇੱਕ ਧਿਰ ਥੋੜਾ ਜਿਹਾ ਚੁੱਪ ਕਰਜੇ ਜਾਂ ਹੋਰ, ਫਿਰ ਸ਼ਾਇਦ ਇਹ ਗੱਲ ਜਿਹੜੀ ਆ ਉਹ ਰੁਕ ਵੀ ਸਕਦੀ ਹੈ। ਤੇ ਦੂਜਾ ਇੱਕ ਇਹ ਵੀ ਤਾਂ ਪੱਕੀ ਗੱਲ ਹੈ ਕਿ ਜਿੱਥੇ ਭਾਵੇਂ ਹਿਮਾਚਲ ਪ੍ਰਦੇਸ਼ ਹੈ ਭਾਵੇਂ ਉੱਤਰਾਖੰਡ ਹੈ, ਤੇ ਉਹਨਾਂ ਲੋਕਾਂ ਦਾ ਸੁਭਾਅ ਇੱਦਾਂ ਦਾ ਬਣ ਗਿਆ ਜਾਂ ਉਹਨਾਂ ਦਾ ਐਟੀਚਿਊਡ ਇੱਦਾਂ ਦਾ ਜਿਹੜਾ ਹੈ ਉਹ ਬਣ ਗਿਆ ਕਿ ਇਹ ਜਿਹੜੇ ਲੋਕ ਹੈ ਉਹ ਐਵੇਂ ਤੁਰਦੇ ਆ ਇੱਥੇ ਆ ਕੇ ਹੁੱਲੜਬਾਜ਼ੀ ਕਰਦੇ ਆ ਜਾਂ ਇਸ ਤਰੀਕੇ ਦਾ ਉਹਨਾਂ ਦਾ ਉਹ ਕੋਈ ਨਾ ਕੋਈ ਉਹ ਇਸ ਮਾਮਲੇ ਦੇ ਵਿੱਚ ਉਹ ਚਾਰਜਡ ਹੀ ਰਹਿੰਦੇ ਇੱਕ ਤਰੀਕੇ ਨਾਲ ਕਿ ਕੋਈ ਮਾੜੀ ਜਿਹੀ ਗੱਲ ਹੋਵੇ ਤਾਂ ਅਸੀਂ ਜਿਹੜਾ ਹੈ ਇਸ ਨੂੰ ਗੱਲ ਨੂੰ ਅੱਗੇ ਤੋਰੀਏ। ਦੂਜਾ ਉਹਨਾਂ ਨੂੰ ਇਹ ਹੁੰਦਾ ਕਿ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਨਾਲ ਹੈ ਕਿਉਂਕਿ ਉਹ ਲੋਕਲ ਨੇ ਤੇ ਉਹਨਾਂ ਦਾ ਕੁਛ ਕਰ ਨਹੀਂ ਸਕਦੇ, ਫਿਰ ਉਹ ਦੂਜਿਆਂ ਤੇ ਜਿਹੜੀ ਗਾਜ ਆ ਜਿਹੜੀ ਸਾਰੀ ਉਹ ਡਿੱਗਦੀ ਹੈ। ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਗੱਲ ਆਉਂਦੀ ਹੈ। ਹਾਲਾਂਕਿ ਜੇ ਆਪਾਂ ਹੇਮਕੁੰਟ ਦੀ ਗੱਲ ਹੀ ਕਰੀਏ, ਸਿਰਫ ਹੇਮਕੁੰਟ ਕਰਕੇ ਇੰਨਾ ਜ਼ਿਆਦਾ ਜਿਹੜਾ ਉੱਥੇ ਬਿਜ਼ਨਸ ਖਾਸ ਕਰਕੇ ਉਹ ਰਸਤਾ ਜਿਹੜਾ ਰੂਟ ਹੈਗਾ ਉੱਥੋਂ ਦੇ ਲੋਕਾਂ ਨੂੰ ਇਹ ਬਿਜ਼ਨਸ ਜਿਹੜਾ ਹੈ ਬਹੁਤ ਮਿਲਿਆ। ਉੱਥੇ ਢਾਬੇ ਖੁੱਲੇ ਨੇ, ਖਾਣ ਪੀਣ ਦੀਆਂ ਦੁਕਾਨਾਂ, ਤੇ ਕਈ ਵਾਰੀ ਤਾਂ ਉੱਥੇ ਇੱਕ ਵਾਰੀ ਹੜ੍ਹ ਆ ਗਏ ਸੀਗੇ, ਰਸਤੇ ਬਲੌਕ ਹੋ ਗਏ ਸੀ, ਲੋਕ ਸਟੱਕ ਹੋ ਗਏ ਸੀਗੇ। ਤੇ ਉਹਨਾਂ ਲੋਕਾਂ ਨੇ ਜਿਹੜੀ 10-20 ਰੁਪਇਆਂ ਦੀ ਪਾਣੀ ਦੀ ਬੋਤਲ ਹੁੰਦੀ ਆ ਉਹ 500-500 ਨੂੰ ਦਿੱਤੀ ਲੋਕਾਂ ਦੀ, ਇਸ ਕਿਸਮ ਦਾ ਵੀ ਜਿਹੜਾ ਹੈਗਾ ਉੱਥੇ ਉਹ ਹੈਗਾ। ਹਾਲਾਂਕਿ ਪੰਜਾਬ ਦੇ ਵਿੱਚ ਇੱਦਾਂ ਦਾ ਐਟੀਚਿਊਡ ਹੈ ਨਹੀਂ ਲੋਕਾਂ ਦਾ, ਭਾਵੇਂ ਉਹ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਪੰਜਾਬੀ, ਸਗੋਂ ਉਲਟਾ ਮਦਦ ਕਰਦੇ ਆ, ਲੰਗਰ ਲਾ ਦਿੰਦੇ ਕੋਈ ਇੱਦਾਂ ਦੀ ਕੋਈ ਜਿਹੜੀ ਸਮੱਸਿਆ ਆਉਂਦੀ ਹੈ। ਸੋ ਇਹ ਇੱਕ ਸੁਭਾਅ ਦੇ ਵਿੱਚ ਫਰਕ ਹੋਣ ਕਰਕੇ ਤੇ ਬਾਕੀ ਐਰੋਗੈਂਸੀ ਕਰਕੇ ਇਹ ਸਾਰੀਆਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਹੁਣ ਜਿਹੜੀ ਇਹ ਘਟਨਾ ਹੈ ਇਸ ਕਰਕੇ ਵੀ ਇਹ ਜ਼ਿਆਦਾ ਇਹ ਤੂਲ ਲੈ ਗਈ ਕਿ ਪੁਲਿਸ ਨੇ ਦੋਨਾਂ ਧਿਰਾਂ ਦੇ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਜਿਹੜਾ ਹੈ ਨਿਹੰਗਾਂ ਨੂੰ ਫੜ ਕੇ ਜਿਹੜਾ ਸੀ ਉਹ ਥਾਣੇ 'ਚ ਬੰਦ ਕਰਤਾ, ਉਹਨਾਂ 'ਤੇ ਤਸ਼ੱਦਦ ਵੀ ਕੀਤਾ ਕਿਉਂਕਿ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਕੋਰਟ 'ਚ ਪੇਸ਼ ਕਰਨ ਲਿਜਾਂਦੇ ਉਹ ਫੁਟੇਜ ਸਾਹਮਣੇ ਆਈ ਹੈ ਸੋਸ਼ਲ ਮੀਡੀਆ 'ਤੇ, ਤੁਸੀਂ ਵੀ ਦੇਖੀ ਹੋਣੀ ਹੈ। ਤੇ ਜਿਹੜੀ ਦੂਜੀ ਧਿਰ ਬਾਰੇ ਉਹਨਾਂ ਨੇ ਕੁਛ ਨਹੀਂ ਕੀਤਾ। ਹੁਣ ਜਦੋਂ ਪ੍ਰੈਸ਼ਰ ਪਿਆ ਤਾਂ ਜਿਹੜਾ ਹੈ ਉਹ ਕੇਸ ਦਰਜ ਕੀਤਾ, ਉਹਦੇ ਵਿੱਚ ਵੀ ਉਹਨਾਂ ਨੇ ਇਹ ਕਿਹਾ ਕਿ ਉਹ ਅਣਪਛਾਤੇ ਲੋਕ ਨੇ, ਹਾਲਾਂਕਿ ਉਹ ਬੜਾ ਕਲੀਅਰ ਹੈ ਕਿ ਕਿਹੜੀ ਦੁਕਾਨ ਸੀ, ਕਿਹਦੇ ਅੱਗੇ ਉਹਨਾਂ ਨੇ ਜਿੱਥੋਂ ਗੱਲ ਉਹ ਸ਼ੁਰੂ ਹੋਈ। ਤੇ ਚਲੋ ਉਹਦੀ ਹੁਣ ਜਿਹੜੀ ਉਹ ਜਾਂਚ ਇਹ ਸ਼ੁਰੂ ਕਰ ਦਿੱਤੀ ਹੈ। ਤੇ ਪਰ ਇਹਦੇ ਚ ਇੱਕ ਗੱਲ ਜਿਹੜੀ ਬੜੀ ਸਾਫ਼ ਹੈ ਰਣਜੋਤ ਜੀ, ਕਿ ਅਸੀਂ ਹਰ ਵਾਰੀ ਇੱਦਾਂ ਕਰਦੇ ਹਾਂ, ਹਰ ਵਾਰੀ ਸਾਡੇ ਨੌਜਵਾਨ ਇਸ ਤਰੀਕੇ ਦੇ ਨਾਲ ਜਾ ਕੇ ਇਹ ਲੜਾਈਆਂ ਹੁੰਦੀਆਂ ਨੇ, ਤੇ ਉਹਦੇ ਨਾਲ ਇੱਕ ਪੂਰੀ ਕਮਿਊਨਿਟੀ ਦੀ ਜਿਹੜੀ ਨਾ ਬਦਨਾਮੀ ਬਹੁਤ ਹੁੰਦੀ ਹੈ। ਤੇ ਹੁਣ ਕਿਉਂਕਿ ਉਦੋਂ ਬਾਅਦ ਇੱਕ ਜਥਾ ਉੱਥੇ ਹੋਰ ਨਿਹੰਗਾਂ ਦਾ ਪਹੁੰਚ ਗਿਆ, ਉਹਨਾਂ ਨੇ ਰੁਦਰਪ੍ਰਯਾਗ ਦੇ ਨੇੜੇ ਇੱਕ ਹੋਰ ਗੁਰਦੁਆਰੇ ਤੇ ਜਾ ਕੇ ਕਬਜ਼ਾ ਕਰ ਲਿਆ। ਤੇ ਉਹ ਇਹ ਵੀ ਜੇ ਇੱਦਾਂ ਦਾ ਜਿਹੜਾ ਹੈਗਾ ਐਟੀਚਿਊਡ ਕਿ ਅਸੀਂ ਕੁਛ ਵੀ ਕਰ ਸਕਦੇ ਹਾਂ, ਅਸੀਂ ਤਲਵਾਰਾਂ ਬਰਛੇ ਲਿਜਾ ਕੇ ਕਿਤੇ ਵੀ ਜਾ ਸਕਦੇ ਹਾਂ, ਠੀਕ ਹੈ ਕੁਛ ਖੁੱਲਾ ਉਦੋਂ ਦੀਆਂ ਸਰਕਾਰਾਂ ਨੇ ਜਾਂ ਭਾਵੇਂ ਕਾਂਗਰਸ ਹੋਵੇ ਭਾਵੇਂ ਬੀਜੇਪੀ ਹੋਵੇ, ਤੇ ਉਹਨਾਂ ਨੂੰ ਸ਼ੈ ਜਿਹੜੀ ਆ ਉਹ ਦੇ ਦਿੱਤੀ ਜਾਂਦੀ ਹੈ, ਜਿਸ ਕਰਕੇ ਇਹ ਸਾਰਾ ਜਿਹੜਾ ਮਾਮਲਾ ਹੈ। ਹੁਣ ਜੇ ਬੰਦੇ ਉੱਥੇ ਸ਼ਰਧਾ ਨਾਲ ਜਾਂਦੇ ਨੇ ਤਾਂ ਫਿਰ ਉਹ ਉੱਥੇ ਨਾਲ ਹਥਿਆਰ ਚੁੱਕਣ ਦਾ, ਚਲੋ ਜੇ ਤੁਹਾਡੇ ਇੱਕ ਸਿੰਬਲ ਦੇ ਤੌਰ ਤੇ ਵੀ ਤੁਸੀਂ ਹਥਿਆਰ ਲਿਜਾਂਦੇ ਹੋ ਤਾਂ ਫਿਰ ਇਹ ਛੋਟੀ ਜਿਹੀ ਗੱਲ ਤੇ ਹਥਿਆਰ ਕੱਢਣ ਦਾ ਤੇ ਕਿਰਪਾਨਾਂ ਚੱਲੀਆਂ ਜਿਸ ਤਰੀਕੇ ਦੇ ਨਾਲ, ਕਿਉਂਕਿ ਫੁਟੇਜ ਸਾਹਮਣੇ ਆਈ ਹੈ, ਤੇ ਉਹ ਤਾਂ ਫਿਰ ਗੱਲ ਜਿਹੜੀ ਆ ਉਹ ਸਾਫ਼ ਜ਼ਾਹਰ ਹੈ। ਤੇ ਦੂਜੀ ਗੱਲ ਇਹ ਹੈ ਕਿ ਇਹ ਸਮਝ ਲੈਣ ਸਾਡੇ ਤੇ ਤਾਂ ਕੋਈ ਕਾਨੂੰਨ ਕੁਛ ਜਿਹੜਾ ਹੈਗਾ ਉਹ ਲਾਗੂ ਹੁੰਦਾ ਹੀ ਨਹੀਂ। ਤੇ ਚਲੋ ਹੱਥੋਂ ਪਾਈ ਵਾਲੀ ਗੱਲ ਜਿਹੜੀ ਉੱਥੋਂ ਤੱਕ ਤਾਂ ਗੱਲ ਹੁੰਦੀ ਹੈ। ਜਦੋਂ ਤੁਸੀਂ ਇੱਕ ਆਪਣੇ ਜਿਹੜਾ ਹੈਗਾ ਇੱਕ ਤੁਹਾਡਾ ਸਿੰਬਲ ਹੈ ਧਾਰਮਿਕ ਸ਼ਾਸਤਰ ਜਾਂ ਉਹਨੂੰ ਹਥਿਆਰ ਦੇ ਤੌਰ ਤੇ ਵਰਤਦੇ ਹੋ ਤੇ ਫਿਰ ਉਹ ਗੱਲ ਜਿਹੜੀ ਉਹ ਵੱਧਦੀ ਹੈ। ਤੇ ਇਹ ਵੀ ਜਿਹੜਾ ਹੈਗਾ ਇੱਕ ਕਾਰਨ ਹੈ। ਤੇ ਪਰ ਕਿਉਂਕਿ ਉੱਥੇ ਜਿਹੜੀ ਸਰਕਾਰ ਹੈ ਉਹ ਬੀਜੇਪੀ ਦੀ ਹੈ ਤੇ ਇੱਕ ਪਾਸੇ ਬੀਜੇਪੀ ਦਾ ਪ੍ਰਧਾਨ ਪੰਜਾਬ ਦੇ ਦੌਰੇ ਤੇ ਰਿਹਾ ਤੇ ਕਿਉਂਕਿ ਉਹਨੇ ਉਹ ਪੱਖ ਦੂਜਾ ਤਾਂ ਛੋਹਿਆ ਹੀ ਨਹੀਂ, ਉਹਨੇ ਸਿਰਫ ਜਿਹੜਾ ਹੈਗਾ ਆਪਣੇ ਸ਼ਹਿਰੀ ਜਿਹੜੇ ਲੋਕ ਨੇ ਉਹਨਾਂ ਤੱਕ ਆਪਣੀ ਗੱਲ ਜਿਹੜੀ ਆ ਉਹ ਸੀਮਿਤ ਰੱਖੀ। ਤੇ ਹਾਲਾਂਕਿ ਚਾਹੀਦਾ ਤਾਂ ਇਹ ਸੀ ਕਿ ਇਮੀਜੀਏਟ ਉੱਥੋਂ ਦੀ ਪ੍ਰਸ਼ਾਸਨ ਜਾਂ ਹੋਰ ਇਹ ਮਾਮਲਾ ਹੋਇਆ ਸੀ ਤੇ ਉਹਨੇ ਦਖਲ ਦੇਣਾ ਚਾਹੀਦਾ ਸੀ। ਤੇ ਫਿਰ ਇਹ ਵੀ ਇੱਥੋਂ ਇੱਕ ਡੈਲੀਗੇਸ਼ਨ ਗਿਆ ਤੇ ਜਿਹੜਾ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਹੈ ਤੇ ਉਹ ਦੇਹਰਾਦੂਨ ਜਾ ਕੇ DGP ਨੂੰ ਮਿਲਿਆ ਕਿ ਇਸ ਮਾਮਲੇ ਚ ਤੁਸੀਂ ਦਖਲ ਦਿਓ, ਇਨਸਾਫ਼ ਦਿਓ। ਫਿਰ ਪੰਜਾਬ ਦੇ CM ਨੇ ਭਗਵੰਤ ਮਾਨ ਨੇ ਉੱਥੋਂ ਦੇ CM ਨਾਲ ਮਿਸਟਰ ਧਾਮੀ ਦੇ ਨਾਲ ਗੱਲਬਾਤ ਕੀਤੀ ਤੇ ਉਹਨੇ ਵੀ ਫਿਰ ਕਿਹਾ ਕਿ ਨਹੀਂ ਅਸੀਂ ਇਹਨੂੰ ਮਾਮਲੇ ਨੂੰ ਅਸੀਂ ਦੇਖਦੇ ਹਾਂ ਕਿੱਦਾਂ ਤੇ ਵੀ ਸ਼ਾਂਤੀ ਬਣਾਉਣ ਵੱਲ ਅਸੀਂ ਜਾਂਦੇ ਹਾਂ। ਤੇ ਹੁਣ ਇਹ ਸਾਰਾ ਜਿਹੜੀ ਗੱਲ ਹੈ ਹੁਣ ਇਹ ਉੱਥੋਂ ਜਿਹੜਾ ਹੈਗਾ ਕੇਸ ਟਰਾਂਸਫਰ ਕਰਤਾ ਹਰਿਦੁਆਰ। ਹੁਣ ਹਰਿਦੁਆਰ ਜਿਹੜਾ ਹੈ ਕੇਸ ਟਰਾਂਸਫਰ ਕਰਨ ਨਾਲ ਇਹ ਲੱਗਦਾ ਕਿ ਸ਼ਾਇਦ ਇਹ ਠੀਕ ਹੋ ਜਾਏਗਾ, ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਮਾਮਲੇ ਵਿੱਚ ਬਹੁਤਾ ਇਨਸਾਫ਼ ਕਦੇ ਇੱਦਾਂ ਮਿਲਦਾ ਹੁੰਦਾ। ਤੇ ਹਰਿਦੁਆਰ ਵਿੱਚ ਵੀ ਉਹੀ ਜਿਹੜੀ ਉਹ ਪੁਲਿਸ ਹੈ ਤੇ ਉਹਦੇ ਚ ਵੀ ਕੋਈ ਹੈ ਕੋਈ ਨਵੀਂ ਕੋਈ ਜਾਂਚ ਕੋਈ ਗੱਲ ਆਉਣੀ ਨਹੀਂ, ਕਿਉਂਕਿ ਜਿੰਨਾ ਚਿਰ ਦੂਸਰੀ ਧਿਰ ਦੇ ਬੰਦੇ ਅਰੈਸਟ ਨਹੀਂ ਕੀਤੇ ਜਾਂਦੇ, ਗ੍ਰਿਫਤਾਰ ਨਹੀਂ ਕੀਤੇ ਜਾਂਦੇ ਤਾਂ ਉਹਨਾਂ ਨੂੰ ਵੀ ਕੋਈ ਸੇਕ ਜਿਹੜਾ ਹੈ ਉਹ ਨਹੀਂ ਲੱਗੂਗਾ ਕਿ ਇਹ ਇਸ ਮਾਮਲੇ ਵਿੱਚ ਬਾਹਰੋਂ ਕੋਈ ਸੈਲਾਨੀ ਆਏ ਨੇ, ਅੱਜ ਨਵੇਂ ਬੰਦੇ ਆਏ ਨੇ, ਉਹਨਾਂ ਦੀ ਤੁਸੀਂ ਕੁੱਟਮਾਰ ਕਰੋ ਥੋੜੀ ਜਿਹੀ ਗੱਲ ਤੇ। ਤੇ ਸੋ ਇਹ ਇਸ ਕਿਸਮ ਦਾ ਇਸ਼ੂ ਹੈ। ਪਹਿਲੀ ਗੱਲ ਤਾਂ ਮੈਂ ਜਿੱਦਾਂ ਦੱਸਿਆ ਸੀ ਕਿ ਕੋਈ ਨਵੀਂ ਜਿਹੜੀ ਹੈ ਘਟਨਾ ਨਹੀਂ, ਇਹਦੇ ਪਿੱਛੇ ਫਿਰ ਇਹ ਬਹੁਤ ਸਾਰੇ ਸਮਾਜਿਕ ਸੱਭਿਆਚਾਰਕ ਕਾਰਨ ਵੀ ਹੈਗੇ ਆ। ਤੇ ਹੁਣ ਇੱਕ ਜਿਹੜੀ ਗੱਲ ਉੱਥੋਂ ਨਵੀਂ ਆ ਰਹੀ ਆ ਉਹ ਇਹ ਕਿ ਉੱਥੋਂ ਦੇ ਲੋਕ ਇਸ ਕਰਕੇ ਵੀ ਦੁਖੀ ਨੇ ਕਿ ਜਿਵੇਂ ਅਮਰਨਾਥ ਯਾਤਰਾ ਦੇ ਰਸਤੇ ਚ ਲੰਗਰ ਲੋਕ ਲਾਉਂਦੇ ਆ ਯਾਤਰੂਆਂ ਵਾਸਤੇ, ਸ਼ਰਧਾਲੂਆਂ ਵਾਸਤੇ, ਹੁਣ ਇੱਧਰ ਵੀ ਜਿਹੜੇ ਹੈਗੇ ਲੰਗਰ ਲਾਉਣੇ ਸ਼ੁਰੂ ਕਰ ਦਿੱਤੇ ਆ। ਤੇ ਉਹਨਾਂ ਨੂੰ ਇਹ ਵੀ ਜੇ ਇਹ ਲੰਗਰ ਵਾਲਾ ਕੰਮ ਚੱਲਦਾ ਤਾਂ ਜਿਹੜਾ ਸਾਡਾ ਖਾਣ ਪੀਣ ਦਾ ਸਮਾਨ ਹੈ ਜਿਹੜਾ ਇੱਥੇ ਲੋਕਾਂ ਨੇ ਢਾਬਿਆਂ ਤੇ ਬਹਿ ਕੇ ਖਾਣਾ ਸੀ ਜਿਸ ਕਰਕੇ ਵੱਡੇ ਵੱਡੇ ਉਹਨਾਂ ਨੇ ਆਪਣੇ ਬਣਾਏ ਆ, ਫਿਰ ਉਹਨਾਂ ਦੇ ਬਿਜ਼ਨਸ ਦੇ ਉੱਤੇ ਅਸਰ ਪੈਂਦਾ। ਇੱਕ ਇਹ ਵੀ ਜਿਹੜਾ ਇੱਕ ਇਹਦਾ ਕਾਰਨ ਬਣ ਗਿਆ। ਤੇ ਸੋ ਇਹ ਕਾਫੀ ਜਿਹੜੀਆਂ ਗੱਲਾਂ ਨੇ। ਤੇ ਦੂਜਾ ਇਹ ਹੈ ਕਿ ਸਾਡੇ ਜਿਹੜਾ ਹੈਗਾ ਖਾਸ ਕਰਕੇ ਸਿੱਖ ਸਮਾਜ ਦੇ ਅੰਦਰ ਜਾਂ ਕਮਿਊਨਿਟੀ ਦੇ ਅੰਦਰ ਤੇ ਇਸ ਗੱਲ ਨੂੰ ਵੀ ਵਾਰ ਵਾਰ ਇਹ ਪ੍ਰਚਾਰੀ ਜਾਣਾ ਕਿ ਉੱਥੋਂ ਦੀ ਜਿਹੜੀ ਇਤਿਹਾਸਕ ਯਾਤਰਾ ਤੇ ਚੱਲੇ ਆ ਜਾਂ ਹੋਰ ਆ ਉਹਦੇ ਬਾਰੇ ਜਿਹੜੀ ਥੋੜਾ ਜਾ ਹਿਸਟੋਰੀਕਲੀ ਸਪਸ਼ਟ ਹੋਣ ਦੀ ਲੋੜ ਹੈ ਕਿ ਜਿਹੜੀਆਂ ਚੀਜ਼ਾਂ ਸਿਰਫ ਸੈਲਾਨੀ ਕੇਂਦਰਾਂ ਵਜੋਂ ਵਿਕਸਿਤ ਕੀਤੀਆਂ ਠੀਕ ਹੈ, ਭਾਵੇਂ ਉਹਦੇ ਪਿੱਛੇ ਜਿਹੜਾ ਹੈ ਭਾਵਨਾ ਉਹ ਧਰਮ ਵਾਲੀ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਪਹਾੜੀ ਖੇਤਰਾਂ ਚ ਗੁਰਦੁਆਰੇ ਨੇ, ਮਨੀਕਰਨ ਵੀ ਇਸ ਤਰ੍ਹਾਂ ਦਾ ਗੁਰਦੁਆਰਾ ਹੈ ਜਿੱਥੇ ਲੋਕ ਧਾਰਮਿਕ ਉਹਦੇ ਨਾਲ ਸ਼ਰਧਾ ਦੇ ਨਾਲ ਜਾਂਦੇ ਆ। ਤੇ ਪਰ ਜੇ ਉਹਨੂੰ ਆਪਾਂ ਇਤਿਹਾਸ ਨਾਲ ਜੋੜਨ ਦੀ ਗੱਲ ਕਰੀਏ ਤੇ ਉਹ ਜਿਹੜੀ ਹੈ ਉਹ ਸਾਡੀ ਇੱਕ ਗਲਤੀ ਹੈ ਹਿਸਟੋਰੀਕਲੀ। ਤੇ ਇਹਦੇ ਚ ਮੇਰਾ ਖਿਆਲ ਹੈ ਸਿੱਖ ਸੰਸਥਾਵਾਂ ਨੂੰ ਵੀ ਇਨੀਸ਼ੀਏਟਿਵ ਲੈਣਾ ਚਾਹੀਦਾ, ਪਰ ਉਹ ਨਹੀਂ ਕੋਈ ਏਦਾਂ ਦਾ ਇਨੀਸ਼ੀਏਟਿਵ ਲੈਂਦਾ ਤੇ ਜਿਸ ਕਰਕੇ ਸਾਰਾ ਕੁਛ ਚੱਲੀ ਜਾਂਦਾ।
0: ਜੀ ਬਿਲਕੁਲ, ਹਾਲੇ ਆਪਾਂ ਵੇਖਦੇ ਹਾਂ ਕਿ ਹਰ ਸਾਲ ਕੋਈ ਨਾ ਕੋਈ ਘਟਨਾ ਇੱਦਾਂ ਦੀ ਜ਼ਰੂਰ ਵੇਖਣ ਨੂੰ ਮਿਲਦੀ ਹੈ, ਫਿਰ ਉਹਦੇ ਨਾਲ ਲੋਕ ਪਰਿਵਾਰ ਫਿਰ ਥੋੜ੍ਹਾ ਜਿਹਾ ਮਹਿਸੂਸ ਵੀ ਕਰਦੇ ਆ ਜਾਣਾ ਨਹੀਂ ਜਾਣਾ, ਉਹ ਚੀਜ਼ਾਂ ਵੀ ਜ਼ਰੂਰ ਧਿਆਨ ਦੇ ਵਿੱਚ ਰੱਖੀਆਂ ਜਾਂਦੀਆਂ, ਇੱਕ ਵਾਰੀ ਸੋਚ ਵਿਚਾਰ ਦੇ ਵਿੱਚ ਤਾਂ ਜ਼ਰੂਰ ਆ ਹੀ ਜਾਂਦੀਆਂ। ਇੱਧਰ ਇੱਕ ਖਬਰ ਤੁਸੀਂ ਸਾਂਝੀ ਕੀਤੀ ਹੈ ਡਾਕਟਰ ਜੌਲ ਨੂੰ ਲੈ ਕੇ, ਜਿਹੜੇ ਤਰੀਕੇ ਦੇ ਨਾਲ ਜਿਹੜੇ ਐਂਗਲ ਤੋਂ ਇਹਨਾਂ ਨੇ ਚੀਜ਼ਾਂ ਨੂੰ ਵੇਖਿਆ ਅਤੇ ਵਿਖਾਇਆ ਅਤੇ ਮੁਫਤਖੋਰੀ ਜਿਹੜੀ ਆ ਬੰਦ ਕਰਨ ਦੀ ਚੁਣੌਤੀ ਦਿੱਤੀ ਆ, ਕਿਵੇਂ ਅਤੇ ਕਿਹੜੇ ਤਰੀਕੇ ਦੇ ਨਾਲ, ਕਿਉਂਕਿ ਚਲੋ ਇਹ ਆਪਾਂ ਇਹ ਵੇਖ ਰਹੇ ਹਾਂ ਕਿ ਫਸਲੀ ਵਿਭਿੰਨਤਾ ਦੇ ਉੱਤੇ ਗੱਲਾਂ ਤਾਂ ਬੜੇ ਚਿਰਾਂ ਤੋਂ ਹੋ ਰਹੀਆਂ ਨੇ, ਬੜੇ ਚਿਰਾਂ ਤੋਂ ਇਹ ਸੁਝਾਅ ਨੇ ਕਿ ਆਪਾਂ ਝੋਨਾ ਬੰਦ ਕਰ ਦਈਏ, ਕਣਕ ਦੀ ਥਾਂ 'ਤੇ ਕੁਛ ਹੋਰ ਲਾਈਏ, ਸੋ ਇਹ ਸਾਰਾ ਕੁਛ ਚੱਲ ਰਿਹਾ। ਪਰ ਨਾਲ ਦੀ ਨਾਲ ਇੱਕ ਸਮੱਸਿਆ ਜਿਹੜੀ ਆ ਜਿਹਦੇ ਬਾਰੇ ਕੋਈ ਖਬਰਾਂ ਦੇ ਵਿੱਚ ਹਲੇ ਨਹੀਂ ਬਹੁਤਾ ਆ ਰਿਹਾ, ਮੌਸਮ ਦੀ ਤਬਦੀਲੀ ਦੇ ਕਰਕੇ ਕਹਿੰਦੇ ਨੇ ਕਿ ਬਹੁਤ ਸਾਰੀਆਂ ਫਸਲਾਂ ਹੁਣ ਹੋ ਹੀ ਨਹੀਂ ਪਾ ਰਹੀਆਂ ਸਮੇਂ ਤੋਂ ਪਹਿਲਾਂ, ਬਹੁਤ ਜ਼ਿਆਦਾ ਗਰਮੀ ਜਾਂ ਬਹੁਤ ਜ਼ਿਆਦਾ ਠੰਡ ਬੜੀਆਂ ਫਸਲਾਂ ਨੂੰ ਮਾਰ ਹੀ ਦੇ ਰਹੀ ਹੈ, ਜਿੱਦਾਂ ਬੜੇ ਇਲਾਕਿਆਂ ਦੇ ਵਿੱਚੋਂ ਅਖਬਾਰਾਂ ਦੇ ਵਿੱਚ ਤਾਂ ਨਹੀਂ ਪਰ ਵੈਸੇ ਸਰੋਤਾਂ ਤੋਂ ਇਹ ਖਬਰਾਂ ਜਿਹੜੀਆਂ ਪਿੰਡੋ ਪਿੰਡੋ ਆ ਰਹੀਆਂ ਨੇ ਕਿ ਜਿਹੜੀ ਈਵਨ ਮੂੰਗੀ ਦੀ ਵੀ ਫਸਲ ਸੀ ਉਹਦੀਆਂ ਵੀ ਕਰੂੰਬਲਾਂ ਸੜ ਗਈਆਂ, ਸੋ ਕੀ ਇਸ ਪਾਸੇ ਨੂੰ ਵੀ ਧਿਆਨ ਦਿੱਤਾ ਜਾਊਗਾ ਜਾਂ ਫਿਰ ਸਿੱਧਾ ਹੀ ਸਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਚਾਹੀਦਾ ਤਾਂ ਇਹ ਆ ਕਿ ਨਾਲ ਦੀ ਨਾਲ ਆਪਾਂ ਇਹ ਵੀ ਸਾਰਾ ਕੁਛ ਵਿਚਾਰ ਲਈਏ।
1: ਦੇਖੋ ਰਣਜੋਤ ਜੀ, ਪਹਿਲੀ ਗੱਲ ਤਾਂ ਡਾਕਟਰ ਐਸ ਐਸ ਜੌਹਲ ਦੀ ਰਿਸਪੈਕਟ ਹੈ ਬਹੁਤ ਸਿੱਖ ਜਗਤ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ, ਕਿਸਾਨੀ ਦੇ ਵਿੱਚ ਵੀ। ਤੇ ਕਿਉਂਕਿ ਸ਼ੁਰੂ ਦੇ ਵਿੱਚ ਉਹ ਜਿਹੜੀਆਂ ਹੈਗਾ ਸਾਡਾ ਇੱਕ ਨੈਸ਼ਨਲ ਲੈਵਲ ਤੇ ਜਿਹੜਾ ਇੱਕ ਬਹੁਤ ਵੱਡਾ ਕਮਿਸ਼ਨ ਹੈ ਖੇਤੀ ਲਾਗਤਾਂ ਵਾਲਾ ਤੇ ਜਿਹੜਾ ਖਰਚਿਆਂ ਵਾਲਾ ਕਮਿਸ਼ਨ ਹੈ, ਉਹਦੇ ਉਹ ਚੇਅਰਮੈਨ ਰਹੇ ਨੇ। ਤੇ ਫਿਰ ਉਹਦੀਆਂ ਕੁਛ ਸਿਫਾਰਿਸ਼ਾਂ ਸੀਗੀਆਂ ਕਿ ਜਿਹੜੀਆਂ ਖੇਤੀ ਲਾਗਤਾਂ ਨੂੰ ਜਿਹੜੀ ਪ੍ਰੋਕਿਓਰਮੈਂਟ ਰੇਟ ਹੈ ਫਸਲਾਂ ਦਾ ਉਹਦੇ ਨਾਲ ਜੋੜਿਆ ਜਾਵੇ। ਤੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਰਹੇ ਨੇ, ਉਦੋਂ ਬਾਅਦ ਪ੍ਰੋਫੈਸਰ ਆਫ ਐਮੀਨੈਂਸ ਰਹੇ ਨੇ PAU ਦੇ। ਤੇ ਇੱਕ ਗੱਲ ਜਿਹੜੀ ਹੈ ਉਹਨਾਂ ਦੇ ਠੀਕ ਹੈ, ਉਹਨਾਂ ਦਾ ਨਾਂ ਹੈ, ਸਾਰਾ ਕੁਛ ਹੈਗਾ, ਤੇ ਪਰ ਉਹ ਹੈ ਵੀ ਪੋਲੀਟੀਕਲੀ ਉਹਨਾਂ ਨੂੰ ਕਈ ਜਿਹੜੀ ਗੱਲਾਂ ਦੀ ਮੈਨੂੰ ਲੱਗਦੀ ਹੈ ਉਵੇਂ ਸਮਝ ਨਹੀਂ ਕਿ ਸਿਆਸੀ ਜਾਂ ਸਿਆਸਤ ਆ ਜਿਹੜੀ ਉਹ ਕਿਸ ਚੀਜ਼ ਨੂੰ, ਕਿਸ ਪਾਸੇ ਨੂੰ ਜਿਹੜੀ ਹੈ ਉਹ ਤੋੜਦੀ ਹੈ ਜਾਂ ਤੋੜਨਾ ਚਾਹੁੰਦੀ ਹੈ। ਦੂਸਰੀ ਗੱਲ, ਡਾਕਟਰ ਐਸ ਐਸ ਜੌਹਲ ਖੇਤੀ ਅਰਥਸ਼ਾਸਤਰੀ ਨੇ, ਇਕੋਨੋਮਿਸਟ ਨੇ, ਉਹ ਖੇਤੀ ਵਿਗਿਆਨੀ ਨਹੀਂ ਹੈ। ਤੇ ਇਸ ਕਰਕੇ ਕਈ ਵਾਰੀ ਉਹਨਾਂ ਦੇ ਜਿਹੜੇ ਥੀਸਿਸ ਨੇ ਉਹ ਹਵਾ ਚ ਹੁੰਦੇ ਨੇ ਐਵੇਂ। ਹੁਣ ਜਿਹੜੀਆਂ ਉਹ ਦੋ ਤਿੰਨ ਗੱਲਾਂ ਉਹ ਕਰ ਰਹੇ ਨੇ, ਅਕਸਰ ਉਹ ਲੈਕਚਰਾਂ ਦੇ ਵਿੱਚ ਵੀ ਕਰਦੇ ਨੇ, ਜਦੋਂ ਖੇਤੀ ਕਾਨੂੰਨ ਬਣੇ ਉਦੋਂ ਵੀ ਉਹ ਹੱਕ ਚ ਸੀਗੇ ਵੀ ਇਹ ਖੇਤੀ ਕਾਨੂੰਨ ਬਣਨੇ ਚਾਹੀਦੇ ਨੇ, ਪੰਜਾਬ ਨੂੰ ਇਹਦਾ ਫਾਇਦਾ ਹੋਏਗਾ, ਹੋਰ ਹੈ। ਤੇ ਪਰ ਜੌਹਲ ਸਾਹਿਬ ਇਹ ਭੁੱਲ ਜਾਂਦੇ ਆ ਕਿ ਪੰਜਾਬ ਦੇ ਵਿੱਚ ਲੈਂਡ ਹੋਲਡਿੰਗਸ ਕਿਸ ਕਿਸਮ ਦੀਆਂ ਨੇ, ਜਾਂ ਇੱਥੇ ਕੀ ਜਿਹੜਾ ਹੈਗਾ ਜਿਹੜਾ ਏਡਾ ਵੱਡਾ ਐਗਰੀਕਲਚਰ ਜਿਹੜਾ ਮਾਰਕੀਟਿੰਗ ਸਿਸਟਮ ਬਣਿਆ ਹੋਇਆ, ਸਭ ਤੋਂ ਸਟਰੋਂਗ ਤਾਂ ਪੰਜਾਬ ਚ ਹੀ ਹੈ ਨਾ, ਜਿਹੜਾ ਇਹ ਮੰਡੀਕਰਨ ਬੋਰਡ ਜਾਂ ਮਾਰਕੀਟ ਕਮੇਟੀਆਂ ਵਾਲਾ, ਜਿਹਦੇ ਰਾਹੀਂ ਪ੍ਰੋਕਿਓਰਮੈਂਟ ਹੁੰਦੀ ਹੈ, ਕੋਈ ਕਿਸਾਨਾਂ ਦੇ ਨਾਲ ਧੱਕਾ ਨਹੀਂ ਕਰ ਸਕਦਾ, ਕੋਈ ਕਿਸਾਨਾਂ ਨੂੰ ਪਰੇਸ਼ਾਨ ਕਰਕੇ ਇਹ ਨਹੀਂ ਕਿ ਖਰੀਦਣੀ ਨਹੀਂ, ਵਪਾਰੀ ਏਦਾਂ ਨਹੀਂ ਕਰ ਸਕਦੇ। ਤੇ ਹੁਣ ਉਹ ਸਾਰੇ ਕੁਛ ਦੇ ਉੱਤੇ ਵੀ ਉਹਨਾਂ ਦਾ ਵਿਚਾਰ ਉਲਟ ਸੀਗਾ, ਉਹ ਕਹਿੰਦੇ ਸੀ ਖੇਤੀ ਕਾਨੂੰਨ ਠੀਕ ਨੇ, ਇਹ ਪੰਜਾਬ ਦੇ ਲੋਕਾਂ ਦੇ ਹੱਕ ਚ ਨੇ। ਠੀਕ ਹੈ, ਜਿਹੜੇ ਜਿੱਥੇ ਧਨੀ ਕਿਸਾਨੀ ਆ ਉਹਦੇ ਹੱਕ ਚ ਹੋ ਸਕਦੇ ਨੇ, ਕਿਉਂਕਿ ਉਹਨਾਂ ਦੇ ਕਈ ਮਾਡਲ ਜਿਹੜੇ US ਵਾਲੇ ਮਾਡਲ ਨੇ ਉਹਨਾਂ ਕੋਲੇ, ਤੇ ਉੱਥੇ ਲੈਂਡ ਹੋਲਡਿੰਗ ਵੱਡੀਆਂ ਨੇ US ਦੇ ਵਿੱਚ ਤਾਂ 5-5 ਹਜ਼ਾਰ ਏਕੜ ਜਾਂ ਘੱਟੋ ਘੱਟ 1,000-2,000 ਹੈਕਟੇਅਰ ਦੀਆਂ ਜਿਹੜੀਆਂ ਲੈਂਡ ਹੋਲਡਿੰਗਸ ਨੇ, ਤੇ ਉੱਥੇ ਸਾਰਾ ਕੁਛ ਬਾਰਾ ਖਾ ਜਾਂਦਾ, ਉੱਥੇ ਵੱਡੀ ਮਸ਼ੀਨਰੀ ਵੀ ਬਾਰਾ ਖਾ ਜਾਂਦੀ ਹੈ ਸਾਰਾ ਕੁਛ। ਤੇ ਇੱਥੇ ਉਹ ਜਿਹੜੀ ਗੱਲ ਨਹੀਂ ਹੈ, ਉਹ ਹੁਣ BJP ਦੇ ਪ੍ਰਧਾਨ ਨੂੰ ਮਿਲਣਾ, ਕਿਉਂਕਿ ਪਿੱਛੇ ਜੌਹਲ ਸਾਹਿਬ ਦੀਆਂ ਜਿਹੜੀਆਂ ਸਟੇਟਮੈਂਟਸ ਆਉਂਦੀਆਂ ਰਹੀਆਂ, BJP ਨੂੰ ਲੱਗਦਾ ਵੀ ਸਾਨੂੰ ਸੂਟ ਕਰਦਾ, ਖਾਸ ਕਰਕੇ ਜਦੋਂ ਉਹਨਾਂ ਨੇ ਖੇਤੀ ਕਾਨੂੰਨਾਂ ਦੇ ਹੱਕ ਚ ਗੱਲ ਕੀਤੀ, ਉਦੋਂ ਲੱਗਦਾ ਕਿ ਇਹ ਬੰਦਾ ਜਿਹੜਾ ਸਾਨੂੰ ਜਿਹੜਾ ਹੈਗਾ ਉਹ ਸੂਤ ਬੈਠਦਾ। ਤੇ ਉਹ ਸਾਰਾ ਕੁਛ ਇਹ ਕਰਕੇ, ਦੂਜੀ ਗੱਲ ਜਿਹੜੀ ਉਹ ਮੁਫਤਖੋਰੀ, ਉਹ ਤਾਂ ਅਕਸਰ ਬਹੁਤ ਗੱਲ ਬਾਰੀ ਗੱਲ ਕਹਿੰਦੇ ਆ ਕਿ ਇਹ ਮੁਫਤਖੋਰੀ ਕਿਉਂ ਹੈ, ਜਿਹੜੇ ਟੈਕਸ ਪੇਅਰ ਨੇ ਉਹਨਾਂ ਤੇ ਇਹ ਬੋਝ ਹੈ। ਇੱਕ ਗੱਲ ਬੜੀ ਸਾਫ਼ ਹੈ ਕਿ ਜਦੋਂ ਇਹ ਦੇਸ਼ ਆਜ਼ਾਦ ਹੋਇਆ 1947 ਚ, ਤੇ 1947 ਦੇ ਵਿੱਚ ਹੀ ਜਿਹੜਾ ਸੀ ਇਹ ਸਬਸਿਡੀ ਵਾਲਾ ਸਾਰਾ, ਉਦੋਂ ਇਹ ਰਜੀਮ ਲਿਆਉਣਾ ਪਿਆ ਜਵਾਹਰ ਲਾਲ ਨਹਿਰੂ ਨੂੰ, ਕਿਉਂਕਿ ਖੇਤੀ ਤਾਂ ਬਚ ਹੀ ਨਹੀਂ ਸਕਦੀ। ਹੁਣ US ਦੇ ਵਿੱਚ ਸਭ ਤੋਂ ਵੱਧ ਸਬਸਿਡੀ ਹੈ ਖੇਤੀ ਦੇ ਉੱਪਰ, ਖਾਦਾਂ ਦੇ ਉੱਪਰ, ਤੇ ਜੇ ਹੁਣ ਇੱਥੋਂ ਸਬਸਿਡੀਆਂ ਬੰਦ ਕਰ ਦੇਣ ਜਾਂ ਜਿਹਨਾਂ ਨੂੰ ਇਹ ਸਾਰੀ ਗੱਲ ਜੌਹਲ ਸਾਹਿਬ ਕਹਿ ਰਹੇ ਨੇ, ਤਾਂ ਖੇਤੀ ਤਾਂ ਪਹਿਲਾਂ ਹੀ ਇੱਥੇ ਘਾਟੇ ਦਾ ਧੰਦਾ। ਸੋ ਉਹ ਕੋਈ ਗੱਲਾਂ ਜਿਹੜੀਆਂ ਮੈਚ ਨਹੀਂ ਕਰਦੀਆਂ, ਪਰ ਇਹ ਵੀ ਸਿਆਸੀ ਤੌਰ ਤੇ BJP ਨੂੰ ਇਹ ਠੀਕ ਲੱਗਦਾ, ਤੇ BJP ਨੂੰ ਇਹ ਵੀ ਇਸ ਕਰਕੇ ਵੀ ਠੀਕ ਲੱਗਦਾ ਕਿ ਜੌਹਲ ਸਾਹਿਬ ਦਾ ਜਿਹੜਾ ਹੈਗਾ ਲੋਕਾਂ ਚ ਇੱਕ ਖਾਸ ਪ੍ਰਭਾਵ ਹੈ, ਲੋਕਾਂ ਚ ਖਾਸ ਅਸਰ ਹੈ, ਵੀ ਜੇ ਸਾਡੇ ਨਾਲ ਤੁਰ ਪੈਣ ਜਾਂ ਸਾਡੇ ਨਾਲ ਜੁੜ ਜਾਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਵੀ ਸ਼ਾਇਦ ਸਾਡੇ ਕਿਤੇ ਨਾ ਕਿਤੇ ਇੱਦਾਂ ਪੰਜਾਬ ਦੇ ਵਿੱਚ ਜਿਹੜੇ ਪੈਰ ਲੱਗ ਜਾਣ। ਪਰ ਜੌਹਲ ਸਾਹਿਬ ਉਦੋਂ ਹੀ ਕਿਸਾਨਾਂ ਨੇ ਰੱਦ ਕਰਤਾ ਸੀ ਉਹਨਾਂ ਨੂੰ ਜਦੋਂ ਉਹਨਾਂ ਨੇ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਸੀ, ਤੇ ਬਾਅਦ ਦੇ ਵਿੱਚ ਚਲੋ ਉਹ ਥੋੜਾ ਜਿਹਾ ਮਲਮੀ ਜੀਭ ਨਾਲ ਗੱਲ ਕਰਦੇ ਰਹੇ, ਤੇ ਹੁਣ ਵੀ ਭਾਵੇਂ ਨਿਊਜ਼ ਦੇ ਵਿੱਚ ਇੱਦਾਂ ਦੀਆਂ ਗੱਲਾਂ ਆਈਆਂ ਨੇ ਕਿ ਉਹਨਾਂ ਨੇ ਆਹ ਕਿਹਾ ਕਿ ਆਹ ਖਤਮ ਕਰ ਦੇਣ, ਮੁਫਤਖੋਰੀ ਜਿਹੜੀ ਆ ਉਹ ਖਤਮ ਕਰ ਦੇਣ। ਹੁਣ ਜਿਹੜੇ ਦੇਸ਼ ਦੇ ਵਿੱਚ ਜਿਹੜਾ ਗਰੀਬੀ ਦਾ ਜਿਹੜਾ ਲੈਵਲ ਹੈ ਇਹ ਹੈ ਕਿ ਦੇਸ਼ ਦੇ ਜਿਹੜਾ ਹੈਗਾ 70-80 ਕਰੋੜ ਲੋਕਾਂ ਨੂੰ ਤੁਹਾਨੂੰ ਮੁਫ਼ਤ ਅਨਾਜ ਮੁਫ਼ਤ ਉਹ ਦੇਣਾ ਪੈ ਰਿਹਾ ਹੋਵੇ, ਤੇ ਉੱਥੇ ਤੁਸੀਂ ਇਹ ਗੱਲ ਕਿਵੇਂ ਸੋਚ ਸਕਦੇ ਹੋ ਕਿ ਇੱਥੇ ਸਾਰੀਆਂ ਗੱਲਾਂ ਇਹ ਹੋ ਸਕਦੀਆਂ ਨੇ। ਭਾਵੇਂ ਇਹ ਮਾਮਲਾ ਜਿਹੜਾ ਹੈਗਾ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਵੋਟ ਬੈਂਕ ਦੇ ਨਾਲ ਜੁੜਿਆ ਹੋਇਆ, ਤੇ ਫਿਰ ਉਹ ਕਹਿੰਦੇ ਪੰਜਾਬ ਚ ਖਤਮ ਕਰੋ, ਇਹ ਇਕੱਲੇ ਪੰਜਾਬ ਚ ਕਿਵੇਂ ਹੋਜੂ ਜਦੋਂ ਪੂਰੇ ਦੇਸ਼ ਦੇ ਵਿੱਚ ਉਹ ਇਹ ਸਾਰਾ ਕੁਛ ਕਰ ਰਹੇ ਨੇ। ਆਟਾ ਦਾਲ ਦੀ ਸਕੀਮ ਉਹਨਾਂ ਨੇ ਚਲਾਈ ਹੋਈ ਹੈ, ਹੋਰ ਜਿਹੜੀਆਂ ਸਕੀਮਾਂ ਇੰਨੀਆਂ ਚਲਾਈ ਹੋਈ, ਵਿੱਚੋਂ ਇੱਕ ਸਟੇਟ ਚੋਂ ਜਿਹੜੀ ਉਹ ਕਿਵੇਂ ਖਤਮ ਹੋ ਜੂਗੀ, ਤੇ ਸੋ ਇਸ ਤਰ੍ਹਾਂ ਦੀ ਜਿਹੜੀ ਉਹ ਗੱਲਬਾਤ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਫਸਲੀ ਭਿੰਨਤਾ ਵਾਲੀ, ਇਹ ਬਿਲਕੁਲ ਠੀਕ ਹੈ। ਫਸਲੀ ਭਿੰਨਤਾ ਬਾਰਾ ਖਾਂਦੀ ਨੀ ਪੰਜਾਬ ਦੇ ਕਿਸਾਨ ਨੂੰ ਕਿਸੇ ਵੀ ਰੂਪ ਦੇ ਵਿੱਚ, ਕਿਉਂਕਿ ਉਦੋਂ ਜੌਹਲ ਸਾਹਿਬ ਹੀ ਸੀ ਉਹ ਸਾਰੀਆਂ ਇਹ ਜਿਹੜੀਆਂ ਸੀ, ਜਦੋਂ ਸਾਡੇ ਇੱਥੇ ਗ੍ਰੀਨ ਰੈਵੋਲੂਸ਼ਨ ਆਉਂਦਾ ਹੈ ਤੇ ਇਹੋ ਜਿਹੜੇ ਹੋਰ ਖੇਤੀ ਵਿਗਿਆਨੀ ਅਰਥਸ਼ਾਸਤਰੀ ਸੀ ਕਿ ਇਸ ਤਰੀਕੇ ਨਾਲ ਲਿਆਂਦਾ ਜਾਵੇ। ਉਦੋਂ ਦੇਸ਼ ਦਾ ਢਿੱਡ ਭਰਨਾ ਸੀਗਾ, ਦੇਸ਼ ਨੂੰ ਚੌਲ ਚਾਹੀਦੇ ਸੀ, ਅਨਾਜ ਚਾਹੀਦਾ ਸੀ, ਤੇ ਇੱਥੇ ਇਸ ਤਰੀਕੇ ਦਾ ਜਿਹੜਾ ਹੈਗਾ ਖੇਤੀ ਦਾ ਇੱਕ ਮਾਡਲ ਜਿਹੜਾ ਅਪਣਾਇਆ। ਤੇ ਹੁਣ ਸਮੱਸਿਆ ਇਹ ਹੋ ਗਈ ਕਿ ਮੈਂ ਜਿੱਦਾਂ ਦੱਸਿਆ ਕਿ ਛੋਟੀਆਂ ਲੈਂਡ ਹੋਲਡਿੰਗ ਨੇ ਤੇ ਕਿਸਾਨ ਦਾ ਤਾਂ ਜਿਹੜਾ ਹੈਗਾ ਭਾਂਡੇ ਮੂਧੇ ਵੱਜ ਜਾਂਦੇ ਆ ਜੇ ਇੱਕ ਫਸਲ ਮਰ ਜੇ ਤਾਂ। ਜਿਹੜਾ ਇਹ ਹੈ ਵੀ ਉਹ ਹੁਣ ਜੇ ਕਿਸੇ ਕੋਲ 2 ਏਕੜ ਹੈ, 2 ਏਕੜ ਚੋਂ ਕੀ ਵਿਭਿੰਨਤਾ ਕਰ ਲੂ ਉਹਦੇ ਚ? ਉਹ 2 ਏਕੜ ਦੇ ਵਿੱਚ ਕਣਕ ਛੱਡ ਕੇ ਕਣਕ ਦੀ ਥਾਂ ਤੇ ਕੀ ਲਾਊਗਾ? ਦਾਲ ਲਾ ਲੂ, ਮਸਰੀ, ਜੇ ਜੇ ਮਰ ਗਈ ਗੱਲ ਖਤਮ, ਕਣਕ ਮਰਦੀ ਤਾਂ ਨੀ, ਝੋਨਾ ਮਰਦਾ ਨੀ, ਭਾਵੇਂ ਕੁਛ ਵੀ ਲੈ ਦੇ ਕੇ। ਸੋ ਇਸ ਤਰ੍ਹਾਂ ਦਾ ਜਿਹੜਾ ਹੈ ਇਹ ਗੱਲਾਂ ਜਿਹੜੀਆਂ ਨੇ ਉਹ ਬਿਆਨਾਂ ਦੇ ਪੱਧਰ ਤੇ ਜਾਂ ਉਸ ਲੈਵਲ ਤੇ ਅਕੈਡਮਿਕ ਪੱਧਰ ਤੇ ਚੰਗੀਆਂ ਲੱਗਦੀਆਂ ਨੇ, ਪਰ ਪ੍ਰੈਕਟੀਕਲੀ ਜਿਹੜਾ ਉਹ ਹੈ ਨੀ। ਦੂਜੀ ਗੱਲ ਇਹ ਹੈ ਕਿ ਲਗਾਤਾਰ ਜਿਹੜੀ ਹੈ ਉਹ ਕਿ ਇੱਥੇ ਸਪਰੇ ਬਹੁਤ ਕੀਤੀ ਜਾ ਰਹੀ ਹੈ। ਇੱਕ ਇਹ ਵੀ ਜਿਹੜੀਆਂ ਕੁਛ ਪੈਰਲਲ ਜਿਹੜੀਆਂ ਗੱਲਾਂ ਇਹ ਚੱਲ ਰਹੀਆਂ ਨੇ, ਖਾਸ ਕਰਕੇ ਕਿਸਾਨੀ ਨੂੰ ਉਹ ਕਰਨ ਵਾਸਤੇ, ਤੇ ਕਿ ਆਹ ਦੇਖੋ ਜੀ ਮੱਧ ਪ੍ਰਦੇਸ਼ ਦੀ ਕਣਕ ਹੈ ਇਹ ਵਧੀਆ, ਪੰਜਾਬ ਦੀ ਕਣਕ ਵਧੀਆ ਨੀ, ਕਿਉਂਕਿ ਪੰਜਾਬ ਦੇ ਵਿੱਚ ਲੋਕ ਖਾਦ ਪਾਉਂਦੇ ਆ, ਪੰਜਾਬ ਦੇ ਵਿੱਚ ਲੋਕ ਸਪਰੇਆਂ ਕਰਦੇ ਆ ਜਾਂ ਇੱਦਾਂ ਦੀ ਕਰਦੇ। ਤੇ ਹੁਣ ਦੇਖੋ ਪੰਜਾਬ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਹਰੇ ਇਨਕਲਾਬ ਤੋਂ ਬਾਅਦ ਜਿਹੜੀਆਂ ਦੇਸ਼ ਦੇ ਵਿੱਚ ਚੋਟੀ ਦੀਆਂ ਜਿਹੜੀਆਂ 2-3 ਯੂਨੀਵਰਸਿਟੀਆਂ ਸੀ ਉਹ ਲੁਧਿਆਣੇ ਚ ਬਣੀ। ਇੱਥੋਂ ਦੇ ਖੇਤੀ ਵਿਗਿਆਨੀ ਡਾਕਟਰ ਖੁਸ਼ ਦਾ ਨਾਂ ਪੂਰੀ ਦੁਨੀਆਂ ਚ ਹੈਗਾ ਇੱਕ ਚੌਲ ਵਿਗਿਆਨੀ ਦੇ ਤੌਰ ਤੇ, ਤੇ ਉਹ ਇਸ ਯੂਨੀਵਰਸਿਟੀ ਨੇ ਪੈਦਾ ਕੀਤੇ। ਤੇ ਹੁਣ ਕਿਉਂਕਿ ਦੂਜੇ ਪਾਸੇ ਜਿਹੜੀਆਂ ਪੈਰਲਲ ਕਾਰਪੋਰੇਟ ਘਰਾਣੇ ਕਹਿ ਲਓ ਜਾਂ ਵਪਾਰੀ ਕਹਿ ਲਓ ਉਹ ਇਸ ਤਰੀਕੇ ਨਾਲ ਹੈ ਕਿ ਇਹ ਤਾਂ ਪੰਜਾਬ ਦੀ ਤਾਂ ਕਣਕ ਕਿਸੇ ਕੰਮ ਦੀ ਨੀ, ਤੇ ਮੱਧ ਪ੍ਰਦੇਸ਼ ਚੋਂ ਇਹ ਆਉਂਦੀ ਹੈ ਜਿਹੜੀ ਆ ਫਲਾਨੀ ਆ ਸ਼ਰਬਤੀ ਆ ਇਹ ਹੈ ਉਹ ਲਿਆ ਕੇ ਵੇਚੀ ਜਾਂਦੇ ਆ ਸਾਡੇ ਲੋਕ, ਕਿਉਂਕਿ ਜਿਹੜਾ ਸਾਡਾ ਮੱਧ ਵਰਗ ਹੈ ਜਾਂ ਈਵਨ ਜਿਹੜਾ ਥੋੜਾ ਜਿਹਾ ਹੇਠਲਾ ਮੱਧ ਵਰਗ ਵੀ ਆ ਤੇ ਉਹਨੂੰ ਇਹ ਵੀ ਉਹਦੀ ਜੇਬ ਚ ਬੋਝੇ ਚ ਪੈਸੇ ਹੈਗੇ ਅਫੋਰਡ ਕਰ ਸਕਦਾ, ਉਹਨੂੰ ਛੱਡ ਕੇ ਉਹ ਕਹਿੰਦੇ ਵੀ ਆਹ ਦਿਓ ਸਾਨੂੰ ਆਹ ਆਟਾ ਦਿਓ। ਸੋ ਜਦੋਂ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਕੱਲੀ ਕਣਕ ਨੂੰ ਲੈ ਕੇ ਨੀ ਸਬਜ਼ੀਆਂ ਨੂੰ ਲੈ ਕੇ ਹੋਰ, ਤੇ ਉਹ ਇਸ ਕਰਕੇ ਉਹ ਚੱਲਣ ਹੀ ਨੀ ਦਿੱਤਾ ਜਾਂਦਾ। ਜਿਹੜਾ ਹੁਣ ਇੱਥੇ ਇੱਕ ਪੈਰਲਲ ਜਿਹੜਾ ਚੱਲ ਰਿਹਾ ਔਰਗੈਨਿਕ ਫਾਰਮਿੰਗ ਦਾ, ਉਹ ਬਹੁਤ ਖਤਰਨਾਕ ਤਰੀਕੇ ਨਾਲ ਚਲਾ ਰਹੇ ਆ, ਉਹ ਇੱਦਾਂ ਦੂਜੇ ਨੂੰ ਕਹਿ ਰਿਹਾ ਕਿ ਜਿਹੜੀ ਦੂਜੀ ਖੇਤੀ ਦਾ ਨਿਖੇਧ ਹੈ ਕੱਲੀ ਔਰਗੈਨਿਕ ਹੈ। ਹੁਣ ਔਰਗੈਨਿਕ ਦੇ ਸਿਰ ਤੇ ਜਿਹੜਾ ਪੰਜਾਬ ਦਾ ਜਿਹੜਾ ਕਿਸਾਨ ਹੈ ਉਹਦਾ ਢਿੱਡ ਕਿਵੇਂ ਭਰੂਗਾ? ਗੱਲ ਤਾਂ ਇਹ ਹੈ, ਤੇ ਉਹਦੀ ਮਾਰਕੀਟ ਕਿੱਥੇ ਹੈ? ਜਿਵੇਂ ਇਹ ਕਹਿੰਦੇ ਵੀ ਤੁਸੀਂ ਸੂਰਜਮੁਖੀ ਲਾਓ ਜੀ, ਦਾਲਾਂ ਲਾਓ ਜੀ, ਜਿੱਦਾਂ ਤੁਸੀਂ ਮੂੰਗੀ ਦੀ ਜਿਹੜੀ ਹੈ ਤੇ ਉਹ ਉਦਾਹਰਨ ਦਿੱਤੀ ਹੈ। ਜਦੋਂ ਅਸੀਂ ਫਸਲਾਂ ਨੂੰ ਅਸੀਂ ਜ਼ਮੀਨ ਨੂੰ ਉਦਾਂ ਦਾ ਕਰ ਲਿਆ ਉੱਥੇ ਉਹ ਹੁੰਦੀਆਂ ਹੀ ਨੀ। ਤੇ ਦੂਜਾ ਇਹ ਹੈ ਕਿ ਹਰੇਕ ਜਗ੍ਹਾ ਦਾ ਇੱਕ ਆਪਣਾ ਜਿਹੜਾ ਹੈਗਾ ਮਿੱਟੀ ਦਾ ਸੁਭਾਅ ਹੁੰਦਾ, ਮਿੱਟੀ ਦੀ ਤਾਸੀਰ ਹੁੰਦੀ ਹੈ। ਤੇ ਦੂਜਾ ਇਹ ਵੀ ਕਿਸੇ ਵੇਲੇ ਉਹ ਸੀ ਜਦੋਂ ਇੰਨੀ ਜ਼ਮੀਨ ਵੰਡੀ ਨੀ ਸੀ ਗਈ, ਘੱਟੋ ਘੱਟ 10-10 ਏਕੜ ਜਾਂ 8-8-7 ਏਕੜ ਹਰੇਕ ਕਿਸਾਨ ਕੋਲ ਸੀਗੀ, ਉਹ ਉਹਨਾਂ ਕੁ ਵਿੱਚੋਂ ਕੁਛ ਹਿੱਸਾ ਲਾ ਲੈਂਦਾ ਸੀਗਾ, ਉਹ ਮੂੰਗੀ ਦੀ ਕਾਸ਼ਤ ਵੀ ਕਰ ਲੈਂਦਾ ਸੀ, ਗੁਆਰੇ ਦੀ ਵੀ ਕਰ ਲੈਂਦਾ ਸੀ, ਹੋਰ ਦੀ ਕਰ ਲੈਂਦਾ ਸੀ। ਤੇ ਪਰ ਕਿਉਂਕਿ ਹੁਣ ਜਿਸ ਤਰੀਕੇ ਦੇ ਨਾਲ ਖਾਦਾਂ ਦਾ ਇਸਤੇਮਾਲ, ਜਿਸ ਤਰੀਕੇ ਦੇ ਨਾਲ ਕੀੜੇ ਮਾਰਨ ਦਵਾਈਆਂ ਦਾ ਇਸਤੇਮਾਲ ਜਿਹੜਾ ਹੋਰ ਉਹ ਜਿਹੜਾ ਉਹ ਚੱਲ ਰਿਹਾ, ਉਹਨੇ ਫਿਰ ਉਹ ਪ੍ਰਭਾਵਿਤ ਕਰਤੀ ਸਾਰੀ ਜ਼ਮੀਨ। ਦੂਜੀ ਕਲਾਈਮੇਟ ਦੀ ਗੱਲ ਤੁਸੀਂ ਕੀਤੀ ਹੈ, ਬਿਲਕੁਲ ਜਿਹੜੀ ਸਹੀ ਹੈ, ਇਸ ਲੈਵਲ ਤੱਕ ਕਦੇ ਟੈਂਪਰੇਚਰ ਇੰਨਾ ਉੱਪਰ ਜਾਂਦਾ ਹੀ ਨਹੀਂ ਸੀ ਜਿੰਨਾ ਹੁਣ ਚਲਾ ਜਾਂਦਾ। ਤੇ ਸਾਰੀਆਂ ਸਬਜ਼ੀਆਂ ਸਾਰਾ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਉਹ ਮੱਚ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ। ਤੇ ਮਾਲਵਾ ਬੈਲਟ ਦੇ ਵਿੱਚ ਤਾਂ ਕਈ ਥਾਂ ਤੇ ਜੇ ਲੂ ਜ਼ਿਆਦਾ ਪੈ ਜੇ ਨਰਮੇ ਕਪਾਹ ਦੀ ਫਸਲ ਮੱਚ ਜਾਂਦੀ ਹੈ, ਦੁਬਾਰਾ ਬੀਜਣੀ ਪੈਂਦੀ ਹੈ ਜਾਂ ਫਿਰ ਬਦਲ ਕੇ ਕੁਛ ਹੋਰ ਕਰਨਾ ਪੈਂਦਾ, ਮਤਲਬ ਕਿ ਇਸ ਰੂਪ ਦੇ ਵਿੱਚ ਹੋ ਗਿਆ। ਹੁਣ ਜਿਹੜਾ ਦੂਜੇ ਪਾਸੇ ਜਿਹੜਾ ਹੈਗਾ ਨਾ, ਜਦੋਂ ਅਸੀਂ ਇਹਨੂੰ ਕਮਰਸ਼ੀਅਲ ਐਂਗਲ ਤੋਂ ਸੋਚਦੇ ਹਾਂ, ਹੁਣ ਹਰੇਕ ਕਿਸਾਨ ਨੈੱਟ ਹਾਊਸ ਲਾਉਣਾ ਆਪਣੇ ਖੇਤ ਚ ਅਫੋਰਡ ਨਹੀਂ ਕਰ ਸਕਦਾ ਤੇ ਨਾ ਗ੍ਰੀਨ ਹਾਊਸ ਬਣਾ ਸਕਦਾ, ਤੇ ਕਿਉਂਕਿ ਉਹਦੇ ਖਰਚੇ ਤਾਂ ਪਹਿਲਾਂ ਹੀ ਇੰਨੇ ਵੱਧ ਨੇਗੇ ਬਾਕੀ ਦੇ, ਤੇ ਇਸ ਕਰਕੇ ਫਿਰ ਉਹਨੂੰ ਇਹ ਵੀ ਜਿਹੜਾ ਵੱਧ ਤੋਂ ਵੱਧ ਸੌਖੇ ਤਰੀਕੇ ਦੇ ਨਾਲ ਜਿਹੜੀਆਂ ਫਸਲਾਂ ਉੱਗ ਸਕਣ ਤੇ ਜਿਹਦੀ ਜਿਹੜੀ ਹੈਗੀ ਹੈ ਗਰੰਟੀ ਜਿਹੜੀ ਹੈ ਪ੍ਰੋਕਿਓਰਮੈਂਟ ਦੀ, ਇਹਦੇ ਤੇ MSP ਹੈ। ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹਨਾਂ ਤੇ MSP ਹੈ ਨੀ, ਫਿਰ ਇਹ ਵੀ ਜੇ ਉਹ ਫਸਲ ਮਰ ਜੇ ਤਾਂ ਉਹਦੇ ਲਈ ਜ਼ਿੰਮੇਵਾਰ ਕੌਣ? ਤੁਸੀਂ ਬਜਵਾ ਦਿਓ, ਲਿਆ ਕੇ ਨਵੀਆਂ ਚੀਜ਼ਾਂ, ਨਵੀਆਂ ਚੀਜ਼ਾਂ ਦੀ ਕਾਸ਼ਤ ਸ਼ੁਰੂ ਕਰਾ ਦਿਓ। ਠੀਕ ਹੈ, ਤਜਰਬੇ ਦੇ ਪੱਧਰ ਤੇ ਯੂਨੀਵਰਸਿਟੀ ਆਪਣੇ ਫਾਰਮਾਂ ਦੇ ਵਿੱਚ ਉਹਨਾਂ ਕੁ ਕਰ ਲੈਂਦੀ ਹੈ, ਉੱਥੇ ਨੈੱਟ ਹਾਊਸ ਵੀ ਹੈਗੇ, ਗ੍ਰੀਨ ਹਾਊਸ ਵੀ ਹੈਗੇ, ਉਹਨਾਂ ਕੋਲ ਹੋਰ ਪ੍ਰਬੰਧ ਵੀ ਹੈਗੇ, ਤੇ ਸਪਰਿੰਕਲਿੰਗ ਇਰੀਗੇਸ਼ਨ ਦਾ ਸਿਸਟਮ ਹੈਗਾ, ਇਹ ਪੰਜਾਬ ਚ ਸਾਰਾ ਕੁਛ ਕਿੱਥੇ ਹੈ? ਸੋ ਇਹ ਸਾਰੇ ਕੁਛ ਨੂੰ ਧਿਆਨ ਚ ਰੱਖ ਕੇ ਜਿਹੜਾ ਹੈ ਤੁਹਾਨੂੰ ਨੀਤੀਆਂ ਬਣਾਉਣੀਆਂ ਪੈਣਗੀਆਂ, ਜਾਂ ਜੇ ਤੁਸੀਂ ਅਕਾਡੈਮਿਕ ਪੱਧਰ ਤੇ ਕੋਈ ਵਿਚਾਰਧਾਰਾ ਲੈ ਕੇ ਵੀ ਆਉਣੀ, ਜਿੱਦਾਂ ਜੌਹਰ ਸਾਹਿਬ ਜਿਹੜੇ ਲੈ ਕੇ ਆ ਰਹੇ ਆ, ਏਦਾਂ ਹੋਣਾ ਚਾਹੀਦਾ, ਏਦਾਂ ਹੋਣਾ ਚਾਹੀਦਾ। ਕਮਰੇ ਚ ਬੈਠ ਕੇ ਗੱਲਾਂ ਕਰਨੀਆਂ ਤਾਂ ਬਹੁਤ ਨੇ, ਪਰ ਤੁਸੀਂ ਜਦੋਂ ਖੇਤ ਚ ਜਾਂਦੇ ਹੋ, ਫੀਲਡ ਚ ਜਾਂਦੇ ਹੋ, ਉੱਥੇ ਜਾ ਕੇ ਫਿਰ ਤੁਹਾਨੂੰ ਪਤਾ ਲੱਗਦਾ ਵੀ ਕੀ ਚਾਹੀਦਾ ਕੀ ਨਹੀਂ ਚਾਹੀਦਾ। ਸੋ ਇਹ ਇਹ ਇੱਕ ਜਿਹੜਾ ਹੈ ਕਾਰਨ ਹੈ। ਬੀਜੇਪੀ ਦੀ ਤਾਂ ਇੰਨੀ ਕੁ ਉਛਲ ਹੈ ਕਿ ਉਹਨਾਂ ਨੂੰ ਇਹ ਲੱਗਦਾ ਕਿ ਜੇ SS ਜੌਹਲ ਸਾਡੇ ਨਾਲ ਆਉਂਦੇ ਜਾਂ ਸਾਡੀਆਂ ਨੀਤੀਆਂ ਦੇ ਨਾਲ ਜਿਹੜਾ ਉਹ ਖੜਦੇ ਆ, ਤੇ ਕੱਲ ਨੂੰ ਚਲੋ ਸਾਡੇ ਜਿਹੜਾ ਥੋੜਾ ਮੋਟਾ ਇਹ ਹੋਜੂਗਾ ਕਿ ਹਾਂ ਜੌਹਲ ਸਾਹਿਬ ਸਾਡੇ ਨਾਲ ਨੇ। ਕਿਉਂਕਿ ਬੀਜੇਪੀ ਦਾ ਸ਼ੁਰੂ ਤੋਂ ਇਹ ਏਜੰਡਾ ਕਿ ਕੋਈ ਪੁਲਿਸ ਅਫਸਰ ਨੇ ਜਿਹੜੇ ਰਿਟਾਇਰ ਹੋਏ ਨੇ, ਕੋਈ ਫੌਜੀ ਨੇ, ਉਹਨਾਂ ਨੂੰ ਆਪਣੇ ਨਾਲ ਜੋੜਿਆ ਜਾਏ, ਦੇਸ਼ ਭਗਤੀ ਵਾਲੀ ਗੱਲ ਨੂੰ ਜਿਹੜਾ ਉਹ ਰੱਖਿਆ ਜਾਵੇ, ਤੇ ਫਿਰ ਜੇ ਕੋਈ ਏਦਾਂ ਦਾ ਅੜਕੇ ਚੜ੍ਹਦਾ ਬੰਦਾ ਉਹਨੂੰ ਵੀ ਜਿਹੜਾ ਹੈ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਵੇ। ਤੇ ਕੁਛ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਨੇ, ਭਾਵੇਂ ਉਹ ਅਕੈਡਮਿਸ਼ੀਅਨ ਨੇ ਹੋਰ, ਉਹ ਵਲਨਰੇਬਲ ਬਹੁਤ ਨੇ ਇਸ ਮਾਮਲੇ ਦੇ ਵਿੱਚ। ਉਹ ਇਹ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਸ਼ਾਇਦ ਸਾਨੂੰ ਕੋਈ ਹੋਰ ਅਹੁਦਾ ਮਿਲ ਜੇ, ਸਾਨੂੰ ਕਿਤੇ ਕਿਸੇ ਕਮਿਸ਼ਨ ਦੇ ਵਿੱਚ ਹੀ ਲੈ ਲੈਣ, ਸਾਨੂੰ ਕਿਤੇ ਕਿਸੇ ਇਹ ਵੀ ਜਿਹੜਾ ਹੈਗਾ ਨਾਲ ਨਾਲ ਫਿਰ ਇਸ਼ੂ ਇਦਾਂ ਦੇ ਜਿਹੜੇ ਲਾਲਚ ਨੇ ਛੋਟੇ ਛੋਟੇ, ਉਹ ਵੀ ਕਾਰਨ ਹੈ ਕਿ ਅਸੀਂ ਆਪਣਾ ਫਿਰ ਸਾਰਾ ਕੁਝ ਛੱਡ ਕੇ ਉਹਨੂੰ ਜਿਹੜਾ ਦਾਅ ਤੇ ਲਾ ਕੇ ਉਧਰ ਨੂੰ ਤੁਰ ਪੈਂਦੇ।
0: ਜੀ ਬਿਲਕੁਲ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
7: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।
8: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
9: ਹਾਂਜੀ ਰੇਡੀਓ।
10: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
11: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ, ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
12: ਭੋਲੇ ਨੇ ਕਸੂਤੇ ਫਸਾਤੇ।
11: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
13: ਭੋਲਾ ਭਾਈ।
14: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
15: ਸੂਰਜ ਦੇਵਤਾ
14: ਕੀ ਮਤਲਬ?
15: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
14: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
15: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
16: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ,
9: Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available. ਆਓ ਤੇ ਆਪਣੀ ਨਵੀਂ Ford ਦਾ test drive ਕਰੋ. Business fleet ਲਈ ਗੱਲ ਕਰੋ. Vehicle experts Tim Forbes ਜਾਂ Corey ਨਾਲ. Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service. Chetston Ford, ready, set, Ford.
13: ਸੋਨਾ ਚਾਹੀਦਾ,
17: ਭਰੋਸਾ ਚਾਹੀਦਾ,
13: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ. ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ. ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ. ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ.

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552
1: ਤੇ। ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
3: ਆਰ ਯੂ ਰੈਡੀ ਟੂ ਸਟਾਰਟ ਸਮਥਿੰਗ? ਡੂ ਵਾਟ ਯੂ ਲਵ? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
4: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04-10-530-530
4: ਜਾਂ 90-77-93-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
3: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
4: ਭੋਲੇ ਨੇ ਕਸੂਤੇ ਫਸਾਤੇ
3: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ। 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2। ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
5: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸ ਟੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।

रेडियो, हाँ जी, 1674 AM, 23 जून 2026 और मंगलवार दी शाम लेके आए हैं खबर भारत आस्ट्रेलिया दियां, दुनिया जहान दियां भी ने NSW दे विच बजट पेश किता गया की कुछ पाया है तुसी जेकर NSW च रहने हो और किथे किथे खर्चे होंगे उन्हां दी सांझ तुहाडे नाल पावांगे और आखिरकार ग्रीन्स पार्टी दी हमायत दे नाल CGT ते नैगेटिव गेयरिंग नूं लैके जिहड़ा बिल सी उह पार्लीमेंट दे विच लियांदा गया। पॉलिन हैंसन ने कुछ ऐसियां टिप्पणियां कीतियां जिहड़ियां कि आने वाले समय दे विच भारी वी पै सकदियां ने, पर की कुछ होया है आस्ट्रेलिया दी पार्लीमेंट दे विच, अज स्टेट पार्लीमेंट है ते चाहे फैडरल पार्लीमेंट है, सारे लेखे जोखे ਤੁਹਾਡੇ ਤੱਕ ਲੈ ਕੇ ਆਵਾਂਗੇ। ਔਰ ਭਾਰਤ ਦੇ ਵਿੱਚ ਲਖਨਊ ਦੇ ਅੰਦਰ ਜਿਹੜੀ ਅੱਗ ਲੱਗੀ ਸੀ ਜਿਸ 'ਚ 15 ਬੱਚਿਆਂ ਦੀ ਮੌਤ ਹੋਈ ਹੈ, ਉਸ ਦੇ ਹੁਣ ਕਾਰਨ ਸਾਹਮਣੇ ਆ ਰਹੇ ਨੇ। ਪਰ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ, ਭਾਰਤ ਅਤੇ ਆਸਟ੍ਰੇਲੀਆ ਦੀਆਂ ਖਬਰਾਂ ਮਗਰੋਂ ਸਾਂਝੀਆਂ ਕਰਾਂਗੇ ਅਤੇ ਜਾਂਦੇ ਜਾਂਦੇ ਤੁਹਾਨੂੰ ਫੀਫਾ ਵਿਸ਼ਵ ਕੱਪ ਦੀਆਂ ਅਪਡੇਟਸ ਵੀ ਦਿੰਦੇ ਹੋਏ ਚੱਲਾਂਗੇ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਪ੍ਰੋਗਰਾਮ ਨਿਊਜ਼ ਰੂਮ। ਗਜ਼ਾ ਪੱਟੀ ਤੋਂ ਸਭ ਤੋਂ ਪਹਿਲਾਂ ਖਬਰ, ਜਿੱਥੇ ਜੰਗਬੰਦੀ ਦੇ ਦਾਅਵਿਆਂ ਦੇ ਵਿਚਕਾਰ ਇਜ਼ਰਾਈਲ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਔਰ ਇੱਕ ਐਸੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸੋਮਵਾਰ ਦੇ ਦਿਨ ਗਜ਼ਾ ਸ਼ਹਿਰ ਦੇ ਰਿਮਲ ਜ਼ਿਲ੍ਹੇ ਦੇ ਵਿੱਚ ਇੱਕ 16 ਸਾਲਾ ਸਕੂਲੀ ਵਿਦਿਆਰਥਣ ਦੀ ਮੌਤ ਹੋ ਗਈ ਜਦੋਂ ਆਪਣੀ 11ਵੀਂ ਦੀ ਪ੍ਰੀਖਿਆ ਦੇਣ ਜਾ ਰਹੀ ਸੀ। ਹਮਲੇ ਦੀ ਪੁਸ਼ਟੀ ਕਰਦੇ ਹੋਏ ਇਜ਼ਰਾਈਲੀ ਫੌਜ ਨੇ ਮੰਨਿਆ ਹੈ ਕਿ ਉਹਨਾਂ ਦਾ ਨਿਸ਼ਾਨਾ ਹਮਾਸ ਦਾ ਇੱਕ ਲੜਾਕੂ ਸੀ, ਇੱਕ ਅੱਤਵਾਦੀ ਸੀ। ਹਾਲਾਂਕਿ ਫੌਜ ਨੇ ਇੱਕ ਨਾਗਰਿਕ ਦੀ ਜਾਨੀ ਨੁਕਸਾਨ ਦੀ ਰਿਪੋਰਟਾਂ ਦੀ ਪੁਸ਼ਟੀ ਵੀ ਕਰ ਦਿੱਤੀ ਹੈ। 3 ਹੋਰ ਲੋਕ ਜ਼ਖਮੀ ਵੀ ਹੋਏ ਨੇ। ਘਟਨਾ ਸਥਾਨ ਤੋਂ ਪ੍ਰਾਪਤ ਵੀਡੀਓ ਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਵਾਹਨ ਸੜਕ ਦੇ ਉੱਤੇ ਨਿਸ਼ਾਨਾ ਬਣਾਏ ਗਏ ਨੇ। ਸੜਕ ਦੇ ਉੱਤੇ ਖੂਨ ਦੇ ਨਿਸ਼ਾਨ ਵੀ ਦਿਖ ਰਹੇ ਨੇ। ਇਸ ਵਿਦਿਆਰਥਣ ਦੀ ਲਾਸ਼ ਨੂੰ ਗਜ਼ਾ ਦੇ ਅਲ ਸ਼ਿਫਾ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਮਾਂ ਅਤੇ ਸੈਂਕੜਿਆਂ ਫਲਸਤੀਨੀਆਂ ਨੇ ਹੰਝੂਆਂ ਭਰੀ ਅੰਤਮ ਵਿਦਾਇਗੀ ਦਿੱਤੀ। ਇਸ ਵਕਤ ਕੁਝ ਹੋਰ ਕੀਤਾ ਵੀ ਨਹੀਂ ਜਾ ਸਕਦਾ। ਹਾਲਾਂਕਿ ਜੰਗਬੰਦੀ ਦਾ ਸਮਝੌਤਾ ਲਾਗੂ ਹੈ। ਅਕਤੂਬਰ 2025 ਦੇ ਵਿੱਚ ਇਹ ਸਮਝੌਤਾ ਹੋ ਗਿਆ ਸੀ ਕਿ ਇਜ਼ਰਾਈਲ ਤੇ ਗਜ਼ਾ ਪੱਟੀ ਦੇ ਵਿੱਚ ਯਾਨੀ ਹਮਾਸ ਦੇ ਦਰਮਿਆਨ ਸਮਝੌਤਾ ਹੋਇਆ ਸੀ, ਪਰ ਗਜ਼ਾ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਇਜ਼ਰਾਈਲ ਰੁਕਿਆ ਨਹੀਂ ਹੈ। ਉਦੋਂ ਬਾਅਦ ਹਮਾਸ ਨੇ ਕੋਈ ਹਮਲਾ ਇਜ਼ਰਾਈਲ 'ਚ ਕੀਤਾ ਹੋਵੇ ਨਾ ਹੋਵੇ, ਪਰ ਇਜ਼ਰਾਈਲ ਲਗਾਤਾਰ ਜੰਗਬੰਦੀ ਦੇ ਸਮਝੌਤੇ ਦੀ ਉਲੰਘਣਾ ਕਰ ਰਿਹਾ ਔਰ 1000 ਤੋਂ ਵਧੇਰੇ ਫਲਸਤੀਨੀ ਮਾਰੇ ਜਾ ਚੁੱਕੇ ਨੇ। ਪਰ ਜੇਕਰ 7 ਅਕਤੂਬਰ 2023 ਤੋਂ ਸ਼ੁਰੂ ਹੋਇਆ ਸੰਘਰਸ਼ ਇਸ ਦੀ ਸਾਂਝ ਪਾਈਏ ਤਾਂ ਇਜ਼ਰਾਈਲ ਨੇ ਹੁਣ ਤੱਕ 73,000 ਤੋਂ ਵਧੇਰੇ ਫਲਸਤੀਨੀਆਂ ਦੀ ਜਾਨ ਲੈ ਲਈ ਹੈ, ਜਿਸ ਦੇ ਵਿੱਚ ਲਗਭਗ ਅੱਧੀਆਂ ਔਰਤਾਂ ਅਤੇ ਬੱਚੇ ਨੇ। ਉਧਰ ਇਜ਼ਰਾਈਲ ਦੀ ਫੌਜ ਨੇ ਇਸ ਦੇ ਉੱਤੇ ਸਪਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਉਹਨਾਂ ਨੂੰ ਸਿਰਫ ਉਹਨਾਂ ਲੋਕਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਜੋ ਸੁਰੱਖਿਆ ਦੇ ਲਿਹਾਜ਼ ਦੇ ਨਾਲ ਇਜ਼ਰਾਈਲ ਦੇ ਵਾਸਤੇ ਖਤਰਾ ਪੈਦਾ ਕਰ ਸਕਦੇ ਨੇ। ਹਾਲਾਂਕਿ ਤਾਜ਼ਾ ਘਟਨਾ ਦੇ ਵਿੱਚ ਮਾਸੂਮ ਲੋਕਾਂ ਨੂੰ ਮਾਰੇ ਜਾਣ ਦੇ ਉੱਤੇ ਇੱਕ ਵਾਰ ਫਿਰ ਤੋਂ ਸਵਾਲ ਉੱਠੇ ਨੇ, ਪਰ ਦੁਨੀਆ ਭਰ ਦੇ ਵਿੱਚ ਇੰਨਾ ਕੁਝ ਹੋ ਰਿਹਾ ਹੈ ਕਿ ਕੌਮਾਂਤਰੀ ਮੀਡੀਆ ਦਾ ਇਹਨਾਂ ਖਬਰਾਂ ਦੇ ਵੱਲ ਫਿਲਹਾਲ ਧਿਆਨ ਨਹੀਂ ਜਾ ਰਿਹਾ। ਉੱਥੇ ਸਵਿਟਜ਼ਰਲੈਂਡ ਦੇ ਵਿੱਚ ਇਰਾਨ ਤੇ ਅਮਰੀਕਾ ਦੀ ਗੱਲਬਾਤ ਖਤਮ ਹੋ ਗਈ, ਜਿਸ ਦੇ ਵਿੱਚ ਇਰਾਨੀ ਵਫਦ ਦੇ ਜਿਹੜੇ ਵਿੱਚ ਸ਼ਾਮਲ ਸੀ ਮੁਹੰਮਦ ਬਗਰ ਗਲੀਬਾਫ, ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਧਮਕੀ ਤੋਂ ਨਾਰਾਜ਼ ਹੋ ਕੇ ਬੈਠਕ ਛੱਡ ਕੇ ਵੀ ਚਲੇ ਗਏ ਸੀ, ਜਿਸ ਤੋਂ ਬਾਅਦ ਅਮਰੀਕੀ ਧਿਰ ਨੇ ਬੈਠਕ ਦੀ ਮੰਗ ਵੀ ਕੀਤੀ। ਇਰਾਨ ਦੇ ਹੈਦਰਾਬਾਦ ਕੌਂਸੂਲੇਟ ਨੇ ਗਲੀਬਾਫ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਮੀਡੀਆ ਦੇ ਨਾਲ ਉਹ ਗੱਲਬਾਤ ਕਰ ਰਹੇ ਨੇ। ਗਲੀਬਾਫ ਕਹਿ ਰਹੇ ਨੇ ਕਿ 80 ਮਿੰਟ ਦੀ ਗੱਲਬਾਤ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਟਰੰਪ ਸਾਡੇ ਰਾਸ਼ਟਰਪਤੀ ਅਤੇ ਸਾਡੇ ਵਫਦ ਦੇ ਬਾਰੇ ਗੱਲਾਂ ਕਰ ਰਹੇ ਨੇ ਅਤੇ ਹਮਲੇ ਕਰਨ ਦੀ ਧਮਕੀ ਦੇ ਰਹੇ ਨੇ। ਮੈਂ ਅਮਰੀਕੀ ਉਪ ਰਾਸ਼ਟਰਪਤੀ JD Vance ਨੂੰ ਕਿਹਾ ਕਿ ਤੁਸੀਂ ਇੱਥੇ ਗੱਲਬਾਤ ਕਰਨ ਆਏ ਹੋ, ਕੋਈ ਸਮਝੌਤੇ ਦੇ ਵਿੱਚ ਇਹ ਸ਼ਰਤ ਪਹਿਲੀ ਸੀ ਕਿ ਕੋਈ ਧਮਕੀ ਜਾਂ ਦਬਾਅ ਦੇ ਵਿੱਚ ਸਮਝੌਤਾ ਨਹੀਂ ਹੋਣਾ ਚਾਹੀਦਾ, ਜਦਕਿ ਅੱਜ ਹੀ ਤੁਹਾਡੇ ਰਾਸ਼ਟਰਪਤੀ ਨੇ ਧਮਕੀ ਦੇ ਛੱਡੀ ਅਤੇ ਹੁਣ ਇਹ ਸਮਝ ਲਓ ਕਿ ਅਸੀਂ ਇਸ ਗੱਲਬਾਤ ਨੂੰ ਅੱਗੇ ਨਹੀਂ ਤੋਰ ਸਕਦੇ। ਗਲੀਬਾਫ ਨੇ ਅੱਗੇ ਵੀ ਕਿਹਾ ਕਿ ਅਸੀਂ ਗੱਲਬਾਤ ਲਗਭਗ ਖਤਮ ਹੀ ਕਰ ਦਿੱਤੀ ਸੀ, ਮੀਟਿੰਗ ਤੋਂ ਬਾਹਰ ਆ ਗਏ ਸੀ, ਵਾਪਸ ਨਹੀਂ ਸੀ ਗਏ। ਬਾਅਦ ਦੇ ਵਿੱਚ ਅਮਰੀਕੀ ਧਿਰ ਨੇ ਵਿਚੋਲਗੀ ਧਿਰ ਦੇ ਜ਼ਰੀਏ ਇੱਕ ਹੋਰ ਬੈਠਕ ਦੀ ਮੰਗ ਕੀਤੀ, ਹਾਲਾਂਕਿ ਅਸੀਂ ਮਨਾ ਕਰ ਦਿੱਤਾ। ਕਤਰ ਅਤੇ ਪਾਕਿਸਤਾਨ ਦੀ ਵਿਚੋਲਗੀ ਧਿਰ ਸਾਡੇ ਕੋਲ ਆਈ, ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਪਰ ਅਸੀਂ ਸਿੱਧੇ ਅਮਰੀਕੀ ਧਿਰ ਦੇ ਨਾਲ ਮੁੜ ਕੇ ਗੱਲਬਾਤ ਨਹੀਂ ਕੀਤੀ।
ਵੈਸੇ ਇਹ ਜੈਸੇ ਨੂੰ ਤੈਸੇ ਵਾਲੀ ਗੱਲ ਹੈ। ਹੁਣ ਤੱਕ ਅਮਰੀਕੀ ਰਾਸ਼ਟਰਪਤੀ ਆਪਣੇ ਹਿਸਾਬ ਦੇ ਨਾਲ ਮੀਡੀਆ ਨੂੰ ਜਾਣਕਾਰੀ ਦਿੰਦੇ ਰਹੇ ਨੇ, ਪਰ ਜੇਕਰ ਅਜਿਹਾ ਹੋਇਆ ਤਾਂ ਇੱਕ ਤਰੀਕੇ ਦੇ ਨਾਲ ਅਮਰੀਕੀ ਵਫਦ ਦੀ ਇਹ ਬੇਇੱਜ਼ਤੀ ਹੀ ਮੰਨੀ ਜਾ ਸਕਦੀ ਹੈ, ਜਦਕਿ ਅਮਰੀਕਾ ਦੀ ਹਾਲੇ ਤੱਕ ਜਾਂ ਟਰੰਪ ਦੀ ਇਸ ਦੇ ਉੱਤੇ ਟਿੱਪਣੀ ਨਹੀਂ ਆਈ। ਉਧਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਕਿਹਾ ਕਿ ਅਮਰੀਕਾ ਦੀ ਗੱਲਬਾਤ ਨੂੰ ਮੇਜ਼ ਤੇ ਲਿਆਉਣ ਦੀਆਂ ਕੋਸ਼ਿਸ਼ਾਂ ਲਗਭਗ ਨਾਕਾਮ ਹੋ ਗਈਆਂ ਸੀ, ਕਿਉਂਕਿ ਇਜ਼ਰਾਈਲ ਨੇ ਲੈਬਨਾਨ ਦੇ ਉੱਤੇ ਹਮਲਾ ਕਰ ਦਿੱਤਾ ਸੀ। ਹਾਲਾਂਕਿ ਇੱਕ ਵੱਖਰਾ ਕਾਰਨ ਇਸਹਾਕ ਡਾਰ ਨੇ ਸਾਂਝਾ ਕੀਤਾ। ਸਵਿਟਜ਼ਰਲੈਂਡ ਦੇ ਰਿਜ਼ੋਰਟ ਦੇ ਵਿੱਚ ਹੋਈ ਇਸ ਗੱਲਬਾਤ ਦਾ ਜ਼ਿਕਰ ਕਰਦੇ ਇਸਹਾਕ ਡਾਰ ਨੇ ਕਿਹਾ ਕਿ ਗੱਲਬਾਤ ਕੁਝ ਦਿਨ ਪਹਿਲਾਂ ਵੀ ਸ਼ੁਰੂ ਹੋ ਸਕਦੀ ਸੀ, ਪਰ ਲੈਬਨਾਨ ਦੇ ਉੱਤੇ ਇਜ਼ਰਾਈਲੀ ਹਮਲੇ ਕਦੋਂ ਰੁਕਦੇ ਇਸ ਦੀ ਕੋਈ ਗਰੰਟੀ ਨਹੀਂ ਸੀ। ਇਸ ਦਰਮਿਆਨ ਅਲ ਅਰੇਬੀਆ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਹੋਏ ਇਸਹਾਕ ਡਾਰ ਨੇ ਦੱਸਿਆ ਕਿ ਇਰਾਨ ਤੇ ਅਮਰੀਕਾ ਦੇ ਦਰਮਿਆਨ ਜਿਨ੍ਹਾਂ ਮੁੱਦਿਆਂ ਦੇ ਉੱਤੇ ਅੱਗੇ ਚਰਚਾ ਹੋਏਗੀ ਉਸ ਦੇ ਵਿੱਚ ਤਿੰਨ ਵਰਕਿੰਗ ਗਰੁੱਪ ਹੋਣਗੇ, ਇਰਾਨ ਦਾ ਪਰਮਾਣੂ ਮੁੱਦਾ, ਪਾਬੰਦੀਆਂ ਤੇ ਫਰੀਜ਼ ਹੋਏ ਫੰਡ ਤੇ ਲੈਬਨਾਨ। ਇਸਹਾਕ ਡਾਰ ਨੇ ਇਹ ਵੀ ਕਿਹਾ ਕਿ ਗੱਲਬਾਤ ਕਰਨ ਵਾਲਿਆਂ ਨੂੰ ਕੁਝ ਮੁੱਦਿਆਂ ਦੇ ਉੱਤੇ ਕੰਮ ਪੂਰਾ ਕਰਨ ਦੇ ਲਈ 30 ਦਿਨ ਦਿੱਤੇ ਗਏ ਨੇ, ਜਦਕਿ ਵੱਡਾ ਸਮਝੌਤਾ 60 ਦਿਨਾਂ ਦੇ ਵਿੱਚ ਪੂਰਾ ਹੋਣ ਦੀ ਪੂਰੀ ਉਮੀਦ ਹੈ। ਦੱਸ ਦਈਏ ਕਿ 60 ਦਿਨ ਹੀ ਨੇ ਜਦੋਂ ਅਮਰੀਕਾ ਤੇ ਇਰਾਨ ਦੇ ਦਰਮਿਆਨ ਸੀਜ਼ ਫਾਇਰ ਯਾਨੀ ਜੰਗਬੰਦੀ ਦਾ ਇਹ ਟੈਂਪਰੇਰੀ ਸਮਝੌਤਾ ਹੋਇਆ ਹੋਇਆ। ਸਵਿਟਜ਼ਰਲੈਂਡ ਦੇ ਵਿੱਚ ਅਮਰੀਕਾ ਤੇ ਇਰਾਨ ਦੇ ਦਰਮਿਆਨ ਹੋਈ ਤਾਜ਼ਾ ਗੱਲਬਾਤ 'ਚ ਪਾਕਿਸਤਾਨ ਤੇ ਕਤਰ ਨੇ ਵਿਚੋਲਗੀ ਦੀ ਭੂਮਿਕਾ ਨਿਭਾਈ ਸੀ। ਉੱਥੇ ਹੀ ਅਗਲੀ ਖਬਰ ਪਾਕਿਸਤਾਨ ਦੇ ਨਾਲ ਹੀ ਜੁੜੀ ਹੋਈ, ਜਿੱਥੇ ਬਲੂਚਿਸਤਾਨ ਸੂਬੇ ਦੇ ਵਿੱਚ ਬਲੂਚ ਅਧਿਕਾਰਾਂ ਦੀ ਮੰਗ ਕਰਨ ਵਾਲੀ ਕਾਰਕੁਨ ਮਹਿਰੰਗ ਬਲੋਚ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੋਇਟਾ ਦੀ ਇੱਕ ਅਦਾਲਤ ਨੇ ਇਹ ਫੈਸਲਾ ਸੁਣਾਇਆ, ਜਿਸ ਦੇ ਵਿੱਚ ਬਲੂਚਿਸਤਾਨ ਦੇ ਅੰਦਰ ਇੱਕ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ। ਅਦਾਲਤ ਦੇ ਇਸ ਫੈਸਲੇ ਦੇ ਖਿਲਾਫ ਲੋਕ ਸੜਕਾਂ ਦੇ ਉੱਤੇ ਉਤਰ ਆਏ ਨੇ, ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ। ਮਹਿਰੰਗ ਬਲੋਚ ਨੂੰ ਪਾਕਿਸਤਾਨ ਦੇ ਵਿੱਚ ਬਲੂਚਿਸਤਾਨ ਦੀ ਸ਼ੇਰਣੀ ਵੀ ਕਿਹਾ ਜਾਂਦਾ। ਉਸ ਦੇ ਦੋ ਸਹਿਯੋਗੀਆਂ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਫੈਸਲੇ ਨੂੰ ਮਨੁੱਖੀ ਅਧਿਕਾਰ ਸਮੂਹ, ਸਿਆਸੀ ਕਾਰਕੁਨ ਤੇ ਵਿਰੋਧੀ ਧਿਰ ਨੇ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਲੋਕਤੰਤਰ ਦੀ ਆਜ਼ਾਦੀ ਦੇ ਉੱਤੇ ਹਮਲਾ ਦੱਸਿਆ। ਦੱਸ ਦਈਏ ਕਿ ਕੋਇਟਾ ਦੀ ਅਦਾਲਤ ਨੇ ਬਲੂਚ ਯਕੇਜ਼ੀ ਕਮੇਟੀ ਦੀ ਪ੍ਰਮੁੱਖ ਮਹਿਰੰਗ ਬਲੋਚ ਨੂੰ ਇੱਕ ਵਿਰੋਧ ਪ੍ਰਦਰਸ਼ਨ ਦੇ ਦਰਮਿਆਨ ਅਸ਼ਾਂਤੀ ਫੈਲਾਉਣ ਤੇ ਇੱਕ ਅਧਿਕਾਰੀ ਦੀ ਮੌਤ ਦੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ। ਉਸ ਦੇ ਦੋ ਸਾਥੀ ਸਿਗਬਤੁੱਲਾ ਬਲੂਚ ਤੇ ਬਲੋਚ ਕਾਦਿਰ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਫੈਸਲੇ ਤੋਂ ਬਾਅਦ ਬਲੋਚ ਸੰਗਠਨ ਦੀ ਤਰਫ ਤੋਂ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਤੇ ਇਸ ਨੂੰ ਬਲੋਚ ਕੌਮ ਦੇ ਖਿਲਾਫ ਨਫ਼ਰਤ ਦੀ ਇੱਕ ਕਾਰਵਾਈ ਦੱਸਿਆ ਗਿਆ। ਦੱਸਦੀਏ ਕਿ ਮਹਿਰੰਗ ਬਲੋਚ ਨੇ ਬਲੂਚਿਸਤਾਨ ਦੇ ਵਿੱਚ ਅਲੱਗ ਅਲੱਗ ਸੁਰੱਖਿਆ ਮੁਹਿੰਮਾਂ ਦੇ ਦੌਰਾਨ ਲੋਕਾਂ ਦੇ ਉੱਤੇ ਜਬਰਨ ਗਾਇਬ ਹੋਣ ਤੇ ਗੈਰ ਸੰਵਿਧਾਨਕ ਹੱਤਿਆਵਾਂ ਤੇ ਨਾਗਰਿਕਾਂ ਦੀਆਂ ਮੌਤਾਂ ਦੇ ਮੁੱਦਿਆਂ ਨੂੰ ਵੱਖ ਵੱਖ ਸਮਿਆਂ ਦੇ ਉੱਤੇ ਚੁੱਕਿਆ ਏ। ਮਹਿਰੰਗ ਬਲੋਚ ਤੇ ਉਸਦੇ ਦੋ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਬਲੂਚਿਸਤਾਨ ਦੇ ਵਿੱਚ ਇਸ ਫੈਸਲੇ ਦੇ ਅੰਦਰ ਸਖ਼ਤ ਵਿਰੋਧ ਦੇਖਣ ਨੂੰ ਮਿਲਿਆ। ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ, ਟਰਾਂਸਪੋਰਟਰ, ਸਿਆਸੀ ਕਾਰਕੁਨ ਇਕਜੁੱਟ ਹੋ ਕੇ ਸੜਕਾਂ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਨੇ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਨੀਟ ਯੂ ਜੀ 2026 ਦੇ ਰੀ ਐਗਜ਼ਾਮ ਹੋਣ ਤੋਂ ਬਾਅਦ ਭਾਰਤ ਦੇ ਵਿੱਚ ਟੈਲੀਗ੍ਰਾਮ ਐਪ ਨੂੰ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ। ਹਾਲਾਂਕਿ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦਾ ਟੈਲੀਗ੍ਰਾਮ ਅਕਾਊਂਟ ਹਾਲੇ ਵੀ ਨਹੀਂ ਚੱਲ ਰਿਹਾ। ਦਰਅਸਲ ਇਲੈਕਟ੍ਰੋਨਿਕਸ ਤੇ ਸੂਚਨਾ ਆਈ ਟੀ ਮੰਤਰਾਲੇ ਦੀ ਤਰਫ ਤੋਂ ਨਿਯਮ 2000 ਦੀ ਧਾਰਾ 69 ਏ ਦੇ ਤਹਿਤ ਆਦੇਸ਼ ਜਾਰੀ ਕੀਤਾ ਗਿਆ ਸੀ ਕਿ 22 ਜੂਨ ਤੱਕ ਭਾਰਤ ਦੇ ਵਿੱਚ ਟੈਲੀਗ੍ਰਾਮ ਪਲੇਟਫਾਰਮ ਦੇ ਉੱਤੇ ਬੈਨ ਲਗਾਇਆ ਜਾ ਰਿਹਾ, ਕਿਉਂਕਿ ਮੰਤਰਾਲੇ ਨੂੰ ਸ਼ੱਕ ਸੀ ਕਿ ਨੀਟ ਦੀ ਪ੍ਰੀਖਿਆ ਦੇ ਜਿਹੜੇ ਕੁਝ ਕੁਐਸਚਨਸ ਨੇ ਉਹ ਇਸ ਪਲੇਟਫਾਰਮ ਦੇ ਉੱਤੇ ਲੀਕ ਹੋ ਸਕਦੇ ਨੇ, ਜੋ ਕਿ ਪਹਿਲਾਂ ਵੀ ਹੋਏ ਸੀ। ਸਰਕਾਰ ਨੇ ਕਿਹਾ ਕਿ 21 ਜੂਨ ਨੂੰ ਹੋਣ ਵਾਲੀ ਦੁਬਾਰਾ ਪ੍ਰੀਖਿਆ ਦੇ ਵਿੱਚ ਨਿਰਪੱਖਤਾ ਬਣਾਏ ਰੱਖਣ ਦੇ ਲਈ ਤੇ ਭਰੋਸੇਯੋਗਤਾ ਬਣਾਈ ਰੱਖਣ ਦੇ ਲਈ ਇਹ ਕਦਮ ਜ਼ਰੂਰੀ ਸੀ। ਹਾਲਾਂਕਿ ਦੂਸਰੇ ਪਾਸੇ ਟੈਲੀਗ੍ਰਾਮ ਦਾ ਕਹਿਣਾ ਹੈ ਕਿ ਪੂਰੀ ਐਪ ਨੂੰ ਬਲੌਕ ਕਰਨਾ ਇੱਕ ਚੰਗਾ ਫੈਸਲਾ ਨਹੀਂ ਸੀ। ਜਿਸ ਚੈਨਲ ਦੇ ਉੱਤੇ ਸਰਕਾਰ ਨੂੰ ਇਸ ਦਾ ਸ਼ੱਕ ਸੀ ਉਸ ਚੈਨਲ ਨੂੰ ਐਪ ਨੂੰ ਕਹਿ ਕੇ ਬਲੌਕ ਕੀਤਾ ਜਾ ਸਕਦਾ ਸੀ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਨੀਟ ਦੇ ਨਾਲ ਜੁੜੀ ਗੈਰ ਕਾਨੂੰਨੀ ਸਮੱਗਰੀ ਵਾਲੇ 900 ਤੋਂ ਵਧੇਰੇ ਲਿੰਕ ਹਟਾ ਵੀ ਦਿੱਤੇ ਨੇ। ਇਸ ਦਰਮਿਆਨ ਟੈਲੀਗ੍ਰਾਮ ਨੇ ਇਸ ਪਾਬੰਦੀ ਨੂੰ ਚੁਣੌਤੀ ਦੇਣ ਵਾਲੀ ਇੱਕ ਪਟੀਸ਼ਨ ਵੀ ਦਾਇਰ ਕੀਤੀ ਸੀ, ਪਰ ਦਿੱਲੀ ਹਾਈ ਕੋਰਟ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਜਾਰਜ ਕੁਰੀਅਨ ਨੇ ਘੱਟ ਗਿਣਤੀ ਮਾਮਲਿਆਂ ਦੇ ਨਾਲ ਜੁੜਿਆ ਹੋਇਆ ਆਪਣਾ
ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰਾਸ਼ਟਰਪਤੀ ਭਵਨ ਨੇ ਮੰਗਲਵਾਰ ਦੇ ਦਿਨ ਜਾਣਕਾਰੀ ਅੱਜ ਦੇ ਦਿਨ ਦਿੱਤੀ ਹੈ। ਅਸਤੀਫਾ ਤੁਰੰਤ ਪ੍ਰਭਾਵ ਦੇ ਨਾਲ ਸਵੀਕਾਰ ਵੀ ਕਰ ਲਿਆ ਗਿਆ। ਰਾਸ਼ਟਰਪਤੀ ਭਵਨ ਨੇ ਇੱਕ ਬਿਆਨ ਚ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਦੀ ਸਲਾਹ ਦੇ ਉੱਤੇ ਸੰਵਿਧਾਨ ਦੀ ਧਾਰਾ 75 ਦੇ ਖੰਡ 2 ਦੇ ਤਹਿਤ ਕੇਂਦਰੀ ਮੰਤਰੀ ਪਰਿਸ਼ਦ ਤੋਂ ਜਾਰਜ ਕੁਰੀਅਨ ਦੇ ਅਸਤੀਫੇ ਨੂੰ ਤੁਰੰਤ ਪ੍ਰਭਾਵ ਦੇ ਨਾਲ ਸਵੀਕਾਰ ਕਰਨ ਦਾ ਹੁਕਮ ਜਾਰੀ ਕੀਤਾ ਹੈ। ਜਾਰਜ ਕੁਰੀਅਨ ਦਾ 6 ਸਾਲ ਦਾ ਰਾਜ ਸਭਾ ਦਾ ਕਾਰਜਕਾਲ ਵੀ ਪੂਰਾ ਹੋ ਗਿਆ ਹੈ। ਭਾਰਤ ਦੇ ਉੱਤਰ ਪ੍ਰਦੇਸ਼ ਸੂਬੇ ਦੀ ਰਾਜਧਾਨੀ ਲਖਨਊ ਦੇ ਅਲੀਗੰਜ ਇਲਾਕੇ ਦੇ ਵਿੱਚ ਲੱਗੀ ਅੱਗ ਦੇ ਅੰਦਰ ਸਵੇਰ ਵੇਲੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ 15 ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਹੈ। ਇਹ ਸਾਰੇ ਬੱਚੇ ਆਪਣਾ ਭਵਿੱਖ ਬਣਾਉਣ ਦੇ ਲਈ ਇੱਥੇ ਇੱਕ ਅਕੈਡਮੀ ਦੇ ਵਿੱਚ ਪੜ੍ਹਾਈ ਹਾਸਲ ਕਰ ਰਹੇ ਸੀ, ਕੋਚਿੰਗ ਹਾਸਲ ਕਰ ਰਹੇ ਸੀ। ਅਗਨੀਕਾਂਡ ਦੇ ਵਿੱਚ ਰਾਖ ਹੋਈ ਇਮਾਰਤ ਦੇ ਅੰਦਰ ਜਦੋਂ ਦਮਕਲ ਕਰਮੀ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਕਿਸ ਕਦਰ ਇੱਥੇ ਸੁਰੱਖਿਆ ਮਾਣਕ ਜਿਹੜੇ ਨੇ ਉਹਨਾਂ ਦੀ ਧੱਜੀਆਂ ਉਡਾਈਆਂ ਗਈਆਂ ਨੇ। ਦੱਸ ਦਈਏ ਕਿ ਕਮਰਸ਼ੀਅਲ ਬਿਲਡਿੰਗ ਹੋਣ ਦੇ ਚੱਲਦਿਆਂ ਇੱਥੇ ਗੇਮਿੰਗ ਜ਼ੋਨ, ਪੈਟ ਸ਼ਾਪ ਅਤੇ ਦੂਸਰੀਆਂ ਦੁਕਾਨਾਂ ਵੀ ਸੀ ਜਿਹੜੀਆਂ ਬਿਲਡਿੰਗ ਨੂੰ ਸਾਲ 2016 ਦੇ ਵਿੱਚ ਗੈਰ ਕਾਨੂੰਨੀ ਹੋਣ ਦੇ ਬਾਅਦ ਇੱਕ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਚੱਲ ਰਹੀਆਂ ਸੀ ਕਿ ਇਸ ਬਿਲਡਿੰਗ ਨੂੰ ਢਾਹ ਦਿੱਤਾ ਜਾਣਾ, ਪਰ ਬਾਅਦ ਦੇ ਵਿੱਚ ਇਹ ਨੋਟਿਸ ਕੁਝ ਮਹੀਨਿਆਂ ਦੇ ਅੰਦਰ ਵਾਪਸ ਵੀ ਲੈ ਲਿਆ ਗਿਆ। ਪੀੜਤ ਪਰਿਵਾਰਾਂ ਦਾ ਕਹਿਣਾ ਕਿ ਗੇਮਿੰਗ ਜ਼ੋਨ ਦੇ ਵਿੱਚ ਐਨੀਮੇਸ਼ਨ ਸੈਂਟਰ ਦਾ ਪੂਰਾ ਢਾਂਚਾ ਆਟੋਮੈਟਿਕ ਸੀ, ਬਾਇਓਮੈਟ੍ਰਿਕ ਥੰਬ ਇੰਪ੍ਰੈਸ਼ਨ ਦੇ ਨਾਲ ਦਰਵਾਜ਼ਾ ਖੁੱਲ੍ਹਦਾ ਸੀ। ਅੱਗ ਲੱਗਣ ਦੇ ਚੱਲਦਿਆਂ ਲੌਕ ਸਿਸਟਮ ਫੇਲ ਹੋ ਗਿਆ, ਉੱਥੇ ਹੀ ਬਾਹਰ ਨਿਕਲਣ ਦਾ ਜਿਹੜਾ ਰਾਹ ਸੀ ਉਹ ਕੁਝ ਮਿੰਟਾਂ ਦੇ ਵਿੱਚ ਹੀ ਉੱਥੋਂ ਬਾਹਰ ਨਿਕਲਿਆ ਜਾ ਸਕਦਾ ਸੀ, ਯਾਨੀ ਨਾਲ ਦੀ ਨਾਲ ਨਹੀਂ। ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਦੀ ਟੀਮ ਅੱਗ ਲੱਗਣ ਤੋਂ ਲਗਭਗ 40 ਮਿੰਟ ਬਾਅਦ ਆਈ। ਇਹ ਵੀ ਇੱਕ ਵੱਡਾ ਕਾਰਨ ਬਣਿਆ ਕਿ ਇੱਥੇ ਬੱਚਿਆਂ ਦੀ ਜਾਨ ਬਚਾਈ ਨਹੀਂ ਜਾ ਸਕੀ। ਉਸ ਵਕਤ ਤੱਕ ਲਖਨਊ ਦੀ ਇਮਾਰਤ ਦੇ ਵਿੱਚ ਲੱਗੀ ਅੱਗ ਪੂਰੀ ਤਰ੍ਹਾਂ ਦੇ ਨਾਲ ਰਾਖ ਹੋ ਚੁੱਕੀ ਸੀ। ਕੁਝ ਬੱਚੇ ਬਿਲਡਿੰਗ ਦੇ ਕਿਨਾਰੇ ਪਾਈਪਲਾਈਨ ਦੇ ਨਾਲ ਲਟਕੀਆਂ ਤਾਰਾਂ ਦੇ ਸਹਾਰੇ ਥੱਲੇ ਕੁੱਦੇ। ਇੱਕ ਨੌਜਵਾਨ ਨੇ ਅੱਗ ਦੇ ਵਿੱਚ ਘਿਰੀ ਬਿਲਡਿੰਗ ਤੋਂ ਬਾਹਰ ਖਿੜਕੀ ਤੋਂ ਥੱਲੇ ਛਾਲ ਜਦੋਂ ਲਗਾਈ ਤਾਂ ਉਹ ਸਿੱਧੀ ਰੇਲਿੰਗ ਦੇ ਉੱਤੇ ਆ ਡਿੱਗ ਗਿਆ। ਰੇਲਿੰਗ ਉਸਦੇ ਪੇਟ ਦੇ ਵਿੱਚ ਵੜ ਗਈ ਅਤੇ ਜ਼ਿਆਦਾ ਖੂਨ ਵਹਿਣ ਦੇ ਚੱਲਦਿਆਂ ਉਸਦੀ ਮੌਕੇ 'ਤੇ ਜਾਨ ਵੀ ਚਲੀ ਗਈ। ਲਖਨਊ ਦੇ ਅਲੀਗੰਜ ਇਲਾਕੇ ਦੇ ਵਿੱਚ ਇਮਾਰਤ ਤੋਂ ਬਾਹਰ ਨਿਕਲਣ ਦਾ ਇਹੀ ਇੱਕ ਰਸਤਾ ਦੱਸਿਆ ਗਿਆ ਸੀ। ਹਾਲਾਂਕਿ ਇਹਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ ਕਿਹਾ ਜਾ ਸਕਦਾ, ਪਰ ਇਸ ਦੇ ਆਲੇ ਦੁਆਲੇ ਹੋਰ ਇਮਾਰਤਾਂ ਬਣੀਆਂ ਹੋਈਆਂ ਸੀ। ਉੱਥੇ ਫਿਲਹਾਲ ਮਹਿਕਮੇ ਦੀ ਤਰਫ ਤੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦਮਕਲ ਮਹਿਕਮੇ ਦੀ ਤਰਫ ਤੋਂ ਪਾਇਆ ਗਿਆ ਕਿ ਇਮਾਰਤ ਦੇ ਵਿੱਚ ਨਾ ਤਾਂ ਸਮੋਕ ਡਿਟੈਕਟਰ ਸੀ, ਯਾਨੀ ਕਿ ਧੂੰਏ ਦਾ ਪਤਾ ਕਰਨ ਵਾਲੇ ਨਾ ਤਾਂ ਉਪਕਰਨ ਸੀ, ਅਤੇ ਨਾ ਹੀ ਫਾਇਰ ਐਕਸਟਿੰਗੁਇਸ਼ਰ ਯਾਨੀ ਅੱਗ ਬੁਝਾਉਣ ਵਾਲੇ ਯੰਤਰ ਉੱਥੇ ਮੌਜੂਦ ਸੀ। ਅਜਿਹੇ ਦੇ ਵਿੱਚ ਅੱਗ ਬੁਝਾਉਣ ਦੇ ਲਈ ਕਈ ਮਿੰਟ ਤੱਕ ਉਹਨਾਂ ਨੂੰ ਜਦੋਜਹਿਦ ਕਰਦੇ ਰਹਿਣਾ ਪਿਆ। ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ, ਜਿੱਥੇ ਪੌਲਿਨ ਹੈਨਸਨ ਦੇ ਉਸ ਬਿਆਨ ਤੋਂ ਹੁਣ ਪ੍ਰਧਾਨ ਮੰਤਰੀ ਨੇ ਸਫਾਈ ਮੰਗੀ ਹੈ, ਜਿਸ ਦੇ ਵਿੱਚ ਪੌਲਿਨ ਹੈਨਸਨ ਨੇ ਕਿਹਾ ਸੀ ਕਿ ਜਿਹੜੀ ਸਰਕਾਰ ਦੀ ਤਰਫ ਤੋਂ ਜਾਰੀ ਕੀਤੀ ਗਈ ਪੇਡ ਪੇਰੈਂਟਲ ਲੀਵ ਹੈ ਉਸ ਨੂੰ ਉਹ ਜੇਕਰ ਉਹਨਾਂ ਦੀ ਸਰਕਾਰ ਆਈ ਤਾਂ ਆਉਂਦਿਆਂ ਸਾਰ ਬੰਦ ਕਰ ਦੇਣਗੇ। ਹਾਲਾਂਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੌਲਿਨ ਹੈਨਸਨ ਅਜਿਹਾ ਕਿਵੇਂ ਕਹਿ ਸਕਦੇ ਨੇ, ਜਦਕਿ ਪੌਲਿਨ ਹੈਨਸਨ ਨੇ ਇਸ ਦੇ ਆਪਣੇ ਪੱਖ ਦੇ ਵਿੱਚ ਸਫਾਈ ਦਿੰਦਿਆਂ ਕਿਹਾ ਕਿ ਬਹੁਤ ਸਾਰੇ ਵਪਾਰਕ ਅਦਾਰਿਆਂ ਨੇ ਉਹਨਾਂ ਤੱਕ ਪਹੁੰਚ ਕੀਤੀ ਹੈ ਕਿ ਪੇਡ ਪੇਰੈਂਟਲ ਲੀਵ ਦਾ ਇੱਕ ਵਾਧੂ ਬੋਝ ਉਹਨਾਂ ਦੇ ਉੱਤੇ ਪਏਗਾ, ਜੋ ਕਿ ਮਹਿਲਾਵਾਂ ਤਾਂ ਆਪਣੇ ਘਰ ਲੈ ਜਾਣਗੀਆਂ ਪਰ ਉਹਨਾਂ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਰਹੇਗਾ। ਅਜਿਹੇ ਦੇ ਵਿੱਚ ਜੇਕਰ ਅਸੀਂ ਪੇਡ ਪੇਰੈਂਟਲ ਲੀਵ ਦੀ ਗੱਲ ਕਰੀਏ ਤਾਂ ਇਸ ਨੂੰ ਬੰਦ ਕਰ ਦਿੱਤਾ ਜਾਏਗਾ ਜੇਕਰ ਵਨ ਨੇਸ਼ਨ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ। ਉਂਝ ਪੌਲਿਨ ਹੈਨਸਨ ਪਹਿਲਾਂ ਹੀ ਦੇਸ਼ ਭਰ ਦੇ ਕਰਮਚਾਰੀਆਂ ਦੇ ਖਿਲਾਫ ਬਿਆਨ ਦੇ ਕੇ ਖੁਦ ਘਿਰ ਚੁੱਕੇ ਨੇ। ਵੈਸੇ ਪੌਲਿਨ ਹੈਨਸਨ ਦੀ ਚਰਚਾ ਅੱਗੇ ਚੱਲ ਕੇ ਸਾਡੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਵੀ ਕਰਾਂਗੇ। ਜੇਕਰ ਤੁਸੀਂ ਲਾਈਵ ਸਿਡਨੀ ਸਟੂਡੀਓ ਤੋਂ ਅੱਜ ਦੇ ਦਿਨ ਜੁੜੇ ਹੋਏ ਹੋ ਤਾਂ ਇਸ ਪ੍ਰੋਗਰਾਮ ਤੋਂ ਠੀਕ ਥੋੜ੍ਹੀ ਦੇਰ ਬਾਅਦ ਇਨਸਾਈਟ ਰਿਪੋਰਟ ਤੁਹਾਡੇ ਤੱਕ ਪੇਸ਼ ਕਰਾਂਗੇ। ਜੇਕਰ ਉਸ ਪ੍ਰੋਗਰਾਮ ਨੂੰ ਲਾਈਵ ਨਹੀਂ ਵੀ ਸੁਣ ਸਕਦੇ ਤਾਂ ਅੱਗੇ ਚੱਲ ਕੇ ਅਗਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਉਸ ਨੂੰ ਸਾਡੇ ਪੋਡਕਾਸਟ ਤੋਂ ਸੁਣ ਸਕੋਗੇ। ਉੱਥੇ ਹੀ ਕੈਪੀਟਲ ਗੇਨ ਟੈਕਸ ਅਤੇ ਨੈਗੇਟਿਵ ਗੇਰਿੰਗ ਦੇ ਨਾਲ ਜੁੜਿਆ ਬਿੱਲ ਅੱਜ ਪਾਰਲੀਮੈਂਟ ਦੇ ਵਿੱਚ ਪਾਸ ਕਰ ਦਿੱਤਾ ਗਿਆ। ਲੇਬਰ ਨੂੰ ਇਸ ਦੇ ਖਾਤਰ ਗ੍ਰੀਨਸ ਪਾਰਟੀ ਦੀ ਲੋੜ ਪਈ, ਖਾਸ ਤੌਰ ਦੇ ਉੱਤੇ ਸੈਨੇਟ ਦੇ ਵਿੱਚ। ਫੈਡਰਲ ਸਰਕਾਰ ਦੀ ਤਰਫ ਤੋਂ ਇਸ ਗੱਲ ਦੇ ਉੱਤੇ ਜਿਹੜਾ ਨਿਯਮ ਇਹ ਵੀ ਬਣਾ ਦਿੱਤਾ ਗਿਆ ਹੈ ਕਿ ਸੈਲਫ ਮੈਨੇਜਡ ਜਿਹੜਾ ਸੁਪਰ ਇਨਵੇਸ਼ਨ ਫੰਡ ਹੈ ਉਸ ਨੂੰ ਵੀ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ
ਲੋਨ ਲੈਣ ਦੇ ਵਿੱਚ ਉਸ ਦੀ ਵਰਤੋਂ ਕੀਤੀ ਜਾ ਸਕੇਗੀ। ਉਂਝ ਇਸ ਦਰਮਿਆਨ NDIS ਦੇ ਵਿੱਚ ਹੋ ਰਹੀ ਡਿਲੇ ਜਾਂ NDIS ਦੇ ਕਈ ਸਾਰੀਆਂ ਯੋਜਨਾਵਾਂ ਦੇ ਵਿੱਚ ਹੋ ਰਹੀ ਡਿਲੇ ਨੂੰ ਲੈ ਕੇ ਵੀ ਗ੍ਰੀਨਸ ਪਾਰਟੀ ਨੇ ਲੇਬਰ ਦੀ ਬਾਂਹ ਖਿੱਚੀ ਤੇ ਕਿਹਾ ਕਿ ਉਹ CGT ਤੇ ਨੈਗੇਟਿਵ ਗਿਰਿੰਗ ਦੇ ਉੱਤੇ ਲੇਬਰ ਨੂੰ ਪੂਰੀ ਹਮਾਇਤ ਦੇਣਗੇ ਜੇਕਰ ਕੁਝ ਬਾਕੀ ਦੇ ਮਸਲਿਆਂ ਦੇ ਉੱਤੇ ਸਰਕਾਰ ਉਹਨਾਂ ਦਾ ਸਾਥ ਦੇਵੇ ਤਾਂ। ਉੱਥੇ ਅਗਲੀ ਖਬਰ ਦੀ ਜੇ ਸਾਂਝ ਪਾਈਏ ਤਾਂ 1 June ਤੋਂ ਜਿਹੜੇ ਚੇਂਜ ਹੋ ਰਹੇ ਨੇ, ਸੁਪਰੈਨੁਏਸ਼ਨ ਦੀ ਗੱਲ ਕੀਤੀ ਹੈ, ਵੇਜ ਦੀ ਗੱਲ ਕੀਤੀ ਹੈ, ਟੈਕਸ ਦੀ ਗੱਲ ਕਰੀਏ ਤੇ ਕੁਝ ਬਦਲਾਅ ਜਿਹੜੇ ਨੇ ਉਹ 1 July ਤੋਂ ਲਾਗੂ ਹੋਣ ਜਾ ਰਹੇ ਨੇ। ਲੱਖਾਂ ਦੀ ਗਿਣਤੀ ਦੇ ਵਿੱਚ ਆਸਟ੍ਰੇਲੀਅਨ ਲੋਕਾਂ ਨੂੰ ਫੇਅਰ ਵਰਕ ਕਮਿਸ਼ਨ ਦੇ ਉਸ ਤਨਖਾਹ ਵਾਧੇ ਦੇ 4.75% ਫੈਸਲੇ ਦਾ ਇੰਤਜ਼ਾਰ ਵੀ ਹੈ, ਜਿਸ ਦੇ ਚੱਲਦਿਆਂ ਮਿਨੀਮਮ ਅਵਾਰਡ ਵੇਜ ਵਰਕਰ ਜਿਹੜੇ ਨੇ ਉਹਨਾਂ ਨੂੰ ਇੱਕ ਰਾਹਤ ਮਿਲ ਸਕੇਗੀ। ਹੁਣ $26.44 ਪ੍ਰਤੀ ਘੰਟਾ ਤਨਖਾਹ ਹੋਏਗੀ ਜੇਕਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਪੱਕੇ ਤੌਰ ਦੇ ਉੱਤੇ ਕੰਮ ਕਰਦੇ ਹੋ। ਕੈਜੂਅਲ ਦਾ ਪੈਨਲਟੀ ਲੋਡ ਅੱਡ ਹੋਏਗਾ, ਪਰ ਇਸਦਾ ਮਤਲਬ ਇਹ ਹੈ ਕਿ ਫੁੱਲ ਟਾਈਮ ਕੰਮ ਕਰਨ ਵਾਲਿਆਂ ਨੂੰ $1,000 ਤਨਖਾਹ ਮਿਲ ਸਕਿਆ ਕਰੇਗੀ। 38 ਘੰਟੇ ਕੰਮ ਕਰਨ ਦਾ ਇਹ ਹਫ਼ਤੇ ਦੇ ਵਿੱਚ ਮਿਹਨਤਾਨਾ ਆਸਟ੍ਰੇਲੀਆ 'ਚ ਤੈਅ ਕਰ ਦਿੱਤਾ ਗਿਆ। ਉਸ ਤੋਂ ਇਲਾਵਾ 2.8 million ਕਰਮਚਾਰੀਆਂ ਨੂੰ ਬਿਹਤਰ ਜਿਹੜੀ ਵੇਜਿਸ ਨੇ ਉਹ ਹਾਸਲ ਕਰਨ ਦੇ ਲਈ 1 July ਤੱਕ ਦੀ ਉਡੀਕ ਕਰਨੀ ਹੋਏਗੀ। ਪਰ ਸੁਪਰ ਐਨੂਏਸ਼ਨ ਦੇ ਵਿੱਚ ਇੱਕ ਹੋਰ ਕਲੋਸ ਜਿਹੜਾ ਜੋੜਿਆ ਗਿਆ, ਉਸ ਦੇ ਵਿੱਚ ਸੁਪਰ ਐਨੂਏਸ਼ਨ ਕੰਟਰੀਬਿਊਸ਼ਨ ਜਿਹੜਾ ਉਹ ਕਰਮ ਰੁਜ਼ਗਾਰਦਾਤਿਆਂ ਨੂੰ ਉਦੋਂ ਹੀ ਕਰਨਾ ਹੋਏਗਾ ਜਦੋਂ ਉਹ ਤਨਖਾਹ ਪਾਉਂਦੇ ਨੇ। ਹਾਲਾਂਕਿ ਇਸ ਚੇਂਜ ਦੇ ਨਾਲ ਸੁਪਰ ਐਨੂਏਸ਼ਨ ਮਾਰਕੀਟ ਨੂੰ ਹੋਰ ਮਜ਼ਬੂਤ ਕਰਨ ਦਾ ਜਿਹੜਾ ਇੱਕ ਦਾਅਵਾ ਕੀਤਾ ਗਿਆ, ਪਰ ਇਸ ਦੇ ਨਾਲ ਵਪਾਰਕ ਅਦਾਰਿਆਂ ਦੇ ਉੱਤੇ ਕੈਸ਼ ਫਲੋ ਦਾ ਬੋਝ ਵੀ ਵੱਧ ਸਕਦਾ ਹੈ। ਉੱਥੇ NSW ਦੇ ਬਜਟ ਦੀ ਸਾਂਝ ਪਾਈਏ ਤੇ NSW ਦਾ ਵਿੱਤ ਵਰਿਆ 2026-27 ਦਾ ਬਜਟ ਅੱਜ ਪੇਸ਼ ਕੀਤਾ ਗਿਆ। ਇਸ ਦੇ ਵਿੱਚ ਕਿਹਨੂੰ ਫਾਇਦਾ ਹੋਇਆ, ਕਿਹਨੂੰ ਨੁਕਸਾਨ, ਪਹਿਲਾਂ ਫਾਇਦੇ ਵਾਲੀ ਗੱਲ ਦੱਸਦੇ ਚੱਲੀਏ। ਸਭ ਤੋਂ ਵੱਡਾ ਫਾਇਦਾ $561 million ਦਾ ਸੂਬਾਈ ਸਰਕਾਰ ਨੇ ਟਰਾਂਸਪੋਰਟ ਦੇ ਸੈਕਟਰ ਦੇ ਲਈ ਰੱਖਿਆ। ਦੱਸ ਦਈਏ ਕਿ ਅਗਲੇ 12 ਮਹੀਨਿਆਂ ਦੇ ਵਿੱਚ ਸਰਕਾਰ ਦੀ ਤਰਫ ਤੋਂ $100 ਦੇ ਜਿਹੜੇ ਪ੍ਰਾਈਵੇਟ ਵਹੀਕਲ ਰਜਿਸਟ੍ਰੇਸ਼ਨ ਨੇ ਉਹਨਾਂ ਦੇ ਉੱਤੇ ਔਫ ਕੀਤੇ ਜਾਣਗੇ, $80 ਮੋਟਰਸਾਈਕਲਿਸਟ ਦੇ ਲਈ। ਹਾਲਾਂਕਿ ਇਸ ਦੇ ਨਾਲ ਸਰਕਾਰੀ ਖਜ਼ਾਨੇ ਦੇ ਉੱਤੇ $435 million ਦਾ ਬੋਝ ਪਏਗਾ। ਇਸ ਤੋਂ ਇਲਾਵਾ ਇੱਕ ਖਬਰ ਸਵੇਰ ਵੇਲੇ ਸਾਂਝੀ ਕੀਤੀ ਸੀ ਕਿ ਜਿਹੜੇ ਟੋਲ ਕੈਪ ਨੇ ਉਸ ਨੂੰ ਹਫ਼ਤੇ ਦੇ ਵਿੱਚ $60 ਦੀ ਬਜਾਏ $50 ਕਰ ਦਿੱਤਾ ਜਾਏਗਾ। ਯਾਨੀ ਕਿ ਤੁਸੀਂ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਜਿੰਨਾ ਮਰਜ਼ੀ ਟੋਲ ਦੇ ਜ਼ਰੀਏ ਸਫ਼ਰ ਕਰੋ, ਤੁਹਾਨੂੰ ਕੁੱਲ ਮਿਲਾ ਕੇ ਇੱਕ ਹਫ਼ਤੇ ਦਾ $50 ਤੋਂ ਉੱਪਰ ਨਹੀਂ ਦਿੱਤਾ ਜਾ ਸਕਦਾ, ਨਹੀਂ ਦੇਣਾ ਪਏਗਾ। ਇਸ ਦੇ ਨਾਲ ਹੀ ਬਜਟ ਦੇ ਵਿੱਚ ਲਗਭਗ $2.5 million ਦਾ ਫਿਊਲ ਚੈੱਕ ਅਪਗ੍ਰੇਡ ਵੀ ਜਿਹੜਾ ਉਹ ਕੀਤਾ ਗਿਆ। ਦੱਸ ਦਈਏ ਕਿ ਫਿਊਲ ਐਕਸਾਈਜ਼ ਕੱਟ ਜਿਹੜੇ ਨੇ ਉਹ 2 August ਤੱਕ ਫਿਲਹਾਲ ਲਾਗੂ ਨੇ। ਉਸ ਦੇ ਬਾਰੇ ਵੀ ਵਿਸਥਾਰ ਕਵਰ ਤੁਸੀਂ ਸਾਡੇ ਸੋਸ਼ਲ ਮੀਡੀਆ ਤੋਂ ਜਾ ਕੇ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਦੇ ਲਈ ਵੀ ਚੰਗੀ ਖਬਰ ਰਹੀ ਹੈ। ਅੱਜ ਦੇ ਇਸ ਬਜਟ ਦੇ ਵਿੱਚ ਲਗਭਗ $10 billion ਅਗਲੇ 4 ਸਾਲਾਂ ਦੇ ਵਿੱਚ NSW ਦੇ ਪਬਲਿਕ ਹਸਪੀਟਲਸ ਦੇ ਉੱਤੇ ਖਰਚ ਕੀਤੇ ਜਾਣਗੇ, ਜਿਸ ਦੇ ਵਿੱਚ ਹਸਪਤਾਲਾਂ ਦੀ ਕਪੈਸਿਟੀ ਤਾਂ ਵਧਾਈ ਹੋ ਜਾਣੀ ਹੈ, ਪਰ 9,000 ਹੈਲਥ ਵਰਕਰ ਵੀ ਭਰਤੀ ਕੀਤੇ ਜਾਣੇ ਨੇ। ਇਸ ਲਗਭਗ $2.9 billion ਦੇ ਬਜਟ ਦੇ ਵਿੱਚ ਜਾਂ ਹੈਲਥ ਬਜਟ ਦੇ ਵਿੱਚ ਨਰਸਾਂ ਅਤੇ ਮਿਡਵਾਈਫਸ ਨੂੰ ਭਰਤੀ ਕਰਨ ਦਾ ਵੀ ਜਿਹੜਾ ਇੱਕ ਵਿਕਲਪ ਰੱਖਿਆ ਗਿਆ, ਇਸ ਦੇ ਖਾਤਰ ਵੀ ਇਹ ਪੈਸੇ ਖਰਚ ਕੀਤੇ ਜਾਣਗੇ। ਉਸ ਤੋਂ ਇਲਾਵਾ ਲਗਭਗ $12 billion ਹੈਲਥ ਇਨਫਰਾਸਟ੍ਰਕਚਰ, ਜਿਸ ਦੇ ਵਿੱਚ ਕੁਝ ਨਵੇਂ ਹਸਪਤਾਲਾਂ ਦੀ ਉਸਾਰੀ ਜਿਵੇਂ ਜੌਨ ਹੰਟਰ, ਸ਼ੌਲੈਵਨ, ਸ਼ੈਲ ਹਾਰਬਰ, ਨੇਪੀਅਨ, ਯੂਰੋਬਡੋਲਾ, ਇਹਨਾਂ ਸਬਬ ਦੇ ਵਿੱਚ ਨਵੇਂ ਹਸਪਤਾਲ ਬਣਾ ਕੇ ਕੀਤੀ ਜਾਏਗੀ। ਇੱਧਰ ਜੇਕਰ ਹਾਊਸਿੰਗ ਦੀ ਗੱਲ ਕਰੀਏ ਤਾਂ NSW ਦੇ ਵਿੱਚ ਹਾਊਸਿੰਗ ਦਾ ਮਾਡਲ ਪਹਿਲਾਂ ਹੀ ਕਾਰਗਰ ਤਰੀਕੇ ਦੇ ਨਾਲ ਚੱਲ ਰਿਹਾ, ਪਰ ਸਰਕਾਰ ਦਾ ਇਹ ਕਹਿਣਾ ਕਿ ਟੈਂਡਰ ਪ੍ਰੋਸੈਸ ਦੇ ਵਿੱਚ ਬਦਲਾਅ ਜਿਹੜੇ ਨੇ ਆਉਣ ਵਾਲੇ ਹਫ਼ਤਿਆਂ 'ਚ ਕੀਤੇ ਜਾਣੇ ਨੇ। NSW ਦੇ ਵਿੱਚ ਵਧੀਆ ਤਕਨੀਕ ਦੇ ਜਿਹੜੇ ਹਸਪਤਾਲ ਨੇ ਔਰ ਘਰਾਂ ਦਾ ਨਿਰਮਾਣ ਉਹ ਜਿਹੜਾ ਕੀਤਾ ਜਾਣਾ ਇਸ ਨਵੇਂ ਬਜਟ ਦੇ ਵਿੱਚ। ਨੁਕਸਾਨ ਇਸ ਬਜਟ ਦੇ ਵਿੱਚ ਕਿੱਥੇ ਕਿੱਥੇ ਹੋਇਆ, ਜੇਕਰ ਇਕੋਨੋਮਿਕ ਆਊਟਲੁੱਕ ਦੇ ਉੱਤੇ ਨਿਸ਼ਾਨਾ ਮਾਰੀਏ ਜਾਂ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਦੇਸ਼ ਦੀ ਆਰਥਿਕ ਹਾਲਤ ਜਿਹੜੀ ਉਹ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕਮਜ਼ੋਰ ਹੋਈ ਹੈ, ਪਰ ਇਸ ਦਰਮਿਆਨ ਸਰਕਾਰ ਦੀ ਤਰਫ ਤੋਂ
NSW ਦੇ ਵਿੱਚ ਇਕਨੋਮਿਕ ਬੂਸਟ ਦੇ ਲਈ ਕੋਈ ਅਲੱਗ ਤੋਂ ਜਿਹੜਾ ਐਲਾਨ ਨਹੀਂ ਕੀਤਾ ਗਿਆ। ਵੈਸਟਰਨ ਸਿਡਨੀ ਦੇ ਵਾਸਤੇ ਕੋਈ ਨਵਾਂ ਫਰਕ ਨਹੀਂ ਆਇਆ। ਵਿੰਡਜ਼ਰ ਰੋਡ ਦਾ ਅਪਗ੍ਰੇਡ ਹੋਣਾ ਹੈ ਰਾਊਜ਼ਵਿਲ ਦੇ ਵਿੱਚ, ਇਸ ਦੇ ਖਾਤਰ $200 million ਰੱਖੇ ਜਾਣਗੇ ਅਤੇ ਫੈਡਰਲ ਸਰਕਾਰ ਵੀ $200 million ਦੇਗੀ। ਉਹ ਤੋਂ ਇਲਾਵਾ ਸਿਟੀ ਦੇ ਸਾਊਥ ਵੈਸਟ ਦੇ ਵਿੱਚ $300 million ਖਰਚ ਕੇ ਵੈਸਟਰਨ ਸਿਡਨੀ ਏਅਰਪੋਰਟ ਦੇ ਲਈ ਨਵੀਆਂ ਜਿਹੜੀਆਂ ਰਾਹਦਾਰੀਆਂ ਨੇ, ਨਵੀਆਂ ਟ੍ਰੇਨ ਦੇ ਰਸਤੇ ਨੇ, ਉਹਨਾਂ ਦੇ ਲਈ ਵੀ ਖਰਚ ਕੀਤੇ ਜਾਣਗੇ। ਵੈਸਟਰਨ ਸਿਡਨੀ ਦੇ ਵਿੱਚ ਇਹ ਐਲਾਨ ਪਹਿਲਾਂ ਹੀ ਹੋਏ ਸੀ, ਪਿਛਲੇ ਸਾਲ ਦੇ ਹੀ ਨੇ, ਕੋਈ ਨਵਾਂ ਐਲਾਨ ਨਹੀਂ ਜੁੜਿਆ ਗਿਆ। ਹਾਂ, $22 million ਕੰਸਟਰਕਸ਼ਨ ਦੇ ਉੱਤੇ ਜ਼ਰੂਰ ਖਰਚੇ ਜਾਣਗੇ। ਕੰਸਟਰਕਸ਼ਨ ਕਿਹੜੀ? ਨਵੇਂ ਟ੍ਰੇਨ ਸਟੇਸ਼ਨਾਂ ਦੀ, ਕਿਉਂਕਿ ਨਵੇਂ ਹਵਾਈ ਅੱਡੇ ਤੋਂ ਸੈਂਟ ਮੈਰੀਜ਼ ਪੈਰਾਮੈਟਾ ਤੱਕ ਇਹ ਨਵੇਂ ਸਟੇਸ਼ਨ ਚਾਹੀਦੇ ਹੋਣਗੇ ਵੈਸਟਰਨ ਸਿਡਨੀ ਦੇ ਵਿੱਚ। ਇਸ $22 million ਦੀ ਰਕਮ ਦੇ ਨਾਲ ਮਾਜ਼ਡਾ ਪਾਰਕ ਅਤੇ ਦੇਰਾ ਟ੍ਰੇਨ ਸਟੇਸ਼ਨ ਬਣਾਇਆ ਜਾਣਾ ਅਤੇ 20 ਨਵੇਂ ਫਾਇਰ ਫਾਈਟਰ ਵੀ ਭਰਤੀ ਕੀਤੇ ਜਾਣੇ ਨੇ। ਉੱਥੇ ਪਬਲਿਕ ਟਰਾਂਸਪੋਰਟੇਸ਼ਨ ਨੂੰ ਲੈ ਕੇ ਵੀ NSW ਦੇ ਵਿੱਚ ਵੱਡੇ ਐਲਾਨ ਕੀਤੇ ਗਏ ਨੇ। ਦੱਸ ਦਈਏ ਕਿ 1800 ਨਵੀਆਂ ਬੱਸਾਂ ਇਸ NSW ਦੇ ਫਲੀਟ ਦੇ ਵਿੱਚ ਜੋੜੇ ਜਾਣ ਦਾ ਸਰਕਾਰ ਦਾ ਇੱਕ ਬੜਾ ਮਹੱਤਵਪੂਰਨ ਟੀਚਾ ਹੈ, ਔਰ ਨਵੇਂ ਡਰਾਈਵਰਾਂ ਦੀ ਭਰਤੀ ਵੀ ਕਈ ਜਾਰੀ ਇਸ ਦਰਮਿਆਨ ਹੋਣੀ ਹੈ। ਦੱਸ ਦਈਏ ਕਿ NSW ਦੇ ਵਿੱਚ ਲਗਭਗ 225 million ਤੋਂ ਜ਼ਿਆਦਾ ਜਿਹੜੇ ਨੇ ਇਨਵੈਸਟ ਕੀਤੇ ਜਾਣੇ ਨੇ ਤਾਂ ਕਿ ਲੋ ਕਾਰਬਨ ਇੰਡਸਟਰੀ ਨੂੰ ਇਹ ਕਿਹਾ ਜਾ ਸਕੇ ਕਿ ਉਹਨਾਂ ਦੀ ਮਦਦ ਦੇ ਨਾਲ ਜਿਹੜੀਆਂ ਇਹ ਬੱਸਾਂ ਚੱਲਣਗੀਆਂ, ਲੋ ਕਾਰਬਨ ਵਾਲੀਆਂ ਇਹ ਬੱਸਾਂ ਦੇ ਨਾਲ ਘੱਟ ਪ੍ਰਦੂਸ਼ਣ ਵੀ ਹੋਏਗਾ। ਅੰਡਿਆਂ ਦੀ ਕਮੀ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਕਦੀ ਹੈ, ਇਹ ਖਬਰ ਤਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਫਰੀ ਰੇਂਜ ਅੰਡੇ ਜਿਹੜੇ ਨੇ ਖਾਸ ਤੌਰ 'ਤੇ ਉੱਥੇ ਵਿਕਟੋਰੀਆ ਸੂਬੇ ਦੇ ਵਿੱਚ, ਉਹਨਾਂ ਦੀ ਕਮੀ ਦੇਖਣ ਨੂੰ ਜ਼ਰੂਰ ਮਿਲ ਸਕਦੀ ਹੈ। ACCC ਦੀ ਤਰਫ ਤੋਂ ਡੋਰੇਨ ਐੱਗ ਬਿਜ਼ਨਸ ਦੇ ਉੱਤੇ ਨਿਸ਼ਾਨਾ ਲਗਾਇਆ ਗਿਆ। ਦੱਸ ਦਈਏ ਕਿ ਇਸ ਦਰਮਿਆਨ ਵਿਕਟੋਰੀਆ ਦੇ ਵਿੱਚ 39,000 ਤੋਂ ਵਧੇਰੇ ਅੰਡੇ ਜਿਹੜੇ ਨੇ ਖਤਮ ਕੀਤੇ ਜਾ ਸਕਦੇ ਨੇ, ਕਿਉਂਕਿ ਸਵੇਰ ਵੇਲੇ ਵੀ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਇੱਕ ਵਾਇਰਸ ਮਾਕਣਾ ਇੱਕ ਬਿਮਾਰੀ ਜਿਹੜੀ ਹੈ ਉਹ ਮੁਰਗੀ ਪਾਲਕਾਂ ਦੇ ਲਈ ਉਹਨਾਂ ਦੇ ਵਾਸਤੇ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਔਰ 2024-25 ਦੇ ਵਿੱਚ ਵਰ੍ਹੇ ਦੇ ਵਿੱਚ ਜਿਵੇਂ ਕਈ ਮੁਰਗੀਆਂ ਨੂੰ ਖਤਮ ਕਰ ਦਿੱਤਾ ਗਿਆ ਸੀ, ਇਸ ਵਾਰ ਉਹੋ ਜਿਹੇ ਹਾਲਾਤ ਪੈਦਾ ਨਾ ਹੋਣ, ਇਸੇ ਕਰਕੇ ਜਿਹੜਾ ਇਹ ਫੈਸਲਾ ਲਿਆ ਜਾ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਮੁਰਗੀਆਂ ਨੂੰ ਖਤਮ ਕਰ ਦਿੱਤਾ ਜਾਏਗਾ। ਫੀਫਾ ਵਿਸ਼ਵ ਕੱਪ ਦੇ ਵਿੱਚ ਜਾਰਡਨ ਅਤੇ ਅਲਜੀਰੀਆ ਦੇ ਮੈਚ ਨੂੰ ਅਲਜੀਰੀਆ ਨੇ 2-1 ਦੇ ਫਰਕ ਦੇ ਨਾਲ ਜਿੱਤਿਆ। ਇਜ਼ਰਾਈਲ ਮਾਫਕਨਾ ਇਰਾਕ ਅਤੇ ਫਰਾਂਸ ਦੇ ਮੈਚ ਨੂੰ ਫਰਾਂਸ ਨੇ 3-0 ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ। ਦੱਸ ਦਈਏ ਕਿ ਇਸ ਤੋਂ ਇਲਾਵਾ ਜਿਹੜੇ ਅੱਜ ਦੇ ਦਿਨ ਮੈਚ ਹੋਣੇ ਨੇ, ਜਿਨ੍ਹਾਂ ਦੇ ਵਿੱਚ ਇੰਗਲੈਂਡ ਅਤੇ ਘਾਨਾ ਦਾ ਮੈਚ, ਪੁਰਤਗਾਲ ਅਤੇ ਉਜ਼ਬੇਕਿਸਤਾਨ ਦਾ ਮੈਚ ਜਿਹੜਾ ਉਹ ਖਾਸੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਹਾਂਜੀ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਅੱਜ ਡਰਾਈ ਬੈਕ ਸ਼ੋਅ ਦੇ ਵਿੱਚ ਅਗਲੇ ਅੱਧੇ ਪੌਣੇ ਅੱਧੇ ਕੁ ਘੰਟੇ ਦੇ ਲਈ ਇਸ ਸ਼ੋਅ ਦੇ ਵਿੱਚ ਕੁਝ ਇੱਕ ਗੱਲਾਂ ਕਰਦੇ ਚੱਲੀਏ ਅੱਜ ਦੇ ਦਿਨ ਇੱਕ ਘਟਨਾ ਵੀ ਵਾਪਰੀ ਸੀਗੀ ਪੰਜਾਬੀਅਤ ਦੇ ਨਾਲ ਪੰਜਾਬ ਦੇ ਨਾਲ ਜੁੜੀ ਹੋਈ ਹੈ ਉਹਦਾ ਵੀ ਜ਼ਿਕਰ ਅੱਗੇ ਕਰਦੇ ਚੱਲਦੇ ਪਰ ਨਵੇਂ ਨਕੋਰ ਗਾਣੇ ਸਾਡੇ ਇਸ ਡਰਾਈ ਬੈਕ ਸ਼ੋਅ 'ਚ ਹੁੰਦੇ ਨੇ ਗੱਲਾਂ ਘੱਟ ਗਾਣੇ ਵੱਧ ਕਿਉਂਕਿ ਉਸ ਤੋਂ ਬਾਅਦ ਅੱਜ ਦਾ ਕਾਫੀ ਸੀਰੀਅਸ ਪ੍ਰੋਗਰਾਮ ਤੁਹਾਡੇ ਤੱਕ ਇਨਸਾਈਟ ਰਿਪੋਰਟ ਲੈ ਕੇ ਆ ਰਹੇ ਸੋ ਤਿਆਰ ਹੋਵੋਗੇ ਤੁਸੀਂ ਇਨਸਾਈਟ ਰਿਪੋਰਟ ਦੇ ਲਈ ਅੱਜ ਦੋ ਤਿੰਨ ਹਿੱਸਿਆਂ ਦੇ ਵਿੱਚ ਉਹ ਪ੍ਰੋਗਰਾਮ ਕਰਨਾ ਹੈਗਾ ਤੇ ਲੈਟਸ ਸੀ ਬਾਕੀ ਇਸ ਸ਼ੁੱਕਰਵਾਰ ਦੇ ਦਿਨ ਨਵੇਂ ਪ੍ਰੋਗਰਾਮ ਜਿਹੜੇ ਨੇ ਉਹ ਤੁਹਾਡੇ ਤੱਕ ਲੈ ਕੇ ਆਉਣੇ ਨੇ ਕਿਉਂਕਿ ਸ਼ੁੱਕਰਵਾਰ ਨੂੰ ਪੜਦਾ ਪਏ ਪੜਦਾ ਵੀ ਹੈ ਤੇ ਸ਼ਾਮੀ 5 ਵਜੇ ਇੱਕ ਹੋਰ ਪ੍ਰੋਗਰਾਮ ਵੀ ਤੁਹਾਡੇ ਤੱਕ ਹੈਗਾ ਆਉਣ ਵਾਲੇ ਦਿਨਾਂ 'ਚ ਜਾਣਕਾਰੀਆਂ ਦੇਵਾਂਗੇ ਫਿਲਹਾਲ ਸ਼ੁੱਕਰਵਾਰ ਦੇ ਦਿਨ ਫਿਲਮਾਂ ਕਿਹੜੀਆਂ ਕਿਹੜੀਆਂ ਰਿਲੀਜ਼ ਹੋ ਰਹੀਆਂ ਨੇ ਉਹ ਤੁਹਾਨੂੰ ਉਸੇ ਦਿਨ ਪਤਾ ਚੱਲੇਗਾ ਇੱਕ ਫਿਲਮ ਦੱਸਦੇ ਚੱਲਦੇ ਹਾਂ ਕੈਰੀ ਔਨ ਜੱਟਾ ਉਹਦਾ ਇਹ ਗੀਤ ਵੀ ਸੁਣ ਲਓ ਬੱਬੂ ਮਾਨ ਦੀ ਆਵਾਜ਼ 'ਚ ਕੌਣ ਲੰਘਿਆ

0: 23 ਜੂਨ ਦੇ ਦਿਨ ਇੱਕ ਇਤਿਹਾਸ ਦੀ ਸਾਂਝ ਵੀ ਹੈਗੀ ਹੈ ਜੀ। ਲਗਭਗ 41 ਸਾਲ ਪਹਿਲਾਂ 1985 ਦੇ ਵਿੱਚ, 41 ਤੋਂ ਵੱਧ ਹੀ ਹੋ ਗਏ ਮੈਨੂੰ, 41 ਉਹ ਲਾ ਲਓ, 23 ਜੂਨ ਨੂੰ ਏਅਰ ਇੰਡੀਆ ਦੇ ਇੱਕ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਕੈਨੇਡਾ ਪੁਲਿਸ ਨੇ ਕਨਿਸ਼ਕ ਕਾਂਡ ਦੇ 41 ਸਾਲ ਬਾਅਦ ਉਸ ਬੰਬ ਧਮਾਕੇ ਦੇ ਵਿੱਚ ਸ਼ਾਮਲ ਵਿਅਕਤੀ ਦੀ ਪਛਾਣ ਪਿਛਲੇ ਸਾਲ ਕੀਤੀ ਸੀ, ਜਿਹਨੇ 23 ਜੂਨ 1985 ਨੂੰ ਏਅਰ ਇੰਡੀਆ ਬੰਬ ਧਮਾਕੇ ਤੋਂ ਕੁਝ ਹਫ਼ਤੇ ਪਹਿਲਾਂ ਵੈਨਕੂਵਰ ਆਈਲੈਂਡ ਦੇ ਉੱਤੇ ਬੰਬ ਦਾ ਟੈਸਟ ਕਰਨ ਦੇ ਵਿੱਚ ਮਦਦ ਵੀ ਕੀਤੀ ਸੀ ਔਰ ਇਸ ਕਰਕੇ ਇਹ ਮਾਮਲਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ ਗਿਆ ਸੀ। ਹੋਇਆ ਕੀ ਸੀ, ਕਨਿਸ਼ਕ ਜਹਾਜ਼ ਹਾਦਸਾ ਜਿਹਨੂੰ ਕਿਹਾ ਜਾਂਦਾ, ਇਹ ਜਹਾਜ਼ ਹਾਦਸਾ ਬੋਇੰਗ 747 ਦਾ ਜਹਾਜ਼ ਸੀਗਾ ਔਰ ਕੁਸ਼ਾਨ ਵੰਸ਼ ਦੇ ਜਿਹੜੇ ਰਾਜਾ ਹੁੰਦੇ ਸੀ, ਰਾਜਾ ਕਨਿਸ਼ਕ ਦੇ ਨਾਂ ਦੇ ਉੱਤੇ ਇਹਦਾ ਨਾਂ ਰੱਖਿਆ ਗਿਆ ਸੀ ਜਹਾਜ਼ ਦਾ। ਔਰ ਇਸ ਧਮਾਕੇ ਤੋਂ ਬਾਅਦ, ਇਸ ਘਟਨਾ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਵਿੱਚ ਦੂਰੀਆਂ ਵੱਧ ਗਈਆਂ ਸੀ। ਉਸ ਤੋਂ ਬਾਅਦ ਕਦੇ ਵੀ ਭਾਰਤ ਤੇ ਕੈਨੇਡਾ ਦੇ ਵਿਚਕਾਰ ਉਹੋ ਜਿਹੇ ਸੰਬੰਧ ਨਹੀਂ ਰਹਿ ਸਕੇ ਉਨੇ ਕੋਰਡੀਅਲ। 1985 ਦੇ ਵਿੱਚ ਏਅਰ ਇੰਡੀਆ ਦੀ ਇਹ ਫਲਾਈਟ ਕੈਨੇਡਾ ਤੋਂ ਭਾਰਤ ਆ ਰਹੀ ਸੀ, ਜਿਸ 'ਚ ਬਲਾਸਟ ਹੋਇਆ। ਜਹਾਜ਼ ਦੇ ਹਮਲੇ ਸਣੇ 329 ਲੋਕਾਂ ਦੀ ਮੌਤ ਹੋ ਗਈ ਸੀ ਔਰ ਫਲਾਈਟ 'ਚ ਕੁਝ ਬੱਚੇ ਔਰਤਾਂ ਵੀ ਮੌਜੂਦ ਸੀ। ਉਹਦੇ ਵਿੱਚ ਹੀ ਰਿਪੂ ਦਮਨ ਸਿੰਘ ਨੂੰ ਪ੍ਰਮੁੱਖ ਮੁਲਜ਼ਮ ਵੀ ਬਣਾਇਆ ਗਿਆ ਸੀ, ਕਥਿਤ ਦੋਸ਼ੀ ਵੀ ਠਹਿਰਾਇਆ ਗਿਆ ਸੀ, ਪਰ ਸਬੂਤਾਂ ਦੀ ਘਾਟ ਹੋਣ ਕਰਕੇ ਉਹਨੂੰ ਬਰੀ ਕਰ ਦਿੱਤਾ ਗਿਆ ਸੀ। ਹਾਲਾਂਕਿ ਜੁਲਾਈ 2022 'ਚ ਰਿਪੂ ਦਮਨ ਸਿੰਘ ਦੀ ਸਰੀ ਦੇ ਵਿੱਚ ਉਹਦੇ ਦਫ਼ਤਰ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀਗੀ, ਉਹਦੀ ਮੌਤ ਹੋਈ ਸੀਗੀ। ਅਤੇ ਇਹ ਜਿਹੜਾ ਮਾਮਲਾ ਸੀ, 12 ਅਕਤੂਬਰ 1971 ਨੂੰ ਡਾਕਟਰ ਜਗਜੀਤ ਚੌਹਾਨ ਨੇ ਨਿਊਯਾਰਕ ਟਾਈਮ 'ਚ ਇੱਕ ਇਸ਼ਤਿਹਾਰ ਪ੍ਰਕਾਸ਼ਿਤ ਕਰਾਇਆ ਸੀ, ਜਿਸ 'ਚ ਉਹਨਾਂ ਨੇ ਆਪਣੇ ਆਪ ਨੂੰ ਖਾਲਿਸਤਾਨ ਦਾ ਪਹਿਲਾ ਰਾਸ਼ਟਰਪਤੀ ਐਲਾਨਿਆ ਅਤੇ ਉਸ ਸਮੇਂ ਬਹੁਤ ਘੱਟ ਲੋਕਾਂ ਨੇ ਇਹਦੇ ਵੱਲ ਧਿਆਨ ਦਿੱਤਾ ਸੀ, ਪਰ 80 ਦੇ ਦਹਾਕੇ ਤੱਕ ਇਹ ਲਹਿਰ ਜ਼ੋਰ ਫੜਨ ਲੱਗ ਗਈ ਸੀ। ਅਤੇ ਉਸ ਤੋਂ ਬਾਅਦ ਕਿਹਾ ਜਾਂਦਾ, ਪੰਜਾਬ ਪੁਲਿਸ ਦੇ ਅੰਕੜੇ ਨੇ ਕਿ 1981 ਤੋਂ 1993 ਦੇ ਦਰਮਿਆਨ ਇਹ ਜਿਹੜੀ ਇੱਕ ਚਿੰਗਾਰੀ ਸੀ, ਇਹਨੇ ਅੱਗ ਬਣ ਕੇ ਲਗਭਗ 21,400 ਤੋਂ ਵਧੇਰੇ ਲੋਕਾਂ ਦੀ ਮੌਤ ਜਾਂ ਉਹਨਾਂ ਦੀ ਜ਼ਿੰਦਗੀਆਂ ਜਿਹੜੀਆਂ ਖੋਲੀਆਂ ਸੀ 12 ਸਾਲਾਂ 'ਚ, ਖਾਲਿਸਤਾਨ ਨੂੰ ਲੈ ਕੇ ਜਿਹੜੀ ਹਿੰਸਾ ਹੋਈ ਸੀਗੀ। ਔਰ ਐਸੇ ਦਰਮਿਆਨ 23 ਜੂਨ 1985 ਨੂੰ ਜਿਹੜੇ ਵੱਖਵਾਦੀ ਵਿਚਾਰਧਾਰਾ ਵਾਲੇ ਲੋਕ ਸੀ, ਉਹਨਾਂ ਨੇ ਮੌਂਟਰੀਅਲ ਤੋਂ ਮੁੰਬਈ ਜਾ ਰਹੇ ਏਅਰ ਇੰਡੀਆ ਦੇ ਕਨਿਸ਼ਕ ਜਹਾਜ਼ 'ਚ ਟਾਈਮ ਬੰਬ ਰੱਖਤਾ ਸੀਗਾ ਔਰ ਆਇਰਲੈਂਡ ਦੇ ਤੱਟ ਦੇ ਕੋਲ ਜਾ ਕੇ ਇਹ 'ਚ ਹਾਦਸਾ ਹੋਇਆ ਸੀ। 9/11 ਤੋਂ ਪਹਿਲਾਂ ਇਤਿਹਾਸ ਦੀ ਇਹ ਸਭ ਤੋਂ ਵੱਡੀ ਘਟਨਾ ਜਹਾਜ਼ ਦੇ ਨਾਲ ਜੁੜੀ ਹੋਈ ਕਹੀ ਜਾ ਸਕਦੀ ਹੈਗੀ ਔਰ ਅੱਜ ਦੀ ਤਰੀਕ ਦੇ ਵਿੱਚ ਵੀ ਇਸ ਹਾਦਸੇ ਦੇ ਜਿਹੜੇ ਸੇਕ ਹੈਗੇ ਨੇ ਉਹ ਭਾਰਤ ਨੂੰ ਲੱਗਦੇ ਨੇ ਔਰ ਭਾਰਤ ਹਮੇਸ਼ਾ ਜਿਹੜਾ ਜਵਾਬ ਵੀ ਮੰਗਦਾ ਹੈਗਾ ਇਹਨਾਂ ਮਾਮ ਇਸ ਕਿਸਮ ਦੀਆਂ ਘਟਨਾਵਾਂ ਦੇ ਵਿੱਚ ਅਕਸਰ। ਖੈਰ, ਇਤਿਹਾਸ ਦੀ ਇਹ ਸਾਂਝ ਹੈ, ਪਰ ਅੱਜ ਇੱਕ ਦੋ ਕਹਾਣੀਆਂ ਤੁਹਾਨੂੰ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਸੁਣਾਵਾਂਗੇ। ਇਤਿਹਾਸ ਦੇ ਨਾਲ ਤਾਂ ਨਹੀਂ ਜੁੜੀਆਂ ਹੋਈਆਂ, ਪਰ ਫਿਰ ਵੀ ਉਹ ਕਹਾਣੀਆਂ ਜਿਹੜੀਆਂ ਨੇ ਉਹ ਅੱਜ ਦੇ ਸੰਦਰਭ ਦੇ ਵਿੱਚ ਕਿਉਂ ਇੰਨੀਆਂ ਇੰਪੋਰਟੈਂਟ ਨੇ, ਕਿਉਂ ਕਦੇ ਚਿੰਗਾਰੀ ਨੂੰ ਸ਼ੁਰੂ 'ਚ ਹੀ ਨੱਪ ਲੈਣਾ ਚਾਹੀਦਾ, ਨਹੀਂ ਤਾਂ ਫਿਰ ਉਹ ਅੱਗ ਜਿਹੜੀ ਹੈ ਬਣ ਕੇ ਪਤਾ ਨਹੀਂ ਕਿੰਨਿਆਂ ਨੂੰ ਆਪਣੇ ਲਪੇਟੇ ਦੇ ਵਿੱਚ ਲੈ ਲੈਂਦੀ ਹੈਗੀ ਹੈ। ਕੁਝ ਇੱਕ ਗਾਣੇ ਨਾਲ ਦੀ ਨਾਲ ਚਲੀ ਜਾਣਗੇ ਪ੍ਰੋਗਰਾਮ ਦੇ ਵਿੱਚ, ਅਤੇ ਕੁਝ ਇੱਕ ਬ੍ਰੇਕਸ ਵੀ ਜਿਹੜੀਆਂ ਨੇ, ਜ਼ਿਆਦਾ ਲੰਬੀਆਂ ਨਹੀਂ, ਪਰ ਛੋਟੀ ਛੋਟੀ ਬ੍ਰੇਕ ਤੁਹਾਡੇ ਨਾਲ ਸਾਂਝੀ ਕਰਾਂਗੇ। ਬ੍ਰੇਕ ਤੋਂ ਬਾਅਦ ਹੁਣੇ ਹਾਜ਼ਰ ਰੇਡੀਓ ਹਾਂਜੀ 1674 AM 'ਤੇ ਪ੍ਰੋਗਰਾਮ ਡਰਾਈਵ ਬੈਕ ਸ਼ੋਅ ਚੱਲ ਰਿਹਾ।
1: ਹਾਂਜੀ ਹਾਂਜੀ

ਅਲੱਗ ਅਲੱਗ ਜੇ ਨਵੇਂ ਨਵੇਂ ਗਾਣੇ ਚਲਾਏ ਸੀਗੇ, ਅੱਜ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਆਪਾਂ ਵੀ ਡਰਾਈਵ ਬੈਕ ਸ਼ੋ ਇੰਜੋਏ ਕਰ ਲੈਂਦੇ ਹਾਂ, ਤੇ ਹੁਣ ਮੇਰੇ ਨਾਲ ਤੁਸੀਂ ਸ਼ੋ ਇੰਜੋਏ ਕਰਿਓ। ਅਗਲਾ ਇਨਸਾਈਟ ਰਿਪੋਰਟ ਦੇਖੋ, ਗੱਲ ਕੀ ਹੁੰਦੀ ਹੈ ਕਿ ਜਿਹੜੀਆਂ ਨਿਊਜ਼ ਨੇ ਉਹਨਾਂ ਦੇ ਵਿੱਚ ਓਨੀ ਕੇ ਗੱਲ ਕਹਿਣੀ ਹੁੰਦੀ ਹੈ ਨਿਊਜ਼ ਦੇ ਵਿੱਚ ਕਾਇਦੇ ਦੇ ਨਾਲ, ਜੋ ਨਿਊਜ਼ ਜਿਸ ਤਰੀਕੇ ਦੇ ਨਾਲ ਰਿਪ੍ਰੈਜੈਂਟ ਹੁੰਦੀ ਹੈ ਕਿ ਬਿਲਕੁਲ ਬੈਲੈਂਸ, ਨਾ ਇੱਧਰ ਦੀ ਨਾ ਬਹੁਤ ਹੀ ਉੱਧਰ ਦੀ। ਭਲੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਨਾ, ਇਹਨਾਂ ਦੇ ਵਿੱਚ ਮਨ ਦੇ ਭਾਵ ਵੀ ਕੁਰਬਲ ਕੁਰਬਲ ਕਰਕੇ ਉੱਠਦੇ ਹੈਗੇ ਨੇ, ਅਤੇ ਉਹਦੇ 'ਚ ਤੁਹਾਨੂੰ ਆਪਣੇ ਓਪੀਨੀਅਨ ਵੀ ਪਤਾ ਚੱਲਦੇ ਨੇ। ਇਨਸਾਈਟ ਰਿਪੋਰਟ ਦਾ ਜਿਹੜਾ ਅੱਜ ਪ੍ਰੋਗਰਾਮ ਹੈਗਾ ਉਹ ਇਸੇ ਕਿਸਮ ਦੇ ਨਾਲ ਇੱਕ ਪੋਲੀਟੀਕਲ ਐਨਾਲਿਸਿਸ ਕਰਦਾ ਇੱਕ ਪ੍ਰੋਗਰਾਮ ਹੋਊਗਾ। ਸੋ ਆ ਜਾਇਓ ਅਗਲੇ 2-4-5 ਮਿੰਟਾਂ ਦੇ ਵਿੱਚ। ਹਾਂ, ਜੇ ਤੁਸੀਂ ਮੈਲਬਨ ਤੋਂ ਸੁਣ ਰਹੇ ਹੋ ਤਾਂ ਹੋ ਸਕਦਾ ਹੈ ਕਿ ਫ੍ਰੀਕੁਐਂਸੀ ਬੰਦ ਹੋ ਜਾਵੇ, ਮਤਲਬ ਫ੍ਰੀਕੁਐਂਸੀ ਦਾ ਕਹਿਣ ਦਾ ਭਾਵ ਕਿ ਫ੍ਰੀਕੁਐਂਸੀ ਚੱਲਦੀ ਰਹੇਗੀ ਪਰ ਸਿਡਨੀ ਦੇ ਨਾਲ ਤੁਹਾਡਾ ਸੰਪਰਕ ਖਤਮ ਹੋ ਜਾਏਗਾ। ਸੋ ਤੁਸੀਂ ਇੱਕ ਕੰਮ ਕਰੋ ਕਿ ਹੁਣੇ ਹੀ ਆ ਗਾਣੇ ਦੇ ਵਿੱਚ ਵਿੱਚ ਹੀ ਤੁਸੀਂ ਸਵਿੱਚ ਕਰ ਲਓ, ਮੈਲਬਨ ਤੋਂ ਸਿਡਨੀ ਸਵਿੱਚ ਕਰ ਲਓ, ਤਾਂ ਕਿ ਠੀਕ 5 ਵਜੇ ਜਿਹੜਾ ਪ੍ਰੋਗਰਾਮ ਸ਼ੁਰੂ ਹੋਊਗਾ ਤੁਸੀਂ ਸੁਣ ਸਕੋ।

0: ਆਸਟ੍ਰੇਲੀਆ ਦੇਸ਼ ਜਿੱਥੇ ਅਸੀਂ ਰਹਿੰਦੇ ਹਾਂ, ਇਸ ਦੇਸ਼ ਦੀ ਸਿਆਸਤ, ਇਸ ਦੇਸ਼ ਦੇ ਇਤਿਹਾਸ, ਇਸ ਦੇਸ਼ ਦੇ ਮੌਜੂਦਾ ਵਰਤਮਾਨ ਦੇ ਵਿੱਚ ਹਾਲਾਤ ਤੇ ਇਸ ਦੇਸ਼ ਦੀ ਭਵਿੱਖਬਾਣੀ, ਇਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਔਰ ਇਹਦੇ 'ਤੇ ਜਾਣਨਾ ਔਰ ਇਹਦੇ ਨਾਲ ਜੁੜੀ ਹੋਈ ਕਿਤੋਂ ਵੀ ਕੋਈ ਵੀ ਤੁਹਾਨੂੰ ਜਾਣਕਾਰੀ ਮਿਲਦੀ ਹੈ ਹਾਸਲ ਕਰ ਲਿਆ ਕਰੋ, ਜ਼ਰੂਰੀ ਹੁੰਦੀ ਹੈਗੀ। ਉਦਾਹਰਣ ਦੇ ਤੌਰ ਦੇ ਉੱਤੇ ਨਿਊ ਗਾਰਡ ਨਾਮ ਦੇ ਇੱਕ ਅਦਾਰੇ ਦੇ ਬਾਰੇ ਤੁਹਾਡੇ ਨਾਲ ਬੜੇ ਚਿਰ ਪਹਿਲਾਂ ਕਿਸੇ ਐਪੀਸੋਡ ਦੇ ਵਿੱਚ, ਜਦੋਂ ਪ੍ਰੋਗਰਾਮ ਦਾ ਨਾਂ ਨਿਊਜ਼ ਐਂਡ ਵਿਊਜ਼ ਹੁੰਦਾ ਸੀ, ਤਾਂ ਇੱਕ ਸਾਂਝ ਪਾਈ ਸੀ। ਆਸਟ੍ਰੇਲੀਆ ਦੀ ਫਾਸਿਸਟ ਆਈਡੀਓਲੋਜੀ ਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ। ਕਿਉਂ? ਕਿਉਂਕਿ ਅੱਗੇ ਚੱਲ ਕੇ ਤੁਹਾਨੂੰ ਮੈਂ ਦੱਸਦਾ, ਉਹਦੇ ਕੁਛ ਇੱਕ ਵਜੋਹਾਤ ਨੇ। ਫੋਰ ਐਗਜ਼ਾਮਪਲ, ਜਦੋਂ ਫਾਸਿਸਟ ਆਈਡੀਓਲੋਜੀ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਹਾਂ ਕਿ ਅਸੀਂ ਅਕਸਰ ਇਹ ਕਹਿ ਦਿੰਦੇ ਹਾਂ ਕਿ ਐਬੋਰੀਜਨਲਸ ਦੀ ਧਰਤੀ ਹੈ, ਇੱਥੇ ਬ੍ਰਿਟਿਸ਼ਰਸ ਨੇ ਆ ਕੇ ਕਬਜ਼ਾ ਲਿਆ ਅਤੇ ਉਹ ਵੀ ਤਾਂ ਮਾਈਗ੍ਰੈਂਟ ਹੀ ਹੈਗੇ ਨੇ। ਨਹੀਂ, ਇੱਦਾਂ ਨਹੀਂ ਹੈ ਇਹ, ਟਰੱਸਟ ਮੀ, ਇਹ ਇੱਦਾਂ ਨਹੀਂ ਹੈ। ਸਾਰੀ ਕਹਾਣੀ ਬਹੁਤ ਸ਼ਾਰਟਕੱਟ 'ਚ ਤੁਸੀਂ ਸਮਝੀ ਹੈ ਅਤੇ ਬਹੁਤ ਸ਼ਾਰਟਕੱਟ ਦੇ ਵਿੱਚ ਇਹਦੀ ਬਹਿਸ ਕਰਨ ਲੱਗ ਜਾਂਦੇ ਆਪਾਂ। ਜਿਹੜੀ ਮਾਈਗ੍ਰੈਂਟ ਗਰੁੱਪ ਨੇ ਜਾਂ ਜਿਹੜੇ ਐਬੋਰੀਜਨਲ ਟੋਰਸਟ੍ਰੇਟ ਆਈਲੈਂਡਰ ਲੋਕ ਹੈਗੇ ਨੇ, ਅਤੇ ਉਹਦੇ ਵਿਚਕਾਰ ਦੀ ਜਿਹੜੀ ਕੜੀ ਹੈ ਉਹਨੂੰ ਸੈਟਲਰਸ ਯਾਨੀ ਕਿ ਬਸਤੀਵਾਦ ਦੇ ਲੋਕ ਜਿਹੜੇ ਹੈਗੇ ਨੇ, ਉਹਨਾਂ ਦੀ ਆਪਣੀ ਇੱਕ ਸਟੋਰੀ ਹੈ। ਨਾ ਤਾਂ ਅਸੀਂ ਐਬੋਰੀਜਨਲ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝ ਸਕੇ ਹਾਂ, ਪੜ੍ਹ ਸਕੇ ਹਾਂ, ਅਤੇ ਨਾ ਹੀ ਸੈਟਲਰਸ ਦੀ ਕਹਾਣੀਆਂ ਨੂੰ ਜਾਣ ਸਕੇ ਹੈਗੇ ਹਾਂ। ਪਰ ਇਸ ਸਾਰੇ ਦੇ ਦਰਮਿਆਨ ਉਹ ਸੈਟਲਰਸ ਜਿਹੜੇ ਖੁਦ ਨੂੰ ਆਸਟ੍ਰੇਲੀਆ ਦੀ ਇਸ ਧਰਤੀ ਨੂੰ ਸਥਾਪਿਤ ਕਰਨ ਦਾ ਦਾਅਵਾ ਕਰਦੇ ਨੇ ਜਾਂ ਇਸ ਦੀ ਨੀਂਹ ਰੱਖਣ ਦਾ ਦਾਅਵਾ ਕਰਦੇ ਨੇ, ਅਤੇ ਕਹਿੰਦੇ ਨੇ ਕਿ ਐਬੋਰੀਜਨਲ ਉਸ ਤੋਂ ਪਹਿਲਾਂ ਉਹ ਆਸਟ੍ਰੇਲੀਆ ਨਾਮ ਦੀ ਇਸ ਜ਼ਮੀਨ ਦੇ ਉੱਤੇ ਰਹਿ ਜ਼ਰੂਰ ਰਹੇ ਸੀ, ਜੀ ਨਹੀਂ ਸੀ ਰਹੇ। ਇਸ ਨੂੰ ਇੱਕ ਦੇਸ਼ ਬਣਾਉਣ ਦਾ ਔਰ ਇਸ ਨੂੰ ਇੱਕ ਰਹਿਣ ਲਾਇਕ ਥਾਂ ਬਣਾਉਣ ਦਾ ਜਿਹੜਾ ਜ਼ਿੰਮਾ ਉਹ ਸੈਟਲਰਸ ਦੇ ਕੋਲ ਜਾਂ ਫਿਰ ਬਸਤੀਵਾਦ ਦੇ ਜਿਹੜੇ ਉਹ ਲੋਕ ਨੇ ਉਹਨਾਂ ਦੇ ਉੱਤੇ ਆਉਂਦਾ ਹੈਗਾ। ਉਸ ਤੋਂ ਪਹਿਲਾਂ ਕੋਨਵਿਕਟਸ ਦਾ ਵੀ ਇੱਕ ਆਪਣਾ ਇਤਿਹਾਸ ਹੈ, ਯਾਨੀ ਇਹ ਜਿਹੜੇ ਸੈਟਲਰ ਸੀ ਉਸ ਤੋਂ ਪਹਿਲਾਂ ਕੋਨਵਿਕਟਸ ਨੂੰ ਕਿੱਦਾਂ ਲੈ ਕੇ ਆਉਂਦੇ ਹੈਗੇ ਨੇ, ਅਤੇ ਇਸ ਸਾਰੇ ਕਾਸੇ ਦੇ ਦਰਮਿਆਨ ਇਹ ਜਿਹੜੀ ਸਮਾਜ ਦੀ ਇੱਕ ਉਥਲ ਪੁਥਲ ਹੈਗੀ ਆ ਔਰ ਉਸ ਦੇ ਵਿੱਚ ਇੱਕ ਚੈੱਕਸ ਐਂਡ ਬੈਲੈਂਸ ਜਿਵੇਂ ਕਹਿੰਦੇ ਹੁੰਦੇ ਹਾਂ ਜ਼ਰੂਰੀ ਹੋਣੇ ਚਾਹੀਦੇ ਨੇ, ਕਿਉਂਕਿ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ ਅਸੀਂ ਇਨਸਾਨ ਦੀ ਹੋਂਦ ਤੋਂ ਲੈ ਕੇ ਕਿ ਜਦੋਂ ਇਨਸਾਨ ਜੰਗਲਾਂ ਦੇ ਵਿੱਚ ਰਹਿੰਦਾ ਸੀ ਅਤੇ ਉਦੋਂ ਵੀ ਕਬੀਲੇ ਜਾਂ ਅਲੱਗ ਅਲੱਗ ਹਿੱਸੇ ਬਣਨ ਲੱਗ ਪਏ ਸੀ, ਅਤੇ ਉਹਨਾਂ ਕਬੀਲਿਆਂ ਦਾ ਕੋਈ ਨਾ ਕੋਈ ਸਰਦਾਰ, ਕੋਈ ਨਾ ਕੋਈ ਉਹਦਾ ਨੇਤਾ ਹੁੰਦਾ ਸੀ। ਉਹ ਨੇਤਾ ਜਾਂ ਉਹ ਧੜਾ ਜਿਹੜਾ ਉਹਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੁੰਦਾ, ਉਹ ਇਸ ਕਰਕੇ ਵੀ ਜ਼ਰੂਰੀ ਹੁੰਦਾ ਤਾਂ ਕਿ ਜਿਹੜਾ ਇੱਕ ਡਿਸਿਪਲਿਨ ਬਣਿਆ ਰਹਿ ਸਕੇ, ਨਹੀਂ ਤਾਂ ਫਿਰ ਹੂਹਾ ਹਾਹਾ ਹੋ ਜਾਏਗੀ, ਚਾਰੇ ਪਾਸੇ ਹਾਹਾਕਾਰ ਹੋ ਜਾਏਗੀ, ਅਤੇ ਕੋਈ ਡਿਸਿਪਲਿਨ ਨਹੀਂ ਹੋਏਗਾ ਤਾਂ ਜੰਗਲ ਰਾਜ ਹੋ ਜਾਏਗਾ। ਜੰਗਲ ਯਾਨੀ ਕਿ ਜਿਵੇਂ ਜਾਨਵਰ ਇੱਕ ਦੂਸਰੇ ਨੂੰ ਮਾਰਦੇ ਰਹਿੰਦੇ ਨੇ ਅਤੇ ਕੋਈ ਤੈਅ ਨਹੀਂ ਕਰ ਪਾਉਂਦਾ ਕਿ ਅਸਲ ਦੇ ਵਿੱਚ ਕਿਹਦੀ ਅਗਵਾਈ ਦੇ ਵਿੱਚ ਰਹਿਣਾ। ਤਾਂ ਹੁਣ ਜੇ ਜੰਗਲ ਦੇ ਵਿੱਚ ਕੋਈ ਰਾਜਾ ਸ਼ੇਰ ਹੋਵੇ ਤਾਂ ਉਹ ਡਿਸਿਪਲਿਨ ਬਣਾ ਕੇ ਰੱਖਦਾ, ਇਹ ਕਿਹਾ ਜਾਂਦਾ ਪੁਰਾਣੀਆਂ ਕਹਾਣੀਆਂ 'ਚ। ਭੇੜੀਆ ਕਦੇ ਵੀ ਰਾਜਾ ਨਹੀਂ ਹੋ ਸਕਦਾ, ਕਿਉਂਕਿ ਭੇੜੀਏ ਇੱਕ ਹਰਡ ਨੂੰ ਹੀ ਲੀਡ ਕਰ ਸਕਦੇ ਨੇ, ਉਸ ਤੋਂ ਬਾਅਦ ਉਹ ਸਭ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ। ਅਤੇ ਹੁਣ ਜੇ ਕਿਸੇ ਦੇਸ਼ ਦਾ ਸਿਆਸਤਦਾਨ ਇੱਕ ਭੇੜੀਆ ਪ੍ਰਵਿਰਤੀ ਦਾ ਹੋਵੇ ਤਾਂ ਫਿਰ ਉਸ ਦੇਸ਼ ਦਾ ਕੂੜਾ ਕਬਾੜ ਹੀ ਹੁੰਦਾ। ਬਹੁਤ ਸਾਰੀਆਂ ਉਦਾਹਰਣਾਂ ਪਾਸਟ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ। ਇਸ ਕਰਕੇ ਕਿਸੇ ਸਿਆਣੇ ਸੁੱਕੜ ਬੰਦੇ ਦਾ ਗੱਦੀ 'ਤੇ ਬੈਠਣਾ ਬਹੁਤ ਜ਼ਰੂਰੀ ਹੈਗਾ। ਫਾਸਿਸਟ ਆਈਡੀਓਲੋਜੀ ਦੇ ਬਾਰੇ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਬੜੇ ਮਸ਼ਹੂਰ ਰਾਈਟਰ ਹੋਏ ਨੇ, ਵਿਲੀਅਮ ਬੇਲਬ੍ਰਿਜ। ਵਿਲੀਅਮ ਬੇਲਬ੍ਰਿਜ ਅਸਲ ਦੇ ਵਿੱਚ ਸਿਰਫ ਇੱਕ ਲੇਖਕ ਹੀ ਨਹੀਂ ਹੋਏ, ਸਿਆਸਤਦਾਨ ਜਾਂ ਸਿਆਸੀ ਥਿਊਰੀਜ਼ ਦੇ ਉੱਤੇ ਲਿਖਣ ਵਾਲੇ ਵੀ ਹੋਏ ਨੇ, ਪੋਇਟ ਵੀ ਰਹੇ ਹੈਗੇ ਨੇ, ਖੁਦ ਅਧਿਆਪਕ ਵੀ ਰਹੇ ਹੈਗੇ ਨੇ ਉਹ, ਅਤੇ ਬ੍ਰਿਸਬਨ ਦੇ ਗ੍ਰਾਮਰ ਸਕੂਲ ਤੋਂ ਪੜ੍ਹਦੇ ਨੇ, ਲੰਡਨ ਤੋਂ ਆਉਂਦੇ ਨੇ ਹਾਲਾਂਕਿ ਉਹ, ਬਾਅਦ ਦੇ ਵਿੱਚ ਉਹ ਫਿਰ ਕਿਸ ਤਰੀਕੇ ਦੇ ਨਾਲ ਜਾਂ ਉਹਨਾਂ ਦਾ ਪਰਿਵਾਰ ਜਿਹੜਾ ਲੰਡਨ ਤੋਂ ਆਉਂਦਾ ਅਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਕਿਵੇਂ ਉਹ ਸਥਾਪਿਤ ਹੁੰਦੇ ਹੈਗੇ ਨੇ, ਅਤੇ ਆਸਟ੍ਰੇਲੀਆ ਦਾ ਜਿਹੜਾ ਇੱਕ ਬਦਲ ਰਿਹਾ ਦੌਰ ਸੀ ਉਸ ਨੂੰ ਉਹ ਕਿਵੇਂ ਦੇਖਦੇ ਨੇ, ਕਿਉਂਕਿ ਉਹਨਾਂ ਨੇ ਉਹ ਆਪਣੇ ਅੱਖੀਂ ਦੇਖਿਆ ਆਸਟ੍ਰੇਲੀਆ ਨੂੰ ਫੈਡਰੇਸ਼ਨ ਬਣਦਿਆਂ ਹੋਇਆਂ। ਅਤੇ ਇਸ ਸਾਰੇ ਦੇ ਦਰਮਿਆਨ ਵਿਲੀਅਮ ਬੇਲਬ੍ਰਿਜ ਨੇ ਫਾਸਿਸਟ ਆਈਡੀਓਲੋਜੀ ਦੇ ਉੱਤੇ ਬਹੁਤ ਸਾਰੀਆਂ ਪਰਚੇ ਲਿਖੇ, ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ। ਆਸਟ੍ਰੇਲੀਆ ਦਾ ਜਿਹੜਾ ਆਸਟ੍ਰੇਲੀਆ ਫਸਟ ਮੂਵਮੈਂਟ ਹੋਇਆ 1930ਵਿਆਂ ਦੇ 40ਵਿਆਂ ਦੇ ਦਹਾਕੇ ਦੇ ਵਿੱਚ, ਉਹਦੇ ਬਾਰੇ ਵੀ ਉਹਨਾਂ ਨੇ ਬੜਾ ਕੁਛ ਲਿਖਿਆ। ਇਹ ਸਮਝਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਤਿਹਾਸ ਦੀਆਂ ਉਹ ਸਾਂਝਾਂ ਤੁਹਾਡੇ ਨਾਲ ਪਾਉਣ ਲੱਗੇ ਹਾਂ ਜਿਹਦੇ 'ਤੇ ਅੱਜ ਦਾ ਜਿਹੜਾ ਮੌਜੂਦਾ ਆਸਟ੍ਰੇਲੀਆ ਦਾ ਪੋਲੀਟੀਕਲ ਸਿਸਟਮ ਆ ਕੇ ਖੜ੍ਹੇ ਆ। ਹੁਣ ਨਿਊ ਗਾਰਡ ਦੀ ਗੱਲ ਜਿਹੜੀ ਮੈਂ ਕੀਤੀ ਸੀ ਉਹ ਆਸਟ੍ਰੇਲੀਆ ਦੇ ਫਾਸੀਵਾਦ ਦੇ, ਫਾਸੀਵਾਦ ਆਪਾਂ ਕਹਿ ਲੈਂਦੇ ਹੁੰਦੇ ਹਾਂ ਜਿੱਥੇ ਬਹੁਤ ਐਕਸਟ੍ਰੀਮ ਕੋਈ ਵਿਚਾਰਧਾਰਾ ਜਿਹੜੀ ਉਹ ਆ ਜਾਂਦੀ ਹੈ। ਐਕਸਟ੍ਰੀਮ ਜਿਵੇਂ ਕਿ ਮੈਂ ਅਤੇ ਮੈਂ ਜੋ ਕਹਿਤਾ ਉਹ ਸਹੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਡੋਨਲਡ ਟਰੰਪ ਨੂੰ ਦੇਖ ਸਕਦੇ ਹੋ, ਉਹਨਾਂ ਦੇ ਫਾਸੀਵਾਦ ਨੇ ਦੁਨੀਆ ਦਾ ਕਿੰਨਾ ਨੁਕਸਾਨ ਕੀਤਾ ਹੈਗਾ। ਉਹ ਇਸ ਕਰਕੇ ਕਿਉਂਕਿ ਦੁਨੀਆ ਦੇ ਬਹੁਤ ਸਾਰੇ ਜਿੰਦਿਆਂ ਦੀ ਚਾਬੀ ਉਹਨਾਂ ਦੇ ਹੱਥ 'ਚ ਹੈ ਅਤੇ ਗਲਤ ਹੱਥਾਂ ਦੇ ਵਿੱਚ ਚਾਬੀ ਆ ਗਈ ਹੈ। ਉਹੀ ਭੇੜੀਏ ਵਾਲੀ ਐਗਜ਼ਾਮਪਲ ਤੁਸੀਂ ਮੰਨ ਸਕਦੇ ਹੋ ਕਿ ਇੱਕ ਇਸ ਕਿਸਮ ਦਾ ਕਮਾਨ ਜਿਹੜੀ ਇੱਕ ਇਸ ਕਿਸਮ ਦੀ ਮੈਂਟੈਲਿਟੀ ਵਾਲੇ ਬੰਦੇ ਦੇ ਕੋਲ ਚਲੀ ਗਈ ਹੈ ਤਾਂ ਉਹਦਾ ਨੁਕਸਾਨ ਕੀ ਹੋ ਰਿਹਾ। ਖੈਰ ਫਾਸੀਵਾਦ ਦੀ ਗੱਲ ਜਦੋਂ ਕਰਦੇ ਹੈਗੇ ਆਸਟ੍ਰੇਲੀਆ 'ਚ ਫਾਸਿਸਟ ਆਈਡੀਓਲੋਜੀ ਦੇ ਉੱਤੇ ਬਹੁਤ ਸਾਰੇ ਧੜੇ, ਬੜੀਆਂ ਸਾਰੀਆਂ ਸਿਆਸੀ ਪਾਰਟੀਆਂ, ਬੜੇ ਸਾਰੇ ਸਿਆਸੀ ਲੋਕ ਅਤੇ ਗੈਰ ਸਿਆਸੀ ਲੋਕ ਵੀ ਆਉਂਦੇ ਰਹੇ ਨੇ, ਆਪੋ ਆਪਣੇ ਵਿਚਾਰ ਦਿੰਦੇ ਰਹੇ ਨੇ, ਆਉਂਦੇ ਜਾਂਦੇ ਰਹੇ ਨੇ। ਮੈਂ ਇਹ ਕਹਿ ਲਵਾਂ ਜ਼ਰਾ ਆਉਂਦੇ ਰਹੇ ਨੇ ਅਤੇ ਟਿਕੇ ਰਹੇ ਨੇ, ਉਹ ਇਹ ਗੱਲ ਨਹੀਂ ਹੈਗੀ, ਆ ਗਏ ਅਤੇ ਚਲੇ ਗਏ। ਹੁਣ ਇੱਕ ਬੜੀ ਮਸ਼ਹੂਰ ਘਟਨਾ ਹੋਈ ਸੀਗੀ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਦੇ ਇਤਿਹਾਸ ਦੇ ਨਾਲ ਜੁੜੀ। ਜਦੋਂ ਤੁਸੀਂ ਦੁਨੀਆ ਦੇ, ਹੁਣ ਆਪਾਂ ਤਾਂ ਆਸਟ੍ਰੇਲੀਆ ਰਹਿੰਦੇ ਹਾਂ, ਜਦੋਂ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਬਸ਼ਿੰਦਿਆਂ ਤੋਂ ਪੁੱਛੋਗੇ ਅਤੇ ਆਸਟ੍ਰੇਲੀਆ ਦੀ ਇੱਕ ਤਸਵੀਰ ਦੇਖੋਗੇ ਤਾਂ ਸਿਡਨੀ ਦਾ ਜਿਹੜਾ ਹਾਰਬਰ ਬ੍ਰਿਜ ਹੈ, ਓਪੇਰਾ ਹਾਊਸ ਹੈ, ਉਹਨੂੰ ਬਹੁਤੇ ਲੋਕ ਆਸਟ੍ਰੇਲੀਆ ਮੰਨ ਲੈਂਦੇ ਨੇ। ਦੋ ਚਾਰ ਸ਼ਹਿਰ ਨੇ, ਮੈਲਬਰਨ, ਬ੍ਰਿਸਬਨ, ਸਿਡਨੀ, ਇਹਦੀ ਗੱਲ ਕਰ ਲੈਂਦੇ ਨੇ, ਹੋਰ ਬਹੁਤਾ ਨਹੀਂ ਪਤਾ ਹੁੰਦਾ ਹੈਗਾ, ਸਾਨੂੰ ਵੀ ਨਹੀਂ ਬਹੁਤਾ ਪਤਾ ਹੈਗਾ। ਇਸੇ ਕਰਕੇ ਇਨਸਾਈਟ ਰਿਪੋਰਟ ਵਰਗੇ ਪ੍ਰੋਗਰਾਮ ਸੁਣ ਲਿਆ ਕਰੋ, ਸਮਝ ਲਿਆ ਕਰੋ। ਹੁਣ ਇਹ ਜਿਹੜੀ ਘਟਨਾ, ਇਹ ਜਿਹੜਾ ਬ੍ਰਿਜ ਸੀਗਾ 1931-32 ਦੇ ਵਿੱਚ ਜਦੋਂ ਇਹ ਬਣਦਾ ਹੈਗਾ, 32 ਦੇ ਵਿੱਚ ਕਹਿ ਲਓ, 31 ਦੇ ਵਿੱਚ, ਅਤੇ ਉਦੋਂ ਪਹਿਲਾਂ ਇੱਕ ਨਿਊ ਗਾਰਡ ਨਾਮ ਦਾ ਧੜਾ ਜਿਹੜਾ ਉਹ ਉੱਭਰਨਾ ਸ਼ੁਰੂ ਹੋ ਗਿਆ ਸੀ। ਇੱਕ ਕਿਸਮ ਦੇ ਨਾਲ ਕਮਿਊਨਿਸਟ ਮੂਵਮੈਂਟ ਜਿਹੜੇ ਦੁਨੀਆ ਭਰ ਦੇ ਵਿੱਚ ਚੱਲ ਰਹੇ ਸੀ ਉਸ ਦੌਰ ਦੇ ਵਿੱਚ, ਕਿਉਂਕਿ ਅਕਤੂਬਰ ਰੈਵੋਲਿਊਸ਼ਨ ਦੇ ਬਾਰੇ ਜੇ ਤੁਸੀਂ ਸੁਣਿਆ ਹੋਵੇ, ਪੜ੍ਹਿਆ ਹੋਵੇ, ਨਹੀਂ ਤਾਂ ਆਪਾਂ ਕਰਾਂਗੇ ਸਾਂਝ ਅਕਤੂਬਰ ਤੋਂ ਪਹਿਲਾਂ ਮੈਂ ਵਾਅਦਾ ਕਰਦਾ ਕਿ ਰੂਸ ਦੇ ਉਸ ਅਕਤੂਬਰ ਰੈਵੋਲਿਊਸ਼ਨ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ, ਕਿਉਂਕਿ ਉਹਨੇ ਬਹੁਤ ਕੁਛ ਦੁਨੀਆ ਦੇ ਵਿੱਚ ਨਵੇਂ ਇੱਕ ਟਰੈਂਡ ਸੈੱਟ ਕਰਤੇ ਸੀਗੇ, ਜਾਂ ਫਿਰ ਅਸੀਂ ਟਰੈਂਡ ਨਹੀਂ ਕਹਿ ਸਕਦੇ ਹੈਗੇ, ਉਸ ਅਕਤੂਬਰ ਰੈਵੋਲਿਊਸ਼ਨ ਦੇ ਕਰਕੇ ਬੜੀਆਂ ਸਾਰੀਆਂ ਜਿਹੜੀਆਂ ਰਾਈਟ ਵਿੰਗਰ ਪਾਰਟੀਆਂ ਸੀ ਉਹ ਬਣ ਗਈਆਂ ਸੀ, ਔਰ ਅੱਜ ਦੀ ਤਰੀਕ 'ਚ ਉਹ ਦੁਨੀਆ 'ਚ ਰਾਜ ਕਰ ਰਹੀਆਂ ਨੇ। ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਇਹ ਕਮਿਊਨਿਸਟ ਧੜਾ ਮਜ਼ਬੂਤ ਨਾ ਹੋ ਜਾਵੇ, ਇਸ ਕਰਕੇ ਆਸਟ੍ਰੇਲੀਆ 'ਚ ਕੁਝ ਫਾਰ ਰਾਈਟ, ਯਾਨੀ ਕਿ ਧੁਰ ਦੱਖਣਪੰਥੀ ਸੋਚ ਰੱਖਣ ਵਾਲੇ ਕੁਝ ਮਨਾਰਕਿਸਟ ਲੋਕਾਂ ਨੇ ਇੱਕ ਧੜਾ ਬਣਾਇਆ, ਆਪਣਾ ਇੱਕ ਵੱਖਰਾ ਧੜਾ ਬਣਾਇਆ। ਸਿਡਨੀ ਦੇ ਵਿੱਚ ਸ਼ੁਰੂਆਤ ਹੁੰਦੀ ਹੈ 16 ਫਰਵਰੀ 1931 ਨੂੰ, ਔਰ ਇਹਦਾ ਨਾਮ ਰੱਖਿਆ ਜਾਂਦਾ ਨਿਊ ਗਾਰਡ। ਬੜੀ ਐਕਸਟ੍ਰੀਮਿਸਟ ਸੋਚ, ਜੇ ਤੁਸੀਂ ਇਹਨਾਂ ਦੀਆਂ ਦਲੀਲਾਂ ਔਰ ਇਹਨਾਂ ਦੀਆਂ ਅਪੀਲਾਂ ਔਰ ਇਹਨਾਂ ਦੀਆਂ ਸਪੀਚਾਂ ਸੁਣ ਲਵੋ ਤਾਂ ਤੁਹਾਨੂੰ ਲੱਗੇਗਾ ਕਿ ਅੱਜ ਕੱਲ੍ਹ ਦੇ ਲੀਡਰ ਤਾਂ ਕਹਿੰਦੇ ਹੀ ਕੁਛ ਨਹੀਂ ਹੈਗੇ। ਜ਼ਹਿਰ ਤਾਂ ਉਹ ਲੋਕ ਉਗਲ ਰਹੇ ਸੀ, ਨਿਊ ਗਾਰਡ ਦੇ ਲੋਕ ਉਗਲ ਰਹੇ ਸੀ, ਕਿਉਂਕਿ ਕਦੇ ਕਦੇ ਸੱਤਾ ਹਥਿਆਉਣ ਦੇ ਲਈ ਇਹ ਜਿਵੇਂ ਟਰੈਂਡ ਇੱਕ ਹਿਟਲਰ ਨੇ ਵੀ ਸ਼ੁਰੂ ਕੀਤਾ ਸੀ ਨਾ, ਕਿ ਸੱਤਾ ਤੱਕ ਪਹੁੰਚਣ ਦੇ ਲਈ ਕੁਛ ਵੀ ਕਹਿਣਾ ਜ਼ਰੂਰੀ ਹੈ, ਕਿਸੇ ਵੀ ਝੂਠ ਨੂੰ ਕਿਸੇ ਵੀ ਹੱਦ ਤੱਕ ਇੰਨਾ ਉੱਚੀ ਇੰਨਾ ਚਲਾ ਚਲਾ ਕੇ ਦੱਸਣਾ ਜ਼ਰੂਰੀ ਹੈ ਕਿ ਲੋਕ ਸੱਚ ਮੰਨਣ ਲੱਗ ਜਾਣ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਵੀ ਇਹ ਹੁੰਦਾ, ਔਰ ਇਹ ਥਿਊਰੀਆਂ ਪਹਿਲਾਂ ਵੀ ਚੱਲਦੀਆਂ ਰਹੀਆਂ ਹੈਗੀਆਂ ਨੇ। ਖੈਰ ਐਨੀਵੇਜ਼, ਵਾਪਸ ਇਸ ਘਟਨਾ ਦੇ ਵੱਲ ਆਈਏ, ਆਸਟ੍ਰੇਲੀਆ ਦੀ ਇਸ ਘਟਨਾ ਦੇ ਵੱਲ, ਅਤੇ ਪਹਿਲੀ ਜਿਹੜੀ ਆਲਮੀ ਜੰਗ ਹੋਈ ਸੀ ਨਾ, ਖਤਮ ਹੋ ਚੁੱਕੀ ਸੀਗੀ, ਦੂਸਰੀ ਹਾਲੇ ਆਲਮੀ ਜੰਗ ਹਾਲੇ ਹੋਣੀ ਸੀ, ਕਿਸੇ ਨੂੰ ਪਤਾ ਨਹੀਂ ਸੀ ਵੀ ਹੋਣੀ ਹੈ ਕਿ ਨਹੀਂ ਹੋਣੀ, ਪਰ ਐਨੀਵੇਜ਼ ਫਸਟ ਵਰਲਡ ਵਾਰ ਤੋਂ ਬਾਅਦ ਉਹਦੇ 'ਚ ਜਿਹੜੇ ਆਸਟ੍ਰੇਲੀਆ ਦੀ ਤਰਫ ਤੋਂ ਲੜਨ ਵਾਲੇ ਲੋਕ ਸੀਗੇ, ਜਿਹੜੇ ਵਾਰ ਵੈਟਰਨ ਜਿਨ੍ਹਾਂ ਨੂੰ ਕਹਿ ਲੈਂਦੇ ਹਾਂ, ਉਹ ਲੋਕ ਇਕੱਠੇ ਹੁੰਦੇ ਨੇ, ਜਾਂ ਇੱਕ ਰਾਈਟ ਵਿੰਗਰ ਸੋਚ ਵਾਲੇ ਲੋਕ ਇਕੱਠੇ ਹੁੰਦੇ ਨੇ, ਮਨਾਰਕਿਸਟ ਲੋਕ ਇਕੱਠੇ ਹੁੰਦੇ ਨੇ, ਜਾਂ ਫਿਰ ਉਹ ਲੋਕ ਵੀ ਇਕੱਠੇ ਹੁੰਦੇ ਨੇ ਜਿਨ੍ਹਾਂ ਨੂੰ ਕਮਿਊਨਿਸਟ ਵਿਚਾਰਧਾਰਾ ਪਸੰਦ ਨਹੀਂ ਸੀ। ਅਕਤੂਬਰ ਰੈਵੋਲਿਊਸ਼ਨ ਨੂੰ ਇੱਥੇ ਬ੍ਰੈਕਟਾਂ 'ਚ ਰੱਖ ਕੇ ਚੱਲੋ, ਉਹਦੇ ਕੀ ਅਸਰ ਸੀਗੇ ਉਹ ਇਹਦੇ 'ਤੇ ਹੈਗੇ ਨੇ। ਐਰਿਕ ਕੈਂਬਲ ਵਰਗਾ ਇੱਕ ਬੰਦਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਆਫਿਸਰ, ਆਰਮੀ ਆਫਿਸਰ ਰਿਟਾਇਰ ਹੁੰਦਾ, ਔਰ ਫਾਰ ਰਾਈਟ ਐਸੋਸੀਏਸ਼ਨ ਜਿਹੜੀ ਹੈ ਨਿਊ ਗਾਰਡ ਉਹਨੂੰ ਸਥਾਪਿਤ ਕਰਦਾ ਹੈਗਾ, ਔਰ ਐਰਿਕ ਦੇ ਕਹਿਣ ਦੇ ਉੱਤੇ, ਹੁਣ ਅਗਲਾ ਨਾਮ ਜ਼ਰੂਰ ਸੁਣ ਕੇ ਚੱਲਿਓ, ਜਿੰਨੇ ਸਿਡਨੀ ਵਾਲੇ ਲੋਕ ਨੇ ਉਹ ਜ਼ਰੂਰ ਇਸ ਨਾਮ ਨੂੰ ਸਮਝਦੇ ਹੋਏ ਚੱਲਿਓ, ਚਾਰਲਸ ਕਿੰਗਸਫੋਰਡ ਸਮਿਥ ਨੂੰ ਵੀ ਕਹਿੰਦਾ ਹੈ ਕਿ ਤੂੰ ਵੀ ਮੇਰੇ ਨਾਲ ਆ ਕੇ ਰਲ ਜਾ, ਕਿਉਂਕਿ ਤੇਰੀ ਇੱਕ ਚੰਗੀ ਫੈਨ ਫੋਲੋਇੰਗ ਹੈਗੀ ਹੈ। ਸੋਸ਼ਲ ਮੀਡੀਆ ਤਾਂ ਨਹੀਂ ਸੀ ਉਸ ਵਕਤ 1930-31 ਦੇ ਵਿੱਚ, ਪਰ ਸਮਿਥ ਜਿਹਨੂੰ ਉਸ ਵਕਤ ਸ਼ਾਰਟ ਨੇਮ ਆਸਟ੍ਰੇਲੀਆ 'ਚ ਅਕਸਰ ਅਸੀਂ ਸ਼ਾਰਟ ਨੇਮ ਦੇ ਨਾਲ ਕਹਿ ਲੈਂਦੇ, ਸਮਿਥ ਹੀ ਕਹਿ ਲੈਂਦੇ ਨੇ, ਆਸਟ੍ਰੇਲੀਆ ਦੇ ਏਵੀਏਸ਼ਨ ਸੈਕਟਰ ਦਾ ਇਹ ਮੋਢੀ ਨਾਮ ਹੈਗਾ। ਸਿਡਨੀ ਵਾਲੇ ਕਿਵੇਂ ਜਾਣਦੇ ਨੇ, ਵੈਸੇ ਤਾਂ ਕਿੰਗਸਫਰਡ ਬ੍ਰਿਸਬੇਨ ਦੇ ਵਿੱਚ ਪੈਦਾ ਹੋਏ ਸੀਗੇ, ਪਰ ਉਹ ਰੇਜ ਜਿਹੜੇ ਸੀ ਉਹ ਵਧੇ ਸੀਗੇ ਉਹ ਸਿਡਨੀ ਦੇ ਵਿੱਚ ਹੋਏ ਸੀ, ਔਰ ਉਹਨਾਂ ਨੇ ਆਸਟ੍ਰੇਲੀਅਨ ਆਰਮੀ ਵੀ ਜੁਆਇਨ ਕੀਤੀ ਸੀ। ਗਲੀਪੋਲੀ ਵਾਰ ਦੇ ਵਿੱਚ ਉਹਨਾਂ ਨੇ ਆਸਟ੍ਰੇਲੀਆ ਦੀ ਅਗਵਾਈ ਵੀ ਕੀਤੀ ਸੀ ਔਰ ਇੱਕ ਫਾਈਟਰ ਦੇ ਤੌਰ ਦੇ ਉੱਤੇ, ਅਤੇ ਉਸ ਤੋਂ ਬਾਅਦ ਇੱਕ ਪਾਇਲਟ ਦੇ ਤੌਰ ਦੇ ਉੱਤੇ ਵੀ ਉਹ ਮਸ਼ਹੂਰ ਹੋਏ ਸੀਗੇ। ਸੋ ਇਹ ਉਹੀ ਕਿੰਗਸਫਰਡ ਨੇ ਜਿਨ੍ਹਾਂ ਦੇ ਨਾਂ ਦੇ ਉੱਤੇ ਅੱਜ ਜਦੋਂ ਤੁਸੀਂ ਸਿਡਨੀ 'ਚ ਹਵਾਈ ਅੱਡੇ 'ਤੇ ਉੱਤਰਦੇ ਹੋ ਤਾਂ ਉੱਥੇ ਵੱਡਾ ਸਾਰਾ ਲਿਖਿਆ ਹੁੰਦਾ ਚਾਰਲਸ ਕਿੰਗਸਫਰਡ ਸਮਿਥ ਏਅਰਪੋਰਟ। ਚਾਰਲਸ ਤਾਂ ਨਹੀਂ ਲਿਖਿਆ ਹੁੰਦਾ ਪਰ ਕਿੰਗਸਫਰਡ ਸਮਿਥ ਏਅਰਪੋਰਟ ਲਿਖਿਆ ਹੁੰਦਾ। ਸਿਡਨੀ ਦੇ ਹਵਾਈ ਅੱਡੇ ਦਾ ਨਾਮ ਦੇਸ਼ ਦੇ ਏਵੀਏਟਰ ਦੇ ਨਾਮ ਦੇ ਉੱਤੇ, ਜਾਂ ਪਹਿਲੇ ਜਿਹੜੇ ਮੋਢੀ ਹੁੰਦੇ ਨੇ ਜਿਵੇਂ ਇੰਡੀਆ ਦੇ ਵਿੱਚ JRD ਟਾਟਾ ਹੁੰਦੇ ਸੀ ਨਾ, ਜਿਨ੍ਹਾਂ ਨੇ ਪਹਿਲੇ ਪਾਇਲਟ ਦੇ ਤੌਰ 'ਤੇ ਮਸ਼ਹੂਰ ਹੋਏ ਨੇ, ਉਦਾਂ ਹੀ ਚਾਰਲਸ ਕਿੰਗਸਫਰਡ ਸਮਿਥ ਜਿਹੜੇ ਸੀ ਉਹ ਐਰੀ ਕੈਂਬਲ ਦੇ ਕਹਿਣ ਦੇ ਉੱਤੇ ਨਿਊ ਗਾਰਡ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਕਰਦੇ ਕਰਦੇ ਕਰਦੇ ਕਰਦੇ ਐਵੇਂ ਪ੍ਰੋਮੀਨੈਂਟ ਮੈਂਬਰਸ ਦਾ ਇੱਕ ਬਹੁਤ ਵੱਡਾ ਇਹ ਗੁੱਟ ਖੜਾ ਕਰ ਲੈਂਦੇ ਨੇ। ਕਹਿੰਦੇ ਨੇ ਕਿ 50,000 ਦੇ ਕਰੀਬ ਲੋਕ ਇਸ ਧੜੇ ਦੇ ਵਿੱਚ ਉਸ ਵਕਤ ਸ਼ਾਮਲ ਹੋ ਜਾਂਦੇ ਨੇ। 50,000 ਕੋਈ ਛੋਟੀ ਗਿਣਤੀ ਨਹੀਂ ਹੈਗੀ, ਇਹ ਸਮਝ ਕੇ ਚੱਲੋ ਕਿ ਆਸਟ੍ਰੇਲੀਆ ਦੀ ਅੱਧੀ ਆਬਾਦੀ ਲਗਭਗ ਇਸ ਧੜੇ ਦੇ ਨਾਲ ਜੁੜ ਗਈ ਸੀਗੀ। ਨਿਊ ਜਿਹੜਾ ਗਾਰਡ ਇੱਕ ਕਿਸਮ ਦਾ ਗਰੁੱਪ ਬਣਿਆ ਸੀਗਾ ਇਹ, ਔਰ ਉਸ ਵਕਤ ਲੇਬਰ ਪਾਰਟੀ ਜਿਹੜੀ ਲੇਬਰ ਪਾਰਟੀ ਸੱਤਾ ਦੇ ਵਿੱਚ ਸੀ ਉਹਨੂੰ ਚੁਣੌਤੀ ਦੇਣ ਲੱਗ ਪਿਆ ਸੀ। NSW ਦੇ ਵਿੱਚ ਉਸ ਵਕਤ ਜੈਕ ਲੈਂਗ ਨਾਮ ਦਾ ਇੱਕ ਸ਼ਖਸ ਹੁੰਦਾ ਸੀ, ਉਹਨੂੰ ਬਿਗ ਫੈਲਾ ਵੀ ਕਹਿ ਲਿਆ ਜਾਂਦਾ ਆਸਟ੍ਰੇਲੀਆ ਦੇ ਉੱਭਰ ਰਹੇ ਪੋਲੀਟੀਸ਼ੀਅਨਸ ਦੇ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ। ਕਹਿੰਦੇ ਕਿ ਉਹਨਾਂ ਦਾ ਉਭਾਰ ਇੰਨੀ ਤੇਜ਼ੀ ਦੇ ਨਾਲ ਹੋਇਆ ਸੀ ਕਿ ਆਸਟ੍ਰੇਲੀਆ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਹਨਾਂ ਨੂੰ ਦੇਖਿਆ ਜਾ ਰਿਹਾ ਸੀਗਾ। ਔਰ NSW ਦੇ ਪ੍ਰੀਮੀਅਰ ਜਿਹਨਾਂ ਪੂਰਾ ਨਾਮ ਜੈਕ ਲੈਂਗ ਦਾ, ਵੈਸੇ ਜੌਨ ਥੋਮਸ ਜੈਕ ਲੈਂਗ ਸੀਗਾ, ਇਹ ਪ੍ਰੀਮੀਅਰ ਸੀ NSW ਦੇ, ਔਰ NSW ਬਹੁਤ ਵੱਡਾ ਸੂਬਾ ਸੀ ਔਰ ਇਹਨਾਂ ਦੀ ਅਗਵਾਈ ਦੇ ਵਿੱਚ, ਜੈਕ ਲੈਂਗ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਇਤਿਹਾਸਕ ਘਟਨਾ ਵਾਪਰੀ ਸੀ। ਉਹ ਲੈਂਡਮਾਰਕ ਆਸਟ੍ਰੇਲੀਆ ਨੂੰ ਮਿਲਿਆ ਸੀਗਾ ਜਿਹਦੀ ਤਸਵੀਰ ਅੱਖਾਂ ਬੰਦ ਕਰੇ ਦੇ ਉੱਤੇ ਆਸਟ੍ਰੇਲੀਆ ਨਾਮ ਲਓ ਤਾਂ ਸਾਹਮਣੇ ਆ ਜਾਂਦੀ ਹੈ, ਸਿਡਨੀ ਦਾ ਹਾਰਬਰ ਬ੍ਰਿਜ। ਜੈਕ ਲੈਂਗ ਦੇ ਸਮੇਂ ਹੀ ਇਹਦਾ ਉਦਘਾਟਨ ਹੁੰਦਾ ਹੈਗਾ ਸਿਡਨੀ ਹਾਰਬਰ ਬ੍ਰਿਜ ਦਾ, ਔਰ ਇਹ ਬ੍ਰਿਜ ਜਿਹੜਾ ਇਹ ਬਹੁਤ ਇਹ ਭਵਿੱਖ ਦੇ ਵਿੱਚ ਪਤਾ ਸੀ ਕਿ ਇੱਕ ਜੈਕ ਲੈਂਗ ਔਰ ਹਾਰਬਰ ਬ੍ਰਿਜ ਨੇ ਆਸਟ੍ਰੇਲੀਆ ਦੀ ਤਵਾਰੀਖ ਲਿਖ ਦੇਣੀ ਹੈਗੀ ਹੈ, ਇੱਥੇ ਦੀ ਤਾਰੀਖ ਲਿਖ ਦੇਣੀ ਹੈ। ਤਾਂ ਇਸ ਕਰਕੇ ਜਿਹੜਾ ਇਹ ਧੜਾ ਸੀਗਾ ਨਿਊ ਗਾਰਡ, ਇਹਨਾਂ ਨੂੰ ਲੱਗਿਆ ਲੈ ਵੀ ਲੇਬਰ ਦੀ ਚੜ੍ਹਾਈ ਹੋ ਜਾਣੀ ਹੈ। ਚੈੱਕਸ ਐਂਡ ਬੈਲੈਂਸ ਦੀ ਗੱਲ ਜਦੋਂ ਆਉਂਦੀ ਹੈ ਤਾਂ ਇਸ ਧੜੇ ਨੇ ਇਹਨਾਂ ਨੂੰ ਢਾਣ ਦੀ ਕੋਸ਼ਿਸ਼ ਕੀਤੀ। ਇਨਫੈਕਟ ਮਾਰਚ 1932 ਦੇ ਵਿੱਚ ਜਦੋਂ ਹਾਰਬਰ ਬ੍ਰਿਜ ਦਾ ਉਦਘਾਟਨ ਹੋਇਆ ਤਾਂ ਕੈਪਟਨ ਡੀ ਗਰੂਟ ਨਾਮ ਦਾ ਇੱਕ ਬੰਦਾ ਜਿਹੜਾ ਉਹ ਇਸ ਦੀ ਓਪਨਿੰਗ ਦੇ ਲਈ ਘੋੜੇ ਦੇ ਉੱਤੇ ਆਉਂਦਾ, ਪਰ ਇੱਧਰਲੇ ਪਾਸੇ ਜਿਹੜੇ ਆਪਣੇ ਐਰਿਕ ਸੀਗੇ ਜਾਂ ਕਿੰਗਸਫਰਡ ਸੀ ਜਾਂ ਹਾਬਰਟ ਪ੍ਰੀਮੋਰਸ ਸੀ, ਇਹ ਸਾਰੇ ਲੋਕ ਸਿਡਨੀ ਦੇ ਇਸ ਬ੍ਰਿਜ ਦੇ ਉੱਤੇ ਇਕੱਠ ਕਰਦੇ ਨੇ ਅਤੇ ਕਹਿੰਦੇ ਨੇ ਕਿ ਇਹ ਸਰਕਾਰ ਢਹਿਣੀ ਚਾਹੀਦੀ ਹੈ। ਖੈਰ ਉਹਨਾਂ ਦਾ ਮਕਸਦ ਜਿਹੜਾ ਉਹ ਹਾਸਲ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਨੇ। ਕਿੱਥੇ ਜੈਕ ਲੈਂਗ ਨੇ ਪ੍ਰਧਾਨ ਮੰਤਰੀ ਬਣਨਾ ਸੀ, ਕਿੱਥੇ ਉਹਨੂੰ ਪ੍ਰੀਮੀਅਰ ਦੇ ਅਹੁਦੇ ਤੋਂ ਹੀ ਹਟਾ ਦਿੱਤਾ ਗਿਆ, ਅਤੇ ਉਹ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਜੈਕ ਲੈਂਗ ਜਿਹੜੇ ਸੀਗੇ ਉਹ ਵੀ ਚਲੋ ਬਤੌਰ ਪ੍ਰੀਮੀਅਰ ਨਹੀਂ ਰਹੇ, ਅਤੇ ਨਿਊ ਗਾਰਡ ਵੀ ਹੌਲੀ ਹੌਲੀ ਇਹਦੀ ਮੈਂਬਰਸ਼ਿਪ ਜਿਹੜੀ ਇੱਕਦਮ 50,000 'ਤੇ ਚਲੀ ਗਈ ਸੀ ਉਹ ਇੱਕਦਮ ਥੱਲੇ ਆਉਣੀ ਸ਼ੁਰੂ ਹੋ ਗਈ। ਨਿਊ ਗਾਰਡ ਨੇ ਆਪਣਾ ਟੀਚਾ ਹਾਸਲ ਕਰ ਲਿਆ ਸੀ, ਪਰ ਆਸਟ੍ਰੇਲੀਆ ਦੇ ਵਿੱਚ ਇਹ ਕੋਈ ਪਹਿਲੀ ਔਰ ਆਖਰੀ ਘਟਨਾ ਨਹੀਂ ਸੀ। ਫਾਸਿਸਟ ਮੂਵਮੈਂਟ ਆਸਟ੍ਰੇਲੀਆ 'ਚ ਚੱਲਦੇ ਰਹੇ ਨੇ। 40ਵਿਆਂ ਦੇ ਦਹਾਕੇ ਦੇ ਵਿੱਚ ਆਸਟ੍ਰੇਲੀਆ ਫਸਟ ਮੂਵਮੈਂਟ ਇੱਕ ਤੁਰਿਆ ਸੀ, ਹਾਲਾਂਕਿ ਇਹ ਮੂਵਮੈਂਟ ਵੀ ਇੱਕ ਕਿਸਮ ਦਾ ਜਿਹੜਾ ਐਂਟੀ ਸੈਮੈਟਿਕ ਗਰੁੱਪ ਸੀ ਯਹੂਦੀਆਂ ਦੇ ਖਿਲਾਫ ਸੀ। ਅੱਜ ਦੀ ਤਰੀਕ 'ਚ ਆਸਟ੍ਰੇਲੀਆ ਜਿਹੜਾ ਯਹੂਦੀਆਂ ਦੇ ਨਾਲ ਖੜ੍ਹੇ ਹੋਣ ਦਾ ਦਾਅਵਾ ਕਰਦਾ, ਉਸ ਵਕਤ ਆਸਟ੍ਰੇਲੀਆ 'ਚ ਇਸ ਗਰੁੱਪ ਨੂੰ, ਆਸਟ੍ਰੇਲੀਆ ਫਸਟ ਮੂਵਮੈਂਟ ਨੂੰ ਯਕੀਨ ਮੰਨਿਓ ਕਿਸੇ ਹੋਰ ਨੇ ਨਹੀਂ, ਹਿਟਲਰ ਨੇ ਖੜਾ ਕਰਵਾਇਆ ਸੀ। ਸੋ ਜਰਮਨੀ ਦਾ, ਇਟਲੀ ਦਾ, ਜਾਪਾਨ ਦਾ ਪੂਰੀ ਪੂਰੀ ਹਮਾਇਤ ਸੀ ਅਤੇ ਕਹਿੰਦੇ ਸੀ ਕਿ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਫਸਟ ਮੂਵਮੈਂਟ ਇੱਕ ਕਿਸਮ ਦਾ ਤੋਰਿਆ ਜਾਊਗਾ। ਅਗੇਨ ਥਾਂ ਉਹੀ ਸੀ ਸਿਡਨੀ, ਔਰ ਇੱਥੋਂ ਇਸ ਕਿਸਮ ਦੀ ਫਾਸਿਜ਼ਮ ਨੂੰ ਜਾਂ ਨਾਜ਼ੀਜ਼ਮ ਨੂੰ ਇੱਕ ਹਵਾ ਦਿੱਤੀ ਗਈ ਸੀ। ਟੀਚਾ ਕੀ ਸੀ ਇੱਕ ਵਾਰ ਫਿਰ ਤੋਂ ਜਿਹੜਾ ਇੱਕ ਸਰਕਾਰ ਦੇ ਵਿੱਚ ਬੈਲੈਂਸ ਬਣਾਉਣ ਦਾ, ਕਿ ਠੀਕ ਹੈ ਜੀ ਇੱਧਰਲੇ ਪਾਸੇ ਸਰਕਾਰ ਕਿਤੇ ਬਹੁਤ ਜ਼ਿਆਦਾ ਮਜ਼ਬੂਤ ਨਾ ਹੋ ਜਾਵੇ, ਇਸ ਕਰਕੇ ਲੋਕਾਂ ਨੂੰ ਇੱਕ ਇਸ ਕਿਸਮ ਦਾ ਇੱਕ ਹੌਕਾ ਦਿੱਤਾ ਜਾਵੇ ਜਾਂ ਡਰਾਵਾ ਦਿੱਤਾ ਜਾਵੇ ਕਿ ਦੇਖੋ ਜੀ ਤੁਸੀਂ ਤਾਂ ਖਤਮ ਹੋ ਜਾਣਾ, ਤੁਹਾਡਾ ਤਾਂ ਬੁਰਾ ਹਾਲ ਹੋ ਜਾਣਾ, ਨੁਕਸਾਨ ਹੋ ਜਾਣਾ। ਸੋ ਇਸ ਕਿਸਮ ਦੇ ਨਾਲ ਇਹ ਧੜਾ ਆਉਂਦਾ। ਫਿਰ 1946 ਚ ਆਸਟ੍ਰੇਲੀਅਨ ਲੀਗਸ ਆਫ ਰਾਈਟ ਨਾਮ ਦੀ ਵੀ ਇੱਕ ਪਾਰਟੀ ਆਉਂਦੀ ਹੈ। ਇਹ ਪੋਲੀਟੀਕਲ ਪਾਰਟੀ ਸੀਗੀ, ਇਨਫੈਕਟ ਯਹੂਦੀਆਂ ਦੇ ਖਿਲਾਫ ਬਣੀ ਹੋਈ ਹੈ ਪਹਿਲੀ ਪੋਲੀਟੀਕਲ ਪਾਰਟੀ ਕਹਿ ਸਕਦੇ ਹੈਗੇ ਹੋ ਇਹ ਤੁਸੀਂ ਆਸਟ੍ਰੇਲੀਆ 'ਚ। ਉਹੀ ਯਹੂਦੀ ਅਗੇਨ ਜਿਨ੍ਹਾਂ ਦੇ ਅੱਜ ਨਾਲ ਖੜੇ ਹੁੰਦਾ ਅਸੀਂ ਦਾਅਵਾ ਕਰਦੇ ਹੈਗੇ ਹਾਂ। ਇਸ ਕਿਸਮ ਦੀਆਂ ਬਹੁਤ ਸਾਰੀਆਂ ਪਾਰਟੀਆਂ ਦੁਨੀਆ ਭਰ ਦੇ ਵਿੱਚ ਬਣੀਆਂ ਸੀ। ਆਸਟ੍ਰੇਲੀਅਨ ਲੀਗ ਆਫ ਰਾਈਟਸ ਆਸਟ੍ਰੇਲੀਆ 'ਚ ਬਣੀ ਸੀ, ਬ੍ਰਿਟਿਸ਼ ਲੀਗਸ ਆਫ ਰਾਈਟਸ ਬ੍ਰਿਟੇਨ ਦੇ ਅੰਦਰ ਬਣੀ ਸੀ, ਕੈਨੇਡੀਅਨ ਲੀਗ ਆਫ ਰਾਈਟਸ ਬਣੀ ਸੀ, ਨਿਊਜ਼ੀਲੈਂਡ। ਸੋ ਇੱਦਾਂ ਦੀਆਂ ਦੁਨੀਆ ਭਰ ਦੇ ਵਿੱਚ ਪਾਰਟੀਆਂ ਬਣੀਆਂ ਸੀ ਉਸ ਵਕਤ, ਔਰ ਆਸਟ੍ਰੇਲੀਆ ਦੇ ਵਿੱਚ ਵੀ ਬਣੀ ਸੀ। ਬਾਅਦ ਦੇ ਵਿੱਚ ਕੀ ਬਣਿਆ ਇਹਨਾਂ ਦਾ ਨੋਬਡੀ ਨੋਜ਼। ਅਤੇ ਇਸੇ ਹੀ ਤਰੀਕੇ ਦੇ ਨਾਲ ਅਲੱਗ ਅਲੱਗ ਕਿਸਮ ਦੇ ਐਕਸ਼ਨ ਗਰੁੱਪ, ਫਾਸਿਸਟ ਗਰੁੱਪ, ਨਾਜ਼ੀ ਗਰੁੱਪ, ਰਾਈਟ ਵਿੰਗਰ ਗਰੁੱਪ, ਐਕਸਟ੍ਰੀਮਿਸਟ ਗਰੁੱਪ ਬਣਦੇ ਰਹੇ, ਢਹਿੰਦੇ ਰਹੇ, ਆਉਂਦੇ ਰਹੇ, ਜਾਂਦੇ ਰਹੇ। ਅੱਜ ਦੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਗੱਲ ਇਸ ਕਰਕੇ ਕਰਨੀ ਜ਼ਰੂਰੀ ਹੈ ਕਿਉਂਕਿ ਜਿਹੜਾ ਨਾਂ ਤੁਸੀਂ ਅੱਜ ਕੱਲ੍ਹ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਬੜੇ ਧੜੱਲੇ ਦੇ ਨਾਲ ਸੁਣ ਰਹੇ ਹੋ, ਮੈਂ ਜ਼ਿਆਦਾ ਨਹੀਂ ਕੁਛ ਕਹਿੰਦਾ ਹੈਗਾ ਪਰ ਮੈਂ ਇੰਨਾ ਕੁ ਮੰਨ ਕੇ ਚੱਲਦਾ ਹੈ ਕਿ ਇਹ ਜਿਵੇਂ ਵਾਵਰੋਲੇ ਨਹੀਂ ਹੁੰਦੇ ਹੈਗੇ ਕਿ ਇੱਕ ਵਾਰ ਆਇਆ ਉਹ ਗਿਆ ਹੋ ਗਿਆ ਖਤਮ ਕਹਾਣੀ। ਮੈਨੂੰ ਜਿੰਨਾ ਕੁ ਮੈਂ ਸਮਝ ਪਾ ਰਿਹਾ ਹੈਗਾ ਕਿਉਂਕਿ ਖਬਰਾਂ ਦਾ ਪ੍ਰੋਗਰਾਮ ਤਾਂ ਹੈ ਨਹੀਂ, ਵਿਚਾਰ ਰੱਖਣ ਦਾ ਪ੍ਰੋਗਰਾਮ ਹੈ, ਮੈਨੂੰ ਇੱਕ ਇੰਝ ਗੱਲ ਲੱਗਦੀ ਹੈਗੀ ਹੈ ਕਿ ਇਹ ਨਾਂ ਵੀ ਜਿਹੜਾ ਹੈਗਾ ਇੱਕ ਵਾਵਰੋਲਾ ਆਇਆ ਤੂਫਾਨ ਜਿਹਾ ਉਠਾ ਰਿਹਾ ਅਤੇ ਚਲਾ ਜਾਊਗਾ, ਠੰਡਾ ਹੋ ਜਾਊਗਾ। ਅਤੇ ਇਹਦਾ ਮਕਸਦ ਇਹੀ ਹੈ ਕਿ ਜਿਹੜੀ ਮੌਜੂਦਾ ਪਾਰਟੀ ਹੈ ਉਹ ਐਡੀ ਕੁ ਮਜ਼ਬੂਤ ਹੋ ਚੁੱਕੀ ਹੈ ਸੱਤਾਧਾਰੀ ਪਾਰਟੀ ਕਿ ਉਹਨੂੰ ਕਿਤੇ ਲਾਉਣਾ ਮੁਸ਼ਕਿਲ ਹੋ ਰਿਹਾ ਸੀ। ਇਸ ਕਰਕੇ ਇੱਕ ਇਸ ਕਿਸਮ ਦਾ ਮੂਵਮੈਂਟ ਜਿਹੜਾ ਆਸਟ੍ਰੇਲੀਆ ਦੇ ਵਿੱਚ ਕ੍ਰੀਏਟ ਕੀਤਾ ਗਿਆ, ਪਹਿਲਾਂ ਵੀ ਹੁੰਦਾ ਰਿਹਾ। ਕੌਣ ਹੈ ਉਹ ਸ਼ਖਸ, ਉਹਦੇ 'ਤੇ ਅੱਜ ਦਾ ਇਹ ਸ਼ੁਰੂਆਤ ਦਾ ਜਿਹੜਾ ਅੱਧਾ ਕੁ ਘੰਟਾ ਜਾਂ 15-20 ਮਿੰਟ ਆ ਉਹਨੂੰ ਦੇਣ ਦਾ ਉਹ ਚੱਲਦੇ ਹਾਂ ਤਾਂ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਹੋਏ ਚੱਲਾਂ ਕਿ ਕੋਈ ਜਿੰਨ ਨਹੀਂ ਹੈਗਾ ਇਹ। ਜੇ ਜਿੰਨ ਮੰਨ ਵੀ ਲਓ ਅਤੇ ਜਿਸ ਚਿਰਾਗ ਦੇ ਵਿੱਚੋਂ ਇਹ ਬਾਹਰ ਨਿਕਲਿਆ ਉਸੇ ਚਿਰਾਗ ਦੇ ਵਿੱਚ ਇਹਨੂੰ ਨੱਪ ਲੈਣਾ। ਟੈਨਸ਼ਨ ਨਾ ਲਵੋ, ਚਿੰਤਾ ਨਾ ਕਰੋ। ਕੋਈ ਇੱਕ ਇੰਟਰਵਿਊ ਸੁਣਾਉਂਦੇ ਹਾਂ ਤੁਹਾਨੂੰ, 1996 ਦੇ ਵਿੱਚ ਹੋਈ ਸੀਗੀ। 60 ਮਿੰਟ ਪ੍ਰੋਗਰਾਮ ਇੱਕ ਆਸਟ੍ਰੇਲੀਆ ਦੇ ਵਿੱਚ ਆਉਂਦਾ ਹੁੰਦਾ, ਅੱਜ ਕੱਲ੍ਹ 9 ਨਿਊਜ਼ ਇਹ ਪ੍ਰੋਗਰਾਮ ਚਲਾਉਂਦੇ ਨੇ। ਪ੍ਰੋਗਰਾਮ ਦੇ ਵਿੱਚ ਪੱਤਰਕਾਰ ਦੀ ਤਰਫ ਤੋਂ ਇੱਕ ਸਵਾਲ ਪੁੱਛਿਆ ਜਾਂਦਾ, ਉਸ ਵਕਤ 1996 ਦੇ ਵਿੱਚ ਪਹਿਲੀ ਵਾਰ ਸੱਤਾ ਦੇ ਵਿੱਚ ਜਾਂ ਪੋਲੀਟਿਕਸ ਦੇ ਵਿੱਚ ਦਾਖਲਾ ਜਿਸ ਲੇਡੀ ਦਾ ਹੁੰਦਾ ਜਿਹਨੂੰ ਵਾਵਰੋਲਾ ਮੈਂ ਕਹਿ ਰਿਹਾ ਹੈਗਾ, ਉਹ ਰਿਪੋਰਟਰ ਲਿਜ਼ ਹੇਜ਼ ਦੇ ਸਵਾਲਾਂ ਦਾ ਜਵਾਬ ਦਿੰਦੀ ਹੋਈ ਆਪ ਹੀ ਘਬਰਾ ਜਾਂਦੀ ਹੈ। ਹਾਲਾਂਕਿ ਕਹਿੰਦੀ ਹੈ ਕਿ ਅੰਗਰੇਜ਼ੀ ਬੋਲਣ ਵਾਲੇ ਇਸ ਦੇਸ਼ ਦੇ ਵਿੱਚ ਹੋਣੇ ਚਾਹੀਦੇ ਨੇ, ਪਰ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਦੀ ਆਪਦੀ ਅੰਗਰੇਜ਼ੀ ਨਹੀਂ ਡਾਵਾਂਡੋਲੇ ਖਾ ਗਈ। ਆਪਾਂ ਤਾਂ ਫਿਰ ਅੱਠੀ 'ਚ ਲੈ ਕੇ ਬੈਠੇ ਹੈਗੇ ਹਾਂ, ਹੋਰ ਵੀ ਭਾਸ਼ਾਵਾਂ ਆਉਂਦੀਆਂ ਨੇ, ਸਾਡਾ ਤਾਂ ਸਰ ਜਾਣਾ, ਆਪਣਾ ਸੋਚੋ ਆਪਕਾ ਕਿਆ ਹੋ ਗਿਆ ਜਨਾਬੇ ਵਾਲੀ। ਐਨੀਵੇਜ਼ ਅੱਜ ਦੀ ਤਰੀਕ 'ਚ ਤਾਂ ਇਹਨੂੰ ਇੰਗਲਿਸ਼ ਵੀ ਆ ਗਈ ਹੈ, ਸਲੀਕਾ ਵੀ ਆ ਗਿਆ, ਬੜਾ ਕੁਝ ਸਿੱਖ ਗਈ ਹੈ, ਪਰ ਟਾਈਮ ਲੱਗਿਆ, ਇੱਕ ਬਹੁਤ ਲੰਬਾ ਟਾਈਮ ਲੱਗਿਆ ਹੈਗਾ। ਸਵਾਲ ਸੁਣੋ ਪਹਿਲਾਂ ਅਤੇ ਇਸ ਸਵਾਲ ਦਾ ਜਵਾਬ ਵੀ ਫਿਰ ਸੁਣ ਲਿਓ ਅਤੇ ਫਿਰ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਦੀ ਸਾਂਝ ਪਾਉਣਾ।
1: I don't believe those figures. Are you xenophobic? Please explain. Xenophobia means a fear of all things foreign. No, I don't think I am. No, I'm not. Is there a problem? Just because I might be... I find this very hard because I have to sort of clarify all my... what I think and how I feel about things.
2: Precisely. Yeah. Well, precisely, because you are a federal politician. You're not just sitting... We're not just sitting around in a pub talking about things. You're a federal politician. You're standing up in federal parliament making these statements. So, of course, you should be expected to be able to qualify.
1: And which majority of mainstream Australians are back me on this issue because they believe in what I'm saying also. They can see it also. But it's all these minority lobby groups who don't like the fact of what I'm saying is because it's going to upset their little world. And they've got a problem with it, not I. All I know is what comes from here inside. And by talking to the people out there in mainstream Australia and their fears also.
2: So it's from the heart, not from the head.
1: I've been learning once I've got it since I've been in this job. It's been
0: हाले भी लर्निंग कर रही है ਜਦੋਂ ਤੋਂ ਕਹਿੰਦੇ ਮੈਂ ਜੌਬ ਚਾਹੀ ਹਾਂ ਉਦੋਂ ਤੋਂ ਮੈਂ ਲਰਨ ਕਰ ਲਈਆਂ ਪੌਲਿਨ ਹੈਨਸਨ ਜੇ ਤੁਹਾਨੂੰ ਲੱਗਦਾ ਕਿ ਆਸਟ੍ਰੇਲੀਆ ਦੀ ਤਾਰੀਖ ਦੇ ਵਿੱਚ ਇਹ ਨਾਮ ਬਦਲ ਕੇ ਰੱਖ ਦੂਗਾ ਇਤਿਹਾਸ ਨੂੰ ਵਰਤਮਾਨ ਨੂੰ ਔਰ ਵਰਤਮਾਨ ਨੂੰ ਇਤਿਹਾਸ ਬਣਾ ਦੂਗਾ ਮੇਰੀ ਪੋਲੀਟੀਕਲ ਪ੍ਰੈਡਿਕਸ਼ਨ ਇਹ ਕਹਿ ਰਹੀ ਹੈ ਕਿ ਐਡਾ ਕੁਛ ਵੱਡਾ ਹੋਣ ਨਹੀਂ ਲੱਗਿਆ ਹੈਗਾ ਔਰ ਉਮੀਦਾਂ ਵੀ ਨਾ ਲਗਾ ਕੇ ਚੱਲੋ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਔਰ ਅੱਜ ਇਸ ਸਿਆਸਤ ਦੀ ਆਪਾਂ ਗੱਲ ਕਰਨੀ ਹੈ ਔਰ ਉਹ ਜਿਹੜੀ ਇੱਕ ਪੋਲੀਟੀਕਲ ਭਵਿੱਖਬਾਣੀ ਹੁੰਦੀ ਹੈ ਉਹ ਇੱਦਾਂ ਦੀ ਉਹ ਰਹੀ ਹੈਗੀ ਹੈ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਜੋ 100-200 ਸਾਲਾਂ ਤੋਂ ਚੱਲਦਾ ਆ ਰਿਹਾ ਉਹੀ ਅਗਲੇ 100-200 ਸਾਲਾਂ ਤੱਕ ਚੱਲਦਾ ਰਹੇਗਾ ਘੱਟੋ ਘੱਟ ਅਮੈਰੀਕਾ ਬ੍ਰਿਟੇਨ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਇਹਨਾਂ ਦੇ ਪ੍ਰਸਪੈਕਟਿਵ ਦੇ ਵਿੱਚ ਇਹ ਤਸਵੀਰ ਬਦਲਣ ਨਹੀਂ ਲੱਗੀ ਮੈਂ ਕੀ ਕਹਿ ਰਿਹਾ ਥੋੜ੍ਹਾ ਜਿਹਾ ਪ੍ਰੋਗਰਾਮ ਸੁਣ ਲਵੋ ਹੌਲੀ ਹੌਲੀ ਇੱਕ ਇੱਕ ਗੱਲ ਤੁਹਾਨੂੰ ਸਮਝ ਆ ਜਾਏਗੀ 2016 ਦੇ ਵਿੱਚ ਇਹ ਜਿਹੜੀ ਇੰਟਰਵਿਊ ਵੈਸੇ ਅੱਜ ਤੋਂ ਬਾਈ ਦੀ ਵੇ 30 ਸਾਲ ਪੁਰਾਣੀ ਹੈਗੀ ਉਦੋਂ ਇਹਨਾਂ ਦਾ ਹਲੇ ਪਰਦਾ ਉੱਠਿਆ ਹੀ ਸੀਗਾ ਪੌਲਿਨ ਹੈਨਸਨ ਪਹਿਲੀ ਵਾਰ ਆਈ ਸੀ ਪੋਲੀਟਿਕਸ ਵਿੱਚ 2016 'ਚ ਪੌਲਿਨ ਹੈਨਸਨ ਹਾਲਾਂਕਿ ਕੋਈ ਬਹੁਤ ਵੱਡਾ ਨਾਮ ਨਹੀਂ ਸੀਗਾ ਅਗਲੇ ਮਤਲਬ 20 ਸਾਲਾਂ ਦੇ ਵਿੱਚ ਵੀ ਉਹ ਕੋਈ ਬਹੁਤ ਵੱਡਾ ਨਾਮ ਨਹੀਂ ਬਣ ਸਕਿਆ ਪਿਛਲੇ 10 ਸਾਲਾਂ 'ਚ ਵੀ ਨਹੀਂ ਬਣ ਸਕਿਆ ਪਿਛਲੇ 1-1.5 ਸਾਲ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਜਾਂ ਉਹ ਤੋਂ ਵੀ ਹੋਰ ਜ਼ਿਆਦਾ ਪ੍ਰਿਸਾਈਸਲੀ ਪਿਛਲੇ 3-6 ਮਹੀਨਿਆਂ 'ਚ ਬਣ ਸਕਿਆ ਹੈਗਾ ਨਾਮ ਵੱਡਾ ਉਹਦੇ ਵੀ ਬੜੇ ਇੱਕ ਕਾਰਨ ਦੇਖੋ ਐਵੇਂ ਇੱਕਦਮ ਨਹੀਂ ਹੁੰਦਾ ਹੁੰਦਾ ਤੁਸੀਂ ਠੀਕ ਹੈ ਤੁਸੀਂ ਪੋਲੀਟਿਕਸ ਦੇ ਵਿੱਚ ਹੈਗੇ ਹੋ ਪਰ ਐਂ ਇੱਕਦਮ ਨਹੀਂ ਹੋ ਸਕਦਾ ਹੈਗਾ ਤੋ ਜ਼ਾਹਰ ਜਿਹੀ ਗੱਲ ਹੈ ਕਿ ਇਸੇ ਕਰਕੇ ਮੈਂ ਪੋਲੀਟੀਕਲ ਪ੍ਰੈਡਿਕਸ਼ਨਸ ਕਰ ਰਿਹਾ ਹੈਗਾ ਕਿ ਜੇ ਕੋਈ ਨਾਮ ਕਈ ਸਾਲਾਂ ਤੋਂ ਬਹੁਤ ਵੱਡਾ ਹੋਵੇ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਉਹ ਬਹੁਤ ਵੱਡਾ ਹੁੰਦਾ ਜਾਂਦਾ ਤਾਂ ਫਿਰ ਉਹਦਾ ਡਰ ਹੋ ਸਕਦਾ ਪਰ ਇਸ ਇੱਕ ਨਾਮ ਦਾ ਨਹੀਂ ਹੋ ਸਕਦਾ ਕਿਉਂਕਿ ਇਹ ਚੁਟਕੀ ਦੇ ਵਿੱਚ ਜਿਹੜਾ ਇੱਕ ਨਾਮ ਇੱਕਦਮ ਮੀਡੀਆ ਦੇ ਵਿੱਚ ਉਛਾਲਿਆ ਗਿਆ ਹੈਗਾ ਸੋ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਇਹ ਹੁਣ ਮੈਂ ਤੁਹਾਨੂੰ ਆਪਣੇ ਜਿਹੜੇ ਦਾਅਵੇ ਕਰ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਕੁਛ ਗੱਲਾਂ ਦੱਸਣ ਲੱਗੇ ਇੱਕ ਨਾ ਆ ਪਿੱਛੇ ਜੇ ਹੁਣ ਜਿਹੜੀ ਸਪੀਚ ਇਹਨਾਂ ਨੇ ਦਿੱਤੀ ਸੀ ਉਹਦੇ 'ਚ ਪਿੱਛੇ ਗੈਟਅਪ ਨਾਮ ਦਾ ਇੱਕ ਅਦਾਰਾ ਸੀਗਾ ਜਿਹੜਾ ਹਾਲਾਂਕਿ ਉਹ ਹੈਗੇ ਲੈਫਟਿਸਟ ਹੀ ਨੇ ਪਰ ਉਹਨਾਂ ਨੇ ਇੱਕ ਬਹੁਤ ਵੱਡਾ ਪੋਸਟਰ ਲਗਾਤਾ ਸੀ ਅਤੇ ਵੀ ਪੌਲਿਨ ਹੈਨਸਨ ਜਿਹੜੀ ਉਹ ਜੀਨਾ ਰਾਈਨਹਾਰਟ ਦੇ ਪੈਸਿਆਂ ਦੇ ਉੱਤੇ ਖੇਡ ਰਹੀ ਹੈ ਅਤੇ ਜ਼ਿਆਦਾ ਹੀ ਉੱਛਲ ਰਹੀ ਹੈ ਅਤੇ ਇਹੋ ਜਿਹੀ ਕੋਈ ਗੱਲ ਹੈ ਨਹੀਂ ਅਤੇ ਥੱਲੇ ਲਿਖਿਆ ਵੀ ਸੀਗਾ ਕਿ ਮੈਂ ਕਰਮਚਾਰੀਆਂ ਦੀ ਤਨਖਾਹ ਦਾ ਵਿਰੋਧ ਕਰਦੀ ਹਾਂ ਪਰ ਮੈਂ ਆਪ ਪੇ ਰਾਈਜ਼ ਲੈ ਰਹੀ ਹੈਗੀ ਸੋ ਦੋਗਲੀ ਰਾਜਨੀਤੀ ਜਿਹੜੀ ਹੁੰਦੀ ਹੈ ਉਹਦੇ ਕਿਵੇਂ ਜਿਹੜੇ ਪਰਦੇ ਫਾਸ਼ ਹੁੰਦੇ ਨੇ ਐਨੀਵੇਜ਼ ਗੈਟਅਪ ਦੀ ਗੱਲ ਨਹੀਂ ਕਰਨੀ ਫੈਡਅਪ ਦੀ ਗੱਲ ਕਰਨੀ ਫੈਡਅਪ ਨਾਮ ਦਾ ਇੱਕ ਕੈਂਪੇਨ ਇਹਨਾਂ ਨੇ ਤੋਰਿਆ ਸੀਗਾ ਅਤੇ ਉਹਦੇ 'ਚ ਇਹ ਜਿਹੜੀ ਐਨਾ ਬ੍ਰੌਨਵਿਸਕੀ ਨਾਮ ਦੀ ਇੱਕ ਡਾਕੂਮੈਂਟਰੀ ਫਿਲਮ ਮੇਕਰ ਹੈਗੀ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਇੱਕ ਡਾਕੂਮੈਂਟਰੀ ਬਣਾਈ ਸੀ ਅਤੇ ਉਹ ਡਾਕੂਮੈਂਟਰੀ ਦੇ ਵਿੱਚੋਂ ਕੁਛ ਅੰਸ਼ ਮੈਂ ਚੱਕੇ ਵੀ ਨੇ ਤੁਹਾਡੇ ਤੱਕ ਸਾਂਝੇ ਵੀ ਕਰਨ ਲੱਗੇ ਐਨਾ ਬ੍ਰੌਨਵਿਸਕੀ ਨੇ ਇਹ ਗੱਲ ਕੀਤੀ ਕਿ ਉਹ ਡਾਕੂਮੈਂਟਰੀ ਜਿਵੇਂ ਜਿਵੇਂ ਤੁਸੀਂ ਦੇਖੋਗੇ ਉਹਦੇ ਵਿੱਚ ਉਹ ਆਪ ਦੱਸਦੀ ਹੈ ਕਿ ਆਸਟ੍ਰੇਲੀਆ 'ਚ ਬਹੁਤ ਜ਼ਿਆਦਾ ਸਿਆਸਤਦਾਨ ਹੈਗੇ ਨੇ ਪਰ ਪੌਲਿਨ ਹੈਨਸਨ 'ਤੇ ਮੈਂ ਡਾਕੂਮੈਂਟਰੀ ਇਸ ਕਰਕੇ ਬਣਾਈ ਹੈ ਕਿ ਹਾਲਾਂਕਿ ਇਹਦੀ ਜਿਹੜੀ ਗੱਲ ਹੈਗੀ ਹੈ ਉਹ ਸਮਝ ਨਹੀਂ ਆਉਂਦੀ ਹੈਗੀ ਪਰ ਫਿਰ ਵੀ ਇਹਦੀ ਜਿਹੜੀ ਗੱਲ ਹੈ ਉਹ ਬਹੁਤ ਲੋਕਾਂ ਦੇ ਸਿੱਧੇ ਮਨ ਦੇ ਵਿੱਚ ਜਾ ਕੇ ਲੱਗਦੀ ਹੈ ਸਮਝ ਨਹੀਂ ਆਉਂਦੀ ਇਹ ਇੱਕ ਵੱਖਰੀ ਗੱਲ ਹੈ ਸਮਝ ਦਾ ਮਤਲਬ ਇਹ ਹੈ ਕਿ ਉਹਦੀ ਜਿਵੇਂ ਟਰੰਪ ਸਾਹਿਬ ਨਹੀਂ ਗੱਲ ਕਰਦੇ ਕਿ ਮੈਂ ਈਰਾਨ 'ਤੇ ਅਟੈਕ ਨਹੀਂ ਕਰੂੰਗਾ ਲੈ ਮੈਂ ਤਾਂ ਕਰਤਾ ਅਟੈਕ ਸੋ ਆਪਣੀ ਗੱਲ 'ਤੇ ਨਹੀਂ ਕੋਈ ਬੰਦਾ ਰਹਿੰਦਾ ਉਵੇਂ ਪੌਲਿਨ ਹੈਨਸਨ ਦਾ ਸਿਸਟਮ ਹੈ ਕਿ ਮੈਂ ਆਹ ਗੱਲ ਕੀਤੀ ਹੈ ਅਤੇ ਮੈਂ ਹੁਣ ਇਹਦੇ 'ਤੇ ਹੈ ਨਹੀਂ ਡਾਕੂਮੈਂਟਰੀ ਦੀ ਸ਼ੁਰੂਆਤ ਉਹ ਕੁਛ ਇਸ ਤਰੀਕੇ ਦੇ ਨਾਲ ਕਰਦੀ ਹੈ ਕਿ ਇੱਕ ਛੋਟੀ ਪੌਲਿਨ ਹੈਨਸਨ ਨੰਨੀ ਛਾਂ ਅਤੇ ਸਕੂਲ ਦੇ ਵਿੱਚ ਉਦੋਂ ਆਸਟ੍ਰੇਲੀਆ ਦੇ ਵਿੱਚ ਨਾ ਇੱਕ ਕੁਇਨਜ਼ਲੈਂਡ ਤੋਂ ਨੇ ਇਹ ਕੁਇਨਜ਼ਲੈਂਡ ਦੇ ਬੱਚੇ ਬੜੇ ਕਮਜ਼ੋਰ ਸੀਗੇ ਅੱਜ ਕੱਲ੍ਹ ਤਾਂ ਰਗਬੀ ਖੇਡਦੇ ਨੇ ਅਤੇ ਉਦੋਂ ਇਹ 1954 ਦੇ ਵਿੱਚ ਪੈਦਾ ਹੋਈ ਸੀ ਇਹ 60s ਦੀ 50s ਦੀ ਗੱਲ ਹੈਗੀ ਹੈ ਅਤੇ ਉਦੋਂ ਸਰਕਾਰ ਨੇ ਇੱਕ ਕੈਂਪੇਨ ਚਲਾਇਆ ਹੋਇਆ ਸੀਗਾ ਕਿ ਬੱਚਿਆਂ ਨੂੰ ਤਗੜੇ ਕਰਨਾ ਹੈਗਾ ਅਤੇ ਮਜ਼ਬੂਤ ਰੱਖਣਾ ਹੈਗਾ ਸੋ ਇਸ ਕਰਕੇ ਉਸ ਦੌਰ ਦੇ ਵਿੱਚ ਕੁਇਨਜ਼ਲੈਂਡ ਦੀ ਸਰਕਾਰ ਦਾ ਜਿਹੜਾ ਹੈਲਥ ਇਨੀਸ਼ੀਏਟਿਵ ਸੀਗਾ ਉਹਦੇ ਚੱਲਦਿਆਂ ਉਹਨਾਂ ਨੇ ਦੁੱਧ ਬੱਚਿਆਂ ਨੂੰ ਦਿੰਦੇ ਹੁੰਦੇ ਸੀ ਸਕੂਲ ਦੇ ਵਿੱਚ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਪੌਲਿਨ ਹੈਨਸਨ ਨਹੀਂ ਸੀ ਪੀਂਦੀ ਹੁੰਦੀ ਤੇ ਉਹ ਡਾਕੂਮੈਂਟਰੀ ਦੇ ਵਿੱਚ ਦੱਸਿਆ ਤੇ ਉਹ ਕਹਿੰਦੀ ਕਿਉਂ ਨਹੀਂ ਸੀ ਪਿੰਦੀ ਤੇ ਉਹ ਆਪਣੇ ਦੁੱਧ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਬੋਤਲਾਂ ਸੀਗੀਆਂ ਉਹਨਾਂ ਨੂੰ ਸਟੈਕ ਕਰੀ ਜਾਂਦੀ ਸੀਗੀ ਤੇ ਨਖਰਾ ਤੇ ਉਹ ਇੱਕ ਦਿਨ ਪ੍ਰਿੰਸੀਪਲ ਨੇ ਫੜ ਲਈਆਂ ਜਿੱਥੇ ਬੋਤਲਾਂ ਸਟੈਕ ਕਰ ਰਹੀ ਸੀ ਤੇ ਕਹਿੰਦੇ ਬੜੀ ਬਦਬੂ ਜੀ ਆ ਰਹੀ ਹੈ ਫਿਰ ਉਹਨੇ ਪੁੱਛਿਆ ਵੀ ਆ ਇੱਥੇ ਮੋਲਡ ਲੱਗ ਚੁੱਕੀ ਹੈ ਤੇ ਦੱਸੋ ਕਿਹਨੇ ਕਿਹਨੇ ਕੀਤਾ ਪ੍ਰਿੰਸੀਪਲ ਨੂੰ ਤਾਂ ਲੱਗਿਆ ਵੀ ਬਹੁਤ ਸਾਰੇ ਬੱਚੇ ਕਰ ਰਹੇ ਨੇ ਪੌਲੀ ਜੈਨਸਨ ਨੇ ਫਿਰ ਬਾਅਦ 'ਚ ਜਦੋਂ ਡਾਂਟ ਡਪਟ ਪਈ ਹੁਣ ਅਸਲੀਅਤ ਤਾਂ ਨਹੀਂ ਹੁੰਦੀ ਡਾਕੂਮੈਂਟਰੀ ਜਦੋਂ ਬਣਦੀ ਹੈ ਤਾਂ ਉਸ ਦੇ ਵਿੱਚ ਜਿਹਦੇ ਨਾਮ ਦੇ ਉੱਤੇ ਬਣਦੀ ਹੁੰਦੀ ਹੈ ਉਹਨੂੰ ਹੀਰੋਇਕ ਵੀ ਦਿਖਾਉਣਾ ਹੁੰਦਾ ਹੋ ਸਕਦਾ ਉਸ ਵਕਤ ਮੁਰਗਾ ਬਣਾਇਆ ਹੋਵੇ ਪ੍ਰਿੰਸੀਪਲ ਨੇ ਹੋ ਸਕਦਾ ਚੰਡ ਮਾਰੀ ਹੋਵੇ ਕੁੱਟਿਆ ਹੋਵੇ ਕੁਛ ਵੀ ਹੋ ਸਕਦਾ ਆਪਾਂ ਨੂੰ ਨਹੀਂ ਪਤਾ 50s 60s ਦੇ ਵਿੱਚ ਆਸਟ੍ਰੇਲੀਅਨ ਸਕੂਲ ਕਿੱਦਾਂ ਦੇ ਸੀ ਕੋਈ ਦੱਸੂਗਾ ਤਾਂ ਉਹ ਦੱਸ ਸਕਦਾ ਕੁਇਨਜ਼ਲੈਂਡ ਦੇ ਵਿੱਚ ਕੀ ਸਿਸਟਮ ਸੀ ਬਟ ਐਨੀਵੇਜ਼ ਡਰਾਵੇ ਧਮਕਾਵੇ ਤੋਂ ਬਾਅਦ ਪੌਲਿਨ ਹੈਨਸਨ ਤੋਂ ਵੀ ਪੁੱਛਿਆ ਗਿਆ ਅਤੇ ਉਹਨੇ ਮੰਨ ਗਈ ਅਤੇ ਕਹਿੰਦੀ ਹਾਂ ਮੈਂ ਇਸ ਕਰਕੇ ਰੱਖਦੀ ਹੁੰਦੀ ਸੀ ਕਿਉਂਕਿ ਮੈਨੂੰ ਪਸੰਦ ਨਹੀਂ ਹੈਗਾ ਅਤੇ ਮੈਂ ਘਰੇ ਤਾਂ ਜਦੋਂ ਦੁੱਧ ਪੀਂਦੀ ਹਾਂ ਗਰਮ ਕਰਕੇ ਪੀਂਦੀ ਹਾਂ ਠੰਡਾ ਨਹੀਂ ਮੈਂ ਪੀਂਦੀ ਸੋ ਇਹ ਜਿਹੜੀ ਇੱਕ ਮੈਂ ਇਸ ਕਰਕੇ ਇਸ ਪੂਰੀ ਡਾਕੂਮੈਂਟਰੀ ਦੇ ਵਿੱਚ ਇਹ ਇੱਕ ਗੱਲ ਚੱਕ ਰਿਹਾ ਹੈਗਾ ਕਿਉਂਕਿ ਪਹਿਲਾਂ ਚੀਜ਼ ਕਹਿ ਦੇਣੀ ਅਤੇ ਫਿਰ ਉਹਦੇ 'ਤੇ ਸਟੈਂਡ ਬੜਾ ਕਮਜ਼ੋਰ ਜਿਹਾ ਲੈ ਲੈਣਾ ਅਤੇ ਕਹਿ ਦੇਣਾ ਅਤੇ ਕਰ ਦੇਣਾ ਉਹਦੇ 'ਚ ਫਰਕ ਹੁੰਦਾ ਇੱਕ ਤਾਂ ਬੰਦਾ ਹੁੰਦਾ ਕਿ ਮੈਂ ਕਿਸੇ ਚੀਜ਼ 'ਤੇ ਸਟੈਂਡ ਲੈ ਰਿਹਾ ਅਤੇ ਉਹਦਾ ਜਦੋਂ ਮੈਂ ਕਾਰਨ ਤੁਹਾਨੂੰ ਦੱਸੂੰਗਾ ਤਾਂ ਤੁਸੀਂ ਮੰਨ ਜਾਓਗੇ ਯਾਰ ਵਾਕਈ ਇਹੀ ਐਂਗਲ ਸੀ ਕਹਾਣੀ ਦਾ ਇਹੀ ਇੱਦਾਂ ਹੀ ਹੋਣਾ ਚਾਹੀਦਾ ਸੀ ਐਂਡ ਆਈ ਐਮ ਵਿਦ ਯੂ ਪਰ ਜਦੋਂ ਤੁਸੀਂ ਸਾਹਮਣੇ ਵਾਲੇ ਬੰਦੇ ਦਾ ਸਟੈਂਡ ਹੀ ਦੇਖੋ ਯਾਰ ਆਹ ਗੱਲ 'ਤੇ ਸਟੈਂਡ ਲਏ ਨਾ ਐਨੀਵੇਜ਼ ਸਿੰਗਲ ਮਦਰ ਆਪਣੇ ਘਰ ਵਾਲੇ ਦੇ ਨਾਲ ਹੀ ਨਹੀਂ ਬਣੀ 1996 ਦੇ ਵਿੱਚ ਕੁਇਨਜ਼ਲੈਂਡ ਦੇ ਇਪਸਵਿਚ ਦੇ ਵਿੱਚ ਇੱਕ ਫਿਸ਼ ਐਂਡ ਚਿਪਸ ਸ਼ੌਪ ਸ਼ੁਰੂ ਕਰ ਲੈਂਦੀ ਹੈ ਪੌਲਿਨ ਹੈਨਸਨ ਅਤੇ ਉਸ ਦੌਰ ਦੇ ਵਿੱਚ ਜਦੋਂ ਦੁਨੀਆ ਭਰ ਦੇ ਵਿੱਚ ਇੱਕ ਮਾਹੌਲ ਬਣਿਆ ਹੋਇਆ ਸੀਗਾ ਆਵਾਸ ਪ੍ਰਵਾਸ ਦਾ ਆਸਟ੍ਰੇਲੀਆ ਦੇ ਵਿੱਚ ਪ੍ਰਧਾਨ ਮੰਤਰੀ ਸੀ ਪੌਲ ਕੀਟਿੰਗ ਉਹ ਪੌਲ ਕੀਟਿੰਗ ਕਾਫ਼ੀ ਮਜ਼ਬੂਤ ਪ੍ਰਧਾਨ ਮੰਤਰੀ ਸੀ ਆਸਟ੍ਰੇਲੀਆ ਦੇ ਔਰ ਆਸਟ੍ਰੇਲੀਆ ਦੇ ਵਿੱਚ ਉਹ ਜਿਹੜੇ ਏਸ਼ੀਅਨ ਮੁਲਕਾਂ ਦੇ ਨਾਲ

0: ਕਿਉਂਕਿ ਆਸਟ੍ਰੇਲੀਆ ਦੀ ਗ੍ਰੇ ਹੇਅਰ ਪੋਪੂਲੇਸ਼ਨ ਨੂੰ ਲੋੜ ਸੀ ਕਿ ਕੁਛ ਬਾਹਰੀ ਲੋਕ ਆਣ ਤੇ ਇਸ ਦੇਸ਼ ਨੂੰ ਚੱਲਦਾ ਰੱਖ ਸਕਣ। ਗੁਆਂਢ ਦੇ ਵਿੱਚੋਂ ਹੀ ਲੋਕ ਲੈਣੇ ਸ਼ੁਰੂ ਕੀਤੇ। ਵੀਅਤਨਾਮ ਦੇ ਵਿੱਚ ਉਸ ਦੌਰ ਦੇ ਵਿੱਚੋਂ ਵੱਡੀ ਗਿਣਤੀ 'ਚ ਲੋਕ ਆਸਟ੍ਰੇਲੀਆ 'ਚ ਇਮੀਗ੍ਰੇਟ ਹੋਣ ਲੱਗ ਪਏ। ਫਿਸ਼ ਐਂਡ ਚਿਪਸ ਸ਼ੋਪ ਦੇ ਉੱਤੇ ਜਦੋਂ ਅਕਸਰ ਕਾਮਿਆਂ ਦੀ ਕਮੀ ਰਹਿ ਜਾਂਦੀ ਸੀ, ਬਜ਼ੁਰਗ ਜਨਾਨੀਆਂ ਦੇ ਨਾਲ ਕਿੰਨਾ ਕੁ ਦੇਰ ਚਲਾ ਲੈਂਦੀ ਉਹਨਾਂ ਨੂੰ ਘੱਟ ਤਨਖਾਹਾਂ ਦੇ ਕੇ। ਸੋ ਇਸ ਕਰਕੇ ਪੌਲਿਨ ਹੈਂਸਨ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਹੋਣੀਆਂ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਇਹ ਕਹਿ ਰਹੀ ਹੈ ਕਿ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਹੋਣੀਆਂ ਚਾਹੀਦੀਆਂ। ਜਿਨ੍ਹਾਂ ਦੇ ਬਿਜ਼ਨਸਿਸ ਨੇ ਉਹਨਾਂ ਦੀ ਜੇਬ ਭਰੀ ਰਹਿਣੀ ਚਾਹੀਦੀ ਹੈ। ਸੋ ਐਨੀਵੇਜ਼, 1996 ਦੇ ਵਿੱਚ ਇਹ ਫੈਡਰਲ ਪੋਲੀਟਿਕਸ 'ਚ ਆਉਣ ਦਾ ਫੈਸਲਾ ਕਰਦੇ ਨੇ, ਲਿਬਰਲ ਪਾਰਟੀ ਨੂੰ ਜੁਆਇਨ ਕਰਦੇ ਨੇ। ਆਕਸਲੀ ਦੀ ਸੀਟ ਹੈ ਕੁਇਨਜ਼ਲੈਂਡ 'ਚ, ਉੱਥੋਂ ਖੜ੍ਹਦੇ ਨੇ, ਪਰ ਇਸ ਦਰਮਿਆਨ ਉਹ ਬੜੇ ਰੇਸਿਸਟ ਰਿਮਾਰਕ ਕਰ ਦਿੰਦੇ ਨੇ। ਲਿਬਰਲ ਪਾਰਟੀ ਉਹਨਾਂ ਨੂੰ ਬਾਹਰ ਕੱਢ ਦਿੰਦੀ ਹੈਗੀ ਹੈ ਅਤੇ ਫਿਰ ਇਹ ਇੰਡੀਪੈਂਡੈਂਟ ਵੀ ਲੜਨ ਲੱਗਦੇ ਨੇ। ਅਤੇ ਉਹ ਤੋਂ ਬਾਅਦ ਜਦੋਂ ਪਾਰਲੀਮੈਂਟ ਦੇ ਵਿੱਚ ਆਉਂਦੇ ਨੇ, ਇੱਕ ਡੇਢ ਪੌਣੇ ਦੋ ਮਿੰਟ ਦੀ ਇੱਕ ਸਪੀਚ ਦਾ ਇੱਕ ਪਾਰਟ ਹੈ ਜਿਹਦੇ 'ਚ ਏਸ਼ੀਅਨਸ ਆਸਟ੍ਰੇਲੀਆ ਦੇ ਵਿੱਚ ਜਿਹੜੇ ਆ ਰਹੇ ਸੀ, ਸਪੈਸ਼ਲੀ ਇੰਡੀਅਨਸ ਦੇ ਉੱਤੇ, ਪੌਲਿਨ ਹੈਂਸਨ ਨੇ ਇੱਕ ਟਿੱਪਣੀ ਕੀਤੀ ਸੀ ਕਿ ਜੇ ਇਹ ਲੋਕ ਸਾਡੇ ਦੇਸ਼ ਦੇ ਵਿੱਚ ਆ ਗਏ, ਦੇਸ਼ ਦਾ ਨਕਸ਼ਾ ਵਿਗੜ ਜਾਣਾ ਹੈਗਾ। ਪੌਲਿਨ ਹੈਂਸਨ ਦੀ ਉਹ ਸਪੀਚ ਮੈਂ ਚਾਹੁੰਦਾ ਕਿ ਤੁਸੀਂ ਸੁਣੋ ਔਰ ਯਾਦ ਰੱਖੋ, ਕਿਉਂਕਿ ਕੋਈ ਫਰਕ ਨਹੀਂ ਆਇਆ। ਉਸ ਵਕਤ ਵੀ ਇਹੀ ਡਰਾਵਾ ਸੀਗਾ ਕਿ ਦੇਖੋ ਜੀ, ਜੇ ਅਸੀਂ ਨਾ ਜਲਦੀ ਸੰਭਲੇ ਤਾਂ ਅਸੀਂ ਇੰਗਲੈਂਡ ਬਣ ਜਾਂਗੇ, ਅਮੈਰੀਕਾ ਬਣ ਜਾਂਗੇ। ਅੱਜ ਵੀ ਉਹੀ ਡਰਾਵੇ ਨੇ, 20-30 ਸਾਲਾਂ ਬਾਅਦ ਵੀ ਉਹੀ ਚੀਜ਼ਾਂ ਕੰਟੀਨਿਊ ਕਿਵੇਂ ਰਹਿ ਸਕਦੀਆਂ ਨੇ? ਕਿਵੇਂ ਪੋਲੀਟਿਕਸ ਦੇ ਵਿੱਚ ਤੁਸੀਂ ਇੱਕ ਆਈਡੀਓਲੋਜੀ ਫੜ ਕੇ ਰੱਖਣੀ ਹੈ ਅਤੇ ਉਸ ਆਈਡੀਓਲੋਜੀ ਨੂੰ ਪਸੰਦ ਕਰਨ ਵਾਲੇ ਤੁਹਾਡੇ ਨਾਲ ਜੁੜੇ ਰਹਿਣਗੇ, ਉਹਨੂੰ ਨਾ ਪਸੰਦ ਕਰਨ ਵਾਲੇ ਤੁਹਾਡੇ ਤੋਂ ਡਰੇ ਰਹਿਣਗੇ, ਅਤੇ ਫਿਰ ਕਦੇ ਨਾ ਕਦੇ ਤਾਂ ਜਿਹੜਾ ਇੱਕ ਧੜਾ ਹੈਗਾ, ਜਦੋਂ ਜਿਵੇਂ ਹੀ ਸਿਆਸਤ ਦੇ ਵਿੱਚ ਇੱਦਾਂ ਹੀ ਹੁੰਦਾ ਨਾ, ਸੀਸਾ ਦੀ ਗੇਮ ਹੁੰਦੀ ਹੈ ਸਿਆਸਤ। ਸੀਸਾ 'ਤੇ ਬੈਠੇ ਹੋ ਕਦੇ ਪਾਰਕਾਂ ਦੇ ਵਿੱਚ, ਇੱਕ ਪਾਸੇ ਬੋਝ ਪਾਉਂਦੇ ਹੋ ਤੁਸੀਂ ਤਾਂ ਦੂਜਾ ਪਾਸਾ ਉੱਤੇ ਨੂੰ ਉੱਠ ਜਾਂਦਾ, ਫਿਰ ਦੂਜੇ ਪਾਸੇ ਵੱਧ ਬੋਝ ਪੈਂਦਾ ਤਾਂ ਇੱਕ ਪਾਸਾ ਉੱਠ ਜਾਂਦਾ। ਸੋ ਇਹ ਸੀਸਾ ਦੀ ਗੇਮ ਦੇ ਵਿੱਚ ਇਹ ਦੇਖਣਾ ਹੁੰਦਾ ਕਿ ਜਿਹੜਾ ਥੱਕ ਗਿਆ ਜਦੋਂ ਉੱਠ ਕੇ ਜਾਣਾ ਤਾਂ ਤੁਸੀਂ ਉਹਦੀ ਥਾਂ ਲੈ ਲੈਣੀ ਹੈ। ਸਿਆਸਤ, ਕੱਲ੍ਹ ਦੀਆਂ ਖਬਰਾਂ 'ਚ ਵੀ ਦੱਸਿਆ ਸੀ ਕਿ ਇੱਕ ਮੌਕਾ ਅਤੇ ਇੱਕ ਮੌਕਾ ਪ੍ਰਸਤੀ, ਇਹ ਦੋ ਹੀ ਚੀਜ਼ਾਂ ਦੇ ਉੱਤੇ ਟਿਕੀ ਹੁੰਦੀ ਹੈ। ਪੌਲਿਨ ਹੈਂਸਨ ਦੋਹਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੈਗੇ ਨੇ। ਪਾਰਲੀਮੈਂਟ ਦੇ ਵਿੱਚ ਖੜ੍ਹੇ ਹੋ ਕੇ ਕੀ ਸਪੀਚ ਦਿੰਦੇ ਨੇ ਇਹ ਦੋ ਮਿੰਟ ਦੀ, ਇਹ ਯਾਦ ਕਰ ਲਓ, ਕੰਠਸਥ ਕਰ ਲਓ, ਗਲੇ ਬੰਨ ਲਓ, ਜਿਵੇਂ ਤੁਹਾਨੂੰ ਭਗਵਤ ਗੀਤਾ ਜਾਂ ਬਾਣੀਆਂ ਯਾਦ ਨੇ, ਇੱਦਾਂ ਪੌਲਿਨ ਹੈਂਸਨ ਦੀ ਇਹ ਸਪੀਚ ਵੀ ਯਾਦ ਹੋਣੀ ਚਾਹੀਦੀ ਹੈਗੀ ਹੈ। ਵਜ੍ਹਾ ਪ੍ਰੈਡਿਕਸ਼ਨ ਕਰ ਰਿਹਾ ਮੈਂ, ਬਹੁਤ ਵੱਡੀ ਚੱਲਣੀ ਨਹੀਂ ਇਹ ਦੁਕਾਨ ਬਹੁਤੀ।
1: ਇਮੀਗ੍ਰੇਸ਼ਨ ਪਾਲਿਸੀ ਰੈਡੀਕਲੀ ਰਿਵਿਊਡ ਐਂਡ ਦੈਟ ਆਫ ਮਲਟੀਕਲਚਰਲਿਜ਼ਮ ਅਬੋਲਿਸ਼ਡ। I believe we are in danger of being swamped by Asians. Between 1984 and 1995, 40% of all migrants into this country were of Asian origin. They have their own culture and religion, form ghettos and do not assimilate. Of course I will be called racist, but if I can invite who I want into my home, then I should have the right to have a say in who comes into my country. A truly multicultural country can never be strong or united, and the world is full of failed and tragic examples, ranging from Ireland to Bosnia to Africa and closer to home, Papua New Guinea. America and Great Britain are currently paying the price. Mr. Acting Speaker, Arthur Calwell was a great Australian and Labor leader, and it is a pity that there are not men of his stature sitting on the opposition benches today. Arthur Calwell said, and I quote, "Japan, India, Burma, Ceylon, and every new African nation are fiercely anti-white and anti-one another. Do we want or need any of these people here? I am one red-blooded Australian who says no, and who speaks for 90% of Australians."
0: Do cheezan ne dekho ta ik speech ch keh gaye ke 40% abadi itthe is desh di migrant hai te multicultural country nahi hai। ਅਤੇ ਫਿਰ ਐਂਡ 'ਚ ਕਹਿੰਦੇ ਨੇ ਕਿ 90% ਆਸਟ੍ਰੇਲੀਅਨ ਲੋਕਾਂ ਦੀ ਮੈਂ ਜ਼ਬਾਨ ਹੈਗੀ ਹੈ, ਯਾਨੀ ਕਿ 10% ਲੋਕ ਹੀ ਫਿਰ ਮਾਈਗ੍ਰੈਂਟ ਹੋਏ। ਫੈਕਟਸ ਜਦੋਂ ਤੁਹਾਡੇ ਕਲੀਅਰ ਨਾ ਹੋਣ, ਇਹ ਬਹੁਤ ਵੱਡੀਆਂ ਪ੍ਰੋਬਲਮਸ ਨੇ।

ਦੇਖੋ ਬਹੁਤ ਸਾਰੇ ਕਾਰਨ ਹੋ ਸਕਦੇ ਨੇ। ਪੌਲਿਨ ਹੈਨਸਨ ਦੀਆਂ ਐਬੀਸ਼ਨਸ ਵੱਡੀਆਂ ਨੇ, ਬਟ ਕੀ ਉਹ ਅੱਜ ਦੀ ਤਰੀਕ ਦੇ ਵਿੱਚ ਪ੍ਰਧਾਨ ਮੰਤਰੀ ਬਣ ਸਕਦੇ ਨੇ, ਜਿਵੇਂ ਕਿ ਬਹੁਤ ਸਾਰੇ ਸਰਵੇਖਣ ਤੁਹਾਡੇ ਤੱਕ ਖ਼ਬਰਾਂ ਦੇ ਵਿੱਚ ਸਾਨੂੰ ਸਾਂਝੇ ਕਰਨੇ ਪੈਂਦੇ ਨੇ। ਸਹੀ ਜਵਾਬ ਔਰ ਇੱਕ ਖਰਚ ਜਵਾਬ ਹੈਗਾ ਨਹੀਂ। ਪਹਿਲੀ ਗੱਲ ਤਾਂ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਇਹ ਪੋਸੀਬਲ ਨਹੀਂ ਹੈਗਾ ਕਿ ਅੱਜ ਦੀ ਤਰੀਕ ਦੇ ਵਿੱਚ ਲੇਬਰ ਪਾਰਟੀ ਦੀ ਸਰਕਾਰ ਟੁੱਟ ਜਾਵੇ ਅਤੇ ਹੁਣ ਦੇ ਹੁਣ ਪੌਲਿਨ ਹੈਨਸਨ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ। ਦੂਜੀ ਗੱਲ, ਜੇ ਇਲੈਕਸ਼ਨ ਨਹੀਂ ਵੀ ਹੁੰਦੇ, ਇੱਕ ਵੋਟ ਆਫ ਕੌਨਫੀਡੈਂਸ ਹੁੰਦਾ ਹੁੰਦਾ, ਭਰੋਸੇ ਦੀ ਵੋਟ, ਘੱਟੋ ਘੱਟ 150 ਚੋਂ 76 ਵੋਟਾਂ ਚਾਹੀਦੀਆਂ ਨੇ। ਨੋਟ ਪੋਸੀਬਲ ਐਟ ਆਲ ਕਿ 76 ਵੋਟਾਂ ਉਹਨਾਂ ਨੂੰ ਆ ਜਾਣ ਅਤੇ ਬਗੈਰ ਇਲੈਕਸ਼ਨ ਤੋਂ ਉਹਨਾਂ ਨੂੰ ਇੱਕ ਨੇਤਾ ਬਣਾ ਦਿੱਤਾ ਜਾਵੇ। ਔਰ ਤੀਜੀ ਗੱਲ, ਸੈਨੇਟ ਦਾ ਨੇਤਾ ਪ੍ਰਧਾਨ ਮੰਤਰੀ ਨਹੀਂ ਹੋਣਾ ਚਾਹੀਦਾ। ਇਹ ਕਲਚਰ ਨਹੀਂ ਰਿਹਾ ਹੈਗਾ ਆਸਟ੍ਰੇਲੀਆ 'ਚ ਕਦੇ, ਨਾ ਅੱਜ ਤੱਕ ਇੱਦਾਂ ਦਾ ਕਦੇ ਹੋਇਆ ਅਤੇ ਨਾ ਹੋਏਗਾ, ਕਿਉਂਕਿ ਸੈਨੇਟ ਵਾਲੇ 6 ਸਾਲਾਂ ਦੇ ਲਈ ਰਹਿੰਦੇ ਨੇ, ਦੂਸਰੇ 4 ਸਾਲ ਦੇ ਲਈ, 3 ਸਾਲ ਦੀ ਟਰਮ ਹੁੰਦੀ ਹੈਗੀ ਹੈ, ਪਰ ਉਹਦੇ 'ਚ ਜਵਾਬਦੇਹੀ ਹੁੰਦੀ ਹੈ। ਜਦੋਂ ਤੁਸੀਂ ਹਾਊਸ ਆਫ ਰਿਪ੍ਰੈਜੈਂਟੇਟਿਵ 'ਚੋਂ ਆਉਂਦੇ ਹੋ, ਹੇਠਲੇ ਸਦਨ ਦੇ ਵਿੱਚੋਂ ਆਉਂਦੇ ਹੋ, ਤੁਸੀਂ ਲੋਕਾਂ 'ਚੋਂ ਚੁਣ ਕੇ ਆਉਂਦੇ ਹੋ। ਸੈਨੇਟ ਦੇ ਵਿੱਚ ਕੋਈ ਇਲੈਕਸ਼ਨਸ ਨਹੀਂ ਹੁੰਦੇ ਹੈਗੇ, ਲੋਕਾਂ 'ਚੋਂ ਚੁਣ ਕੇ ਨਹੀਂ ਆਉਂਦੇ, ਇਸ ਕਰਕੇ ਤੁਹਾਡੀ ਕੋਈ ਜਵਾਬਦੇਹੀ ਨਹੀਂ ਆਮ ਲੋਕਾਂ 'ਚ, ਸੋ ਹੋਣਾ ਨਹੀਂ। ਇਹ ਤਾਂ ਗੱਲ, ਇਹਦੇ 'ਤੇ ਕਾਟਾ ਮਾਰ ਦਿਉ, ਜੋ ਸਕਾਈ ਨਿਊਜ਼ ਜਾਂ ਹੋਰ ਬਹੁਤ ਸਾਰੇ ਟੀ ਵੀ ਚੈਨਲ ਜਾਂ ਅਖਬਾਰ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਨੇ, ਸਮਝਾ ਰਹੇ ਨੇ ਕਿ ਉਹ ਪ੍ਰਧਾਨ ਮੰਤਰੀ ਬਣ ਜਾਣਗੇ, ਰਾਤੋਂ ਰਾਤ 'ਚ ਨਹੀਂ ਹੋਣ ਲੱਗਿਆ। ਨੰਬਰ 1, ਥੋੜ੍ਹੀ ਜਿਹੀ ਸਮਝ ਆਪ ਨੂੰ ਵੀ ਰੱਖਣੀ ਜ਼ਰੂਰੀ ਹੈਗੀ, ਇੰਨਾ ਕੁ ਤਾਂ ਆਪਾਂ ਸਮਝ ਰਹੇ ਹੈਗੇ ਆਸਟ੍ਰੇਲੀਅਨ ਸਿਸਟਮ ਨੂੰ। ਦੂਜੀ ਗੱਲ, ਲਿਬਰਲ ਅਤੇ ਨੈਸ਼ਨਲ ਪਾਰਟੀ ਵਿਰੋਧੀ ਧਿਰ ਹੈ। ਹੁਣ ਜਿਹੜਾ ਦਾਅਵਾ ਮੈਂ ਪਹਿਲਾਂ ਕਰ ਰਿਹਾ ਸੀਗਾ ਉਹ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਬਹੁਤ ਸਾਰੇ ਜਿਹੜੇ ਪੋਲਸ ਨੇ ਉਹ ਤੁਹਾਨੂੰ ਇਹ ਦਿਖਾ ਰਹੇ ਹੋਣਗੇ ਕਿ ਲਿਬਰਲ ਅਤੇ ਨੈਸ਼ਨਲ ਪਾਰਟੀ, ਔਰ ਅਸੀਂ ਵੀ ਖ਼ਬਰਾਂ 'ਚ ਇਹ ਗੱਲ ਕਰੀ ਦੀ ਹੈ ਕਿ ਉਹ 3rd ਨੰਬਰ 'ਤੇ ਚਲੇ ਗਏ ਨੇ, ਜਿਵੇਂ ਪੰਜਾਬ 'ਚ ਅਕਾਲੀ ਦਲ 4th ਨੰਬਰ 'ਤੇ ਚਲਾ ਗਿਆ। ਪਰ ਆਸਟ੍ਰੇਲੀਆ ਦੇ ਬਨਸਪਤ ਜੇ ਗੱਲ ਕਰੀ ਜਾਵੇ ਤਾਂ ਇੱਥੇ ਇਲੈਕਸ਼ਨਸ ਜਿਹੜੇ ਹੋਣੇ ਨੇ ਉਹ 2028 'ਚ ਹੋਣੇ ਨੇ, ਫੈਡਰਲ ਚੋਣਾਂ 2028 ਦੇ ਵਿੱਚ ਹੋਣੀਆਂ ਨੇ। ਬਹੁਤ ਟਾਈਮ ਪਿਆ, ਬਹੁਤ ਟਾਈਮ ਪਿਆ। ਸਿਆਸਤ ਦੇ ਵਿੱਚ ਰਾਤੋਂ ਰਾਤ ਤਸਵੀਰ ਬਦਲਦੀ ਹੁੰਦੀ ਹੈ, ਇਹ ਗੱਲ ਮੰਨਦੇ ਹੋ ਤੁਸੀਂ? ਆ ਪਿਛਲੇ 1.5-2 ਮਹੀਨਿਆਂ ਦੇ ਵਿੱਚ ਵਿੱਚ ਤਸਵੀਰ ਮੀਡੀਆ ਇਹ ਬਣਾ ਕੇ ਦਿਖਾ ਰਿਹਾ ਕਿ ਪੌਲਿਨ ਹੈਨਸਨ ਹੀ ਇੱਕ ਚਿਹਰਾ ਹੈਗੇ ਨੇ ਜਾਂ ਉਹੀ ਇੱਕ ਸ਼ਖਸ ਹੈ ਜਿਹੜਾ ਤੁਹਾਨੂੰ ਇੱਥੋਂ ਬਚਾ ਸਕਦਾ। ਹੋਇਆ ਕੀ ਹੈ ਕਿ ਲੇਬਰ ਪਾਰਟੀ ਇੰਨੀ ਸਟਰੋਂਗ ਹੁੰਦੀ ਜਾ ਰਹੀ ਸੀ, ਹੋ ਵੀ ਗਈ ਸੀ ਔਰ ਲਗਾਤਾਰ ਦੂਜੀ ਵਾਰ ਇਲੈਕਸ਼ਨ ਜਿੱਤੀ ਸੀ, ਕਿ ਜਿਹੜੀ ਇੱਕ ਦੂਸਰੀ ਧਿਰ ਹੁੰਦੀ ਹੁੰਦੀ ਹੈ ਨਾ, ਜਿਹੜੀ ਕਦੇ ਸਿਆਸਤ 'ਚ ਨਹੀਂ ਹੁੰਦੀ ਹੁੰਦੀ, ਉਹਦੇ ਲਈ ਸਿਆਸਤ 'ਚ ਨਹੀਂ ਹੁੰਦੀ ਦਾ ਮਤਲਬ ਵਿਰੋਧੀ ਧਿਰ ਦੀ ਗੱਲ ਨਹੀਂ ਮੈਂ ਕਰ ਰਿਹਾ, ਦੂਸਰੀ ਧਿਰ ਉਹ ਜਿਹੜੇ ਸਰਕਾਰਾਂ ਬਣਾਉਂਦੇ ਆ ਗਿਰਾਉਂਦੇ ਨੇ, ਪੂੰਜੀਪਾਤੀ ਕਹਿ ਲਓ ਤੁਸੀਂ ਜਾਂ ਕੁਛ ਰਿਚ ਲੋਕ ਕਹਿ ਲਓ ਜਾਂ ਕੁਛ ਉਹ 1.5% ਦੀ 2% ਦੀ ਆਬਾਦੀ ਜਿਹੜੀ ਤੈਅ ਕਰਦੀ ਹੈ ਭਵਿੱਖ ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਦੇਸ਼ਾਂ 'ਚ, ਉਹਨਾਂ ਦੇ ਲਈ ਵੀ ਇਹ ਜ਼ਰੂਰੀ ਹੋ ਜਾਂਦਾ ਸੀਗਾ ਕਿ ਕਿਤੇ ਇੱਕੋ ਇੱਕ ਪਾਰਟੀ ਐਡੀ ਮਜ਼ਬੂਤ ਨਾ ਹੋਵੇ ਕਿ ਉਹ ਚੈੱਕਸ ਐਂਡ ਬੈਲੈਂਸ ਵਾਲਾ ਕੰਮ ਹੀ ਖਤਮ ਹੋ ਜਾਵੇ। ਤੁਸੀਂ ਸਮਝ ਰਹੇ ਹੋ ਕਿ ਹੁਣ ਤੋਂ ਆਹ ਕੁਇਨਜ਼ਲੈਂਡ ਦੇ ਇਲੈਕਸ਼ਨ ਛੱਡ ਦਿਉ, ਉਹ ਤੋਂ ਪਹਿਲਾਂ ਤੱਕ ਤਾਂ ਇਹੀ ਸੀਗਾ ਕਿ ਆਸਟ੍ਰੇਲੀਆ ਦੀਆਂ ਸਾਰੀਆਂ ਹੀ ਸਟੇਟਸ ਦੇ ਵਿੱਚ ਲੇਬਰ ਦੀ ਸਰਕਾਰ ਸੀ, ਫੈਡਰਲ ਸਰਕਾਰ ਲੇਬਰ ਦੀ ਸੀ, ਇੱਕ ਚੰਗੀ ਤਸਵੀਰ ਨਹੀਂ ਸੀ। ਇਸ ਕਰਕੇ ਇਹ ਹੁਣ ਬਦਲਾਅ ਆਉਣ ਲੱਗੇ, ਉੱਥੇ ਬਦਲਾਅ ਹੋਇਆ, ਵੈਸਟਰਨ ਆਸਟ੍ਰੇਲੀਆ 'ਚ ਬਦਲਾਅ ਹੋਇਆ, ਕੁਇਨਜ਼ਲੈਂਡ 'ਚ LNP ਆਉਂਦੀ ਹੈ, ਇੱਧਰ ਜਿਹੜੀ ਹੈ ਸਰਵੇ ਇੱਦਾਂ ਦੇ ਆਉਣ ਲੱਗਦੇ ਨੇ। ਅੱਛਾ, ਆਪਣੀ ਲਿਬਰਲ ਪਾਰਟੀ ਦੀਆਂ ਕਮਜ਼ੋਰੀਆਂ, ਪੀਟਰ ਡਟਨ ਨਹੀਂ ਟਿਕ ਪਾਉਂਦੇ ਹੈਗੇ, ਐਂਗਸ ਸੂਜ਼ਨ ਲੀ ਕਮਜ਼ੋਰ ਨੇਤਾ ਚੁਣ ਲਈ ਜਾਂਦੀ ਹੈ, ਫਿਰ ਐਂਗਸ ਟੇਲਰ ਵੀ ਆ ਰਹੇ ਨੇ, ਉਹ ਵੀ ਜਿਹੜੇ ਨੇ ਐਂਥਨੀ ਅਲਬਨੀਜ਼ ਦੇ ਬਰਾਬਰ ਦਾ ਕੱਦ ਦਾ ਨੇਤਾ ਨਹੀਂ ਬਣ ਪਾ ਰਿਹਾ ਹੈਗਾ। ਸੋ ਕਿਹਨੂੰ ਲਿਆਂਦਾ ਜਾਵੇ? ਫੋਰ ਟਾਈਮ ਬੀਂਗ ਸਾਨੂੰ ਕੋਈ ਨਾ ਕੋਈ ਤਾਂ ਐਸਾ ਲੀਡਰ ਚਾਹੀਦਾ ਹੈ ਜਿਹੜਾ ਸਰਕਾਰ ਦੀ ਨਿਖੇਧੀ ਕਰ ਸਕੇ। ਲੈਟਸ ਬਰਿੰਗ ਦਿਸ ਪਪਿਟ, ਪਪਿਟ ਇਹ ਕਹੂੰਗਾ ਮੈਂ, ਕਿਉਂਕਿ ਹੁਣ ਜਿਹੜਾ ਮੈਂ ਪਹਿਲਾਂ ਦਾਅਵਾ ਕਰ ਰਿਹਾ ਸੀ ਉਹ ਇਹ ਸੀ ਕਿ ਚਾਹੇ ਅਮੈਰੀਕਾ ਹੋ ਗਿਆ, ਚਾਹੇ ਕੈਨੇਡਾ ਹੋ ਗਿਆ, ਚਾਹੇ ਨਿਊਜ਼ੀਲੈਂਡ ਹੋ ਗਿਆ, ਇੰਗਲੈਂਡ ਹੋ ਗਿਆ, ਇੰਗਲੈਂਡ 'ਚ ਦੇਖੋ ਬ੍ਰੈਕਸਿਟ ਦਾ ਵੀ ਰੌਲਾ ਪੈ ਚੁੱਕਿਆ ਹੈਗਾ, ਉੱਥੇ ਕਦੇ ਕੰਜ਼ਰਵੇਟਿਵ ਆ ਜਾਂਦੇ ਨੇ ਕਦੇ ਲੇਬਰ, 2-ਪਾਰਟੀ ਸਿਸਟਮ ਹੀ ਰਹੂਗਾ ਆਸਟ੍ਰੇਲੀਆ 'ਚ ਵੀ, ਅਮੈਰੀਕਾ 'ਚ ਵੀ, ਅਮੈਰੀਕਾ 'ਚ ਵੀ ਕਦੇ ਲਿਬਰਲ ਕਦੇ ਡੈਮੋਕ੍ਰੇਟ, ਰਿਪਬਲਿਕਨ ਕਦੇ ਡੈਮੋਕ੍ਰੇਟ, ਆਸਟ੍ਰੇਲੀਆ 'ਚ ਕਦੇ ਲਿਬਰਲ ਨੈਸ਼ਨਲ ਅਤੇ ਕਦੇ ਲੇਬਰ, ਕਦੇ ਲਿਬਰਲ ਨੈਸ਼ਨਲ ਕਦੇ ਲੇਬਰ, ਇਹ 2-ਪਾਰਟੀ ਸਿਸਟਮ ਹੀ ਇਹਨਾਂ ਕੰਟਰੀਜ਼ ਨੂੰ ਚਲਾ ਰਹੇ ਨੇ, ਨਿਊਜ਼ੀਲੈਂਡ, ਕੈਨੇਡਾ, ਇਹਨਾਂ ਕੰਟਰੀਜ਼ ਦੇ ਵਿੱਚ, ਸਪੈਸ਼ਲੀ ਭਾਰਤ ਦੇ ਵਿੱਚ ਵੀ ਤੁਸੀਂ ਇਹੀ ਦੇਖਿਆ ਹੋਊਗਾ। ਜੇ ਤੁਹਾਨੂੰ ਇਹ ਲੱਗ ਰਿਹਾ ਹੋਵੇ ਕਿ ਭਾਰਤ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਨਤਾ ਪਾਰਟੀ ਕੋਈ ਸਰਕਾਰ ਕਦੇ ਨਹੀਂ ਬਣਨੀ, ਕਦੇ ਨਹੀਂ ਬਣਨੀ, ਦੇ ਕੁੱਡ ਬੀ ਅ ਟੂਲ ਟੂ ਡੀ ਰੇਲ ਦੀ ਗਵਰਮੈਂਟ, ਟੂ ਡੀ ਰੇਲ ਦੀ, ਜਿਵੇਂ ਅੰਨਾ ਅੰਦੋਲਨ ਹੋਇਆ ਸੀ,
ਆਮ ਆਦਮੀ ਪਾਰਟੀ ਵਾਲਿਆਂ ਦਾ, ਉਹ ਸਿਰਫ ਕਾਂਗਰਸ ਨੂੰ ਹਟਾਉਣ ਦੇ ਲਈ ਹੋਇਆ ਸੀ, ਬੀਜੇਪੀ ਨੂੰ ਲਿਆਉਣ ਦੇ ਲਈ, ਕਿਉਂਕਿ ਕਾਂਗਰਸ ਮਜ਼ਬੂਤ ਹੋ ਗਈ ਸੀ। ਅਮਰੀਕਾ ਦੇ ਵਿੱਚ ਵੀ ਇੱਦਾਂ ਦੇ ਹੀ ਹੋਏ, ਹੁਣ ਇੰਗਲੈਂਡ ਦੇ ਵਿੱਚ ਵੀ ਹਾਲਾਤ ਕੁਛ ਇਹੋ ਜਿਹੇ ਹੈਗੇ ਨੇ, ਪਰ ਕਦੇ ਵੀ ਨਾਇਲ ਫਰਾਜ ਦੀ ਪਾਰਟੀ ਜਿਹੜੀ ਉਹ ਸੱਤਾ 'ਚ ਨਹੀਂ ਆ ਸਕਦੀ। ਜਿਹੜਾ ਰਿਫੋਰਮ ਯੂਕੇ ਮੂਵਮੈਂਟ ਆ, ਉਹ ਸਿਰਫ ਕੰਜ਼ਰਵੇਟਿਵਸ ਨੂੰ ਹੈਲਪ ਕਰ ਸਕਦਾ ਕਿ ਆਓ ਹੁਣ ਤੁਸੀਂ ਗੱਦੀ ਲੈ ਲਓ। ਆਸਟ੍ਰੇਲੀਆ 'ਚ ਵੀ ਇੱਦਾਂ ਹੀ ਆ ਸਿਸਟਮ ਕਿ ਲੇਬਰ ਨੂੰ ਹਟਾਉਣ ਦੇ ਲਈ ਕੋਈ ਪਪਿਟ ਲਿਆਂਦਾ ਜਾਵੇ। ਸੋ ਇਹ ਦੂਜਾ ਇੱਕ ਕਾਰਨ ਮੈਂ ਤੁਹਾਨੂੰ ਦੱਸ ਰਿਹਾ। ਔਰ ਤੀਸਰੀ ਚੀਜ਼ ਇਹ ਹੈਗੀ ਹੈ ਕਿ ਜਿਹੜੇ ਸਰਵੇਖਣ ਹੁੰਦੇ ਨੇ ਨਾ, ਖਾਸ ਤੌਰ ਦੇ ਉੱਤੇ ਇਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ, ਇਹ ਸਰਵੇਖਣ ਦੇਸ਼ ਦੀ ਆਵਾਜ਼ ਨਹੀਂ ਹੁੰਦੇ, ਪਰ ਦੇਸ਼ ਦੀ ਆਵਾਜ਼ ਦੀ ਟੋਨ ਸੈੱਟ ਕਰਨ ਦੇ ਲਈ ਕਾਫੀ ਹੁੰਦੇ ਨੇ। ਫੋਰ ਐਗਜ਼ਾਮਪਲ ਕਿ ਹਰ ਹਫ਼ਤੇ ਇੱਕ ਸਰਵੇਖਣ, ਔਰ ਉਸ ਸਰਵੇਖਣ ਦੇ ਉੱਤੇ ਦੋ ਦੋ ਤਿੰਨ ਤਿੰਨ ਦਿਨ ਗੱਲ ਹੋਵੇ, ਔਰ ਘੱਟੋ ਘੱਟ ਨਹੀਂ ਤੇ 4-5 ਮੀਡੀਆ ਚੈਨਲ, 7-8 ਅਖਬਾਰ ਉਹਦੇ ਤੇ ਗੱਲ ਕਰਨ। ਹੁਣ ਜਿਵੇਂ ਰੇਡੀਓ ਹਾਂਜੀ ਦੇ ਵਿੱਚ ਸਾਡੇ ਸਰਵੇਖਣ ਨਹੀਂ ਹੈਗੇ, ਉਹ ਨਾ ਹੀ ਅਸੀਂ ਕਰਵਾ ਸਕਦੇ ਹਾਂ, ਪਰ ਫਿਰ ਵੀ ਸਾਨੂੰ ਦੱਸਣੇ ਪੈਣਗੇ ਕਿਉਂਕਿ ਮੀਡੀਆ ਦੇ ਵਿੱਚ ਸਾਰੇ ਕਿਤੇ ਇਹ ਗੱਲ ਹੋ ਰਹੀ ਹੈ, ਤੇ ਜੇ ਤੁਸੀਂ ਨਹੀਂ ਦੱਸੋਗੇ ਦੈਨ ਯੂ ਆਰ ਲੈਫਟ ਅਪਾਰਟ, ਬਾਹਰ ਰਹਿ ਜਾਓਗੇ। ਸੋ ਤੁਹਾਨੂੰ ਉਹਦੀ ਗੱਲ ਕਰਨੀ ਪੈਣੀ ਹੈ। ਸੋ ਚਾਹੇ ਖੱਬੇ ਪੱਖੀ ਅਦਾਰੇ ਨੇ, ਚਾਹੇ ਰਾਈਟ ਵਿੰਗਰ ਅਦਾਰੇ ਨੇ, ਖਬਰ ਦੀ ਗੱਲ ਤੁਸੀਂ ਕਰੋਗੇ, ਉਹ 500, 700, 900, 1000 ਲੋਕਾਂ ਤੋਂ ਪੁੱਛੋ, ਤੇ ਕਦੋਂ ਪੁੱਛੋ, ਕਿਵੇਂ ਪੁੱਛੋ, ਉਹਦੇ ਆਪਣੇ ਉਹਦੇ ਤੇ ਸਵਾਲ ਉੱਠ ਸਕਦੇ ਨੇ। ਉਹਦੀ ਉਹਨਾਂ ਸਰਵੇਸ ਦੀ ਟਰਾਂਸਪੇਰੈਂਸੀ ਦੇ ਉੱਤੇ ਤੁਸੀਂ ਜਿੰਨੇ ਮਰਜ਼ੀ ਸਵਾਲ ਚੁੱਕੀ ਜਾਓ, ਪਰ ਉਹ ਜਦੋਂ ਖਬਰ ਬਣ ਜਾਂਦੇ ਨੇ ਤੇ ਉਹ ਖਬਰਾਂ ਦੇ ਵਿੱਚ ਫਿਰ ਤੁਹਾਨੂੰ ਇੱਕ ਆਸਰਾ ਮਿਲ ਜਾਂਦਾ, ਇੱਕ ਸਹਾਰਾ ਮਿਲ ਜਾਂਦਾ, ਤੇ ਫਿਰ ਤੁਸੀਂ ਐਂ ਕਹਿਣ ਲੱਗ ਜਾਂਦੇ ਹੋ ਕਿ ਦੇਖੋ ਜੀ ਦੇਸ਼ ਦੀ ਟੋਨ ਹੀ ਬਦਲ ਚੁੱਕੀ ਹੈ। ਸੋ ਅੱਜ ਦੀ ਤਰੀਕ ਦੇ ਵਿੱਚ ਬੇਸ਼ੱਕ ਲਿਬਰਲ ਨੈਸ਼ਨਲ, ਦੇਖੋ ਇੱਕ ਪਾਰਟੀ ਹੈ, ਇੱਕ ਪੁਰਾਣੀ ਪਾਰਟੀ ਹੈ ਲਿਬਰਲ ਨੈਸ਼ਨਲ ਗੱਠਜੋੜ, ਇੱਕ ਮਜ਼ਬੂਤ ਗੱਠਜੋੜ ਹੈਗਾ। ਅੱਜ ਦੀ ਤਰੀਕ ਦੇ ਵਿੱਚ ਖਬਰਾਂ ਤੋਂ ਹਟ ਕੇ ਮੈਂ ਤੁਹਾਨੂੰ ਇਹ ਦੱਸ ਰਿਹਾ, ਖਬਰਾਂ ਦੇ ਵਿੱਚ ਇੱਕ ਅਲੱਗ ਗੌਤਮ ਕਪਿਲ ਹੋਏਗਾ, ਪਰ ਉੱਥੇ ਸਾਨੂੰ ਉਹ ਖਬਰ ਦੱਸਣੀ ਪੈਂਦੀ ਹੈ ਕਿ ਲਿਬਰਲ ਨੈਸ਼ਨਲ ਗੱਠਜੋੜ ਕਮਜ਼ੋਰ ਹੈ, ਲੇਬਰ ਪਾਰਟੀ ਕਮਜ਼ੋਰ ਹੋ ਰਹੀ ਹੈ, ਵਨ ਨੇਸ਼ਨ ਪਾਰਟੀ ਤਾਂ ਜਾ ਰਹੀ ਹੈ। ਸੱਚਾਈ ਇਹ ਨਹੀਂ ਹੈ, ਬਿਲਕੁਲ ਨਹੀਂ ਹੈਗੀ। ਉਦਾਹਰਨ ਦਿੰਦਾ, 2024 'ਚ ਫੈਡਰਲ ਚੋਣਾਂ ਹੋਈਆਂ ਸੀ, ਐਂਥਨੀ ਅਲਬਨੀਜ਼ ਦੀ ਮਕਬੂਲੀਅਤ ਕਮਜ਼ੋਰ ਹੋ ਰਹੀ ਸੀ, ਪੀਟਰ ਡਟਨ ਨੂੰ ਫਾਇਦਾ ਮਿਲਣਾ ਚਾਹੀਦਾ ਸੀ, ਲਿਬਰਲ ਨੈਸ਼ਨਲ ਪਾਰਟੀ ਉਸ ਵਕਤ ਸੱਤਾ 'ਚ ਆਉਣੀ ਚਾਹੀਦੀ ਸੀ, ਪਰ 2025 'ਚ ਜਿਹੜੇ ਨੇ ਉਹ ਫਿਰ ਵੀ ਸੱਤਾ ਆਪਣੀ ਟਰਾਂਸਫਰ ਨਹੀਂ ਕਰ ਪਾਉਂਦੇ ਹੈਗੇ। ਐਂਥਨੀ ਅਲਬਨੀਜ਼ 2024 ਤੋਂ ਕਮਜ਼ੋਰ ਹੁੰਦੇ ਜਾ ਰਹੇ ਨੇ, 25 ਤੱਕ ਉਹਨਾਂ ਦੀ ਮਕਬੂਲੀਅਤ ਥੱਲੇ ਰਹਿੰਦੀ ਹੈ, ਹਾਲਾਂਕਿ ਪੀਟਰ ਡਟਨ ਦੀ ਉੱਪਰ ਨਹੀਂ ਹੁੰਦੀ ਹੈ, ਪਰ ਫਿਰ ਵੀ ਉਹ ਇਲੈਕਸ਼ਨ ਹਾਰ ਜਾਂਦੇ ਨੇ, ਯਾਨੀ ਕਿ ਔਰ ਲਾਰਜ ਮੈਜੋਰਿਟੀ ਦੇ ਨਾਲ ਉਲਟਾ ਲੇਬਰ ਆਉਂਦੀ ਹੈਗੀ ਹੈ। ਦਿਸ ਇਜ਼ ਨੋਟ ਦੀ ਰਾਈਟ ਟੋਨ ਫਾਰ ਦੋਜ 1% ਪੀਪਲ ਹੂ ਆਰ ਹੋਲਡਿੰਗ ਦੀ ਸਟ੍ਰਿੰਗਸ ਆਫ ਦਿਸ ਕੰਟਰੀ, ਉਹਨਾਂ ਦੇ ਲਈ ਇਹ ਵਾਜਬ ਨਹੀਂ ਹੈਗਾ। ਸੋ ਅਗਲੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਮਾਹੌਲ ਇੱਦਾਂ ਦਾ ਸੈੱਟ ਕਰਨਾ ਪੈਣਾ, ਨੰਬਰ ਦੋ ਗੱਲ। ਹੁਣ ਲੇਬਰ ਪਾਰਟੀ ਨੂੰ ਐਡੀ ਕਿੱਡੀ ਕੁ ਲੋੜ ਪੈ ਗਈ ਸੀਗੀ ਕਿ CGT ਰਿਫੋਰਮ ਲਿਆਂਦਾ ਜਾਵੇ, ਕਹਿ ਰਹੇ ਨੇ ਕਿ ਇਹਦੇ ਨਾਲ ਸਿਰਫ ਅਮੀਰ ਲੋਕਾਂ ਨੂੰ ਨੁਕਸਾਨ ਹੋਏਗਾ। ਹੁਣ ਜੇ ਤੁਸੀਂ 1-1.25 ਲੱਖ ਜਾਂ ਇਹਦੇ ਤੋਂ ਵੱਧ ਦੀ ਤਨਖਾਹ ਕਮਾਉਂਦੇ ਹੋ ਤੇ ਤੁਹਾਡੀ ਇੱਕ ਇਨਵੈਸਟਮੈਂਟ ਪ੍ਰੋਪਰਟੀ ਹੈਗੀ ਹੈ, ਆਪਣਾ ਘਰ ਤਾਂ ਹੈਗਾ ਹੀ ਹੈ, ਇਨਵੈਸਟਮੈਂਟ ਪ੍ਰੋਪਰਟੀ ਹੈ ਕਿਉਂਕਿ ਉੱਥੋਂ ਹੀ ਤੁਸੀਂ CGT ਡਿਸਕਾਊਂਟ ਲਓਗੇ, ਆਪਣੇ ਘਰ ਤੋਂ ਇਲਾਵਾ ਨੈਗੇਟਿਵ ਗੇਰਿੰਗ ਉੱਥੋਂ ਹੀ ਕਮਾਓਗੇ ਨਾ ਤੁਸੀਂ, ਜਾਂ ਆਪਣੇ ਬਿਜ਼ਨਸ ਤੋਂ ਇਲਾਵਾ, ਜਾਂ ਫਿਰ CGT ਡਿਸਕਾਊਂਟ ਤੁਹਾਡਾ ਕ੍ਰਿਪਟੋ 'ਤੇ ਲੱਗਦਾ, ਜਾਂ ਫਿਰ ਤੁਹਾਡਾ ਗੋਲਡ ਦੇ ਉੱਤੇ ਲੱਗਦਾ। ਸੋ ਵਿਚ ਮੀਨਸ ਕਿ ਯੂ ਹੈਵ ਐਕਸਟਰਾ ਇਨਕਮ ਸੋਰਸ ਔਰ ਐਡਿਡ ਇਨਕਮ, ਵਟਐਵਰ ਦੀ ਬੇਸਿਕ ਇਨਕਮ, ਵਟਐਵਰ ਦੀ ਬੇਸਿਕ ਐਸੈਟਸ ਯੂ ਹੈਵ ਔਨ ਟੋਪ ਆਫ ਦੈਟ ਦੀ ਐਕਸਟਰਾ। ਗਵਰਨਮੈਂਟ ਵਾਂਟਸ ਟੂ ਮੇਕ ਇਟ ਲੁਕਰੇਟਿਵ, ਇਹਦੇ 'ਚੋਂ ਹੀ ਉਹ ਪੈਸਾ ਕੱਢਣਾ ਚਾਹੁੰਦੇ ਨੇ ਕਿ ਜਿਹੜੇ ਅਮੀਰ ਤਰੀਨ ਨੇ, ਸਿੱਧਾ ਸਿੱਧਾ ਤਾਂ ਟੈਕਸ ਨਹੀਂ ਲਗਾਇਆ ਜਾ ਸਕਦਾ, ਬੜੀ ਵਾਰੇ ਗੱਲ ਹੋਈ ਹੈ ਦੁਨੀਆ ਭਰ 'ਚ ਕਿ ਜਿਹੜੇ ਅਮੀਰ ਤਰੀਨ ਲੋਕ ਨੇ ਉਹਨਾਂ ਦੇ ਉੱਤੇ ਟੈਕਸ ਡਬਲ ਕਰ ਦਿਉ। ਦਿਸ ਕੈਨ ਨਾਟ ਹੈਪਨ, ਕੈਨ ਨਾਟ ਹੈਪਨ, ਲਿਖ ਕੇ ਲੈ ਲਓ, ਦੁਨੀਆ 'ਚ ਕਿਤੇ ਨਹੀਂ ਹੋ ਸਕਦਾ ਇਹ। ਨਾ ਹੀ ਤਾਂ ਸਰਕਾਰਾਂ ਦੀ ਇੰਨੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਉਹ 1% ਲੋਕਾਂ ਦੀ ਉਹਨਾਂ ਨੂੰ ਲੋੜ ਹੈਗੀ ਹੈ, ਉਹੀ ਤਾਂ ਉਹਨਾਂ ਦੇ ਡੋਨਰਸ ਨੇ, ਉਹੀ ਤਾਂ ਉਹਨਾਂ ਨੂੰ ਪੈਸੇ ਦਿੰਦੇ ਨੇ। ਹੁਣ ਆਪਾਂ ਜੀਨਾ ਰਾਈਨਹਾਰਟ ਦੀ ਵਾਰ ਵਾਰ ਗੱਲ ਕਰੀ ਜਾਂਦੇ ਹਾਂ ਕਿ ਪੌਲਿਨ ਹੈਨਸਨ ਨੂੰ ਡੋਨੇਸ਼ਨਾਂ ਸਭ ਤੋਂ ਵੱਧ ਉਹਨੇ ਦਿੱਤੀਆਂ ਨੇ, $10,00,000 ਦਾ ਹੈਲੀਕਾਪਟਰ ਦੇ ਤਾ, $2 million ਅੱਡ ਤੋਂ ਦੇ ਤੇ $20,00,000, ਆ ਡੋਨੇਸ਼ਨ ਡਰਾਈਵ ਇੱਕ ਦਿਨ 'ਚ ਇਕੱਠੀ ਕੀਤੀ ਉਹਨਾਂ ਨੇ, $40,00,000 ਉੱਥੋਂ ਇਕੱਠੇ ਕਰ ਲਏ ਪੌਲਿਨ ਹੈਨਸਨ। ਇਹ ਸਾਰੀਆਂ ਖਬਰਾਂ ਹੋ ਰਹੀਆਂ ਨੇ, ਬਟ ਡੂ ਯੂ ਨੋ ਕਿ ਇਹ 2025 ਦੀ ਇਲੈਕਸ਼ਨ 'ਚ ਸਭ ਤੋਂ ਵੱਧ $00,00,000, $5-5 lakh ਜਾਂ $10-10 lakh ਡਾਲਰ ਦੀਆਂ ਡੋਨੇਸ਼ਨਾਂ ਲੇਬਰ ਪਾਰਟੀ ਨੂੰ ਕਿੱਥੋਂ ਆਈਆਂ ਸੀ? ਐਂਡਰਿਊ ਪ੍ਰੈਟ
ਜਿਹੜੇ ਉਹ ਗੱਤਾ ਬਣਾਉਂਦੇ ਨੇ ਵਾਈਜ਼ੀ ਦੇ ਪ੍ਰਮੁੱਖ ਹੈਗੇ ਨੇ ਜਾਂ ਮੈਰੀਟਨ ਦੀਆਂ ਜਿਹੜੀਆਂ ਇਮਾਰਤਾਂ ਨੇ ਉਹ ਵਾਲੇ ਸੋ ਵੱਡੇ ਅਮੀਰ ਤਰੀਨ ਲੋਕ ਟੋਪ 10 ਲੋਕ ਜਿਹੜੇ ਨੇ ਉਹਨਾਂ ਨੇ ਡਿਸਾਈਡ ਕਰਨਾ ਦੇਸ਼ ਦਿਆਂ ਨੇ ਟੋਪ 10 ਜਾਂ ਟੋਪ 20 ਕਿ ਅਸੀਂ ਕਿਹਨੂੰ ਡੋਨੇਸ਼ਨ ਦੇਣੀ ਹੈ, ਕਿਹਦਾ ਹੱਥ ਘੁੱਟਣਾ, ਕਿਹਨੂੰ ਪੂਰੀ ਤਰ੍ਹਾਂ ਤੇ ਕਿਹਦਾ ਗਲਾ ਘੁੱਟਣਾ, ਕਿਹਦਾ ਸਿਆਸੀ ਕਰੀਅਰ ਹਾਲੇ ਫਿਲਹਾਲ ਹੋਲਡ ਤੇ ਰੱਖਣਾ। ਤੇ ਇਹ ਦੂਜਾ ਤੀਜਾ ਕਾਰਨ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਹੈਗਾ। ਚੌਥੀ ਚੀਜ਼ ਇਹ ਕਿ ਜਿਹੜੇ ਵੋਟਰਸ ਹੁੰਦੇ ਨੇ ਨਾ, ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਜੇ ਸਾਡੇ ਕੋਲ ਇੱਕ ਬਹੁਤ ਟਰਾਂਸਪੇਰੈਂਟ ਡੈਮੋਕ੍ਰੇਸੀ ਹੈਗੀ ਹੈ ਔਰ ਅਸੀਂ ਇਹਦੇ 'ਚ ਯਕੀਨ ਰੱਖਦੇ ਹਾਂ, ਵਨ ਨੇਸ਼ਨ ਪਾਰਟੀ ਦੀਆਂ ਪੋਲਿਸੀਜ਼ ਅੱਜ ਦੀ ਤਰੀਕ ਦੇ ਵਿੱਚ ਮੈਕਸੀਮਮ ਨੰਬਰਸ ਆਫ ਵੋਟਰਸ ਨੂੰ ਪਤਾ ਹੀ ਨਹੀਂ ਚੱਲ ਰਹੀਆਂ ਹੈਗੀਆਂ। ਜਦੋਂ ਤੁਸੀਂ ਇਹ ਕਹਿ ਦਿੰਦੇ ਹੋ ਕਿ ਦੇਸ਼ ਦੇ ਵਿੱਚ ਸਭ ਤੋਂ ਵੱਡੀ ਗਿਣਤੀ 'ਚ ਵੋਟਰ ਕੌਣ ਨੇ, ਕਰਮਚਾਰੀ ਨੇ, ਸਾਰੇ ਤਾਂ ਬਿਜ਼ਨਸ ਨਹੀਂ ਚਲਾ ਰਹੇ। ਇੱਕ ਉਦਾਹਰਨ ਦਿੰਦਾ, ਇੱਕ ਫੈਕਟਰੀ ਹੈ, ਇੱਕ ਫੈਕਟਰੀ ਦੇ ਵਿੱਚ 100 ਬੰਦਾ ਕੰਮ ਕਰਦਾ ਅਤੇ ਉਹਦਾ ਮਾਲਕ ਇੱਕ ਹੈ, ਇੱਕ ਰੈਸਟੋਰੈਂਟ ਹੈ, ਰੈਸਟੋਰੈਂਟ ਦਾ ਮਾਲਕ ਇੱਕ ਹੈ, ਉਹਦੇ 'ਚ 5 ਬੰਦੇ ਕੰਮ ਕਰਦੇ ਨੇ ਜਾਂ 10 ਕਰਦੇ ਨੇ। ਸੋ ਕੰਮ ਕਰਨ ਵਾਲੇ ਜ਼ਿਆਦਾ ਨੇ ਜਾਂ ਜਿਹੜੇ ਜਿਨ੍ਹਾਂ ਦੇ ਕੋਲ ਮਲਕੀਅਤ ਆ ਉਹ ਜ਼ਿਆਦਾ ਨੇ। ਚੱਕਰ ਇਹ ਹੈ ਕਿ ਪੋਲਿਨ ਹੈਨਸਨ ਦੀ ਪੋਲਿਸੀ ਦੇ ਵਿੱਚ ਇਹ ਸਮਝ ਨਹੀਂ ਪਾ ਰਹੇ ਹੈਗੇ ਕਿ ਮੈਕਸੀਮਮ ਨੰਬਰ ਆਫ ਵੋਟਰਸ ਜਿਹੜੇ ਨੇ ਉਹਨਾਂ ਨੂੰ ਉਹ ਨਾਰਾਜ਼ ਕਰ ਰਹੇ ਨੇ। ਤੁਸੀਂ ਜਦੋਂ ਕਰਮਚਾਰੀਆਂ ਨੂੰ ਇਹ ਕਹਿੰਦੇ ਹੋ ਕਿ ਨਹੀਂ ਨਹੀਂ ਇਹਨਾਂ ਦੀਆਂ ਤਨਖਾਹ ਨਹੀਂ ਵਧਣੀਆਂ ਚਾਹੀਦੀਆਂ, ਹੁਣ ਅੱਜ ਦੀ ਤਰੀਕ ਦੇ ਵਿੱਚ ਜਦੋਂ ਉਹ ਪੇਡ ਪੇਰੈਂਟਲ ਲੀਵ ਲਾਗੂ ਕੀਤੀ ਹੈ ਲੇਬਰ ਨੇ, ਤੁਸੀਂ ਕਹਿੰਦੇ ਹੋ ਨਹੀਂ ਨਹੀਂ ਨਹੀਂ ਇਹ ਜਨਾਨੀਆਂ ਨੂੰ ਵਾਧੂ ਛੁੱਟੀ ਕਾਹਦੇ ਲਈ ਦੇਣੀ ਹੈ, ਜਿਹੜੀਆਂ ਗਰਭਵਤੀ ਮਹਿਲਾਵਾਂ ਨੇ ਉਹਨਾਂ ਨੂੰ ਵਾਧੂ ਛੁੱਟੀ ਦੇ ਕੇ ਤੁਸੀਂ ਕਾਰੋਬਾਰੀਆਂ ਦੇ ਉੱਤੇ ਬੋਝ ਪਾ ਰਹੇ ਹੋ। ਕਾਰੋਬਾਰੀ ਤਾਂ ਖੁਸ਼ ਹੋ ਰਹੇ ਨੇ ਤੁਹਾਡੀ ਗੱਲ ਦੇ ਨਾਲ, ਪਰ ਜਿਹੜੀਆਂ ਜਨਾਨੀਆਂ ਨੂੰ ਛੁੱਟੀ ਮਿਲ ਰਹੀ ਹੈ, ਜਿਹੜੀ ਜਨੇਪਾ ਕਰਕੇ ਆਈ ਹੈ ਅਤੇ ਜਿਹੜੀ ਉਸ ਵਕਤ ਤਕਲੀਫ 'ਚ ਹੈ, ਉਹਨੂੰ ਜੇ ਸਰਕਾਰ ਨੇ ਐਕਸਟਰਾ ਛੁੱਟੀ ਦੇ ਦਿੱਤੀ ਹੈ ਅਤੇ ਉਹਦੇ ਬਦਲੇ ਉਹਨੂੰ ਪੈਸੇ ਮਿਲ ਰਹੇ ਨੇ ਅਤੇ ਉਹ ਤਾਂ ਸਰਕਾਰ ਤੋਂ ਖੁਸ਼ ਹੋਏਗੀ ਨਾ। ਐਂਡ ਬਾਏ ਰਿਲੀਜ਼ਿੰਗ ਦੀਜ਼ ਕਾਇੰਡਸ ਆਫ ਸਟੇਟਮੈਂਟਸ ਯੂ ਆਰ ਸ਼ੋਇੰਗ ਵਟ ਕਾਇੰਡ ਆਫ ਮੈਂਟੈਲਿਟੀ ਯੂ ਹੈਵ। ਸੋ ਵਨ ਨੇਸ਼ਨ ਦੀਆਂ ਪੋਲਿਸੀਜ਼ ਜਿਹੜੀਆਂ ਨੇ ਇਕੋਨਮੀ ਮੈਨੇਜਮੈਂਟ ਨੂੰ ਲੈ ਕੇ, ਉਹ ਜਿਹੜੀਆਂ ਇਹ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਮੁਕਾਬਲੇ ਸੈੱਟ ਨਹੀਂ ਹੋ ਸਕਦੀਆਂ ਜਾਂ ਜਾਣ ਕੇ ਨਹੀਂ ਕੀਤੀਆਂ ਜਾ ਰਹੀਆਂ। ਗੱਲ ਕੀ ਹੈ ਕਿ ਲੇਬਰ ਪਾਰਟੀ ਦੇ ਕੋਲ ਜਾਂ ਤਾਂ ਪੋਲਿਸੀਜ਼ ਨੇ ਜਾਂ ਲਿਬਰਲ ਨੈਸ਼ਨਲ ਗੱਠਜੋੜ ਦੇ ਕੋਲ, ਜਦੋਂ ਉਹ ਪਲਾਨ ਆਪਣਾ ਦੱਸਦੇ ਨੇ, ਉਹ ਆਪਣੀ ਯੋਜਨਾ ਤੁਹਾਨੂੰ ਦੱਸਦੇ ਨੇ, ਤਾਂ ਤੁਸੀਂ ਉਹਦੇ 'ਚੋਂ ਚੂਜ਼ ਕਰਦੇ ਹੋ ਕਿ ਹਾਂ ਇਹਨਾਂ ਦੀ ਗੱਲ ਠੀਕ ਹੈ, ਮੈਂ ਇਹਨਾਂ ਦੇ ਹੱਕ 'ਚ ਜਾਊਂ, ਇਹਨਾਂ ਦੀ ਗੱਲ ਨਹੀਂ ਠੀਕ ਹੈਗੀ। ਤੁਸੀਂ ਕਹਿੰਦੇ ਹੋ ਕਿ ਵੈਕਸੀਨਸ ਅਸੀਂ ਫਰੀ ਨਹੀਂ ਕਰਨ ਦੇਣੀਆਂ, ਐਬੋਰਸ਼ਨ ਜਿਹੜਾ ਹੈਗਾ ਉਹ ਨਹੀਂ ਹੋਣ ਦੇਣਾ ਹੈਗਾ, ਪੇਡ ਪੇਰੈਂਟਲ ਲੀਵ ਨਹੀਂ ਹੋਣੀ ਚਾਹੀਦੀ, ਗਨ ਕੰਟਰੋਲ ਨੂੰ ਤੁਸੀਂ ਕਹਿੰਦੇ ਵੀ ਦੇ ਦਿਓ ਜਿੰਨੀਆਂ ਦੇਣੀਆਂ ਨੇ ਬੰਦੂਕਾਂ, ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਵਧਣੀਆਂ ਚਾਹੀਦੀਆਂ ਹੈਗੀਆਂ, ਮਾਈਗ੍ਰੇਸ਼ਨ ਦੇ ਅੰਕੜੇ ਤੁਹਾਡੇ ਕੋਲ ਠੀਕ ਨਹੀਂ ਹੈਗੇ, ਇਹ ਕਹੀ ਜਾਂਦੇ ਹੋ ਕਿ ਉਹਨਾਂ ਦੇ ਕਰਕੇ ਹਾਊਸਿੰਗ ਕ੍ਰਾਈਸਿਸ, ਸੋਲਿਊਸ਼ਨ ਹੈ ਨਹੀਂ, ਕੌਂਕਰੀਟ ਪੋਲਿਸੀ ਜਿਹੜੀ ਪੋਲਿਸੀ ਹੈ, ਪੋਲਿਸੀ ਦੇ ਵਿੱਚ ਪ੍ਰੋਬਲਮਸ ਦੇ ਨਾਲ ਨਾਲ ਸੋਲਿਊਸ਼ਨ ਵੀ ਹੁੰਦੇ ਹੁੰਦੇ ਨੇ, ਯੂ ਆਰ ਨੋਟ ਸੁਜੈਸਟਿੰਗ ਇਟ, ਦੈਨ ਨਤੀਜਾ ਜੋ ਹੋਊਗਾ ਉਹ 2028 'ਚ ਤੁਹਾਨੂੰ ਦਿਖ ਜੂਗਾ। ਸੋ ਇਹਨਾਂ ਬੇਸਿਸ ਦੇ ਉੱਤੇ ਇੱਕ ਹੋਰ ਕਾਰਨ ਵੀ ਹੈਗਾ ਇਹਦਾ, ਜਿੰਨੇ ਵੀ ਰੀਸੈਂਟ ਪੋਲ ਆ ਰਹੇ ਨੇ ਜੋ ਵੀ ਸੁਜੈਸਟ ਕਰ ਰਹੇ ਨੇ ਕਿ ਲੇਬਰ 18% ਤੇ ਰਹਿ ਗਈ, 12% ਤੇ ਰਹਿ ਗਈ, 17% ਤੇ ਰਹਿ ਗਈ, ਇੱਥੇ ਚਲੀ ਗਈ, ਉੱਥੇ ਚਲੀ ਗਈ, ਉਹਨਾਂ ਦਾ 32% ਹੋ ਗਿਆ, ਇਹਨਾਂ ਦਾ 27% ਰਹਿ ਗਿਆ, ਫੋਰਗੇਟ ਅਬਾਊਟ ਦਿਸ ਲੇਬਰ। ਹੁਣ ਵਨ ਨੇਸ਼ਨ ਨੇ ਇੱਕ ਕੈਂਪੇਨ ਤੋੜਨਾ ਹੈ ਕਿ ਲੇਬਰ ਦੀਆਂ ਉਹਨਾਂ 18 ਕਮਜ਼ੋਰ ਸੀਟਾਂ ਦੇ ਉੱਤੇ ਸੱਟ ਮਾਰਨੀ ਹੈ ਜਿੱਥੇ ਵੋਟਰ ਜਿਹੜਾ ਉਹ ਡਿਸਾਈਡ ਨਹੀਂ ਕਰ ਪਾ ਰਿਹਾ ਕਿ ਲਿਬਰਲ ਨੈਸ਼ਨਲ ਗੱਠਜੋੜ ਦੇ ਵੱਲ ਜਾਈਏ ਜਾਂ ਲੇਬਰ ਦੇ ਵੱਲ ਜਾਈਏ। ਨਾ ਦਿਸ ਇਜ਼ ਪ੍ਰੀਟੀ ਕਲੀਅਰ ਕਿ ਜਿਹੜਾ ਵੋਟਰ ਹੈ ਉਹ ਲੇਬਰ ਅਤੇ ਲਿਬਰਲ ਨੈਸ਼ਨਲ ਦੇ ਵਿੱਚੋਂ ਹੀ ਚੁਣਨਾ ਚਾਹੁੰਦਾ, ਯਾਨੀ ਕਿ ਇਹਨਾਂ ਦੋਹਾਂ ਪਾਰਟੀਆਂ ਦਾ ਆਪਣਾ ਇੱਕ ਮਜ਼ਬੂਤ ਗੜ ਹੈਗਾ, ਆਪਣਾ ਇੱਕ ਮਜ਼ਬੂਤ ਆਧਾਰ ਹੈਗਾ ਕਿ ਇੰਨੇ ਲੋਕ ਤਾਂ ਵੋਟ ਪਾਣਗੇ ਹੀ ਪਾਣਗੇ। ਪਿੰਡਾਂ 'ਚ ਹੁੰਦਾ ਸੀ ਨਾ ਅੱਗੇ ਕਿ ਤੁਸੀਂ ਜਨਾਨੀਆਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਵੀ ਬੀਬੀ ਇਹ ਹਾਥੀ ਵਾਲੇ ਨੇ ਇਹ ਤੁਹਾਡੇ ਲਈ ਕੰਮ ਕਰਨਗੇ, ਜਾਂ ਬੀਬੀ ਇਹ ਦਾਤੀ ਵਾਲੇ ਨੇ ਇਹ ਖੱਬੇ ਪੱਖੀ ਨੇ ਇਹਨਾਂ ਨੇ ਸੁਧਾਰ ਕਰਨਾ, ਨਾ ਮਜਾਲ ਹੈ ਬੀਬੀਆਂ, ਉਹਨਾਂ ਨੂੰ ਤਾਂ ਪਤਾ ਹੀ ਦੋ ਹੁੰਦਾ ਸੀ ਜਾਂ ਤੱਕੜੀ ਜਾਂ ਹੱਥ ਪੰਜਾ, ਨਾ ਬੇ ਪੁੱਤ ਤੱਕੜੀ ਨੂੰ ਪਾਣੀ ਹੈ, ਇਹਦੇ ਪਿਓ ਨੇ ਨਾਰਾਜ਼ ਹੋ ਜਾਣਾ ਮੇਰੇ ਤੋਂ। ਸੋ ਜਿੰਨਾ ਮਰਜ਼ੀ ਤੁਸੀਂ ਕਰ ਲਓ, ਪੱਕੀਆਂ ਵੋਟਾਂ ਜਿਹੜੀਆਂ ਹੁੰਦੀਆਂ ਨੇ ਉਹ ਪੱਕੀਆਂ ਵੋਟਾਂ ਹੀ ਹੁੰਦੀਆਂ ਨੇ ਜਿਨ੍ਹਾਂ ਨੂੰ ਪ੍ਰਾਇਮਰੀ ਵੋਟ ਆਸਟ੍ਰੇਲੀਆ 'ਚ ਕਿਹਾ ਜਾਂਦਾ, ਔਰ ਉਹ ਪ੍ਰਾਇਮਰੀ ਵੋਟ ਜਾਂ ਲੇਬਰ ਦੇ ਨਾਲ ਹੈ ਜਾਂ ਲਿਬਰਲ ਨੈਸ਼ਨਲ ਗੱਠਜੋੜ ਦੇ ਨਾਲ ਹੈ। ਤੀਸਰਾ ਬਦਲ ਨਾ ਤਾਂ ਆਸਟ੍ਰੇਲੀਆ ਦੇ ਵਿੱਚ ਅੱਜ ਤੱਕ ਕੋਈ ਸਰਕਾਰ ਦੇ ਸਕਿਆ, ਘੱਟੋ ਘੱਟ 18 ਸੀਟਾਂ ਤਾਂ ਨਹੀਂ, ਕਿਉਂਕਿ ਜਦੋਂ
ਇੱਕ ਸੀਟ ਦੀ ਫਰੈਰਰ ਦੀ ਗੱਲ ਆਉਂਦੀ ਹੈ, ਤੁਹਾਨੂੰ ਸਿਰਫ ਇਹ ਕਹਿ ਦੇਣਾ ਕਿ ਦੇਖੋ ਜੀ ਇੱਥੇ ਵਨ ਨੇਸ਼ਨ ਪਾਰਟੀ ਦਾ ਕੈਂਡੀਡੇਟ ਜਿੱਤ ਗਿਆ ਇਸ ਕਰਕੇ ਪੂਰੇ ਦੇਸ਼ 'ਚ ਜਿੱਤ ਗਿਆ। ਨਾ, ਤਸਵੀਰ ਦਾ ਅੱਧਾ ਐਂਗਲ ਤੁਸੀਂ ਦੇਖ ਰਹੇ ਹੋ। ਕਾਰਨ, ਉੱਥੋਂ ਲੇਬਰ ਪਾਰਟੀ ਨੇ ਆਪਣਾ ਉਮੀਦਵਾਰ ਦਿੱਤਾ ਨਹੀਂ, ਲਿਬਰਲ ਨੈਸ਼ਨਲ ਗਠਜੋੜ ਨੇ ਕਮਜ਼ੋਰ ਉਮੀਦਵਾਰ ਦਿੱਤਾ। ਵੈਸੇ ਵੀ ਉਹਨਾਂ ਨੂੰ ਪਤਾ ਸੀ ਕਿ ਇਸ ਵਾਰ ਉਹ ਸੀਟ ਉਹਨਾਂ ਦੇ ਹੱਕ 'ਚ ਜਾਣੀ ਨਹੀਂ। ਐਂਟੀ ਇਨਕੰਬੈਂਸੀ ਸੀ, ਯਾਨੀ ਕਿ ਲਿਬਰਲ ਨੈਸ਼ਨਲ ਗਠਜੋੜ ਦਾ ਜਿਹੜਾ ਪਿਛਲਾ ਉਮੀਦਵਾਰ ਸੀ ਉਹਦੇ ਖਿਲਾਫ ਗੁੱਸਾ ਸੀ, ਉਹ ਨਿਕਲਣਾ ਹੀ ਨਿਕਲਣਾ ਸੀ ਅਗਲੇ ਉਮੀਦਵਾਰ ਦੇ ਉੱਤੇ, ਚਾਹੇ ਕਿੰਗ ਚਾਰਲਸ ਤੀਸਰੇ ਨੂੰ ਵੀ ਉਹ ਖੜਾ ਕਰ ਦਿੰਦੇ, ਹਾਰਨੀ ਸੀ ਉਹ ਸੀਟ। ਸੋ ਇਸ ਕਰਕੇ ਜਿਵੇਂ ਕਾਣੇ ਦੇ ਹੱਥ ਰੋਟੀ ਲੱਗ ਜਾਂਦੀ ਹੈਗੀ, ਅੰਨੇ ਕਾਣਿਆਂ ਦੀ ਲੜਾਈ 'ਚ ਅੰਨੇ ਹੱਥ ਰੋਟੀ ਲੱਗ ਜਾਂਦੀ, ਉਹ ਕੰਮ ਹੋ ਗਿਆ। ਦੈਟਸ ਨੋਟ ਦੀ ਹੋਲ ਰਿਐਲਿਟੀ, ਦੈਟਸ ਨੋਟ ਦੀ ਐਕਚੁਅਲ ਪਿਕਚਰ ਆਫ ਦਿਸ ਹੋਲ ਨੇਸ਼ਨ। 18 ਸੀਟਾਂ ਦੇ ਉੱਤੇ ਸੱਟ ਤਾਂ ਬਹੁਤ ਦੂਰ ਦੀ ਗੱਲ, 8 ਸੀਟਾਂ ਦੇ ਉੱਤੇ ਵੀ ਨਹੀਂ ਸੱਟ ਵੱਜਣੀ ਐਨ ਐਸ ਡਬਲਿਊ 'ਚ। ਮਾਰਕ ਮਾਈ ਵਰਡਸ, ਐਨ ਐਸ ਡਬਲਿਊ ਦੇ ਵਿੱਚ 8 ਸੀਟਾਂ ਵੀ ਵਨ ਨੇਸ਼ਨ ਨਹੀਂ ਲੈ ਜਾਂਦਾ, ਦਿਸ ਇਜ਼ ਟੂ ਬਿਗ। 8 ਵੀ ਬਹੁਤ ਜ਼ਿਆਦਾ, ਮੈਂ ਕਹਿ ਤਾ ਬਹੁਤ ਘੱਟ। ਸੋ ਮੁੱਕਦੀ ਜੀ ਗੱਲ ਇਹ ਹੋ ਰਹੀ ਹੈ ਕਿ ਜੇ ਤਾਂ ਪੋਲੀਟੀਕਲ ਅਸੈਸਮੈਂਟਸ ਠੀਕ ਰਹਿੰਦੀਆਂ ਨੇ ਤਾਂ ਐਡੀ ਕੋਈ ਗੱਲ ਹੈ ਨਹੀਂ। ਹਾਂ, ਤੁਸੀਂ ਹੋ ਹੱਲਾ ਕਰਨਾ ਕਰੀ ਚੱਲੋ, ਜੋ ਮਰਜ਼ੀ ਕਹੀ ਚੱਲੋ। ਇੱਥੇ ਨਾ ਇਸ ਵਕਤ ਮਾਹੌਲ ਦੀ ਗੱਲ ਹੁੰਦੀ ਹੈ, ਮਾਹੌਲ ਹਾਲੇ ਬਣਾਇਆ ਜਾ ਰਿਹਾ, ਬਣੇਗਾ, ਸਹੀ ਟਾਈਮ ਦਾ ਉਡੀਕ ਹੋ ਰਹੀ ਹੈਗੀ ਹੈ। ਜਿਵੇਂ ਹੀ ਤੁਹਾਨੂੰ ਲੱਗਿਆ, ਹਾਲੇ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਕੋਈ ਨੇਤਾ ਨਹੀਂ ਹੈਗਾ, ਜਿਵੇਂ ਹੀ ਨੇਤਾ ਬਣ ਕੇ ਆ ਗਿਆ ਤੇ ਫਿਰ ਆਪਣੇ ਆਪ ਉਹਨੂੰ ਬਹੁਤ ਵੱਡਾ ਦਿਖਾ ਦਿੱਤਾ ਜਾਊਗਾ। ਸੋ ਇਹ ਆਸਟ੍ਰੇਲੀਆ ਦੀ ਤਸਵੀਰ ਰਹੀ। ਥੋੜ੍ਹਾ ਜਿਹਾ ਟਾਈਮ ਬਚਿਆ ਤੇ ਮੈਂ ਬ੍ਰਿਟੇਨ ਦੀ ਗੱਲ ਕੀਤੀ ਸੀ, ਜਿੱਥੋਂ ਸੈਟਲਰਸ ਆਏ ਹੈਗੇ ਨੇ, ਜਿਸ ਮੁਲਕ ਦੇ ਵਿੱਚ ਇਹ ਗੱਲ ਚੱਲ ਰਹੀ ਹੈਗੀ ਹੈ ਕਿ ਹੁਣ ਤਾਂ ਨਾਇਲ ਫਰਾਜ਼ ਦਾ, ਜੇ ਤੁਹਾਨੂੰ ਨਹੀਂ ਪਤਾ ਨਾਇਲ ਫਰਾਜ਼ ਕੌਣ ਹੈ, ਬ੍ਰਿਟੇਨ 'ਚ ਕੀ ਹੋਇਆ, ਮੋਟੇ ਮੋਟੇ ਤੌਰ 'ਤੇ ਦੱਸ ਦਵਾਂ, ਕੀਅਰ ਸਟਾਰਮਰ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇਣ ਦਾ ਐਲਾਨ ਕੀਤਾ। ਦਿੱਤਾ ਨਹੀਂ ਹੈਗਾ, ਦੇ ਐਲਾਨ ਕੀਤਾ, ਉਹਦਾ ਮਤਲਬ ਇਹ ਹੈ ਕਿ ਜਦ ਤੱਕ ਅਗਲਾ ਪ੍ਰਧਾਨ ਮੰਤਰੀ ਨਹੀਂ ਚੁਣ ਲਿਆ ਜਾਂਦਾ, ਹੀ ਵਿਲ ਬੀ ਦੀ ਪ੍ਰਾਈਮ ਮਿਨਿਸਟਰ। ਐਂਡ ਦੈਨ ਲੇਬਰ ਪਾਰਟੀ, ਜਿਹੜੀ ਕਿ ਇਸ ਵਕਤ ਸੱਤਾ 'ਚ, ਚੋਣਾਂ ਨਹੀਂ ਹੋਣ ਲੱਗੀਆਂ, ਲੇਬਰ ਪਾਰਟੀ ਆਪਣਾ ਨਵਾਂ ਲੀਡਰ ਚੁਣ ਲੂਗੀ ਅਤੇ ਅਨਟਿਲ ਦੀ ਨੈਕਸਟ ਇਲੈਕਸ਼ਨ ਉਹ ਜਿਹੜਾ ਲੀਡਰ ਹੋਊਗਾ ਉਹ ਐਕਟਿੰਗ ਪ੍ਰਾਈਮ ਮਿਨਿਸਟਰ ਦੇ ਤੌਰ 'ਤੇ ਕੰਮ ਕਰਦਾ ਰਹੇਗਾ ਅਤੇ ਕੀਅਰ ਸਟਾਰਮਰ ਆਪਣੀ ਕੁਰਸੀ ਤੋਂ ਥੱਲੇ ਉਤਰ ਆਣਗੇ। 10 ਡਾਊਨਿੰਗ ਸਟਰੀਟ, ਜਿਹੜਾ ਕਿ ਉੱਥੇ ਦੇ ਪ੍ਰਾਈਮ ਮਿਨਿਸਟਰ ਦਾ ਰੈਜੀਡੈਂਸ ਹੁੰਦਾ ਲੰਡਨ ਦੇ ਵਿੱਚ, ਉੱਥੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕੱਲ੍ਹ ਦੇ ਦਿਨ, ਔਰ ਕਿਹਾ ਕਿ ਮੈਂ ਪਾਰਟੀ ਦੇ ਨਾਲ ਗੱਲਬਾਤ ਕੀਤੀ, ਮੈਨੂੰ ਪਤਾ ਲੱਗ ਗਿਆ ਮੈਂ ਹਟਣਾ, ਮੈਂ ਹਟ ਜਾਂਦਾ। ਅਸਲ 'ਚ ਇਸ ਤੋਂ ਪਹਿਲਾਂ ਕਿ ਪਾਰਲੀਮੈਂਟ ਦੇ ਵਿੱਚ ਨੋ ਕੌਨਫੀਡੈਂਸ ਮੋਸ਼ਨ ਆਉਂਦਾ, ਕੇਅਰ ਸਟਾਰਮਰ ਦੀ ਥੁੱਤ ਹੁੰਦੀ, ਉਹਨਾਂ ਨੇ ਪਹਿਲਾਂ ਹੀ ਇਸ ਅਹੁਦੇ ਤੋਂ ਪਿੱਛੇ ਹਟਣ ਦਾ ਐਲਾਨ ਕਰਤਾ। ਉੱਧਰ ਮੇਕਰਫੀਲਡ ਦੇ ਵਿੱਚ ਬਾਈ ਇਲੈਕਸ਼ਨ ਹੁੰਦੇ ਨੇ, ਉੱਥੇ ਐਂਡੀ ਬਰਨਹਿਮ ਨਾਮ ਦਾ ਇੱਕ ਸ਼ਖਸ ਉੱਭਰ ਕੇ ਆਉਂਦਾ। ਕਿਹਾ ਜਾ ਰਿਹਾ ਹੈ ਕਿ ਐਂਡੀ ਬਰਨਹਿਮ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋ ਸਕਦੇ ਨੇ। ਐਂਡੀ ਬਰਨਹਿਮ ਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ, ਪਰ ਕੀਅਰ ਸਟਾਰਮਰ ਦੇ ਬਾਰੇ ਹਲੇ ਕਹਾਣੀ ਪੂਰੀ ਨਹੀਂ ਹੋਈ, ਉਹ ਸਮਝ ਲਓ। ਜਦੋਂ ਤੋਂ ਪ੍ਰਧਾਨ ਮੰਤਰੀ ਬਣਿਆ, ਇਟ ਵਾਜ਼ ਨੋਟ ਦੀ ਬੈੱਡ ਆਫ ਰੋਜ਼ਿਸ, ਇਟ ਵਾਜ਼ ਦੀ ਬੈੱਡ ਆਫ ਥੋਨਸ। ਕੰਡਿਆਂ ਦੀ ਸੇਜ ਸੀਗੀ ਕੇਅਰ ਸਟਾਰਮਰ ਦੇ ਲਈ ਇਹ ਗੱਦੀ। ਇੱਕ ਤਾਂ ਪਹਿਲਾਂ ਹੀ ਬ੍ਰੈਕਸਿਟ ਬ੍ਰੈਕਸਿਟ ਬ੍ਰੈਕਸਿਟ ਕਰਦੇ ਕਰਦੇ ਬ੍ਰਿਟੇਨ ਜਿਹੜਾ ਉਹ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ। ਇਹ ਕਾਰਨ ਨਹੀਂ ਹੈ ਜੋ ਪੌਲਿਨ ਹੈਨਸਨ ਤੁਹਾਨੂੰ ਦੱਸ ਰਹੇ ਨੇ ਕਿ ਬ੍ਰਿਟੇਨ ਦੀ ਅੱਜ ਦੇ ਹਾਲਾਤ ਦੇ ਲਈ ਪ੍ਰਵਾਸ ਜ਼ਿੰਮੇਦਾਰ ਹੈ, ਉਹ ਪੂਰੀ ਤਰ੍ਹਾਂ ਦੇ ਨਾਲ ਸੱਚ ਨਹੀਂ ਹੈ। ਕੀ ਜ਼ਿੰਮੇਦਾਰ ਹੈ ਉਹਦਾ ਵੀ ਜੇ ਸਮਾਂ ਲੱਗਦਾ ਮੈਂ ਤੁਹਾਨੂੰ ਮੋਟਾ ਮੋਟਾ ਜਿਹਾ ਦੱਸਦਾ ਚੱਲਦਾ। ਪ੍ਰਧਾਨ ਮੰਤਰੀ ਬਣਨ ਤੋਂ ਸਿਰਫ 3 ਮਹੀਨੇ ਬਾਅਦ ਹੀ ਉਹਨਾਂ ਨੂੰ 6,000 ਪੌਂਡ ਖਰਚ ਕਰਕੇ ਮਹਿਮਾਨ ਨਵਾਜ਼ੀ ਦੇ ਉੱਤੇ ਜਿਹੜਾ ਖਰਚ ਸੀਗਾ ਉਹ ਵਾਪਸ ਕਰਨਾ ਪਿਆ ਸੀਗਾ, ਅਤੇ ਕੌਨਸਰਟ ਕੀਤਾ ਸੀਗਾ ਅਤੇ ਇੱਕ ਡਿਨਰ ਦਿੱਤਾ ਸੀ, ਉੱਥੇ ਉਹਨਾਂ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਜਾਂਦਾ। ਹਾਲਾਂਕਿ ਕਿਸੇ ਨਿਯਮ ਦਾ ਉਲੰਘਨ ਨਹੀਂ ਸੀ ਕੀਤਾ ਉਹਨਾਂ ਨੇ, ਪਰ ਉਸ ਤੋਂ ਬਾਅਦ ਕੇਅਰ ਸਟਾਰਮਰ ਨੂੰ ਆਪਣੀਆਂ ਬਹੁਤ ਸਾਰੀਆਂ ਪੋਲਿਸੀਜ਼ ਜਿਹੜੀਆਂ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਪ੍ਰੋਮਿਸ ਕੀਤੇ ਸੀ ਉਹਦੇ 'ਤੇ ਯੂ ਟਰਨ ਲਿਆ ਉਹਨਾਂ ਨੇ, ਜਿਵੇਂ ਅੱਜ ਦੀ ਤਰੀਕ 'ਚ ਆਸਟ੍ਰੇਲੀਆ 'ਚ ਹੋ ਰਿਹਾ। ਆਸਟ੍ਰੇਲੀਆ 'ਚ ਜਿਹੜੇ ਮਈ 2025 'ਚ ਇਲੈਕਸ਼ਨ ਹੋਏ ਸੀਗੇ ਉਦੋਂ ਐਂਥਨੀ ਐਲਬਨੀਜ਼ ਨੇ ਕਿਹਾ ਸੀ ਕਿ ਉਹ ਨਵਾਂ ਕੋਈ ਟੈਕਸ ਲਗਾਉਣਗੇ ਨਹੀਂ, ਪਰ ਐਬੋਲਿਸ਼ ਨਹੀਂ ਕਰਾਂਗੇ ਤਾਂ ਨਹੀਂ ਸੀ ਕਿਹਾ। ਹੁਣ ਉਹਨੂੰ ਇਹ ਤੁਸੀਂ ਕਹੀ ਜਾਓ ਕਿ ਉਹਨਾਂ ਨੇ ਝੂਠ ਬੋਲਿਆ, ਉਹਨੇ ਯੂ ਟਰਨ ਲਿਆ, ਫਾਇਰ ਦੀ ਲਾਇਰ ਲਾਇਰ ਨੇ, ਝੂਠੇ ਨੇ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਉਹਨਾਂ ਨੇ ਕਿਹਾ ਸੀ ਕਿ ਨਵਾਂ ਕੋਈ ਟੈਕਸ ਨਹੀਂ ਲਗਾਵਾਂਗੇ, CGT ਦੇ ਵਿੱਚ ਰਿਫੋਰਮ ਕਰਤਾ, ਨੈਗੇਟਿਵ ਗੇਰਿੰਗ ਨੂੰ ਖਤਮ ਕਰਤਾ। ਦੈਟਸ ਡਿਫਰੈਂਟ ਪਰਸਪੈਕਟਿਵ ਟੂ ਐਡ ਸਮ ਮੋਰ ਮਨੀ, ਸਮ ਮੋਰ ਡਾਲਰਸ ਇਨ ਟੂ ਦੀ ਨੈਸ਼ਨਲ ਐਸੈਟਸ ਜਾਂ ਜੋ ਵੀ ਖਜ਼ਾਨਾ ਹੈਗਾ ਸਰਕਾਰੀ। ਹੁਣ ਕੇਅਰ ਸਟਾਰਮਰ ਨੇ ਵੀ ਕੋਈ ਫੈਸਲੇ ਬਦਲੇ, ਫਾਰ ਐਗਜ਼ਾਮਪਲ ਗ੍ਰੀਨ ਇਨਵੈਸਟਮੈਂਟ ਦੇ ਵਿੱਚ ਉਹਨਾਂ ਨੇ ਕਰਨੀ ਸੀਗੀ ਉਹਨਾਂ ਨੂੰ ਛੱਡਣਾ ਪਿਆ, ਵੈਲਫੇਅਰ ਬੈਨੀਫਿਟਸ ਵਧਾ ਕਰਨਾ ਸੀਗਾ, ਵਾਧਾ ਕਰਨਾ ਸੀ, ਉਹ ਨਹੀਂ ਕਰਿਆ। ਇਹ ਕੀ ਸੀਗਾ, ਗ੍ਰੀਨ ਇਨਵੈਸਟਮੈਂਟ ਬੇਸਿਕਲੀ ਉਹ ਕਹਿ ਰਹੇ ਸੀਗੇ ਕਿ ਹੋਰ ਹਰਾ ਭਰਾ ਕਰਾਂਗੇ। ਸੋ ਉਹਨਾਂ ਨੂੰ ਤਾਂ ਗੱਲ ਚੰਗੀ ਲੱਗੀ, ਪੈਸੇ ਨਹੀਂ ਹੈਗੇ
ਬ੍ਰਿਟੇਨ ਦੇ ਕੋਲ ਕਿਉਂ ਕਰਨ ਉਹਨਾਂ ਨੇ ਯੂਟਰਨ ਲੈ ਲਿਆ ਕਿ ਨਹੀਂ ਇਸ ਵਕਤ ਨਹੀਂ ਕਰਨਾ ਵੈਲਫੇਅਰ ਬੈਨੀਫਿਟਸ ਜਿਵੇਂ ਇੱਥੇ ਸੈਂਟਰ ਲਿੰਕ ਉੱਥੇ ਵੀ ਜਿਹੜੇ ਭੱਤੇ ਮਿਲਦੇ ਨੇ ਉਹ ਕਹਿੰਦੇ ਕਿ ਹਾਲੇ ਨਹੀਂ ਵਧਾ ਸਕਦੇ ਹੈਗੇ ਬੜੇ ਲੋਕਾਂ ਨੇ ਕਿਹਾ ਲੈ ਦੇਖੋ ਜੀ ਪਹਿਲਾਂ ਤਾਂ ਕਹਿ ਰਹੇ ਸੀਗੇ ਕਿ ਐਂ ਕਰਾਂਗੇ ਐਂ ਕਰਾਂਗੇ ਹੁਣ ਮੁੱਕਰ ਗਏ ਫਿਰ ਇੱਕ ਜਿਵੇਂ ਗੱਲ ਜੋੜਨੀ ਹੁੰਦੀ ਹੈ ਜਿਹੜੀਆਂ ਰਾਈਟ ਵਿੰਗਰ ਪਾਰਟੀ ਸੀਗੀਆਂ ਜਾਂ ਜਿਵੇਂ ਨਾਈਲ ਫਰਾਜ ਵਰਗੀ ਇੱਕ ਇਹੋ ਜਿਹੇ ਧੜਾ ਉੱਤੇ ਰਿਫੋਰਮ ਯੂਕੇ ਨਾਮ ਦਾ ਵੈਸੇ ਬ੍ਰਿਟੇਨ 'ਚ ਵੀ ਇਹੀ ਦੋ ਸਿਸਟਮ ਨੇ ਕੰਜ਼ਰਵੇਟਿਵ ਅਤੇ ਲੇਬਰ ਪਾਰਟੀ ਟੂ ਪਾਰਟੀ ਸਿਸਟਮ ਹੀ ਹੈ ਜਿਹੜਾ ਨਾਈਲ ਫਰਾਜ ਦੀ ਰਿਫੋਰਮ ਯੂਕੇ ਪਾਰਟੀ ਹੈ ਜਿਵੇਂ ਆਸਟ੍ਰੇਲੀਆ 'ਚ ਪੌਲਿਨ ਹੈਨਸਨ ਦੀ ਵਨ ਨੇਸ਼ਨ ਹੋ ਗਈ ਜਾਂ ਕਲਾਈ ਪਾਲਮਰ ਦੀ ਪਾਰਟੀ ਹੋ ਗਈ ਸੋ ਇਹ ਇਹ ਜਿਹੜੇ ਲੋਕ ਨੇ ਇਹ ਸਿਰਫ ਸੱਤਾ ਨੂੰ ਡਰਾਉਣ ਦੇ ਲਈ ਹੁੰਦੇ ਨੇ ਜਿਵੇਂ ਕਈ ਕੁੱਤੇ ਆਪਾਂ ਬੰਨ ਕੇ ਨਹੀਂ ਰੱਖੇ ਹੁੰਦੇ ਹੈਗੇ ਕਿ ਉਹ ਕੁੱਤੇ ਸਿਰਫ ਬੰਨ ਕੇ ਇਸ ਕਰਕੇ ਰੱਖੇ ਹੁੰਦੇ ਨੇ ਕਿ ਉਹ ਸਿਰਫ ਲੰਘਦੇ ਵੜਦੇ ਨੂੰ ਭੌਂਕ ਦੇਣ ਸੋ ਇਹ ਉਹ ਕੰਮ ਹੈਗਾ ਕਿ ਬੰਨੀਆਂ ਹੋਈਆਂ ਨੇ ਪਾਰਟੀਆਂ ਇਹ ਖੁੱਲ੍ਹ ਕੇ ਨਹੀਂ ਕੰਮ ਕਰ ਸਕਦੀਆਂ ਹੈਗੀਆਂ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਬਸ ਇਹ ਡਰਾਉਣ ਦੇ ਲਈ ਨੇ ਕਿ ਸਰਕਾਰ ਨੂੰ ਡਰਾ ਦੇਣਾ ਹੁਣ ਤੂੰ ਅਪੋਜੀਸ਼ਨ ਨੂੰ ਡਰਾ ਦੇ ਹੁਣ ਅਪੋਜੀਸ਼ਨ ਸਰਕਾਰ 'ਚ ਆ ਗਈ ਹੁਣ ਤੂੰ ਉਹਨੂੰ ਡਰਾ ਦੇ ਸੋ ਦੈਟਸ ਇਟ ਐਨੀ ਵੇਜ਼ ਮਸਲੇ ਉੱਥੇ ਵੀ ਉਹੀ ਲਿਆਂਦੇ ਗਏ ਦੇਖੋ ਜੀ ਕੋਸਟ ਆਫ ਲਿਵਿੰਗ ਹੈਗਾ ਇੰਗਲੈਂਡ ਦੇ ਵਿੱਚ ਔਰ ਪ੍ਰਵਾਸੀ ਬਹੁਤ ਜ਼ਿਆਦਾ ਆ ਗਏ ਇੰਗਲਿਸ਼ ਚੈਨਲ ਫਰਾਂਸ ਅਤੇ ਇੰਗਲੈਂਡ ਦੇ ਵਿਚਕਾਰ ਇੱਕ ਪਾਣੀ ਦਾ ਰਸਤਾ ਹੈ ਸਮੁੰਦਰੀ ਰਸਤਾ ਹੈ ਉਹਨੂੰ ਇੰਗਲਿਸ਼ ਚੈਨਲ ਕਹਿੰਦੇ ਨੇ ਕਹਿੰਦੇ ਜੀ ਫਰਾਂਸ ਟੱਪ ਕੇ ਇੰਗਲਿਸ਼ ਚੈਨਲ ਤੈਰ ਕੇ ਲੋਕ ਆਈ ਜਾਂਦੇ ਨੇ ਇੱਥੇ ਔਰ ਇਹ ਜਿਹੜਾ ਇਹਨਾਂ ਦਾ ਨਹੀਂ ਇਹਨਾਂ ਤੋਂ ਸਾਂਭ ਹੋ ਰਿਹਾ ਹੈਗਾ ਪਲੱਸ ਆਸਟ੍ਰੇਲੀਆ ਤਾਂ ਹਲੇ ਉਨਾ ਗਾਹ ਨਹੀਂ ਪਿਆ ਹੈਗਾ ਆ ਜੈਫਰੀ ਐਪਸਟੀਨ ਵਾਲਾ ਜਿੰਨਾ ਗਾਹ ਇੱਥੇ ਪਿਆ ਖੈਰ ਅਮੈਰੀਕਾ 'ਚ ਵੀ ਪੈ ਗਿਆ ਸੀਗਾ ਪਰ ਉਹਨਾਂ ਨੇ ਈਰਾਨ ਦੇ ਨਾਲ ਵਾਰ ਸ਼ੁਰੂ ਕਰਕੇ ਉਹ ਗਾਹ ਨੂੰ ਦੱਬ ਲਿਆ ਉੱਥੇ ਹੁਣ ਟਰੰਪ ਦੇ ਖਿਲਾਫ਼ ਕੋਈ ਗੱਲ ਹੀ ਨਹੀਂ ਹੋ ਰਹੀ ਹੈਗੀ ਇੰਗਲੈਂਡ ਦੇ ਵਿੱਚ ਹੋ ਗਈ ਸੀਗੀ ਇੰਗਲੈਂਡ ਦੇ ਵਿੱਚ ਜਿਹੜੇ ਇੰਗਲੈਂਡ ਨੇ ਆਪਣਾ ਹਾਈ ਕਮਿਸ਼ਨਰ ਜਾਂ ਵਿਸ਼ੇਸ਼ ਦੂਤ ਕਹਿ ਸਕਦੇ ਹੋ ਜਾਂ ਇੱਕ ਆਪਣੇ ਜਿਹੜੇ ਰਾਜਦੂਤ ਸੀਗੇ ਅਮੈਰੀਕਾ 'ਚ ਭੇਜੇ ਸੀ ਲਾਰਡ ਪੀਟਰ ਮੈਂਡਲਸਨ ਉਹਦਾ ਨਾਮ ਜੈਫਰੀ ਐਪਸਟੀਨ ਫਾਈਲ 'ਚ ਆ ਗਿਆ ਫਾਈਲ 'ਚ ਤਾਂ ਕੀ ਆਇਆ ਇਨਫੈਕਟ ਵੀਡੀਓਜ਼ ਹੀ ਆ ਗਈਆਂ ਫਿਰ ਉੱਥੋਂ ਦੇ ਜਿਹੜੇ ਰਾਜੇ ਦੇ ਭਰਾ ਨੇ ਉਹਨਾਂ ਦਾ ਨਾਮ ਆ ਗਿਆ ਪ੍ਰਿੰਸ ਦਾ ਨਾਮ ਆ ਗਿਆ ਸੋ ਬੜੀਆਂ ਸਾਰੀਆਂ ਘਟਨਾਵਾਂ ਬੈਕ ਟੂ ਬੈਕ ਹੋ ਗਈਆਂ ਅਤੇ ਇੱਧਰੋਂ ਫਿਰ ਈਰਾਨ ਦੇ ਉੱਤੇ ਅਟੈਕ ਕਰਤਾ ਅਮੈਰੀਕਾ ਨੇ ਉਹ 'ਚ ਇੰਗਲੈਂਡ ਕਹਿੰਦਾ ਕਿ ਨਹੀਂ ਅਸੀਂ ਤੁਹਾਡਾ ਸਾਥ ਨਹੀਂ ਦੇਣਾ ਹੁਣ ਤੱਕ ਤਾਂ ਤੁਹਾਡਾ ਜਿੱਥੇ ਵੀ ਥੁੱਕਿਆ ਹੋਇਆ ਸੀ ਅਸੀਂ ਸਾਫ਼ ਕਰ ਰਹੇ ਸੀ ਅਮੈਰੀਕਾ ਦਾ ਚਾਹੇ ਵੀਅਤਨਾਮ ਵਾਰ ਹੈ ਚਾਹੇ ਅਫਗਾਨਿਸਤਾਨ ਹੈ ਚਾਹੇ ਸੀਰੀਆ ਚਾਹੇ ਜਿੱਥੇ ਮਰਜ਼ੀ ਹੈ ਦੁਨੀਆ ਦੇ ਵਿੱਚ ਅਸੀਂ ਤੁਹਾਡੇ ਨਾਲ ਲੱਗੇ ਹੋਏ ਸੀ ਈਰਾਨ ਦੇ ਵਿੱਚ ਨਹੀਂ ਅਟੈਕ ਹੁਣ ਤੁਹਾਡੇ ਨਾਲ ਕਰਨਾ ਹੈਗਾ ਔਰ ਉਹਦੇ ਤੋਂ ਬਾਅਦ ਜਿਹੜੇ ਕੰਜ਼ਰਵੇਟਿਵ ਸੀਗੇ ਜਾਂ ਜਿਹੜੇ ਨਾਈਲ ਫਰਾਜ਼ ਸੀਗੇ ਉਹ ਕਹਿਣ ਲੱਗ ਪਏ ਨਾ ਦੇਖੋ ਜੀ ਅਮੈਰੀਕਾ ਦੇ ਨਾਲ ਦਗਾ ਚੰਗੀ ਗੱਲ ਨਹੀਂ ਹੈਗੀ ਸੇਮ ਚੀਜ਼ਾਂ ਤੁਸੀਂ ਦੇਖੋ ਕਿ ਐਪੀਸੋਡ ਆਸਟ੍ਰੇਲੀਆ 'ਚ ਵੀ ਹੋ ਰਹੇ ਨੇ ਅਮੈਰੀਕਾ ਕਹਿੰਦਾ ਆਸਟ੍ਰੇਲੀਆ ਨੂੰ ਕਿ ਤੁਸੀਂ ਆਪਣਾ ਬਜਟ ਦੇ ਵਿੱਚ ਜਿੰਨਾ ਖਰਚ ਹੁੰਦਾ ਜੀ ਡੀ ਪੀ ਦੇ ਵਿੱਚ ਟੋਟਲ ਬਜਟ ਦਾ 3-4% ਤੁਸੀਂ ਹਥਿਆਰਾਂ 'ਤੇ ਖਰਚੋ ਐਂਥਨੀ ਐਲਬਨੀਜ਼ ਕਹਿੰਦੇ ਕੀ ਲੋੜ ਹੈ ਅਸੀਂ ਕਿਹੜਾ ਲੈਂਡਲੋਕਡ ਕੰਟਰੀ ਹਾਂ ਜਿੰਨਾ ਕੁ ਖਰਚਣਾ ਉੰਨਾ ਕੁ ਅਸੀਂ ਖਰਚ ਰਹੇ ਹਾਂ 3% ਹੈਗੇ 2.5% ਤੋਂ 3 'ਤੇ ਆ ਗਏ ਹਾਂ ਬਹੁਤ ਇੰਨਾ ਕੁ ਪੌਲਿਨ ਹੈਨਸਨ ਕਹਿੰਦੀ ਹੈ ਕਿ ਜਿੱਦਣ ਮੈਂ ਆ ਗਈ ਮੈਂ 5% ਖਰਚ ਦੇਣਾ ਯਾਨੀ ਕਿ ਇੰਨੇ ਜਿਹੜੇ ਅਰਬਾਂ ਡਾਲਰ ਨੇ ਉਹਨਾਂ ਦੀਆਂ ਮਿਜ਼ਾਈਲਾਂ ਲੈ ਲਾਂਗੇ ਹਥਿਆਰ ਲੈ ਲਾਂਗੇ ਬੰਬ ਲੈ ਲਾਂਗੇ ਬੰਦੂਕਾਂ ਲੈ ਲਾਂਗੇ ਕਰਨਾ ਕੀ ਹੈ ਕਿਹਦੇ 'ਤੇ ਚਲਾਉਣੀਆਂ ਦਿਵਾਲੀ ਨੂੰ ਚਲਾਉਣੀਆਂ ਨੇ ਜਾਂ 31 December ਨੂੰ ਚਲਾਉਣੀ ਹੈ ਤੁਸੀਂ ਹਾਰਬਰ ਬ੍ਰਿਜ ਤੋਂ ਨਿਊ ਈਅਰ ਦੇ ਉੱਤੇ ਕਰਨਾ ਕੀ ਹੈ ਇੰਨਾ ਅਸਲਾ ਹੁਣ ਸੋਰੀ ਇੰਗਲੈਂਡ ਦੀ ਗੱਲ ਹੋ ਰਹੀ ਸੀ ਮੈਂ ਬਾਰ ਬਾਰ ਆਸਟ੍ਰੇਲੀਆ ਦੇ ਨਾਲ ਜੋੜ ਦਿੰਦਾ ਉਹ ਕਹਾਣੀ ਸਮਝ ਕੇ ਦੇਖੋ ਕਹਾਣੀਆਂ ਇੱਕੋ ਜਿਹੀਆਂ ਹੀ ਨੇ ਐਂਡੀ ਬਰਨਹਮ ਜਿਹੜਾ ਹੁਣ ਨਵਾਂ ਨਾਮ ਉੱਥੇ ਆ ਰਿਹਾ ਬੜੀ ਛੇਤੀ ਸ਼ਾਇਦ ਤੁਸੀਂ ਇਹਨਾਂ ਨੂੰ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਉੱਥੇ ਦੇਖੋਗੇ ਔਰ ਇੰਗਲੈਂਡ ਦੇ ਵਿੱਚ ਇਹ ਇੰਗਲੈਂਡ ਨਹੀਂ ਬ੍ਰਿਟੇਨ ਕਹਿ ਲਈਏ ਚਲੋ ਇਕੱਲਾ ਇੰਗਲੈਂਡ ਨਹੀਂ ਹੈਗਾ ਬ੍ਰਿਟੇਨ ਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਪਿਛਲੇ 7 ਸਾਲਾਂ ਦੇ ਵਿੱਚ ਬੜੀ ਛੇਤੀ ਬਦਲੇ ਨੇ ਔਰ ਇੰਨੇ ਕੁ ਪ੍ਰਧਾਨ ਮੰਤਰੀ ਮਤਲਬ ਤੁਸੀਂ ਇੱਕ ਕਹਿੰਦੇ ਹੋ ਕਿ ਇੱਕ ਪਾਸੇ ਤਾਂ ਇਹ ਜਿਹੜਾ ਇੱਕ ਐਸਾ ਦੇਸ਼ ਹੈਗਾ ਜਿਹੜਾ ਲੋਕਤੰਤਰ ਦੀ ਸਥਾਪਨਾ ਕਰਦਾ ਦੂਸਰੇ ਪਾਸੇ ਇੱਕ ਉਹ ਦੇਸ਼ ਜਿਹਨੇ ਪਿਛਲੇ ਕਈ ਸਾਲਾਂ ਦੇ ਵਿੱਚ ਇੱਕ ਟਾਈਮ ਦੇ ਉੱਤੇ ਮਾਰਗਰੇਟ ਥਰੈਚਰ ਹੁੰਦੀ ਸੀ 1979 ਤੋਂ ਲੈ ਕੇ 2007 ਤੱਕ ਦੀ ਗੱਲ ਕਰੋ ਲਗਭਗ 3 ਦਹਾਕੇ 3 ਪ੍ਰਧਾਨ ਮੰਤਰੀ ਦੇਖੇ ਨੇ ਇੰਗਲੈਂਡ ਨੇ ਮਾਰਗਰੇਟ ਥਰੈਚਰ ਫਿਰ ਜੌਨ ਮੇਜਰ ਆਏ ਫਿਰ ਟੌਨੀ ਬਲੇਅਰ ਆਏ ਮਤਲਬ ਮੈਂ ਜਦੋਂ ਵੱਡਾ ਹੋ ਰਿਹਾ ਸੀ ਪੋਲੀਟਿਕਸ ਸਮਝ ਰਿਹਾ ਸੀ ਇੰਗਲੈਂਡ ਦੀ ਦੁਨੀਆ ਦੀ ਤਾਂ ਟੌਨੀ ਬਲੇਅਰ ਹੀ ਸੁਣਦੇ ਹੁੰਦੇ ਸੀਗੇ ਉਹੀ ਇੱਕ ਨਾਮ ਸੀ ਬੜਾ ਸਟਰੋਂਗ ਲੀਡਰ ਵੀ ਸੀ ਉਦੋਂ ਪਹਿਲਾਂ ਜਦੋਂ ਸਾਡੇ ਮਾਪੇ ਸੀਗੇ ਉਹਨਾਂ ਨੇ ਮਾਰਗਰੇਟ ਥਰੈਚਰ ਹੀ ਸੁਣਿਆ ਹੁੰਦਾ ਸੀਗਾ ਕਿ ਅੱਗੇ ਕਹਿੰਦੇ ਹੁੰਦੇ ਸੀਗੇ ਕਿ ਇੰਗਲੈਂਡ 'ਚ ਥਰੈਚਰ ਅਤੇ ਇੰਡੀਆ 'ਚ ਇੰਦਰਾ ਗਾਂਧੀ ਇਹੀ ਦੋ ਨਾਮ ਹੈਗੇ ਨੇ ਅਤੇ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਬੋਝ ਨੇ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਬੱਚੇ ਸੁਣਾਉਣਗੇ ਚੁਟਕਲੇ ਅਤੇ ਤੁਹਾਡੇ ਅੱਗੇ ਬੇਨਤੀ ਆ ਕਿ ਤੁਸੀਂ ਜ਼ਰੂਰ ਜ਼ਰੂਰ ਹੱਸਿਓ। ਅਤੇ ਆਪਾਂ ਵੀ ਹੱਸਣ ਦੇ ਲਈ ਆਏ ਹਾਂ ਤੇ ਮੇਰੇ ਨਾਲ ਹੱਸਣ ਦੇ ਲਈ ਅੱਜ ਪਹੁੰਚ ਚੁੱਕੇ ਨੇ ਹਰਮੀਤ ਤੂੰ।
1: ਹਾਏ ਹਾਏ, ਰਾਮ ਰਾਮ ਸਾਰੇ ਭਾਈਆਂ ਨੇ ਉਨਕੀ ਲਗਾਈਆਂ ਨਾ ਛੋਟੇ ਦੇ ਪਿਆਰ ਬੜਾ ਕਾਸ਼ਿਰ ਤੋਂ ਲੈ ਕੇ ਹਾਜ਼ਰ ਹੋ ਗਿਆ ਜੀ। ਅੱਜ ਚੁਟਕਲੇ ਵੇਚ, ਅਖਾਣ ਵੇਚ, ਬੋਲੀ ਵੇਚ, ਗਾਣੇ ਵੇਚ,
0: ਪਤੀਸਾ ਲੈ
1: ਲਿਆਓ ਜੀ। ਕੀ ਵੇਚੋਗੇ?
0: ਪਤੀਸੇ ਵਾਲਾ ਭਾਈ ਆ ਗਿਆ ਸਵੇਰੇ ਸਵੇਰੇ।
1: ਉਹ ਆਹ ਵੀ ਬੜਾ ਬਸ, ਮੈਂ ਨਾ ਕਸਮ ਸੇ ਇੱਕ ਮੈਂ ਕਹਿੰਦਾ ਬਸ ਮੈਂ ਬੈਠਿਆ, ਇੱਕ ਬੰਦਾ ਬਸ ਮੈਂ ਚੜ ਗਿਆ, ਉਸਕੇ ਹੱਥ ਮੈਂ ਨਾ ਉਸ ਸੋਨੇ ਸੇ ਰੰਗ ਕੀ ਚੈਨੀਆਂ ਖਾਸੀ ਬਹੁਤ ਸਾਰੀ, ਤੋ ਬੋਲਿਆ ਜੀ ਚੈਨੀ ਕੀ ਖੂਬੀਆਂ ਗਿਨਾ ਰਿਹਾ, ਇਹ ਚੈਨੀ ਮੈਂ ਯੋ ਜਗ੍ਹਾ ਆਪਕਾ ਵਿਟਾਮਿਨ ਡੀ ਵਿਟਾਮਿਨ ਯੇ ਵੋ ਪੂਰਾ ਜਗ੍ਹਾ ਆਪਕਾ 5 ਕਿਲੋ ਖੂਨ ਬੜ ਜਾਏਗਾ। ਮੈਂ ਕਿਹਾ ਭਾਈ ਤੇਰੇ ਹੱਥ ਮੈਂ ਇਤਨੀ ਪੈਰ ਰੱਖੀ, ਤੇਰਾ ਤਾਂ ਖੂਨ ਬਹੁਤ ਹੋ ਗਿਆ।
0: ਲਿਆ ਪਹਿਲਾਂ ਤੇਰਾ ਕੱਢੀਏ,
1: ਲਿਆ ਜੀ।
0: ਆਓ ਜੀ ਫਿਰ ਆਪਾਂ ਪਹਿਲਾਂ ਬੱਚਿਆਂ ਨੂੰ ਵਿਹਲਾ ਕਰ ਦਈਏ ਅਤੇ ਸਾਡੇ ਨਾਲ ਪਹਿਲਾਂ ਇਹੀ ਮੰਨਤ ਅਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ, ਕੀ ਹਾਲ ਹੈ ਤੁਹਾਡਾ? ਬੁਝਾਰਤ ਕਾਹਦੀ ਹੋਈ ਫਿਰ? ਬੁਝਾਰਤ ਕਾਹਦੀ ਹੋਈ ਫਿਰ? ਫਿਰ ਅਸੀਂ ਵੀ ਦੱਸ ਕਹਾਂਗੇ ਵੀ ਬੁਝਾਰਤ ਪਹਿਲਾਂ ਦੱਸੋ ਤੇ ਫਿਰ ਅਸੀਂ ਬੁਝਾਂਗੇ। ਇਹ ਕਾਹਦੀ ਗੱਲ ਹੋਈ ਭਲਾ?
1: ਯਾਰ
0: ਇਹਨੇ ਬੁੱਝਣ ਚ ਚਿਰ ਲਾਇਆ, ਦੋ ਸਕਿੰਟ ਹੀ ਲਾਇਆ। ਚਲ ਮਾਫ਼ ਕਰ ਦਈਏ ਫਿਰ,
1: ਮਾਫ਼ ਕੀਆ ਜਾਏ।
0: ਆਪਣਾ ਮਾਫ ਕਰਾ ਲਿਆ ਯਾਰ ਤੂੰ, ਸਾਨੂੰ ਫਾਈਨ ਪਾ ਦਿੱਤਾ ਵਾ। ਇਹ ਕੈਸਨ ਬਾਤਨ ਸੋ ਸੋ
1: ਸੋ ਕਹਿ ਦਿਆ ਕਸਮ ਸੇ
0: ਫਤਿਹ ਸਾਹ,
1: ਫਤਿਹ ਸਾਹ
0: ਹੈ ਫਤਿਹ ਖੰਗ ਠੀਕ ਆ?
2: ਕਾਲੀ
0: ਮਿਰਚ ਪਾ ਕੇ
2: ਮੈਂ ਪਾਪਾ ਤੇ ਮੰਮਾ ਨੇ ਮੈਨੂੰ ਲਾਈਮ ਤੇ ਜਿਹੜਾ ਗਾਰਲਿਕ ਹੁੰਦਾ ਉਹ ਬਣਾ ਕੇ ਦੇ।
0: ਹਾਂ ਉਹ ਵੀ ਠੀਕ ਆ, ਤੁਸੀਂ ਜਾਂ ਫਿਰ ਤੁਸੀਂ ਸ਼ਹਿਦ ਖਾ ਲੈਂਦੇ ਜੇ, ਹਨੀ ਖਾ ਲੈਂਦੇ? ਸੁਲਤਾਨਾ ਟਾਈਪ ਜਿਹੜਾ ਹੁੰਦਾ?
2: ਨਹੀਂ ਮੈਂ ਤਾਂ ਕੁਛ ਨਹੀਂ ਖਾਂਦਾ।
0: ਮਨੱਕਾ
2: ਕਿਸ਼ਮਿਸ਼? ਨਹੀਂ ਉਹ ਤਾਂ ਮੈਨੂੰ ਪਤਾ ਵੀ ਨਹੀਂ ਕੀ
0: ਆ। ਆਹੋ ਤੇ ਫਿਰ ਖਾ ਜੀ, ਨਹੀਂ ਪਤਾ
1: ਅੱਖਾਂ ਬੰਦ ਕਰੋ ਭਾਈ ਸਾਹਿਬ, ਖਾ ਜਾਓ।
0: ਹਾਂ
2: ਜੇ ਮੈਨੂੰ ਨਹੀਂ ਪਤਾ ਤਾਂ ਮੈਂ ਜਮਾ ਵੀ ਨਹੀਂ ਖਾਣਾ।
0: ਚਲ ਠੀਕ ਆ ਭਰਾ, ਚਲੋ ਕੀ ਸੁਣਾਓਗੇ?
1: ਸੁੱਤੇ ਪਏ ਖਾਣਾ ਪੈਣਾ।
2: ਅੱਜ ਮੈਂ ਸੁਣਾਉਂਗਾ ਇੱਕ ਬੁਝਾਰਤ।
1: ਆਣ ਦੇ
0: ਲਿਆਓ।
2: ਨਾ ਉਹਦੇ ਕਾ ਨਾ ਉਹਦੇ ਮੂੰਹ, ਫਿਰ ਵੀ ਸਾਰੇ ਦਿਨ ਬੋਲੀ ਜਾਂਦੀ ਆ।
0: ਹੈ
2: ਅੱਖਾਂ
0: ਯਾਰ ਉਹਦੀਆਂ ਨਾ ਅੱਖਾਂ ਹੈਗੀਆਂ ਵਾ ਤੇ ਮੂੰਹ ਵੀ ਹੈਗਾ ਪਰ ਦਿਖਦਾ ਨਹੀਂ ਆ। ਤੁਹਾਡੀ ਬੁਝਾਰਤ ਸੁਣ ਕੇ ਮੈਨੂੰ ਕੈਪਟਨ ਅਮਰਿੰਦਰ ਸਿੰਘ ਲੱਗੀ ਜਾਂਦਾ। ਉਹ ਹੈਗਾ ਸਾਰਾ ਕੁਛ ਹੀ ਆ, ਮੈਂ ਦਿਖਦਾ ਨੀ ਅੱਜ ਕੱਲ
1: ਆਉਣਗੇ ਅੱਜ ਸਭ ਅਗਲੇ ਸਾਲ ਸਾਰੇ ਬਾਹਰ ਆਏਗੇ,
0: ਲੱਠ ਲੈ ਕੇ ਆਵਾਂਗੇ,
1: ਆਵਾਂਗੇ ਦੇਖ ਕੇ ਸਾਰੇ ਨਿਕਲਾਂਗੇ ਬਾਹਰ।
0: ਇਹ ਇਹ ਸੀਤਾ ਫਲ ਆ। ਨਹੀਂ ਨਹੀਂ ਇੱਕ ਮਿੰਟ ਲੱਗ ਗਿਆ ਮੈਨੂੰ ਪਤਾ, ਲੱਗ ਗਿਆ ਮੈਨੂੰ ਪਤਾ ਅਸੀਂ ਕੀ ਕਰਨਾ, ਅਸੀਂ ਹਾਰ ਗਏ। ਫਿਰ ਵੀ ਤੇ ਫਾਈ ਨੀ ਪੈਣਾ। ਫੋਨ ਫੋਨ ਫੋਨ ਫੋਨ ਫੋਨ ਅਸੀਂ ਥੋੜੀ, ਮੈਂ ਤੇ ਇੱਧਰ ਮੈਂ ਮੈਸੇਜ ਖੋਲਿਆ ਤੇ ਅੱਗੇ ਖੋਲਿਆ ਪਿਆ ਸੀ ਤੇ ਮੈਂ ਪੜ੍ਹਤਾ।
1: ਭਾਈ ਉਹ ਤਾਂ ਕੌਣ ਸਾ ਫੋਨ ਭਾਈ?
0: ਹੋਰ ਅਸੀਸ ਦੇ ਮੰਮਾ ਨੇ ਭੇਜਿਆ। ਚਲੋ ਯਾਰ, ਮੈਂ ਤੇ ਗੁਰਜੀਤ ਆਂਟੀ ਦਾ ਪੜ੍ਹਨ ਲੱਗਾ ਹਾਂ, ਉਹ ਕਹਿੰਦੇ ਆ ਵੀ ਕੈਂਡਲ ਤੇ ਮੈਂ ਤੇ ਮੈਨੂੰ ਤੇ ਇਹਨਾਂ ਦਾ ਵਧੀਆ ਲੱਗਦਾ। ਫਿਰ ਤੁਹਾਡੀ ਬੁਝਾਰਤ ਗਲਤ ਹੈ ਨਾ,
2: ਰਹਿੰਦਾ ਕਿਹਾ ਨਾ ਕਿ ਬੋਲਦੀ ਰਹਿੰਦੀ ਆ।
0: ਹਾਂ ਆ ਠੀਕ ਆ, ਅਸੀਂ ਸੋਚਿਆ
2: ਇਹਨਾਂ ਨੂੰ ਕਿੰਨੇ ਨੇ ਗਲਤ ਆਨਸਰ ਦਿੱਤਾ ਉਹਨਾਂ ਨੂੰ। ਪਿੰਡੀ ਪਿੰਡੀ ਪਿੰਡੀ
0: ਗੁਡ ਗੁਡ ਗੁਡ, ਇਹ ਤਾਂ ਬੜਾ ਕੰਟਰੋਲ ਹੈ ਯਾਰ ਇਹਦਾ, ਮੁੰਡੇ ਦਾ
1: ਕੰਟਰੋਲ ਕਫ।
0: ਚਲੋ ਤੁਸੀਂ
2: ਹੁਣ ਦੀ ਮਨ ਦੀ ਨਾ ਗੱਲ ਕਰ
0: ਜਾ, ਨਹੀਂ ਕਰਨੀ
1: ਜਾ ਤੂੰ ਬਾਹਰ ਜਗ੍ਹਾ ਖੰਘ ਕੇ ਆਹੋ ਵੀ ਰੋਕੀ ਸੀ ਰਿਲੀਜ਼ ਕਰ ਖੰਘ।
2: ਸਤਿ ਸ੍ਰੀ ਅਕਾਲ ਅੰਕਲ ਜੀ ਨਾਲੇ ਅੰਕਲ ਜੀ।
0: ਸਤਿ ਸ੍ਰੀ ਅਕਾਲ ਮਨਨ,
1: ਮਨਨ ਕੀ ਹਾਲ ਹੈ ਤੇਰੇ?
2: ਮੈਂ ਠੀਕ ਹਾਂ, ਤੁਸੀਂ ਕਿੱਦਾਂ?
0: ਅਸੀਂ ਵਧੀਆ ਵਾਂ। ਮਨਨ ਤੇ ਇੱਡਾ ਕੱਬਾ ਕਿਉਂ, ਇੰਨੇ ਫਾਈਨ ਕਿਉਂ ਕਰ ਜਾਂਦਾ ਸਵੇਰੇ ਸਵੇਰੇ?
2: ਪਤਾ ਨਹੀਂ,
0: ਥੋੜਾ ਸਮਝਾਇਆ ਕਰ ਕੁੜੀਏ,
2: ਕਿਉਂਕਿ ਮੈਨੂੰ ਲੱਗਦਾ ਇਹਨੇ ਅੱਜ ਇਹਨੂੰ ਅੱਜ ਗੁੱਸਾ ਚੜਿਆ ਮੈਨੂੰ ਲੱਗਦਾ,
0: ਕਿਉਂ?
2: ਕਿਉਂਕਿ ਇਹ ਗੁਰਦੁਆਰਾ ਸਾਹਿਬ ਵੀ ਮੇਰੇ ਮਾਰਦਾ ਸੀਗਾ ਇਹ
0: ਮੰਮਾ ਦੇ। ਕਿਹੜੀ ਗੱਲੋਂ ਗੁੱਸਾ ਚੜ ਗਿਆ?
2: ਪਤਾ ਨਹੀਂ।
0: ਨਹੀਂ ਯਾਰ, ਇਹ ਤੇ ਬੰਦਾ ਹੀ ਬੜਾ ਬੀਬਾ ਵਾ, ਮੈਂ ਵੇਖਿਆ ਤੇ ਹੱਸਦਾ ਰਹਿੰਦਾ ਜਦੋਂ ਮਿਲੀਏ।
1: ਇਹਨੂੰ ਤੱਕੇ ਨਾਲ ਸ਼ਹਿ ਚਟਾਓ।
0: ਹੈ
2: ਸੀ ਪਰ ਇਹਦਾ ਹਜੇ ਟਰੂ ਨੇਚਰ ਨਹੀਂ ਦੇਖਿਆ। ਆ ਤਾਂ ਮੇਰਾ ਵੀ ਟਰੂ ਨੇਚਰ ਹੋ ਜਾਈ ਆ, ਪਰ
0: ਯਾ ਮਨਨ ਤੇ ਹੁਣ ਸਿਆਣੀ ਹੋ ਗਈ ਆ, ਹੁਣ ਨਹੀਂ ਗੁੱਸਾ ਕਰਦੀ।
2: ਮੈਨੂੰ
0: ਇਹੋ ਗੱਲ ਤੇ ਵਧੀਆ ਲੱਗਦੀ ਮਨ ਤੁਹਾਡੀ,
1: ਇਹਨਾਂ ਦਾ ਪਤਾ ਲੱਗ ਜਾਂਦਾ,
0: ਨਹੀਂ ਆਪੇ ਦੱਸ
2: ਦਿੰਦੇ। ਚੋਰੀ ਹੋ ਗਈ।
0: ਹਾਂ ਥੈਂਕ ਯੂ ਮਨਨ, ਬਹੁਤ ਬੀਬੇ ਪੋਤੇ ਹੋ।
1: ਵਾਹ,
0: ਕੀ ਸੁਣਾਓਗੇ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ।
2: ਇੱਕ ਵਾਰ ਇੱਕ ਅਮਰੀਕਾ ਤੋਂ ਇੰਡੀਆ ਆਇਆ ਸੀਗਾ ਡਾਕਟਰ, ਤੇ ਉੱਥੇ ਬੱਸ ਸਟੈਂਡ ਤੇ ਇੱਕ ਕਿਤਾਬ ਵੇਚਦਾ ਸੀਗਾ ਕੋਈ, ਤੇ ਕਿਤਾਬ ਤੇ ਉਹ ਕਿਤਾਬ ਦੇਖ ਕੇ ਡਾਕਟਰ ਬੇਹੋਸ਼ ਹੋ ਜਾਂਦਾ, ਕਿਉਂਕਿ ਜਿਹੜੀ 20 ਰੁਪਏ ਦੀ ਕਿਤਾਬ ਸੀਗੀ ਉਹਦੇ ਉੱਤੇ ਲਿਖਿਆ ਸੀਗਾ ਕਿ ਮੈਂ 30 ਦਿਨਾਂ ਵਿੱਚ ਡਾਕਟਰ ਬਣਨਾ।
1: 30 ਦਿਨ ਮੈਂ ਡਾਕਟਰ ਬਣ ਜਾਗੇ ਭਾਈ ਸਾਹਿਬ।
0: ਡਾਕਟਰ ਬੇਹੋਸ਼।
1: ਡਾਕਟਰ
2: ਮੇਰੇ ਮਾਮੇ ਨੇ ਮੈਨੂੰ ਜਦੋਂ ਅਸੀਂ ਪਿਛਲੇ ਸਾਲ ਇੰਡੀਆ ਗਏ ਸੀਗੇ ਉਦੋਂ ਉਹਨਾਂ ਨੇ ਇੱਕ ਰਿੰਗ ਲੈ ਕੇ ਦਿੱਤੀ ਸੀਗੀ ਫਤਿਹਗੜ੍ਹ ਸਾਹਿਬ ਤੋਂ, ਤੇ ਉਹਦਾ ਨਾ ਥੋੜੇ ਜਿਹੇ ਮਹੀਨੇ ਪਹਿਲਾਂ ਉਹਦੇ ਜਿਹੜੇ ਉੱਤੇ ਜੈਮ ਸਟੋਨ ਬਣਿਆ ਸੀਗਾ ਉਹ ਕਿਤੇ ਗੁੰਮ ਗਿਆ, ਤੇ ਫਿਰ ਅੱਜ ਰਿੰਗ ਉਹ ਜਿਹੜੀ ਪੂਰੀ ਰਿੰਗ ਸੀਗੀ ਉਹ ਟੁੱਟ ਗਈ ਅੱਜ।
0: ਓਹੋ,
1: ਉਹ ਪਤਾ ਕਿਉਂ ਟੁੱਟੀ ਆ? ਕਿਉਂਕਿ ਫਿਰ ਮਿਲਣੀ ਹੋਣੀ ਨਵੀਂ ਇੱਕ
0: ਉਹਦਾ ਮਤਲਬ ਹੁਣ ਅਸਲੀ
2: ਕਰੋਪ ਕਰਕੇ ਫਿਰ ਓਹਨਾ ਭੇਜਿਆ ਓਹਨਾ ਨੇ ਮੇਰੇ ਨਾਲੇ ਇਹ ਵੀ ਭੇਜਿਆ ਕਿ ਮੇਰਾ ਮੂਡ ਆਫ ਬਹੁਤ ਹੋ ਗਿਆ ਅੱਜ ਟੁੱਟੀ ਆ ਨਾਲੇ ਵੀ ਨਵੀ ਲਿਆ ਦਿਓ ਤੁਸੀਂ
0: ਹਾਂ ਫਿਰ ਉਹ ਜਦੋਂ ਤੁਸੀਂ ਜਾਓਗੇ ਤੇ ਉਹ ਨਵੀ ਲੈ ਦੇਣਗੇ ਹਨਾ
2: ਸਕੂਲੋਂ
0: ਆਉਣਾ ਚਿਰ ਨੂੰ ਰਿਪਲਾਈ ਆ ਜਾਣਾ ਉਹਨਾਂ ਨੇ ਕਿਹੜਾ ਮਨਾ ਕਰਨਾ ਮਿਆਉ ਮਿਆਉ ਸੀਸ
2: ਮਾਉ ਮਾਉ ਮਾਲੀ ਚਾਚੀ ਬੀਜੇ ਆਏ
0: ਹਾਂ ਚਾਹ ਪੀ ਲਈ
1: ਚਾਹ ਪੀ ਚਾਹ ਪੀ ਲਈ
2: ਕੀ ਕਾਇਆ ਚਾਹ
0: ਨਾ ਆ ਪਿੰਨੀ
2: ਗੁੱਡ
0: ਹਾਂ ਗੁੱਡ
1: ਤੁਸੀਂ ਕੀ ਖਾਇਆ
2: ਦੁੱਧੂ
0: ਦੁੱਧੂ ਪੀਆ ਦੁੱਧੂ ਦੁੱਧੂ ਨਿਊਟਰੀ ਗ੍ਰੇਨ
2: ਦੁੱਧੂ ਐਂਡ ਟੋਸਟ
0: ਅੱਛਾ ਅੱਜ ਟੋਸਟ ਓਕੇ ਅੱਜ ਤੁਸੀਂ ਡਾਈਟ ਚੇਂਜ ਕੀਤੀ ਆ ਹਾਂ
1: ਕੰਬੀਨੇਸ਼ਨ ਜੀ ਜੀ ਟੋਸਟ
0: ਵਾਹ ਬੜੇ ਬੀਬੇ ਬਣੇ ਅੱਜ ਤੇ ਤੁਸੀਂ
2: ਹਾਂਜੀ
0: ਹਾਂਜੀ ਕੀ ਸੁਣਾਓਗੇ
2: ਪਜਾਮਾ ਡੇ ਆ ਮੇਰੇ ਸਕੂਲੇ
0: ਅੱਛਾ ਪਜਾਮਾ ਡੇ ਆ ਓਕੇ ਓਕੇ ਓਕੇ ਓਕੇ ਤੁਹਾਡੇ ਸਕੂਲ ਨਿੱਕਰ ਡੇ ਵੀ ਹੁੰਦਾ ਕਿ ਸਿਰਫ ਪਜਾਮਾ ਡੇ ਹੀ ਹੁੰਦਾ ਵਾ ਹੈਂ
2: ਵਾਜ ਨਹੀਂ ਆਂਦੀ
0: ਨਿੱਕਰ ਡੇ ਵੀ ਹੁੰਦਾ ਕਿ ਪਜਾਮਾ ਡੇ ਹੀ ਹੁੰਦਾ ਵਾ
2: ਪਜਾਮਾ ਡੇ
0: ਅੱਛਾ ਪਜਾਮਾ ਡੇ ਹੁੰਦਾ ਓਕੇ
1: ਹਜੇ ਪਜਾਮਾ ਫਿਰ ਨਿਕਲਿਆ
0: ਪਜਾਮਾ ਜਿਨ
2: ਪੌਪਕੋਰਨ ਲੈ ਕੇ ਚੱਲੇ ਪੇ
0: ਅੱਛਾ ਪੌਪਕੋਰਨ ਲੈ ਕੇ ਚੱਲੇ ਓਕੇ ਓਕੇ ਬਨਾਨਾ ਜਿਨ ਪਜਾਮਾ ਜ ਵੇਖਿਆ ਤੁਸੀਂ ਹੈ ਮਨ ਬੁਲੀ
2: ਹਾਂਜੀ
0: ਵੇਖਿਆ ਵਾ ਓਕੇ ਓਕੇ ਚਲੋ ਫਿਰ ਕੀ ਸੁਣਾਓਗੇ ਅੱਜ
2: ਮੋਸਟਲੀ ਜਲਕੀ
0: ਅੱਛਾ ਮੋਸਟਲੀ ਜਲਕੀ
1: ਮੋਸਟਲੀ ਜਲਕੀ
0: ਮੋਸਟਲੀ ਜਲਕੀ ਰਹਿੰਦੀ ਹੈ
1: ਮੋਸਟਲੀ ਇਹ ਬੰਗਾਲ ਵਾਲੀ
2: ਮੋਸਟਲੀ ਜਲਕੀ ਆਦੀ ਹੈ ਜੀਵਨ ਉਸਕਾ ਪਾਣੀ ਹੈ ਹੱਥ ਰਾਉ ਜਾ ਜਾ ਪਾਣੀ ਮੇ ਜਾਉ ਮਜ ਜਾਏਗੀ
0: ਮਜ ਜਾਏਗੀ
2: ਬੱਲੇ ਬੱਲੇ ਸਾਵਾ ਸਾਵਾ ਚੱਕ ਦੇ ਫਟੇ
0: ਉਹ ਚੱਕ ਦੇ ਫਟੇ
1: ਚੱਕ ਦੋ ਮੱਛੀ ਬਾਏ ਬਾਏ ਬਾਏ ਬਾਏ
0: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਸਤਿ ਸ੍ਰੀ ਅਕਾਲ ਸ਼੍ਰੇਆ ਬ੍ਰੇਕਫਾਸਟ ਕਰਦੇ ਓਕੇ ਕੀ ਸੁਣਾਓਗੇ ਫਿਰ ਅੱਜ
2: ਬੋਲੀ
0: ਓਕੇ ਸੁਣਾਓ
2: ਕਦੀ ਆਇਆ ਕਰੋ ਕਦੀ ਜਾਇਆ ਕਰੋ ਆਇਆ ਕਰੋ ਕਦੀ ਜਾਇਆ ਕਰੋ ਪੱਤੇ ਤੋੜ
0: ਤੋੜ ਸੀਡੀਆਂ ਵਜਾਇਆ ਕਰੋ ਪੱਤੇ ਤੋੜ ਤੋੜ
2: ਸੀਡੀਆਂ ਵਜਾਇਆ
0: ਕਰੋ ਬਲ ਬਲ ਬਲ ਬਲ ਬਲ ਏ ਆ ਫੂਫੂ ਫੂਫੂ
1: ਸ਼੍ਰੇਆ ਤੇਰੀ ਹਿੰਮਤ ਆ ਪੱਤੇ ਤੋੜ ਕੇ ਸੀਡੀਆਂ ਦਾ ਅੱਜ ਕੱਲ ਪੱਤੇ ਰਹਿ ਹੀ ਨਹੀਂ ਹੁੰਦਾ ਪੱਤੇ ਚੜ ਗਏ ਆ
0: ਥੈਂਕ ਯੂ ਸ਼੍ਰੇਆ ਹੈਵ ਅ ਨਾਈਸ ਡੇ
2: ਬਾਏ ਬਾਏ
0: ਯੂ ਟੂ ਬਾਏ ਬਾਏ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਅਰਨਵ ਸਤਿ ਸ੍ਰੀ ਅਕਾਲ ਅਰਨਵ ਕੀ ਹਾਲ ਹੈ ਤੁਹਾਡਾ
3: ਹੈਲੋ ਅੰਕਲ ਜੀ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਅਰਨਵ ਕੀ ਹਾਲ ਹੈ
3: ਵਧੀਆ ਤੁਹਾਡਾ ਕੀ ਹਾਲ ਆ
0: ਸਾਡਾ ਵੀ ਠੀਕ ਆ ਹੋ ਗਏ ਤਿਆਰ
3: ਹਾਂਜੀ
0: ਕੀ ਸੁਣਾਓਗੇ ਫਿਰ
3: ਅੱਜ ਸੁਣਾਵਾਂਗੇ ਇੱਕ ਬੁਝਾਰਤ
0: ਓਕੇ
3: ਮੰਨ ਲੋ ਤੇ ਸੁਪਨੇ ਵਿੱਚ ਤੁਹਾਡੇ ਪਿੱਛੇ ਸਭ ਤੋਂ ਖਤਰਨਾਕ ਸ਼ੇਰ ਆ ਤੇ ਅੱਗੇ ਕੋਈ ਜਗ੍ਹਾ ਨੀ ਹੈਗੀ ਤੇ ਅੱਗੇ ਇੱਕ ਡੂੰਘਾ ਕੂਆ ਹੈ, ਕੀ ਕਰਨਾ ਚਾਹੋਗੇ?
0: ਯਾਰ ਇਹ ਤਾਂ ਤੁਸੀਂ ਡਾਇਲੋਗ ਹੀ ਫਿਲਮ ਦੇ ਸੁਣਾਈ ਜਾਂਦੇ ਜੇ ਸਾਲੂ ਐ ਬੜੇ
1: ਇਕੱਲੇ ਤੁਸੀਂ ਨਹੀਂ ਮਿਲੋਗੇ, ਅਸੀਂ ਵੀ ਵੇਖੀਏ
0: ਯਾਰ, ਅਸੀਂ ਵੀ ਤੁਹਾਡੇ ਨਾਲ ਬਹਿ ਕੇ ਵੇਖੀ ਫਿਲਮ। ਹਾਂ
1: ਪਿਛਲੇ ਵੇਸ ਅਸੀਂ ਬੈਠੇ ਸੀ।
0: ਹੈ ਅਰਨਵ, ਤੁਸੀਂ ਤੇ ਸਾਡੇ ਨਾਲ ਸਮਾਰਟ ਸਮਾਰਟ ਖੇਡੀ ਜਾਂਦੇ ਤੁਸੀਂ ਸਾਡੇ ਨਾਲ ਯਾਰ। ਫਿਰ ਬਣੋ ਫਿਰ ਘੁੱਗੀ ਤੂਰ ਸਾਹਿਬ,
1: ਅਰਨਵ
0: ਗੁਰੂ ਜੀ ਜਾਗਣਾ, ਅਸੀਂ ਜਾਗਣਾ ਚਾਹਾਂਗੇ। ਥੈਂਕ ਯੂ ਅਰਨਵ,
1: ਥੈਂਕ ਯੂ,
0: ਜੇ ਤੁਸੀਂ ਬਿਜ਼ੀ ਹੋ ਤਾਂ ਫਿਰ ਤੇਗ ਤੁਹਾਡੀ ਵਾਰੀ।
4: ਸ੍ਰੀਕਾਲ ਅੰਕਲ ਜੀ, ਰਾਮ ਰਾਮ ਚਾਓ।
1: ਰਾਮ ਰਾਮ, ਕੈਸੇ ਹੋ
0: ਤੇ ਕੀ ਹਾਲ ਹੈ?
4: ਮੈਂ ਵਧੀਆ, ਜਿੱਦਾਂ ਕੀ ਹਾਲ ਚਾਲ ਆ?
0: ਤੁਹਾਡਾ ਵੀ ਠੀਕ ਆ,
1: ਬਹੁਤ ਬੜੀਆ।
0: ਕੀ ਕਰਦੇ ਹੋ?
4: ਸਕੂਲ ਨੂੰ ਠਰੇ ਜਾਂਦੇ ਆ ਰਾਹ ਦੇ ਵਿੱਚ।
0: ਸਕੂਲ ਨੂੰ ਠਰੇ ਜਾਂਦੇ ਆ ਰਾਹ ਦੇ ਵਿੱਚ, ਇਦਾਂ ਕਿਹਾ?
4: ਨਹੀਂ ਨਹੀਂ, ਤੁਰੇ
1: ਤੁਰੇ ਜਾਂਦੇ।
0: ਅੱਛਾ ਅੱਛਾ ਅੱਛਾ ਅੱਛਾ ਅੱਛਾ,
4: ਨਾਲੇ ਠਰੇ ਪਰ ਨਾਲੇ ਠਰੇ ਹੋਈ ਜਾਂਦੇ ਨੇ,
1: ਨਾਲੇ ਠਰੇ ਵੀ ਜਾਂਦੇ,
0: ਨਾਲੇ ਠਰੇ ਹੋਈ ਜਾਂਦੇ ਆ ਤੇ ਨਾਲੇ ਖੜੇ ਹੋਈ ਜਾਂਦੇ ਆ ਤੇ ਨਾਲੇ ਪੜੇ ਹੋਈ ਜਾਂਦੇ ਆ ਤੇ ਤੁਰੇ ਜਾਂਦੇ ਆ।
1: ਠੁਰੇ
0: ਹੈ ਐਦਾਂ ਐਦਾਂ ਹੁੰਦਾ ਵਾ? ਨਾਲੇ ਤੁਸੀਂ ਤੁਰ ਕੇ ਜਾਂਦੇ ਨਾ ਤਾਂ ਨੀ ਹੁੰਦਾ?
1: ਤੁਹਾਡੇ
0: ਕੋਲ ਸੁਣ ਕੇ ਹੋ ਗਿਆ, ਸਾਨੂੰ ਅੰਦਰ ਬੈਠਿਆਂ ਨੂੰ ਹੋ ਗਿਆ। ਕੀ ਸੁਣਾਓਗੇ ਤੇ?
4: ਸੁਣਾਓਗੀ ਇੱਕ ਬਾਤ।
0: ਹਾਂਜੀ
1: ਜੀ।
4: ਲੰਬਿਆ ਲੰਬਿਆ ਤਾਰਾ ਵਿੱਚ ਫਿਰ
0: ਵੇਖੋ, ਪਹਿਲੀ ਗੱਲ ਤੇ ਹੈ ਵੀ ਸਾਡਾ ਦੋਵਾਂ ਦਾ ਲੰਮੇ ਲੰਮੇ ਚ ਜਾਣਾ ਕੋਈ ਲੈਣ ਦੇਣ ਨਹੀਂ ਹੈ। ਸਾਡਾ ਨਾਂ ਲੱਗਦਾ
1: ਤਾਂ ਲੱਗਦਾ।
0: ਹਾਂ, ਤੇ ਦੂਜੀ ਗੱਲ ਆ ਵੀ ਮਰੂਤੀ ਕਾਰਾਂ
1: ਇਲੈਕਟ੍ਰੋਨਿਕ ਕਾਰਾਂ ਨਵੀਂ ਆਈਆਂ,
0: ਇਲੈਕਟ੍ਰੋਨਿਕ ਕਾਰਾਂ। ਹਾਂ, ਅੱਛਾ, ਲੰਮੀਆਂ ਲੰਮੀਆਂ ਕਾਰਾਂ ਤੇ ਵਿੱਚ ਫਿਰ ਨਾ
1: ਤਾਰਾਂ,
0: ਵਿੱਚ ਫਿਰ ਈਵੀ ਕਾਰਾਂ,
1: ਈਵੀ ਕਾਰਾਂ
0: ਈਵੀ ਕਾਰਾਂ। ਓਕੇ, ਈਵੀ ਕਾਰਾਂ ਤੇ ਸਾਨੂੰ ਕੋਈ ਹਿੰਟ ਹੀ ਦੇ ਦਿਓ।
4: ਪਾਲਾ ਵਿੱਚ ਹੁੰਦੇ ਨੇ।
0: ਵਾਲਾਂ ਵਿੱਚ ਹੁੰਦੇ ਆ?
1: ਹੋਰ
4: ਹਾਂਜੀ।
0: ਓ, ਕਿਹਦੇ ਵਾਲਾਂ ਚ ਹੁੰਦੇ ਆ ਪਹਿਲਾਂ ਇਹ ਦੱਸੋ ਮੈਨੂੰ।
4: ਤਾਰੇ ਦੇ।
0: ਓ, ਸਾਡੇ ਨਹੀਂ ਹੋ ਸਕਦੇ। ਸਾਡੇ ਕੀੜੇ ਵੀ ਲੜਦੇ ਆ?
4: ਹਾਂਜੀ।
0: ਸੁਖਵਿੰਦਰ ਆਂਟੀ ਕਹਿੰਦੇ ਜੂਆਂ।
4: ਹਾਂਜੀ,
0: ਓ ਜਿਨ੍ਹਾਂ ਦੇ ਹੁੰਦੇ ਉਹਨਾਂ ਨੂੰ ਪਤਾ, ਸਾਨੂੰ ਤਾਂ ਪਤਾ ਹੀ
1: ਨਹੀਂ। ਓਕੇ, ਅਸੀਂ ਜਾਣਾ ਵੀ ਸਾਨੂੰ ਪਤਾ ਹੀ ਨਹੀਂ।
0: ਥੈਂਕ ਯੂ
4: ਥੈਂਕ ਯੂ,
0: ਪੁੱਤੋ ਥੈਂਕ ਯੂ, ਹੈਵ ਅ ਨਾਈਸ ਡੇ। ਤੇ ਆ ਜਿਹੜਾ ਮੈਂ ਗੱਲ 'ਚ ਨਹੀਂ ਪਾਇਆ, ਇਹ ਸੁਖਵਿੰਦਰ ਭੈਣ ਜੀ ਨੇ ਭੇਜਿਆ ਤੂਰ ਸਾਹਿਬ, ਬੜਾ ਆਨੰਦ ਆਉਂਦਾ, ਮੈਂ ਨਾ ਠੰਡ ਹੀ ਨਹੀਂ ਲੱਗਦੀ। ਤੇ
1: ਇਹ ਤਾਂ ਤੁਸੀਂ ਕਵਰ ਅਪ ਕਰ ਰਹੇ ਪਿਛਲੇ ਜਵਾਬ ਦਾ, ਇੱਕ ਨਾ ਜੁਆ ਪਾ ਛੜੀਆ ਵਿੱਚ ਤਾਂ ਮੇਰਾ ਭੈਣ ਜੀ ਨਾਰਾਜ਼ ਹੁੰਦਾ। ਵਾਹ,
0: ਇੱਕ ਵਾਰੀ ਨਾ ਬੀਬੀ ਹਾ ਕੀ ਕਰੀ ਜਾਂਦੀਆਂ, ਉਹ ਕਹਿੰਦੀ ਅੱਜ ਕੱਲ ਜੂਆਂ ਇਹਦੇ ਨਾਲ ਮਾਰਦੇ ਆ।
1: ਸੇਕਾ ਦੇ ਦੇ ਕੇ ਜੂਆਂ ਨੂੰ ਭਰਦੇ, ਕਿਉਂ ਤੇ ਲਾਇਆ ਨਾ
0: ਅੱਜ ਕੱਲ ਤੱਤੀਆਂ ਕਰ ਕਰਕੇ ਮਾਰਦੇ ਆ, ਪਟਿਕ ਪਟਿਕ ਹੋ ਕੇ ਡਿੱਗਦੀਆਂ।
1: ਉਹ ਵੀ ਇੱਕ ਨਜ਼ਾਰਾ ਸੀ, ਉਹ ਵੀ ਨਜ਼ਾਰਾ ਸੀ ਨਾ, ਕੱਢ ਕੇ ਉਹਨੂੰ ਰੱਖ ਕੇ ਨਹੁੰ ਦੇ ਉੱਤੇ ਢਾਹ ਮਾਰਨਾ,
0: ਕਿੰਨਾ ਵਿਹਲਾ ਸਮਾਂ ਸੀ ਵੇਖ ਲਓ, ਹੈ ਨਾ।
1: ਕੋਈ ਨਾ
0: ਥੈਂਕ ਯੂ ਤੇ ਨੈਕਸਟ ਸਾਡੇ ਅਨਾਹਤ ਤੁਸੀਂ ਆਉਣੇ ਰਹੋ
1: ਚਾਰ ਕਲੈਣਾ ਦਿਮਾਗ ਠਾ ਕਰਕੇ ਆ ਗਏ ਨਾ ਕਿੱਥੇ ਗਿਆ ਉਹ ਸਮਾਂ ਤੇ ਕਿੱਥੇ ਗਈਆਂ ਰੂਹਾਂ ਨਾ ਸਿਰ ਤੇ ਵਾਰ ਰਹੇ ਤੇ ਨਾ ਪਈਆਂ ਜੂ
0: ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ
1: ਆਬ ਤੂੰ ਉਹ ਤੂੰ ਗੱਲ ਸੁਣਾ
0: ਸ਼ਾਇਰ ਜਾਗ ਪਿਆ ਅੰਕਲ ਦਾ ਪੁੱਤ ਤੁਸੀਂ ਆਓ ਵਾਪਸ
1: ਇਹ ਆਮਦ ਹੁੰਦੀ ਇਹੋ ਜੀ ਜੇ ਨਾਲ ਦੀ ਨਾਲ ਨਿਕਲੇ ਨਾ ਸ਼ਹਿਰ ਫਟ ਜਾਂਦਾ
0: ਆਹ ਨੀ ਸ਼ਹਿਰ ਦੇ ਤੇ
1: ਬਾਅਦ ਚ ਸੁਣਾ ਕੀ ਫਾਇਦਾ
0: ਫੂ ਹੋ ਜਾਂਦੀ ਹੈ ਸੂਆ ਮਾਰ ਕੇ ਕੱਢਣੀ ਪੈਂਦੀ
1: ਮੁੜ ਕੇ ਫਿਰ ਗੱਲ ਜੂਆਂ ਤੇ ਲਿਆ ਕੇ ਫਿਰ ਸੁਣਾਉਣੀ ਪੈਣੀ ਨਾ ਜੂਆਂ ਆਉਂਦੀਆਂ
0: ਫਿਰ ਕਿਸੇ ਨੂੰ ਪਾਉਣੀਆਂ ਪੈਣੀਆਂ ਹਾਂਜੀ ਅਨਾਹਤ ਕੀ ਸੁਣਾਓਗੇ ਜੀ ਓਕੇ
2: ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖੱਟੇ ਲਿਆਂਦੀ ਛੋਲੇ ਨੀ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ
0: ਓਲੇ ਨੀ ਮੈਂ ਸੱਸ ਕੁੱਟਣੀ
1: ਕੁੱਟਣੀ ਸੰਦੂਕਾਂ
2: ਓਲੇ ਨੀ ਮੈਂ ਸੱਸ ਕੁੱਟਣੀ
0: ਦੁੱਖਾਂ ਓਲੇ ਦਿੰਗੜ ਦਿੰਗੜ ਦਿੰਗੜ ਦਿੰਗੜ ਦਿੰਗੜ ਦਿੰਗੜ ਦਿੰਗੜ ਵਾਹ ਵਾਹ ਕੁੱਟੀ ਵੱਜ ਚਟਨੀ ਬਣਾ ਤੀ ਸੱਸ ਦੀ ਥੈਂਕ ਯੂ ਪੁੱਤੂ
1: ਥੈਂਕ ਯੂ ਵੈਰੀ ਮਚ
0: ਥੈਂਕ ਯੂ ਪੁੱਤੂ ਥੈਂਕ ਯੂ ਤੁਹਾਡਾ ਵੀ ਦਿਨ ਵਧੀਆ ਰਵੇ ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ ਸਤਿ ਸ੍ਰੀ ਅਕਾਲ ਅਸੀਸ ਕੌਰ ਸਤਿ ਸ੍ਰੀ ਅਕਾਲ ਅਸੀਸ ਕੀ ਹਾਲ ਆ
2: ਵੇਖ
0: ਲਾ ਫਿਰ ਫਤਿਹ ਫਾਈਨ ਪਾ ਗਿਆ ਸਵੇਰੇ ਸਵੇਰੇ ਤੁਹਾਡੀ ਮੰਮਾ ਨੂੰ
2: ਵਾਪਸ
0: ਵਾਪਸ ਭੇਜ ਦੋਗੇ
1: ਹਾਂ
0: ਪਤਾ ਨੀ ਕਿਉਂ ਇੰਨੇ ਫਾਈਨ ਦੇ ਦਿੰਦਾ ਮੁੰਡਾ
2: ਬਜ਼ਾਰਤ
0: ਲੱਭਣ ਚ ਹੈਲਪ ਕੀਤੀ ਹੈ ਨਾ
1: ਲੇਟ ਹੋ ਗਿਆ ਸੀ ਨਾ
0: ਚੱਲ ਕੋਈ ਨੀ ਪੁੱਛਾਂਗੇ ਆਪਾਂ ਹੋਰ ਤੁਸੀਂ ਸੁਣਾਓ ਠੰਡ ਤੇ ਨਹੀਂ ਲੱਗਦੀ
2: ਨਾਲੇ ਫਤਿਹ ਨੂੰ ਤਾਂ ਪਤਾ ਹੀ ਨਹੀਂ ਸੀ ਅੱਜ ਕੌਣ ਆਇਆ ਮੈਂ ਫਿਰ ਮੰਮਾ ਨੇ ਮੈਨੂੰ ਪੁੱਛਿਆ ਮੈਂ ਕਿਹਾ ਈਜ਼ੀ ਵਿਜ਼ਿਟਿੰਗ ਜੋ ਤਾਂ ਅੰਕਲ ਜੀ ਤੇ ਆਰਾਮ ਨਾਲ ਅੰਕਲ ਜੀ
1: ਹਾਂ ਸਹੀ ਗੱਲ ਹੈ ਫਿਰ ਵੀ ਫਾਈਨ ਦੇ ਤਾ
0: ਫਿਰ ਵੀ ਫਾਈਨ
1: ਗੱਲ ਇਹ ਕਰਨੀ ਪੈਣੀ ਗੱਲ ਆਪਾਂ ਗੱਲ ਕਰਾਂਗੇ ਨਾ
0: ਅਸੀਂ ਸਾਰਾ ਕੁਝ ਜਾਣਦੀ ਹੈ
2: ਕੋਈ ਮੇਰੇ ਸਟੂਡੈਂਟ ਨਹੀਂ ਆਉਂਦੇ ਹੁਣ ਮੈਂ ਟੀਚਰ ਹੀ ਨਹੀਂ ਬਣਨਾ
0: ਹਾਂ ਨਹੀਂ ਨਹੀਂ ਟੀਚਰ ਤੇ ਬਣ ਜਾਣਾ ਅਸੀਂ ਸਟੂਡੈਂਟ ਬਣਾਂਗੇ ਨਾ ਹੁਣ
2: ਮੈਨੂੰ
0: ਗੱਲਾਂ ਦਾ ਟੀਚਰ ਬਣ ਜਾ ਚੱਲ ਬੋਲੀਆਂ ਦਾ ਟੀਚਰ ਬਣਾ ਲੋ ਮੈਨੂੰ ਸੋਰੀ ਤੁਸੀਂ ਬਣ ਜਾ ਮੇਰਾ
1: ਨਵੇਂ ਸਟੂਡੈਂਟ ਰੱਖ ਲੋ
0: ਬੋਲੀਆਂ ਦਾ ਸਟੂਡੈਂਟ ਬਣਾ ਲੋ
1: ਅੰਗਰੇਜ਼ੀ
0: ਦੇ ਟੀਚਰ ਬਣ ਜਾਓ
2: ਦੋ ਚੋਇਸ ਜਾਂ ਮੈਂ ਇੰਗਲਿਸ਼ ਜਾਂ ਮੈਂ ਅੰਗਰੇਜ਼ੀ ਵਾਲੀ ਟੀਚਰ ਬਣਾ ਜਾਂ ਮੈਂ
0: ਅੰਗਰੇਜ਼ੀ ਵਾਲੀ ਠੀਕ ਹੈ ਚਲ

0: ਸ਼ੁਰੂ ਕਰਿਓ ਤੁਸੀਂ ਕਹਿ ਦਿੰਦੇ
1: ਠੀਕ ਆ ਮੈਂ ਨੈਕਸਟ ਮੰਡੇ ਸੁਣਾਉਂ
0: ਓਕੇ ਚਲੋ ਚਲੋ ਮੰਡੇ
2: ਮੈਂ ਅੱਜ ਸੁਣਾਓ ਫਿਰ
0: ਠੀਕ ਆ
2: ਕੀ ਸੁਣਾਵਾਂਗੇ ਛੋਕਰੀ
0: ਹਾਂਜੀ
1: ਅੱਜ ਮੈਂ ਸੁਣਾਉਣੀ ਬੋਲੀ
0: ਹਾਂ ਬੋਲੀ ਹਾਂਜੀ
2: ਵਾਹ
1: ਟਟੀਆਂ ਹੋ ਗਈ ਦੇ ਵਿੱਚ ਆਈਆਂ ਇੱਕੋ ਜੀ ਆ ਮਟਿਆਰਾ ਨਹੀਂ ਭੰਤ ਭੰਤ ਦੀ ਪੌਣ ਬੋਲਿਆ
0: ਬਲ ਬਲ ਬਲ ਬਲ ਬਲ
1: ਭੰਤ ਭੰਤ ਦੀ ਪੌਣ ਬੋਲਿਆ ਹਸਣ ਦੀਆਂ ਸਰਕਾਲਾ ਖੁੱਲ ਕੇ ਨੱਟ ਲੈ ਪੰਜ ਪਤਾਸੇ ਬਾਰਾਂ ਖੁੱਲ ਕੇ ਨੱਟ ਲੈ
2: ਪੰਜ ਪਤਾਸੇ ਬਾਰਾਂ ਖੁੱਲ ਕੇ ਨੱਟ ਲੈ
1: ਬਲ ਬਲ ਬਲ ਬਲ ਬਲ ਚੱਕ ਤੋਰਨ ਤੋਂ ਤੱਕ ਤੇਰਾ

0: ਰੇਨਾ
1: ਬਲੋ
2: ਥੈਂਕ ਯੂ ਸੀਸ ਤੇ ਨੈਕਸਟ ਸਾਡੇ ਨਾਲ ਹੈ ਤਵਨੀਤ ਸਤਿ ਸ਼੍ਰੀ ਅਕਾਲ ਤਵਨੀਤ ਐਂਡ ਸਿਬਲਿੰਗਸ
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਰਾਮ ਰਾਮ ਜੀ
1: ਰਾਮ ਰਾਮ ਜੀ
3: ਤਵਨੀਤ ਸਿਕਸ ਸੈਵਨ ਜੀ
1: ਕੀ ਹਾਲ ਹੈ
2: ਸਿਕਸ ਸੈਵਨ ਜੀ ਕਿਆ
3: ਹਾਂ ਜੀ
2: ਉਹ ਕਿਉਂ ਅੰਕਲ ਪਤਾ ਹੀ ਨਹੀਂ ਆ ਅੰਕਲ ਨੂੰ ਕੁਝ ਵੀ ਨੀ ਪਤਾ ਵੇਲਾ
3: ਗੱਡੀ ਤੇ ਸਿਕਸ ਸੈਵਨ ਲਿਖਿਆ
1: ਨਾ ਅੰਕਲ ਤੋਂ ਇਸ ਬਾਤ ਪੇ ਕਨਫਿਊਜ਼ ਹੋ ਗਏ ਨਾ ਅੰਕਲ ਕਾ ਫੋਨ ਨੰਬਰ ਵੀ ਐਡ ਮੈਂ 674
3: ਦਾਦਾ ਗੱਡੀ ਟੋਗੇ
2: ਹਾਂ ਤੇ ਕੁੱਟ ਨਹੀਂ ਪਈ 67 ਲਿਖ ਕੇ
3: ਨਹੀਂ
2: ਹੈ
3: ਟਿਕਟਾ ਪਈਆ
2: ਅੱਛਾ ਝਿੜਕਾਂ ਹੀ ਪਈਆਂ ਵਾ ਓਕੇ ਓਕੇ
1: ਖਾਲੀ ਵਾਰਨਿੰਗ ਦੇ ਦੀ ਬਾਈ
2: ਯਾਰ ਮੈਂ ਤੁਹਾਨੂੰ ਨਾ ਪਰਮਾਨੈਂਟ ਮਾਰਕਰ ਦਊਂਗਾ ਇਦਾਂ ਕਿਦਾਂ ਹੋਇਆ ਕੱਲੀਆਂ ਝਿੜਕਾਂ ਹੀ ਪਈਆਂ
3: ਹਾਂਜੀ
2: ਕਹਿੰਦਾ ਹਾਂਜੀ
3: ਤੇ ਮੈਂ ਉਈ ਦੀ ਵੀ ਸਾਦਾ ਨਾਲ ਖਰੋਟ ਦਲੀਆ ਐਕਚੁਅਲੀ ਵੀਰ ਦੀ ਬਿਕਸ ਖਾਦਾ ਮੈਂ ਦਲੀਆ ਨਹੀਂ ਖਾਦਾ ਮੈਂ ਉਹਦੇ ਵਿੱਚ ਸ਼ੀਆ ਸ਼ੀਦ ਪਾਇਆ ਖਰੋਟ ਪਾਇਆ ਸ਼ਹਿਦ ਪਾਇਆ ਤੇ
2: ਓਏ ਇੰਨਾ ਕੁਝ
3: ਜਾਮ ਪਾਇਆ
2: ਇੰਨਾ ਕੁਝ ਪਾ ਕੇ ਨਾ ਸੁੱਟਣੀ ਪੈਂਦੀ ਹੁੰਦੀ ਚੀਜ਼ ਤੁਸੀਂ ਤਾਂ ਬੜੇ ਸਕੀਮੀ ਹੋ ਇੰਨੀਆਂ ਚੀਜ਼ਾਂ ਪਾ ਲੈਂਦੇ ਤੁਸੀਂ
3: ਛੋਟੀ
2: ਕੌਲੀ ਕੱਚ ਦੀ ਛੋਟੀ ਕੌਲੀ ਕੱਚ ਦੀ ਤੇ ਅੱਜ ਨਹੀਂ ਓ ਬਚਦੀ ਆ ਗਈ ਓ ਤਾਜ ਦੇ ਹੱਥ ਦੀ
3: ਛੋਟੀ ਕੌਲੀ ਕੱਚ ਦੀ ਪੁਸ਼ ਅਪ ਕੀਤੇ
1: ਕਿੰਨੇ ਓ ਮਾਈ ਗੋਡ
3: ਬੱਲੇ ਟਾਈਮਸ ਤੇ ਕੱਲ ਨੂੰ ਮੈਂ 20 ਟਾਈਮਸ
2: ਓਏ ਬੱਲੇ ਬੱਲੇ ਬੱਲੇ ਯਾਰ ਇੰਨੇ ਸਟਰੋਂਗ ਹੋ ਗਏ ਤੁਸੀਂ
3: 20+20 ਇੱਕ ਇਸ 50 ਮੈਂ 50 ਪੁਸ਼ ਅਪ ਕੀਤੇ
1: ਓਏ ਬਣਦਾ ਇੰਨੇ ਬਦਾਮ ਖੋੜ ਚੀਆ ਸੀਡ ਇਹ ਉਹ
2: ਤੁਸੀਂ ਕੀ ਵੱਡੇ ਹੋ ਕੇ ਕੀ ਰੈਸਲਰ ਬਣਨਾ ਤੁਸੀਂ ਕੀ ਬਣਨਾ
1: ਗਾਮਾ ਭਲਵਾਨ ਸਾਡਾ
3: ਪੁਲਿਸ ਅਫਸਰ
2: ਓ ਅੱਛਾ ਤੁਸੀਂ ਤਾਂ ਸਟਰੋਂਗ ਬਣ ਰਹੇ ਹੋ
3: ਹਾਂਜੀ
2: ਗੁੱਡ ਗੁੱਡ ਗੁੱਡ ਗੁੱਡ ਗੁੱਡ ਕੀ ਸੁਣਾਓਗੇ ਫਿਰ ਅੱਜ
3: ਪੁਲਿਸ ਮੈਂ ਦਾ ਗੁੱਡਾ ਪੰਚ ਖੋਲੂਗੇ
2: ਨਿੱਕੀ ਪੁਲਿਸ ਕੀ ਸੁਣਾਉਂਗੀ ਅੱਜ
3: ਇੱਕ ਬੋਲੀ
2: ਹਾਂਜੀ
3: ਛੋਟੀ ਦੀਦੀ ਡਾਂਸ ਕਲੇ
2: ਸਾਈਕਲ ਵਾਲੀ ਪੁਲਿਸ ਥੈਂਕ ਯੂ
3: ਜਿਹੜੇ ਗਰਾਚ ਹੈਗੀ ਉਹ ਬਲੈਕ ਹੈਗੀ ਟੋਏ ਹੈਗਾ ਜੀਪ ਦਾ ਉਹ ਬਲੂ ਹੈਗੀ

0: ਇੰਨਾ ਕੁਛ ਹੈ,
1: ਪਹਿਲਾਂ ਹੀ ਤਿਆਰੀ ਕਰ ਲਈ।
2: ਹਾਂਜੀ
0: ਬੱਲੇ ਬੱਲੇ, ਫਿਰ
2: ਤੇ ਦੇਖੋ ਪੁਲਿਸ ਪੁਲਿਸ ਕਾ ਐਂਬੂਲੈਂਸ ਤੇ ਫਾਇਰ ਟਰੱਕ ਟੋਏ ਹੈਗਾ।
0: ਓਏ ਬੱਲੇ ਬੱਲੇ ਬੱਲੇ, ਟ੍ਰਿਪਲ
1: ਜ਼ੀਰੋ ਤੋਂ ਘੱਟ ਹੈ ਕਿਤੇ।
0: ਹਾਂ ਇੰਨਾ ਕੁਛ ਹੈ ਤੁਹਾਡੇ ਕੋਲ, ਵੈਰੀ ਨਾਈਸ, ਗੱਲਾਂ ਵੀ ਬੜੀਆਂ ਹੈ ਤੁਹਾਡੇ।
2: ਜਦੋਂ ਬੂਵੀ
0: ਕੁੜੀਓ ਸੈੱਲ ਕੱਢੋ ਇਹਦੀ, ਇਹ ਤੁਹਾਡੀ ਵਾਰੀ ਨਹੀਂ ਜਿਉਣੀ। ਮੈਨੂੰ ਯਾਦ ਆ ਰਿਹਾ, ਜਿੱਦਾਂ ਮੰਨ ਲਓ ਮੱਝ ਪਸਮਾਉਣ ਲਈ ਕੱਟਾ ਨੀ ਛੱਡੀ ਦਾ, ਮੁੜ ਕੇ ਗਈ ਰੇ ਧੱਕੇ ਨਾ ਲਾਉਣਾ।
1: ਬੱਲੇ ਬੱਲੇ ਟ੍ਰਿਪਲ
0: ਇਹ ਵਾਰੀ ਨੀ ਆਉਣ ਦਿੰਦਾ ਤੁਹਾਡੀ ਹੈ ਨਿਕਾ ਜਾ ਦਿੰਦਾ, ਮੈਨੂੰ ਤੇ ਲੱਗਦਾ ਨੀ ਤੁਹਾਨੂੰ ਵਾਰੀ ਦਿੰਦਾ ਵਾ, ਉਹ ਕੱਲਾ ਹੀ ਗੱਲਾਂ ਕਰ ਜਾਂਦਾ। ਉਹ
1: ਕਿੰਨੀਆਂ ਸਾਰੀਆਂ
0: ਤੁਹਾਡੀ ਤੇ ਵਾਰੀ ਖਾ ਗਿਆ, ਹੁਣ ਕੀ ਕਰੀਏ, ਹੁਣ ਕੀ ਕਰੀਏ, ਤੁਹਾਡੀ ਤੇ ਵਾਰੀ ਖਾ ਗਿਆ। ਹਾਂ ਨੈਕਸਟ ਡੇ ਵੀਰ ਜੀ ਦੀ ਖਾਓਗੀ, ਕੀ ਸੁਣਾਓਗੇ? ਚੰਗੀ ਤਰ੍ਹਾਂ ਸੁਣਾਓ ਅੱਜ, ਕੱਲ ਉਹਦੇ ਕੋ ਨਾ ਵਧੀਆ ਨਹੀਂ ਸੁਣਾਏਗਾ, ਤੁਸੀਂ ਹੁਣ ਹੋਰ ਵਧੀਆ ਸੁਣਾਓ।
2: ਸਾਡੇ ਕਲੇ ਸਭ ਚਿੜੀਆ ਆਈਆ, ਚਿੜੀਆ ਆਈਆ ਚਾਲ, ਇੱਕ ਦੀ ਲੱਤ ਸੀ ਟੁੱਟੀ ਹੈਗੀ, ਡਿੱਗ ਗਈ ਮੂਸੇ ਪਾਦ, ਦੂਜੀ ਸੀ ਕੰਬਾ ਤੋਂ ਖਾਲੀ, ਤੀਜੀ ਅੱਖੋਂ ਕਾਣੀ, ਚੌਥੀ ਦਿਸਦੀ ਸਾਬਤ ਸੂਰਜ, ਉਹ ਚਿੜੀਆ ਦੀ ਰਾਤ।
0: ਓਏ ਉਹ ਚਿੜੀਆਂ ਦੀ ਰਾਣੀ, ਨਿੱਚੀ ਚੀ ਨਿੱਚੀ ਚੀ ਨਿੱਚੀ ਚੀ ਕਰਦੀਆਂ ਨੇ, ਚਿੜੀਆਂ ਆਈਆਂ ਆਈਆਂ ਨੇ, ਚੀ ਚੀ ਕਰਦੀਆਂ ਨੇ, ਚੀ ਚੀ ਚੀ ਚੀ ਪੂੰਜਾ ਸੜਿਆ ਨੀ, ਮਾਂ ਮੇਰਾ ਚੀ ਚੀ ਚੀ ਚੀ ਚੀ ਚੀ ਪੂੰਜਾ ਸੜਿਆ ਨੀ, ਚੀ ਚੀ ਚੀ ਚੀ
1: ਬੜੀ ਚਿੜੀ ਸਾਰ ਛੜੀ ਜਾ।
0: ਥੈਂਕ ਥੈਂਕ ਯੂ ਐਸ਼ਨ,
1: ਥੈਂਕ ਯੂ
0: ਦੀਦੀ
2: ਨਾਲ ਗੱਲ ਕਰ ਲੋ। ਹਾਂਜੀ
0: ਲਿਆਓ
1: ਦੀਦੀ। ਸਤਿ ਸ੍ਰੀ ਅਕਾਲ ਅੰਕਲ
2: ਜੀ ਤੇ ਰਾਮ ਰਾਮ ਅੰਕਲ ਜੀ। ਸਤਿ
0: ਸ੍ਰੀ ਅਕਾਲ, ਠੀਕ ਆ? ਤੁਸੀਂ ਚੰਗੀਆਂ ਚਿੜੀਆਂ ਤੋਰੀਆਂ ਕੱਲ ਦੀਆਂ
1: ਹੈ। ਓਕੇ ਦੀਦੀ ਨੂੰ ਸੁਣਾਉਣਾ ਨੀ ਆਇਆ ਕੱਲ, ਵਧੀਆ ਅੱਜ ਮੈਂ ਸੁਣਾਵਾਂਗੀ ਵਧੀਆ,
0: ਚੰਗੀ ਤਰ੍ਹਾਂ ਨਹੀਂ।
2: ਬਿਕੋਜ਼ ਕੱਲ ਐਸ਼ਨ ਤੇ ਵੀਜੀ ਮੇ ਪਿੱਛੇ ਤੋਂ ਰੋਲਾ ਪਾ ਰਹੇ ਸੀ ਤੇ ਫਿਰ ਉਹ ਕੰਫਿਊਜ਼ ਹੋ ਗਏ ਤੇ ਫਿਰ ਮੰਮਾ ਦਾ ਵਿੱਚ ਫੋਨ ਆ ਗਿਆ।
1: ਚਿੜੀਆਂ ਫਿਰ ਇਧਰ ਉਧਰ ਹੋ ਗਈਆਂ,
0: ਚਿੜੀਆਂ ਦਾ ਪੂੰਜਾ ਐਵੇਂ ਪੁੱਟਿਆ ਗਿਆ ਨਜਾਇਜ਼ ਹੀ, ਹਨਾ। ਅੱਜ ਕੀ ਸੁਣਾਓਗੇ ਫਿਰ?
2: ਇੱਕ ਗਾਣਾ
0: ਜੀ,
2: ਉਸ ਤੋਂ ਪਹਿਲਾਂ ਮੈਂ ਪਿੰਡੀ ਦਾ ਸੋਹਰੇ ਨਾਲ ਗੱਲ ਕਰਦੀ, ਉਹ ਕਹਿੰਦੇ ਮਜ਼ਦੂਰ ਹੈ ਵਿਆਹ ਦਾ।
0: ਪਿੰਡੀ ਦੇ ਸੋਹਰੇ ਨਾ, ਸੋਹਰੇ ਤੇ ਕੁੜੀਏ
2: ਵਿਆਹ ਕਰਾ ਦੋ,
0: ਸੋਹਰੇ ਤੇ ਕੁੜੀਏ ਬਾਅਦ ਚ ਬਣਨੇ ਆ, ਪਹਿਲਾਂ ਤੇ ਉਹਦੇ ਪਿਓ ਨਾਲ ਗੱਲ ਹੋਣੀ ਨਾ, ਪੇਕਿਆਂ ਨਾਲ ਗੱਲ ਹੋਣੀ ਪਹਿਲਾਂ।
2: ਕਾਲੀ ਕਾਲੀ ਗੱਲ
0: ਕਿਹਦੇ ਨਾਲ ਕੀਤੀ ਆ?
2: ਕਾਲੀ
0: ਗੱਲ ਪਿੰਡੀ ਦੇ ਡੈਡੀ ਕੌਣ ਹੈ ਭਲਾ? ਪਿੰਡੀ ਦੇ ਡੈਡੀ ਦਾ ਕੀ ਨਾਮ ਹੈ?
2: 6-7
0: ਨਾ
1: ਪਿੰਡਾ ਦੇ,
0: ਹਾਂ 6-7 ਥੋੜੀ ਹੁੰਦਾ ਵਾ ਪਿੰਡੀ ਦਾ ਡੈਡੀ, ਉਹ ਸਬਜ਼ੀ ਹੁੰਦਾ ਵਾ, ਪਿੰਡੀ ਦਾ ਡੈਡੀ ਵੀ ਸਬਜ਼ੀ ਹੋਊਗਾ।
2: ਕੱਦੂ?
0: ਹਾਂ ਨਹੀਂ ਨਹੀਂ, ਕੱਦੂ ਤੇ ਉਹਦਾ ਸਰਨੇਮ ਆ, ਉਹਦਾ ਨਾਂ ਚੱਪਣ ਸਿੰਘ ਕੱਦੂ,
1: ਟਿੰਡੇ ਉਹਦੇ ਕਜ਼ਨ ਹੈ।
0: ਹੋਈ ਉਹਨਾਂ ਨਾਲ ਗੱਲ? ਤੁਹਾਡੇ ਕੋਲ ਨੰਬਰ ਹੀ ਨਹੀਂ ਹੋਣਾ ਉਹਦਾ?
2: ਹਾਂਜੀ ਹੈ, ਸਾਡੇ ਘਰੇ ਹੈਗੀ
0: ਨਾ, ਤੁਹਾਡੇ ਕੋਲ ਫੋਨ ਨੰਬਰ ਹੀ ਨਹੀਂ ਹੈਗਾ ਉਹਦਾ? ਤੁਹਾਨੂੰ ਮੈਂ ਨੰਬਰ ਭੇਜੂਗਾ, ਤੁਹਾਨੂੰ ਮੈਂ ਚੱਪਣ ਦਾ, ਉਹਨੂੰ ਕਾਲ ਕਰਿਓ।
2: ਤੁਸੀਂ ਕਦੀ ਭੇਜੋਗੇ ਵੀ
0: ਨਹੀਂ? ਨਾ ਮੈਂ ਹੁਣੇ ਭੇਜੂਗਾ।
1: ਨਹੀਂ ਫੇ ਕੀ ਗੱਲ ਹੋਈ ਸੋਹਰੇ ਨਾਲ?
2: ਕਹਿੰਦੇ ਮਨਜੂਰ ਹੈ, ਮੈਂ ਕੱਲ ਵਾਰ
1: ਕਬੂਲ ਹੈ ਕਬੂਲ ਹੈ
0: ਚਲੋ
2: ਮੰਨ ਲੈਣੇ, ਉਹਨੂੰ ਜਵਾਕ ਚਾਹੀਦੇ।
0: ਅੱਛਾ ਜਵਾਕ ਨੀ ਟਿੰਡੇ ਚਾਹੀਦੇ
2: ਜੋ ਵੀ ਹੈ
1: ਤਾਂ ਹੀ ਕਹਿਣਾ ਇੱਥੇ ਟਿੰਡੇ ਲੈਣਾ
0: ਚਲੋ ਫਿਰ ਭਿੰਡੀ ਦੇ ਵਿਆਹ ਦੀਆਂ ਤਿਆਰੀਆਂ ਕਰੀਏ ਫਿਰ ਹਨਾ ਨਾਲੇ ਨੀਸ਼ਾ ਬਾਨੂ ਆਈ ਆ ਭਿੰਡੀ ਦੇ ਵਿਆਹ ਤੇ ਨੀਸ਼ਾ ਬਾਨੂ ਲਾਉਣੇ
2: ਉਹਦਾ ਹੈਗਾ ਅਪ੍ਰੈਲ ਨਹੀਂ ਅਗਸਟ 27, 2026
0: ਅੱਛਾ ਉਹ ਦਿਨ ਵਿਆਹ ਕਰਨਾ
2: ਹਾਂਜੀ
0: ਚਲੋ ਠੀਕ ਹੈ ਫਿਰ ਪੱਕੀ ਹੋ ਗਈ ਡੇਟ ਤੁਸੀਂ ਕਾਰਡ ਬਣਾ ਲਓ ਕਾਰਡ ਡਿਜ਼ਾਈਨ ਕਰ ਲਓ ਤੇ ਫਿਰ ਆਪਾਂ ਵੰਡ ਦਿੰਦੇ ਸਾਰਿਆਂ ਨੂੰ ਲਿਸਟ ਬਣਾ ਲਓ ਕਿਹਨੂੰ ਕਿਹਨੂੰ ਸੱਦਣਾ ਠੀਕ ਹੈ ਓਕੇ ਕੀ ਸੁਣਾਓਗੇ ਫਿਰ
2: ਇੱਕ ਗਾਣਾ
0: ਹਾਂਜੀ
1: ਸੁਣਾਓ

0: করে ব্যান্ডি ভান্দি আতে পিয়ন্দি গড ডেভিস চিলার দন্দি
1: না নিজি
0: গল্লা গল্লা রোজ শুনন্দি সানু নবী বুঝাতা পন্দি সানু নানি জি মেরি নানি জি
2: নানি জি
0: মেরি
2: মেরি নানি
0: নানি
2: জি
0: জি
1: বড়ি
0: নানি জি
1: প্যারি।
0: মেরি নানি নানি জি নানি জি মেরি নানি জি বড়ি প্যারি নানি জি বলে বলে শাবা শাবা
1: বলে বলে শাবা শাবা নানি মেরি মোর নি কো মোর লে গয়ে।
0: পতা মেরি নানি জি সানু মারদি।
1: ওহো কেউ?
0: বিকজ মাম্মা নু মারদি।
1: ওহো
2: তুই নানি নু প্যার দে নারে প্যার খিচ লে বাবা।
1: এই স্টোরি আপা কাল শোনাঙ্গে ফির ঠিক আছে।
0: Story?
1: हाँ ये वाली मम्मा नू मारन वाली नानी दे मम्मा नू मारन वाली ठीक है। ओके थैंक यू पुत्तो। थैंक यू
0: बाय सशिकाल।
1: थैंक यू थैंक यू थैंक यू थैंक यू सशिकाल। थैंक यू जी। ते हुण कर लियो भी जिन्हें करना वा। ते मन्नत कहिंदे कबीर जी आ गया मैसेज मन्नत दे मामा जी दा। अच्छा लै मन्नत सवेरे सवेरे लै दा ओके रिपोर्ट हो गया कम। सशिकाल जी तुहानू सारयां नू ਸਰਬੱਤ ਦੇ ਭਲੇ ਦੀ ਕਹਿੰਦੇ ਅਰਦਾਸ ਕਰਦੇ ਹਾਂ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ। ਧੰਨਵਾਦ ਤੁਹਾਡਾ ਰੁਪਿੰਦਰ ਜੀ। ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਫਤਿਹ ਨੂੰ ਕੱਲ੍ਹ ਕਿਹੋ ਤੂੰ ਬੁਝਾਰ ਤਾਂ ਰੇਡੀਓ 'ਤੇ ਪਾਉਣਾ ਤਾਂ ਕਰਕੇ ਸਾਰੇ ਲਿਸਨਰਸ ਪਾਰਟੀਸਪੇਟ ਕਰਦੇ ਆ ਜਵਾਬ ਦੇਣ ਦੇ ਲਈ ਸੋ ਕੋਈ ਫਾਈਨ ਨਹੀਂ ਬਣਦਾ। ਇਹ ਤੁਸੀਂ ਕਿਹੋ ਭਰਾ ਸਾਨੂੰ ਤਾਂ ਇਹ ਵੀ ਕਹਿਣ 'ਤੇ ਫਾਈਨ ਹੋ ਜਾਣਾ
2: ਉਹ ਤਾਂ ਲਈ ਫਿਰਦਾ ਨਾਲ ਕੱਟ ਕੇ ਭਰੇ
1: ਉਹਦੇ ਭਾਅ ਜਦੋਂ ਮਿਲਦਾ ਉਹਨੇ ਬੈਗ ਭਰਿਆ ਹੁੰਦਾ ਫਾਈਨਾਂ ਨਾਲ। ਸਤਿ ਸ਼੍ਰੀ ਅਕਾਲ। ਅਤੇ ਨਵਪ੍ਰੀਤ ਜੀ ਕਹਿੰਦੇ ਨੇ ਕਿ $184 ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਰੇਟ ਹੋ ਗਿਆ 22 ਕੈਰੇਟ ਦਾ
2: ਲਿਆ।
1: ਕੱਲ੍ਹ ਦਿਨ ਨਹੀਂ, ਕੱਲ੍ਹ ਦੇ ਨਾਲੋਂ $2 ਵਧਿਆ ਸਗੋਂ।
2: ਅੱਛਾ
1: ਪਰਸੋਂ ਵਾਲਾ ਰੇਟ ਹੋ ਗਿਆ, ਕੱਲ੍ਹ ਸਗੋਂ 82 ਹੋ ਗਿਆ। ਥੈਂਕ ਯੂ ਜੀ, ਧੰਨਵਾਦ ਤੁਹਾਡਾ। ਗੁੱਡ ਮੋਰਨਿੰਗ ਅਤੇ ਤੁਸੀਂ ਢਿੱਲੋਂ ਸਾਹਿਬ ਹੁਣ ਕਰ ਲਿਓ ਕਾਲ ਤੁਸੀਂ ਅਤੇ ਮਿਹਰਬਾਨੀ। ਗੁੱਡ ਮੋਰਨਿੰਗ, ਦਿਸ ਇਜ਼ ਜਗਜੀਤ ਗਿੱਲ। ਅਤੇ ਧੰਨਵਾਦ ਜੀ, ਮਿਹਰਬਾਨੀ। ਅਤੇ ਕਹਿੰਦੇ ਨੇ ਕਿ ਤਸਮਾਨੀਆ ਤੋਂ ਆਏ ਆਪਾਂ ਵਾਜ਼ ਇਨ ਮੈਲਬਨ ਲਾਸਟ ਵੀਕ ਅਤੇ ਲਾਫਟਰ ਥੈਰੇਪੀ ਪ੍ਰੋਗਰਾਮ ਇਜ਼ ਇਨ ਡੀਡ ਏ ਗੁੱਡ ਮੋਰਨਿੰਗ ਥੈਰੇਪੀ ਫੋਰ ਆਲ ਲਵ ਦਾ ਸ਼ੋ ਐਂਡ ਦਾ ਕਿਡਜ਼ ਟੋਕ ਆਈ ਵਿਲ ਬੀ ਫਸਟ ਸਟੂਡੈਂਟ ਟੂ ਅਸੀਸ ਫੋਰ ਹਰ ਬੋਲੀਆਂ ਕਲਾਸ। ਲੈ ਅਸੀਸ
2: ਹੋ ਗਿਆ ਕਲਾਸਾਂ ਸਟਾਰਟ।
1: ਹਾਂ ਵੇਖ ਲਾ,
2: ਟਾਈਮ ਕੱਢ ਲੈਣ ਬਸ ਪੜਾ।
1: ਹਾਂ ਵੇਖ ਲਾ, ਤੇਰਾ ਇੱਕ ਸਟੂਡੈਂਟ ਹੋਰ ਆ ਗਏ, ਸਾਡਾ ਜਮਾਤੀ ਆ ਗਏ ਇੱਕ ਹੋਰ।
2: ਫੋਟੋ ਵੇਖੇ ਨਾ
1: ਅਸੀਂ ਦੋ ਦੋ ਜਮਾਤੀ। ਅਤੇ ਥੈਂਕ ਯੂ ਤੁਹਾਡਾ ਜੀ, ਮਿਹਰਬਾਨੀ। ਅਤੇ ਢਿੱਲੋਂ ਸਾਹਿਬ ਤੁਸੀਂ ਆਉਣੇ ਰੋ, ਕੀ ਹਾਲ ਚਾਲ ਹੈ? ਹੈਲੋ
3: ਦੋ
2: ਤਿੰਨ ਹਫ਼ਤੇ ਚੱਲਣੇ ਆ ਵਿਆਹ ਦੇ ਚੱਕਰ ਨੂੰ, ਦੋ ਤਿੰਨ ਦਿਨ ਹੈ, ਦੋ ਤਿੰਨ ਦਿਨ ਹਫ਼ਤੇ ਲੈ ਗਏ ਖਿੱਚ ਕੇ।
3: ਕੁਛ ਨੀ ਚਾਹੀਦਾ ਨਹੀਂ ਨਹੀਂ ਇੱਕ ਗੱਲ ਹੈਗੀ, ਬੜੀ ਪੋਜ਼ਿਟਿਵਿਟੀ ਪਈ ਬੱਚੇ ਚ ਹਨਾ। ਮੈਂ ਤੇ ਸੱਚੀ ਗੱਲ ਹੈ, ਨਹੀਂ ਤੇ ਅੱਜ ਕੱਲ੍ਹ ਦੇ ਆਉਂਦਾ ਵੀ ਨਹੀਂ ਜਵਾਕ ਚਾਹੀਦੇ ਨੀ ਹੈ, ਵਿਆਹ ਭਾਵੇਂ ਕਰਾਓ ਨਾ ਕਰਾਓ ਬੱਚਿਆਂ ਤੋਂ।
1: ਵੈਕਸੀਨੇਸ਼ਨ ਬੱਚਿਆਂ ਚ ਹੋਣੀ ਬਹੁਤ ਜ਼ਰੂਰੀ ਹੈ ਭਾਈ।
3: ਨਹੀਂ ਬਹੁਤ ਵਧੀਆ ਗੱਲ, ਮੈਂ ਮਾਂ ਪਿਓ ਨੇ ਬੜੀ ਸਲਾਮ ਤਗੜੀ ਆ ਬਈ, ਸਹੀ ਗੱਲ ਹੈ ਨੀ ਤੇ ਅੱਜ ਕੱਲ੍ਹ ਦੇ ਬੱਚਿਆਂ ਦਾ ਨਾ ਨਾ ਨਾ ਆਪਾਂ ਨੂੰ ਕੋਈ ਬੋਝ ਨੀ ਚੱਕਿਆ ਜਾਂਦਾ,
1: ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ, ਬੌਂਦਲੇ ਜੇ ਫਿਰਦੇ ਆ।
3: ਅੱਛਾ ਸਿੰਧੂ ਦੇ ਮਿੰਦੂ ਬੈਠੇ ਹੁੰਦੇ ਆ, ਤੇ ਮਿੰਦੂ ਵਿਚਾਰਾ ਥੋੜਾ ਜਿਹਾ ਸਿੱਧਾ ਬੰਦਾ ਹੁੰਦਾ ਵਾ, ਸਕੂਲ ਚ ਕੱਲ ਘੱਟ ਗਿਆ ਹੁੰਦਾ। ਉਹ ਕਹਿੰਦਾ ਓਏ ਓਏ ਓਏ ਵੱਡੇ ਭਾਈ ਉਹ ਗੱਲ ਸੁਣ ਮੇਰੀ, ਤੈਨੂੰ ਕੁਛ ਪਤਾ ਲੱਗਾ? ਕਹਿੰਦਾ ਕੀ ਗੱਲ ਹੋਈ ਆ? ਕਹਿੰਦਾ ਉਹ ਲੰਬੜਾਂ ਦੀ ਕੁੜੀ ਨੂੰ ਆਇਲਸ ਦੀ ਬਿਮਾਰੀ ਹੋ ਗਈ, ਉਹਨੂੰ ਆਸਟ੍ਰੇਲੀਆ ਲੱਗ ਚੱਲੇ।
1: ਅੱਛਾ
3: ਬਿਮਾਰੀ ਹੋ ਗਈ ਆਇਲਸ ਦੀ, ਉਹਨੂੰ ਆਸਟ੍ਰੇਲੀਆ ਲੱਗ ਚੱਲੇ, ਇੱਥੇ ਇਲਾਜ ਨੀ ਹੋਇਆ। ਕਹਿੰਦਾ ਉਹ ਭਲਿਆ ਮਾਨਸਾ ਉਹ ਮੂਰਖਾ, ਜੇਕਰ ਚਾਰ ਅੱਖਰ ਪੜ ਜਾਣਾ ਤੇ ਤੈਨੂੰ ਪਤਾ ਲੱਗ ਗਿਆ ਇਹਨੂੰ ਆਈਲੈਟਸ ਕੀਤਾ, ਉਹਨੂੰ 7.5 ਬੈਂਡ ਆਏ, ਆਸਟ੍ਰੇਲੀਆ ਚੱਲੀ ਹੈ ਪੜ੍ਹਨ।
1: ਅੱਛਾ ਅੱਛਾ ਪਹਿਲਾਂ ਇਹ ਇਹ ਦੱਸੋ ਵੀ ਮੁੱਕਿਆ ਕੌਣ ਅਗਲਾ ਜਿਹਦੇ ਨਾਲ ਗਈ। ਮੈਂ ਖਰੇ ਅਗਲਾ ਪੂਰਾ ਹੋ ਗਿਆ ਜੇ ਨਾਲ ਗਈ।
3: ਗੱਲ
2: ਅਸੀਂ ਚੁੱਕ ਲਈ ਸੀ,
1: ਗੱਲ ਅਸੀਂ ਵੇਖੋ ਓਨਾ ਚਿਰ ਨੀ ਚੁੱਕੀ ਜਿੰਨਾ ਚਿਰ ਸਾਨੂੰ ਇਹ ਨੀ ਪਤਾ ਲੱਗਾ ਵੀ ਸਰਟੀਫਿਕੇਟ ਅਸਲੀ ਆ ਕਿ ਨਕਲੀ। ਇਸ ਕਰਕੇ ਥੋੜੀ ਜਿਹੀ ਵੇਸਟ ਹੋਈ
2: ਜਦੋਂ ਤੱਕ ਇੱਥੇ ਲੈਂਡ ਦੀ ਹੋਈ ਨਾ। ਸਾਨੂੰ ਇਹ ਨੀ ਪਤਾ ਲੱਗਣਾ ਹਸਣਾ ਕਿਸੇ ਤੇ।
3: ਨਹੀਂ ਅੱਜ ਕੱਲ ਚੁਟਕਲੇ ਏਦਾਂ ਦੇ ਹੁੰਦੇ ਆ ਨਾ, ਜਿੱਦਾਂ ਦੀ ਜਿੱਦਾਂ ਦੀ ਕਹਾਣੀ ਸੁਣਾਈ ਓਸ਼ੋ ਨੇ ਕੱਢਿਆ ਕੋਈ ਨੀ ਦਾਤਾ ਮਗਰੋਂ ਵੀ ਬਾਬੇ ਨੇ ਉਹਨਾਂ ਨੂੰ ਰੱਖਿਆ ਬੀਬੀਆਂ ਨੂੰ ਕਿ ਨਹੀਂ ਰੱਖਿਆ।
1: ਵਾਹ ਵਾਹ,
2: ਕਿੱਥੇ ਲਿਆ ਕੇ ਗੱਲ ਹੋਲੇ, ਕਿੱਥੇ ਗੱਲ
1: ਲੈ, ਹਲੇ ਉੱਥੇ ਤੁਰੇ ਫਿਰਦੇ ਆ
2: ਇਹ ਉਸੇ ਸ਼ਸ਼ੁਪਨ ਚ ਪਏ।
1: ਬੀਬੀਆਂ ਨਹੀਂ ਰੱਖੀਆਂ ਹੁੰਦੀਆਂ ਨਾ, ਉਹਨਾਂ ਨੂੰ ਹੌਸਲਾ ਦੇਣ ਦੇ ਹੁੰਦੇ ਜਾ।
3: ਆਸ਼ਰਮ ਚ ਉਧਰ ਧਿਆਨ ਗਿਆ ਬਾਬਾ ਡਿੱਗ ਪਿਆ, ਬੇਹੋਸ਼ ਹੋ ਗਿਆ ਭਾਪੀ ਜਦੋਂ ਉਹਨੇ ਆਖਿਆ ਵੀ ਲੈਣ ਜਾਣੇ ਆ।
1: ਨਹੀਂ ਥੈਂਕ ਯੂ ਤੁਹਾਡਾ, ਤੁਸੀਂ ਏਡੇ ਧਿਆਨ ਏਡਾ ਧਿਆਨ ਦਿੱਤਾ ਬੀਬੀਆਂ ਵੱਲ। ਵੇਖੋ ਜਿਹੜੀ ਜਿਹੜੀ ਲਾਸਟ ਵਾਲੀ ਸੀ ਨਾ ਉਹ ਤੇ ਰੱਖ ਲਈ ਸੀ ਬਾਬੇ ਨੇ, ਬਾਕੀ ਬਾਕੀ ਤਿੰਨਾਂ ਦਾ ਕਰ ਲਓ ਪਤਾ।
3: ਉਹ ਰੱਖ ਲਈ ਤਾਂ ਜਲਕਟਰੇ ਉੱਥੇ ਪਿਆ ਬਣਿਆ, ਬਾਅਦ ਜਲਕਟਰੇ ਚ ਟਾਪੂ ਜਿਹੜਾ ਬਣਿਆ ਨਾ।
2: ਅੱਛਾ
1: ਢਿੱਲੋ ਜੀ ਕਰਨ ਨੂੰ ਫਿਰਨ ਡੇ ਆ, ਇਹਨਾਂ ਦੀ ਇਮੇਜੀਨੇਸ਼ਨ ਘੱਟ ਹੈ ਤਾਂ ਨਿਆਣਿਆਂ ਨਾਲ
2: ਕਿੱਥੇ। ਨਿਆਣੇ ਵੀ ਸਾਡੇ ਹੀ ਨੇ ਜੇ ਸਾਡੀ ਨੀ ਮੁੱਕੀਆਂ ਇਹਦਾ।
1: ਥੈਂਕ ਯੂ ਮਨਦੀਪ ਜੀ, ਥੈਂਕ ਯੂ ਅਮਰ ਜੀ, ਥੈਂਕ ਯੂ ਅਜੀਤ ਬੁੱਟਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਗੁਰਜੀਤ ਜੀ ਧੰਨਵਾਦ ਤੁਹਾਡਾ, ਅਤੇ ਸੁਖਦੀਪ ਘੁੰਮਣ ਜੀ ਕਹਿੰਦੇ ਬੜੀ ਖੂਬਸੂਰਤ ਸੀ ਅੱਜ ਦੀ ਕਹਾਣੀ, ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਮਿਹਰਬਾਨੀ। ਰਜਿੰਦਰ ਪਾਵਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ। ਸੇਖੋ ਸਾਹਿਬ ਕਹਿੰਦੇ ਨੇ ਕਿ ਗੁੱਡ ਮਾਰਨਿੰਗ, ਅਤੇ ਪਰਮਜੋਸਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ। ਜਤਿੰਦਰ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ। ਕੁਲਤਾਰ ਜੀ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਲੱਗੀ, ਬਹੁਤ ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਐਪਰੀਸੀਏਸ਼ਨ ਦੇ ਲਈ। ਅਤੇ ਜਗਨ ਜੀ, ਚਲੋ ਜਗਨ ਨਹੀਂ ਕਹਿ ਲੈਂਦੇ, ਧੰਨਵਾਦ ਤੁਹਾਡਾ, ਮਿਹਰਬਾਨੀ, ਅਤੇ ਥੈਂਕ ਯੂ ਤੁਹਾਡਾ ਐਪਰੀਸੀਏਸ਼ਨ ਦੇ ਲਈ। ਅਤੇ ਇਸੇ ਤਰ੍ਹਾਂ ਹੱਸਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM
4: ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
5: ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋ ਜੂ,
5: ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ।
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ। ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ।
7: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
8: ਸੂਰਜ ਦੇਵਤਾ
7: ਕੀ ਮਤਲਬ?
8: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
7: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
8: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
9: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au।
10: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
11: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
12: ਭੋਲੇ ਨੇ ਕਸੂਤੇ ਫਸਾਤੇ।
11: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2 ਗੋ ਚੈਟਸਟਨ ਫੋਰਡ ਡੈਂਟਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ। ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੇਡੀ ਸੈਟ ਫੋਰਡ।
13: ਹਾਂਜੀ ਹਾਂਜੀ

रेडियो हाँ जी 1674 AM 23 जून 2026 और मंगलवार दे शाम लेके आए हैं खबर भारत आस्ट्रेलिया दियां दुनिया जहान दियां भी ने NSW दे विच बजट पेश किता गया की कुछ पाया है तुसी जेकर NSW च रहने हो और किथे किथे खर्चे होणगे उन्हां दी सांझ तुहाडे नाल पावांगे और आखिरकार ग्रीनस पार्टी दी हमायत दे नाल CGT ते नैगेटिव गियरिंग नूं लैके जिहड़ा बिल सी उह पार्लीमेंट दे विच लियांदा गया। पॉलिन हैनसन ने कुछ ऐसियां टिप्पणियां कीतियां जिहड़ियां कि आने वाले समय दे विच भारी वी पै सकदियां ने, पर की कुछ होया है आस्ट्रेलिया दी पार्लीमेंट दे विच अज स्टेट पार्लीमेंट है ते चाहे फैडरल पार्लीमेंट है सारे लेखे जोखे तुहाडे तक लैके आवांगे। और भारत दे विच लखनऊ दे अंदर जिहड़ी अग लगी सी जिस च 15 बच्चों की मौत हुई है उसदे हुण कारण सामने आ रहे हैं, पर पहला इंटरनेशनल न्यूज़ दे नाल शुरुआत करते हैं। भारत ते आस्ट्रेलिया दियां खबरां मगरों सांझियां करांगे ते जांदे जांदे तुहानूं फीफा विश्व कप दियां अपडेट्स भी दिंदे होए चलांगे। इंटरनेशनल न्यूज़ दे नाल शुरुआत प्रोग्राम न्यूज़ रूम। गज़ा पट्टी तो सब तो पहला खबर जिथे जंगबंदी दे दावियां दे विचकार इजराइल अपनियां हरकतां तो बाज नहीं आ रहा और एक ऐसी दिल दहला देने वाली घटना सामने आई है। सोमवार दे दिन गज़ा शहर दे रिमल जिले दे विच एक 16 साला स्कूली विद्यार्थन दी मौत हो गई जदों अपनी 11वीं दी प्रीख्या देन जा रही सी। हमले दी पुष्टि करदे हां इजराइली फौज ने मन्निया है कि उन्हां दा निशाना हमास दा एक लड़ाकू सी, एक अतवादी सी। हालांकि फौज ने एक नागरिक की जानी नुकसान की रिपोर्टा की पुष्टि भी कर दी है। 3 होर लोग जख्मी भी हुए ने। घटना स्थान तो प्राप्त वीडियो दे विच साफ दिख रहा है कि किस तरीके दे नाल वाहन सड़क दे उत्ते निशाना बनाए गए ने। सड़क दे उत्ते खून दे निशान भी दिख रहे ने। इस विद्यार्थन की लाश नूं गज़ा दे अल शिफा हस्पताल लिया गया जिथे उसकी मां ते सैकड़िया फलिस्तीनिया ने हंजुआ भरी अंतम विदायगी दी। इस वक्त कुछ होर किता भी नहीं जा सकता। हालांकि जंगबंदी का समझौता लागू है। अक्तूबर 2025 दे विच इह समझौता हो गया सी कि इजराइल ते गज़ा पट्टी दे विच यानी हमास दे दरमियान समझौता होया सी, पर गज़ा दे सेहत मंत्रालय दे मुताबक इजराइल रुकिया नहीं है। उदो बाद हमास ने कोई हमला इजराइल च किता होवे ना होवे, पर इजराइल लगातार जंगबंदी दे समझौते की उलंघना कर रहा है और 1000 तो वधेरे फलिस्तीनी मारे जा चुके ने। पर जेकर 7 अक्टूबर 2023 तो शुरू होया है संघर्ष इस दी सांझ पाईए तां इजराइल ने हुण तक 73,000 तो वधेरे फलिस्तीनियां दी जान लै लई है जिस दे विच लगभग अद्धियां औरतां ते बच्चे ने। उधर इजराइल दी फौज ने इस दे उत्ते स्पष्टीकरण दिंदिया कहा है कि उन्हां नूं सिर्फ उन्हां लोकां नूं ही निशाना बनाया जांदा है जो सुरक्षा दे लिहाज दे नाल इजराइल दे वास्ते खतरा पैदा कर सकदे ने। हालांकि ताज़ा घटना दे विच मासूम लोकां नूं मारे जाने दे उत्ते एक बार फिर तो सवाल उठे ने, पर दुनिया भर दे विच इन्ना कुछ हो रहा है कि कौमांतरी मीडिया दा इन्हां खबरां दे वल फिलहाल ध्यान नहीं जा रहा। उत्थे स्विट्जरलैंड दे विच ईरान ते अमरीका दी गलबात खत्म हो गई जिस दे विच ईरानी वफद दे जिहड़े विच शामिल सी मुहम्मद बगर गलीबाफ उन्होंने मीडिया दे नाल गलबात करदिआं कहा है कि वह अमरीकी राष्ट्रपति डोनल्ड ट्रंप की धमकी तो नाराज़ होकर बैठक छड़ के भी चले गए सी, जिस तों बाद अमरीकी धिर ने बैठक की मंग भी की। ईरान दे हैदराबाद कौंसुलेट ने गलीबाफ की एक वीडियो भी सांझी की है जिस दे विच मीडिया दे नालों गलबात कर रहे हैं। गलीबाफ कह रहे हैं कि 80 मिनट की गलबात तो बाद मैनू पता चलिया कि ट्रंप साडे राष्ट्रपति ते साडे वफद दे बारे गल्लां कर रहे हैं ते हमले करन दी धमकी दे रहे हैं। मैं अमरीकी उपराष्ट्रपति JD वेंस नूं कहा कि तुसी इत्थे गलबात करन आए हो, को समझौते दे विच इह शर्त पहली सी कि कोई धमकी या दबाव दे विच समझौता नहीं होना चाहिए, जबकि अज ही तुहाडे राष्ट्रपति ने धमकी दे छड्डी ते हुण इह समझ लो कि असी इस गलबात नूं अगे नहीं तोर सकदे। गलीबाफ ने अगे भी कहा कि असी गलबात लगभग खत्म ही कर दित्ती सी, मीटिंग तो बाहर आ गए सी, वापस नहीं सी गए। बाद दे विच अमरीकी धिर ने विचोलगी धिर दे जरिए एक होर बैठक की मंग की, हालांकि असी मना कर दिता। कतर ते पाकिस्तान की विचोलगी धिर साडे कोल आई, उन्होंने कहा कि असी उन्हां नाल गल करांगे, पर असी सीधे अमरीकी धिर दे नाल मुड़ के गलबात नहीं की। वैसे यह जैसे नूं तैसे वाली गल है, हुण तक अमरीकी राष्ट्रपति अपने हिसाब दे नाल मीडिया नूं जानकारी दिंदे रहे ने, पर जेकर अजिहा होया
ਤਾਂ ਇੱਕ ਤਰੀਕੇ ਦੇ ਨਾਲ ਅਮਰੀਕੀ ਵਫਦ ਦੀ ਇਹ ਬੇਇੱਜ਼ਤੀ ਹੀ ਮੰਨੀ ਜਾ ਸਕਦੀ ਹੈ, ਜਦਕਿ ਅਮਰੀਕਾ ਦੀ ਹਾਲੇ ਤੱਕ ਜਾਂ ਟਰੰਪ ਦੀ ਇਸ ਦੇ ਉੱਤੇ ਟਿੱਪਣੀ ਨਹੀਂ ਆਈ। ਉੱਧਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਕਿਹਾ ਕਿ ਅਮਰੀਕਾ ਦੀ ਗੱਲਬਾਤ ਨੂੰ ਮੇਜ਼ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ ਲਗਭਗ ਨਾਕਾਮ ਹੋ ਗਈਆਂ ਸੀ ਕਿਉਂਕਿ ਇਜ਼ਰਾਈਲ ਨੇ ਲੈਬਨਾਨ ਦੇ ਉੱਤੇ ਹਮਲਾ ਕਰ ਦਿੱਤਾ ਸੀ। ਹਾਲਾਂਕਿ ਇੱਕ ਵੱਖਰਾ ਕਾਰਨ ਇਸਹਾਕ ਡਾਰ ਨੇ ਸਾਂਝਾ ਕੀਤਾ। ਸਵਿਟਜ਼ਰਲੈਂਡ ਦੇ ਰਿਜ਼ੋਰਟ ਦੇ ਵਿੱਚ ਹੋਈ ਇਸ ਗੱਲਬਾਤ ਦਾ ਜ਼ਿਕਰ ਕਰਦਿਆਂ ਇਸਹਾਕ ਡਾਰ ਨੇ ਕਿਹਾ ਕਿ ਗੱਲਬਾਤ ਕੁਝ ਦਿਨ ਪਹਿਲਾਂ ਵੀ ਸ਼ੁਰੂ ਹੋ ਸਕਦੀ ਸੀ, ਪਰ ਲੈਬਨਾਨ ਦੇ ਉੱਤੇ ਇਜ਼ਰਾਈਲੀ ਹਮਲੇ ਕਦੋਂ ਰੁਕਦੇ ਇਸ ਦੀ ਕੋਈ ਗਰੰਟੀ ਨਹੀਂ ਸੀ। ਇਸ ਦਰਮਿਆਨ ਅਲ ਅਰੇਬੀਆ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਹੋਏ ਇਸਹਾਕ ਡਾਰ ਨੇ ਦੱਸਿਆ ਕਿ ਇਰਾਨ ਅਤੇ ਅਮਰੀਕਾ ਦੇ ਦਰਮਿਆਨ ਜਿਨ੍ਹਾਂ ਮੁੱਦਿਆਂ ਦੇ ਉੱਤੇ ਅੱਗੇ ਚਰਚਾ ਹੋਏਗੀ ਉਸ ਦੇ ਵਿੱਚ ਤਿੰਨ ਵਰਕਿੰਗ ਗਰੁੱਪ ਹੋਣਗੇ, ਇਰਾਨ ਦਾ ਪਰਮਾਣੂ ਮੁੱਦਾ, ਪਾਬੰਦੀਆਂ ਅਤੇ ਫਰੀਜ਼ ਹੋਏ ਫੰਡ ਅਤੇ ਲੈਬਨਾਨ। ਇਸਹਾਕ ਡਾਰ ਨੇ ਇਹ ਵੀ ਕਿਹਾ ਕਿ ਗੱਲਬਾਤ ਕਰਨ ਵਾਲਿਆਂ ਨੂੰ ਕੁਝ ਮੁੱਦਿਆਂ ਦੇ ਉੱਤੇ ਕੰਮ ਪੂਰਾ ਕਰਨ ਦੇ ਲਈ 30 ਦਿਨ ਦਿੱਤੇ ਗਏ ਨੇ, ਜਦਕਿ ਵੱਡਾ ਸਮਝੌਤਾ 60 ਦਿਨਾਂ ਦੇ ਵਿੱਚ ਪੂਰਾ ਹੋਣ ਦੀ ਪੂਰੀ ਉਮੀਦ ਹੈ। ਦੱਸ ਦਈਏ ਕਿ 60 ਦਿਨ ਹੀ ਨੇ ਜਦੋਂ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਸੀਜ਼ ਫਾਇਰ ਯਾਨੀ ਜੰਗਬੰਦੀ ਦਾ ਇਹ ਟੈਂਪਰੇਰੀ ਸਮਝੌਤਾ ਹੋਇਆ ਹੋਇਆ। ਸਵਿਟਜ਼ਰਲੈਂਡ ਦੇ ਵਿੱਚ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਹੋਈ ਤਾਜ਼ਾ ਗੱਲਬਾਤ 'ਚ ਪਾਕਿਸਤਾਨ ਅਤੇ ਕਤਰ ਨੇ ਵਿਚੋਲਗੀ ਦੀ ਭੂਮਿਕਾ ਨਿਭਾਈ ਸੀ। ਉੱਥੇ ਹੀ ਅਗਲੀ ਖਬਰ ਪਾਕਿਸਤਾਨ ਦੇ ਨਾਲ ਹੀ ਜੁੜੀ ਹੋਈ, ਜਿੱਥੇ ਬਲੂਚਿਸਤਾਨ ਸੂਬੇ ਦੇ ਵਿੱਚ ਬਲੂਚ ਅਧਿਕਾਰਾਂ ਦੀ ਮੰਗ ਕਰਨ ਵਾਲੀ ਕਾਰਕੁਨ ਮਹਿਰੰਗ ਬਲੋਚ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੋਇਟਾ ਦੀ ਇੱਕ ਅਦਾਲਤ ਨੇ ਇਹ ਫੈਸਲਾ ਸੁਣਾਇਆ ਜਿਸ ਦੇ ਵਿੱਚ ਬਲੂਚਿਸਤਾਨ ਦੇ ਅੰਦਰ ਇੱਕ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ। ਅਦਾਲਤ ਦੇ ਇਸ ਫੈਸਲੇ ਦੇ ਖਿਲਾਫ ਲੋਕ ਸੜਕਾਂ ਦੇ ਉੱਤੇ ਉਤਰ ਆਏ ਨੇ, ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ। ਮਹਿਰੰਗ ਬਲੋਚ ਨੂੰ ਪਾਕਿਸਤਾਨ ਦੇ ਵਿੱਚ ਬਲੂਚਿਸਤਾਨ ਦੀ ਸ਼ੇਰਣੀ ਵੀ ਕਿਹਾ ਜਾਂਦਾ ਹੈ। ਉਸ ਦੇ ਦੋ ਸਹਿਯੋਗੀਆਂ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਫੈਸਲੇ ਨੂੰ ਮਨੁੱਖੀ ਅਧਿਕਾਰ ਸਮੂਹ, ਸਿਆਸੀ ਕਾਰਕੁਨ ਅਤੇ ਵਿਰੋਧੀ ਧਿਰ ਨੇ ਸਖ਼ਤ ਨਿੰਦਾ ਕਰਦੇ ਹਾਂ, ਇਸ ਨੂੰ ਲੋਕਤੰਤਰ ਦੀ ਆਜ਼ਾਦੀ ਦੇ ਉੱਤੇ ਹਮਲਾ ਦੱਸਿਆ। ਦੱਸ ਦਈਏ ਕਿ ਕੋਇਟਾ ਦੀ ਅਦਾਲਤ ਨੇ ਬਲੂਚ ਯਕੇਜ਼ੀ ਕਮੇਟੀ ਦੀ ਪ੍ਰਮੁੱਖ ਮਹਿਰੰਗ ਬਲੋਚ ਨੂੰ ਇੱਕ ਵਿਰੋਧ ਪ੍ਰਦਰਸ਼ਨ ਦੇ ਦਰਮਿਆਨ ਅਸ਼ਾਂਤੀ ਫੈਲਾਉਣ ਅਤੇ ਇੱਕ ਅਧਿਕਾਰੀ ਦੀ ਮੌਤ ਦੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ। ਉਸ ਦੇ ਦੋ ਸਾਥੀ ਸਿਗਬਤੁੱਲਾ ਬਲੂਚ ਅਤੇ ਬਲੋਚ ਕਾਦਿਰ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਫੈਸਲੇ ਤੋਂ ਬਾਅਦ ਬਲੋਚ ਸੰਗਠਨ ਦੀ ਤਰਫ ਤੋਂ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਅਤੇ ਇਸ ਨੂੰ ਬਲੋਚ ਕੌਮ ਦੇ ਖਿਲਾਫ ਨਫ਼ਰਤ ਦੀ ਇੱਕ ਕਾਰਵਾਈ ਦੱਸਿਆ ਗਿਆ। ਦੱਸ ਦਈਏ ਕਿ ਮਹਿਰੰਗ ਬਲੋਚ ਨੇ ਬਲੂਚਿਸਤਾਨ ਦੇ ਵਿੱਚ ਅਲੱਗ ਅਲੱਗ ਸੁਰੱਖਿਆ ਮੁਹਿੰਮਾਂ ਦੇ ਦੌਰਾਨ ਲੋਕਾਂ ਦੇ ਉੱਤੇ ਜਬਰਨ ਗਾਇਬ ਹੋਣ ਅਤੇ ਗੈਰ ਸੰਵਿਧਾਨਕ ਹੱਤਿਆਵਾਂ ਅਤੇ ਨਾਗਰਿਕਾਂ ਦੀਆਂ ਮੌਤਾਂ ਦੇ ਮੁੱਦਿਆਂ ਨੂੰ ਵੱਖ ਵੱਖ ਸਮਿਆਂ ਦੇ ਉੱਤੇ ਚੁੱਕਿਆ ਏ। ਮਹਿਰੰਗ ਬਲੋਚ ਅਤੇ ਉਸਦੇ ਦੋ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਬਲੂਚਿਸਤਾਨ ਦੇ ਵਿੱਚ ਇਸ ਫੈਸਲੇ ਦੇ ਅੰਦਰ ਸਖ਼ਤ ਵਿਰੋਧ ਦੇਖਣ ਨੂੰ ਮਿਲਿਆ। ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ, ਟਰਾਂਸਪੋਰਟਰ, ਸਿਆਸੀ ਕਾਰਕੁਨ ਇੱਕਜੁੱਟ ਹੋ ਕੇ ਸੜਕਾਂ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਨੇ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਨੀਟ ਯੂ ਜੀ 2026 ਦੇ ਰੀ ਐਗਜ਼ਾਮ ਹੋਣ ਤੋਂ ਬਾਅਦ ਭਾਰਤ ਦੇ ਵਿੱਚ ਟੈਲੀਗ੍ਰਾਮ ਐਪ ਨੂੰ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ। ਹਾਲਾਂਕਿ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦਾ ਟੈਲੀਗ੍ਰਾਮ ਅਕਾਊਂਟ ਹਾਲੇ ਵੀ ਨਹੀਂ ਚੱਲ ਰਿਹਾ। ਦਰਅਸਲ ਇਲੈਕਟ੍ਰੋਨਿਕਸ ਅਤੇ ਸੂਚਨਾ ITਮੰਤਰਾਲੇ ਦੀ ਤਰਫ ਤੋਂ ਨਿਯਮ 2000 ਦੀ ਧਾਰਾ 69A ਦੇ ਤਹਿਤ ਆਦੇਸ਼ ਜਾਰੀ ਕੀਤਾ ਗਿਆ ਸੀ ਕਿ 22 ਜੂਨ ਤੱਕ ਭਾਰਤ ਦੇ ਵਿੱਚ ਟੈਲੀਗ੍ਰਾਮ ਪਲੈਟਫਾਰਮ ਦੇ ਉੱਤੇ ਬੈਨ ਲਗਾਇਆ ਜਾ ਰਿਹਾ, ਕਿਉਂਕਿ ਮੰਤਰਾਲੇ ਨੂੰ ਸ਼ੱਕ ਸੀ ਕਿ ਨੀਟ ਦੀ ਪ੍ਰੀਖਿਆ ਦੇ ਜਿਹੜੇ ਕੁਝ ਕੁਐਸਚਨਸ ਨੇ ਉਹ ਇਸ ਪਲੈਟਫਾਰਮ ਦੇ ਉੱਤੇ ਲੀਕ ਹੋ ਸਕਦੇ ਨੇ, ਜੋ ਕਿ ਪਹਿਲਾਂ ਵੀ ਹੋਏ ਸੀ। ਸਰਕਾਰ ਨੇ ਕਿਹਾ ਕਿ 21 ਜੂਨ ਨੂੰ ਹੋਣ ਵਾਲੀ ਦੁਬਾਰਾ ਪ੍ਰੀਖਿਆ ਦੇ ਵਿੱਚ ਨਿਰਪੱਖਤਾ ਬਣਾਏ ਰੱਖਣ ਦੇ ਲਈ ਅਤੇ ਭਰੋਸੇਯੋਗਤਾ ਬਣਾਈ ਰੱਖਣ ਦੇ ਲਈ ਇਹ ਕਦਮ ਜ਼ਰੂਰੀ ਸੀ। ਹਾਲਾਂਕਿ ਦੂਸਰੇ ਪਾਸੇ ਟੈਲੀਗ੍ਰਾਮ ਦਾ ਕਹਿਣਾ ਹੈ ਕਿ ਪੂਰੀ ਐਪ ਨੂੰ ਬਲੌਕ ਕਰਨਾ ਇੱਕ ਚੰਗਾ ਫੈਸਲਾ ਨਹੀਂ ਸੀ। ਜਿਸ ਚੈਨਲ ਦੇ ਉੱਤੇ ਸਰਕਾਰ ਨੂੰ ਇਸ ਦਾ ਸ਼ੱਕ ਸੀ ਉਸ ਚੈਨਲ ਨੂੰ ਐਪ ਨੂੰ ਕਹਿ ਕੇ ਬਲੌਕ ਕੀਤਾ ਜਾ ਸਕਦਾ ਸੀ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਨੀਟ ਦੇ ਨਾਲ ਜੁੜੀ ਗੈਰ ਕਾਨੂੰਨੀ ਸਮੱਗਰੀ ਵਾਲੇ 900 ਤੋਂ ਵਧੇਰੇ ਲਿੰਕ ਹਟਾ ਵੀ ਦਿੱਤੇ ਨੇ। ਇਸ ਦਰਮਿਆਨ ਟੈਲੀਗ੍ਰਾਮ ਨੇ ਇਸ ਪਾਬੰਦੀ ਨੂੰ ਚੁਣੌਤੀ ਦੇਣ ਵਾਲੀ ਇੱਕ ਪਟੀਸ਼ਨ ਵੀ ਦਾਇਰ ਕੀਤੀ ਸੀ, ਪਰ ਦਿੱਲੀ ਹਾਈ ਕੋਰਟ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਜਾਰਜ ਕੁਰੀਅਨ ਨੇ ਘੱਟ ਗਿਣਤੀ ਮਾਮਲਿਆਂ ਦੇ ਨਾਲ ਜੁੜਿਆ ਹੋਇਆ ਆਪਣਾ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰਾਸ਼ਟਰਪਤੀ ਭਵਨ ਨੇ ਮੰਗਲਵਾਰ ਦੇ ਦਿਨ ਇਹ ਜਾਣਕਾਰੀ ਅੱਜ ਦੇ ਦਿਨ ਦਿੱਤੀ ਹੈ। ਅਸਤੀਫਾ ਤੁਰੰਤ ਪ੍ਰਭਾਵ ਦੇ ਨਾਲ ਸਵੀਕਾਰ ਵੀ ਕਰ ਲਿਆ ਗਿਆ। ਰਾਸ਼ਟਰਪਤੀ ਭਵਨ ਨੇ ਇੱਕ ਬਿਆਨ 'ਚ ਕਿਹਾ ਕਿ ਭਾਰਤ ਦੀ ਰਾਸ਼ਟਰਪਤੀ
ਨੇ ਪ੍ਰਧਾਨ ਮੰਤਰੀ ਦੀ ਸਲਾਹ ਦੇ ਉੱਤੇ ਸੰਵਿਧਾਨ ਦੀ ਧਾਰਾ 75 ਦੇ ਖੰਡ 2 ਦੇ ਤਹਿਤ ਕੇਂਦਰੀ ਮੰਤਰੀ ਪਰਿਸ਼ਦ ਤੋਂ ਜਾਰਜ ਕੁਰੀਅਨ ਦੇ ਅਸਤੀਫੇ ਨੂੰ ਤੁਰੰਤ ਪ੍ਰਭਾਵ ਦੇ ਨਾਲ ਸਵੀਕਾਰ ਕਰਨ ਦਾ ਹੁਕਮ ਜਾਰੀ ਕੀਤਾ ਹੈ। ਜਾਰਜ ਕੁਰੀਅਨ ਦਾ 6 ਸਾਲ ਦਾ ਰਾਜ ਸਭਾ ਦਾ ਕਾਰਜਕਾਲ ਵੀ ਪੂਰਾ ਹੋ ਗਿਆ ਹੈ। ਭਾਰਤ ਦੇ ਉੱਤਰ ਪ੍ਰਦੇਸ਼ ਸੂਬੇ ਦੀ ਰਾਜਧਾਨੀ ਲਖਨਊ ਦੇ ਅਲੀਗੰਜ ਇਲਾਕੇ ਦੇ ਵਿੱਚ ਲੱਗੀ ਅੱਗ ਦੇ ਅੰਦਰ ਸਵੇਰ ਵੇਲੇ ਤੁਹਾਡੇ ਨਾਲ ਖ਼ਬਰ ਸਾਂਝੀ ਕੀਤੀ ਸੀ ਕਿ 15 ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਹੈ। ਇਹ ਸਾਰੇ ਬੱਚੇ ਆਪਣਾ ਭਵਿੱਖ ਬਣਾਉਣ ਦੇ ਲਈ ਇੱਥੇ ਇੱਕ ਅਕੈਡਮੀ ਦੇ ਵਿੱਚ ਪੜ੍ਹਾਈ ਹਾਸਲ ਕਰ ਰਹੇ ਸੀ, ਕੋਚਿੰਗ ਹਾਸਲ ਕਰ ਰਹੇ ਸੀ। ਅਗਨੀਕਾਂਡ ਦੇ ਵਿੱਚ ਰਾਖ ਹੋਈ ਇਮਾਰਤ ਦੇ ਅੰਦਰ ਜਦੋਂ ਦਮਕਲ ਕਰਮੀ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਕਿਸ ਕਦਰ ਇੱਥੇ ਸੁਰੱਖਿਆ ਮਾਣਕ ਜਿਹੜੇ ਨੇ ਉਹਨਾਂ ਦੀ ਧੱਜੀਆਂ ਉਡਾਈਆਂ ਗਈਆਂ ਨੇ। ਦੱਸ ਦਈਏ ਕਿ ਕਮਰਸ਼ੀਅਲ ਬਿਲਡਿੰਗ ਹੋਣ ਦੇ ਚੱਲਦਿਆਂ ਇੱਥੇ ਗੇਮਿੰਗ ਜ਼ੋਨ, ਪੈਟ ਸ਼ਾਪ ਅਤੇ ਦੂਸਰੀਆਂ ਦੁਕਾਨਾਂ ਵੀ ਸੀ ਜਿਹੜੀਆਂ ਬਿਲਡਿੰਗ ਨੂੰ ਸਾਲ 2016 ਦੇ ਵਿੱਚ ਗੈਰ ਕਾਨੂੰਨੀ ਹੋਣ ਦੇ ਬਾਅਦ ਇੱਕ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਚੱਲ ਰਹੀਆਂ ਸੀ ਕਿ ਇਸ ਬਿਲਡਿੰਗ ਨੂੰ ਢਾਹ ਦਿੱਤਾ ਜਾਣਾ, ਪਰ ਬਾਅਦ ਦੇ ਵਿੱਚ ਇਹ ਨੋਟਿਸ ਕੁਝ ਮਹੀਨਿਆਂ ਦੇ ਅੰਦਰ ਵਾਪਸ ਵੀ ਲੈ ਲਿਆ ਗਿਆ। ਪੀੜਤ ਪਰਿਵਾਰਾਂ ਦਾ ਕਹਿਣਾ ਕਿ ਗੇਮਿੰਗ ਜ਼ੋਨ ਦੇ ਵਿੱਚ ਐਨੀਮੇਸ਼ਨ ਸੈਂਟਰ ਦਾ ਪੂਰਾ ਢਾਂਚਾ ਆਟੋਮੈਟਿਕ ਸੀ, ਬਾਇਓਮੈਟ੍ਰਿਕ ਥੰਬ ਇੰਪ੍ਰੈਸ਼ਨ ਦੇ ਨਾਲ ਦਰਵਾਜ਼ਾ ਖੁੱਲ੍ਹਦਾ ਸੀ। ਅੱਗ ਲੱਗਣ ਦੇ ਚੱਲਦਿਆਂ ਲੌਕ ਸਿਸਟਮ ਫੇਲ ਹੋ ਗਿਆ, ਉੱਥੇ ਹੀ ਬਾਹਰ ਨਿਕਲਣ ਦਾ ਜਿਹੜਾ ਰਾਹ ਸੀ ਉਹ ਕੁਝ ਮਿੰਟਾਂ ਦੇ ਵਿੱਚ ਹੀ ਉੱਥੋਂ ਬਾਹਰ ਨਿਕਲਿਆ ਜਾ ਸਕਦਾ ਸੀ, ਯਾਨੀ ਨਾਲ ਦੇ ਨਾਲ ਨਹੀਂ। ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਦੀ ਟੀਮ ਅੱਗ ਲੱਗਣ ਤੋਂ ਲਗਭਗ 40 ਮਿੰਟ ਬਾਅਦ ਆਈ। ਇਹ ਵੀ ਇੱਕ ਵੱਡਾ ਕਾਰਨ ਬਣਿਆ ਕਿ ਇੱਥੇ ਬੱਚਿਆਂ ਦੀ ਜਾਨ ਬਚਾਈ ਨਹੀਂ ਜਾ ਸਕੀ। ਉਸ ਵਕਤ ਤੱਕ ਲਖਨਊ ਦੀ ਇਮਾਰਤ ਦੇ ਵਿੱਚ ਲੱਗੀ ਅੱਗ ਪੂਰੀ ਤਰ੍ਹਾਂ ਦੇ ਨਾਲ ਰਾਖ ਹੋ ਚੁੱਕੀ ਸੀ। ਕੁਝ ਬੱਚੇ ਬਿਲਡਿੰਗ ਦੇ ਕਿਨਾਰੇ ਪਾਈਪਲਾਈਨ ਦੇ ਨਾਲ ਲਟਕੀਆਂ ਤਾਰਾਂ ਦੇ ਸਹਾਰੇ ਥੱਲੇ ਕੁੱਦੇ। ਇੱਕ ਨੌਜਵਾਨ ਨੇ ਅੱਗ ਦੇ ਵਿੱਚ ਘਿਰੀ ਬਿਲਡਿੰਗ ਤੋਂ ਬਾਹਰ ਖਿੜਕੀ ਤੋਂ ਥੱਲੇ ਛਾਲ ਜਦੋਂ ਲਗਾਈ ਤਾਂ ਉਹ ਸਿੱਧੀ ਰੇਲਿੰਗ ਦੇ ਉੱਤੇ ਆ ਡਿੱਗ ਗਿਆ। ਰੇਲਿੰਗ ਉਸਦੇ ਪੇਟ ਦੇ ਵਿੱਚ ਵੜ ਗਈ ਅਤੇ ਜ਼ਿਆਦਾ ਖੂਨ ਵਹਿਣ ਦੇ ਚੱਲਦਿਆਂ ਉਸਦੀ ਮੌਕੇ 'ਤੇ ਜਾਨ ਵੀ ਚਲੀ ਗਈ। ਲਖਨਊ ਦੇ ਅਲੀਗੰਜ ਇਲਾਕੇ ਦੇ ਵਿੱਚ ਇਮਾਰਤ ਤੋਂ ਬਾਹਰ ਨਿਕਲਣ ਦਾ ਇਹੀ ਇੱਕ ਰਸਤਾ ਦੱਸਿਆ ਗਿਆ ਸੀ। ਹਾਲਾਂਕਿ ਇਹਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ ਕਿਹਾ ਜਾ ਸਕਦਾ, ਪਰ ਇਸ ਦੇ ਆਲੇ ਦੁਆਲੇ ਹੋਰ ਇਮਾਰਤਾਂ ਬਣੀਆਂ ਹੋਈਆਂ ਸੀ। ਉੱਥੇ ਹੀ ਫਿਲਹਾਲ ਮਹਿਕਮੇ ਦੀ ਤਰਫ ਤੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦਮਕਲ ਮਹਿਕਮੇ ਦੀ ਤਰਫ ਤੋਂ ਪਾਇਆ ਗਿਆ ਕਿ ਇਮਾਰਤ ਦੇ ਵਿੱਚ ਨਾ ਤਾਂ ਸਮੋਕ ਡਿਟੈਕਟਰ ਸੀ, ਯਾਨੀ ਕਿ ਧੂੰਏ ਦਾ ਪਤਾ ਕਰਨ ਵਾਲੇ ਨਾ ਤਾਂ ਉਪਕਰਨ ਸੀ, ਅਤੇ ਨਾ ਹੀ ਫਾਇਰ ਐਕਸਟਿੰਗੂਸ਼ਰ ਯਾਨੀ ਅੱਗ ਬੁਝਾਉਣ ਵਾਲੇ ਯੰਤਰ ਉੱਥੇ ਮੌਜੂਦ ਸੀ। ਅਜਿਹੇ ਦੇ ਵਿੱਚ ਅੱਗ ਬੁਝਾਉਣ ਦੇ ਲਈ ਕਈ ਮਿੰਟ ਤੱਕ ਉਹਨਾਂ ਨੂੰ ਜਦੋਜਹਿਦ ਕਰਦੇ ਰਹਿਣਾ ਪਿਆ। ਆਸਟ੍ਰੇਲੀਆ ਦੀਆਂ ਵੀ ਖ਼ਬਰਾਂ ਦੀ ਸਾਂਝ ਪਾਉਂਦੇ ਚੱਲੀਏ, ਜਿੱਥੇ ਪੌਲਿਨ ਹੈਨਸਨ ਦੇ ਉਸ ਬਿਆਨ ਤੋਂ ਹੁਣ ਪ੍ਰਧਾਨ ਮੰਤਰੀ ਨੇ ਸਫਾਈ ਮੰਗੀ ਹੈ, ਜਿਸ ਦੇ ਵਿੱਚ ਪੌਲਿਨ ਹੈਨਸਨ ਨੇ ਕਿਹਾ ਸੀ ਕਿ ਜਿਹੜੀ ਸਰਕਾਰ ਦੀ ਤਰਫ ਤੋਂ ਜਾਰੀ ਕੀਤੀ ਗਈ ਪੇਡ ਪੇਰੈਂਟਲ ਲੀਵ ਹੈ ਉਸ ਨੂੰ ਉਹ ਜੇਕਰ ਉਹਨਾਂ ਦੀ ਸਰਕਾਰ ਆਈ ਤਾਂ ਆਉਂਦਿਆਂ ਸਾਰ ਬੰਦ ਕਰ ਦੇਣਗੇ। ਹਾਲਾਂਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੌਲਿਨ ਹੈਨਸਨ ਅਜਿਹਾ ਕਿਵੇਂ ਕਹਿ ਸਕਦੇ ਨੇ, ਜਦਕਿ ਪੌਲਿਨ ਹੈਨਸਨ ਨੇ ਇਸ ਦੇ ਆਪਣੇ ਪੱਖ ਦੇ ਵਿੱਚ ਸਫਾਈ ਦਿੰਦਿਆਂ ਕਿਹਾ ਕਿ ਬਹੁਤ ਸਾਰੇ ਵਪਾਰਕ ਅਦਾਰਿਆਂ ਨੇ ਉਹਨਾਂ ਤੱਕ ਪਹੁੰਚ ਕੀਤੀ ਹੈ ਕਿ ਪੇਡ ਪੇਰੈਂਟਲ ਲੀਵ ਦਾ ਇੱਕ ਵਾਧੂ ਬੋਝ ਉਹਨਾਂ ਦੇ ਉੱਤੇ ਪਏਗਾ, ਜੋ ਕਿ ਮਹਿਲਾਵਾਂ ਤਾਂ ਆਪਣੇ ਘਰ ਲੈ ਜਾਣਗੀਆਂ ਪਰ ਉਹਨਾਂ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਰਹੇਗਾ। ਅਜਿਹੇ ਦੇ ਵਿੱਚ ਜੇਕਰ ਅਸੀਂ ਪੇਡ ਪੇਰੈਂਟਲ ਲੀਵ ਦੀ ਗੱਲ ਕਰੀਏ ਤਾਂ ਇਸ ਨੂੰ ਬੰਦ ਕਰ ਦਿੱਤਾ ਜਾਏਗਾ ਜੇਕਰ ਵਨ ਨੇਸ਼ਨ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ। ਉਂਝ ਪੌਲਿਨ ਹੈਨਸਨ ਪਹਿਲਾਂ ਹੀ ਦੇਸ਼ ਭਰ ਦੇ ਕਰਮਚਾਰੀਆਂ ਦੇ ਖਿਲਾਫ ਬਿਆਨ ਦੇ ਕੇ ਖੁਦ ਘਿਰ ਚੁੱਕੇ ਨੇ। ਵੈਸੇ ਪੌਲਿਨ ਹੈਨਸਨ ਦੀ ਚਰਚਾ ਅੱਗੇ ਚੱਲ ਕੇ ਸਾਡੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਵੀ ਕਰਾਂਗੇ। ਜੇਕਰ ਤੁਸੀਂ ਲਾਈਵ ਸਿਡਨੀ ਸਟੂਡੀਓ ਤੋਂ ਅੱਜ ਦੇ ਦਿਨ ਜੁੜੇ ਹੋਏ ਹੋ ਤਾਂ ਇਸ ਪ੍ਰੋਗਰਾਮ ਤੋਂ ਠੀਕ ਥੋੜ੍ਹੀ ਦੇਰ ਬਾਅਦ ਇਨਸਾਈਟ ਰਿਪੋਰਟ ਤੁਹਾਡੇ ਤੱਕ ਪੇਸ਼ ਕਰਾਂਗੇ। ਜੇਕਰ ਉਸ ਪ੍ਰੋਗਰਾਮ ਨੂੰ ਲਾਈਵ ਨਹੀਂ ਵੀ ਸੁਣ ਸਕਦੇ ਤਾਂ ਅੱਗੇ ਚੱਲ ਕੇ ਅਗਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਉਸ ਨੂੰ ਸਾਡੇ ਪੋਡਕਾਸਟ ਤੋਂ ਸੁਣ ਸਕੋਗੇ। ਉੱਥੇ ਹੀ ਕੈਪੀਟਲ ਗੇਨ ਟੈਕਸ ਅਤੇ ਨੈਗੇਟਿਵ ਗੇਰਿੰਗ ਦੇ ਨਾਲ ਜੁੜਿਆ ਬਿੱਲ ਅੱਜ ਪਾਰਲੀਮੈਂਟ ਦੇ ਵਿੱਚ ਪਾਸ ਕਰ ਦਿੱਤਾ ਗਿਆ। ਲੇਬਰ ਨੂੰ ਇਸ ਦੇ ਖਾਤਰ ਗ੍ਰੀਨਸ ਪਾਰਟੀ ਦੀ ਲੋੜ ਪਈ, ਖਾਸ ਤੌਰ ਦੇ ਉੱਤੇ ਸੈਨੇਟ ਦੇ ਵਿੱਚ। ਫੈਡਰਲ ਸਰਕਾਰ ਦੀ ਤਰਫ ਤੋਂ ਇਸ ਗੱਲ ਦੇ ਉੱਤੇ ਜਿਹੜਾ ਨਿਯਮ ਇਹ ਵੀ ਬਣਾ ਦਿੱਤਾ ਗਿਆ ਹੈ ਕਿ ਸੈਲਫ ਮੈਨੇਜਡ ਜਿਹੜਾ ਸੁਪਰ ਇਨਵੈਸ਼ਨ ਫੰਡ ਹੈ ਉਸ ਨੂੰ ਵੀ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਲੋਨ ਲੈਣ ਦੇ ਵਿੱਚ ਉਸ ਦੀ ਵਰਤੋਂ ਕੀਤੀ ਜਾ ਸਕੇਗੀ। ਉਂਝ ਇਸ ਦਰਮਿਆਨ NDIS ਦੇ ਵਿੱਚ ਹੋ ਰਹੀ ਡਿਲੇ ਜਾਂ NDIS ਦੇ ਕਈ ਸਾਰੀਆਂ ਯੋਜਨਾਵਾਂ ਦੇ ਵਿੱਚ ਹੋ ਰਹੀ ਡਿਲੇ ਨੂੰ ਲੈ ਕੇ ਵੀ ਗ੍ਰੀਨਸ ਪਾਰਟੀ ਨੇ ਲੇਬਰ ਦੀ ਬਾਂਹ ਖਿੱਚੀ ਅਤੇ ਕਿਹਾ ਕਿ ਉਹ CGT ਅਤੇ ਨੈਗੇਟਿਵ ਗੇਰਿੰਗ ਦੇ ਉੱਤੇ ਲੇਬਰ ਨੂੰ ਪੂਰੀ ਹਮਾਇਤ ਦੇਣਗੇ ਜੇਕਰ ਕੁਝ ਬਾਕੀ ਦੇ ਮਸਲਿਆਂ ਦੇ ਉੱਤੇ ਸਰਕਾਰ ਉਹਨਾਂ ਦਾ ਸਾਥ ਦੇਵੇ ਤਾਂ।
ਉੱਥੇ ਅਗਲੀ ਖਬਰ ਦੀ ਜੇ ਸਾਂਝ ਪਾਈਏ ਤਾਂ 1 ਜੂਨ ਤੋਂ ਜਿਹੜੇ ਚੇਂਜ ਹੋ ਰਹੇ ਨੇ, ਸੁਪਰਐਨੂਏਸ਼ਨ ਦੀ ਗੱਲ ਕੀਤੀ ਹੈ, ਵੇਜ ਦੀ ਗੱਲ ਕੀਤੀ ਹੈ, ਟੈਕਸ ਦੀ ਗੱਲ ਕਰੀਏ ਤੇ ਕੁਝ ਬਦਲਾਅ ਜਿਹੜੇ ਨੇ ਉਹ 1 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਨੇ। ਲੱਖਾਂ ਦੀ ਗਿਣਤੀ ਦੇ ਵਿੱਚ ਆਸਟ੍ਰੇਲੀਅਨ ਲੋਕਾਂ ਨੂੰ ਫੇਅਰ ਵਰਕ ਕਮਿਸ਼ਨ ਦੇ ਉਸ ਤਨਖਾਹ ਵਾਧੇ ਦੇ 4.75% ਫੈਸਲੇ ਦਾ ਇੰਤਜ਼ਾਰ ਵੀ ਹੈ, ਜਿਸ ਦੇ ਚੱਲਦਿਆਂ ਮਿਨੀਮਮ ਅਵਾਰਡ ਵੇਜ ਵਰਕਰ ਜਿਹੜੇ ਨੇ ਉਹਨਾਂ ਨੂੰ ਇੱਕ ਰਾਹਤ ਮਿਲ ਸਕੇਗੀ। ਹੁਣ $26.44 ਪ੍ਰਤੀ ਘੰਟਾ ਤਨਖਾਹ ਹੋਏਗੀ ਜੇਕਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਪੱਕੇ ਤੌਰ ਦੇ ਉੱਤੇ ਕੰਮ ਕਰਦੇ ਹੋ। ਕੈਜੂਅਲ ਦਾ ਪੈਨਲਟੀ ਲੋਡ ਅੱਡ ਹੋਏਗਾ, ਪਰ ਇਸਦਾ ਮਤਲਬ ਇਹ ਹੈ ਕਿ ਫੁੱਲ ਟਾਈਮ ਕੰਮ ਕਰਨ ਵਾਲਿਆਂ ਨੂੰ $1,000 ਤਨਖਾਹ ਮਿਲ ਸਕਿਆ ਕਰੇਗੀ। 38 ਘੰਟੇ ਕੰਮ ਕਰਨ ਦਾ ਇਹ ਹਫ਼ਤੇ ਦੇ ਵਿੱਚ ਮਿਹਨਤਾਨਾ ਆਸਟ੍ਰੇਲੀਆ 'ਚ ਤੈਅ ਕਰ ਦਿੱਤਾ ਗਿਆ। ਉਸ ਤੋਂ ਇਲਾਵਾ 2.8 ਮਿਲੀਅਨ ਕਰਮਚਾਰੀਆਂ ਨੂੰ ਬਿਹਤਰ ਜਿਹੜੀ ਵੇਜਿਸ ਨੇ ਉਹ ਹਾਸਲ ਕਰਨ ਦੇ ਲਈ 1 ਜੁਲਾਈ ਤੱਕ ਦੀ ਉਡੀਕ ਕਰਨੀ ਹੋਏਗੀ। ਪਰ ਸੁਪਰ ਐਨੂਏਸ਼ਨ ਦੇ ਵਿੱਚ ਇੱਕ ਹੋਰ ਕਲੋਜ਼ ਜਿਹੜਾ ਜੋੜਿਆ ਗਿਆ, ਉਸ ਦੇ ਵਿੱਚ ਸੁਪਰ ਐਨੂਏਸ਼ਨ ਕੰਟਰੀਬਿਊਸ਼ਨ ਜਿਹੜਾ ਉਹ ਕਰਮ ਰੁਜ਼ਗਾਰਦਾਤਿਆਂ ਨੂੰ ਉਦੋਂ ਹੀ ਕਰਨਾ ਹੋਏਗਾ ਜਦੋਂ ਉਹ ਤਨਖਾਹ ਪਾਉਂਦੇ ਨੇ। ਹਾਲਾਂਕਿ ਇਸ ਚੇਂਜ ਦੇ ਨਾਲ ਸੁਪਰ ਐਨੂਏਸ਼ਨ ਮਾਰਕੀਟ ਨੂੰ ਹੋਰ ਮਜ਼ਬੂਤ ਕਰਨ ਦਾ ਜਿਹੜਾ ਇੱਕ ਦਾਅਵਾ ਕੀਤਾ ਗਿਆ, ਪਰ ਇਸ ਦੇ ਨਾਲ ਵਪਾਰਕ ਅਦਾਰਿਆਂ ਦੇ ਉੱਤੇ ਕੈਸ਼ ਫਲੋ ਦਾ ਬੋਝ ਵੀ ਵੱਧ ਸਕਦਾ ਹੈ। ਉੱਥੇ NSW ਦੇ ਬਜਟ ਦੀ ਸਾਂਝ ਪਾਈਏ ਤੇ NSW ਦਾ ਵਿੱਤ ਵਰ੍ਹਾ 2026-27 ਦਾ ਬਜਟ ਅੱਜ ਪੇਸ਼ ਕੀਤਾ ਗਿਆ। ਇਸ ਦੇ ਵਿੱਚ ਕਿਹਨੂੰ ਫਾਇਦਾ ਹੋਇਆ, ਕਿਹਨੂੰ ਨੁਕਸਾਨ, ਪਹਿਲਾਂ ਫਾਇਦੇ ਵਾਲੀ ਗੱਲ ਦੱਸਦੇ ਚੱਲੀਏ। ਸਭ ਤੋਂ ਵੱਡਾ ਫਾਇਦਾ $561 ਮਿਲੀਅਨ ਦਾ ਸੂਬਾਈ ਸਰਕਾਰ ਨੇ ਟਰਾਂਸਪੋਰਟ ਦੇ ਸੈਕਟਰ ਦੇ ਲਈ ਰੱਖਿਆ। ਦੱਸ ਦਈਏ ਕਿ ਅਗਲੇ 12 ਮਹੀਨਿਆਂ ਦੇ ਵਿੱਚ ਸਰਕਾਰ ਦੀ ਤਰਫ ਤੋਂ $100 ਦੇ ਜਿਹੜੇ ਪ੍ਰਾਈਵੇਟ ਵਹੀਕਲ ਰਜਿਸਟ੍ਰੇਸ਼ਨ ਨੇ ਉਹਨਾਂ ਦੇ ਉੱਤੇ ਔਫ ਕੀਤੇ ਜਾਣਗੇ, $80 ਮੋਟਰਸਾਈਕਲਿਸਟ ਦੇ ਲਈ। ਹਾਲਾਂਕਿ ਇਸ ਦੇ ਨਾਲ ਸਰਕਾਰੀ ਖਜ਼ਾਨੇ ਦੇ ਉੱਤੇ $435 ਮਿਲੀਅਨ ਦਾ ਬੋਝ ਪਏਗਾ। ਇਸ ਤੋਂ ਇਲਾਵਾ ਇੱਕ ਖਬਰ ਸਵੇਰ ਵੇਲੇ ਸਾਂਝੀ ਕੀਤੀ ਸੀ ਕਿ ਜਿਹੜੇ ਟੋਲ ਕੈਪ ਨੇ ਉਸ ਨੂੰ ਹਫ਼ਤੇ ਦੇ ਵਿੱਚ $60 ਦੀ ਬਜਾਏ $50 ਕਰ ਦਿੱਤਾ ਜਾਏਗਾ। ਯਾਨੀ ਕਿ ਤੁਸੀਂ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਜਿੰਨਾ ਮਰਜ਼ੀ ਟੋਲ ਦੇ ਜ਼ਰੀਏ ਸਫ਼ਰ ਕਰੋ, ਤੁਹਾਨੂੰ ਕੁੱਲ ਮਿਲਾ ਕੇ ਇੱਕ ਹਫ਼ਤੇ ਦਾ $50 ਤੋਂ ਉੱਪਰ ਨਹੀਂ ਦਿੱਤਾ ਜਾ ਸਕਦਾ, ਨਹੀਂ ਦੇਣਾ ਪਏਗਾ। ਇਸ ਦੇ ਨਾਲ ਹੀ ਬਜਟ ਦੇ ਵਿੱਚ ਲਗਭਗ $2.5 ਮਿਲੀਅਨ ਦਾ ਫਿਊਲ ਚੈੱਕ ਅਪਗ੍ਰੇਡ ਵੀ ਜਿਹੜਾ ਉਹ ਕੀਤਾ ਗਿਆ। ਦੱਸ ਦਈਏ ਕਿ ਫਿਊਲ ਐਕਸਾਈਜ਼ ਕੱਟ ਜਿਹੜੇ ਨੇ ਉਹ 2 ਅਗਸਤ ਤੱਕ ਫਿਲਹਾਲ ਲਾਗੂ ਨੇ। ਉਸ ਦੇ ਬਾਰੇ ਵੀ ਵਿਸਥਾਰ ਖਬਰ ਤੁਸੀਂ ਸਾਡੇ ਸੋਸ਼ਲ ਮੀਡੀਆ ਤੋਂ ਜਾ ਕੇ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਦੇ ਲਈ ਵੀ ਚੰਗੀ ਖਬਰ ਰਹੀ ਹੈ। ਅੱਜ ਦੇ ਇਸ ਬਜਟ ਦੇ ਵਿੱਚ ਲਗਭਗ $10 ਬਿਲੀਅਨ ਅਗਲੇ 4 ਸਾਲਾਂ ਦੇ ਵਿੱਚ NSW ਦੇ ਪਬਲਿਕ ਹੋਸਪਿਟਲਸ ਦੇ ਉੱਤੇ ਖਰਚ ਕੀਤੇ ਜਾਣਗੇ, ਜਿਸ ਦੇ ਵਿੱਚ ਹਸਪਤਾਲਾਂ ਦੀ ਕਪੈਸਿਟੀ ਤਾਂ ਵਧਾਈ ਹੋ ਜਾਣੀ ਹੈ ਪਰ 9,000 ਹੈਲਥ ਵਰਕਰ ਵੀ ਭਰਤੀ ਕੀਤੇ ਜਾਣੇ ਨੇ। ਇਸ ਲਗਭਗ $2.9 ਬਿਲੀਅਨ ਦੇ ਬਜਟ ਦੇ ਵਿੱਚ ਜਾਂ ਹੈਲਥ ਬਜਟ ਦੇ ਵਿੱਚ ਨਰਸਾਂ ਅਤੇ ਮਿਡਵਾਈਫਸ ਨੂੰ ਭਰਤੀ ਕਰਨ ਦਾ ਵੀ ਜਿਹੜਾ ਇੱਕ ਵਿਕਲਪ ਰੱਖਿਆ ਗਿਆ। ਇਸ ਦੇ ਖਾਤਰ ਵੀ ਇਹ ਪੈਸੇ ਖਰਚ ਕੀਤੇ ਜਾਣਗੇ। ਉਸ ਤੋਂ ਇਲਾਵਾ ਲਗਭਗ $12 ਬਿਲੀਅਨ ਹੈਲਥ ਇਨਫਰਾਸਟ੍ਰਕਚਰ, ਜਿਸ ਦੇ ਵਿੱਚ ਕੁਝ ਨਵੇਂ ਹਸਪਤਾਲਾਂ ਦੀ ਉਸਾਰੀ ਜਿਵੇਂ ਜੌਨ ਹੰਟਰ, ਸ਼ੋਲੈਵਨ, ਸ਼ੈਲ ਹਾਰਬਰ, ਨੇਪੀਅਨ, ਯੂਰੋਬਡੋਲਾ, ਇਹਨਾਂ ਸਬਬ ਦੇ ਵਿੱਚ ਨਵੇਂ ਹਸਪਤਾਲ ਬਣਾ ਕੇ ਕੀਤੀ ਜਾਏਗੀ। ਇੱਧਰ ਜੇਕਰ ਹਾਊਸਿੰਗ ਦੀ ਗੱਲ ਕਰੀਏ ਤਾਂ NSW ਦੇ ਵਿੱਚ ਹਾਊਸਿੰਗ ਦਾ ਮਾਡਲ ਪਹਿਲਾਂ ਹੀ ਕਾਰਗਰ ਤਰੀਕੇ ਦੇ ਨਾਲ ਚੱਲ ਰਿਹਾ, ਪਰ ਸਰਕਾਰ ਦਾ ਇਹ ਕਹਿਣਾ ਕਿ ਟੈਂਡਰ ਪ੍ਰੋਸੈਸ ਦੇ ਵਿੱਚ ਬਦਲਾਅ ਜਿਹੜੇ ਨੇ ਆਉਣ ਵਾਲੇ ਹਫ਼ਤਿਆਂ 'ਚ ਕੀਤੇ ਜਾਣੇ ਨੇ। NSW ਦੇ ਵਿੱਚ ਵਧੀਆ ਤਕਨੀਕ ਦੇ ਜਿਹੜੇ ਹਸਪਤਾਲ ਨੇ ਔਰ ਘਰਾਂ ਦਾ ਨਿਰਮਾਣ ਉਹ ਜਿਹੜਾ ਕੀਤਾ ਜਾਣਾ ਇਸ ਨਵੇਂ ਬਜਟ ਦੇ ਵਿੱਚ। ਨੁਕਸਾਨ ਇਸ ਬਜਟ ਦੇ ਵਿੱਚ ਕਿੱਥੇ ਕਿੱਥੇ ਹੋਇਆ, ਜੇਕਰ ਇਕੋਨੋਮਿਕ ਆਊਟਲੁੱਕ ਦੇ ਉੱਤੇ ਨਿਸ਼ਾਨਾ ਮਾਰੀਏ ਜਾਂ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਦੇਸ਼ ਦੀ ਆਰਥਿਕ ਹਾਲਤ ਜਿਹੜੀ ਉਹ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕਮਜ਼ੋਰ ਹੋਈ ਹੈ। ਪਰ ਇਸ ਦਰਮਿਆਨ ਸਰਕਾਰ ਦੀ ਤਰਫ ਤੋਂ NSW ਦੇ ਵਿੱਚ ਇਕਨੋਮਿਕ ਬੂਸਟ ਦੇ ਲਈ ਕੋਈ ਅਲੱਗ ਤੋਂ ਜਿਹੜਾ ਐਲਾਨ ਨਹੀਂ ਕੀਤਾ ਗਿਆ। ਵੈਸਟਰਨ ਸਿਡਨੀ ਦੇ ਵਾਸਤੇ ਕੋਈ ਨਵਾਂ ਫਰਕ ਨਹੀਂ ਆਇਆ। ਵਿੰਡਜ਼ਰ ਰੋਡ ਦਾ ਅਪਗ੍ਰੇਡ ਹੋਣਾ ਹੈ ਰਾਊਜ਼ਹਿਲ ਦੇ ਵਿੱਚ, ਇਸ ਦੇ ਖਾਤਰ $200 ਮਿਲੀਅਨ ਰੱਖੇ ਜਾਣਗੇ ਅਤੇ ਫੈਡਰਲ ਸਰਕਾਰ ਵੀ $200 ਮਿਲੀਅਨ ਦੇਗੀ। ਉਹ ਤੋਂ ਇਲਾਵਾ ਸਿਟੀ ਦੇ ਸਾਊਥ ਵੈਸਟ ਦੇ ਵਿੱਚ $300 ਮਿਲੀਅਨ ਖਰਚ ਕੇ ਵੈਸਟਰਨ ਸਿਡਨੀ ਏਅਰਪੋਰਟ ਦੇ ਲਈ
ਨਵੀਆਂ ਜਿਹੜੀਆਂ ਰਾਹਦਾਰੀਆਂ ਨੇ, ਨਵੀਆਂ ਟ੍ਰੇਨ ਦੇ ਰਸਤੇ ਨੇ, ਉਹਨਾਂ ਦੇ ਲਈ ਵੀ ਖਰਚ ਕੀਤੇ ਜਾਣਗੇ। ਵੈਸਟਰਨ ਸਿਡਨੀ ਦੇ ਵਿੱਚ ਇਹ ਐਲਾਨ ਪਹਿਲਾਂ ਹੀ ਹੋਏ ਸੀ, ਪਿਛਲੇ ਸਾਲ ਦੇ ਹੀ ਨੇ, ਕੋਈ ਨਵਾਂ ਐਲਾਨ ਨਹੀਂ ਜੁੜਿਆ ਗਿਆ। ਹਾਂ, $22 million ਕੰਸਟਰਕਸ਼ਨ ਦੇ ਉੱਤੇ ਜ਼ਰੂਰ ਖਰਚੇ ਜਾਣਗੇ। ਕੰਸਟਰਕਸ਼ਨ ਕਿਹੜੀ? ਨਵੇਂ ਟ੍ਰੇਨ ਸਟੇਸ਼ਨਾਂ ਦੀ, ਕਿਉਂਕਿ ਨਵੇਂ ਹਵਾਈ ਅੱਡੇ ਤੋਂ ਸੈਂਟ ਮੈਰੀਜ਼ ਪੈਰਾਮੈਟਾ ਤੱਕ ਇਹ ਨਵੇਂ ਸਟੇਸ਼ਨ ਚਾਹੀਦੇ ਹੋਣਗੇ ਵੈਸਟਰਨ ਸਿਡਨੀ ਦੇ ਵਿੱਚ। ਇਸ $22 million ਦੀ ਰਕਮ ਦੇ ਨਾਲ ਮਾਜ਼ਡਾ ਪਾਰਕ ਅਤੇ ਦੇਰਾ ਟ੍ਰੇਨ ਸਟੇਸ਼ਨ ਬਣਾਇਆ ਜਾਣਾ ਅਤੇ 20 ਨਵੇਂ ਫਾਇਰ ਫਾਈਟਰ ਵੀ ਭਰਤੀ ਕੀਤੇ ਜਾਣੇ ਨੇ। ਉੱਥੇ ਪਬਲਿਕ ਟਰਾਂਸਪੋਰਟੇਸ਼ਨ ਨੂੰ ਲੈ ਕੇ ਵੀ NSW ਦੇ ਵਿੱਚ ਵੱਡੇ ਐਲਾਨ ਕੀਤੇ ਗਏ ਨੇ। ਦੱਸ ਦਈਏ ਕਿ 1800 ਨਵੀਆਂ ਬੱਸਾਂ ਇਸ NSW ਦੇ ਫਲੀਟ ਦੇ ਵਿੱਚ ਜੋੜੇ ਜਾਣ ਦਾ ਸਰਕਾਰ ਦਾ ਇੱਕ ਬੜਾ ਮਹੱਤਵਪੂਰਨ ਟੀਚਾ ਹੈ, ਔਰ ਨਵੇਂ ਡਰਾਈਵਰਾਂ ਦੀ ਭਰਤੀ ਵੀ ਕਈ ਜਾ ਰਹੀ ਹੈ, ਇਸ ਦਰਮਿਆਨ ਹੋਣੀ ਹੈ। ਦੱਸ ਦਈਏ ਕਿ NSW ਦੇ ਵਿੱਚ ਲਗਭਗ 225 million ਡਾਲਰ ਤੋਂ ਜ਼ਿਆਦਾ ਜਿਹੜੇ ਨੇ ਇਨਵੈਸਟ ਕੀਤੇ ਜਾਣੇ ਨੇ, ਤਾਂ ਕਿ ਲੋ ਕਾਰਬਨ ਇੰਡਸਟਰੀ ਨੂੰ ਇਹ ਕਿਹਾ ਜਾ ਸਕੇ ਕਿ ਉਹਨਾਂ ਦੀ ਮਦਦ ਦੇ ਨਾਲ ਜਿਹੜੀਆਂ ਇਹ ਬੱਸਾਂ ਚੱਲਣਗੀਆਂ, ਲੋ ਕਾਰਬਨ ਵਾਲੀਆਂ ਇਹ ਬੱਸਾਂ ਦੇ ਨਾਲ ਘੱਟ ਪ੍ਰਦੂਸ਼ਣ ਵੀ ਹੋਏਗਾ। ਆਂਡਿਆਂ ਦੀ ਕਮੀ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਕਦੀ ਹੈ, ਇਹ ਖਬਰ ਤਾਂ ਤੁਹਾਡੇ ਨਾਲ ਸਾਂਝੀ ਕੀਤੀ ਹੀ ਸੀ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਫਰੀ ਰੇਂਜ ਆਂਡੇ ਜਿਹੜੇ ਨੇ ਖਾਸ ਤੌਰ ਦੇ ਉੱਤੇ ਵਿਕਟੋਰੀਆ ਸੂਬੇ ਦੇ ਵਿੱਚ, ਉਹਨਾਂ ਦੀ ਕਮੀ ਦੇਖਣ ਨੂੰ ਜ਼ਰੂਰ ਮਿਲ ਸਕਦੀ ਹੈ। ACCC ਦੀ ਤਰਫ ਤੋਂ ਡੋਰੇਨ ਐੱਗ ਬਿਜ਼ਨਸ ਦੇ ਉੱਤੇ ਨਿਸ਼ਾਨਾ ਲਗਾਇਆ ਗਿਆ। ਦੱਸ ਦਈਏ ਕਿ ਇਸ ਦਰਮਿਆਨ ਵਿਕਟੋਰੀਆ ਦੇ ਵਿੱਚ 39,000 ਤੋਂ ਵਧੇਰੇ ਆਂਡੇ ਜਿਹੜੇ ਨੇ ਖਤਮ ਕੀਤੇ ਜਾ ਸਕਦੇ ਨੇ, ਕਿਉਂਕਿ ਸਵੇਰ ਵੇਲੇ ਵੀ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਇੱਕ ਵਾਇਰਸ ਅਮਾਕਨਾ ਇੱਕ ਜਾਂ ਬਿਮਾਰੀ ਜਿਹੜੀ ਹੈ ਉਹ ਮੁਰਗੀ ਪਾਲਕਾਂ ਦੇ ਲਈ ਉਹਨਾਂ ਦੇ ਵਾਸਤੇ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਔਰ 2024-25 ਦੇ ਵਿੱਚ ਵਰ੍ਹੇ ਦੇ ਵਿੱਚ ਜਿਵੇਂ ਕਈ ਮੁਰਗੀਆਂ ਨੂੰ ਖਤਮ ਕਰ ਦਿੱਤਾ ਗਿਆ ਸੀ, ਇਸ ਵਾਰ ਉਹੋ ਜਿਹੇ ਹਾਲਾਤ ਪੈਦਾ ਨਾ ਹੋਣ, ਇਸੇ ਕਰਕੇ ਜਿਹੜਾ ਇਹ ਫੈਸਲਾ ਲਿਆ ਜਾ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਮੁਰਗੀਆਂ ਨੂੰ ਖਤਮ ਕਰ ਦਿੱਤਾ ਜਾਏਗਾ। ਫੀਫਾ ਵਿਸ਼ਵ ਕੱਪ ਦੇ ਵਿੱਚ ਜਾਰਡਨ ਅਤੇ ਅਲਜੀਰੀਆ ਦੇ ਮੈਚ ਨੂੰ ਅਲਜੀਰੀਆ ਨੇ 2-1 ਦੇ ਫਰਕ ਦੇ ਨਾਲ ਜਿੱਤਿਆ। ਇਰਾਕ ਅਤੇ ਫਰਾਂਸ ਦੇ ਮੈਚ ਨੂੰ ਫਰਾਂਸ ਨੇ 3-0 ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ। ਦੱਸ ਦਈਏ ਕਿ ਇਸ ਤੋਂ ਇਲਾਵਾ ਜਿਹੜੇ ਅੱਜ ਦੇ ਦਿਨ ਮੈਚ ਹੋਣੇ ਨੇ, ਜਿਨ੍ਹਾਂ ਦੇ ਵਿੱਚ ਇੰਗਲੈਂਡ ਅਤੇ ਘਾਨਾ ਦਾ ਮੈਚ, ਪੁਰਤਗਾਲ ਅਤੇ ਉਜ਼ਬੇਕਿਸਤਾਨ ਦਾ ਮੈਚ ਜਿਹੜਾ ਉਹ ਖਾਸੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਬਲਜੀਤ, ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰਸ ਚਲੀਏ?
2: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਕੀ ਤੁਸੀਂ 5 ਘੰਟੇ ਤੋਂ ਘੱਟ ਨੀਂਦ ਲੈ ਕੇ ਗੱਡੀ ਚਲਾ ਰਹੇ ਹੋ? ਤੁਸੀਂ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਖਤਰੇ ਵਿੱਚ ਪਾ ਰਹੇ ਹੋ। ਜਦੋਂ ਤੁਸੀਂ ਥੱਕੇ ਹੋਏ ਹੁੰਦੇ ਹੋ ਤਾਂ ਤੁਸੀਂ ਹੌਲੀ ਪ੍ਰਤੀਕਿਰਿਆ ਕਰਦੇ ਹੋ ਅਤੇ ਤੁਹਾਡੇ ਵਾਹਨ ਦੇ ਹਾਦਸਾ ਗ੍ਰਸਤ ਹੋਣ ਦੀ ਸੰਭਾਵਨਾ 4 ਗੁਣਾ ਵੱਧ ਜਾਂਦੀ ਹੈ। ਇਹ ਜੋਖਮ ਉਠਾਉਣਾ ਕਦੇ ਵੀ ਫਾਇਦੇਮੰਦ ਸੌਦਾ ਨਹੀਂ ਹੁੰਦਾ। ਆਪਣੀ ਯਾਤਰਾ ਦੀ ਯੋਜਨਾ ਬਣਾਓ ਅਤੇ ਆਵਾਜਾਈ ਦੇ ਹੋਰ ਤਰੀਕੇ ਦਾ ਪ੍ਰਬੰਧ ਕਰਨ ਤੇ ਵਿਚਾਰ ਕਰੋ, ਜਾਂ ਗੱਡੀ ਚਲਾਉਣ ਤੋਂ ਪਹਿਲਾਂ ਵਧੇਰੇ ਨੀਂਦ ਲਓ। ਸੜਕ ਤੇ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਲਈ ਜਦੋਂ ਤੁਸੀਂ ਥੱਕ ਜਾਂਦੇ ਹੋ ਤਾਂ ਕਦੇ ਵੀ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।

ਤੇ ਵੇਸਣ ਉਹਦੀ ਕਮਜ਼ੋਰੀ। ਆਖਿਆ ਕੁਛ ਨਹੀਂ, ਕਦੀ ਵੇਸਣ ਵੱਲ ਵੇਖੇ ਕਦੀ ਮੇਰੇ ਮੂੰਹ ਵੱਲ। ਭਾਅ ਪੁੱਛਿਆ ਤਾਂ ਚਾਰ ਆਨੇ ਦੀਆਂ ਚਾਰ ਟੁਕੜੀਆਂ। ਹਿਸਾਬ ਕਿਤਾਬ ਲਾਇਆ ਤੇ ਉੱਥੋਂ ਵੀ ਉਹਦਾ ਧਿਆਨ ਦੂਸਰੇ ਪਾਸੇ ਖਸਕਾਉਣ ਦੀ ਕੋਸ਼ਿਸ਼ ਕੀਤੀ। ਇਹ ਚਵਾਨੀ ਅੱਜ ਮੱਸਿਆ ਵੇਖਣ ਦੇ ਲਈ ਪੂਰੀ ਨਹੀਂ ਸੀ ਪੈ ਰਹੀ। ਇਹਨੇ ਨੂੰ ਕੀ ਵੇਖਦਾ ਕਿ ਇੱਕ ਮੰਗਤਾ ਹੱਥ ਅੱਡ ਕੇ ਸਾਡੇ ਵੱਲ ਵੇਖ ਰਿਹਾ। ਹੱਥ ਵਿੱਚ ਪੜੀ ਚਵਾਨੀ ਮੈਂ ਘੁੱਟ ਕੇ ਮੁੱਠੀ 'ਚ ਫੜ ਲਈ ਅਤੇ ਛੇਤੀ ਦੇ ਨਾਲ ਉਸ ਮੰਗਤੇ ਤੋਂ ਅੱਗੇ ਲੰਘ ਗਿਆ। ਮਨ ਦੇ ਵਿੱਚ ਆਇਆ ਅਜਿਹੇ ਮੇਲਿਆਂ ਦੇ ਵਿੱਚ ਇਹ ਨਿਆਣੇ ਚੁੱਕ ਲੈਂਦੇ ਨੇ। ਮੁੜ ਕੇ ਵੇਖਿਆ ਤਾਂ ਉਹ ਹਾਲੇ ਵੀ ਸਾਡੇ ਵੱਲ ਵੇਖ ਰਿਹਾ ਸੀ। ਸੱਚ ਜਾਣੋ ਤਾਂ ਮੈਂ ਕਾਫ਼ੀ ਡਰ ਗਿਆ ਸੀ। ਬੜੀਆਂ ਕਹਾਣੀਆਂ ਸੁਣੀਆਂ ਇੱਦਾਂ ਦੀਆਂ, ਮੇਲਿਆਂ ਦੇ ਵਿੱਚੋਂ ਇਹ ਨਿਆਣੇ ਬੋਰੀਆਂ 'ਚ ਪਾ ਕੇ ਲੈ ਜਾਂਦੇ ਨੇ। ਹੁਣ ਤਾਂ ਬਿਲਕੁਲ ਹੀ ਨਾ ਜੀ ਕਰੇ ਨਿੱਕੇ ਦਾ ਮੈਂ ਹੱਥ ਛੱਡਾਂ। ਚੰਗੀ ਤਰ੍ਹਾਂ ਸਮਝਾਇਆ ਓਏ, ਮੈਨੂੰ ਪੁੱਛੇ ਬਿਨਾਂ ਕਿਤੇ ਨਹੀਂ ਜਾਣਾ, ਮੇਰਾ ਹੱਥ ਨਹੀਂ ਹੋਏ ਛੱਡਣਾ, ਭੀੜ ਬੜੀ ਹੈ। ਡਰ ਜਿਹਾ ਬਹਿ ਗਿਆ ਉਹ ਮੰਗਤੇ ਦੀ ਸੂਰਤ ਹੁਣ ਅੱਖਾਂ ਅੱਗੇ ਘੁੰਮੀ ਜਾਵੇ। ਫਿਰ ਤੁਰ ਕੇ ਥੋੜ੍ਹਾ ਥੱਕ ਵੀ ਗਏ ਸਾਂ ਦੋਵੇਂ ਭਰਾ। ਸੋਚਿਆ ਥੋੜ੍ਹੀ ਦੇਰ ਬਹਿ ਕੇ ਇੱਕ ਰੁੱਖ ਦੀ ਛਾਂ ਮਾਣ ਲੈਂਦੇ ਹਾਂ। ਪਾਸੇ ਜੇ ਨੂੰ ਹੋ ਇੱਕ ਰੁੱਖ ਦੀ ਛਾਵੇਂ ਜਾਮ ਬੈਠੇ। ਨਿੱਕਾ ਆਖ ਰਿਹਾ ਸੀ ਵੀਰੇ ਮੈਨੂੰ ਭੁੱਖ ਲੱਗੀ ਹੈ ਯਾਰ, ਮੈਨੂੰ ਕੁਛ ਤਾਂ ਖਵਾ ਦੇ। ਨਿੱਕੇ ਪਾਣੀ ਪੀ ਲੈ, ਪਾਣੀ ਪੀ ਲੈ ਯਾਰ, ਸ਼ਾਮ ਹੋਣ ਵਾਲੀ ਹੈ, ਪੱਕੀ ਗੱਲ ਰਹੀ ਜਾਂਦਿਆਂ ਤੈਨੂੰ ਮੈਂ ਫਲੂਦਾ ਖਵਾਊਂਗਾ, ਥੋੜ੍ਹਾ ਸਸਤਾ ਹੋ ਲੈਂਦੇ। ਮੈਨੂੰ ਪਤਾ ਮੇਲਿਆਂ ਦੇ ਉੱਤੇ ਜਾਣ ਲੱਗੇ ਥੋੜ੍ਹਾ ਸਸਤਾ ਵੇਚਦੇ ਹੁੰਦੇ ਆ। ਥੋੜ੍ਹੀ ਦੇਰ ਦੇ ਲਈ ਤਾਂ ਟਲਿਆ ਪਰ ਹੁਣ ਉਹ ਉੱਚੀ ਉੱਚੀ ਰੋਣ ਲੱਗ ਪਿਆ। ਵੀਰੇ ਮੇਰੇ ਕੋਲ ਹੋਰ ਭੁੱਖ ਨਹੀਂ ਜਰੀ ਜਾਂਦੀ, ਮੈਨੂੰ ਸੱਚੀ ਬੜੀ ਭੁੱਖ ਲੱਗੀ ਆ। ਉਹਦੇ ਰੋਣ ਅੱਗੇ ਮੇਰੀਆਂ ਸਾਰੀਆਂ ਘੜੀਆਂ ਯੋਜਨਾਵਾਂ ਰੇਤ ਦੀ ਢੇਰੀ ਵਾਂਗ ਡਿੱਗ ਪਈਆਂ। ਹਾਲੇ ਸੋਚ ਹੀ ਰਿਹਾ ਸੀ ਕਿ ਇਹਨੂੰ ਹੁਣ ਕਿੱਦਾਂ ਵਰਲਾਵਾਂ, ਇੰਨੇ ਨੂੰ ਪਿੱਛੋਂ ਆ ਕੇ ਕਿਸੇ ਨੇ ਮੋਢੇ ਤੋਂ ਹਲੂਣਾ ਮਾਰਿਆ। ਘੁੰਮ ਕੇ ਵੇਖਿਆ ਤਾਂ ਉਹ ਹੱਥ ਮੰਗਤੇ ਦਾ ਸੀ। ਮਨ ਹੋਰ ਡਰ ਗਿਆ, ਇਹ ਤਾਂ ਪਿੱਛੇ ਹੀ ਆ ਗਿਆ, ਇਹਨੇ ਜ਼ਰੂਰ ਆਪਣੇ ਝੋਲੇ ਦੇ ਵਿੱਚ ਬੋਰੀ ਵੀ ਰੱਖੀ ਹੋਣੀ ਆ। ਹੋਰ ਕੁਛ ਸੁੱਝਾ ਨਹੀਂ, ਨਿੱਕੇ ਨੂੰ ਲੈ ਕੇ ਉੱਥੋਂ ਭੱਜਣ ਲੱਗਾ। ਭੱਜਦੇ ਭੱਜਦੇ ਦੀ ਉਹਨੇ ਬਾਂਹ ਫੜ ਲਈ। ਪੁੱਤਰੋ ਡਰਦੇ ਕਿਉਂ ਜੇ, ਮੇਰੇ ਤੋਂ ਕਿਉਂ ਡਰਦੇ ਜੇ, ਮੇਰੇ ਵੀ ਦੋ ਬੱਚੇ ਨੇ ਯਾਰ, ਮੈਨੂੰ ਵੀ ਹਾਲਾਤਾਂ ਨੇ ਮੰਗਣ ਲਾਇਆ, ਮੈਂ ਉਦਾਂ ਦਾ ਨਹੀਂ ਜੋ ਤੁਸੀਂ ਸਮਝ ਰਹੇ ਹੋ। ਮੇਰਾ ਹੱਥ ਆਪਣੇ ਹੱਥ ਦੇ ਵਿੱਚ ਫੜਿਆ ਅਤੇ ਆਪਣੀ ਮੁੱਠੀ ਦੇ ਵਿੱਚ ਘੁੱਟੇ ਕੁਛ ਪੈਸੇ ਮੇਰੀ ਤਲੀ ਦੇ ਉੱਤੇ ਰੱਖ ਦਿੱਤੇ। ਕੁਛ ਨਹੀਂ ਬੋਲਿਆ, ਕੁਛ ਨਹੀਂ ਦੱਸਿਆ ਅਤੇ ਵਾਹ ਦਾ ਹੋਈ ਦੂਰ ਮੇਲੇ ਦੇ ਵਿੱਚ ਖੋ ਗਿਆ। ਉਹ ਨਹੀਂ ਸੀ ਚਾਹੁੰਦਾ ਕਿ ਅਸੀਂ ਹੋਰ ਡਰੀਏ। ਤਲੀ ਦੇ ਉੱਤੇ ਰੱਖੇ ਪੈਸੇ ਕਦੀ ਉਹਨਾਂ ਵੱਲ ਧਿਆਨ ਮਾਰਾਂ ਅਤੇ ਕਦੀ ਭੀੜ ਦੇ ਵਿੱਚੋਂ ਮੰਗਤੇ ਨੂੰ ਲੱਭਣ ਦੀ ਕੋਸ਼ਿਸ਼ ਕਰਾਂ। ਪਰ ਹੁਣ ਉਹ ਦੇਖਣੋਂ ਹਟ ਗਿਆ ਸੀ, ਭੀੜ ਦੇ ਵਿੱਚ ਦੂਰ ਚਲਾ ਗਿਆ ਸੀ। ਪਰ ਇਸ ਤੋਂ ਬਾਅਦ ਅਸੀਂ ਬੜੀਆਂ ਚੀਜ਼ਾਂ ਖਾਧੀਆਂ। ਸਭ ਤੋਂ ਪਹਿਲਾਂ ਤਾਂ ਨਿੱਕੇ ਨੂੰ ਢਿੱਡ ਭਰ ਕੇ ਸਭ ਕੁਛ ਖਵਾਇਆ, ਖਿਡੌਣੇ ਵੀ ਲਏ, ਵੇਸਣ ਵੀ ਖਾਧਾ, ਝੂਟੇ ਵੀ ਲਏ। ਉਹ ਸਾਰਾ ਕੁਛ ਕੀਤਾ ਜੋ ਮੇਰਾ ਨਿੱਕਾ ਵੀਰ ਚਾਹੁੰਦਾ ਸੀ। ਪਹਿਲਾਂ ਤਾਂ ਸਿਰਫ ਉਹਨੂੰ ਖਾਣ ਵੱਲ ਧਿਆਨ ਸੀ, ਪਰ ਫਿਰ ਫਲੂਦੇ ਵਾਲੀ ਕੁਲਫੀ ਖਾਂਦਾ ਵਾਰ ਵਾਰ ਪੁੱਛੀ ਜਾਂਦਾ ਸੀ ਵੀਰੇ ਉਹ ਕੌਣ ਸੀ, ਵੀਰ ਉਹ ਕੌਣ ਸੀ ਜਿਹਨੇ ਸਾਨੂੰ ਪੈਸੇ ਦਿੱਤੇ ਨੇ,

0: ਮੇਰੇ ਕੋਲ ਇਹਦਾ ਕੋਈ ਪੁਖਤਾ ਜਵਾਬ ਨਹੀਂ ਸੀ। ਅਖੀਰ ਆਖਣਾ ਹੀ ਪਿਆ ਨਿੱਕਾ, ਉਹ ਮੰਗਤੇ ਤੋਂ ਦਾਤਾ ਬਣਿਆ ਇੱਕ ਰੱਬ ਸੀ ਓਏ, ਮੰਗਤੇ ਤੋਂ ਦਾਤਾ ਬਣਿਆ ਰੱਬ। ਨਿੱਕੇ ਨੇ ਅੱਗੋਂ ਸਵਾਲ ਪੁੱਛਿਆ, ਵੀਰੇ ਉਹੀ ਰੱਬ ਜਿਸ ਨੇ ਸਾਡੇ ਮਾਂ ਬਾਪ ਨੂੰ ਦਾਤੇ ਤੋਂ ਮੰਗਤਾ ਬਣਾਇਆ? ਉਹ ਮਾਂ ਆਖਦੀ ਹੁੰਦੀ ਹੈ ਨਾ, ਅਸੀਂ ਵੀ ਕਦੀ ਦਾਤੇ ਸੀ, ਕੀ ਇਹ ਉਹੀ ਰੱਬ ਸੀ? ਪਰ ਉਹਦੀ ਇਸ ਗੱਲ ਦਾ ਜਵਾਬ ਨਹੀਂ ਸੀ ਮੇਰੇ ਕੋਲ। ਇਸ ਗੱਲ ਦੇ ਉੱਤੇ ਚੁੱਪੀ ਵੱਟਣੀ ਪਈ। ਪਰ ਇੱਕ ਰੱਬ ਹੋਰ ਵੇਖਿਆ ਅੱਜ ਘਰ ਪਰਤਦਿਆਂ। ਵਾਪਸੀ ਤੇ ਟਾਂਗੇ ਦੇ ਉੱਤੇ ਬਹਿ ਕੇ ਜਦੋਂ ਘਰ ਪਹੁੰਚੇ, ਪਿੰਡ ਲਿਆ ਕੇ ਜਦੋਂ ਫਿਰਨੀ ਤੇ ਟਾਂਗੇ ਵਾਲੇ ਨੇ ਉਤਾਰਿਆ, ਮੈਂ ਪੁੱਛਿਆ ਕਿੰਨੇ ਪੈਸੇ? ਕਹਿਣ ਲੱਗਾ, ਉਹ ਤਾਥੋਂ ਕਾਸੇ ਪੈਸੇ ਲੈਣੇ ਪੁੱਤਰੋ, ਜਾਓ ਖੇਡੋ ਮਲੋ, ਜਦੋਂ ਵੱਡੇ ਹੋ ਗਏ ਉਦੋਂ ਦੇ ਦਿਓ ਯਾਰ। ਇਹ ਇੱਕ ਹੋਰ ਰੱਬ ਵੇਖਿਆ ਘਰ ਵਾਪਸ ਪਰਤਦਿਆਂ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਵਿੰਦਰ ਸਿੰਘ ਪਰਵਾਲ ਹੋਰਾਂ ਨੇ। ਇੱਦਾਂ ਦੇ ਪਤਾ ਨਹੀਂ ਕਿੰਨੇ ਰੱਬ ਸਾਨੂੰ ਰੋਜ਼ਾਨਾ ਹੀ ਮਿਲਦੇ ਨੇ। ਕਈ ਵਾਰੀ ਸਾਡੀਆਂ ਵੇਖਣ ਵਾਲੀਆਂ ਅੱਖਾਂ ਹੁੰਦੀਆਂ ਅਤੇ ਕਈ ਵਾਰੀ ਆਪਾਂ ਐਵੇਂ ਅਣਗੌਲੇ ਕਰ ਛੱਡਦੇ ਹਾਂ। ਕਈ ਵਾਰੀ ਸਾਡਾ ਮਨ ਨਹੀਂ ਮੰਨਦਾ, ਨਹੀਂ ਇਹ ਤਾਂ ਆਮ ਜਿਹਾ ਬੰਦਾ, ਇੱਦਾਂ ਦਾ ਥੋੜ੍ਹੀ ਰੱਬ ਹੋ ਸਕਦਾ, ਕਿਉਂਕਿ ਅਸੀਂ ਰੱਬ ਦੇ ਅੱਖ ਸਾਪੋ ਆਪਣੇ ਘੜੇ ਆ। ਆਪਣੀਆਂ ਆਪਣੀਆਂ ਸੋਚਾਂ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਰੱਬ ਦੇ ਆਕਾਰ ਆਪਾਂ ਘੜੇ, ਪਰ ਰੱਬ ਇੱਥੇ ਹੀ ਪਲ ਪਲ ਤੁਹਾਡੇ ਨਾਲ ਹੈ, ਤੁਹਾਡੇ ਅੰਦਰ ਵੀ ਹੈ, ਜੋ ਤੁਹਾਡੇ ਆਸ ਪਾਸ ਵਿਚਰ ਰਿਹਾ ਉਹਦੇ ਅੰਦਰ ਵੀ ਹੈ। ਹਰ ਇੱਕ ਸ਼ੈਅ ਜਿਹੜੀ ਤੁਸੀਂ ਵੇਖ ਪਾ ਰਹੇ ਹੋ ਜਾਂ ਤੁਹਾਡੀਆਂ ਅੱਖਾਂ ਨਹੀਂ ਵੀ ਵੇਖ ਪਾ ਰਹੀਆਂ, ਉਹਦੇ ਵਿੱਚ ਵੀ ਰੱਬ ਹੈ। ਗੱਲ ਸਿਰਫ ਮਹਿਸੂਸ ਕਰਨ ਦੀ ਆ, ਕਿਹੜੀ ਚੀਜ਼ ਨੂੰ ਤੁਸੀਂ ਰੱਬ ਮੰਨਦੇ। ਜਦੋਂ ਲੱਭਣ 'ਤੇ ਆਓ ਤਾਂ ਹਰ ਇੱਕ ਸ਼ੈਅ ਦੇ ਵਿੱਚੋਂ ਤੁਹਾਨੂੰ ਦਿਖ ਪਊਗਾ। ਅੰਨੇ ਹੋ ਜਾਓ ਅਤੇ ਸਾਹਮਣੇ ਖਲੋਤਾ ਨਹੀਂ ਦਿਖਣਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੇਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਓ ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਗਾਣਾ ਤੁਸੀਂ ਸੁਣ ਰਹੇ ਸੀ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਫਿਲਮ ਆ ਰਹੀ ਆ ਕੈਰੀ ਔਨ ਜੱਟਾ ਚਾਰ ਅਤੇ ਇਸ ਫਿਲਮ ਦਾ ਗਾਣਾ ਤੁਸੀਂ ਸੁਣ ਰਹੇ ਹੈਪੀ ਰਾਏਕੋਟੀ ਦੀ ਕਲਮ ਤੋਂ ਲਿਖਿਆ ਇਹ ਗਾਣਾ ਅਤੇ ਬੱਬੂ ਮਾਨ ਦੇ ਦੁਆਰਾ ਗਾਇਆ ਗਿਆ ਅਤੇ ਆਓ ਆਪਾਂ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਕੁਛ ਗਾਉਣ ਪਾਣੀ ਵੀ ਨਾਲ ਮਿਕਸ ਕੀਤਾ ਜਾਵੇ ਖਬਰਾਂ ਤੋਂ ਬਾਅਦ ਕੁਛ ਮਾਹੌਲ ਜਿਹਾ ਹਲਕਾ ਕੀਤਾ ਜਾਵੇ ਅਤੇ ਆਸ ਕਰਦੇ ਹਾਂ ਗਾਣੇ ਤੁਸੀਂ ਪਸੰਦ ਕੀਤੇ ਹੋਣਗੇ ਅਤੇ ਗਾਣਿਆਂ ਦੇ ਨਾਲ ਤੁਸੀਂ ਚਾਹ ਵੀ ਇੰਜੋਏ ਕਰ ਲਈ ਹੋਊਗੀ ਅਤੇ ਆਓ ਹੁਣ ਆਪਾਂ ਵੱਧਦੇ ਹਾਂ ਅੱਗੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਅੱਜ ਹਰਮੀਤ ਤੂੰ
1: ਜੀ ਰਾਮ ਰਾਮ ਸਾਰੇ ਭਾਈਆਂ ਨੇ ਧੂਪ ਨਿਕਲਾ ਹੀ ਭਾਈ ਸਾਹਿਬ ਬਾਹਰ ਤੋਂ
0: ਅੱਜ ਆਪਣੇ ਬੋਲਾ ਨਹੀਂ ਹੁਣ ਕੀ ਲਗਾਈਆਂ ਨੇ
1: ਲਗਾਈਆਂ ਸਵੇਰੀ ਹੋ ਗਈ ਭਾਈ ਸਾਹਿਬ ਇਹ ਵਾਰ ਵਾਰ ਬੰਦਾ ਕਹੇਗਾ ਬਾਈ ਮਾਰੀ ਲਗਾਈ ਕੇ ਪਿੱਛੇ ਵੜ ਗਿਆ ਰਾਮ ਰਾਮ ਭਾਈਆਂ ਨੇ ਅਮਰਿੰਦਰ ਗਿੱਲ ਜਾਵਾ ਉਸ ਪਾ ਬਿਨੂ ਡੀ ਲੋਵਾ ਉਸ ਪੇਕਾ ਬੇਜਵਾਨ ਜਾਨਵਰ ਤੇ ਵਿਆਹ ਕਰਿਆ ਕੌਣ ਸਾਰਾ ਤਾ ਜੰਗਲ ਕਾ ਸ਼ੇਰ ਬਾਈ ਭਾਈ ਵੀ ਅੱਛੇ ਤਬੀ ਲਗਾ ਜਬ ਲਗਾਈ ਸਾਥਮਾ
0: ਵਧੀਆ ਫਿਲਮ ਹੈ ਅਭੀ
1: ਹਾਂ ਵਧੀਆ ਸੀ
0: ਥੋੜ੍ਹੀ ਜਿਹੀ ਛੁੱਟੀ ਕਰਦੀ ਹੈ ਅਤੇ ਹੋਰ ਵਧੀਆ ਹੈ ਚਲੋ ਖੈਰ ਫਿਲਮਾਂ ਦਾ ਮਾਹੌਲ ਚੱਲ ਰਿਹਾ ਅਤੇ ਇੱਦਾਂ ਲੱਗਦਾ ਵੀ ਜਿੱਦਾਂ ਪੰਜਾਬੀ ਫਿਲਮਾਂ ਦੇ ਦਿਨ ਆ ਗਏ ਹੁਣ ਜਿੱਦਾਂ ਮਤਲਬ ਇੱਕ ਤੋਂ ਇੱਕ ਬਾਅਦ ਪੰਜਾਬੀ ਫਿਲਮਾਂ ਆਈ ਜਾ ਰਹੀਆਂ ਨੇ ਇਸ ਮਹੀਨੇ ਖਾਸ ਤੌਰ ਦੇ ਉੱਤੇ ਲਗਾਤਾਰ ਇਸ ਮਹੀਨੇ ਅਗਲੇ ਮਹੀਨੇ
1: ਕਿਤਨੀ ਦੇਖਾਂਗੇ
0: ਹਾਂ ਲਗਾਤਾਰ ਫਿਲਮਾਂ ਆ ਰਹੀਆਂ ਨੇ ਅਤੇ ਖੈਰ ਸਾਡੇ ਕੋਲ ਸਮਾਂ ਵੀ ਹੋਣਾ ਹੁਣ ਛੁੱਟੀਆਂ ਹੋ ਜਾਣੀਆਂ ਅੱਗੇ ਅਤੇ ਫਿਰ ਬਹਿ ਕੇ ਵੇਖੀ ਜਾਇਓ ਤੁਸੀਂ ਵੇਖੀ ਜਾਇਓ ਅਤੇ ਦੱਸੀ ਜਾਇਓ
1: ਪੀਸੇ ਤੋਂ ਲੱਗਾਂਗੇ
0: ਹੈਂ
1: ਪੀਸੇ ਤੋਂ ਲੱਗਾਂਗੇ ਦੇਖਣੇਗੇ
0: ਵੇਖੋ ਪੈਸਾ ਪ੍ਰੋਬਲਮ ਨਹੀਂ ਆ ਅੱਜ ਦੇ ਸਮੇਂ ਦੇ ਵਿੱਚ ਬਹੁਤਿਆਂ ਦੀ ਪੈਸਾ ਪ੍ਰੋਬਲਮ ਨਹੀਂ ਰਹਿ ਗਈ ਸਮਾਂ ਪ੍ਰੋਬਲਮ ਹੈ ਅੱਜ ਦੇ ਸਮੇਂ ਦੇ ਵਿੱਚ
1: ਅਗਰ ਮੰਨ ਲਓ ਕੱਲ੍ਹ ਪ੍ਰੋਡਿਊਸਰ ਨੂੰ ਕਹਿ ਦੇਵੇ ਆਪਕੋ ਫਿਲਮ ਦੇਖਣੇ ਕੇ ਵੀ ਪੈਸੇ ਦੇਣਗੇ
0: ਅਤੇ ਤਾਂ ਫਿਰ ਸਗੋਂ ਨਹੀਂ ਜਾਣਗੇ
1: ਨਹੀਂ ਜਾਣਗੇ
0: ਹਾਂ ਕਿਉਂਕਿ ਉੱਥੇ ਉੱਥੇ ਭੁਲੇਖਾ ਪੈ ਜਾਂਦਾ ਆਪਾਂ ਤਾਂ ਕਈ ਵਾਰੀ ਵੇਖਿਆ ਕਹੀਏ ਨਾ ਵੀ ਆ ਜਾਓ ਤੁਹਾਨੂੰ ਆਪਾਂ ਪੱਲਿਓਂ ਲਾ ਕੇ ਫਿਲਮ ਵਿਖਾ ਦਿੰਦੇ ਹਾਂ ਉਹਨਾਂ ਨੂੰ ਇਹ ਲੱਗਦਾ ਨਹੀਂ ਇਹ ਪੱਲਿਓਂ ਨਹੀਂ ਲਾਉਣ ਡੇ ਇਹ ਫ੍ਰੀ ਦੀ ਆ ਉਹ ਜਿਹੜਾ ਮੈਸੇਜ ਆਉਂਦਾ ਨਾ ਦਿਮਾਗ 'ਚ ਉਹ ਫਿਰ ਤੁਹਾਨੂੰ ਸਗੋਂ ਮਿਸ ਮਰਵਾਉਂਦਾ ਮੈਨੂੰ ਲੱਗਦਾ ਕਿਉਂਕਿ ਜਦੋਂ ਤੁਸੀਂ ਪੱਲਿਓਂ ਪੈਸੇ ਖਰਚੇ ਹੁੰਦੇ ਆ ਨਾ ਫਿਰ ਤੁਹਾਨੂੰ ਇਹ ਲੱਗਦਾ ਵਾ ਵੀ ਮੇਰੇ ਇੰਨੇ ਵੇਸਟ ਚੱਲ ਜਾਣੇ ਆ ਪਰ ਜਦੋਂ ਕੋਈ ਕਹਿੰਦਾ ਵਾ ਵੀ ਤੁਸੀਂ ਕੁਛ ਨਹੀਂ ਦੇਣਾ ਅਤੇ ਫਿਰ ਉੱਥੇ ਸਾਨੂੰ ਇਹ ਲੱਗਦਾ ਚੱਲ ਕੋਈ ਗੱਲ ਨਹੀਂ ਆ ਟਾਈਮ ਦੇ ਟਾਈਮ ਵੀ ਆਪਾਂ ਮਨਾ ਕਰ ਦਾਂਗੇ ਨਹੀਂ ਜਾਵਾਂਗੇ ਕੀ ਫਰਕ ਪੈਂਦਾ ਸਾਈਕੋਲੋਜੀਕਲੀ ਆਪਾਂ ਇੱਦਾਂ ਹੀ ਕਰਦੇ ਉਹ
1: ਪਹਿਲਾਂ ਬੋਲਦੇ ਹਾਂ ਵੀ ਆਵਾਂਗੇ ਭਾਈ ਸਾਹਿਬ ਜ਼ਰੂਰ ਆਵਾਂਗੇ
0: ਕਿਉਂਕਿ ਉਹਦੇ 'ਚ ਇਹ ਨਾ ਵੀ ਕਿਹੜਾ ਕੁਛ ਜਾਣਾ ਵਾ ਆਪਾਂ ਜਗ੍ਹਾ 'ਤੇ ਹੋਲਡ ਕਰੀਏ ਉਹ ਵੀ ਹੁੰਦਾ ਨਾ
1: ਬਾਅਦ ਮੈਂ ਨਾ ਹੀ ਕਰਾਂਗੇ ਯਾਰ ਕੰਮ ਤਾਂ
0: ਹਾਂ ਸੋ ਇਹ ਤਾਂ ਕਰਕੇ ਚੀਜ਼ਾਂ ਨਿਕਲਦੀਆਂ ਨੇ ਜਦੋਂ ਆਪਾਂ ਕੋਈ ਚੀਜ਼ ਸਾਨੂੰ ਫ੍ਰੀ ਦੇ ਵਿੱਚ ਮਿਲਦੀ ਆ ਸੋ ਉੱਥੇ ਵੀ ਕਦਰ ਉਸ ਚੀਜ਼ ਦੀ ਘੱਟਦੀ ਹੈ ਚਲੋ ਖੈਰ ਆਪਾਂ ਕੀ ਲੈਣਾ ਇਸ ਗੱਲ ਦੇ ਵਿੱਚੋਂ ਮਤਲਬ ਸਿਰਫ ਇੰਨਾ ਵਾ ਵੀ ਫਿਲਮਾਂ ਅਤੇ ਫਿਲਮਾਂ ਅਤੇ ਫਿਲਮਾਂ ਚੜੀਆਂ ਪਈਆਂ ਨੇ ਅਤੇ ਤੁਸੀਂ ਜਾ ਕੇ ਅਤੇ ਆਪਣੇ ਆਸ ਪਾਸ ਸਿਨੇਮਾ ਘਰਾਂ 'ਚ ਵੇਖ ਸਕਦੇ ਹੋ ਇਸ ਤੋਂ ਪਹਿਲਾਂ ਕਿ ਆਪਾਂ ਬਾਕੀ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਉਲਝ ਜਾਈਏ ਇਸ ਟਾਈਮ ਦੇ ਉੱਤੇ ਦੋ ਹਫ਼ਤੇ ਪਹਿਲਾਂ ਫਿਲਮ ਰਿਲੀਜ਼ ਹੋਈ ਸੀ ਓਏ ਭੋਲੇ ਓਏ ਅਤੇ ਉਹ ਫਿਲਮ ਜੇਕਰ ਤੁਸੀਂ ਵੇਖੀ ਹੈ ਤਾਂ ਆਪਣੀ ਫੀਡਬੈਕ ਦੇ ਸਕਦੇ ਹੋ ਨਹੀਂ ਤਾਂ ਤੁਸੀਂ ਆਪਣੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਵੇਖ ਸਕਦੇ ਹੁਣ ਸ਼ਾਇਦ ਸਕਰੀਨਾਂ ਵਿਰਲੀਆਂ ਵਿਰਲੀਆਂ ਹੋਣ ਪਰ ਤੁਸੀਂ ਚੈੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਫਿਲਮ ਫਿਰ ਰਿਲੀਜ਼ ਹੋਈ ਪਿਛਲੇ ਹਫ਼ਤੇ 40 ਦਿਨ ਇਹ ਫਿਲਮ ਸਿਨੇਮਾ ਦਾ ਸ਼ਿੰਗਾਰ ਬਣੀ ਆ ਅਤੇ ਇਹ ਤੁਸੀਂ ਆਪਣੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਫਿਲਹਾਲ ਵੇਖ ਸਕਦੇ ਹੋ ਅਤੇ ਹੁਣ ਫਿਲਮ ਅਗਲੀ ਜਿਹੜੀ ਆ ਉਹ ਆਉਣੀ ਆ ਕੈਰੀ ਔਨ ਜੱਟਾ 4 ਅਤੇ ਕੈਰੀ ਔਨ ਜੱਟਾ 4 ਫਿਲਮ ਰਿਲੀਜ਼ ਹੋਣੀ ਆ 26 ਤਰੀਕ ਨੂੰ ਯਾਨੀ ਕਿ ਇਸੇ ਹਫ਼ਤੇ ਇਸੇ ਸ਼ੁੱਕਰਵਾਰ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਆ ਅਤੇ ਉਸ ਤੋਂ ਆਪਾਂ ਅੱਗੇ ਵਧਾਂਗੇ ਅਤੇ ਫਿਰ ਫਿਲਮ ਆਉਣੀ ਆ ਅਲਫਾ ਜਿਹੜੀ ਕਿ ਹਾਲੇ ਅਗਸਤ ਵਿੱਚ ਆ ਨਹੀਂ ਜੂਨ ਜੁਲਾਈ ਹੋ ਗਈ ਸੱਤਵਾਂ ਮਹੀਨਾ ਕਿਹੜਾ ਹੁੰਦਾ
1: ਜੁਲਾਈ ਕਾ ਭਾਈ ਸਾਹਿਬ
0: ਜੁਲਾਈ ਦਾ ਹੁੰਦਾ ਨਾ ਲੋਕ ਕਰ ਦਈਏ
1: ਹਾਂ
0: ਸੋ 3 ਤਰੀਕ ਨੂੰ ਇਹ ਫਿਲਮ ਰਿਲੀਜ਼ ਹੋਣੀ ਆ ਅਤੇ ਕਿਆ ਕਮਾਲ ਦੀ ਇਹਦੇ ਵਿੱਚ ਐਕਸ਼ਨ ਕਮਾਲ ਦਾ ਵੇਖਣ ਨੂੰ ਮਿਲ ਰਿਹਾ ਆਲੀਆ ਭੱਟ ਦਾ
1: ਆਲੀਆ ਭੱਟ ਕੋ ਦੇਖ ਕੇ ਬੋਲ ਰਿਹਾ ਵਾ
0: ਯੇ ਤੋ ਇੱਕ
1: ਐਕਸ਼ਨ
0: ਹਾਂ ਸੋ ਜੇ ਤੁਸੀਂ ਨਹੀਂ ਇਹਦਾ ਟ੍ਰੇਲਰ ਵੇਖਿਆ ਤਾਂ ਇੱਕ ਵਾਰੀ ਟ੍ਰੇਲਰ ਤੁਸੀਂ ਵੇਖਿਓ ਬੌਬੀ ਦਿਓਲ ਅਤੇ ਨਾਲ ਆਲੀਆ ਭੱਟ ਅਤੇ ਮਤਲਬ
1: ਬੌਬੀ ਦਿਓਲ ਵੀ ਕਮਬੈਕ ਬੜਾ ਅੱਛਾ ਕਰ ਗਿਆ ਵੇ
0: ਹਾਂਜੀ ਬੌਬੀ ਦਿਓਲ ਮਤਲਬ ਐਨੀਮਲ ਤੋਂ ਬਾਅਦ ਕਾਫੀ ਪੁੱਛ ਗਿੱਛ ਹੋ ਗਈ ਆ। ਵੇਖੋ ਬੰਦਾ ਲੱਗਾ ਰਹੇ ਨਾ ਜ਼ਿੰਦਗੀ ਦੇ ਵਿੱਚ, ਵੇਖ ਲਓ ਇਹ ਤੋਂ ਇੱਕ ਐਗਜ਼ਾਮਪਲ ਤਾਂ ਆਪਾਂ ਲੈ ਸਕਦੇ ਹਾਂ, ਬੰਦਾ ਢੇਰੀ ਢਾਜੇ ਅਤੇ ਢਾਜੇ ਕਿੰਨੇ ਆ ਜਿਹੜੇ ਉੱਥੇ ਦੇ ਉੱਥੇ ਹੀ ਸਾਹ ਛੱਡ ਗਏ, ਦਮ ਛੱਡ ਗਏ। ਪਰ ਇੱਕ ਚੀਜ਼ ਤੁਸੀਂ ਵੇਖੋ, ਤੁਹਾਨੂੰ ਸਾਨੂੰ ਇਹ ਲੱਗਦਾ ਵੀ ਬੌਬੀ ਦਿਓਲ ਕਮ ਬੈਕ ਕਰ ਗਿਆ, ਪਰ ਬੈਕ ਸਟੇਜ ਦੇ ਉੱਤੇ ਮੈਂ ਤਾਂ ਇਹ ਵੇਖਣਾ ਵੀ ਬੌਬੀ ਦਿਓਲ ਨੇ ਵੇਖੋ ਉਸ ਸਮੇਂ ਦੇ ਦਰਮਿਆਨ ਆਪਣੀ ਮਿਹਨਤ ਨਹੀਂ ਛੱਡੀ ਹੋਊਗੀ। ਮਿਹਨਤ ਇਨ ਦਾ ਸੈਂਸ ਵੀ ਆਪਣੇ ਸਰੀਰ ਦੇ ਉੱਤੇ ਕਿੰਨਾ ਕੰਮ ਕੀਤਾ ਉਹਨੇ।
1: ਹਾਂ, ਕੰਮ ਵੀ ਕਰਿਆ, ਇਤਨੀ ਸਾਰੀ ਫਿਲਮਾਂ ਮੈਂ ਸ਼ੋਰ ਮਚਾਇਆ, ਬਾਤਚੀਤ ਕਰੀ, ਵਾਹ ਨਹੀਂ ਚਲੀ। ਔਰ ਜਿਸ ਫਿਲਮ ਚੱਲ ਗਿਆ ਉਸਮੇ ਡਾਇਲੋਗ ਕੁਛ ਵੀ ਨਹੀਂ ਤਾ ਉਸਕਾ,
0: ਨਹੀਂ ਪਰ ਉਹਦੀ ਉਹਦੀ ਵੇਖੋ ਉਹਦੀ ਉਹਦੀ ਬੋਡੀ ਲੈਂਗੁਏਜ ਚੱਲ ਗਈ, ਉਹਦੀ ਬੋਡੀ ਜਿਹੜੀ ਉਹਨੇ ਬਣਾਈ ਸੀ ਉਹ ਚੱਲ ਗਈ, ਉਹਦਾ ਅਗਰੈਸ਼ਨ ਚੱਲ ਗਿਆ।
1: ਉਸਕਾ ਲੁੱਕ ਥਾ, ਉਸਕਾ CCL ਮੈਂ ਖੇਲਿਆ ਨਾ ਕ੍ਰਿਕਟ ਮੈਂ, ਉਸਮੇ ਦਾੜੀ ਰੱਖੀ ਹੋਈ ਸੀ ਉਸਕੀ, ਵਹਾਂ ਤੇ ਉਸਨੂੰ ਉਠਾਇਆ ਡਾਇਰੈਕਟਰ ਨੇ ਵੀ, ਯਾਰ ਲੁੱਕ ਬੜੀ ਅੱਛੀ ਰੱਖੀ ਹੈ।
0: ਹਾਂ, ਸੋ ਜਿਹੜੀ ਉਸ ਸਮੇਂ ਦੇ ਦਰਮਿਆਨ ਜੇ ਚਾਹਵੇ ਤਾਂ ਬੰਦਾ ਬਿਲਕੁਲ ਢੇਰੀ ਢਾ ਸਕਦਾ ਵਾ ਵੀ ਯਾਰ ਹੁਣ ਮੇਰਾ ਡਾਊਨ ਫਾਲ ਆ ਅਤੇ ਦਫਾ ਕਰੋ, ਹੁਣ ਆਪਣੇ ਕੰਮਾਂ ਕਾਰਾਂ ਦੇ ਉੱਤੇ ਧਿਆਨ ਦਿੰਦੇ ਹਾਂ ਨਾ ਬੰਦਾ। ਬਿਲਕੁਲ ਹੀ ਆਪਾਂ ਵੇਖਦੇ ਹਾਂ ਜਿਹੜੇ ਬੰਦੇ ਆਪਣੀ ਗੇਮ 'ਚੋਂ ਆਪਣੇ ਪ੍ਰੋਫੈਸ਼ਨ 'ਚੋਂ ਔਫ ਹੋ ਜਾਂਦੇ ਆ, ਤੁਸੀਂ ਵੇਖੋ ਉਹਨਾਂ ਦੇ ਸਰੀਰ ਹੀ ਬੇਟੱਬੇ ਹੋ ਜਾਂਦੇ ਆ। ਕਿੰਨੇ ਕ੍ਰਿਕਟਰ ਨੇ ਇੱਥੇ ਆਪਾਂ ਵੇਖਦੇ ਹਾਂ
1: ਆਪਣਾ ਕੌਨਫੀਡੈਂਸ ਲੂਜ਼ ਕਰ ਦੇਣਾ, ਬਸ ਇਸਕੇ ਬਾਅਦ ਕੁਛ ਨਹੀਂ ਹੈ,
0: ਹੁਣ ਤਾਂ ਖਤਮ ਹੋ ਗਿਆ। ਪਰ ਇੱਕ ਆਸ ਰੱਖਣੀ ਨਾਲ ਆਪਣਾ, ਹੋਰ ਨਹੀਂ ਕੁਛ, ਤਾਂ ਆਪਣੇ ਆਪ ਨੂੰ ਚੱਲੋ
1: ਪੈਸ਼ਨ ਕੇ ਪਿੱਛੇ ਰਹੋ, ਕਿਆ ਪਤਾ ਆਪਕੋ ਪੈਸ਼ਨ ਫਿਰ ਦੁਬਾਰਾ ਉਠਾ ਕੇ ਲੈ ਜਾਏ।
0: ਹਮੇਸ਼ਾ ਇਹ ਚੀਜ਼ ਇਹੋ ਜਿਹੀ, ਚਲੋ ਆਪਾਂ ਸਾਰਿਆਂ ਨੇ ਕਿਹੜੀ ਅਦਾਕਾਰੀ ਕਰਨੀ ਆ, ਪਰ ਪ੍ਰੋਫੈਸ਼ਨ ਕੋਈ ਵੀ ਹੋਵੇ ਸਾਨੂੰ ਇੱਕ ਚੀਜ਼ ਯਾਦ ਰੱਖਣੀ ਚਾਹੀਦੀ ਆ ਵੀ ਜੇ ਅੱਜ ਨਹੀਂ ਆਪਾਂ ਕੁਛ ਕਰ ਸਕੇ ਤਾਂ ਹਰ ਇੱਕ ਦਾ ਸਮਾਂ ਆਉਂਦਾ
1: ਜੀ,
0: ਅਤੇ ਜਦੋਂ ਸਾਡਾ ਸਮਾਂ ਆਊਗਾ ਆਪਾਂ ਵੀ ਕਰਾਂਗੇ, ਪਰ ਆਪਣੇ ਆਪ ਨੂੰ ਤਿਆਰ ਰੱਖੋ ਉਸ ਸਮੇਂ ਦੇ ਲਈ। ਸੋ ਇਹ ਇੱਕ ਐਗਜ਼ਾਮਪਲ ਆਪਾਂ ਇਹਦੇ ਕੋਲ ਵੇਖ ਸਕਦੇ ਹਾਂ। ਭਾਊ ਕੋ ਇੱਕ ਫਿਲਮ ਜਿਹੜੀ ਆਪਾਂ ਜਿਹਦੀ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਅਤੇ ਮੈਂ ਮਤਲਬ ਮੇਰੇ ਵੱਲੋਂ ਜਿਹੜੀ ਫੁੱਲ ਔਨ ਰੈਕਮੈਂਡਿਡ ਆ, ਮੈਂ ਵਾਪਸ ਆਊਂਗਾ। ਇਹ ਫਿਲਮ ਜੇਕਰ ਤੁਸੀਂ ਸਿਨੇਮੇ ਦੇ ਸ਼ੌਕੀਨ ਹੋ ਅਤੇ ਇਹ ਫਿਲਮ ਲੱਥਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਵੇਖਿਓ ਤੁਸੀਂ। ਇਹ ਫਿਲਮ ਹਾਲੇ ਤੱਕ ਸਿਨੇਮਿਆਂ ਦੇ ਵਿੱਚ
1: ਮਨਾ ਨਹੀਂ ਦੇਖੀ, ਦੇਖਾਂਗੇ ਫਿਰ।
0: ਹਾਂ, ਇਹ ਫਿਲਮ ਤੁਸੀਂ ਜ਼ਰੂਰ ਵੇਖਿਓ, ਇਹ ਫਿਲਮ ਤੁਹਾਨੂੰ ਵਾਕਈ ਜੇ ਤੁਸੀਂ ਕੁਛ ਚੰਗਾ ਵੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਚੰਗਾ ਦਿਖੂਗੀ ਵੀ। ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਇਸ ਤੋਂ ਇਲਾਵਾ ਸ਼ੋਅ ਵੀ ਆ ਜੀ ਇੱਕ ਆਪਣੇ ਰਾਹਤ ਫਤਿਹ ਅਲੀ ਖਾਨ ਦਾ, ਰਾਹਤ ਫਤਿਹ ਅਲੀ ਖਾਨ ਦਾ ਸ਼ੋਅ
1: ਬੋਲ ਨਾ ਹਲਕੇ ਹਲਕੇ।
0: ਹਾਂ, ਬੋਲ ਹਲਕੇ ਹਲਕੇ,
1: ਉਹਨੂੰ ਕਹ ਬੋਲ ਨਾ ਹਲਕੇ ਹਲਕੇ। ਅਰਾ ਰੁੱਕਾ ਪੈਦੇ ਸਾਰੇ ਗਾਉਮਾ ਤੋ ਨਾ ਰਿਹਾ ਰਾਹਤ ਫਤਿਹ ਅਲੀ ਖਾਨ।
0: ਅਤੇ ਇਹ 19 ਤਰੀਕ ਨੂੰ ਅਗਲੇ ਮਹੀਨੇ ਸ਼ੋਅ ਆ, ਐਤਵਾਰ ਦੇ ਦਿਨ ਮੈਲਬਨ ਐਗਜ਼ੀਬਿਸ਼ਨ, ਮੈਲਬਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਦੇ ਵਿੱਚ ਸ਼ੋਅ ਸੋਲਡ ਆਊਟ ਆ। ਟਿਕਟਾਂ ਤੁਹਾਨੂੰ ਨਹੀਂ ਮਿਲਣਗੀਆਂ ਹੁਣ ਇਹਦੀਆਂ, ਪਰ ਇਹ ਹੈ ਕਿ ਜਿਹਨਾਂ ਨੇ ਲਈਆਂ ਉਹ ਤੁਸੀਂ ਜਾ ਕੇ ਭਾਈ ਇੰਜੋਏ ਜ਼ਰੂਰ ਕਰਿਓ ਤੁਸੀਂ। ਅਤੇ ਬਾਕੀ ਧੰਨਵਾਦ ਤੁਹਾਡਾ, ਇਹ ਸਨ ਕੁਛ ਇੱਕ ਪ੍ਰੋਗਰਾਮ ਜਿਹੜੇ ਕਿ ਤੁਸੀਂ ਇੰਜੋਏ ਕਰ ਸਕਦੇ ਹੋ। ਇਸ ਤੋਂ ਇਲਾਵਾ ਹੁਣ ਨਾ ਮੌਸਮ ਆ ਗਿਆ ਤੀਆਂ ਦਾ, ਮੌਸਮ ਆ ਗਿਆ ਤੀਆਂ ਦਾ ਅਤੇ ਚਾਰ ਸ਼ਫੇਰੇ ਤੀਆਂ ਤੀਆਂ ਤੀਆਂ, ਅਤੇ ਬਹੁਤੇ ਤੇ ਵੀ ਦੋਸ਼ ਲਾਉਂਦੇ ਵੀ ਤੂਰ ਸਾਹਿਬ ਆਏ ਹੀ ਤਾਂ ਆ ਹੁਣ ਤੀਆਂ ਦਾ ਮੌਸਮ ਆਇਆ ਹੈ। ਅਤੇ ਪਤਾ ਨਹੀਂ ਭਾਅ, ਮੈਂ ਨਹੀਂ ਕਹਿੰਦਾ, ਲੋਕ ਕਹਿੰਦੇ ਆ,
1: ਬੋਲ ਰਹੇ ਭਾਈ ਸਾਹਿਬ ਬੋਲ ਹੀ ਰਹੇ ਬਸ, ਉਸਕੇ ਅੱਗੇ ਕੁਛ ਨਹੀਂ ਹੈ, ਬਸ ਬੋਲ ਰਹੇ ਹਾਂ।
0: ਹਾਂ, ਕੀ ਕਹਿ ਸਕਦੇ ਹਾਂ, ਵੇਖ ਲਓ ਇੱਕ ਅੱਧੀ ਵਾਰੀ ਕਿਤੇ ਬੰਦੇ ਨੂੰ ਕਿਤੇ ਮੌਕਾ ਮਿਲਦਾ ਅਤੇ ਗੱਲਾਂ ਵੇਖ ਲਓ ਐਵੇਂ ਬਣ ਜਾਂਦੀਆਂ ਸਾਰੀ ਉਮਰ ਲਈ।
1: ਪਹਿਲਾਂ ਵੀ ਪਤਾ, ਜਾਂ ਫੋਟੋਗ੍ਰਾਫਰ ਜਾਂ ਮੇਰੇ ਨਾਲ ਇਹਦੇ 'ਤੇ, ਬਸ ਇਹ ਦੋ ਬੰਦੇ ਲੇਡੀਜ਼ ਪ੍ਰੋਗਰਾਮ ਜਾ
0: ਸਕਦੇ ਹਨ। ਅਤੇ ਇੱਕ ਤੀਆਂ ਦਾ ਪ੍ਰੋਗਰਾਮ ਜਿਹੜਾ ਐਂਟਰੀ ਦੇ ਵਿੱਚ ਹਰ ਸਾਲ ਹੁੰਦਾ ਜੀ, ਸੋ ਇਹ ਪ੍ਰੋਗਰਾਮ 11 ਤਰੀਕ ਨੂੰ ਹੋ ਰਿਹਾ ਵਾ ਇਸ ਸਾਲ। ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕਰਨ ਦੇ ਲਈ ਕਾਲ ਕਰ ਸਕਦੇ ਹੋ 0469-364-089, ਅਤੇ ਜੇ ਨਹੀਂ ਨੰਬਰ ਮਿਸ ਕਰ ਗਏ, ਉਹ ਤੁਸੀਂ ਨਹੀਂ ਨੋਟ ਹੋਇਆ ਤਾਂ ਸਾਨੂੰ ਤੁਸੀਂ ਮੈਸੇਜ ਕਰ ਦਿਓ ਅਤੇ ਇਹ ਤੁਹਾਨੂੰ ਆਪਾਂ ਨੰਬਰ ਭੇਜ ਦਾਂਗੇ। ਇਹ ਹਰ ਸਾਲ ਬੈਕ ਸਮਾਸ਼ ਗ੍ਰਾਮਰ ਸਕੂਲ ਦੇ ਵਿੱਚ ਵੁੱਡਲੀ ਕੈਂਪਸ ਦੇ ਵਿੱਚ ਹੁੰਦਾ, ਅਤੇ ਇਸ ਵਾਰੀ ਵੀ ਇਹਦਾ ਤੁਸੀਂ ਜਾ ਕੇ ਅਤੇ ਆਨੰਦ ਮਾਣਿਓ। ਇੱਕ ਲਾਲ ਜੀ ਕਹਿੰਦੇ ਸੀ ਸਾਡੇ ਇਲਾਕੇ ਦੇ ਵਿੱਚ ਵੀ ਹੁੰਦਾ ਇੱਕ ਤੀਆਂ ਦਾ, ਹੈ ਨਾ ਲਾਲ ਜੀ, ਵੀ ਵੇਖ ਲਓ ਇੰਟਰਸਟ ਲੈਣ ਲੱਗ ਪਏ ਤੀਆਂ ਦਾ।
1: ਕਮਾਲ ਹੈ,
0: ਹੈਂ,
1: ਮੈਂ ਤਾਂ ਕੁਛ ਹੋਰ ਸੋਚ ਰਿਹਾ ਭਾਈ ਸਾਹਿਬ,
0: ਖਾਲੀ ਬੋਲੇ ਹੈ ਲੇਕਿਨ ਇਹ
1: ਵੀ ਸਾਡੇ ਇਲਾਕੇ 'ਚ ਵੀ ਹੋ ਰਿਹਾ ਹੈ।
0: ਵਾਹ ਜੀ ਵਾਹ, ਮਤਲਬ ਵੈਸੇ ਤਾਂ ਇਹ ਛੱਡੋ ਤੁਸੀਂ, ਆਪਾਂ ਇਹ ਬੋਲਿਆ ਕਰੀਏ ਵੀ ਆਹ ਦੋ ਕੁ ਇਲਾਕੇ ਜਿਨ੍ਹਾਂ ਦੇ ਵਿੱਚ ਨਹੀਂ ਹੋ ਰਿਹਾ,
1: ਬਾਕੀ ਸਭ ਹੈ।
0: ਹਾਂ, ਬਾਕੀ ਸਾਰੇ ਇਲਾਕਿਆਂ ਦੇ ਵਿੱਚ ਰੌਣਕ ਮੇਲਾ ਲੱਗਾ ਰਹਿਣਾ ਚਾਹੀਦਾ ਵਾ, ਲੱਗਣਾ ਚਾਹੀਦਾ ਵਾ। ਵੇਖੋ ਫਾਇਦਾ ਕਿੰਨਾ ਵਾ, ਸਾਡੇ ਬੱਚੇ ਬੱਚੀਆਂ ਕਿੰਨਾ ਉਹ ਰੰਗ ਦੇ ਵਿੱਚ ਰੰਗੇ ਜਾਂਦੇ ਆ, ਲੀੜੇ ਕੱਪੜੇ ਪਾਉਣ ਦਾ ਚਾਅ ਹੁੰਦਾ, ਗਿੱਧਾ ਸਿੱਖ ਲੈਂਦੀਆਂ ਕੁੜੀਆਂ ਇਸੇ ਬਹਾਨੇ।
1: ਜੀ ਜੀ ਜੀ ਜੀ,
0: ਸੋ ਬੜੀਆਂ ਸਾਰੀਆਂ ਚੀਜ਼ਾਂ। ਅਤੇ ਲਾਲ ਜੀ ਨੇ ਜਿਹੜਾ ਭੇਜਿਆ ਸੀ ਇਹ ਕਹਿੰਦੇ ਨੇ ਵੀ ਤੀਆਂ ਬੈਕਸ ਮਾਸ਼ ਤੀਆਂ, ਹਾਂ ਜੀ ਵੀਆਂ ਤੀਆਂ ਬੈਕ ਸਮਾਜ ਦੀਆਂ ਅਤੇ ਇਹ ਪ੍ਰੋਗਰਾਮ ਹੋਣਾ ਆ ਭਾਈ 27 ਜੂਨ ਸੋ ਇਸੇ ਮਹੀਨੇ 27 ਇਸੇ ਹਫ਼ਤੇ ਹੋ ਗਿਆ ਲਾਲ ਜੀ ਫਿਰ ਦੇਖਣਗੇ ਇਸ ਵਾਰੀ ਫੋਟੋਗ੍ਰਾਫੀ ਕਰਦੇ
1: ਨਹੀਂ ਨਹੀਂ ਇੱਕ ਥੋੜ੍ਹੀ ਜਿਹੀ ਬਾਤ ਮੈਂ ਕਲੀਅਰ ਕਰਨਾ ਚਾਹੂੰ ਹਰ ਬਾਤ ਤੀਆਂ ਕਿ ਜਬ ਤੀਆਂ ਹੋਇਆ ਨਾ ਤਾਂ ਮੇਰਾ ਨਾਮ ਜ਼ਰੂਰ ਹੋ ਭਾਈ ਸਾਹਿਬ ਮੇਰਾ ਕੋਈ ਬਿਊਟੀ ਪਾਰਲਰ ਦਾ ਕੰਮ ਨਹੀਂ ਹੈ ਇੱਕ ਅੱਧੇ ਬਸ ਸਟੇਜ ਹੋਸਟਿੰਗ ਕਰ ਲਈ ਸੀ ਬਸ ਉਸ ਸਾਰੇ ਸਰੋਤੇ ਜੋ ਨਵੇਂ ਸਰੋਤੇ ਜੁੜ ਰਹੇ ਨਾ ਉਹ ਬਸ ਸੋਚਦੇ ਹੋ ਕਿ ਪਤਾ ਨਹੀਂ ਯਾਰ ਤੂੰ ਸਭ ਕਾ ਕਿਉਂ ਨਾਮ ਲੈਂਦੇ ਜਦ ਵੀ ਤੀਆਂ ਵਾ
0: ਉਹ ਵੀ ਮੈਂ ਸੁਣਿਆ ਵੀ ਕਾਮਨ ਜਿਹਾ ਪ੍ਰੋਗਰਾਮ ਸੀ ਬੰਦੇ ਬੁੱਢੀਆਂ ਦਾ ਇਕੱਲੀਆਂ ਜਨਾਨੀਆਂ ਦਾ ਤਾਂ ਨਹੀਂ
1: ਕਿਹੜਾ ਨਾ ਇਕੱਲੀਆਂ ਜਨਾਨੀਆਂ ਵਾਲਾ ਵੀ ਤਾਂ
0: ਉਹ ਨਹੀਂ ਫਿਰ ਮੈਨੂੰ
1: ਬੰਦੇ ਥੇ ਬਾਹਰ ਬੱਚੇ ਸੰਭਾਲ ਰੱਖੇ ਤੇ
0: ਅਜੇ ਬੰਦੇ ਬਾਹਰ ਹੀ
1: ਬੰਦੇ ਬਾਹਰ ਬੱਚੇ ਸੰਭਾਲ
0: ਬੰਦੇ ਬਾਹਰ ਬੀਬੀਆਂ ਅੰਦਰ
1: ਬੀਬੀਆਂ ਪੰਜਾਬੀ ਮੈਂ ਕਰਦੀ ਮਰ ਜਾਣੇ ਅੱਜ ਤਾਂ ਸਾਂਭ ਲਓ
0: ਅੱਜ ਤਾਂ ਸਾਨੂੰ ਇੰਜੋਏ ਕਰਨ ਦਿਓ ਅੱਜ ਸਾਡੇ ਕੱਪੜਿਆਂ ਨੂੰ ਵੱਟ ਨਹੀਂ ਪੈਣੇ ਚਾਹੀਦੇ ਧੰਨਵਾਦ ਚਲੋ ਆਓ ਫਿਰ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਗੁਰਜੀਤ ਜੀ ਕਹਿੰਦੇ ਨੇ ਕਿ ਗਾਣੇ ਇਹਨਾਂ ਨੇ ਇੰਜੋਏ ਕੀਤੇ ਧੁੱਪ ਦੇ ਨਾਲ ਅਤੇ ਨਾਲ ਚਾਹ ਅਤੇ ਕਿਆ ਕਮਾਲ ਹੋ ਗਈ ਅਤੇ ਹਾਂਜੀ ਧੰਨਵਾਦ ਅਤੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਰੇਡੀਓ ਹਾਂਜੀ ਨੇ ਲਾ ਦਿੱਤੀ ਅੱਜ ਸੋਹਣੇ ਸੋਹਣੇ ਗੀਤਾਂ ਦੀ ਲਹਿਰ ਉੱਤੋਂ ਖਿੜਦੀ ਜਾਂਦੀ ਮੈਲਬਨ ਦੇ ਵਿੱਚ ਸੋਹਣੀ ਸੋਹਣੀ ਦੁਪਹਿਰ ਅੱਜ ਵੈਸੇ ਸਾਰੇ ਆਸਟ੍ਰੇਲੀਆ 'ਚ ਬੜੀ ਸੋਹਣੀ ਧੁੱਪ ਲੱਗਣੀ ਹੈ ਗਾਣੇ ਸੁਣਦਾ ਸੁਣਦਾ ਘੁੰਮਣ ਵੀ ਪਹੁੰਚ ਗਿਆ ਬੰਦਰਗਾਹ ਤੋਂ ਬਾਲਰਟ ਸ਼ਹਿਰ ਅਤੇ ਡਰਾਈਵਰ ਹੋ ਜਾਓ ਸਾਵਧਾਨ ਕਿਉਂਕਿ ਮਾਪੇ ਮਾਮੇ ਹੁਣੀ ਚੈੱਕ ਕਰਨ ਡਏ ਆ ਬੈਲਟ ਲਾਗੇ ਟਰੱਕ ਅਤੇ ਟਰਾਲਿਆਂ ਦੇ ਟਾਇਰ ਹੱਸ ਖੇਡ ਕੇ ਕੱਢੋ ਜ਼ਿੰਦਗੀ ਪਾਓ ਨਾ ਕਿਸੇ ਨਾਲ ਬੇਤੁਕੇ ਵੈਰ ਸਭ ਦਾ ਹੋਵੇ ਵਧੀਆ ਦਿਨ ਘੁੰਮਣ ਮੰਗੇ ਅਕਾਲ ਪੁਰਖ ਤੋਂ ਸਭਨਾਂ ਦੀ ਖੈਰ ਸਭਨਾਂ ਦੀ ਖੈਰ ਧੰਨਵਾਦ ਘੁੰਮਣ ਸਾਹਿਬ ਬਹੁਤ ਸੋਹਣਾ ਜੀ ਇੱਕ ਵਾਰੀ ਫਿਰ ਤੋਂ ਤੁਸੀਂ ਪ੍ਰੋ ਕੇ ਭੇਜਿਆ ਅਤੇ ਟਾਈਗਰ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਸਾਰੇ ਲਿਸਨਰ ਨੂੰ ਤਾਂ ਆਸ ਕਰਦੇ ਹਾਂ ਕਿ ਸਭ ਦਾ ਚੜ੍ਹਦੀ ਕਲਾ ਦੇ ਵਿੱਚ ਦਿਨ ਰਹੇ ਅਤੇ ਕੱਲ੍ਹ ਦਾ ਡਿਨਰ ਵਾਜ ਪਾਓ ਭਾਜੀ ਵਿਦ ਖੱਟਾ ਪਿਆਜ਼ ਐਡਿਡ ਨਿੰਬੂ ਔਨ ਟੋਪ
1: ਇਹ ਪੰਜਾਬੀ
0: ਇੱਕ ਤਾਂ ਪਹਿਲਾਂ ਹੀ ਖੱਟਾ ਉੱਤੇ ਐਡਿਡ ਨਿੰਬੂ ਔਨ ਟੋਪ
1: ਇੱਕ ਕਰੇਲਾ ਦੂਸਰਾ ਨਿੰਮ ਚੜਾ
0: ਹਾਂ ਇਹ ਇਹਨਾਂ ਦੀ ਸਮਝ ਨਹੀਂ ਆਉਂਦੀ
1: ਇਹ ਪਹਿਲੀ ਡਿਸ਼ ਹੋ ਗਈ ਭਾਈ ਸਾਹਿਬ ਜੋ ਪੰਜਾਬੀ ਹੈ
0: ਅੱਛਾ ਉਹ ਕਿੱਦਾਂ
1: ਉਹ ਪਾਓ ਭਾਜੀ ਕਹਿ ਰਹੇ ਨਾ
0: ਹਾਂ ਪਾਓ ਭਾਜੀ ਪਾਓ ਪਾਓ
1: ਪਾਓ ਭਾਜੀ
0: ਅਤੇ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਮਿਹਰਬਾਨੀ ਅਤੇ ਹੁਣ ਆਉਂਦੇ ਹਾਂ ਆਪਾਂ ਅੱਜ ਦੇ ਵਿਸ਼ੇ ਵੱਲ ਨੂੰ ਅਤੇ ਅੱਜ ਦੇ ਵਿਸ਼ੇ ਵੱਲ ਨੂੰ ਆਉਂਦੇ ਹਾਂ ਜੀ ਇਸ ਵਿਸ਼ੇ ਦੇ ਵਿੱਚ ਤੁਸੀਂ ਵੀ ਹਿੱਸੇਦਾਰੀ ਲੈ ਸਕਦੇ ਹੋ ਹਾਂਜੀ ਸੋ ਅੱਜ ਦਾ ਸਾਡਾ ਵਿਸ਼ਾ ਬੜਾ ਮਤਲਬ ਸਾਡੇ ਸਾਰਿਆਂ ਦੇ ਲਈ ਆ ਵੈਸੇ ਤਾਂ ਸਾਰੇ ਵਿਸ਼ੇ ਸਾਰਿਆਂ ਦੇ ਲਈ ਹੁੰਦੇ ਆ ਸਾਰੇ ਪਰਿਵਾਰ ਲਈ ਹੁੰਦੇ ਤਾਂ ਹੀ ਤਾਂ ਤੁਹਾਡੇ ਨਾਲ ਸਾਂਝੇ ਕਰੀਦੇ ਆ ਅੱਜ ਕੱਲ੍ਹ ਦੀ ਨਾ ਅਜੋਕੀ ਜ਼ਿੰਦਗੀ ਦੇ ਵਿੱਚ ਤੂਰ ਸਾਹਿਬ ਆਪਾਂ ਬੜਾ ਕੁਛ ਆਪਾਂ ਚੁੱਕੀ ਫਿਰਦੇ ਹਾਂ ਅਤੇ ਉਹਦੇ ਵਿੱਚੋਂ ਨਾ ਆਪਾਂ ਮਤਲਬ ਸੋਚਦੇ ਹਾਂ ਵੀ ਯਾਰ ਟੂ ਮੱਚ ਹੋ ਗਿਆ ਹੈਂ ਅਤੇ ਟੂ ਮੱਚ ਹੋ ਗਿਆ ਅਤੇ ਫਿਰ ਆਪਾਂ ਕਹਿੰਦੇ ਹਾਂ ਵੀ ਯਾਰ ਇੰਨਾ ਭਾਰ ਨਹੀਂ ਮਤਲਬ ਇੰਨਾ ਆਪਾਂ ਨਹੀਂ ਚੁੱਕ ਸਕਦੇ ਇਹ ਸਾਨੂੰ ਨਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ 'ਚੋਂ ਘਟਾਉਣਾ ਚਾਹੀਦਾ ਕੀ ਘਟਾਉਣਾ ਚਾਹੀਦਾ ਵਾ ਇਹ ਵੀ ਆਪਾਂ ਬਥੇਰੇ ਸੋਚ ਵਿਚਾਰ ਕਰਦੇ ਹਾਂ ਅਤੇ ਉਸੇ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ ਸਾਡੀ ਜ਼ਿੰਦਗੀ ਦੇ ਵਿੱਚੋਂ ਰੁਝੇਵਿਆਂ ਦੇ ਵਿੱਚੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਜਿਹੜੀਆਂ ਕੱਢਣੀਆਂ ਚਾਹੁੰਦੇ ਹੋ ਲੋੜੀਆਂ ਬੇਲੋੜੀਆਂ ਡਿਜੀਟਲੀ ਯਾਨੀ ਕਿ ਸੋਸ਼ਲ ਮੀਡੀਆ ਹੋ ਗਿਆ ਜਾਂ ਤੁਹਾਡੇ ਕੰਮਾਂ ਕਾਰਾਂ ਦੇ ਵਿੱਚੋਂ ਤੁਹਾਡੀਆਂ ਰਿਸ਼ਤੇਦਾਰੀਆਂ ਜਾਂ ਨਜਾਇਜ਼ ਯਾਰੀਆਂ ਦੋਸਤੀਆਂ
1: ਕੁਛ ਕੰਮ ਮਾਈਨਸ ਕਰ ਵੀ ਦੀ ਹੋਗੇ ਕਿਆ ਰਿਜ਼ਲਟ ਮਿਲਿਆ ਆਪਕੋ ਉਹ ਵੀ ਡਿਸਕਸ ਕਰਾਂਗੇ
0: ਹਾਂ ਸੋ ਸਾਰਾ ਹੀ ਥਰੂ ਆਊਟ ਆਪਾਂ ਮਤਲਬ ਚੱਲਾਂਗੇ ਵੀ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਸੋਚਦੇ ਹੋ ਵੀ ਆਹ ਯਾਰ ਮੇਰੇ ਮੈਂ ਨਾ ਮਾਈਨਸ ਕਰ ਦੇਣੀਆਂ ਆਪਣੀ ਜ਼ਿੰਦਗੀ 'ਚੋਂ ਮੈਨੂੰ ਬੋਝ ਦਿੰਦੀਆਂ ਇੱਦਾਂ ਹੀ ਅਤੇ ਪਰ ਤੁਸੀਂ ਹੋ ਸਕਦਾ ਹਾਲੇ ਨਾ ਕਰ ਪਾਏ ਹੋ ਸੋਚ ਵਿਚਾਰ ਦੇ ਲੈਵਲ 'ਤੇ ਹੋ ਅਤੇ ਜੇਕਰ ਤੁਸੀਂ ਉਹਦੇ ਵਿੱਚੋਂ ਕੁਛ ਚੀਜ਼ਾਂ ਮਾਈਨਸ ਕਰ ਚੁੱਕੇ ਹੋ ਫੋਰ ਐਗਜ਼ਾਮਪਲ ਜਿੱਦਾਂ ਕਈ ਕਹਿ ਦਿੰਦੇ ਆਪਾਂ ਯਾਰ ਸੋਸ਼ਲ ਮੀਡੀਆ ਮਾਈਨਸ ਕਰਤਾ ਜੇ ਤੁਸੀਂ ਕਰ ਚੁੱਕੇ ਹੋ ਅਤੇ ਉਹ ਤੁਸੀਂ ਦੱਸ ਸਕਦੇ ਹੋ ਵੀ ਆਹ ਚੀਜ਼ਾਂ ਮਾਈਨਸ ਕੀਤੀਆਂ ਅਤੇ ਜੇ ਮਾਈਨਸ ਕਰ ਚੁੱਕੇ ਹੋ ਅਤੇ ਉਹਦਾ ਪ੍ਰਭਾਵ ਆਪਣਾ ਐਕਸਪੀਰੀਅੰਸ ਸਾਨੂੰ ਦੱਸਿਓ ਉਸ ਤੋਂ ਬਾਅਦ ਕੀ ਤੁਹਾਡੇ ਉੱਤੇ ਤੁਸੀਂ ਮਹਿਸੂਸ ਕਰਦੇ ਹੋ ਤੁਹਾਡੇ ਸੁਭਾਅ ਦੇ ਵਿੱਚ ਤੁਹਾਡੇ ਦਿਨ ਕਰਿਆ ਦੇ ਵਿੱਚ ਕੀ ਤੁਸੀਂ ਮਹਿਸੂਸ ਕਰਦੇ ਹੋ ਪਹਿਲਾਂ ਦੇ ਨਾਲੋਂ ਹੌਲੇ ਹੋ ਭਾਰੇ ਹੋ ਕੀ ਤੁਸੀਂ ਮਹਿਸੂਸ ਕਰਦੇ ਹੋ ਅਤੇ ਇਸੇ ਜੇਕਰ ਤੁਹਾਨੂੰ ਹਾਲੇ ਤੱਕ ਸਮਝ ਹੀ ਨਹੀਂ ਆ ਰਹੀ ਵੀ ਇਹ ਭਾਰ ਹੈ ਕਿਉਂ ਮਤਲਬ ਜੇ ਤੁਹਾਨੂੰ ਲੱਗਦਾ ਵੀ ਇਹ ਸਾਰਾ ਕੁਛ ਕੈਰੀ ਕਰਨਾ ਬਹੁਤ ਜ਼ਰੂਰੀ ਆ ਉਸ ਭਾਰ ਦੇ ਨਾਲ ਹੀ ਆਪਾਂ ਅੱਗੇ ਤੁਰ ਰਹੇ ਹਾਂ ਅਤੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੋ ਸਕਦਾ ਇਸ ਪ੍ਰੋਗਰਾਮ ਦੇ ਅਖੀਰ ਤੱਕ ਸਾਨੂੰ ਕੁਛ ਨਾ ਕੁਛ ਸੰਕੇਤ ਮਿਲ ਜਾਣ
1: ਮੈਨੂੰ ਇੱਕ ਬਾਤ ਯਾਦ ਆ ਗਈ ਕਿਸੀ ਕਈ ਵਾਰ ਨਾ ਜ਼ਰੂਰਤ ਨਹੀਂ ਹੁੰਦੀ ਮਰ 'ਤੇ ਭਾਰ ਉਠਾਉਣੇ ਕੀ ਲੇਕਿਨ ਕਿਸੇ ਕੋ ਦੇਖ ਕੇ ਵੀ ਯਾਰ ਉਸਨੇ ਵੀ ਕਰ ਲਈ ਮੈਂ ਵੀ ਕਰ ਲਈ ਉਹ ਕੰਮ
0: ਵੇਖੋ ਵੇਖੀ
1: हम थोड़ा सा बोझ उठा लें। एक बार एक कुमार था, उसके पास से दो गधे, वो सामान लेके आ रहा है कहीं से। एक गधे पे था नमक, एक पे थी रुई, और जो नमक वाला गधा था ना, वो गधा थोड़ा सा फेवरेट नहीं था कुमार का, रुई वाला बड़ा फेवरेट था,
0: ताई होते लदी
1: रुई वाला फेवरेट था। और गधे ने बड़ा घमंड सा गया, देखा भाई भाई साहब मेरे से ज्यादा प्यार करा मेरा रूह वाला, तेरे पर नमक गिर दिया, तू मर मर का चल रहा, करो कोई नहीं भाई, तेरी अपनी किस्मत मेरी अपनी किस्मत। चलते चलते अगर छोटा सा एक नाला आ गया, नाले में पानी पूरा चल रहा, वो जब इसके बीच में से निकल लगे ना, तो जो नमक वाला गधा था ना, उसके दिमाग में चीज आई, उसने थोड़ी सी डुबकी लगाई, उठ के चले और भाग का बाहर निकल गया। दूसरे ने देखा यार ये बड़ा मरका चल रहा था, इसने डुबकी लगाई एकदम स्पीड में निकल गया,
0: फ्रेश हो गया,
1: क्या बात है, मैं भी करका देखूं। उन्होंने डुबकी लगाई, उसका तो नमक गुड़ गया था पानी में, तो निकल गया। उसकी रुई भारी होगी,
0: उधर सराहना भर आ गया।
1: उस पर उठा नहीं गया भाई। कई बार हमारा जरूरत नहीं होती अभी करने की, ठीक ठाक चल रहे हो बस, किसी ने देख के नई बोझ उठा ले, वाह जो बोझ आप माइनस करना चाहो। उसकी बात आज करा के यार, मैंने जरूरत नहीं थी बस, नहीं बस कम तो ऐसे ही बस, कोई रिश्तेदारी है, कोई सोशल मीडिया, कोई कर्जा ऐसे ले लिया।
0: मेरी गल सुनो, ये ना गल पूरी कर दो, नहीं तो ढिलों साहब का फिर मैसेज आ जाना भी यार वो दूजा गधा विचों निकलिया है कि जो विचे डे
1: फिर वो बंदा शिकायत करा, फिर बाद में यार मैं इस बोझ के नीचे दब गया, मैंने किसी ने गाइड ही नहीं करया यार,
0: देखो वेखी फा ले लिया,
1: देखो भाई मैं फा एक और भी है ना, मेरे सर्कल में हमारे है कोई रिश्तेदार ऐसे जो बोले यार घर ले लिया एक और, या कितने का लिया, इतने महंगा ले लिया, मैं क्या क्या जरूरत थी, वो यार सारे ले रहे थे, सबने पैसे इन्वेस्ट कर रखे थे, मैं भी ले लूं यार, कैसे करेगा, बस काम तो चल रहा है, पहला वाला घर भी ठीक ठाक उतार रहे हैं यार, दोनों जी काम कर रहे हैं, है ना, ये सिर्फ देखा दिखाई में बोझ ले लिया।
0: अच्छा दूसरा ले आवा,
1: दूसरा ले लिया, एक और ले लिया ना, वो
0: इन्वेस्टमेंट प्रॉपर्टी,
1: इन्वेस्टमेंट भी एक ना, चल
0: इक्विटी एडजस्टमेंट।
1: पर आज की डेट में बंदा बात हो कर यार नहीं यार ये ना ही लेते तो ठीक था यार, बस छोड़ दो, ये माइनस हो जाना कहीं जिंदगी में, तो फिर सुखी हो जाएंगे।
0: ये फिर बंदा उस गलते होंदा ना भी आ यार किसी तरह निकल जाए ना, जिन्हें लगे उन्ने ही निकल जाना,
1: उन्ने निकल,
0: क्योंकि अज के समय के हूँ जो माहौल चल रहा हूँ बहुते इस गल के उत्ते ने भी यार जिन्हें लगे ही ना उन्ने मुड़ आना,
1: कुछ
0: खैड़ा छुट्टे
1: कुछ ऐसे होंगे जो किसी रिश्तेदार को माइनस कर दे होंगे भी यार यो आया था स्टूडेंट बेस पर मारे पा मारे घर मरिया, कर्जा ले लिया, हमारे पास पैसे ले लिए, वापस ही नहीं करे, उसके बाद कभी बात ही नहीं करी, इसका समा माइनस कर दो भाई, इसका यो नहीं होना चाहिए,
0: इनू माइनस करिए,
1: इनू माइनस कर,
0: नहीं उनू होना चाहिए, नहीं ना कर सकते जिन्ना चिर पैसे नहीं वापस होने,
1: वो तो मर गए।
0: नहीं नहीं इदा पैसे मरे मतलब कितने कितने बंदा थोड़ी कितने सबर करता, सो ये भी तुम माइनस ही करने पैंदे, तुम ये मनना पैंदा वा भी आ हुण जिहड़ा ये कूह खाता, माइनस करन दा सोचदे आं आपां, थोड़ा जिहा होर आपां इहनूं खेडदे आं, थोड़ा जिहा होर आपां उधेड़दे आं किहड़ियां किहड़ियां चीज़ां तुसीं अपनी जिंदगी दे विचों, हो सकदा तुहाडे ऑलरेडी ध्यान दे विचों हुण, हो सकदा जे तुसीं ऑलरेडी माइनस कर चुके हो तां किद्दां दा महसूस करदे हो तुसीं वी जरूर दस्सिओ, क्योंकि अजोके समें दे विच ना आपां बड़ा बड़ी टेंशन आपां महसूस करदे आं, मानसिक तौर दे उत्ते बोझ महसूस करदे आं, लगदा मौरां ते कुछ लद्दिया होवे, वो ताड़े चिंतावां हो सकदियां, ताड़ी सोच विचार हो सकती है, एक दूसरे नाल जिद्दां तुसीं दस्सिया व्यर्थ की दौड़ हो सकती है, साडे फाइनैंशियल हो सकते हैं, है ना, सानू वो घरां दे किराए किश्तां सानू तंग कर रही हो सकदियां, मतलब आप हर कोई बंदा ना खुशी लभण की कोशिश कर रहा भी यार मैं ना वापस किदां पुराने दिनां च चल जां, जदों आप बड़े खुश होंने हाँ, जो आप मतलब है ना आप वीकेंड मनाने होंने हाँ, घूमन फिरन जाइदा ही, है ना, हस खेड के मतलब यारां दोस्तां नाल बहिदा ही, रिश्तेदारां नाल बहिदा ही, तो हर कोई वह चीज़ भालदा, तो उस सारी भाल दे विच फिर वो एक स्टेज आउंदी आ सोचदा भी यार मैं किहड़े किहड़े काम नजायज़ कर रहा, किहड़े किहड़े मैनूं माइनस करने चाहिए, तो वो किदां किदां तुसीं कर किदां किदां सकदे हो, इहदे उत्ते भी आपां विचार करांगे, पर उस तों पहलां शब्द रख लईए,
1: हाई शब्द ले लीजिए पहलां,
0: हाँ जी।
1: ਲਓ ਜੀ ਪੰਜਾਬੀ ਕੇ ਸ਼ਬਦ ਹੈ ਜੀ
0: ਜੀ
1: ਪਹਿਲਾ ਸ਼ਬਦ ਹੈ ਜੀ ਅਥਰਾ
0: ਅਥਰਾ
1: ਅਥਰਾ
0: ਓਕੇ ਜੀ ਅਥਰਾ ਅਥ ਅਥ ਅਥਰਾ ਓਕੇ
1: ਦੂਜਾ ਹੈਗਾ ਜੀ ਵਿੰਗ ਖੜਬਾ
0: ਹਾਂ ਜੀ ਵਿੰਗ ਖੜਬਾ
1: ਵਿੰਗ ਖੜਬਾ
0: ਓਕੇ ਇੱਕ ਡੱਬ ਖੜਬਾ ਹੁੰਦਾ
1: ਵਿੰਗ ਖੜਬਾ
0: ਇੱਕ ਵਿੰਗ ਖੜਬਾ
1: ਹਾਂਜੀ
0: ਅੱਛਾ ਇੱਕ ਵਿੰਗਡ ਵਿੰਗ ਤੜਿੰਗ ਹੁੰਦਾ ਨਾ ਕਦੇ
1: ਇੱਕ ਵਿੰਗ ਤੜਿੰਗ ਹੁੰਦਾ ਆ ਇੱਕ ਵਿੰਗ ਖੜਬਾ
0: ਵਿੰਗ ਖੜਬਾ ਅੱਛਾ ਜੀ
1: ਇੱਕ ਹੈਗਾ ਉਠਾਈ ਗੀਰ
0: ਹਾਂਜੀ
1: ਉਠਾਈ ਗੀਰ
0: ਓਕੇ
1: ਉਠਾਈ ਗੀਰ
0: ਜੀ
1: ਡੋਂਡੀ
0: ਉਠਾਈ
1: ਉਠਾਈ ਗੀਰ
0: ਗੀਰ
1: ਫਿਰ ਹੈਗਾ ਡੋਂਡੀ
0: ਡੋਂਡੀ
1: ਹਾਂਜੀ
0: ਓਕੇ ਜੀ
1: ਇੱਕ ਆਪਾਂ ਵਰਤਦੇ ਹੁੰਦੇ ਹਾਂ ਅਕਸਰ ਬੋਲੀਆਂ 'ਚ ਬਾਰੀ ਬਰਸੀ
0: ਬਾਰੀ ਬਰਸੀ ਅੱਛਾ ਵੀ ਬਾਰੀ ਬਰਸੀ ਕੀ ਹੈ
1: ਬਾਰੀ ਬਰਸੀ ਕੀ ਹੈ
0: ਓਕੇ ਬਾਰੀ ਬਰਸੀ ਕੀ ਹੈ ਓਕੇ ਜੀ
1: ਰੱਕੜ
0: ਜੀ
1: ਇੱਕ ਇਹ ਕਾਫੀ ਚੀਜ਼ ਲਈ ਵਰਤਿਆ ਜਾਂਦਾ ਲੇਕਿਨ ਸਪੈਸ਼ਲ ਵਰਤਣਾ ਕਿੱਥੇ ਹੈ ਇਹ ਬੜਾ ਜ਼ਰੂਰੀ ਹੁੰਦਾ ਉਚੇਚਾ
0: ਉਚੇਚੇ ਤੌਰ 'ਤੇ
1: ਉਚੇਚਾ
0: ਜੀ ਉਚੇਚਾ ਓਕੇ ਹੋ ਗਿਆ
1: ਜੀ ਹੋ ਗਿਆ ਜੀ
0: ਚਲੋ ਜੀ ਇੱਕ ਹੈ ਜੀ ਉਚੇਚਾ ਇੱਕ ਆ ਰੱਕੜ ਇੱਕ ਬਾਰੀ ਬਰਸੀ ਅਤੇ ਡੋਡੀ
1: ਡੋਂਡੀ ਡੋਂਡੀ
0: ਡੋਂਡੀ ਉੱਤੇ ਬਿੰਦੀ ਹੈ ਡੋਂਡੀ ਓਕੇ ਅਤੇ ਉਠਾਈ ਗੀਰ ਵਿੰਗ ਖੜਬਾ ਅਤੇ ਅਥਰਾ
1: ਅਥਰਾ
0: ਸੋ ਇਹ ਸੱਤ ਸ਼ਬਦ ਨੇ
1: ਥਾਰੇ ਸ਼ਬਦ ਹੈ ਬਾਈ
0: ਇਹਨਾਂ ਦੇ ਤੁਸੀਂ ਦੱਸਣਾ ਆ ਅਰਥ ਜੇ ਵਾਕਾਂ 'ਚ ਵਰਤ ਕੇ ਦੱਸੋਗੇ ਤਾਂ ਹੋਰ ਤੁਹਾਡੀ ਮਿਹਰਬਾਨੀ ਹੋਊਗੀ ਅਤੇ ਤੁਸੀਂ ਵਧੀਆ ਤਰੀਕੇ ਦੇ ਨਾਲ
1: ਵੀ ਆ ਜਾਏਗਾ ਅਮ੍ਰਿਤ ਭੈਣ ਜੀ
0: ਹਾਂ ਦੱਸ ਸਕਦੇ ਹੋ ਵੀ ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੱਥੇ ਕਿੱਥੇ ਤੁਸੀਂ ਇਹ ਸੁਣੇ ਆ ਕਿੱਦਾਂ ਕਿੱਦਾਂ ਤੁਸੀਂ ਵਰਤਦੇ ਹੋ ਕਿੱਥੇ ਕਿੱਥੇ ਤੁਸੀਂ ਫਿੱਟ ਕਰਦੇ ਹੋ ਅਤੇ ਇਸ ਲਿਹਾਜ਼ ਦੇ ਨਾਲ ਤੁਸੀਂ ਦੱਸ ਸਕਦੇ ਹੋ ਅਤੇ ਅੱਜ ਨਾਲ ਦੀ ਨਾਲ ਤੁਸੀਂ ਕਾਲ ਕਰਕੇ ਵੀ ਦੱਸ ਸਕਦੇ ਹੋ ਮੈਸੇਜ ਕਰਕੇ ਵੀ ਦੱਸ ਸਕਦੇ ਹੋ ਕਾਲ ਬੇਸ਼ੱਕ ਤੁਸੀਂ ਅਗਲੇ ਹਿੱਸੇ ਦੇ ਵਿੱਚ ਕਰਿਓ ਆਹ ਹਿੱਸਾ ਸਾਨੂੰ ਦੇ ਦਿਓ ਥੋੜ੍ਹੀ ਜਿਹੀ ਸਪੀਡ ਫੜਨ ਦੇ ਲਈ ਬਸ ਆਪਾਂ ਬ੍ਰੇਕ 'ਤੇ ਗਏ ਅਤੇ ਆਏ ਤਾਂ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਤੁਹਾਡੀਆਂ ਕਾਲਾਂ 'ਤੇ ਕਰਨ ਤੁਸੀਂ ਕਾਲ ਕਰ ਸਕਦੇ ਹੋ ਪਰ ਤੁਸੀਂ ਹੋਲਡ 'ਤੇ ਰਹਿ ਕੇ ਅਗਲੇ ਹਿੱਸੇ ਦੇ ਵਿੱਚ ਫਿਰ ਤੁਹਾਨੂੰ ਆਪਾਂ ਵਾਰੀ ਦੇਵਾਂਗੇ ਨਹੀਂ ਤਾਂ ਫਿਰ ਅਗਲੇ ਹਿੱਸੇ ਦੇ ਵਿੱਚ ਹੀ ਕਰਿਓ ਇੱਕ ਵਾਰੀ ਫਿਰ ਤੋਂ ਯਾਦ ਦਵਾ ਦਈਏ ਕਿ ਅੱਜ ਆਪਾਂ ਗੱਲਾਂ ਉਹ ਕਰ ਰਹੇ ਹਾਂ ਕਿ ਜਿਹੜੀਆਂ ਚੀਜ਼ਾਂ ਇਸ ਟਾਈਮ ਦੇ ਉੱਤੇ ਤੁਸੀਂ ਮਹਿਸੂਸ ਕਰ ਚੁੱਕੇ ਹੋ ਵੀ ਯਾਰ ਬੇਲੋੜੀਆਂ ਵਾਂ ਇਹਨਾਂ ਨੇ ਸਾਨੂੰ ਕੁਛ ਨਹੀਂ ਦੇਣਾ ਜਿੱਦਾਂ ਤੂਰ ਸਾਹਿਬ ਨੇ ਐਗਜ਼ਾਮਪਲ ਦਿੱਤੀ ਹੈ ਵੀ ਆਪਾਂ ਇੱਕ ਦੂਸਰੇ ਵੱਲ ਵੇਖ ਕੇ ਕਈ ਫਾਹ ਲੈ ਲੈਂਦੇ ਹਾਂ ਆਪਾਂ ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਉਹ ਚੀਜ਼ਾਂ ਛੱਡਣੀਆਂ ਚਾਹੀਦੀਆਂ ਅੱਜ ਆਪਾਂ ਬੇਸਿਕਲੀ ਇਹ ਵੀ ਗੱਲਾਂ ਕਰਾਂਗੇ ਕਿਹੜੀਆਂ ਕਿਹੜੀਆਂ ਸਾਰਿਆਂ ਨੂੰ ਸਾਨੂੰ ਛੱਡਣੀਆਂ ਚਾਹੀਦੀਆਂ ਕੋਮਨ ਹੁੰਦੀਆਂ ਨੇ
1: ਉਸਮਾਂ ਸਭ ਤੋਂ ਜ਼ਰੂਰੀ ਆ ਜਾ ਵੀ ਆਪਕੋ ਦੇਖ ਕੇ ਮੈਨੂੰ ਜਿਮ ਜੁਆਇਨ ਕਰ ਲਈ ਉਸਕੇ ਪੈਸੇ ਜਾ ਰਹੇ ਆ ਆਪਕੀ ਤਾਂ ਰੂਟੀਨ ਤੀ ਮੇਰੀ ਰੂਟੀਨ ਵੀ ਦੀ ਬੇਲੋੜਾ ਵਕਤ
0: ਰੂਟੀਨ ਛੱਡੋ ਇੱਕ ਜਿਮ ਪਰਸਨ ਹੁੰਦਾ ਇੱਕ ਨਹੀਂ ਹੁੰਦਾ ਇੱਕ ਬੰਦੇ ਨੂੰ ਵਾਕ ਚੰਗੀ ਲੱਗਦੀ ਆ ਦੌੜ ਦੂੜ ਲਾਉਣੀ ਚੰਗੀ ਲੱਗਦੀ ਆ ਇੱਕ ਬੰਦੇ ਨੂੰ ਜਿਮ ਜਾਣਾ ਚੰਗਾ ਲੱਗਦਾ ਇੱਕ ਬੰਦੇ ਨੂੰ ਗਰਾਊਂਡ ਜਾ ਕੇ ਸੌਕਰ ਖੇਡਣਾ ਚੰਗਾ ਲੱਗਦਾ ਵਾਲੀਬਾਲ ਖੇਡਣਾ ਚੰਗਾ ਲੱਗਦਾ ਕਬੱਡੀ ਖੇਡਣੀ ਚੰਗੀ ਲੱਗਦੀ ਹੈ ਤਾਂ ਸਾਰੀਆਂ ਕਸਰਤਾਂ ਹੀ ਨੇ ਨਾ ਸੋ ਉਸ ਸਾਰੀ ਕੁਛ ਦੇ ਵਿੱਚ ਤੁਸੀਂ ਉਹ ਪਿੱਕ ਕਰਨਾ ਜਿਹੜਾ ਤੁਹਾਡੇ ਮਤਲਬ ਦਾ ਪਰ ਤੁਸੀਂ ਵੇਖੋ ਵੇਖੀ ਉਹ ਪਿੱਕ ਕਰ ਲਿਆ ਜਿਹੜਾ ਤੁਹਾਨੂੰ ਲੱਗਦਾ ਵਾ ਵੀ ਅੱਜ ਕੱਲ੍ਹ ਵਾਹਵਾ ਫੈਸ਼ਨ 'ਚ ਹੁਣ ਉਹਨੇ ਤੁਹਾਡਾ ਜਿਹੜਾ ਇੱਕ ਆਪਣਾ ਬਟੂਆ ਵੀ ਹਿਲਾਤਾ ਅਤੇ ਉਹਨੇ ਤੁਹਾਡੇ ਚਿੰਤਾ ਵੀ ਲਿਆਤੀ ਵੀ ਹਾਏ ਮੇਰੇ ਕੋਲ ਜਾਇਆ ਨਹੀਂ ਜਾਂਦਾ
1: ਸਮਾਰਟਫੋਨ ਵੀ ਇੱਕ ਚੀਜ਼ ਉਸਮੇ ਆ ਜਾ ਅੱਜ ਕੱਲ੍ਹ ਜਿਤਨੇ ਫੋਨ ਆ ਰਹੇ ਆ ਇੱਕ ਸੇਕ ਚੜ੍ਹ ਕੇ ਉਸਮੇ ਐਪਲੀਕੇਸ਼ਨ ਔਰ ਇੱਕ ਸੇਕ ਚੜ੍ਹ ਕੇ ਆਪ ਚੀਜ਼ਾਂ ਦੇਖ ਸਕੋ ਨਾ ਉਹ ਇੱਕ ਬੰਦਾ ਮੋੜ 'ਤੇ ਬੈਠਾ ਨਾ ਬਿਨਾਂ ਬਾਤੇ ਹੱਸ ਰਿਹਾ ਉੱਚੀ ਉੱਚੀ ਬੜੀ ਜ਼ੋਰ ਜ਼ੋਰ ਕਹਿ ਅਤੇ ਇੱਕ ਬੰਦਾ ਉਸ ਕੇ ਪੁੱਛਿਆ ਭਾਈ ਸਾਹਿਬ ਕੀ ਹੋ ਗਿਆ ਇਹਦਾ ਕਿਉਂ ਹੱਸ ਰਹੇ ਕਰਾਂ ਬਸ ਰੀਲਾਂ ਦੇਖੀ ਤੀ ਕਹਿੰਦਾ ਫਿਰ ਫੋਨ ਤਾਂ ਹੈ ਨਹੀਂ ਕਹਿੰਦਾ ਨਹੀਂ ਮੈਂ ਮਨਵਾ ਯਾਦ ਕਰ ਰੱਖੀ ਵਾਰੀ ਵਾਰੀ ਮੈਂ ਰਿਮਾਇੰਡ ਕਰ ਰਿਹਾ
0: ਪਹਿਲੀਆਂ ਯਾਦ ਕੀਤੀਆਂ
1: ਪਹਿਲੀਆਂ ਯਾਦ ਕਰ ਰੱਖੀ ਮੈਂ ਰਿਮਾਇੰਡ ਕਰ ਰਿਹਾ ਨਾ
0: ਮੈਨੂੰ ਉਹ ਬੰਦਾ ਚੰਗਾ ਸਗੋਂ ਆਹ ਥੋੜ੍ਹੀ ਚੀਜ਼ ਯਾਦ ਰੱਖ ਲੂਗਾ
1: ਥੋੜ੍ਹੀ ਕਰ ਲੂਗਾ ਨਾ ਪਰ ਉਹ ਚੀਜ਼ ਨਾ ਕਿਤਨੇ ਸਾਰੇ ਸੋਸ਼ਲ ਪਲੇਟਫਾਰਮ ਆ ਗਏ ਪਹਿਲਾਂ ਇੱਕ ਥਾਂ ਫਿਰ ਦੂਸਰਾ ਫਿਰ ਤੀਸਰਾ ਇੱਕ ਦੂਸਰੇ ਸੇ ਕਨੈਕਟ ਕਰ ਦਈਏ ਫਿਰ ਇੱਕ ਵਾਰ ਬੰਦਾ ਬੈਠਾ ਹੋ ਪਤਾ ਨਹੀਂ ਕਹਾਂ ਤੱਕ ਪਹੁੰਚੇ ਕਿਤਨੀ ਦੂਰ ਤੱਕ ਪਹੁੰਚੇ ਫਿਰ ਬਾਅਦ ਮੈਂ ਯਾਰ ਇਹੋ ਸਮਾਂ ਮੈਂ ਕਈ ਹੋਰ ਲਗਾ ਸਕੂੰ ਆਹ ਮੈਂ ਮਾਈਨਸ ਕਰੂੰਗਾ ਇਹ ਮੇਰਾ ਫੋਨ ਮਾਈਨਸ ਅੱਜ ਕੇ ਬਾਅਦ ਇਹ ਚੀਜ਼ ਮੇਰੀ ਮਾਈਨਸ ਹੈ ਇਸ ਕੀ ਹੈ ਸਮਾਂ ਮੈਂ ਕਈ ਹੋਰ ਲਗਾਊਂਗਾ
0: ਬਿਲਕੁਲ ਤੁਸੀਂ ਟੀ ਵੀ ਆਪਣਾ ਮਾਈਨਸ ਕਰ ਸਕਦੇ ਹੋ ਆਪਾਂ ਇੰਨਾ ਕੁਛ ਬੇਲੋੜਾ ਆਪਾਂ ਇਹ ਨਹੀਂ ਕਹਿੰਦੇ ਵੀ ਠੀਕ ਹੈ ਜਿੰਨਾ ਕੁ ਤੁਹਾਨੂੰ ਉਹ ਰਿਲੈਕਸ ਫੀਲ ਕਰਾਉਂਦਾ ਪਰ ਤੁਸੀਂ ਤੁਹਾਨੂੰ ਇਹ ਬਹਿ ਕੇ ਸੋਚਣਾ ਪਊਗਾ ਵੀ ਕਿੰਨਾ ਕੁ ਕੀ ਲਿਮਿਟ ਆ
1: ਟੀ ਵੀ ਮੈਂ ਵੀ ਭਾਈ ਸਾਹਿਬ ਆਪ ਦੇਖੋ ਪਹਿਲਾਂ ਦੂਰਦਰਸ਼ਨ ਥਾ ਇੱਕ ਅੱਧਾ ਚੈਨਲ ਥਾ ਉਸਕੇ ਬਾਅਦ ਥੋੜ੍ਹਾ ਥੋੜ੍ਹਾ ਡੀ ਡੀ ਮੈਟਰੋ ਆ ਗਿਆ ਫਿਰ ਡਿਸ਼ਾਂ ਦੀ ਸ਼ੁਰੂ ਹੋ ਗਈ ਅੱਜ ਕੀ ਬਾਤ ਕਰਾਂ ਅੱਜ ਉਹ ਡੱਬੀ ਸੀ ਆ ਜਾ ਉਸਮਾਂ ਕਮ ਸੇ ਕਮ 300 ਤੋਂ 400 ਚੈਨਲ ਆ ਔਰ ਮਜਾਲ ਹਰ ਮਤਲਬ ਇੱਕ ਨਿਊਜ਼ ਕਾ ਅਲੱਗ ਸੇ ਚੱਲ ਰਹੇ ਆ ਕਿਤਨੇ ਚੱਲ ਰਹੇ ਆ ਫਿਲਮ ਵਾਲੇ ਕਿਤਨੇ ਚੱਲ ਰਹੇ ਆ ਬੰਦੇ ਨੂੰ ਕਹਾਂ ਉੱਠਦੇ ਆ
0: ਇੱਕ ਹੋਰ ਵੀ ਆ ਜਾਂਦਾ ਨਾ ਉਹ ਤੁਸੀਂ ਨਹੀਂ ਵੀ ਵੇਖ ਸਕੇ ਤਾਂ ਰਿਕਾਰਡ ਵੀ ਦੱਬ ਛੱਡੋ ਪਾ
1: ਰਿਕਾਰਡ ਦੱਬ ਦਿਓ
0: ਤੁਹਾਡਾ ਮੁੱਕਦਾ ਹੀ ਨਹੀਂ ਆ ਤੁਹਾਡਾ ਤਾਂ ਤੁਸੀਂ ਮਤਲਬ ਮੰਨ ਲਓ ਮੈਂ ਤਾਂ ਵੇਖਣਾ ਵੀ ਕਿੰਨੀਆਂ ਸਾਰੀਆਂ ਸਾਡੇ ਕੋਲ ਵੀਡੀਓ ਕਿੰਨੀਆਂ ਸਾਰੀਆਂ ਫੋਟੋਆਂ ਹੋਣਗੀਆਂ ਕਿੰਨੀਆਂ ਸਾਰੀਆਂ ਫਿਲਮਾਂ ਆਪਾਂ ਰੱਖੀਆਂ ਹੋਣਗੀਆਂ ਜਿਹੜੀਆਂ ਆਪਾਂ ਟੂ ਡੂ ਦੇ ਵਿੱਚ ਰੱਖੀਆਂ ਵੀ ਆਪਾਂ ਵੇਖਾਂਗੇ ਵੇਖਾਂਗੇ ਵੇਖਾਂਗੇ, ਸਾਲਾਂ ਬੀਤ ਜਾਂਦੇ ਆ ਪਰ ਉਹ ਪਿਆ ਇੱਕ ਤਾਂ ਤੁਹਾਡਾ ਮਤਲਬ ਹੁਣ ਤੁਸੀਂ ਪੇ ਕਰ ਰਹੇ ਹੋ ਉਸ ਡਰਾਈਵ ਦਾ ਜਿੱਥੇ ਤੁਸੀਂ ਰੱਖਿਆ ਇੰਨਾ ਕੁਛ, ਅਤੇ ਦੂਸਰਾ ਤੁਹਾਨੂੰ ਚਿੰਤਾ ਵਾ ਵੀ ਹਾਲੇ ਤੱਕ ਯਾਰ ਮੈਂ ਵੇਖ ਨਹੀਂ ਸਕਿਆ, ਮੈਂ ਇੰਨਾ ਹੀ ਬਿਜ਼ੀ ਹਾਂ, ਮੈਂ ਆਹ ਨਹੀਂ ਵੇਖ ਸਕਿਆ, ਐਵੇਂ ਨਹੀਂ ਜਾਇਜ਼ ਹੀ ਬੇਲੋੜਾ ਹੀ ਆ। ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ, ਪਰ ਇਹਦੇ ਵਿੱਚੋਂ ਆਪਾਂ ਕਈ ਚੀਜ਼ਾਂ ਜਿਹੜੀਆਂ ਨੇ ਇਸ ਹਿਸਾਬ ਦੇ ਨਾਲ ਵੀ ਵੇਖਾਂਗੇ ਵੀ ਤੁਸੀਂ ਸਾਰੀਆਂ ਜੇ ਨਹੀਂ ਛੱਡ ਪਾ ਰਹੇ

0: ਕਿ ਇੱਕ ਘੰਟਾ ਫੋਨ ਨਹੀਂ ਵੇਖਣਾ, ਇਹ ਆਪਣਾ ਅਸੂਲ ਬਣਾ ਲਿਆ। ਅਤੇ ਉਸੇ ਚੀਜ਼ ਦੇ ਨਾਲ ਹੀ ਕਹਿੰਦਾ ਵੀ ਮੇਰੇ, ਮੈਨੂੰ ਲੱਗਦਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਪਰਤਾ ਹੀ ਆ, ਮੈਨੂੰ ਲੱਗਦਾ ਵੀ ਮੇਰੇ ਕੰਮ ਕਰਨ ਦੀ ਐਫੀਸ਼ੀਐਂਸੀ ਪਹਿਲਾਂ ਦੇ ਨਾਲੋਂ ਵੱਧ ਗਈ। ਸੋ ਆਪਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਵੀ ਆਪਣੀ ਜ਼ਿੰਦਗੀ 'ਚ ਲਿਆ ਸਕਦੇ ਹਾਂ। ਉੱਠਦੇ ਸਾਰ ਹੀ ਆਈਡੀਅਲ ਕੀ ਹੈ, ਮੈਂ ਇਹਦੇ 'ਤੇ ਥੋੜ੍ਹਾ ਜਿਹਾ ਹੋਰ ਡਿਟੇਲ ਦੇ ਵਿੱਚ ਇਸ ਸਰਵੇ ਦੇ ਵਿੱਚ ਪੜ੍ਹ ਰਿਹਾ ਹਾਂ। ਇਹ ਕਹਿੰਦੇ ਨੇ ਕਿ ਔਸਤਨ 2025 ਦੇ ਜਿਹੜੇ ਸਟੇਟ ਨੇ ਉਹ ਕਹਿੰਦੇ ਨੇ ਕਿ ਔਸਤਨ ਐਵਰੇਜ ਇੱਕ ਬੰਦਾ ਰੋਜ਼ਾਨਾ, ਜੇ ਆਪਾਂ ਸਾਰੇ ਬੰਦੇ ਹੁਣ ਇਹਦੇ 'ਚੋਂ ਵੀ ਹੋ ਸਕਦੇ, ਜਿਹੜੇ ਕੁਛ ਵੀ ਨਹੀਂ ਵਹਿੰਦੇ, ਜਿਹੜੇ ਉਹ ਵੀ ਹੋ ਸਕਦੇ, ਜਿਹੜੇ ਚਾਰ ਪੰਜ ਘੰਟੇ ਵਹਿੰਦੇ ਆ ਜਾਂ ਜ਼ਿਆਦਾ ਵੀ ਵਹਿੰਦੇ ਆ, ਔਸਤਨ ਇੱਕ ਬੰਦਾ 2 ਘੰਟੇ ਤੇ 21 ਮਿੰਟ ਸੋਸ਼ਲ ਮੀਡੀਆ ਦੇ ਉੱਤੇ ਬਿਤਾਉਂਦਾ। ਅਤੇ ਉਹਦੇ ਵਿੱਚੋਂ ਤੁਸੀਂ ਆਪੇ ਹਿਸਾਬ ਲਾ ਲਓ ਵੀ ਤੁਸੀਂ ਕਿੰਨਾ ਸਮਾਂ ਬਿਤਾਉਂਦੇ ਹੋ। ਪਿੱਛੇ ਜੇ ਆਪਾਂ ਇੱਕ ਦਿਨ ਰੇਡੀਓ 'ਤੇ ਆਪਾਂ ਕੀਤਾ ਵੀ ਤੁਸੀਂ ਆਪਣਾ ਵੇਖੋ ਕਿੰਨਾ ਕੁ ਤੁਸੀਂ ਬਿਤਾਉਂਦੇ ਹੋ
1: ਸਕਰੀਨ ਟਾਈਮ।
0: ਮੈਨੂੰ ਲੱਗਦਾ ਸਾਡੇ ਲੋਕ ਔਸਤਨ, ਜਿੰਨਾ ਕੁ ਪਿਛਲੀ ਵਾਰੀ ਵੀ ਬਾਅਦ 'ਚ ਮੈਂ ਕੈਲਕੂਲੇਟ ਕਰਕੇ ਵੇਖਦਾ ਹਾਂ, 4 ਘੰਟੇ ਦੇ ਇਰਦ ਗਿਰਦ ਨੇ ਆਪਣੇ ਵੱਧ ਪਲੱਸ
1: ਹੋ ਜਾਵੇ
0: ਆਰਾਮ ਆਰਾਮ, ਹੈ ਨਾ। ਸੋ ਇਹ ਕਹਿੰਦੇ ਨੇ ਕਿ ਤੁਸੀਂ ਨਹੀਂ ਕੁਛ ਕਰਨਾ ਅਤੇ ਤੁਸੀਂ ਸਿੰਪਲ ਇੱਕ ਫਾਰਮੂਲਾ ਕਰਕੇ ਵੇਖੋ, ਤੁਸੀਂ ਉਸ ਤੋਂ ਬਾਅਦ ਵੇਖਿਓ ਵੀ ਤੁਸੀਂ ਹੌਲੇ ਮਹਿਸੂਸ ਕੀਤਾ। ਆਪਣੀ ਜ਼ਿੰਦਗੀ ਦਾ ਇੱਕ ਅਸੂਲ ਬਣਾ ਲਓ, ਆਪਣੇ ਆਪ ਦੇ ਨਾਲ ਇੱਕ ਕਮਿਟਮੈਂਟ ਕਰ ਲਓ। ਚਲੋ 1 ਘੰਟਾ ਕਹਿੰਦੇ, ਮੈਂ ਕਹਿੰਦਾ 1/2 ਘੰਟਾ, ਚਲੋ 1/2 ਘੰਟੇ ਤੋਂ ਸਟਾਰਟ ਕਰਦੇ ਹਾਂ, ਜੇ ਤੁਹਾਨੂੰ ਫਾਇਦਾ ਲੱਗੂਗਾ ਤਾਂ ਹੋਰ ਵਧਾ ਲਿਓ। ਤੁਸੀਂ ਜਦੋਂ ਸਵੇਰੇ ਉੱਠਣਾ, ਉੱਠਦਿਆਂ ਸਾਰ ਹੀ ਆਪਣੇ ਫੋਨ ਵੱਲ ਨੂੰ ਹੱਥ ਨਹੀਂ ਵਧਾਉਣਾ, 1/2 ਘੰਟਾ ਐਟਲੀਸਟ ਤੁਸੀਂ ਉੱਠਿਓ, ਆਪਣਾ ਬਰੱਸ਼ ਬਰੁਸ਼ ਕਰੋ, ਰੋਟੀ ਪਾਣੀ ਖਾਓ। ਕੋਈ ਨਹੀਂ ਦੁਨੀਆ ਕਿਤੇ ਡਿੱਗ ਚਲੀ ਹੁੰਦਾ, ਪਤਾ ਕੀ ਹੈ ਕਹਿੰਦੇ ਨੇ ਕਿ ਜਦੋਂ ਤੁਸੀਂ ਪੈਂਦਿਆਂ ਹੀ ਆਪਣੇ ਫੋਨ ਵੱਲ ਨੂੰ ਹੱਥ ਵਧਾ ਲੈਂਦੇ ਹੋ ਨਾ, ਅਤੇ ਉਹਦੇ ਉੱਤੇ ਕੋਈ ਪੱਕਾ ਤਾਂ ਨਹੀਂ ਹੈ ਵੀ ਤੁਹਾਨੂੰ ਖੁਸ਼ ਕਰਨ ਵਾਲੀ ਕੋਈ ਗੱਲ ਆਉਣੀ ਹੈ, ਹੈ ਨਾ। ਉਹਦੇ ਉੱਤੇ ਕੋਈ ਨਾ ਕੋਈ ਰਾਤ ਦਾ ਕੋਈ ਪੈਂਡਿੰਗ ਪਿਆ, ਕੋਈ ਕਿਉਂਕਿ ਜਿਹੜੇ ਹੁਣ ਦੂਸਰੇ ਕੰਟਰੀਜ਼ ਵਿੱਚ ਨੇ, ਇੰਡੀਆ ਤੋਂ ਮੈਸੇਜ ਆਇਆ ਹੋਊਗਾ, ਕੋਈ ਕਨੇਡਾ ਤੋਂ ਆਇਆ ਹੋਊਗਾ, ਕੋਈ ਇੱਧਰੋਂ ਉੱਧਰੋਂ ਕਰ ਕਰਾ ਕੇ ਕੁਛ ਤੁਹਾਡਾ ਪੈਂਡਿੰਗ ਕੰਮ ਹੋਊਗਾ, ਸਵੇਰੇ ਸਵੇਰੇ ਹੀ ਤੁਹਾਨੂੰ ਉਹ ਸਟ੍ਰੈਸ ਦੇ ਦੂਗਾ। ਸਵੇਰੇ ਸਵੇਰੇ ਦਾ ਸਮਾਂ ਹੁੰਦਾ ਰਿਲੈਕਸ ਕਰਨ ਦੇ ਲਈ, ਸਵੇਰੇ ਸਵੇਰੇ ਦਾ ਕੰਮ ਹੁੰਦਾ ਆਪਣੇ ਆਪ ਦੇ ਬਾਰੇ ਸੋਚਣ ਦੇ ਲਈ, ਦਿਨ ਨੂੰ ਪਲੈਨ ਕਰਨ ਦੇ ਲਈ, ਆਪਣੇ ਆਪ ਨੂੰ ਇੱਕ ਨਵੀਂ ਐਨਰਜੀ ਦੇਣ ਦੇ ਲਈ, ਰੱਬ ਦਾ ਸ਼ੁਕਰਾਨਾ ਕਰਨ ਦੇ ਲਈ। ਸੋ ਸਵੇਰੇ ਤੁਸੀਂ ਜਾਂ ਅਸੀਂ ਚਲੋ ਆਓ ਆਪਾਂ 1/2 ਘੰਟੇ ਤੋਂ ਸ਼ੁਰੂਆਤ ਕਰਦੇ ਕਿ 1/2 ਘੰਟਾ ਜੇ ਕਰ ਸਕਦੇ ਹੋ ਤਾਂ 1 ਘੰਟਾ ਕਰ ਲਓ, ਵੈਸੇ 1 ਘੰਟਾ ਕੋਈ ਵੱਡੀ ਗੱਲ ਨਹੀਂ ਹੁੰਦੀ। ਮੈਂ ਵੀ ਹੁਣ ਸਵੇਰੇ ਮੇਰਾ ਵੀ ਇਹ ਹੁੰਦਾ ਵੀ ਉੱਠੇ ਤੁਸੀਂ ਫੋਨ ਨਹੀਂ ਵੇਖਣਾ, ਵੱਧ ਤੋਂ ਵੱਧ ਤੁਸੀਂ ਚਾਰਜ 'ਤੇ ਲਾ ਲਓ, ਅਤੇ ਤੁਸੀਂ ਉੱਠ ਕੇ ਅਤੇ ਜਦੋਂ ਇੱਥੇ ਰੇਡੀਓ ਆਉਣਾ ਉਦੋਂ ਮੈਂ ਵੇਖਣਾ। ਹਾਲਾਂਕਿ ਕਈ ਵਾਰ ਇੱਦਾਂ ਦਾ ਰਿਲਾਈਜ਼ ਹੁੰਦਾ ਵੀ ਯਾਰ ਆਹ ਮੈਸੇਜ ਮੈਂ ਪਹਿਲਾਂ ਵੇਖ ਲਿਆ ਹੁੰਦਾ ਨਾ ਅਤੇ ਮੈਂ ਠੀਕ ਰਹਿ ਜਾਂਦਾ। ਫੋਰ ਐਗਜ਼ਾਮਪਲ ਜਿੱਦਾਂ ਕਈ ਮੈਸੇਜ ਟਾਈਮ ਦੇ ਟਾਈਮ ਆ ਜਾਂਦੇ ਆ ਵੀ ਸੋਰੀ ਮੈਂ ਨਹੀਂ ਆ ਪਾਊਂਗਾ, ਹੈ ਨਾ, ਸੋਰੀ ਮੈਂ ਆਹ ਵਾਲਾ ਪ੍ਰੋਗਰਾਮ ਨਹੀਂ ਰਾਤ ਮੈਂ ਕਰ ਪਾਇਆ, ਹੈ ਨਾ। ਅਤੇ ਉਹ ਚੀਜ਼ ਤੁਹਾਨੂੰ ਟਾਈਮ ਦੇ ਟਾਈਮ ਤੁਹਾਨੂੰ ਸਟ੍ਰੈਸ ਦਿੰਦੀ ਆ, ਪਰ ਉਹਨੂੰ ਮੈਂ ਦੂਸਰੇ ਪਾਸਿਓਂ ਫਿਰ ਮੈਂ ਸੋਚਦਾ ਵੀ ਉਹੀ ਸਟ੍ਰੈਸ ਮੈਨੂੰ ਉੱਠਦਿਆਂ ਮਿਲ ਜਾਣਾ ਸੀ, ਬਿਹਤਰ ਹੈ ਵੀ ਮੈਨੂੰ ਕੰਮ ਆ ਕੇ ਮਿਲਿਆ। ਕੰਮ ਦੇ ਉੱਤੇ ਆ ਕੇ ਤਾਂ ਵੇਖੋ ਕੰਮ ਤਾਂ ਹੈਗਾ ਹੀ ਸਟ੍ਰੈਸ ਹੈ, ਇੱਥੇ ਆ ਕੇ ਤਾਂ ਤੁਸੀਂ ਉਹਨੂੰ ਹਰ ਹੋਰ ਤਰੀਕੇ ਨਾਲ ਮੈਨੇਜ ਕਰ ਲੈਂਦੇ ਹੋ, ਪਰ ਤੁਹਾਨੂੰ ਉੱਠਦੇ ਮਿਲ ਜੇ ਕਰ ਵੀ ਕੀ ਲੈਣਾ ਤੁਸੀਂ, ਜਿਹੜੀ ਚੀਜ਼ ਹੈਗੀ ਆ ਸੋ ਹੈਗੀ ਆ। ਸੋ ਰਿਕਮੈਂਡੇਸ਼ਨ ਇਜ਼ ਆਪਾਂ ਆਪਣੇ ਆਪ ਦੇ ਨਾਲ ਉਹ ਅੱਜ ਕਮਿਟਮੈਂਟ ਕਰਦੇ ਹਾਂ ਵੀ ਜਿਨ੍ਹਾਂ ਦਾ ਬਹੁਤ ਜ਼ਿਆਦਾ ਹੀ ਤੰਗ ਆ, ਐਟਲੀਸਟ 1/2 ਘੰਟੇ ਦੀ ਸੌਂ ਪਾਓ ਵੀ ਤੁਸੀਂ 1/2 ਘੰਟਾ ਉੱਠ ਕੇ ਫੋਨ ਨੂੰ ਹੱਥ ਨਹੀਂ ਲਾਉਣਾ, ਪੇਪਰੇ ਪਿਆ ਰਹਿਣ ਦਿਓ ਕਿਤੇ ਉਹਨੂੰ, ਅਤੇ 1/2 ਘੰਟਾ ਹੀ ਸ਼ਾਮ 'ਚੋਂ ਕਰ ਲਓ, ਰਾਤ ਨੂੰ ਸੌਣ ਤੋਂ 1/2 ਘੰਟਾ ਪਹਿਲਾਂ। ਵੈਸੇ ਤਾਂ 1/2 ਘੰਟਾ ਕਹਿੰਦੇ ਆ ਜੋ ਮਨੋਵਿਗਿਆਨੀ, ਉਹ ਕਹਿ ਰਹੇ ਵੀ 1-1 ਘੰਟਾ, ਅਤੇ ਰਾਤ ਦੀ ਵੀ ਸਾਡੀ ਆਦਤ ਮਾੜੀ ਆ, ਅਸੀਂ ਜਿਹੜੇ ਪੰਜਾਬੀ ਇੰਡੀਅਨ ਆ, ਅਤੇ ਮੈਂ ਮੋਸਟ ਆਫ ਵੇਖਿਆ ਵੀ ਫੋਨ ਤੋਂ ਬਿਨਾਂ ਨਾ ਸਾਨੂੰ ਨੀਂਦ ਆਉਂਦੀ ਆ, ਨਾ ਫੋਨ ਤੋਂ ਬਿਨਾਂ ਆਪਾਂ ਉੱਠਦੇ ਹਾਂ, ਨਾ ਫੋਨ ਤੋਂ ਬਿਨਾਂ ਸਾਡਾ ਪੇਟ ਸਾਫ਼ ਹੁੰਦਾ। ਇਹ 3 ਚੀਜ਼ਾਂ ਸਾਡੀਆਂ 3 ਆਦਤਾਂ ਪੱਕੀਆਂ ਨੇ, ਇਹਨਾਂ 3 ਨੂੰ ਜੇ ਆਪਾਂ ਛੱਡ ਦਈਏ ਤਾਂ ਉਹਦੇ ਨਾਲ ਹੀ ਤੁਹਾਡਾ ਹੁਣੇ ਹੀ ਕਹਿ ਲਓ ਵੀ 1/2 ਘੰਟਾ ਆਪਾਂ ਆਪਣਾ ਵਿਹਲਾ ਕਰ ਲਿਆ, ਅਤੇ 1/2 ਘੰਟਾ ਥੋੜ੍ਹਾ ਨਹੀਂ ਹੁੰਦਾ, 1/2 ਘੰਟੇ 'ਚ ਤੁਹਾਡੀ ਸੈਰ ਵੀ ਹੋ ਜਾਂਦੀ ਆ, 1/2 ਘੰਟੇ 'ਚ ਤੁਹਾਡੀ ਐਕਸਰਸਾਈਜ਼ ਹੋ ਗਈ, 1 ਘੰਟਾ ਹੀ ਲਾ ਲਓ ਤੁਸੀਂ, ਹੈ ਨਾ, ਸਵੇਰੇ ਸ਼ਾਮ 1/2 ਘੰਟਾ ਤੁਸੀਂ ਮੰਨ ਲਓ, ਜਾਂ 1 ਘੰਟਾ ਤੁਸੀਂ ਲਾ ਲਿਆ, 1/2 ਘੰਟਾ ਤੁਸੀਂ ਰੱਬ ਦੇ ਨਾਲ ਲਾ ਦਿਓ, ਬਹਿ ਕੇ ਕੋਈ ਰੱਬ ਕਰੋ ਤੁਸੀਂ। ਸੋ ਇਹ ਸਿਰਫ ਫੋਨ ਦੇ ਵਿੱਚੋਂ 1/2 ਘੰਟਾ ਕੱਢ ਕੇ ਤੁਹਾਡੀ ਐਕਸਰਸਾਈਜ਼ ਵੀ ਹੋ ਗਈ ਅਤੇ ਤੁਹਾਡੀ ਦਿਮਾਗੀ ਐਕਸਰਸਾਈਜ਼ ਵੀ ਹੋ ਗਈ, ਅਤੇ ਜਦੋਂ ਉਹ 2 ਚੀਜ਼ਾਂ ਹੋ ਜਾਣ
1: ਬਿਲਕੁਲ
0: ਫਿਰ ਬੰਦਾ ਐਂ ਹੌਲੇ ਭਾਰ ਚੱਲਦਾ।
1: ਅੱਜ ਆਪ ਰੋਲ ਪਲੇ ਕਰੋਗੇ ਡਾਕਟਰ ਕਰ ਮੈਂ ਮਰੀਜ਼ ਕਾ।
0: ਓ ਵਾਓ, ਬ੍ਰੇਕ ਤੋਂ ਬਾਅਦ ਆ ਕੇ ਕਰੀਏ। ਡਾਕਟਰ ਮਰੀਜ਼ ਖੇਡਾਂਗੇ ਰੇਡੀਓ। ਹਾਂਜੀ 1674 AM

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾਂ ਅਤੇ ਬਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ acc.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਚਾਹ।
5: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
6: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
7: ਭੋਲੇ ਨੇ ਕਸੂਤੇ ਫਸਾਤੇ,
6: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ। 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au।
10: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ,
11: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
12: ਸੂਰਜ ਦੇਵਤਾ
11: ਕੀ ਮਤਲਬ?
12: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
11: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
12: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
13: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
14: ਰੈਡੀ ਸੈਟ ਗੋ ਚੈਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਸਟਨ ਫੋਰਡ, ਰੈਡੀ ਸੈਟ ਫੋਰਡ।
15: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਉਹ ਮੋਟੇ ਮੋਟੇ ਧਾਗੇ ਵਾਲੀਆਂ।
1: ਇਸ ਗਾਣੇ ਮਾ ਮਾਲਵੇ ਵਾਲੇ ਕਾ ਬਚਾਅ ਹੋ ਗਿਆ, ਔਰ ਪੁਆਧੇ ਵਾਲੇ ਕਾ ਮਾਝੇ ਵਾਲੇ ਤੇ ਮਾਰਦੀਆਂ ਦੁਆਬੇ ਵਾਲੀਆਂ।
0: ਪੂਰਾ ਆਪਾਂ ਹਾਲੇ ਆਪਾਂ ਪੂਰਾ ਸੁਣਿਆ ਨੀ ਕੀ ਧਾਗੇ ਉਹ ਵੀ ਤੁੰਨੇ ਹੋਣਗੇ ਤੇ ਆਪਾਂ ਇੱਕ ਅੱਧਾ ਹੀ ਅੰਤਰਾ ਸੁਣਿਆ ਹਾਲੇ ਆਪਾਂ। ਗਾਣਾ ਸੀ ਮਾਝੇ ਦੇ ਮੁੰਡੇ ਮਨਕੀਰਤ ਔਲਖ ਦਾ ਭਾਈ ਗਾਣਾ ਆਇਆ ਨਵਾਂ, ਨਾਲ ਵੀਤ ਬਲਜੀਤ ਬੜੇ ਵਧੀਆ ਰਾਈਟਰ ਨੇ। ਤੇ ਕਿੱਦਾਂ ਦਾ ਲੱਗਾ ਤੁਸੀਂ ਤੁਸੀਂ ਦੱਸ ਦਿਓ ਵੀ। ਕਹਿੰਦਾ ਵੀ ਮੋਟੇ ਮੋਟੇ ਧਾਗੇ ਵਾਲੀਆਂ ਪੈਂਟਾਂ ਪਾਉਂਦੇ ਮੁੰਡੇ ਮਾਝੇ ਵਾਲੀਆਂ।
1: ਇਹ ਤਾਂ ਬੋਰੀ ਹੋ ਗਈ ਤਾਂ,
0: ਹਾਂਜੀ
1: ਬੋਰੀ ਦੇ ਮੋਟੇ ਧਾਗੇ ਹੁੰਦੇ ਨਾ।
0: ਮੈਨੂੰ ਲੱਗਦਾ ਇਹਨਾਂ ਦੇ ਕਹਿਣ ਦਾ ਮਤਲਬ ਇਹ ਵੀ ਜਿਹੜਾ ਉੱਤੇ ਜੀਨ ਦੇ ਉੱਤੇ ਮੋਟੇ ਮੋਟੇ ਧਾਗੇ ਨਾਲ ਨੀ ਉਹ ਕੀਤਾ ਹੁੰਦਾ ਟੀ ਆਰ ਕੋਈ ਹੋਣੀ ਆ ਕੋਈ ਅੱਜ ਕੱਲ ਚੱਲਿਆ ਹੋਣਾ ਕੋਈ ਰਿਵਾਜ ਰੂਜ।
1: ਹਮ ਇਤਨੇ ਪੁਰਾਣੇ ਹੋ ਗਏ ਪੇਸ਼ਾ ਤੇ ਕਿਆ ਆ ਗਿਆ ਬਾਈ।
0: ਹਾਂ ਕੀ ਕਹਿ ਸਕਦੇ ਹਾਂ, ਕੀ ਕਹਿ ਸਕਦੇ ਇਹ ਅੱਜਕੱਲ ਜਿਹੜੀਆਂ ਜਿੱਦਾਂ ਦੇ ਵੀਡੀਓ ਚ ਖੁੱਲਾ ਖੁੱਲੀ ਜਿਹੜੀਆਂ ਪੈਂਟਾਂ ਨਾ
1: ਅੱਛਾ
0: ਉਹਨਾਂ ਨੂੰ ਕਹਿੰਦੇ ਆ ਕੁਛ ਕੁਛ ਸਮਥਿੰਗ ਉਦਾਂ
1: ਦਾ। ਜਿਤਨੀ ਖੁੱਲੀ ਪੈਂਟਾਂ ਪਹਿ ਰੱਖੇ ਨਾ ਹੌਲੀ ਲਈ ਚਾਦਰ ਹੀ ਬਣ ਜਾਗਾ।
0: ਨਹੀਂ ਏਦਾਂ ਹੀ ਹੁੰਦਾ ਵੇਖੋ, ਇੰਨਾ ਕਿਤੇ ਆਪਾਂ ਵੇਖ ਹੀ ਲਿਆ ਤੂਰ ਸਾਹਿਬ ਆਪਣੇ ਆਪਣੇ ਜੀਵਨ ਕਾਲ ਦੇ ਵਿੱਚ ਵੀ ਇੱਕ ਵਾਰੀ
1: ਵਾਹ ਜੀਵਨ ਕਾਲ
0: ਇੰਨਾ ਕਿਤੇ ਆਪਾਂ ਵੇਖ ਲਿਆ ਹੁਣ ਤੱਕ ਵੇਖ ਲਓ ਇੰਨੇ ਥੋੜੇ ਜਿਹੇ ਸਪੈਮ ਚ। ਅੱਗੇ ਹੁੰਦਾ ਸੀ ਵੀ ਇੱਕ ਪੀੜ੍ਹੀ ਤੋਂ ਬਾਅਦ ਦੂਸਰੀ ਪੀੜ੍ਹੀ ਚ ਜਾ ਕੇ ਰਿਵਾਜ ਬਦਲਦੇ ਸੀ ਤੇ ਹੁਣ ਤੁਸੀਂ ਵੀ ਵੇਖ ਲਿਆ ਹੋਣਾ ਵੀ ਮਤਲਬ ਪੀੜ੍ਹੀ ਹੋਣ ਲੱਗੀ ਤੇ ਪੀੜ੍ਹੀ ਪੈਂਟ ਮਤਲਬ ਲੱਥਣੀ ਵੀ ਔਖੀ ਹੋ ਗਈ, ਖੁੱਲੀ ਤੇ ਐਵੇਂ ਘੱਟਾ ਪੂੰਜਣ ਵਾਲੀ ਵੀ ਹੋ ਗਈ ਦੋਵੇਂ ਪਾਸੇ ਆਪਾਂ।
1: ਉਸ ਸਮੇਂ ਤੋਂ ਭਾਈ ਉਹ ਸੋਸ਼ਲ ਮੀਡੀਆ ਥਾਂ ਨੀ ਨਾ, ਕੋਈ ਵਿਆਹ ਸ਼ਾਦੀ ਮੈਂ ਆਇਆ ਕਿਸੇ ਨੇ ਦੇਖਿਆ ਯਾਰ ਉਹ ਸੂਟ ਪਹਿਨਿਆ ਅੱਛਾ ਪਹਿਨ ਰੱਖਿਆ ਜਾਂ ਪੈਂਟ ਅੱਛੀ ਪਹਿਨ ਰੱਖੀ ਆ, ਉਹ ਰਿਵਾਜ ਤਾ ਇਹ ਤੋਂ ਕੁਛ ਪਹਿਨ ਲਓ ਸੋਸ਼ਲ ਮੀਡੀਆ ਮੈਂ ਮਿੰਟ ਆ ਜਾ ਇੱਕ ਕੋਨੇ ਮੈਂ ਦੂਸਰੇ ਕੋਨੇ ਪਹੁੰਚ ਜਾ
0: ਝੱਟ ਨਾਲ ਦੀ ਨਾਲ
1: ਝੱਟ ਪਹੁੰਚ ਜਾ
0: ਮੋਟੇ ਮੋਟੇ ਧਾਗੇ ਵਾਲੀਆਂ ਮੋਟੇ ਮੋਟੇ ਧਾਗੇ ਵਾਲੇ। ਚਲੋ ਖੈਰ ਆਪਾਂ ਉਹਨੇ ਆਪਣੇ ਟੋਪਿਕ ਦੇ ਉੱਤੇ ਤੇ ਸਾਡਾ ਟੋਪਿਕ ਸੀ ਵੀ ਕਿਹੜੀਆਂ ਕਿਹੜੀਆਂ ਬੇਲੋੜੀਆਂ ਚੀਜ਼ਾਂ ਤੁਸੀਂ ਆਪਣੀ ਜ਼ਿੰਦਗੀ ਚੋਂ ਕੱਢਣੀਆਂ ਚਾਹੁੰਦੇ ਹੋ ਜਾਂ ਕਿਹੜੀਆਂ ਬੇਲੋੜੀਆਂ ਚੀਜ਼ਾਂ ਤੁਸੀਂ ਜ਼ਿੰਦਗੀ ਚੋਂ ਕੱਢ ਚੁੱਕੇ ਹੋ ਜਾਂ ਕਿਹੜੀਆਂ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੀਆਂ ਨੇ, ਤੁਹਾਡਾ ਕੋਈ ਆਪਣਾ ਕੋਈ ਪਰਸਨਲ ਐਕਸਪੀਰੀਅੰਸ ਉਹ ਤੁਸੀਂ ਦੱਸ ਸਕਦੇ ਹੋ। ਤਾਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਡਾਕਟਰ ਸਾਹਿਬ ਬਣਾਏ ਸੀ ਤੁਸੀਂ ਉਹ ਆਪਾਂ ਗੱਲ ਅੱਗੇ ਤੋਰ ਲਈਏ ਫਿਰ ਉਹ ਵਿੱਚੇ ਰਹਿ ਜਾਂਦੇ।
1: ਉਹ ਹਾਂ ਉਹ ਬਾਤ ਇਹ ਸੀ ਨਾ ਆਪਣੇ ਇੱਕ ਬੜੀ ਖੂਬਸੂਰਤ ਬਾਤ ਕੀ ਹਮ ਡੇਢ ਘੰਟਾ ਕਮ ਸੇ ਕਮ ਰਾਤ ਕੋ ਸੋਣੇ ਸੀ ਅੱਧਾ ਘੰਟਾ ਪਹਿਲੇ ਔਰ
0: ਆਧਾ ਘੰਟਾ ਸ਼ੌਚਾਲਿਆ ਸੇ ਆਧਾ ਘੰਟਾ ਉੱਠਤੇ ਆਧਾ ਘੰਟਾ
1: ਸ਼ੌਚਾਲਿਆ ਕਾ ਤੋ ਹਲਾ ਹੈ ਹਮਾਰੇ ਪਾਸ ਹੈਨਾ ਜਿਸ ਤਰ੍ਹਾਂ ਉਹ ਪਬਲਿਕ ਟੋਇਲਟ ਲੱਗੀ ਹੋ ਨਾ ਅਗਰ ਆਪ 10 ਮਿੰਟ ਤੋਂ ਜ਼ਿਆਦਾ ਬੈਠੇ ਕੇ ਆਪਣਾ ਦਰਵਾਜ਼ਾ ਖੋਲ ਜਾ ਯਾ ਸਿਸਟਮ ਗਰਮਾ ਵੀ ਹੋਣਾ ਚਾਹੀਏ ਅਗਰ ਆਪ 10 ਮਿੰਟ ਤੋਂ ਜ਼ਿਆਦਾ ਬੈਠੇ ਆਪਣਾ ਫਲਸ਼ ਚੱਲ ਜਾਗੀ ਦਰਵਾਜ਼ਾ ਖੁੱਲ ਜਾਏਗਾ ਭਾਈ ਉਸ ਤੋਂ ਪਹਿਲਾਂ ਬਾਹਰ ਆ ਜਾਓ।
0: ਮੈਂ ਨਾ ਜਿਹੜੇ ਬਾਹਰ ਨੇ ਉਹਨਾਂ ਨੇ ਫੜ ਫੜ ਰੱਖਣਾ ਅੰਦਰਲੇ ਨੂੰ ਕੀ ਚਿੰਤਾ।
1: ਬਾਕੀ ਨਹੀਂ ਸੁਬਹ ਉੱਠ ਕੇ ਫੋਨ ਹੱਥ ਨਾਲ ਲਗਾਉਣੇ ਕੀ ਬਾਤ। ਅੱਜ ਕੱਲ੍ਹ ਭਾਜੀ ਜਿਤਨਾ ਮਾਰਾ ਕੰਮ ਹੈ ਨਾ ਆਪਣੇ ਸਾਰਾ ਕੰਮ ਸਮੇਟ ਕੇ ਆਪਣਾ ਛੋਟਾ ਸਾ ਆਫਿਸ ਆਪਣੇ ਫੋਨ ਕੋਲ ਬਣਾ ਲਿਆ।
0: ਬਿਲਕੁਲ
1: ਉਸਮਾਂ ਮਾਰੇ ਕੰਮ ਕੀ ਵੀ ਐਪ ਹੈ ਉਸਮਾਂ ਮਾਰੇ ਆਪਣਾ ਗਰੁੱਪ ਬਣਾ ਰੱਖਿਆ ਵਟਸਐਪ ਹੈ ਜੇ ਮੈਂ ਆਪਣੀ ਲਾਈਨ ਆਪਣੀ ਬਾਤ ਕਰੂੰ ਮਾਰੇ ਡਰਾਈਵਰ ਕਾ ਆਪਣਾ ਗਰੁੱਪ ਬਣ ਰੱਖਿਆ ਹੈ ਅਪਡੇਟ ਹੈ ਤੋ ਕਾਮ ਨਾ ਜਬ ਸੁਬਹ ਉੱਠਾ ਨਾ ਇੱਕ ਵਾਰ ਫੋਨ ਭਾਤ ਨਾਲ ਕਿ ਜ਼ਰੂਰ ਦੇਖਿਆ ਭਾਈ ਸਾਹਿਬ ਕਿਸੇ ਕਾ ਕੰਮ ਠੀਕ ਆ ਕੋਈ ਡਰਾਈਵਰ ਆਇਆ ਕਿ ਨਹੀਂ ਆਇਆ ਕਿਆ ਚੱਲ ਰਿਹਾ ਉਸ ਚੱਕਰ ਮੈਂ ਦੇਖ ਤੋ ਰਹੇ ਹੋ ਬੈਠੇ ਬੈਠੇ ਇੱਕ ਅੱਧਾ ਕਿਸੇ ਰੀਲ ਕਾ ਮੈਸੇਜ ਵੀ ਆਇਆ ਉਹ ਕਿਸੇ ਕਾ ਵੈਸੇ ਮੈਸੇਜ ਆਇਆ ਬੰਦਾ ਨੂੰ ਇੱਕ ਵਾਰ ਦੇਖਣਾ ਸ਼ੁਰੂ ਕਰਿਆ ਬਾਰ ਬਾਰ ਉਹ ਦੇਖਦਾ ਜਾ
0: ਉਹ ਫਿਰ ਅੱਗੇ ਤੋਂ ਅੱਗੇ ਤੁਰ ਪਾ।
1: ਮੇਰੇ ਹਿਸਾਬ ਸੇ ਜੋ ਚੀਜ਼ ਮੈਂ ਸੋਚ ਰਿਹਾ ਹੂੰ ਮੇਰੇ ਹਿਸਾਬ ਸੇ ਆਦਮੀ ਕੋ ਆਪਣੇ ਸੈਲਫ ਕੰਟਰੋਲ ਪੇ ਕੰਮ ਕਰਨਾ ਚਾਹੀਏ। ਅਗਰ ਮੈਂ ਫੋਨ ਦੇਖ ਵੀ ਲਿਆ ਇਟਸ ਓਕੇ ਦੈਟਸ ਮੈਂ ਰੱਖੂ ਬਈ ਮੇਰਾ ਆਪਣਾ ਕੰਟਰੋਲ ਹੈ ਕੰਮ ਕੇ ਸਿਲਸਿਲੇ ਮੈਂ ਉਠਾਇਆ ਫੋਨ ਕੰਮ ਕੇ ਸਿਲਸਿਲੇ ਮੈਂ ਰੱਖ ਦਿਆ ਬਾਕੀ ਚੀਜ਼ਾਂ ਬਾਅਦ ਮੈਂ
0: ਨਹੀਂ ਪਤਾ ਕੀ ਤੁਰ ਸਾਹਿਬ ਇਹ ਸੈਲਫ ਕੰਟਰੋਲ ਹੀ ਆ ਬੇਸਿਕਲੀ
1: ਇਹ ਆਪ ਡਾਕਟਰ ਹੋ ਮੈਂ ਮਰੀਜ਼ ਮੈਂ ਬਤਾ ਦਿਆ ਇਹ ਬਾਬੂ ਸਨ ਜਾਓਗੇ ਵੀ ਇਸਨੂੰ ਕੈਸੇ ਕਰਾਂਗੇ।
0: ਹੁਣ ਹੁਣ ਮੈਂ ਉਹੀ ਤੁਹਾਨੂੰ ਦੱਸਾਂ
1: ਮੈਂ ਸਰੋਤਾ ਵਰ ਕੇ ਬਾਤ ਕਰੂੰਗਾ ਆਪਸੇ।
0: ਬੇਸਿਕਲੀ ਤੁਸੀਂ ਜੇ ਵੇਖੋ ਨਾ ਤੇ ਫੋਨ ਅੱਧਾ ਘੰਟਾ ਮੰਨ ਲਓ ਨਹੀਂ ਛੇੜਨਾ ਇਹ ਕੋਈ ਐਡੀ ਕੋਈ ਇਹ ਇਹ ਸਿੱਧਾ ਸਿੱਧਾ ਹੱਲ ਨਹੀਂ ਹੈ। ਮੰਨ ਲਓ ਹੁਣ ਤੁਸੀਂ ਪੈਨਾਡੋਲ ਖਾਂਦੇ ਹੋ ਤੇ ਪੈਨਾਡੋਲ ਖਾਣਾ ਹੱਲ ਨਹੀਂ ਆ, ਹੱਲ ਤਾਂ ਇਹ ਆ ਵੀ ਪੈਨਾਡੋਲ ਦੇ ਵਿੱਚ ਜਿਹੜਾ ਸੋਲਟ ਆ ਉਹਨੇ ਜਾ ਕੇ ਅੰਦਰ ਤੁਹਾਡੇ ਕਿੱਦਾਂ ਦੀ ਰਿਐਕਸ਼ਨ ਕਰਨੀ ਆ ਕਿਹੜੇ ਕਿਹੜੇ ਤੁਹਾਡੀ ਜਿਹੜੀ ਪੀੜ ਕਿੱਥੋਂ ਕਿੱਥੋਂ ਕਿੱਦਾਂ ਕਿੱਦਾਂ ਦੱਬਣੀ ਕਰਨੀ ਆ ਉਹ ਚੀਜ਼ ਮੈਟਰ ਕਰਦੀ। ਸੋ ਇਹ ਇਨਡਾਇਰੈਕਟ ਹੱਲ ਆ ਬੇਸਿਕਲੀ ਜਿਹੜਾ ਆਪਣੇ ਆਪ ਦੇ ਉੱਤੇ ਕੰਟਰੋਲ ਕਰਨਾ ਉਹ ਇਸ ਤਰੀਕੇ ਦੇ ਨਾਲ ਆਪਣੇ ਆਪ ਦੇ ਉੱਤੇ ਕੰਟਰੋਲ ਕਰਨਾ। ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਕਿਹਾ ਵੀ ਉੱਠਦੇ ਹੀ ਆਪਾਂ ਵੇਖਣਾ ਹੁੰਦਾ ਆਪਣੇ ਕੰਮ ਕਾਰ ਦਾ ਹੈ ਨਾ। ਸੋ ਉਹਦੇ ਵਿੱਚ ਫਿਰ ਜੇ ਤੁਹਾਨੂੰ ਲੱਗਦਾ ਵਾ ਵੀ ਉੱਠਦੇ ਹੀ ਤੁਸੀਂ ਵੇਖਣਾ ਤਾਂ ਅੱਧਾ ਘੰਟਾ ਪਹਿਲਾਂ ਉੱਠ ਪਓ। ਤੁਸੀਂ ਜ਼ਰੂਰ ਉੱਠਦੇ ਹੀ ਆਪਣੇ ਆਪ ਨੂੰ ਕੰਮ ਵਾਲੇ ਪਾਸੇ ਧੱਕਣਾ ਭਾਵੇਂ ਉਹ ਤੁਹਾਡਾ ਕੰਮ ਆ ਕਿੰਨਾ ਵੀ ਜ਼ਰੂਰੀ ਕੰਮ ਹੈ। ਮੰਨ ਲਓ ਜਦੋਂ ਤੁਸੀਂ ਤੁਸੀਂ ਸੁੱਤੇ ਹੋ ਉਸ ਟਾਈਮ ਵੀ ਤਾਂ ਤੁਹਾਡਾ ਕੰਮ ਚੱਲ ਹੀ ਰਿਹਾ, ਉੱਠਦੇ ਹੀ ਇਹੋ ਜਿਹਾ ਕਿਹੜਾ ਪਹਾੜ ਆ ਜਿਹੜਾ ਤੁਸੀਂ ਥੰਮਣਾ। ਅਤੇ ਜੇ ਤੁਹਾਨੂੰ ਲੱਗਦਾ ਵੀ ਮੰਨ ਲਓ 7 ਵਜੇ ਤੁਸੀਂ ਇੱਕ ਵਾਰੀ ਆਪਣੇ ਕੰਮ ਨੂੰ ਝਾਤੀ ਮਾਰਨੀ ਹੁੰਦੀ ਹੈ ਅਤੇ ਤੁਸੀਂ 6:30 ਉੱਠ ਪਓ, 6:30 ਉੱਠ ਕੇ ਅੱਧਾ ਘੰਟਾ ਤੁਸੀਂ ਆਪਣੇ ਆਪ ਨੂੰ ਦੇ ਲਓ ਅਤੇ 7 ਵਜੇ ਵੇਖ ਲਓ ਜੋ ਤੁਸੀਂ ਵੇਖਣਾ। ਹੈ ਨਾ। ਸੋ ਬੇਸਿਕਲੀ ਇਹ ਇਹ ਡਿਸਿਪਲਿਨ ਹੀ ਆ ਜਿਹੜਾ ਤੁਸੀਂ ਆਪਣੀ ਲਾਈਫ 'ਚ ਲੈ ਕੇ ਆਉਣਾ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਜਦੋਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਫੋਲੋ ਕਰਨੀਆਂ ਸ਼ੁਰੂ ਕਰਦੇ ਹਾਂ, ਫਿਰ ਇਹ ਹੋਰ ਵੀ ਡਿਸੀਜਨ ਲੈਣ ਦੇ ਵਿੱਚ ਸਾਡੇ 'ਚ ਇੱਕ ਇੱਕ ਵਿਲ ਪਾਵਰ ਕ੍ਰੀਏਟ ਕਰਦੀਆਂ ਨੇ। ਅਸਲ ਦੇ ਵਿੱਚ ਕੀ ਆ ਕਿ ਆਪਾਂ ਗੁਲਾਮ ਹੋ ਗਏ ਇਸ ਚੀਜ਼ ਦੇ, ਸਾਨੂੰ ਇਹ ਲੱਗਦਾ ਵੀ ਆਪਾਂ ਆਹ ਚੀਜ਼ ਜਿਹੜੀ ਆ ਉਹ ਇਹ ਤੋਂ ਬਿਨਾਂ ਰਹਿ ਨਹੀਂ ਸਕਦੇ। ਇੱਕ ਇਹ ਸਿਰਫ ਆਪਾਂ ਇੱਕ ਐਗਜ਼ਾਮਪਲ ਦੇ ਰਹੇ ਹਾਂ, ਹੋਰ ਵੀ ਆਪਾਂ ਇਹਦੇ ਨਾਲ ਜੋੜਾਂਗੇ ਗਾ। ਆਪਾਂ ਨੂੰ ਲੱਗਦਾ ਵੀ ਆਪਾਂ ਇਹ ਤੋਂ ਬਿਨਾਂ ਨਹੀਂ ਰਹਿ ਸਕਦੇ, ਅਤੇ ਹੌਲੀ ਹੌਲੀ ਉਹ ਚੀਜ਼ ਕਦੋਂ ਇੰਨਾ ਵੱਡਾ ਖਰਾਬਾ ਸਾਡਾ ਕਰ ਜਾਂਦੀ ਹੈ ਜਾਂ ਕਰ ਰਹੀ ਹੈ ਸਾਨੂੰ ਪਤਾ ਨਹੀਂ ਲੱਗਦਾ। ਸੇਮ ਹੁਣ ਮੰਨ ਲਓ ਚਲੋ ਇਹ ਤਾਂ ਹੋ ਗਿਆ ਸਵੇਰੇ ਉੱਠਦੇ ਹੀ, ਇੱਦਾਂ ਦੇ ਫਿਰ ਰਾਤ ਨੂੰ ਵੀ ਜਦੋਂ ਵੀ ਆਪਾਂ ਕੋਈ ਆਦਤ ਆਪਣੇ ਆਪ ਨੂੰ ਪਾਉਂਦੇ ਹਾਂ ਨਾ, ਉਹਦੇ ਪਿੱਛੇ ਸਾਡੇ ਕੋਲ ਇੱਕ ਬੜਾ ਵੱਡਾ ਅਤੇ ਬੜਾ ਸੋਹਣਾ ਐਕਸਕਿਊਜ਼ ਹੁੰਦਾ, ਨਹੀਂ ਤਾਂ ਆਦਤ ਪੈਂਦੀ ਨਹੀਂ ਆ। ਹੁਣ ਇਹ ਤਾਂ ਹੋ ਗਈ ਸਵੇਰ ਦਾ ਤੁਹਾਡਾ ਐਕਸਕਿਊਜ਼, ਰਾਤ ਦਾ ਵੀ ਤੁਹਾਡਾ ਐਕਸਕਿਊਜ਼ ਹੋਊਗਾ ਵੀ ਮੈਂ ਸਾਰਾ ਆਪਣਾ ਸਕੈਜੂਲ ਵੇਖ ਕੇ ਡਰਾਈਵਰਾਂ ਦਾ ਅਤੇ ਸਾਰਿਆਂ ਨੂੰ ਥਾਂ ਥਾਂ ਸਾਰਾ ਨਿਸ਼ਚਿੰਤ ਹੋ ਕੇ ਅਤੇ ਮੈਂ ਤਾਂ ਰਿਲੈਕਸ ਹੋ ਕੇ ਸੌਣਾ ਚਾਹੁੰਦਾ। ਠੀਕ ਆ, ਸੇਮ ਉਹਦੇ 'ਚ ਵੀ ਇਹੋ ਹੀ ਆ ਵੀ ਤੁਸੀਂ ਅੱਧਾ ਘੰਟਾ ਪਹਿਲਾਂ ਵੇਖ ਕੇ ਤੁਸੀਂ ਇਮੈਜ਼ਿਨ ਕਰ ਲਓ ਵੀ ਤੁਸੀਂ ਹੁਣ ਸੌਂਗੇ। ਤੁਸੀਂ ਇੱਕ ਟਾਈਮ ਆਪਣੇ ਕੰਮ ਕਾਰ ਦੇ ਉੱਤੇ ਦਿੱਤਾ ਹੁੰਦਾ ਨਾ ਵੀ ਮੰਨ ਲਓ ਭਾਈ ਮੈਂ 9 ਵਜੇ ਸੌਂ ਜਾਣਾ, 9 ਵਜੇ ਤੋਂ ਬਾਅਦ ਨਾ ਮੈਨੂੰ ਕੋਈ ਫੋਨ ਕਰੇ, ਉਹ ਤੋਂ ਪਹਿਲਾਂ ਪਹਿਲਾਂ ਮੈਨੂੰ ਕਰ ਲਓ। 9 ਵਜੇ ਤੁਹਾਡਾ ਸਵਿੱਚ ਹੋ ਗਿਆ, ਦੂਸਰੇ ਬੰਦੇ ਦੀ ਡਿਊਟੀ ਹੋ ਗਈ, 9 ਵਜੇ ਤੋਂ ਦੂਸਰੇ ਬੰਦੇ ਨੇ ਸੰਭਾਲਣਾ ਤੁਹਾਨੂੰ ਜੇ ਕੋਈ ਲੋੜ ਪਈ, ਅਤੇ 9 ਵਜੇ ਤੁਸੀਂ ਉਹਨੂੰ ਕਰਨਾ। ਜੇ ਕੋਈ ਐਮਰਜੈਂਸੀ ਹੋਈ ਤਾਂ ਤੁਸੀਂ ਮੈਨੂੰ ਕਾਲ ਕਰ ਦਿਓ।
1: ਕੁਛ ਐਸੇ ਪ੍ਰਾਣੀ ਵੀ ਹੈ ਨਾ ਜੋ ਆਪਕੋ 9-10 ਵਜੇ ਫੋਨ ਕਰਕੇ ਕਹਿੰਦਾ ਓ ਸੁੱਤਾ ਸੀ ਸੋ ਜਾ ਫਿਰ।
0: ਮੈਂ ਨਾ ਤੁਹਾਨੂੰ ਆਪਣੇ ਦੱਸਦਾ, ਮੇਰਾ ਆਪਣਾ ਐਕਸਪੀਰੀਅੰਸ ਇਹ ਹੈ ਵੀ ਥੋੜ੍ਹਾ ਸਮਾਂ ਲੱਗਦਾ। ਤੁਸੀਂ ਮੰਨ ਲਓ ਫੋਰ ਐਗਜ਼ਾਮਪਲ ਤੁਸੀਂ 8 ਵਜੇ ਫੋਨ ਚੁੱਕਣਾ ਬੰਦ ਕਰ ਦਿਓ, ਮੰਨ ਲਓ 8 ਵਜੇ ਤੱਕ ਤੁਸੀਂ ਫੋਨ ਚੁੱਕਦੇ, ਉਸ ਤੋਂ ਬਾਅਦ ਤੁਸੀਂ ਫੋਨ ਨਹੀਂ ਚੁੱਕਦੇ, 9 ਵਜੇ ਤੱਕ ਫੋਨ ਚੁੱਕਦੇ, ਉਸ ਤੋਂ ਬਾਅਦ ਨਹੀਂ ਚੁੱਕਦੇ, ਤੁਹਾਨੂੰ ਅੱਜ ਕੋਈ ਫੋਨ ਕਰੂਗਾ, ਕੱਲ੍ਹ ਕਰੂਗਾ, ਪਰਸੋਂ ਕਰੂਗਾ, ਯਕੀਨ ਮੰਨਿਓ 2 ਹਫ਼ਤੇ ਬਾਅਦ, 3 ਹਫ਼ਤੇ ਬਾਅਦ, ਮਹੀਨੇ ਬਾਅਦ ਤੁਹਾਨੂੰ ਕੋਈ ਫੋਨ ਆਊਗਾ ਹੀ ਨਹੀਂ 8 ਵਜੇ ਤੋਂ ਬਾਅਦ। ਹੁਣ ਇਹਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਹੁਣ ਆਪਾਂ ਪ੍ਰੋਗਰਾਮ ਕਰਦੇ ਹਾਂ ਸਵੇਰੇ, ਹੈ ਨਾ, ਮੈਂ ਪ੍ਰੋਗਰਾਮ ਕਰਦਾ ਡੇਲੀ, ਅਤੇ ਮੇਰਾ 5 ਵਜੇ ਤੋਂ ਲੈ ਕੇ, ਚਲੋ 5 ਵਜੇ ਤਾਂ ਕਿੰਨੇ ਕਰਨਾ, ਚਲੋ 7 ਲਾ ਲਓ, ਚਲੋ ਤੁਸੀਂ 7 ਵਜੇ ਤੋਂ ਲੈ ਕੇ 1 ਵਜੇ ਤੱਕ ਮੇਰਾ ਕਦੀ ਫੋਨ ਨਹੀਂ ਵੱਜਿਆ। ਹਾਂ, ਜਿਹਨੂੰ ਕਿਸੇ ਨੂੰ ਨਹੀਂ ਪਤਾ ਹੋਊਗਾ, ਕੋਈ ਕੰਪਨੀ ਨੂੰ ਕੋਈ ਗਿਆ ਵਾ, ਕੋਈ ਕਿਸੇ ਤਰ੍ਹਾਂ ਦਾ, ਕੋਈ ਬਿਜਲੀ ਵਾਲਾ, ਕੋਈ ਪਾਣੀ ਵਾਲਾ, ਕੋਈ ਲੱਲਾ ਪੱਬਾ, ਕੋਈ ਕਿਸੇ ਤਰ੍ਹਾਂ ਦਾ, ਸੋ ਉਹਦਾ ਭਾਵੇਂ ਵਿੱਚ ਮਿਸ ਕਾਲ ਆ ਜਾਵੇ, ਅਦਰਵਾਈਜ਼ ਇਸ ਸਮੇਂ ਦਰਮਿਆਨ ਮੇਰਾ ਫੋਨ ਆਉਣਾ ਹੀ ਬੰਦ ਹੋ ਗਿਆ, ਕਿਉਂਕਿ ਹੌਲੀ ਹੌਲੀ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਸ ਸਮੇਂ ਦੇ ਦਰਮਿਆਨ ਇਹਨੇ ਫੋਨ ਕੀਤਾ ਵੀ ਤਾਂ ਚੁੱਕਣਾ ਨਹੀਂ ਹੈ। ਇੱਧਰੋਂ ਆਪਾਂ ਪ੍ਰੋਗਰਾਮ ਬੰਦ ਕਰਨਾ, 1 ਵਜੇ ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ ਜਿਉਂ ਸ਼ੁਰੂ ਹੋਣੀ ਆ, ਇੱਕ ਫਿਕਸ ਹੋ ਗਿਆ ਨਾ। ਸੋ ਚੀਜ਼ਾਂ ਨਾ ਸਾਨੂੰ ਲੱਗਦਾ ਹੁੰਦਾ ਵਾ, ਪਰ ਜਿੱਦਾਂ ਜਿੱਦਾਂ ਜਿੱਥੇ ਜਿੱਥੇ ਤੁਸੀਂ ਥਾਂ ਥਾਈ ਬਣਾਉਣੀਆਂ ਵਾ ਉੱਥੇ ਬਹਿ ਜਾਂਦੀਆਂ। ਹੁਣ ਮੰਨ ਲਓ ਮੈਂ ਵੀ ਇੱਕ ਰੂਟੀਨ ਦੇ ਵਿੱਚ ਹਾਂ, ਜਿੱਦਾਂ ਬਾਕੀ ਕੰਮ ਕਰਦੇ ਆ ਉੱਦਾਂ ਹੀ ਮੰਨ ਲਓ ਮੈਂ ਵੀ ਕਰ ਰਿਹਾ ਜਾਂ ਬਾਕੀ ਵੀ ਕਰ ਰਿਹਾ, ਅਤੇ ਜੇ ਇਸ ਸਮੇਂ ਦੇ ਦਰਮਿਆਨ ਨਾ ਫੋਨ ਚੁੱਕਿਆ, ਜੇ ਇੱਕ ਜਣੇ ਦਾ ਸਰ ਰਿਹਾ ਤਾਂ ਸਾਰਿਆਂ ਦਾ ਸਰ ਜਾਣਾ, ਇਹ ਸਾਡਾ ਵਹਿਮ ਹੈ ਬੜਾ ਤਕੜਾ। ਹੁਣ ਜਿੱਦਣ ਤੁਸੀਂ ਬਿਮਾਰ ਪਏ ਹੁੰਦੇ ਮੰਨ ਲਓ, ਹੈ ਨਾ, ਉਹ ਪਿੱਛੇ ਜੇ ਮੈਂ ਹੁਣ ਸਾਰਾ ਦਿਨ ਬਿਮਾਰ ਹਾਂ, ਨਹੀਂ ਉੱਠਿਆ ਗਿਆ ਵਾਇਰਲ ਕਰਕੇ ਜਾਂ ਕਿੱਦਾਂ, ਅਤੇ ਉਸ ਦਿਨ ਵੀ ਤਾਂ ਸਾਡੇ ਕੰਮ ਚੱਲਦੇ ਆ ਨਾ,
1: ਕੰਮ ਤਾਂ ਚਲੋ ਜੀ,
0: ਠੀਕ ਹੈ ਨਾ। ਉਸੇ ਮੰਨ ਲਓ ਤੁਸੀਂ ਇੱਕ ਦਿਨ ਨਾ ਬਹੁਤ ਬਿਮਾਰ ਹੋ ਤੁਸੀਂ ਮੰਨ ਲਓ, ਅਤੇ ਤੁਸੀਂ ਫੋਨ ਚੁੱਕਿਆ, ਤੁਹਾਡੀ ਵਾਹ ਕੋਈ ਨਹੀਂ ਆ, ਤੁਹਾਡੇ ਸਾਹਮਣੇ ਫਲੈਸ਼ ਹੋ ਗਿਆ ਯਾਰ ਨਾ ਆਹ ਫਲਾਣਾ ਬੰਦਾ ਇਹ ਫੋਨ ਕਰ ਰਿਹਾ, ਇਹਦਾ ਮਤਲਬ ਇਹਨੇ ਛੁੱਟੀ ਕਰ ਲਈ ਆ, ਹੈ ਨਾ, ਜਾਂ ਮੈਂ ਨਹੀਂ ਆ ਰਿਹਾ, ਅਤੇ ਤੁਹਾਡੇ ਮਾਈਗ੍ਰੇਨ ਹੋ ਰਹੀ ਹੈ ਬੜੀ ਜ਼ਬਰਦਸਤ ਹੈ, ਤੁਸੀਂ ਪਤਾ ਕੀ ਕਰਦੇ ਹੋ, ਦਫਾ ਹੋਵੇ, ਕੰਮ ਨਹੀਂ ਨਾ ਹੋਊਗਾ, ਇੱਕ ਦਿਨ ਕੀ ਹੋ ਜੂਗਾ। ਆਪਾਂ ਇੱਦਾਂ ਵੀ ਕਰਦੇ ਹਾਂ ਕਈ ਵਾਰੀ, ਕਿਉਂਕਿ ਤੁਹਾਡਾ ਸਰੀਰ ਸਾਥ ਹੀ ਨਹੀਂ ਦੇ ਰਿਹਾ ਹੁੰਦਾ ਵੀ ਨਹੀਂ ਹੁੰਦਾ ਯਾਰ ਅੱਜ ਨਾ ਹੋਵੇ ਮੈਂ ਕੁਛ ਨਹੀਂ ਕਰ ਸਕਦਾ, ਕਿਉਂਕਿ ਤੁਹਾਡੀ ਆਵਾਜ਼ ਹੀ ਨਹੀਂ ਕੋਈ ਹੁੰਦੀ।
1: ਉਸ ਕੇ ਪਿੱਛੇ ਇੱਕ ਚੀਜ਼ ਹੋਰ ਕੰਮ ਕਰ ਰਹੀ ਹੈ ਨਾ, ਹਮਾਰੇ ਦਿਮਾਗ ਮੈਂ ਇਹ ਵਿਚਾਰੇ ਯਾਰ ਇਹ ਮੇਰੇ ਬਿਨਾਂ ਹੋਣਾ ਨਹੀਂ।
0: ਉਹ ਜਦੋਂ ਤੁਸੀਂ ਠੀਕ ਹੈ ਉਦੋਂ ਤੁਹਾਨੂੰ ਲੱਗਦਾ
1: ਮੇਰੇ ਬਿਨਾਂ ਹੋਣਾ ਨਹੀਂ, ਤੋ ਬਾਅਦ ਮੈਂ ਦਿਮਾਗ ਮਾਵਾ ਨਹੀਂ ਯਾਰ ਨਹੀਂ ਵੀ ਹੋਗਾ ਤਾਂ ਫਿਰ ਵੀ ਕੰਮ ਚੱਲ ਜਾਏਗਾ।
0: ਇਹ ਟਟੋਲੀ ਵਾਲਾ ਕੰਮ ਹੈ ਨਾ, ਟਟੋਲੀ ਕਹਿੰਦੇ ਸੋਚਦੀ ਵੀ ਮੈਂ ਸਮਾਨ
1: ਕਮਾਇਆ। ਮੋਸਟ ਆਫ ਅੱਜ ਕੀ ਡੇਟ ਮੈਂ ਅਗਰ ਮਾਈਨਸ ਕਰਨਾ ਹੋਗਾ ਤਾਂ ਮੇਰੇ ਹਿਸਾਬ ਦੇ ਕਾਫੀ ਸਰੋਤੇ ਐਸੇ ਹੋਗੇ ਜਿਨਕਾ ਸੋਸ਼ਲ ਮੀਡੀਆ ਕੋ ਲੈ ਕੇ ਹੋਗਾ ਯਾਰ ਇਹ ਮਾਈਨਸ ਹੋ ਜਾਂ ਥੋੜਾ ਸਾ।
0: ਨਹੀਂ, ਸੋਸ਼ਲ ਮੀਡੀਆ ਤਾਂ ਪਹਿਲਾਂ ਹੋ ਗਿਆ, ਹੁਣ ਅਗਲਾ ਜਿਹੜਾ ਆਪਾਂ ਡਿਸਕਸ਼ਨ ਕੀਤੀ ਆ ਉਹਦੇ ਵਿੱਚ ਤੂਰ ਸਾਹਿਬ ਆਪਾਂ ਇਹ ਮਾਈਨਸ ਕਰਾਂਗੇ ਕਿ ਇਹ ਦਿਮਾਗ ਚੋਂ ਵਿਚਾਰ ਮਾਈਨਸ ਕਰਨਾ ਵੀ ਮੇਰੇ ਤੋਂ ਬਿਨਾਂ ਹੋਣਾ ਹੀ ਕੁਛ ਨਹੀਂ ਹੈ,
1: ਹੋਣਾ ਹੀ ਕੁਛ ਨਹੀਂ।
0: ਸਭ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਲੰਘ ਗਿਆ ਉਹ ਆਪਾਂ ਕਰ ਲਿਆ, ਹੁਣ ਇਹਦੇ ਵਿੱਚੋਂ ਆਪਾਂ ਇਹ ਕੱਢਣਾ ਵੀ ਤੁਹਾਡੇ ਤੋਂ ਬਿਨਾਂ ਵੀ ਸਾਰਾ ਕੁਛ ਹੋ ਜਾਣਾ। ਇਹ ਦਿਮਾਗ 'ਚੋਂ ਵਿਚਾਰ ਕੱਢ ਦਿਓ, ਤੁਸੀਂ ਜ਼ਿੰਦਗੀ ਦੇ ਵਿੱਚ ਤੁਸੀਂ ਕੱਲ੍ਹ ਨੂੰ ਰੱਬ ਕਰੇ ਤੁਸੀਂ ਇੱਥੇ ਹੋਵੋਗੇ ਇਸ ਰੋਲ ਦੇ ਵਿੱਚ ਨਹੀਂ ਹੋਵੋਗੇ, ਤੁਸੀਂ ਇੱਥੇ ਉਹ ਨਹੀਂ ਹੋਵੋਗੇ, ਯਕੀਨ ਮੰਨਿਓ ਜਿਹੜੇ ਨਹੀਂ ਮੈਂ ਉਹਨਾਂ ਦੇ ਪਰਿਵਾਰ ਵੀ ਚੱਲ ਰਹੇ ਆ, ਉਹ ਵੀ ਕੰਮ ਨਹੀਂ ਰੁਕੇ ਜਿਹੜੇ ਕੰਮ
1: ਬਿਲਕੁਲ
0: ਚਲਾ ਕੇ ਚਲੇ ਗਏ ਆ, ਅਤੇ ਗਾਂਹ ਵੀ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਹਿਣਾ। ਬੰਦਾ ਵਹਿਮ ਆਪਣੇ ਦਿਮਾਗ 'ਚੋਂ ਕੱਢ ਦੇ ਅਤੇ ਉਹ ਵਹਿਮ ਮਾਈਨਸ ਕਰ ਦਿਓ ਆਪਣੀ ਡਿਕਸ਼ਨਰੀ 'ਚੋਂ, ਤਾਂ ਵੀ ਤੁਸੀਂ ਬੜੇ ਸੌਖੇ ਹੋ ਜਾਓਗੇ।
1: ਜਦੋਂ ਸੋਵਾਂ ਸਾਹ ਲੈ ਰਹੇ ਹੋ तो वो भी चल रहे हैं ना सिस्टम, मैकेनिज्म चल रहे हैं अपने आप से, हम पढ़ के अपने मारा एक तरह से बेहोश हो गए, कुछ नहीं पता लेकिन चल रहे सांस। ये चीज़ मानो दिमाग में लेके आनी पड़ेगी भी यार मेरे बिना ये होगा नहीं होगा।
0: आप आगे भी एक दिन गल करते हैं ना,
1: तभी आपका टाइम निकलेगा उसमें।
0: हाँ, कुछ एक चीज़ ना बेसिक ने, फॉर एग्जाम्पल साडा चंगा खाना ये बेसिक है, तुम जे खाना तो आ के कुछ कर रहे हो यदा मतलब भी तुम गलत चीज़ माइनस कर रहे हो, तुहानू खमियाजा भुगतना पैना है। साडा सौना लाजमी है, 7 घंटे की नींद जेकर तुम नहीं लै रहे जां किसी की अलग अलग हो सकती है, किसी की वध किसी की घट है, तो यदा मतलब कि तुम लाजमी चीज़ नू माइनस करके गैर लाजमी चीज़ों के उत्ते काम कर रहे हो, तुहानू खमियाजा एक ना एक दिन भुगतना पैना। मैनू तो कई बार इदा लगता हुंदा भी तुम नींदरा झाक लो, हाँ किन्ना क झाकना, एक दिन आऊगा, हफ्ते बाद, महीने बाद, दो महीनों बाद, जिनी तुम नींद त्यागी आ, जिनी तुम नींद दे ना धक्का किया, तुम कट्ठा सौंगे भावे 2 दिन बीमार पाओ भावे 4 दिन पाओ, कैलकुलेट करके वेख लियो तुम।
1: मारा एक्सपीरियंस है भाई साहब, ये एक दिन 4 दिन बाद लगा बस मर गया, तो भी चाहे यही कहीं सुना पड़ जाए, ट्रक लगाओ साइड में सो
0: ये तुम डिसाइड करना भी तुम हर रोज
1: बॉडी भी उसी हिसाब से,
0: हाँ 6-7 घंटे रेस्ट लेनी है, जां तुसीं इकट्ठा ही किसी दिन 2 दिन पैना, वो तुहाडा जिहड़ा वायरल वूरल होना वो भी इम्यूनिटी वीक वो भी रेस्टलैस होने करके हुंदा, वो चाहे तुहाडी किसी की माइग्रेन हो गई वो भी इसे करके ही हुंदी है। सो बड़ियां सारियां चीज़ां ने जिहड़ियां ना सौण करके ना चंगा खाण करके हुंदियां, तुसीं कर लो
1: धक्का आदतें माइनस करिया।
0: हाँ, माड़ियां आदतां माइनस करनियां, वो की ने, नींद ना चज ना लैनी, चज ना खाना ना, जां फिर गलत खाना। हुण कई बंदे अपना स्ट्रैस दूर करन दे लई चॉकलेट खांदे आ, कई बंदे अपना स्ट्रैस दूर करन दे लई ओह अपना एनर्जी ड्रिंक्स ते कॉफी पी जांदे आ,
1: है ना, वो माइंड सेटअप कर लिया ना।
0: हाँ,
1: भी मेरा मैं रात को मना ये चीज़ खानी है तो मैं ठीक होऊंगा।
0: हाँ, हले तो आप यही गल कर रहे हैं, इस तो बाद फिर नशा पता भी आ जाता,
1: किसी ने ब्लैक कॉफी अच्छी लगा, किसी का बीपी बढ़ जा, है ना, वो अपना माइंड सेटअप हो रखा उसमें।
0: तुहानू लगता भी ये चीज़ हुण तुसीं ये ना कॉफियां जां इदां दियां ये चीज़ां इदां दियां ने तुहानू किसी दिन नहीं भी लोड़ ना, तुसीं अपने आप ही उस टाइम दे उत्ते वो तां भी पी लैनी। मान लो अज मैं कम ते आ ते अज मैं ब्लैक कॉफी पी ली भी मैनू एक ना मतलब सुस्ती जी पई है, जिदन छुट्टी हुंदी आ उस टाइम दे उत्ते तुसीं कुछ नहीं करना हुंदा, तुसीं रेस्ट करनी हुंदी, सगों सौना हुंदा वा, ते उस दिन भी तुसीं फड़ लैंदे जे वो तो क्योंकि तुहाडा अलार्म वज जांदा अंदरों अंदरी।
1: इस बात तो बच्चों का बड़ा माइंड सेटअप ऐसा हो कि जब जिस दिन स्कूल जाना हो बच्चे लेट उठा, अगले दिन छुट्टी है सवेरे उठ जा, माइंड में सेटअप उठा रखे भी सवेरे छुट्टी है आराम से उठा, लेकिन बच्चे सवेरे से उठ जाए यार, जब स्कूल जाना था तब तो उठ दिन था
0: वो अपने आप ही अलार्म आ जाना,
1: वो अपने हो जा।
0: हाँ, सो तुम भी कर सकते हो जी, कॉल हूँ इस हिस्से 044-700-1716-1674 0447-1716-74 9956-0344। ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਕਿ ਕਿਹੜੀ ਬੇਲੋੜੀਆਂ ਚੀਜ਼ਾਂ ਨੇ ਜਿਹੜੀਆਂ ਆਪਣੀ ਜ਼ਿੰਦਗੀ 'ਚੋਂ ਆਪਾਂ ਮਾਈਨਸ ਕਰਨੀਆਂ ਨੇ, ਕਿਹੜੀਆਂ ਵਾ ਤੁਸੀਂ ਕਰ ਚੁੱਕੇ ਹੋ, ਕਿਹੜੀਆਂ ਵਾ ਅਤੇ ਕਿਹੜੇ ਢੰਗ ਦੇ ਨਾਲ ਆਪਾਂ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਜਿਹੜਾ ਤੂਰ ਸਾਹਿਬ ਤੁਸੀਂ ਛੇੜਿਆ ਸੀ ਉਹ ਸੀਗਾ ਵੇਖੋ ਵੇਖੀ, ਐਵੇਂ ਚੁੱਗਾ ਚੌੜ ਕਰਾਉਣਾ, ਅਤੇ ਉਹਦੇ ਵਿੱਚ ਹੀ ਨਾਲ ਰਲਦਾ ਮਿਲਦਾ ਆ ਜਾਂਦਾ ਦਿਖਾਵੇ ਦਾ ਖਰਚਾ,
1: ਦਿਖਾਵੇ
0: ਜਿਹੜਾ ਆਪਾਂ ਨਜਾਇਜ਼ ਲਾਈਫ ਸਟਾਈਲ ਕਹਿ ਲਓ ਤੁਸੀਂ, ਕਈ ਲਾਈਫ ਸਟਾਈਲ ਦੇ ਨਾਂ ਦੇ ਉੱਤੇ ਖਰਚੀ ਜਾਂਦੇ ਆ, ਕਈ ਦਿਖਾਵੇ ਦੇ ਨਾਂ ਦੇ ਉੱਤੇ ਖਰਚੀ ਜਾਂਦੇ ਆ, ਮੰਨ ਲਓ ਸੋਸ਼ਲ ਲੈਵਲ ਦੇ ਉੱਤੇ ਆਸ ਪਾਸ ਯਾਰਾਂ ਦੋਸਤਾਂ ਨਾਲ ਰਿਸ਼ਤੇਦਾਰੇ ਆਂਢ ਗੁਆਂਢ ਦੇ ਨਾਲ ਕੰਪੈਰੀਜ਼ਨ ਜਿਹਨੂੰ ਆਪਾਂ ਕਹਿ ਦਿੰਦੇ, ਅਤੇ ਉਸ ਤੋਂ ਬਾਅਦ ਸਾਡਾ ਲਾਈਫ ਸਟਾਈਲ, ਹੈ ਨਾ, ਵੀ ਆਪਾਂ ਸਾਡਾ ਲਾਈਫ ਸਟਾਈਲ ਵੀ ਉਹੋ ਜਿਹਾ ਹੋਣਾ ਚਾਹੀਦਾ ਜਿੱਦਾਂ ਦਾ ਦੂਸਰੇ ਦਾ, ਬੇਸਿਕਲੀ ਇਹ ਸਾਨੂੰ ਫਾਈਨੈਂਸ਼ੀਅਲ ਸਟ੍ਰੈਸ ਵੱਲ ਭੇਜਦਾ। ਸੋ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਜਿੱਦਾਂ ਜਿੱਦਾਂ ਆਪਣੀਆਂ ਆਪਾਂ ਕਹਿ ਲਓ ਵੀ ਆਕਾਂਕਸ਼ਾਵਾਂ ਚਾਹਤਾਂ ਕੀ ਕਹਾਂਗੇ ਆਪਾਂ ਇਹਨੂੰ,
1: ਵਾਹ
0: ਵਾਹ ਹਿੰਦੀ ਮੈਂ ਕਿਆ ਬੋਲੇ,
1: ਜਿਤਨਾ ਇੱਛਾਵਾਂ ਕਹਿ ਲਓ ਭਾਈ ਸਾਹਿਬ, ਇਤਨਾ
0: ਇੱਛਾਵਾਂ ਠੀਕ ਹੈ,
1: ਇੱਛਾਵਾਂ ਠੀਕ ਹੈ, ਆਕਾਂਕਸ਼ਾ
0: ਜਿੰਨੀਆਂ ਆਪਾਂ ਵਧਾਵਾਂਗੇ, ਜਿੰਨੇ ਸੁਪਨੇ ਆਪਾਂ ਵੱਧ ਵੱਡੇ ਸਬਜ਼ ਬਗਾ ਬਾਗ ਆਪਾਂ ਆਪਣੇ ਆਪ,
1: ਸੁਪਨਾ ਦੇਖਣਾ ਬੁਰਾ ਨਹੀਂ ਹੈ ਜੀ, ਲੇਕਿਨ ਉਸਕੋ ਪੂਰਾ ਨਾ ਕਰਨਾ ਇਹ ਬੁਰਾ ਹੈ, ਲੇਕਿਨ ਉਸ ਬੁਰੇ ਕੇ ਚੱਕਰ ਮੇਂ ਮਰ ਕੇ ਇਹ ਨਾ ਹੋ ਵੀ ਮੈਂ ਕੁਛ ਗਲਤ ਤਰੀਕੇ ਸੇ ਉਸਕੋ ਪੂਰਾ ਕਰੂੰ।
0: ਆਹ ਡਿਪੈਂਡ ਕਰਦਾ ਤੁਸੀਂ ਸੁਪਨਾ ਉਹੋ ਜਿਹਾ ਵੇਖ ਲਿਆ ਵੀ ਜਿੱਦਾਂ ਦਾ ਫਲਾਣਾ ਹੈ ਮੈਂ ਉੱਦਾਂ ਦਾ ਹੋਣਾ, ਉਹਦੇ ਹਾਲਾਤ ਕੁਛ ਹੋਰ ਨੇ, ਉਹਦੇ ਸਰਕਮਸਟਾਂਸਿਸ ਕੁਛ ਹੋਰ ਨੇ, ਹੈ ਨਾ, ਸੋ ਉਸ ਚੱਕਰ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਤੰਗ ਪਰੇਸ਼ਾਨ ਕਰਨਾ। ਸੋ ਇਸੇ ਸਿਲਸਿਲੇ ਦੇ ਵਿੱਚ ਆਪਾਂ 70% ਕਹਿੰਦੇ ਨੇ 70% ਤੋਂ ਵੱਧ ਲੋਕ ਨੇ ਜਿਨ੍ਹਾਂ ਦਾ ਇਸ ਟਾਈਮ ਦੇ ਉੱਤੇ ਕਾਰਨ ਪਰੇਸ਼ਾਨ ਰਹਿਣ ਦਾ ਪੈਸਾ ਵਾ, ਜਿਹੜੇ ਫਾਈਨੈਂਸ਼ੀਅਲੀ ਸਟ੍ਰੈਸ ਦੇ ਕਰਕੇ ਪਰੇਸ਼ਾਨ ਰਹਿੰਦੇ ਨੇ। ਇੱਕ ਫੈਡਰਲ ਰਿਜ਼ਰਵ ਦੀ ਇੱਕ ਅਮਰੀਕਾ ਦੀ ਰਿਸਰਚ ਆ, ਉਹਦੇ ਵਿੱਚ ਇਹ ਦੱਸਦੇ ਨੇ ਕਿ ਜਿਹੜੇ ਲੋਕ ਸੋਸ਼ਲ ਮੀਡੀਆ 'ਤੇ ਦੂਜਿਆਂ ਤੋਂ ਮਹਿੰਗੇ ਲਾਈਫ ਸਟਾਈਲ ਨੂੰ ਵੇਖ ਕੇ ਨਕਲ ਕਰਦੇ ਆ ਨਾ, ਉਸ ਵਜ੍ਹਾ ਦੇ ਕਰਕੇ ਉਹ ਕਰਜ਼ੇ ਦੇ ਵਿੱਚ ਫਸ ਰਹੇ ਆ।
1: ਤੋ ਮੈਂ ਕਾਰ ਰੱਖੂੰ 70ਵੇਂ ਰੱਖੂੰ ਆਪਣੇ ਆਪ ਕੋ 30ਵੇਂ ਰੱਖੂੰ,
0: ਇਹ ਤਾਂ ਹੁਣ ਆਪਣੇ ਆਪ ਨੂੰ ਸਾਨੂੰ ਸੋਚਣਾ ਪਊਗਾ ਸਾਰਿਆਂ ਨੂੰ।
1: ਡਾਕਟਰ ਸਾਹਿਬ ਮੈਂ ਮਰੀਜ਼ ਮੈਂ ਪੁੱਛਣਾ 70ਵੇਂ ਰੱਖੂੰ, ਕਿਉਂਕਿ ਕਈ ਲੋਕ ਸੋਚ ਰਹੇ ਹੋਗੇ ਨਾ 70 ਦੂਸਰੇ ਹੋਗੇ, ਮੈਂ ਤਾਂ ਠੀਕ ਹੂੰ, ਮੈਨੂੰ ਕਿਹਾ ਮੈਂ 30ਵਾਂ ਹੂੰ।
0: ਮੈਨੂੰ ਲੱਗਦਾ ਮੈਂ ਕਿਸੇ ਬਾਰੇ ਨਹੀਂ ਕਹਿ ਸਕਦਾ, ਮੈਂ ਤਾਂ ਕਹੂੰਗਾ ਹਾਂ ਮੈਂ ਹੈਗਾ, ਕਿਉਂਕਿ ਮੰਨ ਲਓ ਸੋਸ਼ਲ ਮੀਡੀਆ ਤੋਂ
1: ਮੈਂ ਮੰਨਨੇ ਮੈਂ ਵੀ ਬੜਾ ਦਿਲ ਚਾਹੀਏ ਨਾ,
0: ਮੈਂ ਪਿਛਲਾ ਸਮਾਂ ਜੇ ਮੈਂ ਸੋਚਾਂ ਤੇ ਤੁਸੀਂ ਮੰਨ ਲਓ ਸਾਲ ਕੁ ਦੀ ਤੁਸੀਂ ਅਨੈਲਿਸਿਸ ਕਰੋ ਆਪਣੀ ਵੀ ਔਨਲਾਈਨ ਵੇਖ ਕੇ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਖਰੀਦੀਆਂ ਜਿਹੜੀਆਂ ਨਾ ਵੀ ਖਰੀਦਦੇ ਤਾਂ ਸਰਦਾ ਹੈ, ਬਹੁਤਾ ਕੁਛ ਨਹੀਂ ਤੇ ਲੀੜੇ ਕੱਪੜੇ ਤੇ ਬੰਦਾ ਲੈ ਹੀ ਲੈਂਦਾ ਨਾ ਵੀ ਉਹ ਫਲਾਣੀ ਉਹਦੇ ਤੇ ਐਡ ਆਈ ਆ, ਹੈ ਨਾ, ਤੁਸੀਂ ਆਹ ਲੀੜਾ ਕੱਪੜਾ ਲੈ ਲਿਆ, ਆਹ ਤੁਸੀਂ ਜੁੱਤੀ ਲੈ ਲਈ, ਜਾਂ ਹੋਰ ਜਿੰਨੀਆਂ ਵੀ ਚੀਜ਼ਾਂ ਹੁਣ ਇੱਕਦਮ ਤੁਸੀਂ ਤੁਹਾਨੂੰ ਆਪਣਾ ਆਪਣਾ ਸਾਰਾ ਕੁਛ ਯਾਦ ਆ ਜੂਗਾ।
1: ਪਰ ਅਗਰ ਲੈ ਵੀ ਲਈ ਆ ਨਾ, ਮੈਂ ਆਪਣੀ ਬਾਤ ਕਰੂੰ, ਮੇਰੀ ਆਦਤ ਹੈ ਚੀਜ਼ਾਂ ਬਾਏ ਕਰਨ ਦੀ, ਪਰ ਮੈਂ ਰੋਂਦਾ ਨਹੀਂ। ਮੈਨੂੰ ਇੱਕ ਬਾਤ ਯਾਦ ਆ ਗਈ, ਉਹ ਮਰੇ ਰਹਿਣੇ ਮਾ ਨਾ ਇੱਕ ਸ਼ਹਿਰ ਹੈ ਪਾਣੀਪਤ, ਤੋ ਪਾਣੀਪਤ ਕੀ ਇੱਕ ਬੜੀ ਕਹਾਵਤ ਮਸ਼ਹੂਰ ਕਰ ਰੱਖੀ ਸੀ, ਪਾਣੀਪਤ ਮਾ ਖੇਸ ਮਿਲਾ ਕਰ, ਖੇਸ ਤੋ ਖੇਸ ਇਤਨੇ ਮੋਟੇ ਬਾਰੀ ਦੋਣੇ ਬੜੇ ਮੁਸ਼ਕਿਲ ਹੋਵਾਂ ਜਦੋਂ ਜਾ, ਤੋ ਬੜੀ ਕਹਾਵਤ ਬਣਾ ਰੱਖੀ ਸੀ ਵੀ ਪਾਣੀਪਤ ਦੇ ਖੇਸ ਲਵੀ ਨਾ, ਲਵੇਂਗੀ ਤਾਂ ਧੋਵੀ ਨਾ, ਧੋਵੇਂਗੀ ਤਾਂ ਰੋਵੀ ਨਾ, ਹੈ ਨਾ। ਤਾਂ ਬਾਈ ਸ਼ੋਪਿੰਗ ਹਮ ਕਰ ਲਿਆ, ਲੇਕਿਨ ਉਸ ਪਰ ਹੁੰਦੇ ਨਹੀਂ ਆ, ਉਹ ਕਿਆ ਹੋ ਗਿਆ, ਕਰਨੀ ਨਹੀਂ ਯਾਰ, ਕਰ ਲਿਆ ਪਰ ਕਰਨੀ ਨਹੀਂ ਚਾਹੀਏ ਨਾ, ਜਾਇਜ਼ ਹੈ। ਮੈਂ ਮੇਰੀ ਆਦਤ ਖੁਦ ਕੀ ਆਪਣੀ ਆਦਤ ਹੈ, ਲੇਕਿਨ ਮੈਂ ਰੋਂਦਾ ਕੋਈ ਨਹੀਂ, ਪਰ ਲੇਕਿਨ ਕਈ ਵਾਰ ਮਨ ਮਾ ਜਾ ਨਹੀਂ ਯਾਰ, ਜ਼ਰੂਰਤ ਨਹੀਂ ਦੀ ਇਸਕੀ ਯਾਰ, ਛੋੜੋ।
0: ਬਿਲਕੁਲ ਹੌਲੀ ਹੌਲੀ ਨਾ ਆਪਾਂ ਬੜੀਆਂ ਚੀਜ਼ਾਂ ਸਾਨੂੰ ਕੰਬਾਈਨ ਕਰਨੀਆਂ ਪੈਣਗੀਆਂ ਬੇਸਿਕਲੀ, ਕਿਉਂਕਿ ਜਦੋਂ ਆਪਾਂ ਕਈ ਚੀਜ਼ਾਂ ਸੁਣ ਲੈਂਦੇ ਹਾਂ ਨਾ, ਹੁਣ ਤੁਸੀਂ ਸੁਣ ਲਿਆ ਵੀ ਬੇਲੋੜੀ ਸ਼ੋਪਿੰਗ, ਬੇਲੋੜੀ ਸ਼ੋਪਿੰਗ, ਅਤੇ ਹਰ ਕੋਈ ਬੰਦੇ ਨੂੰ ਲੱਗਣ ਲੱਗ ਪੈਂਦਾ ਹਾਂ ਮੇਰੀ ਵੀ, ਮੈਂ ਵੀ ਬੇਲੋੜੀ ਸ਼ੋਪਿੰਗ। ਆਪਣੇ ਆਪਣੇ ਪੱਧਰ ਦੇ ਉੱਤੇ ਨਾ ਹਰ ਕੋਈ ਬੇਲੋੜੀ ਸ਼ੋਪਿੰਗ ਕਰ ਰਿਹਾ ਹੁੰਦਾ, ਪਰ ਜਦੋਂ ਦੂਸਰੇ ਦੇ ਨਾਲ ਕੰਪੈਰੀਜ਼ਨ ਕਰਦਾ, ਮੰਨ ਲਓ ਤੁਸੀਂ ਆਪਣੇ ਆਪ 'ਚ ਫੀਲ ਕਰ ਲਿਆ ਵੀ ਤੁਸੀਂ ਬੇਲੋੜੀ ਸ਼ੋਪਿੰਗ ਕਰ ਰਹੇ ਹੋ, ਮੈਂ ਆਪਣੇ ਆਪ 'ਚ ਫੀਲ ਕਰ ਲਿਆ ਵੀ ਮੈਂ ਬੇਲੋੜੀ ਸ਼ੋਪਿੰਗ ਕਰ ਰਿਹਾ, ਪਰ ਜਦੋਂ ਸਾਡੇ ਦੋਵਾਂ ਦਾ ਕੰਪੈਰੀਜ਼ਨ ਹੋਊਗਾ ਵੀ ਓਕੇ ਤੁਸੀਂ ਕਿੰਨੀਆਂ ਟੀ ਸ਼ਰਟਾਂ ਲਈਆਂ ਇਸ ਵਾਰੀ, ਕਿੰਨੀਆਂ ਜੈਕਟਾਂ ਲਈਆਂ, ਕਿੰਨੀਆਂ ਪੈਂਟਾਂ ਲਈਆਂ, ਮੈਂ ਇੱਧਰੋਂ ਗਿਣੂੰਗਾ, ਹੋ ਸਕਦਾ ਮੇਰੀਆਂ 10 ਹੋਣ, ਤੁਹਾਡੀਆਂ 5 ਹੋਣ, ਜਾਂ ਤੁਹਾਡੀਆਂ 10 ਹੋਣ, ਮੇਰੀਆਂ 5 ਹੋਣ, ਪਰ ਫੀਲ ਆਪਾਂ ਦੋਵੇਂ ਆਪੋ ਆਪਣੀ ਥਾਂ ਦੇ ਉੱਤੇ ਕਰ ਰਹੇ ਹਾਂ ਵੀ ਅਸੀਂ ਨਜਾਇਜ਼ ਖਰਚਾ, ਕਿਉਂਕਿ ਲੋੜ ਤਾਂ ਇੱਕ ਦੀ ਹੈ ਨਾ, ਕਿਉਂਕਿ ਇਹਨੂੰ ਆਪਾਂ ਨਾ ਜਿੱਦਾਂ ਕੁਛ ਹੋਰ ਚੀਜ਼ਾਂ ਦੇ ਨਾਲ ਜੋੜ ਕੇ ਜਦੋਂ ਆਪਾਂ ਵੇਖਾਂਗੇ, ਮੰਨ ਲਓ ਜਦੋਂ ਆਪਾਂ ਵਾਤਾਵਰਣ ਦੇ ਨਾਲ ਜੋੜ ਕੇ ਵੇਖਾਂਗੇ, ਜਿੱਦਾਂ ਆਪਾਂ ਹੁਣ ਇੱਕ ਪ੍ਰੋਗਰਾਮ ਵੀ ਰਨ ਕਰਦੇ ਹਾਂ, ਮੈਂ ਬੇਨਤੀ ਕਰੂੰਗਾ ਜਿਹੜੇ ਨਹੀਂ ਸੁਣਦੇ ਜ਼ਰੂਰ ਸੁਣਿਆ ਕਰੋ, ਪੌਡਕਾਸਟ ਦੇ ਉੱਤੇ ਵੀ ਆਪਾਂ ਪਾਉਂਦੇ ਹਾਂ, ਕਲਾਈਮੇਟ ਕੰਟਰੋਲ ਨਾਂ ਦਾ ਜਿਹੜਾ ਪ੍ਰੋਗਰਾਮ ਆਪਾਂ ਰਨ ਕਰਦੇ ਹਾਂ, ਉਹਦੇ ਵਿੱਚ ਤੁਹਾਨੂੰ ਇਹ ਪਤਾ ਲੱਗਦਾ ਵੀ ਕੀ ਆਪਾਂ ਕਰ ਰਹੇ ਹਾਂ। ਇੱਕ ਟੀ ਸ਼ਰਟ ਜੇ ਆਪਾਂ ਪਾਉਂਦੇ ਹਾਂ ਤਾਂ ਉਹਨੂੰ ਇੱਕ ਟੀ ਸ਼ਰਟ ਨੂੰ ਬਣਾਉਣ ਦੇ ਲਈ ਕਿੰਨੇ ਰੁੱਖ ਕੱਟੇ ਗਏ,
1: ਬਿਲਕੁਲ,
0: ਹੈ ਨਾ। ਇੱਕ ਆਪਾਂ ਜੈਕਟ ਪਾਉਣ ਡੇ ਹਾਂ ਅਤੇ ਉਹਨੂੰ ਪਾਉਣ ਦੇ ਲਈ ਕਿੰਨੇ ਰੁੱਖ ਕੱਟੇ ਗਏ। ਸੋ ਆਪਾਂ ਇਸ ਟਾਈਮ ਦੇ ਉੱਤੇ ਜੋ ਵੀ ਪਾ ਕੇ ਬੈਠੇ ਹਾਂ, ਮੈਨੂੰ ਹੁਣ ਐਗਜੈਕਟ ਯਾਦ ਨਹੀਂ ਰਿਹਾ, ਪਰ ਮੇਰੇ ਖਿਆਲ 27 ਰੁੱਖਾਂ ਦੀ ਬਲੀ ਦੇਣੀ ਪੈਂਦੀ ਹੈ।
1: ਉਹ ਟੀ ਸ਼ਰਟ ਕੇ ਉੱਪਰ ਜੋ ਚੀਜ਼ ਲਗਾ, ਉਸਕਾ ਟੈਗ ਬਣਾ ਹੈ, ਆਪਕਾ ਬਿੱਲ ਕਟਾ ਹੈ, ਕਾਗਜ਼ ਲਗਾ ਹੈ, ਹੈ ਤਾਂ ਸਾਰਾ ਜੋ ਪੇੜਾਂ ਕੇ ਸਾਥ ਜੁੜਿਆ।
0: ਸਰ ਵੇਖੋ ਪਾਣੀ ਕਿੰਨਾ ਲੱਗਦਾ, ਹੈ ਨਾ, ਕੋਟਨ ਆ ਉਹਨੂੰ ਤੁਹਾਡਾ ਕਿੰਨੇ ਬੂਟਿਆਂ ਤੋਂ ਜਾ ਕੇ ਅਤੇ ਫਿਰ ਉਹ ਇੱਕ ਟੀ ਸ਼ਰਟ ਬਣਦੀ ਹੋਊਗੀ, ਅਤੇ ਉਹਨਾਂ ਬੂਟਿਆਂ ਨੂੰ ਪਾਲਣ ਦੇ ਲਈ ਕਿੰਨਾ ਪਾਣੀ ਲੱਗਦਾ ਹੋਊਗਾ, ਹੈ ਨਾ। ਸੋ ਉਸ ਸਾਰੇ ਕੁਛ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ। ਬੜੇ ਸਾਰੇ ਲੋਕ ਨੇ ਜਿਹੜੇ ਇਸ ਰੀਜ਼ਨਿੰਗ ਦੇ ਨਾਲ ਆਪਣੇ ਆਪ ਨੂੰ ਘਟਾ ਰਹੇ ਨੇ ਬਾਇੰਗ ਤੋਂ, ਜਿੰਨਾ ਚਿਰ ਸਾਨੂੰ ਇੱਕ ਰੀਜ਼ਨਿੰਗ ਨਹੀਂ ਨਾ ਮਿਲੂਗੀ। ਸੋ ਬੇਸਿਕਲੀ ਅਗਲਾ ਕੀ ਆ ਕਿ ਸਾਨੂੰ ਰੀਜ਼ਨਿੰਗ ਇੱਕ ਦਈਏ ਆਪਾਂ ਆਪਣੇ ਆਪ ਨੂੰ ਕਿ ਮੇਰੇ ਘੱਟ ਹੁਣ ਰੇਡੀਓ 'ਤੇ ਇੱਕ ਪ੍ਰੋਗਰਾਮ ਚੱਲ ਰਿਹਾ, ਉਹ ਕਹਿੰਦੇ ਸੀ ਘੱਟ ਸ਼ੋਪਿੰਗ ਕਰਿਆ ਕਰੋ, ਅਸੀਂ ਘੱਟ ਸ਼ੋਪਿੰਗ ਕਰਤੀ, ਇੱਦਾਂ ਨਹੀਂ ਹੋ ਸਕਦਾ, ਇੱਦਾਂ ਨਹੀਂ ਕੋਈ ਵੀ ਕਰੂਗਾ। ਸਾਨੂੰ ਰੀਜ਼ਨਿੰਗ ਦੇਣੀ ਪਊਗੀ ਕਿ ਉਹਦੇ ਪਿੱਛੇ ਰੀਜ਼ਨ ਕੀ ਹੈ, ਜਾਂ ਉਹ ਰੀਜ਼ਨ ਤੁਹਾਡਾ ਫਾਈਨੈਂਸ਼ੀਅਲ ਹੋ ਸਕਦਾ ਵੀ ਤੁਹਾਨੂੰ ਵਾਰਾ ਨਹੀਂ ਖਾ ਰਿਹਾ ਯਾਰ, ਤੁਹਾਨੂੰ ਘਟਾਉਣਾ ਪੈਣਾ, ਉਹ ਨਹੀਂ ਮੈਨੂੰ ਲੱਗਦਾ ਵੀ ਆਪਾਂ ਉਹ ਤੋਂ ਟੱਪ ਚੁੱਕੇ ਹਾਂ, ਹੈ ਨਾ। ਜਾਂ ਫਿਰ ਉਹ ਰੀਜ਼ਨਿੰਗ ਆ ਵੀ ਹੋ ਸਕਦੀ ਹੈ ਵੀ ਯਾਰ ਅਸੀਂ ਜਿਹੜੀ ਧਰਤੀ 'ਤੇ ਰਹਿ ਰਹੇ ਹਾਂ ਉਸ ਧਰਤੀ ਦਾ ਕੋਈ ਨਾ ਕੋਈ ਫਾਇਦਾ ਕਰਨਾ ਆਪਾਂ, ਉਸ ਧਰਤੀ ਪ੍ਰਤੀ ਸਾਡੀ ਵੀ ਕੋਈ ਜ਼ਿੰਮੇਵਾਰੀ ਆ, ਪਾਣੀਆਂ ਪ੍ਰਤੀ ਸਾਡੀ ਕੋਈ ਜ਼ਿੰਮੇਵਾਰੀ ਆ, ਇਸ ਫੈਲਦੇ ਕਚਰੇ ਪ੍ਰਤੀ ਕੋਈ ਸਾਡੀ ਜ਼ਿੰਮੇਵਾਰੀ ਆ। ਸੋ ਉਹ ਸਾਰਾ ਕੁਛ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ, ਹੋ ਸਕਦਾ ਤੁਸੀਂ ਮਾਣ ਮਹਿਸੂਸ ਕਰੋ ਕੱਲ੍ਹ ਨੂੰ, ਤੁਹਾਨੂੰ ਕੋਈ ਕਹੇ ਵੀ ਉਹ ਯਾਰ ਟੀ ਸ਼ਰਟ ਪੁਰਾਣੀ ਪਾਈ ਫਿਰਦਾ, ਜਾਂ ਤੁਹਾਨੂੰ ਆਪ ਨੂੰ ਲੱਗੇ ਅਤੇ ਤੁਸੀਂ ਆਪਣੇ ਆਪ 'ਚ ਮਾਣ ਮਹਿਸੂਸ ਕਰੋ, ਨਹੀਂ ਮੈਂ ਵਾਤਾਵਰਣ ਦੀ ਮਦਦ ਕਰ ਰਿਹਾ
1: ਜੀ। ਬਿਲਕੁਲ,
0: ਸ਼ਾਇਦ ਇੱਕ ਦਿਨ ਆਵੇ, ਹਾਲੇ ਆਪਾਂ ਨਹੀਂ ਆਪਾਂ ਇਸ ਜੋਨਰ ਦੇ ਵਿੱਚ ਕਿੰਨੇ ਕੁ ਆਪਾਂ, ਪਰ ਕੋਈ ਵੀ ਕਿਸੇ ਵੀ ਕਿਸਮ ਦੀ ਇੱਕ ਰੀਜ਼ਨਿੰਗ,
1: ਪਰ ਉਸਮੇ ਰੀਜ਼ਨਿੰਗ ਇਹ ਮੇਰੇ ਵਰਗਾ ਦੇ ਦੇਗਾ ਨਾ ਭਾਈ ਸਾਹਿਬ, ਵਾਹ ਲੇਕ ਆਇਆ ਤਾਂ ਉਹ ਤਾਂ ਮੀਡੀਅਮ ਸਾਈਜ਼ ਤੀ, ਮੈਂ ਮੋਟਾ ਹੋ ਗਿਆ, ਲਾਰਜ ਲੇਕ ਆਣੀ ਪੜੇਗੀ ਫਿਰ ਸ਼ੋਪਿੰਗ।
0: ਹਾਂ
1: ਇਹ ਵੀ ਇੱਕ ਰੀਜ਼ਨ ਆ ਗਿਆ ਨਾ। ਔਰ ਮੋਟਾ ਕਿਉਂ ਆਇਆ, ਮੇਰੀ ਬਾਇੰਗ ਜੋ ਮੈਂ ਗਰੋਸਰੀ ਹੈ ਉਹ ਬੇਫਾਲਤੂ ਚੀਜ਼ਾਂ ਲੈ ਕੇ ਆਇਆ, ਪੜੀ ਹੈ ਰਾਤ ਨੂੰ ਉੱਠਿਆ ਗ੍ਰੇਵੀ ਸੀ ਆ ਗਈ ਮਨ ਮਾ ਉਹ ਚੀਜ਼ ਖਾ ਲਈ, ਹੈ ਕਲੈਕਟਿਡ ਇੱਕ ਦੂਸਰੇ ਸਾਰੀ ਚੀਜ਼ਾਂ, ਮੇਰਾ ਜੋ ਵੇਟ ਵੱਧ ਰਿਹਾ ਹੈ ਮੈਂ ਕਿਸੇ ਤਰੀਕੇ ਵੱਧ ਰਿਹਾ, ਕੁਛ ਚੀਜ਼ਾਂ ਬਾਹਰ ਬਾਹਰ ਫਾਲਤੂ ਕਾ ਖਾ ਰਿਹਾ ਹੂੰ, ਖਾਤਮਾ ਕਰ ਮੈਂ ਸਕੂੰ ਬੇਟਾਈਮ ਕਾ ਖਾ ਰਿਹਾ ਹੂੰ, ਗਰਮਾ ਬਣ ਜਾਗਾ ਆਰਾਮ ਤੇਲਾ ਚਲੇਗਾ,
0: ਆ ਤੇ ਮਾਈਨਸ ਕਰਨਾ ਨਾ,
1: ਇਹ ਚੀਜ਼ ਮਾਈਨਸ ਕਰਾਂਗੇ
0: ਖਾਣਾ,
1: ਤੋ ਸਾਈਜ਼ ਮਾ ਵੀ ਬੰਦਾ ਸਹੀ ਰਹੇਗਾ ਤੋ ਪੁਰਾਣੇ ਕੱਪੜੇ ਵੀ ਆਉਂਦੇ ਰਹਾਂਗੇ, ਉਹ ਸਾਈਜ਼ ਤੇ ਬਾਹਰ ਗਿਆ ਤਾਂ ਨਵੇਂ ਕੱਪੜੇ ਆਵਾਂਗੇ, ਫਿਰ ਪੁਰਾਣੇ ਨਿਊਨੀ ਗੇਅਰ ਨੇ ਯਾਰ ਉਹ ਬੜੇ ਅੱਛੇ ਕੱਪੜੇ ਤੇ, ਕਿਸੇ ਨਾ ਕਿਸੇ ਦਿਨ ਮੈਂ ਇਸ ਮੈਂ ਫਿੱਟ ਆਊਂਗਾ, ਉਹ ਕਿਸੇ ਨਾ ਕਿਸੇ ਕੇ ਚੱਕਰੋਂ ਪਤਾ ਨਹੀਂ ਕਿਤਨੇ ਸਾਲ ਨਿਕਲ ਜਾ।
0: ਨਹੀਂ ਬੇਸਿਕਲੀ ਆਪਾਂ ਇਹ ਚੀਜ਼ ਵੈਸੇ ਪਹਿਲਾਂ ਹੀ ਕਰ ਚੁੱਕੇ ਹਾਂ, ਪਰ ਜਿਹੜਾ ਜਿੱਦਾਂ ਮੰਨ ਲਓ ਤੁਹਾਡੇ ਤੁਸੀਂ ਸਾਈਜ਼ ਤੋਂ ਬਾਹਰ ਜਦੋਂ ਜਾ ਰਹੇ ਹੁੰਦੇ ਹੋ ਨਾ, ਅਤੇ ਉਹਦਾ ਉਹਦਾ ਕਾਰਨ ਤੁਹਾਡਾ ਸਟ੍ਰੈੱਸ ਹੋਊਗਾ, ਕਿਉਂਕਿ ਜ਼ਿਆਦਾਤਰ ਲੋਕ ਸਟ੍ਰੈੱਸ ਦੇ ਵਿੱਚ ਹੀ ਵੱਧ ਖਾਂਦੇ ਆ।
1: ਪਰ ਮੇਰੇ ਹਿਸਾਬ ਸੇ ਇਹ ਥੋੜ੍ਹਾ ਸਾ ਬਾਟਰ ਸਿਸਟਮ ਕਰ ਰਹੇ ਨਾ, ਮੰਨ ਲੀਜੇ ਮੇਰਾ ਮੀਡੀਅਮ ਸਾਈਜ਼ ਤਾਂ ਮੈਂ ਲਾਰਜ ਮੈਂ ਜਾ ਰਹਾ ਹਾਂ, ਤੂੰ ਲਾਰਜ ਆ ਰਹਾ ਮੀਡੀਅਮ ਮੈਂ ਜਾ ਰਹਾ, ਬਈ ਲਾਰਜ ਨੂੰ ਕਹਿੰਦੇ ਅੱਛੀ ਅੱਛੀ ਚੀਜ਼ਾਂ ਮੰਨਦੇ ਦੇ ਬਾਈ,
0: ਪਰ ਇੱਦਾਂ ਹੁੰਦਾ ਨਹੀਂ ਨਾ,
1: ਤੂੰ ਲਾਰਜ ਵਾਲੇ ਤੇਰੇ ਕੋਲ ਪੜੀ ਹੋ ਗਈ, ਤੇਰੇ ਵਾਪਸ ਵਾਲੀ ਨਹੀਂ ਮੰਨਣ ਦੇ ਦੇ।
0: ਬੇਸਿਕਲੀ ਲਾਰਜ ਵਾਲਾ ਮੀਡੀਅਮ ਵਾਲੇ ਨੂੰ ਆਪਣੀ ਜ਼ਿੰਦਗੀ ਚੋਂ ਮਾਈਨਸ ਕਰਕੇ ਗਾਂ ਵੱਧਦਾ,
1: ਵਾਹ ਬੰਦਾ ਹੀ ਮਾਈਨਸ ਕਰ ਦੇਗਾ, ਇਹ ਹੋਣੀ ਚਾਹੀਏ ਨਹੀਂ ਚਾਹੀਦਾ, ਹੋ ਸਕੇ ਨਾ ਇਹ ਚੀਜ਼ਾਂ ਤਾਂ।
0: ਹਾਂ ਚਲੋ ਆਪਾਂ ਗਾਂ ਵੱਧਦੇ ਹਾਂ, ਅਤੇ ਅਗਲਾ ਆ ਜਾਂਦਾ ਵਾ ਸਾਡਾ ਨਾ ਰੋਜ਼ਮਰਾ ਦੀ ਸਾਡੀ ਜ਼ਿੰਦਗੀ ਦੇ ਵਿੱਚੋਂ ਨਜਾਇਜ਼ ਕਮਿਟਮੈਂਟਸ ਜਿਹੜੀਆਂ ਉਹਨਾਂ ਨੂੰ ਮਾਈਨਸ ਕਰਨਾ, ਵੀ ਆਪਾਂ ਐਵੇਂ ਹੀ ਕਈ ਕੋਈ ਫੋਨ ਆਉਂਦਾ ਅਸੀਂ ਕਹਿ ਦਿੰਦੇ ਹਾਂ ਆਹ ਠੀਕ ਆ ਕੋਈ ਨਹੀਂ ਮੈਂ ਕਰ ਦੂੰ, ਹੈ ਨਾ ਵੀ ਫਲਾਣੇ ਥਾਂ ਤੁਸੀਂ ਆਹ ਚੀਜ਼ ਚੁੱਕ ਲਿਆਓਗੇ, ਹਾਂ ਠੀਕ ਆ ਕੋਈ ਨਹੀਂ ਮੈਂ ਕਰ ਦੂੰ, ਨਜਾਇਜ਼ ਜਿਹੜੀਆਂ ਕਮਿਟਮੈਂਟਸ ਨੇ, ਤੁਹਾਨੂੰ ਪਤਾ ਵਾ ਵੀ ਤੁਹਾਡੇ ਕੋਲ ਨਹੀਂ ਟਾਈਮ ਹੈਗਾ, ਤੁਸੀਂ ਫਿਰ ਵੀ ਓਵਰ ਕਮਿਟ ਕਰੀ ਜਾ ਰਹੇ ਹੋ, ਹੈ ਨਾ ਇੱਕ ਓਵਰ ਕਮਿਟਮੈਂਟ ਦੋ, ਤੁਹਾਨੂੰ ਹੁਣ ਨਿਕਲਣ ਲੱਗਾ ਤਾਂ ਮੈਨੂੰ ਫੋਨ ਆ ਜਾਵੇ ਵੀ ਹਾਂਜੀ ਭਾਈ ਆਹ ਐਡ ਅੱਜ ਹੀ ਚਲਾ ਸਕਦੇ ਹੋ, ਆਪਾਂ ਪੈਸੇ ਵੱਧ ਦੇ ਦਾਂਗੇ, ਅਤੇ ਮੈਂ ਕਿਹਾ ਹਾਂ ਹਾਂ ਹਾਂ ਹਾਂ, ਇਹ ਓਵਰ ਕਮਿਟਮੈਂਟ ਹੈ, ਪੈਸੇ ਤਾਂ ਭਾਵੇਂ ਆ ਜਾਣਗੇ ਪਰ ਉਹ ਤੰਗ ਕਰੂਗੀ, ਹੈ ਨਾ ਵੀ ਤੁਸੀਂ ਕੰਮ ਬਿਜ਼ਨਸ ਬੰਦ ਕਰਕੇ ਘਰ ਨੂੰ ਚੱਲੇ ਹੋ ਅਤੇ ਤੁਹਾਨੂੰ ਕੋਈ ਗਾਹਕ ਆ ਗਿਆ, ਤੁਸੀਂ ਕਹਿੰਦੇ ਚੱਲ ਕੋਈ ਗੱਲ ਨਹੀਂ ਯਾਰ ਫੇਰ ਖੋਲ੍ਹ ਛੱਡਣ, ਤੁਸੀਂ ਇਸ ਪੱਖੋਂ ਵੇਖੋ, ਕਿਸੇ ਤੁਸੀਂ ਗੋਰਿਆਂ ਦੇ ਸ਼ੋਰੂਮ 'ਚ ਚੱਲ ਜਾਓ
1: ਗੜ੍ਹ ਦੇ ਬਾਹਰ,
0: ਹੈ ਨਾ ਉਹਨਾਂ ਨੇ
1: ਤੁਹਾਨੂੰ
0: ਸੋਰੀ ਕੱਲ੍ਹ ਵੀਰ ਕੱਲ੍ਹ ਟਾਈਮ ਹੈ, ਅਤੇ ਆਪਣੇ ਕਹਿੰਦੇ ਵੀ ਚੱਲਦਾ ਵਾ ਫੜ ਲਾ ਫਿਰ, ਹੈ ਨਾ ਅਤੇ ਉੱਥੇ ਭਾਵੇਂ ਤੁਹਾਨੂੰ ਵੀ ਪਤਾ ਵੀ ਅੰਦਰ ਬੜੇ ਬੰਦੇ ਨੇ ਫਿਰ ਕਿੰਨਾ ਟਾਈਮ ਲਾਉਣਾ, ਸੋ ਇਹ ਜਿਹੜੀਆਂ ਨਜਾਇਜ਼ ਹਾਂ ਵਾ ਨਾ ਸਾਨੂੰ ਇਹ ਵੀ ਪਤਾ ਹੋਣੀ ਚਾਹੀਦੀ, ਹਾਂ ਅਤੇ ਨਾ ਵੀ ਸਾਨੂੰ ਨਾ ਕਰਨੀ ਵੀ ਆਉਣੀ ਚਾਹੀਦੀ ਹੈ ਅਤੇ ਸਾਨੂੰ ਹਾਂ ਕਰਨੀ ਵੀ ਆਉਣੀ ਚਾਹੀਦੀ, ਕਈ ਬੰਦੇ ਜਿਹੜੇ ਆ ਉਹ ਆਪਣੀ ਜ਼ਿੰਦਗੀ ਦੇ ਵਿੱਚੋਂ ਨਾ ਮਾਈਨਸ ਕਰਨ ਦੀ ਲੋੜ ਮਹਿਸੂਸ ਕਰਦੇ ਆ, ਕਈ ਹਾਂ ਦੀ ਲੋੜ ਮਹਿਸੂਸ ਕਰਦੇ, ਕਈਆਂ ਨੇ ਪੱਕਾ ਹੀ ਮੂੰਹ 'ਤੇ ਨਾ ਰੱਖਿਆ,
1: ਕਈਆਂ ਕੁ ਸਵਾਲ ਹੀ ਐਸਾ ਹੋਣਾ ਆਪਾਂ ਹਾਂ ਨਾ ਮੈਂ ਫਸ ਜਾਵੇ, ਬੰਦਾ ਪੁੱਛੇ ਬਾਈ ਸਾਹਿਬ ਆਪਣੇ ਚੋਰੀ ਕਰਨੀ ਛੋੜ ਦੀ, ਉਹ ਕਿਆ ਕਰੇ ਹਾਂ ਤਾਂ ਵੀ ਫਸਿਆ ਨਾ ਫਸਿਆ,
0: ਹਾਂਜੀ
1: ਕਈ ਬੰਦਿਆਂ ਦੇ ਸਵਾਲ ਐਸੇ ਹੋ ਬੰਦਾ ਹਾਂ ਨਾ ਮੈਂ ਫਸ ਜਾ, ਫਿਰ ਕਮਿਟਮੈਂਟ ਕਰਨੀ ਬੜਾ ਕਹੀਂ ਨਾ ਕਹੀਂ, ਬਸ ਇਹ ਮੈਨੇਜ ਕਰਨੇ ਵਾਲੀ ਸਿੱਖਣ ਵਾਲੀ ਬਾਤ।
0: ਬੇਸਿਕਲੀ ਨਾ ਤੁਸੀਂ ਸਭ ਇਹ ਕਹਿਣ ਨੂੰ ਚੀਜ਼ਾਂ ਨਿੱਕੀਆਂ ਨਿੱਕੀਆਂ, ਜਦੋਂ ਮੈਂ ਵੈਰੀ ਫਸਟ ਟਾਈਮ ਇਹ ਚੀਜ਼ ਪੜ੍ਹੀ ਸੀ ਨਾ ਤਾਂ ਮੈਨੂੰ ਬਹੁਤੀ ਜਚੀ ਨਹੀਂ ਸੀ, ਪਰ ਹੁਣ ਮੈਂ ਮਹਿਸੂਸ ਕਰਦਾ ਵੀ ਜਿਹੜੀਆਂ ਇਹ ਨਜਾਇਜ਼ ਹਾਂ ਆਪਾਂ ਕਰਦੇ ਹਾਂ ਨਾ ਕਿਸੇ ਦੀ ਹੈਲਪ ਕਰਨ ਦੀ, ਜਦੋਂ ਤੁਹਾਡੇ ਕੋਲ ਮਤਲਬ ਹੈਲਪ ਕਰਨੀ ਚੰਗੀ ਗੱਲ ਹੈ ਪਰ ਉਹਦੇ ਲਈ ਤੁਹਾਡੇ ਕੋਲ ਟਾਈਮ ਹੋਣਾ ਚਾਹੀਦਾ,
1: ਜੀ ਜੀ ਜੀ ਬਿਲਕੁਲ ਬਿਲਕੁਲ
0: ਤੁਹਾਡੇ ਕੋਲ ਟਾਈਮ ਹੋਣਾ ਚਾਹੀਦਾ, ਫਿਰ ਤੁਸੀਂ ਡੈਫੀਨੇਟਲੀ ਕਿਸੇ ਲਈ ਹਾਂ ਕਰੋ, ਤੁਸੀਂ ਆਪਣੇ ਕੰਮ ਕਾਰ ਦੇ ਉੱਤੇ ਕੋਈ ਵੱਧ ਕਸਟਮਰ ਭੁਗਤਾਉਣਾ ਉਹਦੇ ਲਈ ਤੁਹਾਡੇ ਕੋਲ ਟਾਈਮ ਹੋਣਾ ਚਾਹੀਦਾ, ਨਹੀਂ ਤਾਂ ਇਹ ਚੀਜ਼ਾਂ ਨਾ ਤੁਹਾਨੂੰ ਬਰਨ ਆਊਟ ਕਰਦੀਆਂ ਮਾਨਸਿਕ ਤੌਰ ਦੇ ਉੱਤੇ, ਤੁਹਾਨੂੰ ਇਹ ਮਤਲਬ ਇੰਨਾ ਕੁ ਥਕਾ ਦਿੰਦੀਆਂ ਅਤੇ ਤੁਹਾਨੂੰ ਨਾ ਇੱਕ ਉਹ ਵੀ ਤੁਹਾਡੇ 'ਚ ਫੀਲਿੰਗ ਵੀ ਇੱਦਾਂ ਦੀ, ਮਤਲਬ ਤੁਸੀਂ ਇਹਨੂੰ ਪਤਾ ਨਹੀਂ ਹੁਣ ਕੀ ਸ਼ਬਦ ਦੇਵਾਂਗੇ ਆਪਾਂ, ਮੰਨ ਲਓ ਤੁਸੀਂ 5 ਵਜੇ ਘਰ ਜਾਣਾ ਸੀ ਅਤੇ ਐਵੇਂ ਨਜਾਇਜ਼ ਹਾਂ ਕਰਨ ਕਰਕੇ ਤੁਹਾਨੂੰ 6 ਵਜ ਗਏ, ਹੁਣ ਜਦੋਂ ਤੁਸੀਂ ਉਹ ਘਰ ਜਾਂਦੇ ਹੋ ਨਾ ਅਤੇ ਤੁਸੀਂ ਤੁਹਾਨੂੰ ਇਹ ਹੁੰਦਾ ਵੀ ਇਸ ਇੱਕ ਘੰਟੇ ਦੇ ਵਿੱਚ ਮੈਂ$100 ਕਮਾ ਕੇ ਲਿਆਇਆ ਜਾਂ ਮੈਂ 500 ਕਮਾ ਕੇ ਲਿਆਇਆ, ਅਤੇ ਅੱਗੋਂ ਤੁਹਾਨੂੰ ਜਦੋਂ ਕਿਸੇ ਨੇ ਪੁੱਛਣਾ ਘਰ ਗਏ ਨੂੰ ਵੀ ਅੱਜ ਲੇਟ ਹੋ ਗਏ, ਹੈ ਨਾ ਤੁਹਾਨੂੰ ਪਤਾ ਸੀ ਵੀ ਆਹ ਕੰਮ ਕਰਨਾ ਸੀ ਅੱਜ ਜਾਂ ਨਿਆਣੇ ਪਿੱਕ ਕਰਨੇ ਸੀ ਜਾਂ ਕਿੱਦਾਂ
1: ਕੋਈ ਵੀ ਕੰਮ,
0: ਤੁਹਾਨੂੰ ਮਾਣ ਮਹਿਸੂਸ ਹੋ ਰਿਹਾ ਉਸ $500 ਦੇ ਉੱਤੇ ਅਤੇ ਤੁਹਾਨੂੰ ਖਿੱਝ ਮਹਿਸੂਸ ਹੋ ਰਹੀ ਅਗਲੇ ਦੇ ਸਵਾਲ ਦੇ ਉੱਤੇ,
1: ਪਰ ਉਸ 500 ਕਾ ਮੈਂ ਆਪਣੀ ਬੀਵੀ ਕੇ ਲਈ ਕੁਛ ਲੈ ਜੂੰ ਬਾਈ ਸੋਨੇ ਕਾ ਬਣਾ ਦਿਓ ਤੇਰੇ ਕੋ ਉਹ ਤਾਂ ਕਹੇਗੀ ਨਾ ਤੁਸੀਂ ਇੱਕ ਜੀ ਘੰਟਾ ਲਾ ਲਿਓ,
0: ਨਹੀਂ ਪਰ ਇਸ
1: ਮੈਂ ਮਰੀਜ਼ ਆ ਤੁਸੀਂ ਡਾਕਟਰ ਹੋ ਮੈਂ ਮੇਰਾ ਸਵਾਲ ਬਣੇਗਾ,
0: ਨਹੀਂ ਸਵਾਲ ਤੁਹਾਡਾ ਬਣ ਗਿਆ ਪਰ ਇਸ ਮੌਕੇ ਦੇ ਉੱਤੇ ਤੁਸੀਂ ਇਮੇਜਿਨ ਕਰਕੇ ਵੇਖੋ, ਮੰਨ ਲਓ ਤੁਸੀਂ 500 ਦਾ ਛੱਡੋ ਤੁਸੀਂ 1000 ਦਾ ਕੁਛ ਲੈ ਗਏ,
1: ਹਾਂ
0: ਫਿਰ ਵੀ ਤੁਸੀਂ ਸੋਚ ਕੇ ਵੇਖੋ ਵੀ ਕੀ ਉਹ ਵਾਲੀ ਜਿਹੜੀ ਫਰਸਟ੍ਰੇਸ਼ਨ ਆ ਉਹਨੂੰ ਇਹ $1,000 ਫਿਲ ਕਰ ਪਾਊਗਾ?
1: ਵਾਹ ਤਾਂ ਮੇਰੇ ਪਾਸ ਰਹਿ ਗਈ ਨਾ, ਜਿਸ ਨਾਲ ਮੇਰੇ ਤੋਂ ਸਵਾਲ ਕਰਨਾ ਅਗਰ ਜਾਂਦੇ ਵਾ ਉਹ ਤਾਂ ਖੁਸ਼ ਹੋ ਗਏ ਨਾ?
0: ਨਹੀਂ ਨਹੀਂ ਹੋਊਗਾ, ਤੁਸੀਂ ਮਤਲਬ ਪ੍ਰੈਕਟੀਕਲੀ ਤੁਸੀਂ ਜੇ ਸੋਚੋ ਤਾਂ ਨਹੀਂ ਹੋਊਗਾ, ਕਿਉਂਕਿ ਅਗਲੇ ਦਾ ਜਿਹੜਾ ਉਹ ਫਰਸਟ੍ਰੇਸ਼ਨ ਲੈਵਲ ਹੈ
1: ਸ਼ਾਇਦ। ਮੈਂ ਆਪਕੀ ਬਾਤ ਥੋੜ੍ਹਾ ਵਿੱਚ ਮੈਂ ਟੋਕ ਰਿਹਾ, ਹੋ ਸਕਦਾ ਪਹਿਲੀ ਵਾਰ ਖੁਸ਼ ਹੋ ਜਾਵਾਂਗੇ, ਦੂਸਰੀ ਵਾਰ ਖੁਸ਼ ਹੋ ਜਾਵਾਂਗੇ, ਬਾਅਦ ਮੈਨੂੰ ਹੱਥ ਪੜ ਜਾਵੇਗੀ, ਤੀਸਰੀ ਵਾਰ ਨਹੀਂ ਹੋਵੇਗੇ ਔਰ ਮੈਂ ਆਪਣੀ ਆਦਤ ਦਾ ਗੁਲਾਮ ਹੋ ਜਾਊਂਗਾ।
0: ਵਰਸ ਕੇਸ ਲਾ ਲਓ ਤੁਸੀਂ,
1: ਮੈਂ ਆਪਣੀ ਆਦਤ ਦਾ ਗੁਲਾਮ ਹੋ ਜਾਊਂਗਾ,
0: ਕਿਉਂਕਿ ਜਿਹੜੀ ਤੁਸੀਂ ਇਹ ਐਗਜ਼ਾਮਪਲ ਦੇ ਰਹੇ ਹੋ ਨਾ,
1: ਲਾਸਟ ਮਿੰਟ ਜੋਬ ਮੇ ਕੰਮ ਕਰਨ ਵਾਲਾ ਕੰਮ ਹੋਊਗਾ, ਲਾਸਟ ਮਿੰਟ ਕੀ ਜੋਬ
0: ਨਹੀਂ, ਜਸਟ ਇੱਕ ਐਗਜ਼ਾਮਪਲ ਆ ਇਹ ਤੇ, ਹਾਂ ਕਰਨ ਦੀ ਇੱਕ ਐਗਜ਼ਾਮਪਲ ਹੈ, ਹੋਰ ਕੋਈ ਵੀ ਰੀਜ਼ਨ ਹੋ ਸਕਦਾ, ਪਰ ਜਿਹੜੀ ਆਹ ਤੁਸੀਂ ਐਗਜ਼ਾਮਪਲ ਦੇ ਰਹੇ ਹੋ ਨਾ ਵੀ ਇੱਕ ਵਾਰੀ ਖੁਸ਼ ਹੋ ਜੂ, ਕੋਈ ਦੋ ਵਾਰੀ ਖੁਸ਼ ਹੋ ਜੂਗਾ, ਟੈਕਨੀਕਲੀ ਜੇ ਤੁਸੀਂ ਸੋਚੋ ਤਾਂ ਅਸੀਂ ਆਪਣੀ ਲਾਈਫ ਦੇ ਨਾਲ ਇੱਦਾਂ ਹੀ ਕੀਤਾ ਵਾ ਜਾਂ ਕਰ ਰਹੇ ਹਾਂ ਅਤੇ ਇਹੋ ਹੀ ਤਾਂ ਭੁਗਤ ਰਹੇ ਹਾਂ ਆਪਾਂ, ਪਹਿਲਾਂ ਆਪਾਂ ਇਹੋ ਹੀ ਤਾਂ ਕੀਤਾ ਵਾ, ਸਾਨੂੰ ਥੋੜ੍ਹੇ ਥੋੜ੍ਹੇ ਭਾਵੇਂ ਉਹ ਘਰ ਦਾ ਕੋਈ ਜੀ ਆ ਅਤੇ ਭਾਵੇਂ ਅਸੀਂ ਆਪਣੇ ਆਪ ਨੂੰ ਵੀ ਤਾਂ ਇੱਦਾਂ ਦੇ ਇਨਸੈਂਟਿਵ ਦੇ ਰਹੇ ਹਾਂ ਨਾ। ਬੇਸਿਕਲੀ ਜਦੋਂ ਮੈਂ ਮੰਨ ਲਓ ਪੈਸੇ ਦੇ ਲਈ ਕੰਮ ਵੱਧ ਕਰ ਲਿਆ, ਓਵਰ ਟਾਈਮ ਕਰ ਲਿਆ, ਉਹ ਮੈਂ ਕਿਸੇ ਨੂੰ ਛੱਡੋ ਤੁਸੀਂ, ਪਹਿਲਾਂ ਮੈਂ ਆਪਣੇ ਆਪ ਨੂੰ ਆਪਣੇ ਮਨ ਨੂੰ ਇਨਸੈਂਟਿਵ ਦਿੱਤਾ ਨਾ ਵੀ ਆਹ ਵੇਖ ਖੁਸ਼ ਹੋ ਤੂੰ, ਮੈਂ ਤੈਨੂੰ ਮਤਲਬ ਵੱਧ ਤਾਂ ਤੂੰ ਟਾਈਮ ਲਾ ਰਿਹਾ, ਇਸ ਟਾਈਮ ਤੇਰੀ ਵਾਹ ਨਹੀਂ ਆ, ਤੂੰ ਥੱਕਿਆ ਟੁੱਟਿਆ, ਤੇਰੀ ਗਾਂ ਅਗਲੀ ਕਮਿਟਮੈਂਟ ਆ ਨਿਆਣਿਆਂ ਪ੍ਰਤੀ ਜਾਂ ਕਿਸੇ ਹੋਰ ਯਾਰ ਦੋਸਤ ਪ੍ਰਤੀ ਜਾਂ ਤੂੰ ਗਰਾਊਂਡ ਜਾਣਾ ਜਾਂ ਕਿਤੇ ਜਾਣਾ, ਪਰ ਕੋਈ ਆਹ ਵੇਖ ਮਨਾ ਤੈਨੂੰ ਆਹ 500 ਵੱਧ ਆ ਰਿਹਾ, ਇਹ ਅਸੀਂ ਆਪਣੇ ਆਪ ਦੇ ਨਾਲ ਕੀਤਾ, ਪਰ ਇੱਕ ਚੀਜ਼ ਇੱਕ ਜਗ੍ਹਾ ਦੇ ਉੱਤੇ ਜਾ ਕੇ ਉਹਨੇ ਸਾਨੂੰ ਰਸ ਦੇਣਾ ਛੱਡ ਹੀ ਦਿੱਤਾ ਨਾ।
1: ਪਰ ਕਈ ਵਾਰ ਜੋ ਅਗਲਾ ਆਦਮੀ ਹੈ ਉਸਕੀ ਸ਼ਕਲ ਹੀ ਐਸੀ ਹੋ ਵੀ ਬੰਦਾ ਹਾਂ ਕਰੇ ਨਾ ਕਰੇ ਵੀ ਕੰਮ ਇਸਕਾ ਕਰਨਾ ਪੜੇਗਾ।
0: ਵੇਖੋ ਕੁਛ ਇੱਕ ਸਿਨੈਰੀਓਜ਼ ਦੇ ਵਿੱਚ ਤੇ ਆਪਾਂ ਕਰਾਂਗੇ,
1: ਦੇਖਣਾ ਪੜੇਗਾ ਵੀ
0: ਐਕਸਪੈਕਟੇਸ਼ਨ
1: ਕਿੰਨਾ ਜ਼ਰੂਰੀ ਹੈ ਕਿੰਨਾ ਨਹੀਂ ਹੈ।
0: ਬਹੁਤ ਸਾਰੀਆਂ ਚੀਜ਼ਾਂ,
1: ਫਾਰਮੂਲਾ ਹਰ ਸਮੇਂ ਲਾਗੂ ਨਹੀਂ ਕਰ ਸਕਦੇ ਬਈ,
0: ਕੋਈ ਫਿਕਸ ਫਾਰਮੂਲਾ ਨਹੀਂ,
1: ਮੇਰਾ ਹਾਂ ਹੀ ਹੋਗਾ,
0: ਹਾਂ ਫਿਕਸ ਨਹੀਂ, ਮਤਲਬ ਤੁਸੀਂ ਲਾਈਫ ਸਟਾਈਲ ਨਾ ਬਣਾ ਲਓ ਉਸ ਚੀਜ਼ ਨੂੰ।
1: ਯੈਸ,
0: ਫਿਕਸ ਨਹੀਂ, ਮਤਲਬ ਇਹ ਨਹੀਂ ਹੈ ਵੀ ਆਲਵੇਜ਼ ਤੁਸੀਂ ਹੁਣ ਪੱਕਾ ਹੀ ਉਹ ਬਣਾ ਲਿਆ ਵੀ ਜਾਓ ਜੀ ਜਾਓ ਜੀ ਜਾਓ ਜੀ,
1: ਮੈਂ ਦੇਖ ਲੂੰਗਾ ਬਾਅਦ,
0: ਮਤਲਬ ਇੱਦਾਂ ਨਹੀਂ, ਪਰ ਹਾਂ ਤੁਹਾਨੂੰ ਜਿਉਂਦੇ ਜਾਗਦੇ ਇਨਸਾਨ ਨੂੰ ਇਹਨਾਂ 'ਤੇ ਸਮਝ ਆਉਂਦਾ ਹੀ ਹੈ ਨਾ ਕਿਹੜਾ ਬੰਦਾ ਕਿੰਨੀ ਕੁ ਲੋੜ ਦੇ ਵਿੱਚ ਹੈ। ਜੇ ਤੁਸੀਂ ਉਹਦੀ ਲੋੜ ਨਾ ਪੂਰੀ ਕੀਤੀ ਫਿਰ ਤਾਂ ਤੁਸੀਂ ਟਾਈਮ ਨਾਲ ਵੀ ਘਰ ਜਾਓਗੇ, ਮੰਨ ਲਓ ਤਾਂ ਤੁਹਾਡੇ ਮਨ ਦੇ ਵਿੱਚ ਤੁਸੀਂ ਉਹ ਗਿਲਟ ਲੈ ਕੇ ਜਾਓਗੇ ਨਾ, ਯਾਰ ਉਹਦੀ ਮਦਦ ਕਰ ਦੇਣੀ ਚਾਹੀਦੀ।
1: ਕਈ ਵਾਰ ਨਾ ਕਿਸੇ ਕੀ ਮਦਦ ਕਰਨੇ ਜਾਓ ਨਾ, ਮੈਨੂੰ ਇੱਕ ਬੜਾ ਪੁਰਾਣਾ ਕਿੱਸਾ ਯਾਦ ਆ ਗਿਆ, ਦਿੱਲੀ ਏਅਰਪੋਰਟ ਦਾ ਜੋ ਪੁਰਾਣਾ ਏਅਰਪੋਰਟ ਤਾ ਨਾ, ਉਸ ਤੋਂ ਨਹੀਂ ਬਣ ਗਿਆ ਸਾਹਿਬ, ਦੇਖ ਸਕੋ ਵੀ ਸਾਰੇ ਪੁਰਾਣੇ ਏਅਰਪੋਰਟ ਮੇ ਆਪਣੇ ਬਾਹਰ ਜੋ ਪੁਰਾਣੀ ਪਾਰਕਿੰਗ ਥੀ ਨਾ, ਤੋ ਆਪਕੇ ਡਰਾਈਵਰ ਨੇ ਬਾਹਰ ਆਪਕੋ ਉਤਾਰ ਦੀ ਔਰ ਆਪ ਡਰਾਈਵਰ ਕਈ ਪਾਰਕਿੰਗ ਲਗਾ ਦੀ। ਬੈਟਰ ਇਹ ਤਰੀਕਾ ਹੋਤਾ ਆਪ ਡਰਾਈਵਰ ਕੇ ਸਾਥ ਜਾਓ, ਅਬ ਦੇਖੋ ਕੌਨ ਸੀ ਪਾਰਕਿੰਗ ਉਸਨੇ ਲਗਾ ਰੱਖੀ ਹੈ ਔਰ ਵਹਾਂ ਸੇ ਗੱਡੀ ਵੀ ਦੁਬਾਰਾ ਵਾਪਸ ਆਏ। ਤੋ ਹਮਾਰੇ ਇੱਕ ਰਿਸ਼ਤੇਦਾਰ ਤੇ ਦੋਨੋ ਗਏ ਬਾਹਰ, ਇੱਕ ਦੂਸਰੀ ਗੱਡੀ ਮੈਂ ਤਾਂ ਇੱਕ ਦੂਸਰੀ ਗੱਡੀ ਮੈਂ ਤਾਂ, ਮੇਰੇ ਮਾਮਾ ਜੀ ਗਏ ਤੇ ਮਾਰੇ, ਤੋ ਉਨਕੇ ਸਾਥ ਹੋਰ ਵੀ ਗਿਆ ਤਾ ਕੋਈ, ਤੋ ਮਾਰੇ ਵਾਲੀ ਡਰਾਈਵਰ ਨੇ ਬਤਾ ਰੱਖਿਆ ਤਾ ਬਈ ਮੈਂ ਇਸ ਪਾਰਕਿੰਗ ਲੋਟ ਮੈਂ ਖੜਾ ਹੋਊਗਾ, ਮੇਰੀ ਗੱਡੀ ਆ ਹੋਊਗੀ, ਆਪਕਾ ਬੰਦਾ ਭੇਜ ਦੇਣਾ, ਮੈਂ ਗੱਡੀ ਆ ਲਿਆਊਂਗਾ, ਕਿਉਂਕਿ ਵਹਾਂ ਅਗਰ ਆਪ ਬਾਹਰ ਗਾੜੀ ਕਰੋ ਕੋਈ ਗੱਡੀ ਵਾ ਆਪਕੀ ਗੱਡੀ ਟੋ ਕਰਕੇ ਲੈ ਜਾਤੇ, ਤੋ ਵਹਾਂ ਜਾਂ ਫਿਰ ਜਾ ਕੇ ਉਸ ਕਾਊਂਟਰ ਥਾ ਉਸਕੇ ਉੱਪਰ ਆਪਣੀ ਰਾਜੋ ਬੋਲੋ ਆਪਣੀ ਜਾਂ ਡਰਾਈਵਰ ਕਾ ਨਾਮ ਬੋਲੋ, ਡਰਾਈਵਰ ਆਪਣੀ ਗੱਡੀ ਲੈ ਕੇ ਆ ਜਾਤਾ, ਤੋ ਵੀ ਵਹਾਂ ਜਾਂ ਇੰਤਜ਼ਾਰ ਕਰ ਰਹੇ ਹਾਂ। ਤੋ ਮਾਰੇ ਡਰਾਈਵਰ ਨੇ ਤਾਂ ਬਤਾ ਦਿਆ, ਜੋ ਦੂਸਰੀ ਪਾਰਟੀ ਦੀ ਉਹਨਕੇ ਡਰਾਈਵਰ ਨੇ ਬਤਾਇਆ ਨਹੀਂ, ਔਰ ਉਹਨਕਾ ਜੋ ਮੇਨ ਆਦਮੀ ਤਾ ਵਾਹ ਆਇਆ ਮਾਰੇ ਦੂਸਰੇ ਮਾਮੇ ਭਾਅ ਨੂੰ ਕਹਿ ਯਾਰ ਮਾਰੀ ਹੈਲਪ ਕਰ ਦਿਓ, ਮਾਰਾ ਡਰਾਈਵਰ ਗੁੰਮ ਹੋ ਗਿਆ, ਪਤਾ ਨਹੀਂ ਕਹਾਂ ਸੀ ਪਾਰਕਿੰਗ ਗਾਈ, ਉਸ ਸਮੇਂ ਫੋਨ ਵੀ ਨਹੀਂ ਦਿੱਤੇ ਨੇ, ਤੋ ਕਹਿੰਦਾ ਕੋਈ ਚੱਕਰ ਨਹੀਂ ਆ ਮਾਰੇ ਸਾਥ ਚਲੋ ਹਮ ਆਪਕੀ ਹੈਲਪ ਕਰਾਂਗੇ। ਤੋ ਮਾਮਾ ਜੀ ਨੇ ਆਪਣੀ ਗੱਡੀ ਛੋਟੀ ਉਸਕੇ ਸਾਥ ਪੈਦਲ ਚਲਦੀ ਹੈ, ਪੈਦਲ ਬਾਤਾਂ ਕਰਦੇ ਕਰਦੇ ਜਾ ਰਹੇ, ਬਾਅਦ ਮੈਂ ਦੇਖਿਆ ਬੰਦਾ ਦਿਖਿਆ ਨਹੀਂ, ਵਾਹ ਬੰਦਾ ਪਿੱਛਾ ਦੇਖ ਰਿਹਾ, ਜਹਾਜ ਬੜੀ ਪਾਸ ਸੇ ਨਿਕਲਿਆ ਤਾ ਉਸਕੇ ਬਾਉਂਡਰੀ ਲਾਈਨ ਸੇ, ਉਹ ਆਰਾਮ ਸੇ ਜਹਾਜ ਦੇਖ ਰਿਹਾ, ਉਹਨੂੰ ਕਿਹਾ ਭਾਈ, ਉਹ ਕਹਿੰਦਾ ਵੀਰ ਜੀ ਗੱਡੀ ਲੱਭਣੀ? ਨਹੀਂ ਤੁਸੀਂ ਲੱਭੋ, ਮੈਂ ਆਇਆ ਬਸ, ਕਹਿੰਦਾ ਤੇਰੀ ਤਾਂ ਲੱਭਣੀ ਗੱਡੀ, ਤੂੰ ਜਹਾਜ ਦੇਖ ਰਿਹਾ
0: ਗੱਡੀ
1: ਤਾਂ ਤੇਰੀ ਲੱਭਣੀ। ਕਈ ਬੰਦੇ ਆਪਾਂ ਨੂੰ ਕਹਿੰਦੇ ਭਾਈ ਸਹੀ ਉਹ ਕੰਮ ਕਰਨਾ ਬੜਾ ਜ਼ਰੂਰੀ ਆ, ਕੋਈ ਬਾਤ ਮੇਰੀ ਹੈਲਪ ਕਰ ਰਿਹਾ, ਆਪ ਕਰੋ ਬਸ, ਇਹ ਵੀ ਆਇਆ ਮੈਂ ਤੇਰਾ ਹੀ ਤਾਂ ਕੰਮ ਕਰ ਰਿਹਾ ਯਾਰ।
0: ਹਨ ਕਈ ਵਾਰੀ ਤੁਸੀਂ ਹੁੰਦਾ ਹੈ ਵੀ, ਸੋ ਇਸ ਕਰਕੇ ਤੁਹਾਨੂੰ ਇੱਦਾਂ ਦੇ ਵੀ ਜਿਹੜੇ ਆਪਣੇ ਆਪ ਦੇ ਪ੍ਰਤੀ ਆਪਣੇ ਕੰਮ ਪ੍ਰਤੀ ਸੀਰੀਅਸ ਬੰਦੇ ਨਹੀਂਗੇ, ਉਹਨਾਂ ਨੂੰ ਵੀ ਮਾਈਨਸ ਕਰੋ, ਤੁਸੀਂ ਉਦੋਂ ਇੱਕ ਆਇਡੈਂਟੀਫਾਈ ਕਰੋ ਵੀ ਹਾਂ ਇਹ ਬੰਦਾ ਯਾਰ ਆਪਣੇ ਕੰਮ ਪ੍ਰਤੀ ਕਿੰਨਾ ਕੁ ਸੀਰੀਅਸ ਆ, ਜੇ ਨਹੀਂ ਆ ਤਾਂ ਇਹੋ ਜਿਹੀਆਂ ਮਲਾਜ਼ੇਦਾਰੀਆਂ ਮਾਈਨਸ ਕਰੋ। ਟਾਈਗਰ ਜੀ ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਵਧੀਆ ਜੀ,
1: ਤੁਸੀਂ ਸਲਮਾਨ ਖਾਨ ਤੋਂ ਪੈਸੇ ਲੈਂਦੇ ਕਿ ਨਹੀਂ?
2: ਮੇਰਾ ਨਾਮ ਸਲਮਾਨ ਖਾਨ ਦੇ ਨਾਂ ਤੋਂ ਪਹਿਲਾਂ ਸੀਗਾ,
1: ਉਹੀ ਤਾਂ ਕਹਿ ਰਿਹਾ ਮੈਂ, ਸਲਮਾਨ ਖਾਨ ਤੋਂ ਭਾਈ ਸਾਹਿਬ ਪੈਸੇ ਲਿਆ ਕਰੋ, ਥਾਰਾ ਨਾਮ ਯੂਜ਼ ਕਰਾਓ ਹਰ ਜਗ੍ਹਾ, ਟਾਈਗਰ ਪਕੜਾ ਗਿਆ, ਟਾਈਗਰ ਜਿੰਦਾ ਹੈ, ਟਾਈਗਰ
2: ਵੈਸੇ ਭਾਜੀ ਖੁਸ਼ ਹੋ ਜਾਣਾ ਕਿ ਮੈਂ ਉਹਦਾ ਫੈਨ ਆ ਗਿਆ ਤੇ ਮੈਂ ਕਿ ਵੀ ਉਹਦਾ ਨਾਮ ਮੇਰੇ ਨਾਮ ਵਰਗਾ ਤੇ ਮੈਂ ਵੈਸੇ ਹੀ ਖੁਸ਼ ਰਹਿਣਾ
0: ਹੈ ਤੇ ਰੱਖ ਚਲੋ ਜੀ ਟਾਈਗਰ ਵੀ ਚੰਗਾ
2: ਭਾਜੀ ਪਹਿਲਾਂ ਤਾਂ ਉਹ ਖੱਟਾ ਨਹੀਂ ਸੀ ਕੱਚਾ
0: ਤੁਸੀਂ ਇਹ ਦੱਸਣਾ ਹੈ ਕੀ ਫਰਕ ਪੈਂਦਾ ਉਸ ਚੀਜ਼ ਦੇ ਨਾਲ ਆਹ ਵੀ ਹੁਣ ਬਿਲੋੜੀ ਚੀਜ਼ ਹੈ ਨਾ ਤੁਸੀਂ ਕਿੰਨੇ ਚਿਰ ਦਾ ਸਟ੍ਰੈਸ ਲੈ ਕੇ ਬੈਠੇ ਜੇ ਘੰਟੇ ਤੋਂ ਘੰਟੇ ਤੋਂ ਤੁਸੀਂ ਉਲਟ ਤੇ ਬੈਠੇ ਜਿਹੜੀ ਮੈਂ ਜਾ ਕੇ ਦੱਸਾਂ ਵੀ ਉਹ ਖੱਟਾ ਨਹੀਂ ਕੱਚਾ ਸੀ
1: ਜਵਾਇ ਕਰਦੇ ਥੋੜਾ
0: ਇਹ ਵੀ ਬਲੋੜੀਆਂ ਨੇ ਚੀਜ਼ਾਂ
1: ਸਵਾਰੀ
0: ਛੱਡੀ ਵੇਖ ਲੋ ਜੋ ਮੈਂ ਕੱਚਾ ਦੱਸ ਕੇ ਆਵਾਂ ਹਾਂਜੀ ਵੈਸੇ ਜਦੋਂ ਲਿਖਣਾ ਹੋਵੇ ਨਾ ਮੰਨ ਲਓ ਜਦੋਂ ਰੈਸਪੀ ਚ ਲਿਖਣਾ ਹੋਵੇ ਹਨਾ ਤੇ ਵੈਸੇ ਤੇ ਤੁਸੀਂ ਕੱਚਾ ਵੀ ਮਾਈਨਸ ਕਰ ਸਕਦੇ ਹੋ ਤੁਸੀਂ ਓਦਾਂ ਜੇ ਸਿੰਪਲ ਲਿਖੋ ਵੀ ਪਿਆਜ਼ ਤੇ ਪਿਆਜ਼ ਕੱਚੇ ਗਾਈਦਾ ਰੋਟੀ
2: ਬੱਕਰਾ
0: ਬਣੂਗਾ ਅੱਛਾ ਗੋਟ ਗੋਟ ਓਕੇ ਗੋਟ ਗੋਟ ਗੋਟ ਗੋਟ ਮੈਨੇ ਬੱਕਰਾ ਮਟਨ
1: ਨਹੀਂ ਹਾਂ
2: ਯੈਸ ਮਟਨ
0: ਓਕੇ ਠੀਕ ਹੈ ਜੀ
1: ਇਹ ਦੋਨੋਂ ਫਰਕ ਹੈ ਭਾਈ ਸਾਹਿਬ
0: ਉਹ ਤੇ ਇਹ ਦੱਸਣਗੇ ਹੁਣ ਕੀ ਬਣਾ ਰਹੇ
1: ਹੈ ਯੋ ਟਾਈਗਰ ਨਾਲ ਬੱਕਰੀ ਮਾਰਨਾ
2: ਗੋਟ ਮੀਟ ਲੈ ਕੇ ਆਏ ਗੋਟ ਮੀਟ ਲੈ ਕੇ ਆਏ ਹੁਣ ਉਹਨੂੰ ਤੁਸੀਂ ਮਟਨ ਕਹਿਣਾ ਹੈ ਕੀ ਕਹਿਣਾ
1: ਹੈ ਨਹੀਂ ਫਰਕ ਟਾਈਗਰ ਭਾਈ ਸਾਹਿਬ ਫਰਕ ਹੈ ਇਸਮੇ ਗੋਟ ਕਾ ਔਰ ਮਟਨ ਕਾ ਫਰਕ ਹੈ ਮਟਨ ਆ ਜਾ ਜੋ ਹਾਂਜੀ ਮਟਨ ਮਟਨ ਆ ਜਾਂਦਾ ਜਿੱਦਾਂ ਮੈਂ ਪੰਜਾਬੀ ਚ ਦੱਸਾਂਗਾ
0: ਮਰਨ ਤੋਂ ਬਾਅਦ ਮਟਨ ਹੋ
1: ਜਾਂਦਾ ਜਿਹੜਾ ਭੇਡੂ ਹੁੰਦਾ ਨਾ ਭੇਡੂ ਆਪਣਾ ਜਿਹੜਾ ਭੇਡੂ ਹੁੰਦਾ ਵਾ ਜਿਹੜਾ ਥੋੜਾ ਜਿਹਾ ਵੱਧ ਉਮਰ ਦਾ ਹੋ ਜਾਂਦਾ ਨਾ ਉਹ ਮਟਨ ਕਿਹਦੀ ਕੈਟਾਗਰੀ ਚ ਪਾ ਦਿੰਦੇ ਆ
0: ਨਹੀਂ ਪਰ ਭੇਡੂ ਤੇ ਦੂਸਰਾ ਹੋ ਗਿਆ ਨਾ ਭੇਡੂ ਤੇ ਭੇਡ ਹੋ ਗਈ
1: ਬੱਕਰੇ ਨੂੰ ਪਾ ਦਿੰਦੇ ਜਿਹੜਾ ਥੋੜਾ ਜਿਹਾ ਉਹਦੇ ਚ ਆ ਜਾਂਦਾ ਬੱਕਰੀ ਨੂੰ ਗੋਟ ਚ ਕੈਟਾਗਰੀ ਚ ਰੱਖਿਆ ਜਾਂਦਾ
0: ਮਤਲਬ ਜਿਹੜਾ ਬੱਕਰਾ ਵੱਡੀ ਉਮਰ ਦਾ ਹੋ ਗਿਆ
1: ਹਾਂ ਵੱਡੀ ਉਮਰ ਦਾ ਹੋ ਗਿਆ
0: ਹਾਂ ਥੋੜਾ ਮਤਲਬ ਵਜਨ ਚ ਵੱਧ ਗਿਆ
1: ਵਜਨ ਚ ਵੱਧ ਗਿਆ ਉਹ ਮਟਨ ਚ ਲੈ ਜਾਂਦੇ ਉਹਨੂੰ ਦੈਟਸ ਵਾਈ ਉਹਦਾ ਥੋੜਾ ਚੀੜਾ ਵੀ ਹੁੰਦਾ ਆ
0: ਓਕੇ ਤੇ ਜਿਹੜੇ ਛੋਟੀ ਉਮਰ ਦਾ ਵਾ ਉਹ
1: ਬੱਕਰੀ ਵੱਢ ਦੇਣੀ ਉਹਨਾਂ ਨੇ
0: ਓਕੇ ਮੈਂ ਕੁੱਲ ਮਿਲਾ ਕੇ ਫਿਰ ਮੈਂ ਤੇ ਬਾਹਰ ਫਰਕ ਹੈ
1: ਅੱਜ ਟਾਈਗਰ ਜੀ ਨੇ ਸ਼ਿਕਾਰ ਕੀਤਾ ਅੱਜ ਬਣਦਾ ਟਾਈਗਰ ਜੀ ਸ਼ਿਕਾਰ ਕੀਤਾ ਬੱਕਰੀ ਜੀ ਭਾਈ ਸਾਹਿਬ ਟਾਈਗਰ ਜੀ ਕੀ ਸੁਣਾਉਣਾ ਚਾਹੋਗੇ
0: ਆਵਾਜ਼ ਠੀਕ ਕਰਿਓ ਪਹਿਲਾਂ ਆਵਾਜ਼ ਠੀਕ ਕਰਿਓ ਤੇ ਫਿਰ ਗੱਲਬਾਤ ਜਿਹੜੀ ਹੈ ਤੁਹਾਡੀ ਸੁਣਨ ਦਾ ਆਨੰਦ ਆਵੇ ਹਾਂਜੀ ਹਾਂਜੀ ਹਾਂਜੀ
1: ਜੀ ਜੀ ਜੀ ਜੀ
2: ਤੇ ਹੋਇਆ ਕੀ ਸੀਗਾ ਕਿ ਸਪਟੈਂਬਰ ਵਿੱਚ ਆਪਣੀ ਅਣਗਹਿਲੀ ਕਰਕੇ ਲਾਇਸੈਂਸ ਸਸਪੈਂਡ ਕਰਾ ਕੇ ਬਹਿ ਗਿਆ ਸੀ ਮੈਂ ਪਿਛਲੇ ਸਾਲ ਤੇ ਸਾਰਿਆਂ ਨੂੰ ਆਪਣੇ ਜਾਣ ਆਪਣੇ ਆਸ ਪਾਸ ਜੋ ਸੀਗੇ ਫਿਕਰ ਪੈ ਗਈ ਵੀ ਓਨਲੀ ਅਰਨਿੰਗ ਮੈਂਬਰ ਹੈ ਕਿੱਦਾਂ ਚੱਲੂਗਾ ਸਿਸਟਮ ਮੈਂ ਕਿਹਾ ਚੱਲ ਜੂਗਾ ਸਿਸਟਮ ਚੱਲ ਜੂਗਾ ਦੇਖਾਂਗੇ ਕੀ ਬਣਦਾ ਉਹ ਸਿਸਟਮ ਚੱਲਿਆ ਪੈਸਿਵ ਇਨਕਮ ਤੋਂ ਬਾਅਦ ਵੀ ਫਿਰ ਇਹ ਸੋਚਿਆ ਵੀ ਜੇ ਬਿਲਕੁਲ ਇਨਕਮ ਤੋਂ ਬਾਅਦ ਸਿਰਫ ਜੋ ਆਪਣਾ ਕੰਮ ਚੱਲ ਰਿਹਾ ਜੋ ਬਿਜ਼ਨਸ ਚੱਲ ਰਿਹਾ ਉਹਦੇ ਕਰਕੇ ਠੀਕ ਹੈ ਕੋਈ ਲੈਵਿਸ਼ ਲਾਈਫ ਸਟਾਈਲ ਜਾਂ ਬਾਹਰ ਰੋਟੀਆਂ ਬੰਦ ਹੋ ਗਈਆਂ ਸਿਰਫ ਇੱਕ ਰੋਟੀ ਪਾਣੀ ਵੀ ਚੱਲ ਰਹੀ ਹੈ ਚੀਜ਼ਾਂ ਵੀ ਚੱਲ ਰਹੀਆਂ ਨੇ ਤੇ ਮੈਂ ਕਿਹਾ ਇੰਨਾ ਕੰਮ ਬਾਰਾਂ ਬਾਰਾਂ ਘੰਟੇ ਨੌ ਨੌ ਘੰਟੇ ਕਾਰ ਚਲਾਉਣੀ ਵਾਏ ਇਨ ਘਟਾਓ ਤੇ ਆਪਣੇ ਆਪ ਨੂੰ ਡੈਡਲਾਈਨ ਦਿੱਤੀ ਵੀ ਆਹ ਫਾਈਨੈਂਸ਼ੀਅਲ ਈਅਰ ਤੋਂ ਬਾਅਦ ਨੈਕਸਟ ਆਹ ਫਸਟ ਤੋਂ ਉਬਰ ਨਹੀਂ ਚਲਾਉਣੀ ਆਪਣਾ ਕੰਮ ਹੈ ਜਿੰਨਾ ਆਊਗਾ ਓਨਾ ਕਰਨਾ
0: ਜੀ
2: ਸੋ ਆਈ ਐਮ ਸੋ ਬੈਂਟ ਅਪੋਨ ਕਿ ਮੈਂ ਪਹਿਲੀ ਤਰੀਕ ਤੋਂ ਉਬਰ ਨਹੀਂ ਔਨ ਕਰਨੀ ਹਾਂ ਠੀਕ ਹੈ ਬਹੁਤ ਵੀ ਆਪਣੀ ਕਮਾਈ ਹੋ ਹੀ ਨਹੀਂ ਰਹੀ ਤੇ ਖਰਚਾ ਨਹੀਂ ਚੱਲ ਰਿਹਾ ਹਫਤੇ 'ਚ ਇੱਕ ਦਿਨ ਔਨ ਕਰ ਲਈ ਟੂ ਸਸਟੇਨ ਕਿਉਂਕਿ ਆਪਾਂ ਲਾਈ ਫੈਮਲੀ ਵੀ ਵੇਖਣੀ ਹੈ ਬਟ ਐਜ ਆਫ ਨਾਓ ਇਹ ਹੈਗਾ ਕਿ ਮੈਂ ਆਪਣੇ ਸਾਰੇ ਫਰੈਂਡ ਨੂੰ ਸਰਕਲ ਨੂੰ ਕਹਿਤਾ ਵੀ ਪਹਿਲੀ ਤਰੀਕ ਤੋਂ ਉਬਰ ਨਹੀਂ ਕਰਨਾ ਉਹਦਾ ਰਿਜ਼ਲਟ ਇਹ ਕਿ ਮੈਂ ਅੱਜ ਵੀ ਹੁਣੇ ਵੀ ਘਟਾ ਦੂੰ ਮੈਂ ਦੁਪਹਿਰੇ ਕੰਮ ਹੀ ਨਹੀਂ ਕਰਦਾ ਜਾ ਕੇ ਮੋਸਟ ਆਫ ਦਾ ਡੇਜ਼
0: ਜੀ
2: ਮੈਂ ਸਵੇਰੇ ਕੰਮ ਕਰਦਾ ਦੈਟਸ ਇਟ ਘਰੇ ਜਾਂਦਾ ਬੱਚਿਆਂ ਨੂੰ ਟਾਈਮ ਦਿੰਦਾ ਬੱਚਿਆਂ ਨਾਲ ਬਹਿਣਾ ਬੋਡੀ ਨੂੰ ਇੰਨਾ ਕੁ ਸਟ੍ਰੈਸ ਦਿੱਤਾ ਹੋਇਆ, ਬੋਡੀ ਰਿਲੈਕਸ ਕਰਦਾ ਕਿ ਬੋਡੀ ਨੂੰ ਇੰਨਾ ਕੁ ਸਟ੍ਰੈਸ ਦੇ ਦਿੰਦਾ ਕਈ ਕਈ ਵਾਰ ਕਿ ਮੇਰਾ ਜਿਵੇਂ ਸੈਟਰਡੇ ਨੂੰ ਸਿਰ ਪੀੜ ਇੰਨਾ ਹੋਇਆ ਦੈਟ ਆਈ ਹੈਡ ਟੂ ਗੋ ਟੂ ਦਾ ਹੋਸਪਿਟਲ ਕਿ ਵੀ ਮੇਰਾ ਸਿਰ ਪੀੜ ਹਟੇ ਨੀ ਰਿਹਾ।
0: ਕਹਿੰਦੇ
2: ਫਟੀਗ ਹੈ, ਸਿਰਫ ਫਟੀਗ ਹੈ ਤੇਰੀ, ਤੂੰ ਤੂੰ ਥੱਕਿਆ ਹੋਇਆ, ਸਿਰਫ ਰੈਸਟ ਕਰ।
0: ਨਾਲੇ ਤੁਸੀਂ ਕਹਿੰਦੇ ਹੋ ਟਾਈਮ ਨਾਲ ਜਾ ਕੇ ਤੁਸੀਂ ਰੈਸਟ ਕਰ ਲੈਂਦੇ ਹੋ ਫਿਰ
2: ਭਾਜੀ, ਬਟ ਕਿਸੇ ਕਿਸੇ ਦਿਨ ਹੁੰਦਾ ਨਾ ਦੋ ਦਿਨ ਬਿਜ਼ੀ ਹੋ ਗਿਆ ਵੀ ਚੱਲ ਆ ਬਿਜ਼ੀ ਟਾਈਮ ਹੈ ਕੱਢ ਦਵਾਂ, ਬੰਦਾ ਜ਼ਿਆਦਾ ਚਲਾ ਦਿੰਦਾ, ਉਹ ਘਟਾਉਣਾ ਹੈ, ਉਹ ਲਾਲਚ ਜਿਹੜਾ ਨਾ ਕਿ ਆ ਬਿਜ਼ੀ ਟਾਈਮ ਹੈ ਯਾਰ ਆ ਕੱਢ ਆ ਕੱਢ ਲਾ,
1: ਮਤਲਬ ਜੋ ਆਪਕਾ ਐਕਸਟਰਾ ਟਾਈਮ ਲੱਗ ਰਿਹਾ ਉਹ ਥੋੜਾ ਸਾ ਮੈਨੇਜ ਕਰ ਰਿਹਾ, ਉਸਕੋ ਮਾਈਨਸ ਕਰ ਰਿਹਾ।
2: ਹਾਂ ਐਕਸਟਰਾ ਟਾਈਮ ਭਾਜੀ ਹੁਣ ਉਸ ਜਿਹੜਾ ਬਿਜ਼ਨਸ ਹੈ ਉਹਨੂੰ ਜੇ ਮੈਂ ਆਪਣਾ ਟਾਈਮ ਦੇ ਦਵਾਂ ਕਿ ਮੈਂ ਉਹਨੂੰ ਮਾਰਕੀਟ ਕਰਾਂ ਕਿ ਪੀਪਲ ਗੋ ਐਂਡ ਅਰਨ ਫੋਰ ਮੀ ਰਾਦਰ ਦੈਨ ਮੈਂ ਰੋਡ ਤੇ ਚੜਿਆ ਰਵਾਂ, ਕਾਰ ਚਲਾਈ ਜਾਵਾਂ ਚਲਾਈ ਜਾਵਾਂ ਚਲਾਈ ਜਾਵਾਂ, ਕਿਉਂਕਿ ਬਿਜ਼ਨਸ ਨੂੰ ਇਸ ਲੈਵਲ ਤੇ ਲਿਆਓ, ਲੈਟ ਪੀਪਲ ਅਰਨ ਫੋਰ ਯੂ। ਸੋ ਉਹ ਕਾਰ ਚਲਾਉਣਾ ਇਜ਼ ਆਲਸੋ ਅ ਬਿਗ ਥਿੰਗ ਯਾਰ, ਮੈਂ ਆਮ 51, ਸੋ ਯੂ ਨੋ ਮੈਂ ਤਿੰਨ ਐਵਰੇਜ ਨਾਰਮਲ ਮੈਂ ਜਦੋਂ ਚਲਾਉਣਾ ਪੂਰੀ ਫੁੱਲ ਫੋਰਸ ਚ 500 ਕਿਲੋਮੀਟਰ ਰੋਜ਼ ਦੀ ਗੱਡੀ ਚਲਾ ਛੱਡਦਾ। ਸੋ ਇਹ ਆਪਣੇ ਆਪ ਨੂੰ ਕੰਟਰੋਲ ਕਰਨਾ। ਦੂਸਰਾ ਮੈਂ ਬੱਚਿਆਂ ਨਾਲ ਇੱਕ ਕੀਤਾ ਹੋਇਆ ਕਿ ਜਦੋਂ ਐਟਲੀਸਟ ਅਸੀਂ ਕਾਰ ਚ ਹੈਗੇ, ਜਿਸ ਤਰ੍ਹਾਂ ਮੋਸਟਲੀ ਬੱਚੇ ਕਾਰ ਚ ਬਹਿੰਦੇ ਨੇ ਤੇ ਆਪਣਾ ਫੋਨ ਤੇ ਲੱਗੇ ਰਹਿੰਦੇ ਨੇ, ਵੀ ਕਾ ਹੋਰ ਕੁਛ ਨੀ ਤੇ ਕਾਰ ਚ ਬੈਠ ਕੇ ਫੋਨ ਨੀ ਵਰਤਣਾ, ਤੁਸੀਂ ਆਪਣੀ ਮਰਜ਼ੀ ਦੇ ਗਾਣੇ ਲਾ ਲਓ, ਮੈਨੂੰ ਕੋਈ ਪ੍ਰੋਬਲਮ ਨੀ, ਬਟ ਤੁਸੀਂ ਫੋਨ ਨੀ ਵਰਤਣਾ ਕਾਰ ਚ ਬੈਠ ਕੇ। ਅਸੀਂ ਲੌਂਗ ਡਰਾਈਵ ਤੇ ਜਾਈਏ, ਸ਼ਾਰਟ ਡਰਾਈਵ ਤੇ ਜਾਈਏ, ਉਹ ਬੱਚਿਆਂ ਨਾਲ ਪੈਕਟ ਹੈਗਾ ਕਿ ਓਕੇ ਤੁਸੀਂ ਆਪਣੀ ਮਰਜ਼ੀ ਦਾ ਮਿਊਜ਼ਿਕ ਲਾ ਲਓ, ਮੇਰੀ ਮਰਜ਼ੀ ਦਾ ਨਾ ਲਾਓ, ਸੋ ਦੈਟ ਯੂ ਇੰਜੋਏ ਯੋਰ ਡਰਾਈਵ, ਵੀ ਆਪਾਂ ਫੋਨ ਨੀ ਟੱਚ ਕਰਨਾ। ਨਹੀਂ ਤਾਂ ਬੱਚੇ, ਮੈਨੂੰ ਯਾਦ ਹੈ ਪਹਿਲਾਂ ਕਿਤੇ ਵੀ ਜਾਣਾ ਤੇ ਆਪਣੇ ਆਪਣੇ ਫੋਨਾਂ ਚ ਲੱਗੇ ਰਹਿਣਾ, ਕੋਈ ਗੱਲਬਾਤ ਨੀ ਹੋ ਰਹੀ, ਕੁਛ ਨੀ ਹੋ ਰਿਹਾ, ਨਾਓ ਵੀ ਟਾਕ ਬਿਕਾਜ਼ ਫੋਨ ਬੰਦ ਨੇ, ਫੋਨ ਸਾਈਡ ਤੇ ਪਏ ਨੇ,
1: ਤੁਸੀਂ ਫੋਨ ਮਾਈਨਸ ਕਰ ਸਾਈਡ ਤੇ
2: ਫੋਨ ਮਾਈਨਸ ਕਰਤਾ। ਇਹ ਮੈਨੂੰ ਭਾਜੀ ਦੀ ਆਹ ਗੱਲ ਬਹੁਤ ਵਧੀਆ ਲੱਗੀ। ਅਸੀਂ ਤਾਂ ਭਾਜੀ 3 ਮੀਟਰ ਲਈ ਤਾਰ ਲਿਆ ਕੇ ਰੱਖੀ ਦੀ ਹੈ ਕਿ ਫੋਨ ਬੇਟਾ ਜਿਹੜਾ ਹੈਗਾ ਬਿਲਕੁਲ ਬੈੱਡ ਤੇ ਪਿਆ ਹੋਵੇ, ਉੱਠਦੇ ਸਾਰ ਅੱਖਾਂ ਖੁੱਲਣ ਨਾ ਖੁੱਲਣ, ਫੋਨ ਪਹਿਲਾਂ ਖੋਲ ਲਓ, ਵੀ ਆਹ ਤਾਰ ਦੂਰ ਕਰਨੀ ਪੈਣੀ ਹੈ ਕਿ ਫੋਨ ਸਵੇਰੇ ਅੱਧਾ ਘੰਟਾ ਨਾ ਵਰਤਿਆ ਜਾਵੇ।
0: ਜੀ ਜੀ, ਉਹ ਵੀ ਵੇਖੋ ਆਪਣੇ ਆਪ ਦੇ ਉੱਤੇ ਕੰਟਰੋਲ ਹੈ, ਤੁਹਾਡੇ ਮੰਨ ਲਓ ਹਾਂ ਤੁਹਾਡੇ ਸਿਰਹਾਣੇ ਹੀ ਪਿਆ ਵਾ, ਕੀ ਤੁਸੀਂ ਐਡੇ ਮਜਬੂਰ ਹੋ, ਕੀ ਤੁਹਾਡਾ ਆਪਣੇ ਆਪ ਦੇ ਉੱਤੇ ਇੰਨਾ ਵੀ ਕੰਟਰੋਲ ਨਹੀਂ ਆ ਵੀ ਤੁਹਾਨੂੰ ਬੇਸਿਕਲੀ ਤੇ ਤੁਹਾਡੀ ਇਹ ਅਡਿਕਸ਼ਨ ਹੀ ਆ ਨਾ ਫਿਰ ਇੱਕ ਤਰ੍ਹਾਂ ਦੀ, ਜਈ ਕਿਸੇ ਨੂੰ ਮੰਨ ਲਓ ਦਾਰੂ ਸਿੱਕਾ ਪੀਣ ਦੀ ਜਾਂ ਫਿਰ ਕੋਈ ਡਰੱਗਸ ਲੈਣ ਦੀ ਅਡਿਕਸ਼ਨ ਹੋਈ, ਚਾਹੇ ਤਈ ਤੁਹਾਨੂੰ ਫੋਨ ਫੜਨ ਦੀ ਹੋਈ, ਸੋ ਇਹ ਅਡਿਕਸ਼ਨ ਹੀ ਆ। ਪਹਿਲਾਂ ਆਪਣੇ ਆਪ ਨੂੰ ਆਪਾਂ ਖੰਗਾਲੀਏ ਨਾ, ਇਹਦਾ ਮਤਲਬ ਕਿ ਆਪਾਂ ਇੰਨੇ ਕੁ ਜ਼ਿਆਦਾ ਅਡਿਕਟਿਡ ਹਾਂ ਵੀ ਅਸੀਂ ਹੋਰ ਰੀਜ਼ਨ ਭਾਲ ਰਹੇ ਹਾਂ ਪਰ ਅਸੀਂ ਰੋਕ ਨਹੀਂ ਸਕਦੇ ਆਪਣਾ ਹੱਥ।
2: ਬਿਲਕੁਲ,
0: ਜਦੋਂ ਸਾਨੂੰ ਪਤਾ ਵਾ ਵੀ ਸਾਡਾ ਗੇਨ ਵੱਧਿਆ ਪੇਨ ਦੇ ਨਾਲੋਂ, ਵਾਈ ਨੋਟ ਫਿਰ।
2: ਹੁਣ ਭਾਜੀ ਜਿਸ ਤਰ੍ਹਾਂ ਮੈਂ ਕਿੰਨਾ ਓਵਰਵੇਟ ਹੋ ਗਿਆ ਸੀਗਾ, ਤੁਸੀਂ ਭਾਜੀ ਦੇਖਿਆ ਸੀਗਾ ਵੀ ਮੇਰਾ ਵੇਟ ਬਹੁਤ ਵੱਧ ਗਿਆ ਸੀਗਾ, ਸੋ ਕੰਟਰੋਲ ਕਰਨਾ ਪਿਆ, ਜ਼ਬਾਨ ਮਾਰੋ ਚਾਹੇ ਸੈਲਫ ਕੰਟਰੋਲ ਲੈ ਕੇ ਆਓ ਵੀ ਆਹ ਚੀਜ਼ ਨਹੀਂ ਖਾਣੀ, ਆਹ ਚੀਜ਼ ਨਹੀਂ ਪੀਣੀ।
1: ਸਮਾਂ ਨਿਰਧਾਰਿਤ ਕਰਦੀ ਹੈ ਨਾ ਉਸਕਾ, ਆਪਣੇ ਕਿਸੇ ਸਮੇਂ ਕਿਆ ਚੀਜ਼ ਖਾਣੀ ਹੈ ਆਪਣੇ, ਉਹ ਚੀਜ਼ ਕੌਣ ਸੀ ਬੜੀਆ
0: ਹੈ, ਥੈਂਕ ਯੂ ਟਾਈਗਰ ਜੀ, ਥੈਂਕ ਯੂ,
1: ਮਾਈਨਸ ਕਰਦੀ ਬਈ,
0: ਥੈਂਕ ਯੂ। ਤੁਸੀਂ ਆਪਣੇ ਜੀਵਨ ਦੇ ਲਾਈਫ ਦੇ ਐਕਸਪੀਰੀਅੰਸ ਤੁਸੀਂ ਸਾਂਝੇ ਕਰ ਰਹੇ ਹੋ ਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM
3: ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।
4: ਜੀ ਕੀ ਹਾਲ ਹੈ ਪਿੱਠ ਦਰਦ ਦਾ? ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ।
6: ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
7: ready set go chadston ford dandenong road te tuhanu udik reha hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business fleet lai gal karo vehicle experts tim forbes ya kori nal radio hanji de hawale nal pao 3 saal di free service chadston ford ready set ford
8: free tef nal apne shauk nu apni naukri vich badlo hospitality to leke cyber surakha tak bina kise tuition fees te 80 to vadh bhari mang wali yogtawan ate chote courses vichon chuno us naukri layi hunar hasil karo jo tusi karni chahunde ho free tef supne nu haqeeqat banaunda hai tef victoria nal apne supne nu haqeeqat banao free tef likh ke khojo
9: Authorized by the Victorian Government, Melbourne.
10: Wow! Teri sabji di khushbu ate taste vich kuch ta kamaal hai. Mainu vi dasde hai secret.
11: Amrit, e kamaal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
10: Tusi vi aaj hi buy karo Gold Leaf da pure New Zealand tea apne nede de Indian ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
12: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
13: ਹਾਂਜੀ ਰੇਡੀਓ
14: ਭਾਵੇਂ ਤੁਸੀਂ ਕੋਈ ਕਾਮੇ ਜਾਂ ਰੋਜ਼ਗਾਰ ਦਾਤਾ ਹੋ ਤੁਹਾਨੂੰ ਸੁਰੱਖਿਆ ਦਾ ਅਧਿਕਾਰ ਹੈ ਅਤੇ ਕੰਮ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਹੈ ਵਰਕਸੇਫ ਤੁਹਾਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਵਿੱਚ ਸਹਾਇਤਾ ਕਰੇਗਾ ਤਾਂ ਜੋ ਤੁਸੀਂ ਕੰਮ ਦੀ ਜਗ੍ਹਾ ਤੇ ਸੁਰੱਖਿਆ ਬਾਰੇ ਗੱਲ ਕਰ ਸਕੋ ਕੰਮ ਦੀ ਜਗ੍ਹਾ ਤੇ ਸੁਰੱਖਿਆ ਸਾਡੀ ਆਮ ਭਾਸ਼ਾ ਹੈ ਅਨੁਵਾਦ ਕੀਤੀ ਜਾਣਕਾਰੀ ਲਈ worksafe.vic.gov.au/punjabi ਤੇ ਜਾਓ ਆਪਣੀ ਭਾਸ਼ਾ ਵਿੱਚ ਕਿਸੇ ਨਾਲ ਗੱਲ ਕਰਨ ਲਈ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 5:30 ਵਜੇ ਦੇ ਵਿਚਕਾਰ 1-3-1-4-5-0 ਤੇ ਫੋਨ ਕਰੋ
15: ਕਿੱਥੇ ਵੱਜ ਗਈ ਤੇਰੀ ਗੱਡੀ
16: ਗੱਡੀ ਤਾਂ ਠੀਕ ਹੋ ਜੂ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
17: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
18: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
19: ਬਲਜੀਤ ਵਿਆਹ ਵਾਸਤੇ ਜੁਐਲਰੀ ਵੇਖਣ ਤੁੰਨਾ ਜੁਐਲਰਸ ਚਲੀਏ
20: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
19: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਐਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ ਤੁੰਨਾ ਜੁਐਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
21: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252
22: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
16: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
22: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
16: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ विजिट करो bansalimmigration.com.au।
2: सोना चाहिदा,
13: भरोसा चाहिदा,
2: क्वालिटी ते बायबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
15: अपने घर को इलेक्ट्रिक बनाने की सोच रहे हैं? ऐसा करना आपकी सोच से अधिक आसान हो सकता है। इजी इलेक्ट्रिक SEC आपको छूट और बचत का हिसाब लगाने, उपकरणों की तुलना करने और भरोसेमंद कारीगरों की खोज करने में सहायता देता है। ये सब कुछ एक ही स्थान पर। आप बिजली के बिलों पर प्रति वर्ष $2,000 से अधिक की बचत कर सकते हैं। शुरू करने के लिए तैयार हैं? easyelectricscc.com.au पर जाएं। बिजली के बिलों पर बचत करना SEC के साथ एक बहुत ही सरल प्रक्रिया है। विक्टोरिया सरकार मेलबर्न द्वारा प्राधिकृत।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਗਾਣਾ ਤੁਸੀਂ ਸੁਣ ਰਹੇ ਸੀ ਇਸ ਟਾਈਮ ਦਸਤਾਰ ਫਿਲਮ ਦੇ ਵਿੱਚੋਂ। ਦਸਤਾਰ ਫਿਲਮ ਜਿਹੜੀ ਕਿ ਤਸੀਮ ਜੱਸੜ ਦੀ ਰਿਲੀਜ਼ ਹੋਣ ਜਾ ਰਹੀ ਆ 17 ਤਰੀਕ ਨੂੰ ਅਗਲੇ ਮਹੀਨੇ, ਅਤੇ ਖੈਰ ਇਹ ਗਾਣਾ ਆਪਾਂ ਫਿਰ ਸੁਣਦੇ ਹਾਂ ਇਸ ਗੱਲਬਾਤ ਤੋਂ ਬਾਅਦ। ਅਤੇ ਫਿਲਹਾਲ ਆਪਾਂ ਵਾਪਸੀ ਕਰ ਚੁੱਕੇ ਹਾਂ ਇਸ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ, ਜਿੱਥੇ ਗੱਲਾਂ ਬਾਤਾਂ ਆਪਾਂ ਇਹ ਕਰ ਰਹੇ ਹਾਂ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਬੇਲੋੜੀਆਂ ਆਪਣੀ ਜ਼ਿੰਦਗੀ ਦੇ ਵਿੱਚੋਂ ਮਾਈਨਸ ਕਰਕੇ ਅਤੇ ਆਪਾਂ ਥੋੜ੍ਹਾ ਜਿਹਾ ਹੋਰ ਸੁੱਖ ਦਾ ਸਾਹ ਲੈ ਸਕਦੇ ਹਾਂ, ਥੋੜ੍ਹੇ ਆਪਣੇ ਸਟ੍ਰੈਸ ਘਟਾ ਸਕਦੇ ਹਾਂ, ਥੋੜ੍ਹਾ ਜਿਹਾ ਆਪਾਂ ਬੋਝ ਘਟਾ ਸਕਦੇ ਹਾਂ, ਹਲਕਾ ਮਹਿਸੂਸ ਕਰ ਸਕਦੇ ਹਾਂ ਆਪਣੇ ਆਪ ਨੂੰ, ਕਿਹੜੀਆਂ ਕਿਹੜੀਆਂ ਉਹ ਚੀਜ਼ਾਂ ਨੇ ਉਹਨਾਂ ਦੇ ਉੱਤੇ ਗੱਲਬਾਤ ਚੱਲ ਰਹੀ ਹੈ। ਮੇਰੇ ਨਾਲ ਨੇ ਹਰਮੀਤ।
1: ਹਾਂਜੀ, ਇੱਕ ਵਾਰੀ ਫਿਰ ਸਵਾਗਤ ਹੈ ਸਭ ਕਾ ਜੀ ਰੇਡੀਓ ਹਾਂਜੀ ਪੇ। ਔਰ ਬਾਤਚੀਤ ਜਿਸੇ ਰਣਜੋਤ ਭਾਈ ਸਾਹਿਬ ਨੇ ਕਿਹਾ ਮਾਈਨਸ ਕਰਨ ਦੀ ਬਾਤ ਚੱਲ ਰਹੀ ਹੈ ਜੀ, ਆਪਨੇ ਆਪਣਾ ਸਮਾਂ ਕਹਾਂ ਬਚਾਇਆ, ਪੈਸਾ ਕਹਾਂ ਬਚਾਇਆ, ਰਿਸ਼ਤਾ ਕਹਾਂ ਬਚਾਇਆ, ਬਚਾ ਸਕਦੇ ਹੋ, ਇਹ ਸਾਰੀ ਚੀਜ਼ਾਂ ਬਾਤ ਚੱਲ ਰਹੀ ਹੈ ਜੀ ਮਾਈਨਸ ਕਰਨ ਕੀ। ਮੈਂ ਇਹ ਚੀਜ਼ ਮਾਈਨਸ ਕਰ ਦੂੰ ਤਾਂ ਮੇਰਾ ਇਸ ਚੀਜ਼ ਮੈਂ ਜ਼ਿਆਦਾ ਫਾਇਦਾ ਹੋਇਆ, ਬੱਚੋਂ ਕੇ ਸਾਥ ਰਿਲੇਸ਼ਨ ਹੋ ਸਕਦਾ ਆਪਕਾ, ਆਪਣੀ ਵਾਈਫ ਕੇ ਸਾਥ ਰਿਲੇਸ਼ਨ ਹੋ ਸਕਦਾ ਜੀ, ਐਸਾ ਵੀ ਮੈਨੇ ਇਹ ਚੀਜ਼ ਮਾਈਨਸ ਕਰ ਦੀ, ਦਾਰੂ ਮਾਈਨਸ ਕਰਦੀ ਥੋੜ੍ਹੀ ਸੀ ਜੀ।
0: ਉਹ ਸਹੀ ਗੱਲ, ਲੜਾਈ ਝਗੜਾ ਮਾਈਨਸ ਕਰ ਲੇ ਬੰਦਾ, ਖਿੱਚ ਖਿਚਾਈਆ ਮਾਈਨਸ ਕਰ ਲੇ, ਪਰ ਉਹ ਸਾਰੇ ਦਾ ਜਿਹੜਾ ਬੇਸ ਆ ਉਹ ਮਾਈਨਸ ਪਹਿਲਾਂ ਕਰਨਾ ਪਊਗਾ।
1: ਖਿੱਚ ਖਿਚਾਈ ਮੈਂ ਬਾਤ ਯਾਦ ਆ ਗਈ, ਇੱਕ ਲੁਗਾਈ ਬੋਲੀ ਘਰ ਵਾਲੇ 'ਤੇ, ਉਹਨੂੰ ਕਹਿੰਦੇ ਜੀ ਵਿਆਹ ਤੋਂ ਪਹਿਲਾਂ ਆਪ ਬਹੁਤ ਆਈ ਲਵ ਯੂ ਕਰਾਂਗੇ, ਅਤੇ ਇਹ ਵੀ ਨਹੀਂ ਬੋਲਦੇ ਹੋ, ਬਸ ਚੋਣਾਂ ਖਤਮ, ਪ੍ਰਚਾਰ ਖਤਮ, ਕੰਮ ਖਤਮ, ਇਹ ਤਾਂ ਵਿਆਹ ਲਈ
0: ਹਾਂ
1: ਤੋ ਮਾਈਨਸ ਉਹ ਵੀ ਹੈ, ਉਸਮੇ ਫਾਲਤੂ ਕੀ ਬਾਤੇ ਮਾਈਨਸ ਕਰ ਸਕਾਂ।
0: ਓਵਰ ਕਮਿਟਮੈਂਟਸ
1: ਆਫਕੋਰਸ,
0: ਹੈ ਨਾ, ਭਾਵੇਂ ਉਹ ਰਿਲੇਸ਼ਨਸ ਦੇ ਵਿੱਚ ਆ, ਭਾਵੇਂ ਆਪਣੇ ਘਰ ਦੇ ਵਿੱਚ ਆ, ਬੱਚਿਆਂ ਨੂੰ, ਹਸਬੈਂਡ ਨੂੰ, ਵਾਈਫ ਨੂੰ, ਐਵੇਂ ਬੇਲੋੜੇ ਸੁਪਨੇ ਵੀ ਆਪਾਂ ਕੋਈ ਇਹੋ ਜਿਹੀ ਕਮਿਟਮੈਂਟ ਕਰਕੇ ਆਪਣੇ ਆਪ ਨੂੰ ਤੰਗ ਕਰਨਾ ਵੀ ਜਿਹੜੀ ਪਤਾ ਵੀ ਨਹੀਂ ਹੋ ਸਕਦੀ, ਐਵੇਂ
1: ਮੈਂ ਬੈਠਿਆ ਦੇਖ ਲਿਆ, ਚਿੰਤਾ ਨਾ ਕਰੀਏ ਬਸ,
0: ਹੈ ਨਾ, ਮਤਲਬ ਉਹ 'ਚ ਉਹਦੇ ਵਿੱਚ ਤੁਸੀਂ ਇਹੋ ਜਿਹਾ ਕੋਈ ਭਾਚਾ ਮਾਰਨਾ ਵੀ ਆਪਾਂ ਅਗਲੇ ਸਾਲ ਆਹ ਲੈ ਲੈਣਾ, ਅਗਲੇ ਸਾਲ ਇੱਥੇ ਚਲੇ ਜਾਣਾ, ਹੈ ਨਾ, ਤੁਸੀਂ ਸਮੇਂ ਦਾ ਉਸ ਹਿਸਾਬ ਦੇ ਨਾਲ ਸਾਨੂੰ ਪਤਾ ਹੋਣਾ ਚਾਹੀਦਾ, ਅਨੁਮਾਨ ਹੋਣਾ ਚਾਹੀਦਾ, ਅਤੇ ਫਿਰ ਆਪਾਂ ਪਤਾ ਵੀ ਹੋਵੇ ਸਾਨੂੰ ਵੀ ਆਹ ਚੀਜ਼ ਸਾਨੂੰ ਤੰਗ ਕਰਦੀ ਆ, ਜਾਂ ਹੋਰ ਬੜੇ ਇਸ ਟਾਈਮ ਦੇ ਉੱਤੇ ਰੁਝੇਵੇਂ ਨੇ, ਹੋਰ ਬੜੇ ਇਸ ਟਾਈਮ ਦੇ ਉੱਤੇ ਬੋਝ ਨੇ, ਫਿਰ ਟਾਈਮ ਦੇ ਟਾਈਮ ਜੇ ਤੁਸੀਂ ਕਰ ਸਕਦੇ ਹੋ ਤਾਂ ਬੜੀ ਵਧੀਆ ਗੱਲ ਹੈ, ਪਰ ਜੇ ਸੋਚ ਪਿੱਛੇ ਇਹ ਆ ਵੀ ਕੋਈ ਨਹੀਂ ਹੁਣ ਸਾਰਦੇ ਹਾਂ, ਹੁਣ ਟਾਈਮ ਕੱਢਦੇ ਹਾਂ, ਟਾਈਮ ਦੇ ਟਾਈਮ ਜਾ ਕੇ ਹੋਰ ਕੋਈ ਬਹਾਨਾ ਲੱਭ ਲਵਾਂਗੇ, ਇਹ ਵੀ ਹੁੰਦਾ ਨਾ ਵੀ ਆਪਾਂ ਕਹਿਤਾ ਵੀ ਜਾਵਾਂਗੇ ਅਮਰੀਕਾ ਅਗਲੇ ਸਾਲ, ਪੁੱਤਾਂ ਨੂੰ ਅਮਰੀਕਾ ਘੁੰਮਣ ਲੈ ਕੇ ਜਾਣਾ,
1: ਇੱਕ ਦਿਨ ਲੈ ਕੇ ਚਲਾਂਗੇ,
0: ਨਹੀਂ ਕਹਿਤਾ ਵੀ ਅਗਲੇ ਬਰਥਡੇ 'ਤੇ ਤੈਨੂੰ ਲੈ ਕੇ ਜਾਣਾ, ਅਤੇ ਫਿਰ ਉਹ ਉਦੋਂ ਹੀ ਦਿਮਾਗ ਦੇ ਵਿੱਚ, ਉਹ ਤਾਂ ਚੰਗੀ ਗੱਲ ਹੈ, ਮਤਲਬ ਠੀਕ ਆ ਤੁਸੀਂ ਲੈ ਕੇ ਜਾਣਾ, ਪਰ ਉਦੋਂ ਹੀ ਦਿਮਾਗ ਦੇ ਵਿੱਚ ਬੈਕਐਂਡ 'ਤੇ ਚੱਲ ਜਾਵੇ ਵੀ ਹੁਣ ਚੱਲ ਟਾਈਮ ਸਾਰੋ, ਮਹੀਨਾ ਕੁ ਪਹਿਲਾਂ ਰਹਿੰਦਿਆਂ, 2 ਮਹੀਨੇ ਪਹਿਲਾਂ ਰਹਿੰਦਿਆਂ, ਕੋਈ ਨਾ ਕੋਈ ਇਹ ਤੋਂ ਵੱਡਾ ਬਹਾਨਾ ਮਾਰ ਦਾਂਗੇ। ਸੋ ਇਹੋ ਜਿਹੀਆਂ ਜਿਹੜੀਆਂ ਬੇਲੋੜੀਆਂ ਜਿਹੜੀਆਂ ਵਿਉਂਤਾਂ ਨੇ, ਨਜਾਇਜ਼, ਜਿਹੜੀਆਂ ਤੁਹਾਡਾ ਵੀ ਸਕੂਨ ਖਰਾਬ ਕਰਦੀਆਂ, ਅਗਲੇ ਦੇ ਵੀ ਮਨ ਨੂੰ ਬੇਚੈਨ ਕਰਦੀਆਂ।
1: ਮੈਂ ਨਾ ਕੋਈ ਇੱਕ ਦੋ ਫੈਮਿਲੀ ਦੇਖੀ ਜਿਨ ਕਿ ਬੱਚੇ ਕੇ ਬਰਥਡੇ ਬੜੇ ਲੈਵਲ ਪੈ ਇਸ ਚੱਕਰੋਂ ਮਨਾਏ ਵੀ ਕਿਉਂਕਿ ਆਸ ਪਾਸ ਕੇ ਲੋਕਾਂ ਨੇ ਮਨਾਏ,
0: ਦੂਜਿਆਂ ਨੂੰ ਵੇਖ ਕੇ, ਜਦੋਂ ਆਪਾਂ ਸ਼ੁਰੂ 'ਚ ਗੱਲ
1: ਵੀ ਬੜਾ ਕਰੇ ਕੁਛ ਨਾ,

0: ਸਾਰੀ ਦੁਨੀਆ ਬਰਥਡੇ ਮਨਾਉਣ ਡਈ ਆ, ਪਾਰਟੀ ਬੁੱਕ ਕੀਤੀ ਜਾਂਦੀ ਆ, ਇੱਦਾਂ ਇੱਦਾਂ ਇੱਦਾਂ ਇੱਦਾਂ ਇੱਦਾਂ ਕੀਤਾ ਜਾਂਦਾ, ਆਪਾਂ ਵੱਖਰੇ ਪੈਟਰਨ ਤੇ ਸੋਚਦੇ ਹੀ ਨਹੀਂ, ਹੋ ਸਕਦਾ ਉੱਥੋਂ ਵੀ ਕੁਛ ਬਿਹਤਰ ਹੋ ਜੇ।
1: ਪਰ ਬਹੁਤ ਸੇ ਮੈਂ ਆਪਕੋ ਗਰੰਟੀ ਸੇ ਕਹਿ ਸਕਦਾ, ਬਹੁਤ ਸਾਰੇ ਸਰੋਤੇ ਐਸੇ ਆ ਜੋ ਪਿਛਲੇ 10 ਸਾਲ ਸੇ 15 ਸਾਲ ਸੇ ਸਿਰਫ ਆਸਟ੍ਰੇਲੀਆ ਸੀ, ਇੰਡੀਆ, ਇੰਡੀਆ ਸੀ ਆਸਟ੍ਰੇਲੀਆ, ਇੰਡੀਆ ਜਾਣਾ ਮਜਬੂਰੀ ਹੈ, ਮਿਲਣਾ ਹੋ ਰਿਸ਼ਤੇਦਾਰ ਤੇ, ਚਾਹੇ ਕੋਈ ਬਿਮਾਰ ਹੋ ਜਾਂ ਛੁੱਟੀਆਂ ਕੱਟ ਰਹੇ, ਕਿਸੇ ਹੋਰ ਕੰਟਰੀ ਨੂੰ ਬਹੁਤ ਕੰਮ ਗਏ ਹੋ।
0: ਪਰ ਇਹ ਵੀ ਚੰਗੀ ਗੱਲ ਹੈ, ਤੂੰ ਸਭ ਇਹਦੇ 'ਚ ਗਲਤ ਨਹੀਂ ਹੈ ਕੁਛ, ਰੀਜ਼ਨ ਪਤਾ ਕੀ ਆ, ਵੇਖੋ ਇੱਕ ਸਮਾਂ ਸੀ ਨਾ ਜਦੋਂ ਆਪਾਂ ਜਾਂਦੇ ਹੀ ਨਹੀਂ ਹਾਂ ਕਿਤੇ, ਅਤੇ ਉਦੋਂ ਸਗੋਂ ਜ਼ਿਆਦਾ ਸੌਖੇ ਹਾਂ। ਹੁਣ ਅੱਜ ਦੇ ਸਮੇਂ 'ਚ ਇਹ ਕੋਈ ਜ਼ਰੂਰੀ ਥੋੜ੍ਹੀ ਆ ਵੀ ਤੁਸੀਂ ਕਿਤੇ ਜਾਣਾ ਹੀ ਹੁੰਦਾ ਵਾ ਅਤੇ ਫਿਰ ਹੀ ਤੁਹਾਡੀ ਜ਼ਿੰਦਗੀ ਸੌਖੀ ਹੁੰਦੀ ਹੈ, ਫਿਰ ਹੀ ਤੁਸੀਂ, ਮਤਲਬ ਇਹ ਵੀ ਤਾਂ ਇੱਕ ਸਾਡੇ ਦਿਮਾਗ 'ਚੋਂ ਐਕਸਟਰਾ ਇੱਕ ਬੋਝ ਪੈ ਗਿਆ ਨਾ ਵੀ ਕਿਤੇ ਜਾਈਏ ਅਤੇ ਫਿਰ ਹੀ ਦਿਮਾਗ ਹਲਕਾ ਮਹਿਸੂਸ ਕਰਦਾ, ਕਿਤੇ ਨਾ ਕਿਤੇ ਸਾਲ ਦੇ ਵਿੱਚ 2-4 ਵਾਰੀ ਘੁੰਮਣ ਫਿਰਨ ਜਾਈਏ, ਫਿਰ ਹੀ ਅਸੀਂ ਹਲਕੇ ਮਹਿਸੂਸ ਕਰਾਂਗੇ, ਫਿਰ ਹੀ ਸਾਡੇ ਬੋਝ ਦੂਰ ਹੋਣਗੇ, ਸਟ੍ਰੈਸ ਮੈਨੇਜ ਹੋਣਗੇ।
1: ਬਿਲਕੁਲ ਬਿਲਕੁਲ, ਆਪ ਜਬ ਬਚਪਨ ਮੇਂ ਥੇ ਹਮ ਸੋਚਿਆ ਕਰਾਂ ਤੇ ਬਈ ਯਾਰ ਅਮਰੀਕਾ ਜਾਣਾ, ਕੈਨੇਡਾ ਜਾਣਾ, ਤਾਂ ਵੀਜ਼ੇ ਲੱਗਦੇ ਤੇ ਕੁਛ ਵੀ ਐਸਾ ਸੋਰਸਿਸ ਨਹੀਂ ਤੇ ਵੀ ਜਾ ਸਕਾਂ, ਇਹ ਵੀ ਆ ਕੇ ਯਹਾਂ ਤੇ ਜਾਣਾ ਵਾ ਆਸਾਨ ਹੈ, ਤੂੰ ਕਿਤਨੀ ਵਾਰ ਜਾ ਸਕਦਾ, ਇਹ ਟਾਈਮ ਨਹੀਂ ਹੈ, ਤੂੰ ਆਪਣੇ ਆਪ ਸੇ ਮੈਨੇਜ ਕਰ ਰਹੇ ਵੀ ਅੱਜ ਚੱਲਾਂਗੇ, ਕੱਲ੍ਹ ਚੱਲਾਂਗੇ, ਅੱਜ ਚੱਲਾਂਗੇ। ਪਹਿਲਾਂ ਥਾ ਜਾਣੇ ਕਾ ਤਾਂ ਪ੍ਰੋਗਰਾਮ ਨਹੀਂ ਤਾਂ ਪੈਸੇ ਨਹੀਂ ਤੇ ਜਾਂ ਕੁਛ ਵੀ ਲਗਾ ਲਓ, ਅੱਜ ਜਾ ਸਕਾਂ, ਅੱਜ ਬੰਦਾ ਸੋਚ ਰਿਹਾ ਟਾਈਮ ਨਹੀਂ, ਅੱਜ ਕੰਮ ਹੈ, ਅੱਜ ਇਹ ਆ ਵਾ।
0: ਦੇਖੋ ਜ਼ਿੰਦਗੀ ਤੁਹਾਨੂੰ ਸਾਰਾ ਕੁਛ ਨਹੀਂ ਨਾ ਦਿੰਦੀ, ਜਦੋਂ ਤੁਹਾਨੂੰ ਸੁਪਨੇ ਦਿੰਦੀ ਆ ਉਦੋਂ ਤੁਹਾਨੂੰ ਪੈਸਾ ਨਹੀਂ ਹੁੰਦਾ ਤੁਹਾਡੇ ਕੋਲ, ਜਦੋਂ ਤੁਹਾਡੇ ਕੋਲ ਪੈਸਾ ਆਉਂਦਾ ਉਦੋਂ ਸੁਪਨੇ ਪੂਰੇ ਨਹੀਂ ਤੁਸੀਂ ਕਰ ਸਕਦੇ, ਉਦੋਂ ਤੁਹਾਡੇ ਕੋਲ ਸਮਾਂ ਨਹੀਂ ਹੁੰਦਾ। ਸੋ ਸਾਰੀਆਂ ਚੀਜ਼ਾਂ ਤੁਹਾਨੂੰ
1: ਪਰ ਸੁਪਨਾ ਮਿਲ ਜਾਂਦਾ ਪੂਰਾ ਕਰਨ ਦਾ ਸਮਾਂ ਆਇਆ ਤਾਂ ਕਰੇ ਨਾ, ਕਿਆ ਦਿੱਕਤ ਆ। ਮੈਂ ਤਾਂ ਡਜ਼ਨਟ ਮੈਟਰ ਮੇਰੀ ਉਮਰ ਕਿਤਨੀ ਵੀ ਹੋ, ਮੈਂ ਗਿਆ ਹਾਂ, ਘੁੰਮ ਕੇ ਆਇਆ, ਫਿਰ ਕੇ ਆਈ, ਫਿਰ ਬੱਚਿਆਂ ਨੂੰ ਲੈ ਕੇ ਜਾਏਂਗੇ, ਉਹ ਸਾਰੀ ਕੜੀ ਜੁੜ ਰੱਖੀ ਹੈ ਵੀ ਹਮਨੇ ਪਲੈਨ ਕਰ ਲਿਆ ਵੀ ਜਾਏਂਗੇ ਤਾਂ ਉਸ ਕੰਮ ਬਣਾ ਰੱਖਿਆ ਵੀ ਕਹਾਂ ਕਹਾਂ ਸੇ ਬਚਤ ਕਰ ਸਕਾਂ, ਬਚਤ ਵੀ ਉਹ ਮਾਈਨਸ ਕਰ ਰੱਖੀ ਕਿਸੇ ਜਗ੍ਹਾ 'ਚ ਜਾ ਕੇ, ਇਹ ਚੀਜ਼ ਬੇਲੋੜੀ ਹੈ, ਬਾਹਰ ਨਿਕਾਲ ਲਓ, ਇਸ ਕਾ ਜੋ ਬਚੇਗਾ ਇਸ ਮੈਂ ਡਾਲਾਂਗੇ
0: ਜਿੱਥੇ ਖਰਚਣਾ। ਬਿਲਕੁਲ, ਤਾਂ ਲਾਈਫ 'ਚ ਨਾ ਹਮੇਸ਼ਾ ਤੁਹਾਨੂੰ ਕੁਛ ਪਾਉਣ ਦੇ ਲਈ ਕੁਛ ਛੱਡਣਾ ਪੈਂਦਾ, ਇਹ ਨਹੀਂ ਵੀ ਤੁਸੀਂ ਸਾਰਾ ਕੁਛ ਕੈਰੀ ਕਰਕੇ ਨਹੀਂ ਤੁਸੀਂ ਚੱਲ ਸਕਦੇ, ਤੁਸੀਂ ਇੱਕ ਚੀਜ਼ ਜੇ ਤੁਸੀਂ ਅਚੀਵ ਕਰਨੀ ਆ ਤਾਂ ਦੂਸਰੇ ਪਾਸੋਂ ਤੁਹਾਨੂੰ ਕੋਈ ਨਾ ਕੋਈ ਗਵਾਉਣੀ ਪੈਣੀ ਹੈ। ਫੋਰ ਐਗਜ਼ਾਮਪਲ ਤੁਸੀਂ ਘੁੰਮਣ ਜਾਣਾ, ਤੁਹਾਨੂੰ ਇੱਧਰੋਂ ਪੈਸਾ ਕਮਾਉਣਾ ਪੈਣਾ, ਦੇਣਾ ਪੈਣਾ। ਜੇ ਆਪਾਂ ਇਹ ਚਾਹੀਏ ਵੀ ਸਾਰਾ ਕੁਛ ਹੀ ਆਪਾਂ ਹੱਥਾਂ 'ਚ ਰੱਖ ਲਈਏ, ਉਹਨੇ ਉਹ ਰਹਿ ਨਹੀਂ ਸਕਦਾ।
1: ਹਮਾਰੇ ਸਾਥ ਉਹ ਪੰਜਾਬੀ ਲਈ ਬਾਤ ਹੋ ਜਾਣਾ, ਅਗਲੀ ਲੈਣ ਕੇ ਤੇ ਪਿਛਲੀ ਕੁੱਤਾ ਲੈ ਗਿਆ।
0: ਇਹ ਸਮੱਸਿਆ ਬਹੁਤ ਚੱਲਦੀ। ਸੋ ਖੈਰ ਕੁਛ ਹੋਰ ਇੱਕ ਚੀਜ਼ਾਂ ਜਿਹੜੀਆਂ ਆਪਾਂ ਜਾਂਦੇ
1: ਜਾਂਦੇ
0: ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੋਰ ਫਿੱਟ ਆਪਾਂ ਕਰ ਲਈਏ। ਉਹ ਇੱਕ ਕਹਿੰਦੇ ਤੁਹਾਨੂੰ ਨਾ ਮਲਟੀ ਟਾਸਕਿੰਗ ਜਿਹੜੀ ਉਹ ਵੀ ਤੰਗ ਕਰਦੀ ਹੈ। 2% ਲੋਕ ਨੇ ਕਹਿੰਦੇ ਆਪਾਂ ਮਲਟੀ ਟਾਸਕਿੰਗ ਦਾ ਬਹੁਤ ਸੁਣਦੇ ਹਾਂ ਵੀ ਯਾਰ ਆਪਾਂ ਆ ਕੰਮ ਨਾ ਇਕੱਠੇ ਕਰ ਲੈਣੇ, ਆਪਾਂ ਕਰ ਲੈਂਦੇ ਹਾਂ। ਇੱਕ ਪਿੱਛੇ ਜਿਹੇ ਸਰਵੇ ਆਇਆ ਵਾ ਉਹਦੇ ਵਿੱਚ ਉਹ ਕਹਿੰਦੇ ਨੇ ਵੀ ਸਿਰਫ 2% ਲੋਕ ਨੇ ਦੁਨੀਆਂ ਦੇ ਉੱਤੇ ਜਿਹੜੇ ਮਲਟੀ ਟਾਸਕਿੰਗ ਕਰ ਸਕਦੇ ਨੇ, ਇੱਕੋ ਸਮੇਂ ਦੇ ਉੱਤੇ ਬਹੁਤ ਸਾਰੇ ਕੰਮ ਜਾਂ 2-4 ਕੰਮ ਇਕੱਠਿਆਂ ਕਰ ਸਕਦੇ ਆ। ਬਾਕੀਆਂ ਨੂੰ ਸਿਰਫ ਵਹਿਮ ਹੀ ਆ ਵੀ ਆਪਾਂ ਕਰ ਲੈਂਦੇ ਹਾਂ। ਬਾਕੀ ਮੰਨ ਲਓ ਹੁਣ ਆਪਾਂ ਰੇਡੀਓ ਇੱਥੇ ਗੱਲਾਂ ਕਰ ਰਹੇ ਹਾਂ, ਨਾਲ ਦੀ ਨਾਲ ਤੁਸੀਂ ਕੁਛ ਲਿਖ ਰਹੇ ਹੋ, ਨਾਲ ਦੀ ਨਾਲ ਆਪਾਂ ਈਮੇਲਾਂ ਚੈੱਕ ਕਰ ਰਹੇ ਹਾਂ, ਫੋਨ ਚੈੱਕ ਕਰ ਰਹੇ ਹਾਂ, ਤੁਸੀਂ ਕਰੀ ਜਾਓਗੇ ਪਰ ਤੁਸੀਂ ਉਨੇ ਐਫੀਸ਼ੀਐਂਟ ਨਹੀਂ ਹੋਵੋਗੇ। ਤੁਸੀਂ ਇੱਕ ਉਸ ਚੀਜ਼ ਕਰਕੇ ਮੰਨ ਲਓ ਤੁਸੀਂ ਕਰ ਵੀ ਲਓਗੇ ਅਤੇ ਉਹਦੇ ਨਾਲ ਸਟ੍ਰੈੱਸ ਤੁਸੀਂ ਇੰਨਾ ਕੁ ਵੱਧ ਲੈ ਲਓਗੇ ਵੀ ਉਹ ਕੰਮ ਕੀਤਾ ਸਟ੍ਰੈੱਸ ਦੇ ਸਾਹਮਣੇ ਜਿਹੜਾ ਬੜਾ ਹਲਕਾ ਹੋ ਜੂਗਾ, ਉਹ ਤੁਹਾਡੇ ਉੱਤੇ ਹਾਵੀ ਹੋ ਜੂਗਾ। ਸੋ ਇਸ ਕਰਕੇ ਜ਼ਰੂਰੀ ਨਹੀਂ ਆ, ਬਿਹਤਰ ਇਹ ਮੰਨਿਆ ਜਾਂਦਾ ਵਾ ਕਿ ਜਾਂ ਤਾਂ ਤੁਹਾਨੂੰ ਇਹ ਪਰਖ ਹੋਵੇ ਵੀ ਹਾਂ ਤੁਸੀਂ ਉਹ 2% 'ਚ ਫੋਲ ਕਰ ਗਏ, ਅਤੇ ਜਾਂ ਫਿਰ ਤੁਸੀਂ ਹਰ ਇੱਕ ਚੀਜ਼ ਨੂੰ ਅਲੱਗ ਅਲੱਗ ਸਮੇਂ ਪਲੈਨ ਕਰੋ। ਫੋਰ ਐਗਜ਼ਾਮਪਲ ਜਦੋਂ ਤੁਸੀਂ ਈਮੇਲਾਂ ਕਰਨੀਆਂ ਵਾ, ਰਿਪਲਾਈ ਕਰਨੇ ਆ ਕਿਸੇ ਨੂੰ ਜਾਂ ਪੜ੍ਹਨੀਆਂ, ਉਹਦੇ ਲਈ ਸਮਾਂ ਰੱਖ ਲਓ, ਉਹ ਨਿਬੇੜ ਕੇ ਫਿਰ ਤੁਸੀਂ ਮੀਟਿੰਗਾਂ ਭੁਗਤਾ ਲਓ ਆਪਣੀਆਂ, ਹੈ ਨਾ। ਇਹ ਨਹੀਂ ਵੀ ਇੱਧਰ ਮੀਟਿੰਗ ਚੱਲ ਰਹੀ ਤੁਹਾਨੂੰ ਇਹ ਵੀ ਚੱਲ ਆਹ ਮੀਟਿੰਗ ਨੇ ਬੋਰ ਜਿਹਾ ਹੀ ਕਰਨਾ ਵਾ, ਵਿੱਚ ਨਾਲ ਆਪਾਂ ਮੈਸੇਜ ਸੁਣੀ ਜਾਂਦੇ ਹਾਂ, ਨਾਲ ਆਪਾਂ ਉਹ ਰਿਪਲਾਈ ਕਰੀ ਜਾਂਦੇ ਹਾਂ, ਹੈ ਨਾ। ਆਪਾਂ ਇੱਦਾਂ ਹੀ ਕਰਦੇ ਹਾਂ ਨਾ, ਅਤੇ ਉਹਦੇ ਵਿੱਚ ਉਹ ਕਹਿੰਦੇ ਵੀ ਨਾ ਤੁਸੀਂ ਉੱਧਰ ਦਾ ਕੁਛ ਸੁਣਿਆ, ਨਾ ਇੱਧਰ ਕੋਈ ਦੋਵੇਂ ਪਾਸੇ ਕੋਈ ਨਾ ਕੋਈ ਗਲਤੀ ਜਿਹੜੀ ਆ ਉਹ ਫਿਰ ਤੁਹਾਡੀ ਰਹਿ ਜਾਂਦੀ ਹੈ। ਸੋ ਸਾਰੇ ਕੰਮ ਇਕੱਠੇ ਕਰਨ ਦੀ ਬਜਾਏ ਬਿਹਤਰ ਆ ਵੀ ਇਹਨਾਂ ਨੂੰ ਆਪਾਂ ਅਲੱਗ ਅਲੱਗ ਕਰ ਲਈਏ। ਇਹਦੇ ਨਾਲ ਹੁੰਦਾ ਕੀ ਆ ਵੀ ਸਾਡਾ ਸਟ੍ਰੈੱਸ, ਸਾਡਾ ਤਣਾਅ, ਸਾਡਾ ਜਿਹੜਾ ਥਕਾਵਟ ਆ ਉਹ ਜ਼ਿਆਦਾ ਸਾਨੂੰ ਵੱਧਦੀ ਹੈ ਜਦੋਂ ਵਾਰ ਵਾਰ ਦਿਮਾਗ ਨੂੰ ਆਪਾਂ ਸਵਿੱਚ ਕਰਦੇ ਹਾਂ ਨਾ। ਹੁਣ ਆਪਾਂ ਈਮੇਲ ਦੇ ਉੱਤੇ, ਹੁਣ ਆਪਾਂ ਗੱਲਾਂ ਕਰਨ ਵਾਲੇ ਪਾਸੇ, ਹੁਣ ਆਪਾਂ ਇੱਧਰ ਹੈ, ਜਦੋਂ ਦਿਮਾਗ ਵਾਰ ਵਾਰ ਸਵਿੱਚ ਇੱਧਰੋਂ ਇੱਧਰ ਸਵਿੱਚ ਹੁੰਦਾ ਤਾਂ ਉਹ ਫਿਰ ਲੌਂਗ ਟਰਮ ਉਦਾਂ ਦੀ ਵੈਰਿੰਗ ਦੇ ਵਿੱਚ ਚਲੇ ਜਾਂਦਾ ਜਿੱਥੇ ਤੁਸੀਂ ਐਂਗਜ਼ਾਇਟੀ ਮਹਿਸੂਸ ਕਰਦੇ ਹੋ, ਜਿੱਥੇ ਤੁਹਾਨੂੰ ਲੱਗਦਾ ਵੀ ਹੁਣ ਇਹ ਸਾਰਾ ਕੁਝ ਛੱਡ ਕੇ ਮੈਂ ਭੱਜ ਕੇ ਨਿਕਲ ਜਾਵਾਂ ਇਸ ਚੀਜ਼ ਦੇ ਵਿੱਚੋਂ। ਸੋ ਇਹ ਨਿੱਕੇ

0: ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਪਤਾ ਨਹੀਂ ਲੱਗਦੀਆਂ ਕਿ ਆਪਾਂ ਕਿਉਂ ਐਵੇਂ ਦੁਖੀ ਜਿਹੇ ਫਿਰਦੇ ਹਾਂ। ਸਾਰਾ ਕੁਛ ਹੁੰਦਿਆਂ ਸੁਣਦਿਆਂ ਵੀ, ਪਰ ਇਹ ਨਿੱਕੀਆਂ ਨਿੱਕੀਆਂ ਪਲੱਸ ਪਲੱਸ ਪਲੱਸ ਹੋ ਕੇ ਫਿਰ ਉਹ ਸਾਰਾ ਕੁਛ ਬਣਦਾ। ਸੋ ਬਿਹਤਰ ਹੈ ਕਿ ਆਪਾਂ ਇਕੱਲੀ ਚੀਜ਼ ਕਰਕੇ ਕਰ ਲਈਏ, ਹੈ ਨਾ,
1: ਮਾਈਨਸ ਕਰੇ।
0: ਹਾਂ, ਫਿਰ ਉਸ ਤੋਂ ਬਿਲਾਵਾ ਆ ਜਾਂਦਾ ਬੇਲੋੜੀਆਂ ਜਿਹੜੀਆਂ ਆਪਾਂ ਮੀਟਿੰਗਾਂ ਕਰਦੇ ਹਾਂ। ਬੇਲੋੜੀਆਂ ਮੀਟਿੰਗਾਂ ਮਤਲਬ ਕੋਈ ਬਰਥਡੇ ਪਾਰਟੀ ਆ ਗਈ, ਕੋਈ ਕਿਤੇ ਕਿਸੇ ਨੇ ਬੁਲਾ ਲਿਆ ਵੀ ਸਾਡੇ ਘਰ ਆਇਓ, ਅਤੇ ਤੁਸੀਂ ਇਹ ਆਪਣਾ ਮਤਲਬ ਬੁਨਿਆਦੀ ਫਰਜ਼ ਸਮਝਣਾ ਵੀ ਹੁਣ ਅਗਲੇ ਨੇ ਕਹਿ ਤਾ ਅਤੇ ਮੈਂ ਜਾਣਾ ਹੀ ਜਾਣਾ। ਪਰ ਜਾਣ ਤੋਂ ਬਾਅਦ ਜੇ ਤਾਂ ਤੁਹਾਨੂੰ ਖੁਸ਼ੀ ਮਿਲਦੀ ਹੈ, ਤੁਹਾਡਾ ਆਪਣਾ ਮਨ ਆ ਵੀ ਹਾਂ ਫਲਾਣੇ ਨੇ ਸੱਦਿਆ ਅਤੇ ਮੈਂ ਉਹਦੇ ਘਰ ਜਾਣਾ ਹੀ ਜਾਣਾ, ਜੇ ਤੁਹਾਨੂੰ ਖੁਸ਼ੀ ਮਿਲਦੀ ਆ, ਤੁਹਾਡਾ ਕੁਛ ਗੇਨ ਆ ਤਾਂ ਬਹੁਤ ਵਧੀਆ ਗੱਲ ਹੈ। ਪਰ ਜੇ ਤੁਸੀਂ ਸਿਰਫ ਇਸੇ ਕਰਕੇ ਜਾਣਾ ਵੀ ਯਾਰ ਅਗਲੇ ਨੇ ਸੱਦਿਆ ਅਤੇ ਹੁਣ ਆਪਾਂ ਨਾ ਨਹੀਂ ਕਰ ਸਕਦੇ, ਅਤੇ ਆ ਕੇ ਤੁਸੀਂ ਫਿਰ ਇਹ ਮਹਿਸੂਸ ਕਰਦੇ ਰਹਿਣਾ ਵੀ ਯਾਰ ਐਵੇਂ ਸਮਾਂ ਖਰਾਬ ਕੀਤਾ, ਕੀ ਫਾਇਦਾ ਹੋਇਆ,
1: ਹੈ ਨਾ, ਇਹ ਸਮਝਣਾ ਪੜੇਗਾ।
0: ਹਾਂ, ਹੁਣ ਉਹਨੂੰ ਬੁਲਾਉਣਾ, ਅਤੇ ਸਾਡਾ ਬਹੁਤਾ ਇਹੋ ਇੱਦ ਇਹੋ ਕੁਛ ਹੀ ਚੱਲਦਾ। ਉਹਨੇ ਬੁਲਾਇਆ ਹੀ ਇਸ ਕਰਕੇ ਆਪਾਂ ਹੁਣ ਉਹਨੂੰ ਬੁਲਾਉਣ ਲੱਗੇ ਹਾਂ, ਉਹਦੇ ਗਏ ਹਾਂ ਇਸ ਕਰਕੇ ਆਪਾਂ ਉਹਨੂੰ, ਅਤੇ ਉੱਥੋਂ ਅੱਗੇ ਦੇ ਅੱਗੇ ਫਿਰ ਸਿਲਸਿਲਾ ਚੱਲੀ ਜਾਂਦਾ। ਪਰ ਇਹ ਸਾਰਾ ਕੁਛ ਜੇ ਤੁਸੀਂ ਠੀਕ ਮੇਨਟੇਨ ਕਰ ਰਹੇ ਹੋ ਤਾਂ ਬੜੀ ਵਧੀਆ ਗੱਲ ਹੈ, ਤੁਹਾਨੂੰ ਖੁਸ਼ੀ ਮਿਲਦੀ, ਆਪਣਾ ਆਪਣਾ ਸੁਭਾਅ ਹੁੰਦਾ। ਪਰ ਜੇ ਜਾਣ ਜਾ ਕੇ ਆਉਣ ਤੋਂ ਬਾਅਦ ਤੁਹਾਨੂੰ ਇਹ ਮਹਿਸੂਸ ਹੁੰਦਾ ਵੀ ਆਪਾਂ ਹੋਰ ਐਕਸਟਰਾ ਬੋਝ ਲੈ ਆਏ ਹਾਂ, ਇਹੋ ਕੰਮ ਆਪਾਂ ਹੋਰ ਇਹੋ ਟਾਈਮ ਕਿਸੇ ਹੋਰ ਕੰਮ ਵਾਲੇ ਪਾਸੇ ਆਪਾਂ ਲਾਉਣਾ ਸੀ। ਅਤੇ ਜਿਹੜੀਆਂ ਬੇਲੋੜੀਆਂ ਮੀਟਿੰਗਸ ਨੇ ਇੱਦਾਂ ਦੀਆਂ, ਬੇਲੋੜੀ ਆਵਾਜਾਈ ਆ, ਇਹਦੇ ਵਿੱਚ ਚਾਹੇ ਤੁਸੀਂ ਮੈਚ ਵੀ ਲਾ ਲਓ, ਇਹਦੇ ਵਿੱਚ ਚਾਹੇ ਤੁਸੀਂ ਫਿਲਮਾਂ ਲਾ ਲਓ, ਤੁਸੀਂ ਫਿਲਮ ਵੇਖਣ ਗਏ ਹੋ, ਤੁਹਾਨੂੰ ਪਤਾ ਫਿਲਮ ਕਿਸੇ ਕੰਮ ਦੀ ਨਹੀਂ ਹੋਣੀ, ਜਸਟ ਲੈਟਸ ਮਤਲਬ ਆਊਟਿੰਗ ਹੀ ਕਰਦੇ ਹਾਂ ਆਪਾਂ, ਹੈ ਨਾ। ਹੁਣ ਕਈ ਬੰਦੇ ਆ ਉਹਨਾਂ ਨੂੰ ਫਿਲਮ ਨਹੀਂ ਚੰਗੀ ਲੱਗਦੀ, ਵਿੱਚ ਉੱਠ ਕੇ ਆ ਜਾਂਦੇ ਆ। ਕਈ ਬੰਦੇ ਆ ਜਿਹੜੇ ਜਿਹਨਾਂ ਨੂੰ ਲੱਗਦਾ ਵੀ ਹੁਣ ਪੈਸੇ ਖਰਚੇ, ਹੁਣ ਤਾਂ ਆਪਾਂ ਵਸੂਲ ਕੇ ਜਾਵਾਂਗੇ, ਭਾਵੇਂ ਉਹ ਆਪਾਂ ਆਲ ਟਾਈਮ ਬਹਿਣਾ
1: ਸ਼ਗਨ ਦੀ ਆ, ਪੂਰਾ ਖਾਏਗੇ,
0: ਹੈ ਨਾ। ਸੋ ਉਹਦੇ ਵਿੱਚ ਕਈ ਵਾਰੀ ਤੁਹਾਡਾ ਈਵੈਂਟਸ ਹੋ ਸਕਦੇ ਆ, ਮੰਨ ਲਓ ਤੁਸੀਂ ਕਿਤੇ ਮੇਲੇ ਜਾਣਾ, ਮੰਨ ਲਓ ਤੁਸੀਂ ਕਿ ਸਿੰਗਰ ਦਾ ਪ੍ਰੋਗਰਾਮ ਵੇਖਣ ਜਾਣਾ। ਸੋ ਇਸ ਸਭ ਕੁਛ ਨੂੰ ਜੇ ਤੁਹਾਨੂੰ ਜਾ ਕੇ ਇਸ ਟਾਈਮ ਆਨੰਦ ਨਹੀਂ ਆ ਰਿਹਾ, ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਉਲਝੇ ਪਏ ਹੋ, ਅਤੇ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਫਿਰ ਵੀ ਇਹ ਸਾਰੀਆਂ ਚੀਜ਼ਾਂ ਨਾਲ ਹੀ ਕੈਰੀ ਕਰਕੇ ਚੱਲਣੀਆਂ। ਇਹ ਕੋਈ ਫਿਕਸ ਕੋਈ ਪੈਟ ਰੂਲ ਨਹੀਂ ਆ ਕਿ ਜੋ ਤੁਹਾਡੀ ਲਾਈਫ 'ਚ ਪਹਿਲਾਂ ਤੁਸੀਂ ਕਰ ਰਹੇ ਸੀ ਉਹ ਤੁਸੀਂ ਅੱਜ ਵੀ ਕਰੀ ਜਾਣਾ ਅਤੇ ਹਮੇਸ਼ਾ ਦੇ ਲਈ ਕਰੀ ਜਾਣਾ। ਤੁਸੀਂ ਇਹ ਵੇਖਣਾ ਵੀ ਹੁਣ ਤੁਹਾਡੇ ਲਈ ਕੀ ਇੰਪੋਰਟੈਂਟ ਹੈ, ਅਤੇ ਜੇ ਵੀ ਚੀਜ਼ਾਂ ਆਪਾਂ ਫੋਰ ਟਾਈਮ ਬੀਂਗ ਜੇ ਆਪਣੀ ਜ਼ਿੰਦਗੀ 'ਚੋਂ ਆਪਾਂ ਮਾਈਨਸ ਕਰ ਦਿੰਦੇ ਹਾਂ ਅਤੇ ਇਹ 'ਚ ਕੋਈ ਗਲਤ ਗੱਲ ਨਹੀਂ ਆ।
1: ਬਿਲਕੁਲ ਬਿਲਕੁਲ, ਆਪਣੇ ਕੋਈ ਵੀ ਆਪਣੇ ਬਾਤ ਕਰੀ ਨਾ, ਕੋਈ ਵੀ ਕੌਨਸਰਟ ਜਾਂ ਪ੍ਰੋਗਰਾਮ ਦੇਖਿਆ ਨਾ, ਫੋਰ ਐਗਜ਼ਾਮਪਲ ਆ, ਮੇਰੇ ਕੋਲ ਮੈਂ ਦੇਖਿਆ ਪ੍ਰੋਗਰਾਮ ਬੜੀਆ ਨਹੀਂ ਲੱਗਿਆ, ਮੇਰੇ ਤੋਂ ਪੁੱਛਿਆ ਵੀ ਕਿਸਾ ਪ੍ਰੋਗਰਾਮ ਦਾ, ਬੜੀਆ ਨਹੀਂ ਤਾਂ ਕਿਆ ਨਹੀਂ ਤਾਂ ਬੜੀਆ, ਕਿਆ ਨਹੀਂ ਅੱਛਾ ਲੱਗਿਆ। ਤੋ ਮੈਂ ਕੋਸ਼ਿਸ਼ ਕਰੂੰਗਾ ਦਿਮਾਗ ਪਰ ਜ਼ੋਰ ਦਾ ਕੇ ਵੀ ਯਾਰ ਵਹਾਂ ਯਾ ਨਹੀਂ ਥਾ, ਯਾ ਵੀ ਨਹੀਂ ਥਾ, ਵਾਹ ਨਹੀਂ ਥਾ, ਖਾਮ ਖਾਈ ਜ਼ੋਰ ਦੇਗਾ ਦਿਮਾਗ ਪਰ, ਚਾਰ ਸਟ੍ਰੈਸ ਯਾਦ ਕਰੂੰਗਾ, ਉਸੇ ਬਤਾਊਂਗਾ। ਅਗਰ ਬੜੀਆ ਲਗਾ ਤਾਂ ਇੱਕ ਲਫ਼ਜ਼ ਮੈਂ ਕਿਹਾ ਤਾਂ ਬਹੁਤ ਬੜੀਆ ਤਾ, ਅਬ ਬਹੁਤ ਬੜੀਆ ਕੋਈ ਡਿਸਕ੍ਰਾਈਬ ਨਹੀਂ ਕਰ ਸਕਦਾ, ਕਿਤਨੀ ਬਹੁਤ ਕਿਆ ਬੜੀਆ ਤਾ, ਉਸਮੈਂ ਬੜੀਆ ਤਾ, ਬੜੀਆ ਤਾ ਬਾਤ ਬਤਾਓ ਨਾ, ਯਾ ਕਿਆ ਮੇਰਾ ਇੱਕ ਲਿਹਾਜ ਆਇਆ ਨਾ, ਬੜੀਆ ਤੋਂ ਬੜੀਆ ਤਾ, ਇੱਕ ਬਾਅਦ ਯਾਦ ਆ ਗਏ ਜਾਣਾ। ਉੱਪਰ ਜਾਈਏ ਨਾ ਹਿਮਾਚਲ ਮੈਂ, ਤਾਂ ਸ਼ਿਮਲੇ ਕੇ ਲੋਕ ਹੈ ਨਾ ਜੋ ਥੋੜ੍ਹਾ ਸਾ ਉਨਕਾ ਜੋ ਲਿਹਾਜਾ ਬੋਲਣੇ ਕਾ ਨਾ, ਤੋ ਹਿੰਦੀ ਜੋ ਬੋਲ ਬੜੀ ਬੜੀ ਮਿੱਠੀ ਸੀ, ਔਰ ਬੜੇ ਕਿਆ ਬੋਲਾ ਉਸਨੇ, ਇੱਕ ਹੋਰ ਲਫ਼ਜ਼ ਕਿਹਾ ਵੀ ਬੜੀ ਅਦਬੀ ਸੀ ਭਾਸ਼ਾ ਬੋਲਿਆ ਨਾ। ਤੋ ਇੱਕ ਲੜਕਾ ਲੜਕੀ ਬੈਠੇ ਤੇ ਨਾ ਕਾਲਜ ਮੈਂ, ਤੋ ਬਾਤ ਕਰ ਰਹੇ, ਅਬ ਨੋਰਮਲੀ ਤਰੀਕੇ ਮੈਂ ਪ੍ਰਪੋਜ਼ ਕਰਨਾ ਲੜਕੇ ਨਾ ਲੜਕੀ ਕੋ, ਜਾਂ ਕੁਛ ਵੀ ਕਹਿ ਸਕਿਆ ਵੀ ਆਈ ਲਵ ਯੂ, ਔਰ ਵੀ ਮੈਂ ਇਤਨਾ ਪਸੰਦ ਕੁਛ ਵੀ ਨਾ। ਤੋ ਲੜਕਾ ਬੋਲ ਰਿਹਾ, ਉਸੀ ਲਿਹਾਜ਼ ਮੈਂ ਬਾਤ ਕਰੂੰਗਾ ਮੈਂ, ਜੈਸੇ ਲੜਕਾ ਬੋਲ ਰਿਹਾ, ਲੜਕੀ ਨੇ ਕਿਆ ਜਵਾਬ ਦਿਆ, ਲੜਕਾ ਬੋਲ ਰਿਹਾ ਲੜਕੀ ਸੇ, ਜੀ ਮਨ ਹੈ ਨਾ ਆਪਸੇ ਪਿਆਰ ਲਗਾ ਹੈ, ਐਸੇ ਕੈਸੇ ਲਗਾ, ਅਬ ਲਗਾ ਤੂੰ ਲਗਾ ਨਾ,
0: ਕੀ ਕਰ ਸਕਦੇ ਹੋ,
1: ਹੈ ਨਾ, ਮੇਰੇ ਆਪਸੇ ਪਿਆਰ ਲਗਾ ਜੀ, ਐਸੇ ਕੈਸੇ ਲਗਾ, ਉਹ ਲੋਗੋ ਤੂੰ ਲੋਗੋ ਮੈਂ ਕਰੂੰ, ਬੜੀਆ ਹੈ ਪ੍ਰੋਬਲਮ ਤਾਂ ਬੜੀਆ ਹੈ, ਕਿਆ ਕਰੂੰ, ਕਿਤਨਾ ਬੜੀਆ ਤਾ, ਮਤਲਬ ਨੈਗੇਟਿਵ ਚੀਜ਼ ਨੇ ਬਤਾਣੇ ਮੈਂ, ਸਟ੍ਰੈਸ ਦਿਮਾਗ ਮੈਂ ਮਾਰ ਕੋ ਡਾਲਨਾ ਪੜੇਗਾ, ਚਾਰ ਚੀਜ਼ ਮੈਂ ਕਮੀਆਂ ਨਿਕਾਲ ਕੇ ਤਭੀ ਬਤਾਏਗਾ ਨਾ ਉਸ ਕੋ ਚੀਜ਼ ਕਰਨੇ ਪਏ, ਨਹੀਂ ਲੱਗਿਆ ਠੀਕ ਹੈ ਬਾਈ, ਆਪਕੀ ਬਾਤ ਬੜੀ ਦਰੁਸਤ ਹੈ, ਅਗਰ ਆਪਕੋ ਲਗਤਾ ਵੀ ਆਪ ਕੈਰੀ ਅੱਛੀ ਕਰ ਸਕਤੇ ਹੋ ਤੋ ਬਾਈ ਠੀਕ ਹੈ, ਨਹੀਂ ਤੋ ਉਸਕੋ ਮਾਈਨਸ ਕਰੋ ਬਾਈ, ਆਜ ਕੇ ਬਾਅਦ ਇਨ ਚੀਜ਼ਾਂ ਮੈਂ ਨਹੀਂ ਜਾਊਂਗਾ। ਬਹੁਤ ਵਾਰ ਦੇਖਿਆ ਗਿਆ ਆਪਣੇ ਜਿਹੜੇ ਕਮਿਊਨਿਟੀ ਕੇ ਮਿਲਨੇ ਹੋ ਯਹਾਂ ਪੇ, ਹਰ ਆਦਮੀ ਜਾਏਗਾ ਜ਼ਰੂਰ, ਜਾਣਾ ਵੀ ਚਾਹੀਏ, ਲੇਕਿਨ ਵਹਾਂ ਸੇ ਕਮੀ ਲਈ ਯਾਰ ਨਹੀਂ, ਵਹਾਂ ਜਾ ਕੇ ਬਹੁਤ ਸਾ ਹੁੜਦੰਗ ਮਚਾਵਾਂ, ਬੱਚੇ ਮੇਲੇ ਮਗ ਝਗੜਾ ਹੀ ਹੋਵੇਗਾ, ਯਾ ਹੋਵਾ ਵਾਹ ਹੋਵੇਗਾ, ਉਹ ਆਪਣੀ ਇਮੇਜ ਇੱਕ ਆਪਣਾ ਸਟ੍ਰੈਸ ਲੈ ਕੇ ਅਲੱਗ ਸੇ ਆ ਜਾ, ਅਗਰ ਆਪਕੋ ਨਹੀਂ ਠੀਕ ਲੱਗਦਾ ਮਾਈਨਸ ਕਰੋ ਉਸਕੋ, ਠੀਕ ਹੈ, ਆਪਾਂ ਉਸ ਸਮੇਂ ਕਹੀਂ ਹੋਰ ਨਿਕਾਲ ਲਓ,
0: ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਤੁਹਾਡੇ ਰੁਝਾਨ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਨੂੰ ਖੁਸ਼ੀ ਦਿੰਦੀਆਂ, ਅਤੇ ਉਸ ਹਿਸਾਬ ਦੇ ਨਾਲ ਤੁਸੀਂ ਇਹ ਮਤਲਬ ਇਹ ਕੋਈ ਪੱਕਾ ਨਹੀਂ ਆ ਵੀ ਹਾਂ ਮਤਲਬ ਫੋਰ ਟਾਈਮ ਬੀਂਗ ਤੁਸੀਂ ਜੇ ਮੰਨ ਲਓ ਤੁਹਾਡੀ ਜ਼ਿੰਦਗੀ 'ਚ ਇਸ ਟਾਈਮ ਮੰਨ ਲਓ ਉਲਝਣਾਂ ਚੱਲ ਰਹੀਆਂ ਨੇ, ਅਤੇ ਉਹਦੇ ਦਰਮਿਆਨ ਤੁਸੀਂ ਆਪਣੀਆਂ ਸਾਂਝਾਂ ਵੀ ਹੋਰ ਅੱਗੇ ਦੀ ਅੱਗੇ ਅੱਗੇ ਅੱਗੇ ਅੱਗੇ ਵਧਾਈ ਜਾਂਦੇ ਹੋ ਤੁਸੀਂ, ਨਾ ਨਾ ਕਰਦਿਆਂ ਕੁਛ ਤਾਂ ਟਾਈਮ ਦੇਣਾ ਪਊਗਾ ਨਾ ਤੁਹਾਨੂੰ ਉਹਨਾਂ ਨੂੰ, ਤੁਹਾਨੂੰ ਫੋਨ 'ਤੇ ਟਾਈਮ ਦੇਣਾ ਪਊਗਾ, ਉਹਨਾਂ ਦੇ ਘਰ ਗਏ ਉਹ ਤੁਹਾਨੂੰ ਕੋਈ ਲੀੜਾ ਕੱਪੜਾ ਦਾ ਕੋਈ ਤੁਹਾਨੂੰ ਸੋਚ ਵਿਚਾਰ ਕਰਨਾ ਪਊਗਾ, ਨਵਾਂ ਲੈਣਾ ਪਊਗਾ, ਉਹਨਾਂ ਦੇ ਬੱਚਿਆਂ ਨੂੰ ਕੁਛ 50 ਕੋਈ ਸ਼ਗਨ ਪਾ ਕੇ ਆਉਣਾ ਪਊਗਾ, ਕੁਛ ਲੈ ਕੇ ਜਾਓਗੇ, ਕੋਈ ਫਰੂਟ ਲੈ ਕੇ ਜਾਓਗੇ, ਜੇ ਨਹੀਂ ਆ ਤਾਂ ਹੋਰ ਨਹੀਂ ਕੁਛ ਤਾਂ ਮਤਲਬ ਆਪਣਾ ਸਮਾਂ ਹੀ ਦਿਓਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਫੋਰ ਟਾਈਮ ਬੀਂਗ ਉਹਨਾਂ ਨੂੰ ਜੇ ਤੁਸੀਂ ਹੋਲਡ 'ਤੇ ਵੀ ਰੱਖ ਲੈਂਦੇ ਹੋ ਤਾਂ ਇਹ ਮਾਈਨਸ ਵੀ ਕਰ ਲੈਂਦੇ ਹੋ ਤਾਂ ਤੁਹਾਨੂੰ ਖੁਸ਼ੀ ਕਰਨਗੀਆਂ, ਤੁਹਾਨੂੰ ਕੁਛ ਦੇ ਕੇ ਜਾਣਗੇ।
1: ਤਰਫ ਦੇਣਾ ਲੈਣਾ ਆਉਣਾ ਜਾਣਾ ਇਹ ਵੀ ਮਾਰਕੋ ਸਟ੍ਰੈਸ ਦੇ
0: ਰਿਹਾ, ਇਹ ਵੀ ਦਿੰਦਾ ਹੈ ਨਾ ਬੇਲੋੜਾ ਐਵੇਂ ਨਜਾਇਜ਼, ਜਿਹੜਾ ਲੈਣ ਵਾਲਾ ਨਾ ਉਹ ਖੁਸ਼ ਹੁੰਦਾ ਅਤੇ ਜਿਹੜਾ ਦੇਣ ਵਾਲਾ ਉਹਨੇ ਤਾਂ ਕੀ ਖੁਸ਼ ਹੋਣਾ। ਸੋ ਆਪਾਂ ਫੋਰਮੈਲਿਟੀ ਨੂੰ ਇੱਕ ਦੂਸਰੇ ਦੇ ਉੱਤੇ ਚੜ੍ਹੀ ਜਾਂਦੇ
1: ਹਾਂ, ਜਮਕਾ ਬੜੇ ਵੀ ਹੋ ਗਏ, 5-6 ਸਾਲ ਕੇ ਵੀ ਹੋ ਗਏ, ਜਾਇਆ ਹੀ ਨਹੀਂ ਗਿਆ ਅੱਜ ਤੱਕ ਚੱਲ ਰਿਹਾ, ਉਹ ਯਾਰ ਸਮਾਨ ਲਿਆ ਤਾ ਬਸ ਟਾਈਮ ਹੀ ਲਗਾ, ਬਸ ਟਾਈਮ ਹੀ ਲਗਾ, ਠੀਕ ਹੈ ਨਹੀਂ ਗਿਆ ਚੁੱਕੇ ਆ, ਵਾਹ ਕੌਣ ਸਾ ਗੁੱਸਾ ਕਰ ਰਿਹਾ,
0: ਪਏ ਹੋ ਗਿਆ ਹੈ। ਮੈਂ ਨਾ ਕਰੀ ਮੈਂ ਕਿਤੇ ਚੱਲ ਗਿਆ, ਕਿਸੇ ਦੇ ਕੋਈ ਜਾਣਕਾਰ ਸੀ ਅਤੇ ਉਹਨਾਂ ਦੇ ਬੱਚਾ ਹੋਇਆ, ਅਤੇ ਮੈਂ ਚੱਲ ਰਾਹ 'ਚ ਮਤਲਬ ਖਿਡੌਣੇ ਖਿਡੌਣੇ ਲੈ ਲੈਂਦੇ ਹਾਂ ਨਾ, ਅਤੇ ਮੈਂ ਖਿਡੌਣੇ ਖਿਡੌਣੇ ਲੈ ਕੇ ਉਹਨਾਂ ਦੇ ਘਰ ਪਹੁੰਚਿਆ, ਅਤੇ ਮੈਂ ਹਾਂਜੀ ਆ ਮੈਂ ਮਤਲਬ ਇਹ ਬੱਚੇ ਦੇ ਲਈ ਲੈ ਕੇ ਆਇਆ ਨਾ, ਅਤੇ ਉਹ ਵੇਖ ਕੇ ਅਤੇ ਵੱਡੇ ਸੀ ਮੇਰੇ ਨਾਲ, ਉਹ ਵੇਖ ਕੇ ਅਤੇ ਹੱਸਣ ਲੱਗ ਪਏ, ਅਤੇ ਮੈਂ ਕਿਹਾ ਕੀ ਗੱਲ ਵੀ ਹੱਸਣ ਕੋਲ ਲੱਗ ਪਏ, ਮੈਂ ਵੀ ਪਹਿਲਾਂ ਵੀ ਹੈਗਾ ਵਾ ਹੈ ਨਾ ਇੱਕ ਦੂਸਰੇ ਵੱਲ ਵੇਖ ਕੇ ਘਸੀ ਜਾਣ, ਕਹਿੰਦੇ ਨਹੀਂ ਬੱਚਾ ਵੱਡਾ ਹੋ ਗਿਆ ਵਾ ਮੇਰੇ, ਮਤਲਬ ਮੈਨੂੰ ਪਤਾ ਨਹੀਂ ਕਿਉਂ, ਮੈਂ ਕਹਿ ਲਓ ਤੁਸੀਂ ਵੀ ਇੰਨੇ ਦਿਮਾਗ ਨੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਕੈਲਕੂਲੇਟ ਹੀ ਨਹੀਂ ਕੀਤੀਆਂ, ਵੀ ਮੈਂ ਉਹ ਹੀ ਦਿਮਾਗ 'ਚ ਸ਼ੁਰੂ ਵਾਲੀ ਚੀਜ਼ ਜਿਹੜੀ ਉਹ ਪਈ ਰਹਿ ਗਈ। ਮੈਂ ਅਸਲ ਦੇ ਵਿੱਚ 5 ਮਹੀਨੇ ਬਾਅਦ ਗਿਆ ਹਾਂ, ਅਤੇ ਮੈਂ ਜਿਹੜੇ ਨਵੇਂ ਬੱਚੇ ਵਾਲੇ ਉਹ ਉਹੀ ਚੀਜ਼ ਰਹਿ ਗਈ ਵੀ ਹਾਂ ਉਹਨਾਂ ਦੇ ਘਰ ਬੱਚਾ ਹੋਇਆ ਵਾ, ਇੰਨਾ ਦਿਮਾਗ ਨੂੰ ਸੋਚਣ ਦਾ ਸਮਾਂ ਹੀ ਨਹੀਂ ਮਿਲਿਆ। ਮੈਂ ਨਿਊ ਬੋਰਨ ਵਾਲੇ ਸਾਰੇ ਉਹ ਜਿਹੜੇ ਉਹ ਲੈ ਕੇ ਤੇ ਚੱਲ ਗਿਆ ਨਾ, ਤਾਂ ਉਹ ਵੇਖ ਕੇ ਤੋਂ ਹੱਸਣ, ਮਤਲਬ ਮੈਂ ਖੁਦ ਬਾਅਦ ਵਿੱਚ ਆਉਂਦੀਆਂ ਵੀ ਮੈਂ ਸੋਚੀ ਗਿਆ ਵੀ ਮਤਲਬ ਇਹ ਚੀਜ਼ ਮੈਂ ਰਿਲਾਈਜ਼ ਕਿਉਂ ਨਹੀਂ ਕੀਤੀ ਵੀ ਉਹ ਸੁਨਾਹ ਇਹਨੂੰ ਬੜਾ ਚਿਰ ਹੋਇਆ ਸੀ, ਬੱਚੇ ਵੀ ਇਹਨੂੰ ਬੜਾ ਚਿਰ ਹੋਇਆ ਸੀ, ਅਤੇ ਇਹ ਚੀਜ਼ ਮੈਂ ਸੋਚੀ ਕਿਉਂ ਨਹੀਂ ਲੈਣ ਲੱਗਿਆ। ਮਤਲਬ ਇੱਥੋਂ ਤੱਕ ਵੀ ਬੋਂਦਲ ਜਾਂਦੇ ਆਪਾਂ ਕਈ ਵਾਰੀ,
1: ਜਿਸ ਤਰ੍ਹਾਂ ਮੇਰੀ ਲਗਾਈ ਕਰਾ ਦੀ ਉਹਨਾਂ ਘਰ ਜਾਇਆ ਵਾਂ, ਜ਼ਰੂਰੀ ਬੱਚਾ ਬੜਾ ਹੋਗਾ ਖੁਦ ਇਨਵਾਈਟ ਕਰੇਗਾ ਤਾਂ ਵੀ ਜਾਵਾਂਗੇ।
0: ਮੈਂ ਹਮਾਲੇ ਗੱਲ ਮੁਲੇ ਦੇਖ ਨੇ ਜਲੂ ਲਾਇਓ ਜਲੂਰ ਆਉਂਦਾ, ਅਤੇ ਲਾਸਟ ਜਿਹੜੀ ਆ ਉਹ ਆ ਸਾਡਾ ਵੇਖੋ ਨਸ਼ਾ ਪੱਤਾ, ਉਹ ਚਾਹੇ ਚਾਹ ਕੌਫੀ ਆ, ਕੋਫੀਨ ਦੀ ਮਾਤਰਾ ਵਾ, ਚਾਹੇ ਨਜਾਇਜ਼ ਸਾਡੇ ਕੋਈ ਹੋਰ ਖੇ ਪਾਸੇ ਆ ਕਿਸੇ ਕਿਸਮ ਦੇ ਕੋਈ ਹੋਰ ਇਹਦੇ ਤੋਂ ਵੀ ਵੱਡੇ ਕੋਈ ਨਸ਼ੇ ਪੱਤੇ ਕਰਦਾ ਵਾ, ਜਿੱਦਾਂ ਐਨਰਜੀ ਡਰਿੰਕਸ ਹੋ ਗਈਆਂ ਜਾਂ ਹੋਰ, ਸੋ ਇਹ ਸਾਰਾ ਕੁਛ ਜਿਹੜਾ ਵਾ ਇਹ ਆਪਾਂ ਜੇ ਅੱਜ ਹੀ ਮਾਈਨਸ ਕਰ ਦਈਏ ਤਾਂ ਚੰਗੀ ਗੱਲ, ਕਿਉਂਕਿ ਹੌਲੀ ਹੌਲੀ ਇਹਨੇ ਆਪਾਂ ਚਲੋ ਵੱਡਿਆਂ ਵੱਲ ਨੂੰ ਨਹੀਂ ਜਾਂਦੇ, ਵੱਡੇ ਆਪਾਂ ਜਿਹੜੇ ਵੱਡੇ ਨਸ਼ਿਆਂ ਵੱਲ ਨੂੰ ਨਹੀਂ ਜਾਂਦੇ, ਆਪਾਂ ਚਾਹ ਕੌਫੀ ਤੱਕ ਸੀਮਤ ਰਹਿ ਲਈਏ, ਅਤੇ ਸਾਨੂੰ ਸਾਰਿਆਂ ਨੂੰ ਪਤਾ ਵੀ ਇੱਕ ਸਟੇਜ 'ਤੇ ਜਾ ਕੇ ਇਹਨਾਂ ਨੇ ਸਾੜੀ ਪਾਉਣਾ, ਇੱਕ ਸਟੇਜ 'ਤੇ ਜਾ ਕੇ ਇਹਨਾਂ ਨੇ ਮਤਲਬ ਗਲੇ 'ਚ ਜਲਨ ਜੀ ਕਰਨੀ ਸ਼ੁਰੂ ਕਰ ਦੇਣੀ ਆ, ਹੈ ਨਾ, ਕੋਫੀਨ ਦੀ ਮਾਤਰਾ ਜਿੰਨੀ ਜਿੰਨੀ ਤੁਸੀਂ ਵਧਾਈ ਜਾਓਗੇ, ਇੱਕ ਸਟੇਜ 'ਤੇ ਜਾ ਕੇ ਸਾਨੂੰ ਇਹ ਪਤਾ ਵੀ ਹੁੰਦਾ ਵਾ ਵੀ ਇਹਦੇ ਨਾਲ ਸਾਡੀ ਕੋਈ ਸੁਸਤੀ ਦੂਰ ਨਹੀਂ ਹੋਈ, ਫਿਰ ਵੀ ਆਪਾਂ ਪੀ ਜਾਂਦੇ ਫਿਰ ਵੀ ਸਾਡੀ ਸਾਈਕੀ ਦੇ ਵਿੱਚ ਉਹ ਚੀਜ਼ਾਂ ਬੈਠੀਆਂ। ਸੋ ਇਹਨੂੰ ਆਪਾਂ ਜੇ ਹਲੇ ਸਾਰਾ ਕੁਛ ਠੀਕ ਠਾਕ ਆ ਅਤੇ ਸਾਰਾ ਕੁਛ ਠੀਕ ਠਾਕ ਰਹਿੰਦਿਆਂ ਹੀ ਆਪਾਂ ਇਹਨੂੰ ਘਟਾ ਦਈਏ, ਭਾਵੇਂ ਉਹ ਚਾਹ ਆ ਭਾਵੇਂ ਉਹ ਕੌਫੀ ਆ, ਆਪਣੇ ਆਪ ਦੇ ਉੱਤੇ ਬੇਸਿਕਲੀ ਸਾਰਾ ਕੁਛ ਜਿੰਨਾ ਵੀ ਆਪਾਂ ਡਿਸਕਸ ਕੀਤਾ ਇਹ ਹੈਗਾ ਆਪਣੇ ਆਪ ਦੇ ਉੱਤੇ ਕੰਟਰੋਲ, ਸੈਲਫ ਕੰਟਰੋਲ। ਸੋ ਜੇ ਸਾਨੂੰ ਲੱਗਦਾ ਵੀ ਆਪਾਂ ਇੱਕ ਚੀਜ਼ ਦੇ ਵਿੱਚ ਕਰਨ 'ਚ ਕਾਮਯਾਬ ਹੋ ਗਏ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ, ਜੇ ਤੁਸੀਂ ਮਤਲਬ ਅੱਧਾ ਘੰਟਾ ਘੰਟਾ ਫੋਨ ਮੈਨੇਜ ਕਰਨ 'ਚ ਕਾਮਯਾਬ ਹੋ ਗਏ ਤਾਂ ਬਾਕੀ ਵੀ ਤੁਸੀਂ ਸਾਰਾ ਹੋ ਜਾਣਾ, ਕਿਉਂਕਿ ਤੁਹਾਨੂੰ ਕੰਟਰੋਲ ਕਰਨਾ ਆ ਗਿਆ ਆਪਣੇ ਆਪ ਦੇ ਉੱਤੇ। ਅਤੇ ਜਿਹਨੂੰ ਨਹੀਂ ਆਉਂਦਾ ਉਹਦਾ
1: ਉਸਕੀ ਲਗਾਈ ਕਰ ਲਿਆ,
0: ਉਹ ਨਹੀਂ ਉਹ ਵੀ ਨਹੀਂ, ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ,
0: ਸਤਿ ਸ਼੍ਰੀ ਅਕਾਲ।
2: ਹਾਂਜੀ ਕੀ ਹਾਲ ਚਾਲ, ਵਧੀਆ?
0: ਹਾਂਜੀ ਠੀਕ ਨੇ ਜੀ, ਵਧੀਆ।
2: ਹਾਂਜੀ ਹਾਂਜੀ, ਪਹਿਲਾਂ ਤਾਂ ਮੈਂ ਨਾ ਟਾਈਗਰ ਜੀ ਵਾਲੀ ਗੱਲ ਦਾ ਜਵਾਬ ਦਾ ਜਦੋਂ ਕਹਿ ਰਹੀ ਸੀ ਨਾ ਕਿ ਮੈਂ 51 ਏਜ ਹੋ ਗਈ ਹੈ ਮੇਰੀ, ਉਹ ਜਿੱਦਾਂ ਬਹੁਤ ਸਟ੍ਰੈਸ ਲੈ ਰਹੀ ਸੀ ਵੀ ਮੈਂ ਬੜਾ ਕੰਮ ਕਰਦਾ, ਇਹ ਹੋਇਆ ਨਾ ਹੋ ਜਾਂਦਾ, ਮੈਂ ਕਿਹਾ ਉਹਨਾਂ ਨੂੰ ਵੀ ਥੋੜਾ ਜਿਹਾ ਆਪਾਂ ਬੂਸਟ ਅਪ ਕਰ ਦਈਏ, ਮੈਂ ਕਿਹਾ ਹੈ ਤਾਂ ਤੁਸੀਂ 51 ਦੇ ਹੋ ਪਰ ਆਵਾਜ਼ ਤੁਹਾਡੀ 15 ਈਅਰ ਦੇ ਵਾਲੀ ਲੱਗਦੀ ਹੈ, ਬੱਚਿਆਂ ਵਾਲੀ ਹੈ, 15 ਸਾਲ ਦੇ ਮੁੰਡੇ ਦੀ ਨਾ, ਫਿਰ ਮੈਂ ਸੋਚਿਆ ਮੈਂ 15 ਸਾਲ ਦੀ ਮੁੰਡੇ ਦੀ ਆਵਾਜ਼ ਦਾ ਕਹਿਤਾ, ਮੇਰੇ ਉਮਰ ਦੇ ਹਿਸਾਬ ਨਾਲ ਤਾਂ ਮੇਰੇ ਮੁੰਡੇ ਲੱਗੇ ਹੋਣਾ ਤੇ ਮੈਂ ਟਾਈਗਰ ਮਤਲਬ। ਫਿਰ ਮੈਂ ਆਪਣੇ ਮੁੰਡੇ ਨੂੰ ਕਹਿ ਰਹੀ ਹਾਂ, ਪੁੱਤ ਇੰਨਾ ਕੰਮ ਨਾ ਕਰਿਆ ਕਰ, ਟਾਈਗਰ ਪੁੱਤ ਨਾ ਕਰਿਆ ਕਰ, ਆਪਣੇ ਸਰੀਰ ਨੂੰ ਰੈਸਟ ਦਿਆ ਕਰ, ਆਪਣੀ ਮਾਂ ਨੂੰ ਸਵਾਦ ਸਵਾਦ ਖਾਣਾ ਬਣਾ ਕੇ ਖਵਾਇਆ ਕਰ, ਦੇ ਕਿੰਨਾ ਸਵਾਦ ਸਵਾਦ ਖਾਣਾ ਬਣਾਉਂਦਾ ਪੁੱਤ, ਨਾ ਲਿਆ ਕਰ ਇੰਨੀ ਟੈਨਸ਼ਨ, ਨਾ ਲਿਆ ਕਰ ਪੁੱਤ ਰੈਸਟ ਕਰਿਆ ਕਰ ਮੇਰਾ।
0: ਵਿਹਲੇ ਬੈਠੇ ਨਾਲ ਬਾਕੀਆਂ ਨੂੰ ਵੀ ਬਣਾ ਤੁਸੀਂ
2: ਹੋਰ ਤੇ ਗੱਲ ਕਰਨੀ ਸੀ ਤੇ ਜਿੱਦਾਂ ਹੁਣ ਕਹਿੰਦੇ ਆ ਨਾ ਮੈਨੂੰ ਕੋਈ ਹੋਰ ਵੀ ਕਹਿ ਦਿੰਦੇ ਆ, ਕੋਈ ਵੀ ਨੋਰਮਲੀ ਅਬ ਤੋ ਤੂੰ ਜੋਬ ਕਰ ਸਕਦੀ ਹੈ, ਸਾਡੇ ਨਾਲ ਵਾਲੇ ਆਂਟੀ ਹਿੰਦੀ ਬੋਲਦੇ ਨਾ ਸਾਰੇ ਬੋਲਦੇ, ਕੋਈ ਹੋਰ ਵੀ ਨਾ ਫਰੈਂਡ, ਸਾਰਿਆਂ ਦਾ ਪੁਆਇੰਟ ਵੈਲਿਡ ਆ, ਮੈਂ ਕਿਸੇ ਨੂੰ ਗਲਤ ਨੀ ਕਹਿੰਦੀ ਹੈ ਨਾ, ਤਾਂ ਕਿਸੇ ਨੂੰ ਕਿਸੇ ਦੀ ਨਾ ਲਾਈਫ ਦਾ ਪਤਾ ਨੀ ਹੁੰਦਾ ਕੀ ਚੱਲ ਰਿਹਾ ਹੁੰਦਾ। ਦਿਲ ਮੇਰਾ ਵੀ ਬਹੁਤ ਜ਼ਿਆਦਾ ਕਰਦਾ, ਏਦਾਂ ਨੀ ਹੈ, ਮੈਨੂੰ ਲੱਗਦਾ ਮੇਰੇ ਸਰਕਮਸਟਾਂਸਿਸ ਨੇਗੇ ਅਜੇ ਕਿ ਜੇ ਮੈਂ ਘਰੇ ਇੰਨਾ ਇੰਨਾ ਕੰਮ ਕਰਦੀ ਹਾਂ, ਬਾਹਰ ਆ ਕੇ ਕੰਮ ਕਰਨਾ ਵੀ ਕੋਈ ਉਹ ਨੀ ਹੈਗਾ, ਅਸੀਂ ਰਾਤ ਨੂੰ 11-12 ਵਜੇ ਤਾਂ ਕਿੰਨੇ ਘੰਟੇ ਕੰਮ ਕਰ ਸਕਦੇ ਹਾਂ ਨਾ, ਤਾਂ ਮੈਨੂੰ ਲੱਗਦਾ ਕਿ ਮੇਰਾ ਲੋਡ ਆਇਆ ਹਜੇ, ਬੇਲੋਡ ਆ, ਮੈਂ ਲੈਣਾ ਨੀ ਚਾਹੁੰਦੀ ਹਜੇ, ਜਦੋਂ ਮੈਨੂੰ ਲੱਗੂਗਾ ਮੇਰਾ ਥੋੜਾ ਰਿਲੀਫ ਹੋ ਗਿਆ, ਮੇਰੀ ਹੈਲਥ ਇਹ ਸਾਰਾ ਕੁਛ ਹੈਗਾ, ਤਾਂ ਡੈਫੀਨੇਟ ਮੈਂ ਕਰ ਲੂੰਗੀ। ਤੇ ਮੈਂ ਇਸ ਚੀਜ਼ ਨੂੰ ਹਜੇ ਸੋਚਦੀ ਹਾਂ ਕਰਨਾ ਚਾਹੀਦਾ, 100% ਕਰਨਾ ਚਾਹੀਦਾ, ਔਰ ਮੈਂ ਕਰਨਾ ਵੀ ਹੈ, ਬਟ ਮੈਨੂੰ ਸਟਿਲ ਹਜੇ ਲੱਗਦਾ ਕਿ ਮੈਨੂੰ ਜ਼ਰੂਰਤ ਨਹੀਂ ਹੈ, ਟਾਈਮ ਹੀ ਦੇਈਂਗ ਨਾ। ਜਿੱਦਾਂ ਹੁਣ ਕੱਲ ਤੁਸੀਂ ਕਹਿ ਰਹੇ ਸੀਗੇ ਨਾ ਇੱਕ ਆਪਾਂ ਪੇ ਕਰਿਆ ਸੋਕਰ ਪਲੇਅਰ ਦੀ ਨਾ, ਤਾਂ ਮੈਂ ਉਸੇ ਤੋਂ ਵੀ, ਵੈਸੇ ਵੀ ਮੋਟੀਵੇਸ਼ਨ ਆਪਾਂ ਕਿਸੇ ਨਾ ਕਿਸੇ ਤੋਂ ਲੈਂਦੇ ਹਾਂ, ਤਾਂ ਮੈਂ ਉਹੀ ਸੋਚਿਆ ਨਾ ਵੀ ਤੁਸੀਂ ਦੇਖੋ ਉਹ ਕੋਈ ਹਾਈਲਾਈਟ ਕਰਦਾ ਸੀ ਪਲੇਅਰ, ਪਰ ਤੁਸੀਂ ਦੇਖੋ ਉਹਨੇ ਆਪਣੀ ਏਜ ਦੇ ਵਿੱਚ ਆ ਕੇ ਕੀ ਕਰਤਾ। ਇਹ ਗੱਲ ਮੈਂ ਆਪਣੇ ਹਸਬੈਂਡ ਨੂੰ ਵੀ ਕਹਿੰਦੀ ਹਾਂ ਹਮੇਸ਼ਾ ਨਾ, ਵੀ ਤੁਸੀਂ ਇੱਦਾਂ ਨਾ ਸੋਚਿਆ ਕਰੋ ਕਿ ਮੈਂ ਨਹੀਂ ਕੀਤਾ, ਤੇ ਪਤਾ ਨੀ ਮੈਨੇ ਕਦੋਂ ਕੀ ਕਰਨਾ ਹੈ ਕੀ ਕਰਨਾ ਹੈ ਹਨਾ, ਤੇ ਮਤਲਬ ਪੋਜ਼ਿਟਿਵ ਸੋਚਣ ਤਾਂ ਕੁਛ ਨੀ ਜਾਂਦਾ ਨਾ, ਕਹਿੰਦੇ ਰਹੋ ਨਾ, ਤੇ ਆਪਣੀ ਵਿਲ ਪਾਵਰ ਵੀ ਸਟਰੋਂਗ ਰੱਖੀ ਹੋਈ, ਏਦਾਂ ਨੀ ਕਿ ਮੈਂ ਉੱਪਰੋਂ ਕਹਿ ਦਿੰਦੀ ਹਾਂ, ਮੈਂ ਕਹਿੰਦੀ ਹਾਂ ਬਾਬਾ ਜੀ ਮੈਨੂੰ ਇੰਨਾ ਫਿਜ਼ੀਕਲੀ ਫਿਟ ਰੱਖਣਾ, ਸਾਰੀਆਂ ਚੀਜ਼ਾਂ ਮੇਰੀਆਂ ਠੀਕ ਹੋ ਜਾਣ, ਸਭ ਕੁਛ ਹੈਗਾ, ਤੇ ਮੈਂ ਵੀ ਕਰਾਂ, ਇਸ ਨੋਟ ਔਖਾ ਨਹੀਂ ਹੈ। ਤੇ ਜਿੱਦਾਂ ਦੂਜੀ ਤੁਸੀਂ ਕਿਹਾ ਨਾ 5th ਬਰਥਡੇ ਦੀ ਗੱਲ ਹੈ, ਤੇ ਰੂਹਾਨੀ ਦਾ ਵੀ ਨਾ ਨੈਕਸਟ ਮੰਥ 5th ਬਰਥਡੇ ਹੈ ਨਾ, ਤੇ ਸਾਡੇ ਦੇ ਨਾਲ ਸਾਡੇ ਹੋਰ ਜਿਹੜੇ ਬੱਚੇ ਹੋਏ ਸੀ ਨਾ ਤੇ ਰੂਹਾਨੀ ਦੇ, ਉਹਨਾਂ ਨੇ ਆਲਰੇਡੀ 5th ਬਰਥਡੇ ਮਨਾ ਲਿਆ 1-2 ਮਹੀਨਾ ਪਹਿਲਾਂ ਨਾ, ਤੇ ਉਹ ਸਾਨੂੰ ਵੀ ਪੁੱਛ ਰਹੀ ਸੀ ਕਿ ਤੁਹਾਡੀ ਕੀ ਪਲੈਨਿੰਗ ਹੈ, ਤੇ ਕਿਉਂਕਿ ਇਹ ਤਾਂ ਕੰਮ ਹੀ ਇਹੀ ਕਰਦੇ ਤਾਂ ਲੋਕਾਂ ਦੀ ਪਾਰਟੀ ਕਰਦੇ ਆ, ਤੇ ਇਹਨਾਂ ਨੇ ਮੈਨੂੰ ਪੁੱਛਿਆ ਕਿ ਆਪਾਂ ਸਾਰੇ ਕਹਿ ਰਹੇ ਆ ਮਾਈਲ ਸਟੋਨ ਬਰਥਡੇ ਹੁੰਦਾ 5th ਹਨਾ, ਤੇ ਮੈਂ ਕਿਹਾ ਵੀ ਦੇਖੋ ਆਪਾਂ ਕਿਸੇ ਨੂੰ ਨੀ ਖੁਸ਼ ਕਰਨਾ, ਜਦ ਮੈਂ ਤੁਹਾਨੂੰ ਖੁਦ ਕਹਿ ਰਹੀ ਹਾਂ ਵੀ ਆਪਾਂ ਨੂੰ ਅਨਨੈਸੈਸਰੀ ਹੈ ਨਾ ਕਿਹਨੂੰ ਬੁਲਾਵਾਂਗੇ, ਕਿਵੇਂ ਛੱਡਾਂਗੇ, ਬਹੁਤ ਸਾਰੀ ਟੈਨਸ਼ਨ ਹੁੰਦੀ ਹੈ, ਮੈਂ ਕਿਹਾ ਉਹੀ ਜਿਹੜਾ $6,000-7,000 ਲੱਗੂਗਾ, ਆਪਾਂ ਸੈਕਿੰਡ ਗੱਡੀ ਨੀ ਲੈ ਰਹੇ ਹਜੇ ਨਾ, ਤੇ ਮੈਂ ਉਹ ਗੱਡੀ ਲਵਾਂਗੀ ਨਾ ਮੈਂ ਉਹੀ, ਕਿ ਰਾਦਰ ਦੈਨ ਕਿ ਮੈਂ ਕਿਸੇ ਨੂੰ ਮੈਂ ਰੱਖਾਂ ਕਿ ਕੋਈ ਕੋਈ ਹੋਊਗਾ, ਤੇ ਇਸ ਕਰਕੇ ਮੈਂ ਨੀ ਲੈਂਦੀ ਹੈਗੀ, ਮੈਂ ਖੁਦ ਇਹ ਚੀਜ਼ਾਂ ਨੂੰ ਸੋਚਦੀ ਹੈਗੀ ਹਾਂ ਨਾ। ਤੇ ਬਾਕੀ ਵੀਰ ਜੀ ਜਿਹੜੀ ਤੁਸੀਂ ਫੋਨ ਦੀ ਗੱਲ ਕਰ ਰਹੇ ਸੀ ਨਾ, ਕਰਨਾ ਤਾਂ 100% ਸਭ ਨੂੰ ਇਹੀ ਚਾਹੀਦਾ, ਲੇਕਿਨ ਮੈਂ ਉਹਨਾਂ ਦੇ ਵਿੱਚ ਹਾਂ ਜੋ ਐਕਚੁਅਲ ਦੇ ਵਿੱਚ ਕਰਦੀ ਹਾਂ। ਮੈਂ ਆਪਣੇ ਫੋਨ ਨੂੰ ਅਸੀਂ ਸਵੇਰੇ ਤੋਂ ਲੈ ਕੇ ਨਾ, ਤੁਸੀਂ ਬਿਲੀਵ ਨੀ ਕਰਨਾ ਹੈਗਾ, ਜਦੋਂ ਦੁਪਹਿਰ ਤੋਂ ਬਾਅਦ ਸ਼ਾਮ ਨੂੰ ਜਾ ਕੇ ਕਿਤੇ ਮੈਂ ਆਪਣਾ ਵਟਸਐਪ, ਆਪਣਾ ਨੈਟ, ਆਪਣਾ ਸੋਸ਼ਲ ਮੀਡੀਆ ਦੇਖਦੀ ਹੈਗੀ ਹਾਂ, ਦੁਪਹਿਰੇ ਨੂੰ ਜੇ ਖਾਣਾ ਖਾਣਾ ਹੋਵੇ ਤਾਂ ਮੈਂ ਥੋੜੇ ਟਾਈਮ ਦੇ ਲਈ, ਅਦਰਵਾਈਜ਼ ਮੈਂ ਉਹ ਨਹੀਂ ਕਰਦੀ ਹੈਗੀ। ਉਹਦਾ ਤੁਸੀਂ ਹੁਣ ਮੈਨੂੰ ਕੋਈ ਪੁੱਛੇਗਾ, ਕਿਉਂਕਿ ਮੈਨੂੰ ਲੱਗਦਾ ਮੇਰਾ ਸਰ ਜਾਂਦਾ, ਗਈਆਂ ਦਾ ਉਹ ਨਹੀਂ ਕਰਦਾ ਹੋਊਗਾ, ਮੇਰਾ ਸਰ ਇਸ ਕਰਕੇ ਜਾਂਦਾ, ਮੈਨੇ ਮੇਲ ਚੈੱਕ ਕਰਨੀ ਆ, ਤਾਂ ਮੇਰਾ ਦੂਸਰਾ ਫੋਨ ਹੈਗਾ ਬੱਚਿਆਂ ਦੇ ਸਕੂਲ ਤੋਂ ਮੇਲ ਦੇਖਣੀ ਹੁੰਦੀ, ਮੈਨੂੰ ਉਹ ਜ਼ਰੂਰੀ ਲੱਗਦਾ, ਜਿਹਨਾਂ ਨੇ ਮੈਨੂੰ ਕਾਲ ਕਰਨੀ ਹੁੰਦੀ ਹੈ, ਮੇਰੇ ਜਿਹੜੇ ਕਲੋਜ਼ ਨੇ ਉਹਨਾਂ ਨੂੰ ਮੈਂ ਪਤਾ ਹੈ ਕਿ ਹਾਂ ਕਿ ਨੀਤੂ ਨੂੰ ਮੈਸੇਜ ਕਈ ਵਾਰੀ ਨਹੀਂ ਦੇਖਦੀ, ਔਰ ਮੈਨੇ ਉਹ ਲੋਕ ਵੀ ਦੇਖੇ ਆ ਕਈ ਵਾਰੀ ਨਾ ਮੈਸੇਜ ਕੀਤਾ ਹੁੰਦਾ, ਜਾਣ ਕੇ ਦੇਖਦੇ ਨਹੀਂ ਹੈ, ਪਤਾ ਤਾਂ ਲੱਗ ਹੀ ਜਾਂਦਾ ਉਹਨਾਂ ਨੂੰ ਮੈਸੇਜ ਆਇਆ ਹੋਇਆ ਆ, ਠੀਕ ਹੈ, ਉਹਦਾ ਕੀ ਫਾਇਦਾ। ਮੈਨੂੰ ਇੱਦਾਂ ਲੱਗਦਾ ਹੈਗਾ ਕਿ ਜੇ ਤੁਸੀਂ ਕਰਨਾ ਤਾਂ ਮੈਨੂੰ ਕਾਲ ਕਰ ਲਓ, ਉਹ ਮੈਨੂੰ ਜ਼ਿਆਦਾ ਬੈਟਰ ਲੱਗਦਾ ਕਿ ਆਪਾਂ ਮੈਸੇਜ ਤੇ ਦੇਖੀਏ ਨਾ। ਔਰ ਮੈਂ ਇਹਨਾਂ ਨੂੰ ਵੀ ਬਹੁਤ ਵਾਰੀ ਕਹਿੰਦੀ ਹਾਂ, ਹੁਣ ਜਿਵੇਂ ਇਹਨਾਂ ਨੇ ਆਪਣੇ ਬਿਜ਼ਨਸ ਦਾ ਹੀ ਕੰਮ ਕਰਦੇ ਆ ਨਾ ਫੋਨ ਤੇ, ਨੋ ਡਾਊਟ ਹੈ ਨਾ, ਪਰ ਫਿਰ ਵੀ ਕੁਛ ਨਾ ਕੁਛ ਦੇਖੋ ਸਾਹਮਣੇ ਆ ਹੀ ਜਾਂਦਾ, ਇਨਸਾਨ ਜਿੰਨਾ ਮਰਜ਼ੀ ਜਾਵੇ ਬਚ ਹੀ ਜਾਂਦਾ ਨਾ। ਮੈਂ ਇਹਨਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਸੌਣ ਤੋਂ ਪਹਿਲਾਂ ਹੀ ਨਸੀਂ ਥੋੜੀ ਦੇਰ ਪਹਿਲਾਂ ਛੱਡ ਦਿਆ ਕਰੋ, ਬੁੱਕ ਪੜ੍ਹਨ ਦੀ ਆਦਤ ਬਣਾਓ, ਮੈਂ ਵੀ ਬਣਾ ਪਾਣੀ ਹੈ, ਖੁਦ ਪਾਣੀ ਹੈ ਪਹਿਲਾਂ ਆਦਤ, ਮੈਨੂੰ ਹਜੇ ਬਣ ਨਹੀਂ ਰਿਹਾ ਮੇਰਾ ਹਜੇ ਉਹ ਨਾ। ਔਰ ਮੈਂ ਇਹਨਾਂ ਨੂੰ ਪਤਾ ਕੀ ਕਹੂੰਗੀ, ਹਾਂ ਫਿਰ ਮੈਂ ਕਹੂੰਗੀ ਸੌਣ ਤੋਂ ਪਹਿਲਾਂ ਬੁੱਕ ਛੱਡ ਕੇ ਨਾ ਕੋਈ ਏਦਾਂ ਦੀ ਵੀਡੀਓਜ਼ ਦੇਖਿਆ ਕਰੋ, ਦੇਖਣ ਜਾਂਦੀ ਵੀ ਜਿੱਦਾਂ ਵਾਈਫ ਨਾਲ ਕਿੱਦਾਂ ਡੀਲ ਕਰਨਾ ਹੈ, ਉਹਨੂੰ ਕਿੱਦਾਂ ਖੁਸ਼
0: ਰੱਖਣਾ,
2: ਏਦਾਂ ਦੀ ਦੇਖਿਆ ਕਰੋ ਜਿਹਦੇ ਨਾਲ ਆਪਣਾ ਰਿਸ਼ਤਾ ਸਟਰੋਂਗ ਹੋਵੇ। ਮੈਂ ਕਿਹਾ ਮੇਰੇ ਲਈ ਵੀ ਦੇਖਿਆ ਕਰੋ ਕਿ ਹਾਂ ਕਿ ਆਪਾਂ ਆਪਣੇ ਰਿਸ਼ਤੇ ਨੂੰ ਕਰ, ਮੈਂ ਤੁਹਾਨੂੰ ਨੀ ਕਹਿ ਰਹੀ ਇਕੱਲੇ ਨੂੰ ਹਨਾ, ਮਤਲਬ ਮੈਂ ਖੁਦ ਵੀ ਇਹ ਚੀਜ਼ ਕਰਾਂ ਨਾ। ਬਾਕੀ ਹੋਰ ਵੀ ਬਹੁਤ ਸਾਰੀਆਂ ਕਮੀਆਂ ਨੇ ਕਿ ਜਿਹੜੀਆਂ ਚੀਜ਼ਾਂ ਚ ਸੁਧਾਰ ਆਉਣ ਵਾਲਾ, ਬਟ ਜਿਹੜੀ ਚੀਜ਼ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਹਾਂ ਵੀ ਕੀ ਪਤਾ ਕਿਸੇ ਹੋਰ ਨੂੰ ਵੀ ਵਧੀਆ ਲੱਗੇ, ਜੋ ਮੈਂ ਸੁਧਾਰ ਕਰਨਾ ਚਾਹੁੰਦੀ ਹਾਂ ਕਿਸੇ ਹੋਰ ਤੋਂ ਸੁਣਾ, ਉਹ ਮੈਨੂੰ ਵੀ ਮਤਲਬ ਚੰਗਾ ਲੱਗੇ ਨਾ। ਤਾਂ ਇੱਕ ਜਿਹੜਾ ਮੇਨ ਪੁਆਇੰਟ ਹੋਰ ਹੈ ਵੀਰ ਜੀ, ਜੋ ਜਿਹਨੇ ਵਾਕਈ ਮੈਨੂੰ ਸਕੂਨ ਦਿੱਤਾ, ਜੋ ਮੈਂ ਆਪਣੀ ਲਾਈਫ ਦੇ ਵਿੱਚ ਬੇਲੋੜਾ ਘਟਾਇਆ, ਅੱਜ ਤੋਂ 6 ਮਹੀਨੇ ਪਹਿਲਾਂ ਦੀ ਗੱਲ ਹੈ, ਮਤਲਬ ਮੇਰੀ ਕਲੋਜ਼ ਫਰੈਂਡ ਲਗਾ ਲਓ, ਤੇ ਮੈਨੂੰ ਨਾ ਕਹਿਣ ਦੀ ਆਦਤ ਨਹੀਂ ਸੀਗੀ ਕਿ ਜਿੱਦਾਂ ਮੰਨ ਲਓ ਫੋਨ ਤੇ ਗੱਲ ਕਰ ਰਹੀ ਆ ਕਿ ਨਹੀਂ ਹੁਣ ਘੰਟਾ ਹੋ ਗਿਆ ਗੱਲ ਕਰਦੇ ਕਰਦੇ ਨਹੀਂ ਮੈਂ ਮਤਲਬ ਫੇਰ ਗੱਲ ਕਰਦੇ ਆ ਜਾਂ ਕੁਛ ਹੈ ਉਹ ਮੈਨੂੰ ਮੈਂ ਉਹਨੂੰ ਕਹਿ ਦਿੰਦੀ ਨਾ ਸ਼ਾਇਦ ਉਹਨੇ ਵੀ ਨਹੀਂ ਕਰਨਾ ਸੀ ਐਕਚੁਅਲੀ ਮੈਂ ਹੀ ਕਰਦੀ ਰਹਿੰਦੀ ਸੀ ਮੈਂ ਹੀ ਕਰਦੀ ਰਹਿੰਦੀ ਸੀ ਗੱਲ ਨਾ ਤਾਂ ਮੈਂ ਗੱਲ ਕਰਨ ਤੋਂ ਬਾਅਦ ਨਾ ਮੈਂ ਬੜਾ ਫੀਲ ਕਰਦੀ ਯਾਰ ਕਿੰਨਾ ਮੇਰਾ ਟਾਈਮ ਹੋ ਗਿਆ ਮੈਂ ਕਿਉਂ ਨੀ ਕਹਿ ਪਾਉਂਦੀ ਮੈਂ ਕਿਉਂ ਨੀ ਕਹਿ ਪਾਉਂਦੀ ਤਾਂ ਹੁਣ ਆ ਦੋ ਚਾਰ ਮਹੀਨੇ ਪਹਿਲਾਂ ਨਾ ਕਿਉਂਕਿ ਮੇਰੀ ਜ਼ਿੰਮੇਵਾਰੀ ਵੀ ਵੱਧ ਗਈਆਂ ਬੱਚੇ ਦੇ ਨਾਲ ਮੈਨੂੰ ਲੱਗਦਾ ਮੈਨੂੰ ਕਹਿਣਾ ਵੀ ਪਊਗਾ ਤਾਂ ਮੈਂ ਨੋਰਮਲੀ ਆਪਣੇ ਵੀਰ ਦੇ ਵਿੱਚ ਕਹਿਤਾ ਨਾ ਇਹ ਚੀਜ਼ ਵੀਰ ਜੀ ਮੈਨੂੰ ਸੀਰੀਅਸਲੀ ਨਾ ਮੈਨੂੰ ਇੰਨਾ ਸਕੂਨ ਮਿਲ ਰਹੀ ਹੈ ਨਾ ਇਹ ਚੀਜ਼ ਮੈਂ ਸੋਚਦੀ ਹਾਂ ਕਿ ਬੇਲੋੜਾ ਮੇਰਾ ਬਾਕੀ ਜ਼ਿੰਦਗੀ ਚੋਂ ਕੱਟ ਗਿਆ ਨਾ ਕਿ ਦੇਖੋ ਗੱਲ ਕਰਨੀ ਤੁਸੀਂ ਕਰੋ ਦੋ ਜਿੰਨੀ ਦੇਰ ਵੀ ਕਰਨੀ ਹੈ ਪੰਜ ਦਸ ਮਿੰਟ ਹਾਂ ਕਿਸੇ ਦਿਨ ਕਰਨੀ ਹੈ ਤੁਸੀਂ ਹਫ਼ਤੇ ਬਾਅਦ ਕਰਨੀ ਹੈ ਤੁਸੀਂ ਇੱਕ ਘੰਟਾ ਵੀ ਗੱਲ ਕਰ ਲਓ ਜਿਹਦੇ ਨਾਲ ਥੋੜਾ ਕਲੋਜ਼ ਮਾਇੰਡ ਰਿਸ਼ਤਾ ਹੈ ਕਈ ਵਾਰੀ ਆਪਾਂ ਕਹਿ ਨਹੀਂ ਪਾਉਂਦੇ ਤਾਂ ਮੈਨੂੰ ਇਹ ਚੀਜ਼ ਨੇ ਬਹੁਤ ਰਿਲੀਜ਼ ਕੀਤਾ ਕਿ ਮੈਂ ਖੁਦ ਕਹਿ ਪਾਈ ਨਾ ਇਹ ਕਿਸੇ ਨੂੰ ਛੋਟੀ ਗੱਲ ਲੱਗਦੀ ਹੋਗੀ ਪਰ ਮੇਰੇ ਲਈ ਸੱਚੀ ਬਹੁਤ ਵੱਡੀ ਗੱਲ ਹੈ ਮੇਰੀ ਅਚੀਵਮੈਂਟ ਲੱਗਦੀ
0: ਹੈ ਮੈਨੂੰ ਨਹੀਂ ਗੁੱਡ ਕੀਤਾ ਜਿੱਦਾਂ ਤੁਹਾਨੂੰ ਸਕੂਨ ਮਿਲਦਾ ਉਦਾਂ ਕਰੋ ਥੈਂਕ ਯੂ ਤੁਹਾਡਾ ਮਿਹਰਬਾਨੀ ਤੁਹਾਡੀ ਕਾਲ ਕਰਨ ਦੀ ਤੇ ਕੁਛ ਇੱਕ ਮੈਸੇਜ ਫਿਰ ਆਪਾਂ ਸ਼ਬਦ ਵੀ ਲੈਣੇ ਆ ਸਹੇਲੀ ਆਪਾਂ ਇਜਾਜ਼ਤ
1: ਸਹੇਲੀ ਨਾਲ ਫੋਨ ਕਰੇ ਦੂਸਰੀ ਸਹੇਲੀ ਨਾਲ ਨਾ ਦੋ ਘੰਟੇ ਬਾਤਾਂ ਕਰਕੇ ਵਕਰੀ ਚਲ ਬਸ ਮੈਂ ਰੱਖੂ ਫੋਨ ਤੂੰ ਤਾਂ ਵਿਹਲੀ ਆ
0: ਸਹੇਲੀ ਛੱਡੋ ਇਹ ਤੇ ਉਹ ਜੇਲ੍ਹ ਵਾਲਾ ਵੀ ਹੁੰਦਾ ਨਾ ਚੁਟਕਲਾ ਵੀ ਉਹ ਜੇਲ੍ਹ ਚੋਂ 14 ਸਾਲ ਦੀ ਕੈਦ ਕੱਟ ਕੇ ਬਾਹਰ ਨਿਕਲੀਆਂ ਉਹ ਕਹਿੰਦੇ ਚਲੋ ਬਾਕੀ ਗੱਲਾਂ ਬਾਕੀ ਗੱਲਾਂ ਬਾਅਦ ਚ ਮਿਲ ਕੇ ਕਰਾਂਗੇ
1: ਮਿਲ ਕੇ ਕਰਾਂਗੇ
0: ਮੈਂ ਵੀ ਚਾਹੁੰਦੇ ਹੋਰ ਨਹੀਂ ਕਾਲ ਆਪਾਂ ਲੈ ਪਾਵਾਂਗੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਾਲ ਜਿਹੜੀ ਹੁਣ ਦੂਸਰੇ ਤੀਸਰੇ ਪਾਰਟ ਦੇ ਵਿੱਚ ਜਿਹੜੀ ਆ ਉਹ ਤੁਸੀਂ ਐਡਵਾਂਸ ਚ ਪਹਿਲਾਂ ਕਰ ਲਿਆ ਕਰੋ
1: ਸਮੇਂ ਕਰਕੇ
0: ਇੱਥੇ ਸਾਨੂੰ ਵੀ ਜਾਣ ਦੀ ਕਾਹਲੀ ਹੁੰਦੀ ਹੈ ਹਾਂਜੀ
1: ਸਮੇਂ ਕਰਕੇ ਤੁਹਾਡੀ ਕਾਲ ਮਾਈਨਸ ਕਰਨੀ
0: ਪੈਣੀ ਹਾਂ ਸਾਨੂੰ ਵੀ ਕੁਛ ਚੀਜ਼ਾਂ ਮਾਈਨਸ ਕਰਨੀਆਂ ਪੈਣੀਆਂ ਸਟ੍ਰਿਕਟਲੀ ਮਾਈਨਸ ਕਰਨੀਆਂ ਪੈਣੀਆਂ ਸੋ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਆਪਾਂ ਇੰਨੇ ਕੁ ਸਮੇਂ ਦੇ ਵਿੱਚ ਜਾਂ ਨਹੀਂ ਸਮ ਅਪ ਕਰ ਸਕਦੇ ਜੋ ਜੋ ਤੁਸੀਂ ਸੋਚਦੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਖਲਾਰਾ ਉਹ ਤੁਸੀਂ ਜ਼ਰੂਰ ਮਾਈਨਸ ਕਰੋ ਇੱਕ ਹੋਰ ਚੀਜ਼ ਸੱਚ ਧਿਆਨ ਦੇ ਵਿੱਚ ਆਉਂਦੀ ਵੀ ਜਿਹੜੀ ਐਵੇਂ ਨਜਾਇਜ਼ ਸਬਸਕ੍ਰਿਪਸ਼ਨ ਆ ਕਈ ਬੜਾ ਚੜ੍ਹ ਚੜ੍ਹ ਕੇ ਦੱਸਦੇ ਮਹਿਫਲਾਂ ਦੇ ਵਿੱਚ ਸਾਡੇ ਕੋਲ ਤਾਂ ਮਤਲਬ ਆ ਇਕੱਲਿਆ ਫਿਲਮਾਂ ਫੁਲਮਾਂ ਹੀ ਵੇਖਣ ਵਾਲੀਆਂ 4-5 ਸਬਸਕ੍ਰਿਪਸ਼ਨਾਂ ਅਤੇ ਮੈਂ ਸੋਚਦਾ ਹੁੰਦਾ ਵੀ ਇੰਨਾ ਤਾਂ ਟਾਈਮ ਹੀ ਨਹੀਂ ਹੋ ਸਕਦਾ ਬੰਦੇ ਕੋਲ ਕਿੱਦਾਂ ਵੇਖ ਲੂਗਾ ਇੰਨੀਆਂ ਸਾਰੀਆਂ ਸੋ ਬਿਹਤਰ ਹੈ ਵੀ ਆਪਾਂ ਉਹਨਾਂ ਕੁ ਤੁਸੀਂ ਮੰਨ ਲਓ ਇੱਕ ਟਾਈਮ ਦੇ ਉੱਤੇ ਇੱਕ ਰੱਖ ਲਈ ਉਹਨੂੰ ਬੰਦ ਕਰਾ ਲਓ ਦੂਸਰੀ ਲੈ ਲਓ ਹੁੰਦਾ ਤਾਂ ਇਹੋ ਹੀ ਨਾ ਉਹਦੇ 'ਚ ਲਿਮਿਟਿਡ ਹੀ ਚੀਜ਼ਾਂ ਹੁੰਦੀਆਂ ਨੇ ਉਹ ਕਿਹੜਾ ਵੀ ਮਤਲਬ ਹਰ ਰੋਜ਼ ਹੀ ਨਵਾਂ ਪਾਈ ਜਾਂਦੇ ਆ ਜਾਂ ਹਰ ਰੋਜ਼ ਤੁਹਾਡੇ ਮਤਲਬ ਦਾ ਪਾਈ ਜਾਂਦੇ ਆ ਉਹਨੂੰ ਤੁਸੀਂ ਹੋਲਡ 'ਤੇ ਰਖਾ ਲਓ ਕੈਂਸਲ ਕਰਾ ਲਓ ਦੂਸਰੀ ਲੈ ਲਓ ਉਹਦੇ 'ਚ ਵੇਖ ਲਓ ਉਹਨੂੰ ਵੀ ਚੈੱਕ ਕਰ ਲਓ ਕੀ ਉਹਦੇ 'ਚ ਤੀਸਰੀ ਮਤਲਬ ਐਟ ਏ ਟਾਈਮ 4-5 ਤਾਂ ਮਤਲਬ ਵੀ 100-150 ਤਾਂ ਤੁਸੀਂ ਉੱਧਰ ਕਮਾਉਣ ਡੇ ਜੇ ਨਜਾਇਜ਼ ਜੀ ਸੋ ਇਹ ਵੀ ਚੀਜ਼ਾਂ ਤੁਹਾਡਾ ਸਮਾਂ ਅਤੇ ਪੈਸਾ ਦੋਵੇਂ ਚੀਜ਼ਾਂ ਤੁਹਾਨੂੰ ਦੇਣਗੀਆਂ ਅਤੇ ਜਿਹੜੀ ਆਪਾਂ ਫੋਨ ਦੀ ਤਾਂ ਗੱਲ ਆਪਾਂ ਕਰ ਹੀ ਚੁੱਕੇ ਹਾਂ ਅਤੇ ਐਵੇਂ ਨਜਾਇਜ਼ ਜਿਹੜਾ ਆਪਾਂ ਬੈਠੇ ਰਹਿੰਦੇ ਹਾਂ ਨਾ ਜਿਹੜੇ ਨੈਗੇਟਿਵ ਲੋਕਾਂ ਦੇ ਕੋਲ ਜਿੱਥੋਂ ਸਾਨੂੰ ਗਲਤ ਚੀਜ਼ਾਂ ਸਾਨੂੰ ਸੁਣ ਕੇ ਅਤੇ ਫਿਰ ਸਾਨੂੰ ਹੋਰ ਜ਼ਿਆਦਾ ਨੈਗੇਟਿਵਿਟੀ ਆਉਂਦੀ ਆ ਉਹ ਲੋਕ ਫੁਕਰੇ ਵੀ ਹੋ ਸਕਦੇ ਆ ਜਿਹੜੇ ਵਧਾ ਚੜ੍ਹਾ ਕੇ ਦੱਸਦੇ ਆ ਵੀ ਲੈ ਮੈਂ ਤਾਂ 5 ਕਿੱਲੇ ਉੱਥੇ ਲੈ ਲਏ ਮੈਂ ਤਾਂ 4 ਮਿਲੀਅਨ ਉੱਥੇ ਇਨਵੈਸਟ ਕਰਤਾ ਉਹ ਵੀ ਤੁਹਾਨੂੰ ਸਟ੍ਰੈਸ ਦਿੰਦਾ ਜਿਹੜੀ ਚੀਜ਼ ਵੀ ਤੁਹਾਨੂੰ ਸਟ੍ਰੈਸ ਦਿੰਦੀ ਆ ਉਹਦੇ ਤੋਂ ਦੂਰ ਹੋ ਜਾਓ ਅਤੇ ਕਈ ਬੰਦੇ ਜਿਨ੍ਹਾਂ ਨੇ ਉੱਦਾਂ ਹੀ ਮਰ ਗਏ ਰੁੜ ਗਏ ਕਰੀ ਜਾਣਾ ਹੁੰਦਾ ਵੀ ਜਿਨ੍ਹਾਂ ਤੋਂ ਤੁਹਾਨੂੰ ਨੈਗੇਟਿਵਿਟੀ ਮਿਲਦੀ ਆ ਜਿਨ੍ਹਾਂ ਤੁਹਾਨੂੰ ਮਿਲ ਕੇ ਤੁਹਾਨੂੰ ਬਾਅਦ ਵਿੱਚ ਭਾਰਾ ਜਿਹਾ ਫੀਲ ਹੁੰਦਾ ਵਾ ਸੋ ਲੋਕ ਸਲਾਈਸ ਕਰਨੇ ਵੀ ਸ਼ੁਰੂ ਕਰੋ ਉਹ ਲੋਕਾਂ ਦੇ ਨਾਲ ਬਹੁਤ ਜਿਹੜੇ ਤੁਹਾਨੂੰ ਖੁਸ਼ੀ ਦੇ ਸਕਦੇ ਆ ਜਿਨ੍ਹਾਂ ਦੀਆਂ ਗੱਲਾਂ ਸੁਣ ਕੇ ਤੁਹਾਨੂੰ ਚੰਗਾ ਲੱਗਦਾ ਅਤੇ ਹੋਰ ਬਹੁਤ ਸਾਰਾ ਕੁਛ ਜੋ ਵੀ ਤੁਹਾਨੂੰ ਲੱਗੇ ਬਸ ਟੋਕਾ ਫੇਰ ਦਿਓ ਇੱਕ ਥੈਂਕ ਯੂ ਜੀ ਧੰਨਵਾਦ ਅੰਮ੍ਰਿਤ ਭੈਣ ਜੀ ਕਹਿੰਦੇ ਵੀ ਅੱਜ ਮੇਰੀ ਭੈਣ ਘਰੇ ਹੀ ਹੈ ਇਸ ਕਰਕੇ ਨਾ ਮੇਰੇ ਤੋਂ ਆਸ ਨਾ ਰੱਖਿਓ ਮੈਂ ਸ਼ਬਦਾਂ ਦੇ ਦੱਸੂੰਗੀ ਅੱਜ ਆ ਕੇ ਚੰਗਾ ਕੀਤਾ ਜੀ ਧੰਨਵਾਦ ਜਸਗੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਦੋਵਾਂ ਵੀਰਾਂ ਨੂੰ ਤਾਂ ਬਿਊਟੀਫੁੱਲ ਟੋਪਿਕ ਫੋਰ ਅ ਪੀਸਫੁੱਲ ਲਾਈਫ ਵੀ ਕੈਨ ਮਾਈਨਸ ਦ ਕੰਪੈਰੀਜ਼ਨ ਬਿਲਕੁਲ ਕੰਪਲੇਂਟਸ ਗਰੱਜਿਸ ਓਵਰ ਥਿੰਕਿੰਗ ਅਤੇ ਗ੍ਰੈਟੀਟਿਊਡ ਕਾਇੰਡਨੈਸ ਐਂਡ ਕੰਟੈਂਟਮੈਂਟ ਐਡ ਕਰੋ ਗ੍ਰੈਟੀਟਿਊਡ ਕਾਇੰਡਨੈਸ ਅਤੇ ਕੰਟੈਂਟਮੈਂਟ ਅਤੇ ਬਾਕੀ ਜਿਹੜੀਆਂ ਪਹਿਲਾਂ ਮੈਂ ਕਹੀਆਂ ਉਹ ਮਾਈਨਸ ਥੈਂਕ ਯੂ ਤੁਹਾਡਾ ਜਸਕੀਰ ਜੀ ਅਤੇ ਪਰਮਿੰਦਰ ਸਿੰਘ ਜੀ ਕਹਿੰਦੇ ਕਿ ਵਾਈਟ ਥਰੈਡ ਹਾਈਲਾਈਟਸ ਓਕੇ ਟੀ ਆਰ ਦੀ ਪੈਂਟ ਇਜ਼ ਕਹਿੰਦੇ ਕਿ ਟਰੂ ਰਿਲੀਜਨ ਬ੍ਰਾਂਡ ਅੱਛਾ ਬ੍ਰਾਂਡ ਆ ਕੋਈ ਥੈਂਕ ਯੂ ਤੁਹਾਡਾ ਸਿੱਖ ਸਾਹਿਬ
1: ਤੋਂ ਇਮੀਗ੍ਰੇਸ਼ਨ ਕੀ ਬਾਸ ਰਹੇ ਹੋ ਟੀ ਆਰ ਪੀ ਆਰ ਦੀ
0: ਸਤਿ ਸ਼੍ਰੀ ਅਕਾਲ ਜੀ ਕਹਿੰਦੇ ਮੈਂ ਆਪਣੇ 4-5 ਮੰਥ ਤੋਂ ਇਹ ਰੂਟੀਨ ਬਣਾਈ ਹੋਈ ਹੈ ਕਿ ਮੋਰਨਿੰਗ ਦੇ ਵਿੱਚ ਉੱਠ ਕੇ ਮੈਂ ਬਿਲਕੁਲ ਵੀ ਫੋਨ ਨੂੰ ਯੂਜ਼ ਨਹੀਂ ਕਰਦੀ ਅਤੇ ਚਾਰਜਿੰਗ ਦੇ ਉੱਤੇ ਲਾਉਂਦੀ ਹਾਂ ਅਤੇ ਲੋੜ ਹੋਵੇ ਅਤੇ ਵਰਕਿੰਗ ਦੇ ਉੱਤੇ ਜਾ ਕੇ ਅਰਾਊਂਡ 9 ਵਜੇ ਮੈਂ ਦੇਖਦੀ ਹਾਂ ਫੋਨ ਇਸ ਰੂਟੀਨ ਦੇ ਨਾਲ ਮੇਰੀ ਮੋਰਨਿੰਗ ਬਹੁਤ ਕਾਮ ਰਹਿੰਦੀ ਆ ਅਤੇ ਮੈਂ ਆਪਣੇ ਆਪ ਨਾਲ ਬੈਠ ਕੇ ਆਰਾਮ ਆਰਾਮ ਦੇ ਨਾਲ ਕੋਸਾ ਕੋਸਾ ਪਾਣੀ ਪੀਂਦੀ ਹਾਂ ਸਵੇਰੇ, ਅਤੇ ਐਂਡ ਅਸੀਂ ਇਸੇ ਤਰ੍ਹਾਂ ਦੇ ਨਾਲ ਕਹਿੰਦੇ ਕਿ ਬੈੱਡਰੂਮ ਦੇ ਵਿੱਚ ਫੋਨ ਨਹੀਂ ਯੂਜ਼ ਕਰਦੀ, ਅਲਾਰਮ ਵੀ ਨਹੀਂ, ਲਿਵਿੰਗ ਏਰੀਆ ਦੇ ਵਿੱਚ ਕਹਿੰਦੇ ਕਿ ਫੋਨ ਦੇ ਉੱਤੇ ਲਾ ਕੇ ਮੈਂ ਜਾਂਦੀ ਹਾਂ, ਅਤੇ ਬਹੁਤ ਬਟ ਕਹਿੰਦੇ ਕਿ ਨੋ ਫੋਨ ਬਿਫੋਰ ਸਲੀਪ, ਅਤੇ ਮੈਂ ਕਹਿੰਦੇ ਕਿ ਕੌਫੀ ਵੀ ਬਹੁਤ ਘੱਟ ਕੀਤੀ ਹੋਈ ਅੱਜ ਕੱਲ੍ਹ, ਅਤੇ ਪਹਿਲਾਂ ਮੈਂ ਸਵਾਦ ਸਵਾਦ ਦੇ ਵਿੱਚ ਹੀ ਐਵਰੀ ਡੇ ਕੌਫੀ ਪੀਂਦੀ ਹੁੰਦੀ ਸੀ, ਬਟ ਹੁਣ ਕਹਿੰਦੇ ਕਿ ਉਹਨੂੰ ਮੈਂ ਗ੍ਰੀਨ ਟੀ ਦੇ ਨਾਲ ਰਿਪਲੇਸ ਕੀਤਾ ਵਾ, ਅਤੇ ਇਹ ਆਪਣਾ ਮਾਇੰਡ ਸੈੱਟ ਹੀ ਹੁੰਦਾ ਆ, ਅਤੇ ਐਵਰੀਥਿੰਗ ਪੋਸੀਬਲ ਜੇ ਆਪਾਂ ਚੇਂਜਿਸ ਕਰਨੇ ਚਾਹੀਏ ਤਾਂ। ਰਵਨੀਤ ਜੀ ਐਡੀਲੇਡ ਤੋਂ ਬੜਾ ਪਿਆਰਾ ਮੈਸੇਜ ਕਰਦੇ ਨੇ, ਧੰਨਵਾਦ। ਕੁਲਵੀਰ ਜੀ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਰੀਸੈਂਟਲੀ ਮੈਂ ਕੁਝ ਛੋਟੇ ਛੋਟੇ ਬਦਲਾਅ ਕੀਤੇ ਨੇ, ਮੈਨੂੰ ਬਹੁਤ ਸਕੂਨ ਦਿੰਦਾ। ਸਭ ਤੋਂ ਪਹਿਲਾਂ ਮੈਂ ਸੌਣ ਤੋਂ ਪਹਿਲਾਂ ਫੋਨ ਨਹੀਂ ਵਰਤਦੀ, ਰੂਮ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਅਲਾਰਮ ਲਾ ਕੇ ਫੋਨ ਸਾਈਡ ਦੇ ਉੱਤੇ ਰੱਖ ਦਿੰਦੀ ਹਾਂ। ਪਹਿਲਾਂ ਅਲਾਰਮ ਦੇ ਬਹਾਨੇ ਫੋਨ ਚੈੱਕ ਕਰਨਾ ਸ਼ੁਰੂ ਕਰ ਦਿੰਦੀ ਸੀ, ਅਤੇ ਫਿਰ ਕਾਫੀ ਸਮਾਂ ਉਹਦੇ ਵਿੱਚ ਹੀ ਲੰਘ ਜਾਂਦਾ ਸੀ, ਇੱਦਾਂ ਹੀ ਹੁੰਦਾ। ਦੂਜਾ, ਮੈਂ ਜਦੋਂ ਆਪਣੀ ਜੌਬ ਦੇ ਉੱਤੇ ਜਾਂਦੀ ਹਾਂ ਅਤੇ ਬਾਹਰ ਕਿਸੇ ਨੂੰ ਮਿਲਦੀ ਹਾਂ ਤਾਂ ਹਰ ਰੋਜ਼ ਘੱਟੋ ਘੱਟ 3 ਤੋਂ 5 ਲੋਕਾਂ ਦਾ ਹਾਲ ਚਾਲ ਜ਼ਰੂਰ ਪੁੱਛਦੀ ਹਾਂ। ਮੈਂ ਉਹਨਾਂ ਨੂੰ ਪੁੱਛਦੀ ਹਾਂ ਤੁਹਾਡਾ ਦਿਨ ਕਿਵੇਂ ਚੱਲ ਰਿਹਾ, ਤੁਸੀਂ ਕੀ ਠੀਕ ਠਾਕ ਹੋ। ਇਹ ਛੋਟੀ ਜਿਹੀ ਗੱਲ ਮੈਨੂੰ ਅੰਦਰੋਂ ਖੁਸ਼ੀ ਅਤੇ ਸਕੂਨ ਦਿੰਦੀ ਹੈ, ਕਿਉਂਕਿ ਲੱਗਦਾ ਆ ਕਿ ਮੈਂ ਕਿਸੇ ਦੀ ਪਰਵਾਹ ਕੀਤੀ ਹੈ ਅਤੇ ਉਹਦਾ ਹਾਲ ਜਾਣਨ ਦੀ ਮੈਂ ਕੋਸ਼ਿਸ਼ ਕੀਤੀ ਹੈ। ਇੱਕ ਹੋਰ ਬਦਲਾਅ ਜੋ ਸਾਡੇ ਪਰਿਵਾਰ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਸਕੂਨ ਲੈ ਕੇ ਆਇਆ, ਉਹ ਹੈ ਰਾਤ ਨੂੰ ਸਿਮਰਨ ਦੀ ਰੂਟੀਨ। ਸੌਣ ਤੋਂ ਪਹਿਲਾਂ ਅਸੀਂ ਸਾਰੇ ਪਰਿਵਾਰਕ ਮੈਂਬਰ, ਖਾਸ ਕਰਕੇ ਬੱਚਿਆਂ ਸਮੇਤ, ਮੂਲ ਮੰਤਰ ਦਾ ਪਾਠ ਕਰਦੇ ਹਾਂ। ਇਹ ਸਾਡੀ ਰੋਜ਼ਾਨਾ ਦੀ ਰੀਤ ਬਣ ਗਈ ਹੈ ਅਤੇ ਹੁਣ ਬੱਚਿਆਂ ਦੀ ਵੀ ਇੱਕ ਸੋਹਣੀ ਆਦਤ ਬਣ ਚੁੱਕੀ ਹੈ। ਇਹ ਰਿਚੁਅਲ ਨੂੰ ਨਿਭਾਉਣ ਦੇ ਨਾਲ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਦਿਨ ਭਰ ਜੋ ਵੀ ਕੀਤਾ ਹੋਵੇ, ਸੌਣ ਤੋਂ ਪਹਿਲਾਂ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ, ਅਰਦਾਸ ਕਰਦੇ ਹਾਂ, ਅਤੇ ਜਾਣੇ ਜਾਣੇ ਕਿਸੇ ਦਾ ਦਿਲ ਦੁਖਾਇਆ ਹੋਵੇ ਅਤੇ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਸਾਨੂੰ ਮਾਫ ਕਰਨਾ। ਬਹੁਤ ਸੋਹਣਾ ਜੀ, ਬਹੁਤ ਵਧੀਆ। ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਗੱਲਾਂ ਬਾਤਾਂ ਅਤੇ ਇੰਜੋਏ ਕੀਤੀਆਂ ਭੱਜ ਦੀਆਂ, ਧੰਨਵਾਦ ਤੁਹਾਡਾ। ਸੇਖੋ ਸਿੰਘ ਜੀ ਧੰਨਵਾਦ ਤੁਹਾਡਾ, ਕਹਿੰਦੇ ਕਿ ਸ਼ੈਪਟਨ ਦੇ ਵਿੱਚ ਧੁੰਦ ਸਵੇਰੇ ਸਵੇਰੇ ਦੀ ਆਈਜ਼ੂਮ, ਅੱਛਾ ਨਹੀਂ 10 ਵਜੇ ਦੀ ਫੋਟੋ, ਧੁੰਦ ਕਹਿੰਦੇ ਕਾਫੀ ਜ਼ਿਆਦਾ ਸੀ। ਨਵਰਾਜ ਬਲ ਜੀ ਕਹਿੰਦੇ ਨੇ ਕਿ ਮੈਂ ਫਾਲਤੂ ਦੇ ਲੋਕ ਜ਼ਿੰਦਗੀ ਦੇ ਵਿੱਚੋਂ ਕੱਢ ਦਿੱਤੇ ਨੇ। ਹਾਂ, ਜਿੱਦਾਂ ਆਪਾਂ ਨਕਾਰਾਤਮਕ ਲੋਕਾਂ ਦੀ ਗੱਲ ਕਰ ਰਹੇ ਸਾਂ, ਅਤੇ ਜੋ ਕਹਿੰਦੇ ਸਿਰਫ ਖਾਣ ਪੀਣ ਦੇ ਜਾਂ ਫਿਰ ਪਰਤੀਆਂ 'ਤੇ ਜਾਂ ਆ ਜਾਂਦੇ ਨੇ, ਪੀਣ ਜਾਂ ਪਰਤੀਆਂ 'ਤੇ ਤਾਂ ਆ ਜਾਂਦੇ ਸੀ, ਪਰ ਜਦੋਂ ਲੋੜ ਪਈ ਉਦੋਂ ਲੱਭਦੇ ਤੱਕ ਨਹੀਂ, ਅਤੇ ਹੁਣ ਕਹਿੰਦੇ ਨੇ ਕਿ ਕਾਫੀ ਸਕੂਨ ਆ। ਚੰਗੀ ਗੱਲ ਹੈ ਜੀ, ਪਰਖ ਕੇ ਪਾਸੇ ਕਰੀ ਜਾਓ। ਅਤੇ ਮਾਝੇ ਵਾਲੇ ਕਹਿੰਦੇ ਨੇ ਕਿ ਰੋਕਸ, ਥੈਂਕ ਯੂ ਗੁਰਜੀਤ ਜੀ। ਅਤੇ ਗੁਰਸੁਖਵਿੰਦਰ ਭੈਣ ਜੀ ਕਹਿੰਦੇ ਕਿ ਵੀਰ ਜੀ ਵਰਡ ਰਿਪੀਟ ਕਰਿਓ ਪਲੀਜ਼। ਹਾਂਜੀ ਕਰਦੇ ਹਾਂ ਜੀ, ਜਾਣ ਲੱਗੇ ਭੈਣ ਜੀ, ਥੈਂਕ ਯੂ। ਅਤੇ ਨਰਿੰਦਰ ਸਿੰਘ ਸਹਿਮੀ ਜੀ ਕਹਿੰਦੇ ਨੇ ਕਿ 2700 ਲੀਟਰ ਪਾਣੀ ਲੱਗਦਾ ਇੱਕ ਟੀ ਸ਼ਰਟ ਬਣਾਉਣ ਦੇ ਲਈ। ਧੰਨਵਾਦ ਤੁਹਾਡਾ ਸਹਿਮੀ ਸਾਹਿਬ। ਅੱਜ ਕੱਲ੍ਹ ਵੈਸੇ ਨਾ ਜਿਹੜੀ ਆਈ ਥਿੰਕ ਪਿੱਛੇ ਜਿਹੀ ਇੱਕ ਰਿਪੋਰਟ ਆਈ ਕਿ ਹੁਣ ਜਿਹੜੀ ਨਵੀਂ ਜਿਹੜੀਆਂ ਮਸ਼ੀਨਰੀ ਲੱਗੀਆਂ ਨੇ ਤਕਰੀਬਨ ਮਤਲਬ ਹੁਣ ਕਈ ਤਰ੍ਹਾਂ ਦੇ ਢੰਗ ਤਰੀਕੇ ਲਾ ਕੇ ਅਤੇ ਇਹਨੂੰ 600 ਦੇ ਉੱਤੇ ਵੀ ਲੈ ਆਉਂਦਾ ਗਿਆ, 600 ਤੋਂ ਲੈ ਕੇ 2700 ਦੇ ਦਰਮਿਆਨ। ਹਾਂ, ਮਤਲਬ ਉਹਨੂੰ ਘਟਾਇਆ ਜਾ ਰਿਹਾ ਵਾ, ਜਿੱਦਾਂ ਜਿੱਦਾਂ ਰੌਲਾ ਪੈ ਰਿਹਾ ਨਾ ਵੀ ਆਹ ਗਲਤ ਹੋ ਰਿਹਾ ਗਲਤ ਹੋ ਰਿਹਾ ਗਲਤ ਹੋ ਰਿਹਾ, ਅਤੇ ਉਸ ਤਰੀਕੇ ਦੇ ਨਾਲ ਹੁਣ ਇਹਨੂੰ ਬਦਲਿਆ ਵੀ ਜਾ ਰਿਹਾ। ਪਰ ਇਹ ਵੀ ਕਿਹੜਾ ਥੋੜ੍ਹਾ, ਇਹ 2700 ਲੀਟਰ ਔਨ ਐਵਰੇਜ ਕਹਿੰਦੇ ਨੇ ਵੀ ਇੱਕ ਬੰਦੇ ਦਾ ਮੇਰਾ ਖਿਆਲ 2 ਕਿ 2.5 ਸਾਲ ਦਾ ਗੁਜ਼ਾਰਾ ਵਾ ਪਾਣੀ ਦਾ, ਬੰਦੇ ਦੇ ਪੀਣ ਦੀ ਖਪਤ।
1: ਜਿੱਦਾਂ ਇੱਥੇ ਐਕਸਪੋਰਟ ਕਰਦੇ ਨਾ ਕਾਫੀ ਬੀਫ, ਇੱਕ ਗਾਂ ਦਾ ਜਿਹੜਾ ਸਰਕਲ ਆ ਤਿਆਰ ਹੁੰਦੀ ਜਿਹੜਾ ਬੀਫ ਵਾਸਤੇ ਕੱਢਣ ਵਾਸਤੇ, ਉਹ ਜ਼ਿੰਦਗੀ ਦਾ 66,000 ਲੀਟਰ ਪਾਣੀ ਪੀਂਦੀ ਹੈ, ਅਤੇ ਕਿੰਨਾ ਐਕਸਪੋਰਟ ਕਰਦੇ ਆ, ਪਾਣੀ ਕਿੰਨਾ ਬਚਤ ਹੋ ਸਕਦਾ ਵੀ ਸਿਰਫ ਇਹਦਾ ਵੀ ਜੇ ਮੀਟ ਦੀ ਤਜਵੀਜ਼ ਜ਼ਿਆਦਾ ਨਾ ਦੇਣ ਤਾਂ।
0: ਸੋ ਇਹ ਤਾਂ ਹੁਣ ਜ਼ੋਰ ਪਾਇਆ ਜਾ ਰਿਹਾ ਵਾ ਇਸ ਚੀਜ਼ ਦੇ ਉੱਤੇ, ਇਸੇ ਕਰਕੇ ਕਹਿਣਾ ਵੀ ਉਹ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕਾਫੀ ਇਨਫੋਰਮੇਸ਼ਨ ਮਿਲ ਜੂਗੀ। ਜਿੱਦਾਂ ਅੰਮ੍ਰਿਤ ਕੌਰ ਜੀ ਕਹਿੰਦੇ ਨੇ ਕਿ 1400 ਲੀਟਰ ਯੂਜ਼ ਹੁੰਦਾ ਵਾ ਇੱਕ ਟੀ ਸ਼ਰਟ ਦੇ ਉੱਤੇ, ਅਤੇ ਉਹ ਜਿੱਦਾਂ ਮੈਂ ਪਹਿਲਾਂ ਵੀ ਕਿਹਾ 600 ਤੋਂ ਲੈ ਕੇ 2700 ਦੇ ਦਰਮਿਆਨ, ਡਿਪੈਂਡ ਕਰਦਾ ਥਰੈਡ ਕਿਹੜਾ ਵਾ, ਉਹ ਅਲੱਗ ਅਲੱਗ ਤੁਹਾਨੂੰ ਅਲੱਗ ਅਲੱਗ ਅੰਕੜੇ ਤੁਹਾਨੂੰ ਅਲੱਗ ਅਲੱਗ ਜਗ੍ਹਾ ਦੇ ਉੱਤੇ ਮਿਲ ਸਕਦੇ ਨੇ, ਅਤੇ ਉਸ ਲਿਹਾਜ਼ ਦੇ ਨਾਲ ਇਹ ਸਾਡੇ ਤੱਕ ਪਹੁੰਚਾਏ ਜਾਂਦੇ ਆ। ਅਤੇ ਧੰਨਵਾਦ ਤੁਹਾਡਾ, ਮਿਹਰਬਾਨੀ। ਹੁਣ ਆਪਾਂ ਸ਼ਬਦਾਂ ਵੱਲ ਨੂੰ ਵੱਧਦੇ ਹਾਂ।
1: ਹਾਂਜੀ ਜੀ
0: ਜੀ, ਸ਼ਬਦਾਂ ਵੱਲ ਨੂੰ ਵੱਧਦੇ ਹਾਂ। ਹਾਂਜੀ ਸੁਖਵਿੰਦਰ ਭੈਣ ਜੀ, ਆਓ ਤੁਸੀਂ ਹੁਣ ਅਤੇ
1: ਆਪਾਂ ਅਥਰਾ
0: ਜੀ,
1: ਪਹਿਲਾਂ ਆਪਣਾ ਸ਼ਬਦ ਸੀ ਜੀ ਅਥਰਾ, ਜਿੱਦੀ, ਬੜੇ ਅਥਰੇ ਸੁਭਾਅ ਦਾ ਬੰਦਾ
0: ਜੀ।
1: ਵਿੰਗ ਖੜੱਬਾ
0: ਜੀ,
1: ਇਹ ਟੇਢਾ ਮੇਢਾ ਇਹਨੂੰ ਕਿਹਾ ਜਾਂਦਾ ਆ, ਵੀ ਪਿੰਡ ਨੂੰ ਸੜਕ ਤੋਂ ਲੈਦਾ ਜਦੋਂ ਕੱਚੇ ਰੋਡ ਹੁੰਦੇ ਨਾ, ਇੱਕ ਛੋਟਾ ਜਿਹਾ ਬਗਡੰਡੀ ਜਿਹਨੂੰ ਕਹਿ ਦਿੰਦੇ ਆਪਾਂ, ਸੜਕ ਜਾਂਦੀ ਹੈ ਵਿੰਖੜੱਬੀ ਸੜਕ ਜਾਂਦੀ ਹੈ,
0: ਵਿੰਗਾ ਟੇਢਾ ਜਿਹਾ,
1: ਵਿੰਗਾ ਟੇਢਾ ਜਿਹਾ ਰਸਤਾ ਨੂੰ ਵਿੰਖੜੱਬਾ ਕਹਿੰਦੇ ਆ। ਉਠਾਈ ਗੀਰ ਉਹ ਸ਼ਖਸ ਜਿਹੜਾ ਛੋਟੀ ਮੋਟੀ ਚੋਰੀਆਂ ਕਰਦਾ, ਵੀ ਉਹਦੇ ਕੋਲੋਂ ਫੋਨ ਪਹੁੰਚਾ ਕੇ ਰੱਖੀ ਉਹ ਉਠਾਈ ਗੀਰ ਆ।
0: ਓਕੇ ਓਕੇ ਓਕੇ,
1: ਉਹ ਬੰਦਾ ਬੜਾ ਉਠਾਈ ਗੀਰ ਆ, ਉਹਦੇ ਕੋਲ ਬਚਾ ਕੇ ਰੱਖੀ ਉਹ ਛੋਟੀ ਮੋਟੀ ਚੋਰੀਆਂ ਕਰਨ ਵਾਲਾ। ਡੋਂਡੀ, ਡੋਂਡੀ ਪਿੱਟਣਾ ਵੀ ਕਹਿ ਦਿੰਦੇ ਆ, ਵੀ ਡੋਂਡੀ ਕਰਵਾਉਣਾ ਵੀ ਕਹਿੰਦੇ, ਵੀ ਜਨਤਕ ਸੂਚਨਾ ਦੇਣੀ ਪਿੰਡ 'ਚ, ਜਿਹਨੂੰ ਮੁਨਿਆਦੀ ਵੀ ਕਹਿ ਦਿੰਦੇ ਆਪਾਂ।
0: ਅੱਛਾ, ਢੰਡੋਰਾ ਪਿੱਟਣਾ,
1: ਢੰਡੋਰਾ ਪਿੱਟਣਾ,
0: ਓਕੇ,
1: ਬੁਨਿਆਦੀ ਕਹਿੰਦੇ ਨਾਲ। ਕਈ ਪਿੰਡਾਂ 'ਚ ਵਰਤਿਆ ਜਾਂਦਾ ਵੀ ਪਿੰਡ 'ਚ ਡੋਂਡੀ ਪਿਟਵਾ ਦਿਓ ਵੀ ਅੱਜ ਪੈਂਚਰ ਮਿਲਣੀ ਹੈ,
0: ਮਿੱਟੀ ਦਾ ਤੇਲ ਆਉਣਾ ਜੀ। ਓਕੇ,
1: ਬਾਰੀ ਬਰਸੀ ਖੱਟਣ ਗਿਆ ਸੀ ਹੈ ਨਾ, ਬਾਰੀ ਬਰਸੀ ਮਤਲਬ ਬਾਰੀ ਸਾਲੀ, ਉਹ ਉਹਦੇ ਲਈ ਵਰਤਿਆ ਜਾਂਦਾ ਵੀ ਬਾਰਾਂ ਸਾਲਾਂ ਬਾਅਦ ਖੱਟਣ ਗਿਆ। ਅੱਗੇ ਫਿਰ ਅਸੀਂ ਆਪਣੀਆਂ ਅਲੱਗ ਅਲੱਗ ਵਿਅੰਗ ਅਸੀਂ ਬਣਾਏ ਆ।
0: ਮੈਂ ਗੱਲ ਇਹ ਵੀ ਬਾਰੀ ਸਾਲੀ ਜਾਂਦਾ ਪਰ ਕਿੰਨੀ ਵਾਰੀ ਜਾ ਆਇਆ ਹੈ ਨਾ,
1: ਕਿੰਨੀ ਹਰ ਵਾਰ ਇੱਕ ਇੱਕ ਚੀਜ਼ ਨੂੰ ਬਾਰਾਂ ਬਾਰਾਂ ਸਾਲ ਲਾਏ,
0: ਕਿਆ ਰਿਲੈਕਸਿੰਗ ਲਾਈਫ ਹੈ ਇਸ ਬੰਦੇ ਦੀ,
1: ਇੱਕ ਇੱਕ ਚੀਜ਼। ਹੁਣ ਤਾਂ ਇਹ ਵੀ ਕਹਿਣ ਲੱਗੇ ਬਾਰੀ ਵਰਸੀ ਖੱਟਣ ਗਿਆ ਹੀ ਮੁੜ ਕੇ ਆਇਆ। ਉਹ ਤੋਂ ਬਾਅਦ ਰੱਕੜ, ਇਹ ਇਹਦੀ ਸਖ਼ਤ ਜ਼ਮੀਨ। ਰੱਕੜ ਅਤੇ ਬੰਜਰ ਜ਼ਮੀਨ, ਬੰਜਰ ਇੱਕ ਲਫ਼ਜ਼ ਆ, ਰੱਕੜ ਵੈਸੇ ਜ਼ਮੀਨ ਨੂੰ ਵਰਤਿਆ ਜਾਂਦਾ ਸਖ਼ਤ, ਕਈ ਬੰਦੇ ਕਹਿੰਦੇ ਬੜਾ ਰੱਕੜ ਸੁਭਾਅ ਦਾ, ਸਖ਼ਤ ਜਿਹੜੀ ਚੀਜ਼ ਹੁੰਦੀ ਨਾ ਉਹਨੂੰ ਵੀ ਕਹਿ ਦਿੰਦੇ ਆ। ਬੰਜਰ ਦੀ ਵੀ ਜ਼ਮੀਨ ਆ ਜਿਹੜੀ ਬਿਲਕੁਲ ਡੈਡ ਹੋ ਗਈ ਆ, ਜਿਹਦੇ 'ਚ ਤੁਸੀਂ ਕੁਛ ਵੀ ਪਾਓ ਤਾਂ ਕੁਛ ਨਹੀਂ ਉੱਗਣਾ,
0: ਬਣਨਾ ਹੀ ਕੁਛ ਨਹੀਂ।
1: ਰੱਕੜ ਹੁੰਦੀ ਹੈ ਜ਼ਮੀਨ ਜਿਹੜੀ ਬੰਦੇ ਨੂੰ ਸਖ਼ਤ ਹੁੰਦੀ ਹੈ, ਹੋ ਜਾਊਗਾ ਲੇਕਿਨ ਉਹਦੇ 'ਚ ਰੋੜੇ ਵੱਟੇ ਪੱਥਰ ਚੀਜ਼ ਹੋਣਗੇ, ਉਹਨੇ ਥੋੜ੍ਹਾ ਟਾਈਮ ਲੈਣਾ ਉਹਨੂੰ ਸਹੀ ਕਰਨ ਵਾਸਤੇ,
0: ਪਾਣੀ ਪੂਣੀ ਦੀ ਘਾਟ।
1: ਉਸ ਤੋਂ ਬਾਅਦ ਆਉਂਦਾ ਉਚੇਚਾ, ਇਹ ਵਰਤਿਆ ਜਾਂਦਾ ਖਾਸ ਤੌਰ ਤੇ ਕੋਈ ਚੀਜ਼ ਜਿਹਦੇ ਕਿਸੇ ਸਪੈਸ਼ਲ, ਇਹ ਕਹਿੰਦਾ ਵੀ ਤੇਰੇ ਲਈ ਚੀਜ਼ ਲੈ ਕੇ ਆ, ਤੇਰੇ ਲਈ ਉਚੇਚਾ ਲੈ ਕੇ ਆਇਆ,
0: ਸਿਰਫ ਤੇਰੇ ਲਈ ਸਪੈਸ਼ਲੀ,
1: ਕਿਸੇ ਨੂੰ ਸਪੈਸ਼ਲ ਦਿਖਾਉਣ ਵਾਸਤੇ ਜਾਂ ਸਪੈਸ਼ਲ ਮਹਿਸੂਸ ਕਰਾਉਣ ਵਾਸਤੇ ਆਪਾਂ ਕਹਿ ਦੇਣਾ ਉਚੇਚਾ ਲੈ ਕੇ ਆਇਆ ਤੇਰੇ ਵਾਸਤੇ, ਉਚੇਚਾ ਮੈਨੂੰ ਆਉਣਾ ਪਿਆ ਤੇਰੇ ਵਾਸਤੇ,
0: ਆਹ ਨਹੀਂ ਮੈਂ ਤੈਨੂੰ ਦੇਣਾ, ਇਹ ਤੇ ਮੈਂ ਉਚੇਚੇ ਤੌਰ ਤੇ ਉਹਦੇ ਲਈ ਲੈ ਕੇ,
1: ਉਹਦੇ ਲੈ ਕੇ ਕਿਸੇ ਲਈ ਖਾਸ ਕੋਈ ਚੀਜ਼ ਵਾਸਤੇ ਕਰਨਾ ਸੀ, ਉਹ ਖਾਸ ਮਹੱਤਵ ਦੇਣ ਵਾਸਤੇ ਉਹਨੂੰ, ਤਾਂ ਕਰਕੇ ਅਸੀਂ ਉਚੇਚਾ ਵਰਤੇ ਆ, ਨਹੀਂ ਤਾਂ ਫਿਰ ਅਸੀਂ ਆਮ ਹੀ ਕਹਿ ਦੇਣਾ ਤੇਰੇ ਲਈ ਲਿਆਂਦੀ ਕਿ ਨਹੀਂ ਲਿਆਂਦੀ,
0: ਖਾਸ ਚੇਚ ਕੀਤਾ ਜਿਹਦੇ ਲਈ
1: ਖਾਸ, ਉਹ ਤਾਂ ਉਚੇਚਾ ਵਰਤਦੇ ਆ
0: ਜੀ। ਅਤੇ ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਏਗਾ, ਭੁੱਲ ਚੁੱਕ ਮਾਫ਼, ਅਤੇ ਕੋਸ਼ਿਸ਼ ਕਰੀਏ ਆਪਾਂ ਨਿੱਕੀਆਂ ਨਿੱਕੀਆਂ ਸਿਰ ਦਰਦੀਆਂ ਆਪਣੀ ਜ਼ਿੰਦਗੀ ਦੇ ਵਿੱਚੋਂ ਮਾਈਨਸ ਕਰੀਏ, ਚਾਹੇ ਉਹ ਖਾਣ ਪੀਣ ਨੂੰ ਲੈ ਕੇ ਆ, ਚਾਹੇ ਉਹ ਸਾਡੀਆਂ ਯਾਰੀਆਂ ਦੋਸਤੀਆਂ ਨੂੰ ਲੈ ਕੇ ਆ, ਚਾਹੇ ਸਾਡਾ ਕਿਤੇ ਆਉਣ ਜਾਣ ਨੂੰ ਲੈ ਕੇ ਆ, ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਐਡ ਕਰੀਏ
1: ਜੀ।
0: ਹੁੰਦਾ ਇਹ ਆ ਵੀ ਆਪਾਂ ਨਜਾਇਜ਼ ਜਿਹੜੀਆਂ ਨੇ ਐਡ ਕਰ ਲੈਂਦੇ ਹਾਂ, ਅਤੇ ਜਿਹੜੀਆਂ ਜ਼ਰੂਰੀ ਨੇ ਉਹਨਾਂ ਨੂੰ ਆਪਾਂ ਰਿਮੂਵ ਕਰ ਦਿੰਦੇ। ਸੋ ਆਪਾਂ ਪਹਿਲਾਂ ਤਾਂ ਸੋਚੀਏ ਪਹਿਲਾਂ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਤੰਗ ਪਰੇਸ਼ਾਨ ਕਰਦੀਆਂ। ਪਹਿਲਾਂ ਸ਼ਾਇਦ ਸਾਨੂੰ ਇਹ ਚੀਜ਼ਾਂ ਕੋਈ ਬਹੁਤੀਆਂ ਉਹ ਨਹੀਂ ਲੱਗਦੀਆਂ, ਪਰ ਹੁਣ ਵਾਕਈ ਜਿੱਦਾਂ ਜਿੱਦਾਂ ਲਾਈਫ ਅੱਗੇ ਵੱਧਦੀ ਜਾਂਦੀ ਹੈ, ਝਮੇਲੇ ਵੱਧਦੇ ਜਾਂਦੇ ਆ, ਅਤੇ ਹੁਣ ਸਾਨੂੰ ਉਸੇ ਤਰੀਕੇ ਦੇ ਨਾਲ ਹੀ ਓਫੀਸ਼ੀਅਲ ਤਰੀਕੇ ਦੇ ਨਾਲ ਹੀ ਇਹ ਚੀਜ਼ਾਂ ਸ਼ਾਇਦ ਕਰਨੀਆਂ ਪੈਣਗੀਆਂ। ਜੇ ਤੁਸੀਂ ਕਰ ਸਕਦੇ ਹੋ ਤਾਂ ਲਿਸਟ ਬਣਾ ਲਓ ਪਹਿਲਾਂ,
1: ਜਿਹੜੀਆਂ ਚੀਜ਼ਾਂ ਤੁਸੀਂ
0: ਉਹਦੇ ਵਿੱਚੋਂ ਟਿੱਕ ਕਰੀ ਜਾਓ ਵੀ ਹਾਂ ਵਾਕਈ ਆਹ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਨੂੰ ਤੰਗ ਕਰਦੀਆਂ ਨੇ, ਇਹਨਾਂ ਚੀਜ਼ਾਂ ਨੇ ਤੁਹਾਨੂੰ ਫਾਇਦਾ ਦਿੱਤਾ, ਨੁਕਸਾਨ ਦਿੱਤਾ, ਇਹਨਾਂ ਨੇ ਖੁਸ਼ੀ ਦਿੱਤੀ, ਇਹਨਾਂ ਨੇ ਦੁੱਖ ਦਿੱਤਾ, ਅਤੇ ਉੱਧਰੋਂ 10 ਕੁ ਕੱਢੋ ਅਤੇ 5 ਕੁ ਪਾਓ, 5 ਦਾ ਵੇਅਰ ਰੱਖ ਲਓ ਹਲੇ ਵੀ, ਕਿਸੇ ਵੇਲੇ ਵੀ ਕੋਈ ਪਾਉਣੀ ਕੱਢਣੀ ਪੈ
1: ਸਕਦੀ, ਸਾਈਕਲ ਬਿਨ 'ਚ ਪਾਓ ਪਰ ਸਾਈਕਲ ਬਿਨ ਵੀ ਖਾਲੀ ਕਰ ਲਓ ਨਾ,
0: ਹਾਂ ਉਹ ਵੀ
1: ਵਾਪਸ ਨਾ ਕੱਢ ਕੇ ਲੈ,
0: ਉਹ ਵੀ ਖਾਲੀ ਕਰ ਦਿਓ, ਅਤੇ ਤੁਸੀਂ ਵੇਖੋਗੇ ਵੀ ਕੋਈ ਫਰਕ ਨਹੀਂ ਪੈਣ ਵਾਲਾ ਉਸ ਚੀਜ਼ ਦੇ ਨਾਲ। ਧੰਨਵਾਦ ਤੁਹਾਡਾ ਕੁਲਦੀਪ ਸਿੰਘ ਬਲ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਅਤੇ ਫਿਲਮ ਇੱਕ ਸਰਪੰਚ ਵੀ ਆ ਰਹੀ ਹੈ, ਜੇ ਆਪਾਂ ਪਹਿਲਾਂ ਨਹੀਂ ਦੱਸਿਆ, ਪਹਿਲਾਂ ਜੇ
1: ਮੇਰੇ ਖਿਆਲ
0: ਹੈ ਨਾ ਨਹੀਂ ਦੱਸਿਆ,
1: ਨਹੀਂ ਦੱਸਿਆ,
0: ਹਾਂ ਫਿਲਮ ਸਰਪੰਚ ਵੀ ਆ ਰਹੀ ਹੈ ਜੀ, ਫਿਲਮਾਂ 'ਤੇ ਫਿਲਮਾਂ ਚੜੀਆਂ ਆਉਂਦੀਆਂ ਨੇ 10 ਜੁਲਾਈ ਨੂੰ, 10 ਜੁਲਾਈ ਨੂੰ, ਹਾਂ ਦੇਵ ਕਰੋੜ ਦੀ ਫਿਲਮ ਆ ਰਹੀ ਹੈ ਸਰਪੰਚ, ਅਤੇ ਦਸਤਾਰ ਫਿਲਮ ਦੀ ਜਿੱਦਾਂ ਆਪਾਂ ਗੱਲ ਕਰਦੇ ਆ ਰਹੀ 17 ਤਰੀਕ ਨੂੰ। ਸੋ ਧੜਾ ਫਿਲਮਾਂ 'ਤੇ ਫਿਲਮਾਂ, ਪੰਜਾਬੀ ਫਿਲਮਾਂ, ਅਤੇ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ
1: 1674 AM।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
5: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
6: ਲਓ ਜੀ, ਤੁਹਾਡੀ ਨਜ਼ਰ ਹੈ ਭੋਲਾ।
3: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ, ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
7: ਭੋਲੇ ਨੇ ਕਸੂਤੇ ਫਸਾਤੇ।
3: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2 ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ਇਫ ਯੂ ਕੈਨ ਅੰਡਰਸਟੈਂਡ ਵਨ ਆਈ ਸਟਾਰਟ ਪੰਜਾਬੀ ਵਿੱਚ ਬੋਲਣਾ ਤਾਂ ਤੁਸੀਂ ਵਿਕਟੋਰੀਆ ਪੁਲਿਸ ਵਿੱਚ ਨੌਕਰੀ ਕਰਨ ਲਈ ਉਸ ਤੋਂ ਵੀ ਵੱਧ ਯੋਗ ਹੋ ਜਿੰਨਾ ਤੁਸੀਂ ਸੋਚਦੇ ਹੋ। ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ। Authorized by the Victorian Government, Melbourne.
1: Ready, set, go! Chadston Ford. Dandenong Road te tuhanu udik reya hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Kori Nal. Radio Hanji de hawale nal pao. 3 saal di free service. Chadston Ford. Ready, set, Ford. Mera desh incredible India. Trugnina vich apne har pain pranu unna de desh da swad ate masale ethe de reha hai. Tusi ethe Indian masale, dala, grocery da har saman wajib rate te le sakde ho. Pao cosmetic di har item vi. Nale ghar vich hove koi function ya tyohar, mithai di ethe milegi tuhanu variety beshumar. Grocery di home delivery layi number likh lo 0430 123 394. Dio Radio Hanji da hawala te pao pari discount har shopping te. ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ।

0: ਆਸਟ੍ਰੇਲੀਆ ਦੇਸ਼ ਜਿੱਥੇ ਅਸੀਂ ਰਹਿੰਦੇ ਹਾਂ, ਇਸ ਦੇਸ਼ ਦੀ ਸਿਆਸਤ, ਇਸ ਦੇਸ਼ ਦੇ ਇਤਿਹਾਸ, ਇਸ ਦੇਸ਼ ਦੇ ਮੌਜੂਦਾ ਵਰਤਮਾਨ ਦੇ ਵਿੱਚ ਹਾਲਾਤ ਅਤੇ ਇਸ ਦੇਸ਼ ਦੀ ਭਵਿੱਖਬਾਣੀ, ਇਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਔਰ ਇਹਦੇ 'ਤੇ ਜਾਣਨਾ ਔਰ ਇਹਦੇ ਨਾਲ ਜੁੜੀ ਹੋਈ ਕਿਤੋਂ ਵੀ ਕੋਈ ਵੀ ਤੁਹਾਨੂੰ ਜਾਣਕਾਰੀ ਮਿਲਦੀ ਹੈ ਹਾਸਲ ਕਰ ਲਿਆ ਕਰੋ, ਜ਼ਰੂਰੀ ਹੁੰਦੀ ਹੈਗੀ। ਉਦਾਹਰਣ ਦੇ ਤੌਰ ਦੇ ਉੱਤੇ ਨਿਊ ਗਾਰਡ ਨਾਮ ਦੇ ਇੱਕ ਅਦਾਰੇ ਦੇ ਬਾਰੇ ਤੁਹਾਡੇ ਨਾਲ ਬੜੇ ਚਿਰ ਪਹਿਲਾਂ ਕਿਸੇ ਐਪੀਸੋਡ ਦੇ ਵਿੱਚ, ਜਦੋਂ ਪ੍ਰੋਗਰਾਮ ਦਾ ਨਾਂ ਨਿਊਜ਼ ਐਂਡ ਵਿਊਜ਼ ਹੁੰਦਾ ਸੀ, ਤਾਂ ਇੱਕ ਸਾਂਝ ਪਾਈ ਸੀ। ਆਸਟ੍ਰੇਲੀਆ ਦੀ ਫਾਸਿਸਟ ਆਈਡੀਓਲੋਜੀ ਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ। ਕਿਉਂ? ਕਿਉਂਕਿ ਅੱਗੇ ਚੱਲ ਕੇ ਤੁਹਾਨੂੰ ਮੈਂ ਦੱਸਦਾ, ਉਹਦੇ ਕੁਛ ਇੱਕ ਵਜੋਹਾਤ ਨੇ। ਫੋਰ ਐਗਜ਼ਾਮਪਲ, ਜਦੋਂ ਫਾਸਿਸਟ ਆਈਡੀਓਲੋਜੀ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਹਾਂ ਕਿ ਅਸੀਂ ਅਕਸਰ ਇਹ ਕਹਿ ਦਿੰਦੇ ਹਾਂ ਕਿ ਐਬੋਰੀਜਨਲਸ ਦੀ ਧਰਤੀ ਹੈ, ਇੱਥੇ ਬ੍ਰਿਟਿਸ਼ਰਸ ਨੇ ਆ ਕੇ ਕਬਜ਼ਾ ਲਿਆ ਅਤੇ ਉਹ ਵੀ ਤਾਂ ਮਾਈਗ੍ਰੈਂਟ ਹੀ ਹੈਗੇ ਨੇ। ਨਹੀਂ, ਇੱਦਾਂ ਨਹੀਂ ਹੈ ਇਹ, ਟਰੱਸਟ ਮੀ, ਇਹ ਇੱਦਾਂ ਨਹੀਂ ਹੈ। ਸਾਰੀ ਕਹਾਣੀ ਬਹੁਤ ਸ਼ਾਰਟਕੱਟ 'ਚ ਤੁਸੀਂ ਸਮਝੀ ਹੈ ਅਤੇ ਬਹੁਤ ਸ਼ਾਰਟਕੱਟ ਦੇ ਵਿੱਚ ਇਹਦੀ ਬਹਿਸ ਕਰਨ ਲੱਗ ਜਾਂਦੇ ਆਪਾਂ। ਜਿਹੜੀ ਮਾਈਗ੍ਰੈਂਟ ਗਰੁੱਪ ਨੇ ਜਾਂ ਜਿਹੜੇ ਐਬੋਰੀਜਨਲ ਟੋਰਸਟ੍ਰੇਟ ਆਈਲੈਂਡਰ ਲੋਕ ਹੈਗੇ ਨੇ, ਅਤੇ ਉਹਦੇ ਵਿਚਕਾਰ ਦੀ ਜਿਹੜੀ ਕੜੀ ਹੈ ਉਹਨੂੰ ਸੈਟਲਰਸ ਯਾਨੀ ਕਿ ਬਸਤੀਵਾਦ ਦੇ ਲੋਕ ਜਿਹੜੇ ਹੈਗੇ ਨੇ, ਉਹਨਾਂ ਦੀ ਆਪਣੀ ਇੱਕ ਸਟੋਰੀ ਹੈ। ਨਾ ਤਾਂ ਅਸੀਂ ਐਬੋਰੀਜਨਲ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝ ਸਕੇ ਹਾਂ, ਪੜ੍ਹ ਸਕੇ ਹਾਂ, ਅਤੇ ਨਾ ਹੀ ਸੈਟਲਰਸ ਦੀ ਕਹਾਣੀਆਂ ਨੂੰ ਜਾਣ ਸਕੇ ਹੈਗੇ ਹਾਂ। ਪਰ ਇਸ ਸਾਰੇ ਦੇ ਦਰਮਿਆਨ ਉਹ ਸੈਟਲਰਸ ਜਿਹੜੇ ਖੁਦ ਨੂੰ ਆਸਟ੍ਰੇਲੀਆ ਦੀ ਇਸ ਧਰਤੀ ਨੂੰ ਸਥਾਪਿਤ ਕਰਨ ਦਾ ਦਾਅਵਾ ਕਰਦੇ ਨੇ ਜਾਂ ਇਸ ਦੀ ਨੀਂਹ ਰੱਖਣ ਦਾ ਦਾਅਵਾ ਕਰਦੇ ਨੇ, ਅਤੇ ਕਹਿੰਦੇ ਨੇ ਕਿ ਐਬੋਰੀਜਨਲ ਉਸ ਤੋਂ ਪਹਿਲਾਂ ਉਹ ਆਸਟ੍ਰੇਲੀਆ ਨਾਮ ਦੀ ਇਸ ਜ਼ਮੀਨ ਦੇ ਉੱਤੇ ਰਹਿ ਜ਼ਰੂਰ ਰਹੇ ਸੀ, ਜੀ ਨਹੀਂ ਸੀ ਰਹੇ। ਇਸ ਨੂੰ ਇੱਕ ਦੇਸ਼ ਬਣਾਉਣ ਦਾ ਔਰ ਇਸ ਨੂੰ ਇੱਕ ਰਹਿਣ ਲਾਇਕ ਥਾਂ ਬਣਾਉਣ ਦਾ ਜਿਹੜਾ ਜ਼ਿੰਮਾ ਉਹ ਸੈਟਲਰਸ ਦੇ ਕੋਲ ਜਾਂ ਫਿਰ ਬਸਤੀਵਾਦ ਦੇ ਜਿਹੜੇ ਉਹ ਲੋਕ ਨੇ ਉਹਨਾਂ ਦੇ ਉੱਤੇ ਆਉਂਦਾ ਹੈਗਾ। ਉਸ ਤੋਂ ਪਹਿਲਾਂ ਕੋਨਵਿਕਟਸ ਦਾ ਵੀ ਇੱਕ ਆਪਣਾ ਇਤਿਹਾਸ ਹੈ, ਯਾਨੀ ਇਹ ਜਿਹੜੇ ਸੈਟਲਰ ਸੀ ਉਸ ਤੋਂ ਪਹਿਲਾਂ ਕੋਨਵਿਕਟਸ ਨੂੰ ਕਿੱਦਾਂ ਲੈ ਕੇ ਆਉਂਦੇ ਹੈਗੇ ਨੇ। ਅਤੇ ਇਸ ਸਾਰੇ ਕਾਸੇ ਦੇ ਦਰਮਿਆਨ ਇਹ ਜਿਹੜੀ ਸਮਾਜ ਦੀ ਇੱਕ ਉਥਲ ਪੁਥਲ ਹੈਗੀ ਆ ਔਰ ਉਸ ਦੇ ਵਿੱਚ ਇੱਕ ਚੈੱਕਸ ਐਂਡ ਬੈਲੈਂਸ ਜਿਵੇਂ ਕਹਿੰਦੇ ਹੁੰਦੇ ਹਾਂ ਜ਼ਰੂਰੀ ਹੋਣੇ ਚਾਹੀਦੇ ਨੇ, ਕਿਉਂਕਿ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ ਅਸੀਂ ਇਨਸਾਨ ਦੀ ਹੋਂਦ ਤੋਂ ਲੈ ਕੇ ਕਿ ਜਦੋਂ ਇਨਸਾਨ ਜੰਗਲਾਂ ਦੇ ਵਿੱਚ ਰਹਿੰਦਾ ਸੀ ਅਤੇ ਉਦੋਂ ਵੀ ਕਬੀਲੇ ਜਾਂ ਅਲੱਗ ਅਲੱਗ ਹਿੱਸੇ ਬਣਨ ਲੱਗ ਪਏ ਸੀ ਅਤੇ ਉਹਨਾਂ ਕਬੀਲਿਆਂ ਦਾ ਕੋਈ ਨਾ ਕੋਈ ਸਰਦਾਰ, ਕੋਈ ਨਾ ਕੋਈ ਉਹਦਾ ਨੇਤਾ ਹੁੰਦਾ ਸੀ। ਉਹ ਨੇਤਾ ਜਾਂ ਉਹ ਧੜਾ ਜਿਹੜਾ ਉਹਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੁੰਦਾ। ਉਹ ਇਸ ਕਰਕੇ ਵੀ ਜ਼ਰੂਰੀ ਹੁੰਦਾ ਤਾਂ ਕਿ ਜਿਹੜਾ ਇੱਕ ਡਿਸਿਪਲਿਨ ਬਣਿਆ ਰਹਿ ਸਕੇ, ਨਹੀਂ ਤਾਂ ਫਿਰ ਹੂਹਾ ਹਾਹਾ ਹੋ ਜਾਏਗੀ, ਚਾਰੇ ਪਾਸੇ ਹਾਹਾਕਾਰ ਹੋ ਜਾਏਗੀ ਅਤੇ ਕੋਈ ਡਿਸਿਪਲਿਨ ਨਹੀਂ ਹੋਏਗਾ ਤਾਂ ਜੰਗਲ ਰਾਜ ਹੋ ਜਾਏਗਾ। ਜੰਗਲ ਯਾਨੀ ਕਿ ਜਿਵੇਂ ਜਾਨਵਰ ਇੱਕ ਦੂਸਰੇ ਨੂੰ ਮਾਰਦੇ ਰਹਿੰਦੇ ਨੇ ਅਤੇ ਕੋਈ ਤੈਅ ਨਹੀਂ ਕਰ ਪਾਉਂਦਾ ਕਿ ਅਸਲ ਦੇ ਵਿੱਚ ਕਿਹਦੀ ਅਗਵਾਈ ਦੇ ਵਿੱਚ ਰਹਿਣਾ। ਤਾਂ ਹੁਣ ਜੇ ਜੰਗਲ ਦੇ ਵਿੱਚ ਕੋਈ ਰਾਜਾ ਸ਼ੇਰ ਹੋਵੇ ਤਾਂ ਉਹ ਡਿਸਿਪਲਿਨ ਬਣਾ ਕੇ ਰੱਖਦਾ, ਇਹ ਕਿਹਾ ਜਾਂਦਾ ਪੁਰਾਣੀਆਂ ਕਹਾਣੀਆਂ 'ਚ। ਭੇੜੀਆ ਕਦੇ ਵੀ ਰਾਜਾ ਨਹੀਂ ਹੋ ਸਕਦਾ, ਕਿਉਂਕਿ ਭੇੜੀਏ ਇੱਕ ਹਰਡ ਨੂੰ ਹੀ ਲੀਡ ਕਰ ਸਕਦੇ ਨੇ, ਉਸ ਤੋਂ ਬਾਅਦ ਉਹ ਸਭ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ। ਅਤੇ ਹੁਣ ਜੇ ਕਿਸੇ ਦੇਸ਼ ਦਾ ਸਿਆਸਤਦਾਨ ਇੱਕ ਭੇੜੀਆ ਪ੍ਰਵਿਰਤੀ ਦਾ ਹੋਵੇ ਤਾਂ ਫਿਰ ਉਸ ਦੇਸ਼ ਦਾ ਕੂੜਾ ਕਬਾੜ ਹੀ ਹੁੰਦਾ। ਬਹੁਤ ਸਾਰੀਆਂ ਉਦਾਹਰਣਾਂ ਪਾਸਟ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ। ਇਸ ਕਰਕੇ ਕਿਸੇ ਸਿਆਣੇ ਸੁੱਕੜ ਬੰਦੇ ਦਾ ਗੱਦੀ 'ਤੇ ਬੈਠਣਾ ਬਹੁਤ ਜ਼ਰੂਰੀ ਹੈਗਾ। ਫਾਸਿਸਟ ਆਈਡੀਓਲੋਜੀ ਦੇ ਬਾਰੇ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਬੜੇ ਮਸ਼ਹੂਰ ਰਾਈਟਰ ਹੋਏ ਨੇ, ਵਿਲੀਅਮ ਬੇਲਬ੍ਰਿਜ। ਵਿਲੀਅਮ ਬੇਲਬ੍ਰਿਜ ਅਸਲ ਦੇ ਵਿੱਚ ਸਿਰਫ ਇੱਕ ਲੇਖਕ ਹੀ ਨਹੀਂ ਹੋਏ, ਸਿਆਸਤਦਾਨ ਜਾਂ ਸਿਆਸੀ ਥਿਊਰੀਜ਼ ਦੇ ਉੱਤੇ ਲਿਖਣ ਵਾਲੇ ਵੀ ਹੋਏ ਨੇ, ਪੋਇਟ ਵੀ ਰਹੇ ਹੈਗੇ ਨੇ, ਖੁਦ ਅਧਿਆਪਕ ਵੀ ਰਹੇ ਹੈਗੇ ਨੇ ਉਹ, ਅਤੇ ਬ੍ਰਿਸਬਨ ਦੇ ਗ੍ਰਾਮਰ ਸਕੂਲ ਤੋਂ ਪੜ੍ਹਦੇ ਨੇ, ਲੰਡਨ ਤੋਂ ਆਉਂਦੇ ਨੇ ਹਾਲਾਂਕਿ ਉਹ, ਬਾਅਦ ਦੇ ਵਿੱਚ ਉਹ ਫਿਰ ਕਿਸ ਤਰੀਕੇ ਦੇ ਨਾਲ ਜਾਂ ਉਹਨਾਂ ਦਾ ਪਰਿਵਾਰ ਜਿਹੜਾ ਲੰਡਨ ਤੋਂ ਆਉਂਦਾ ਅਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਕਿਵੇਂ ਉਹ ਸਥਾਪਿਤ ਹੁੰਦੇ ਹੈਗੇ ਨੇ ਅਤੇ ਆਸਟ੍ਰੇਲੀਆ ਦਾ ਜਿਹੜਾ ਇੱਕ ਬਦਲ ਰਿਹਾ ਦੌਰ ਸੀ ਉਸ ਨੂੰ ਉਹ ਕਿਵੇਂ ਦੇਖਦੇ ਨੇ, ਕਿਉਂਕਿ ਉਹਨਾਂ ਨੇ ਉਹ ਆਪਣੇ ਅੱਖੀਂ ਦੇਖਿਆ ਆਸਟ੍ਰੇਲੀਆ ਨੂੰ ਫੈਡਰੇਸ਼ਨ ਬਣਦਿਆਂ ਹੋਇਆਂ। ਅਤੇ ਇਸ ਸਾਰੇ ਦੇ ਦਰਮਿਆਨ ਵਿਲੀਅਮ ਬੇਲਬ੍ਰਿਜ ਨੇ ਫਾਸਿਸਟ ਆਈਡੀਓਲੋਜੀ ਦੇ ਉੱਤੇ ਬਹੁਤ ਸਾਰੀਆਂ ਪਰਚੇ ਲਿਖੇ, ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ। ਆਸਟ੍ਰੇਲੀਆ ਦਾ ਜਿਹੜਾ ਆਸਟ੍ਰੇਲੀਆ ਫਸਟ ਮੂਵਮੈਂਟ ਹੋਇਆ 1930ਵਿਆਂ ਦੇ 40ਵਿਆਂ ਦੇ ਦਹਾਕੇ ਦੇ ਵਿੱਚ, ਉਹਦੇ ਬਾਰੇ ਵੀ ਉਹਨਾਂ ਨੇ ਬੜਾ ਕੁਛ ਲਿਖਿਆ। ਇਹ ਸਮਝਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਤਿਹਾਸ ਦੀਆਂ ਉਹ ਸਾਂਝਾਂ ਤੁਹਾਡੇ ਨਾਲ ਪਾਉਣ ਲੱਗੇ ਹਾਂ ਜਿਹਦੇ 'ਤੇ ਅੱਜ ਦਾ ਜਿਹੜਾ ਮੌਜੂਦਾ ਆਸਟ੍ਰੇਲੀਆ ਦਾ ਪੋਲੀਟੀਕਲ ਸਿਸਟਮ ਆ ਕੇ ਖੜ੍ਹੇ ਆ। ਹੁਣ ਨਿਊ ਗਾਰਡ ਦੀ ਗੱਲ ਜਿਹੜੀ ਮੈਂ ਕੀਤੀ ਸੀ ਉਹ ਆਸਟ੍ਰੇਲੀਆ ਦੇ ਫਾਸੀਵਾਦ ਦੇ, ਫਾਸੀਵਾਦ ਆਪਾਂ ਕਹਿ ਲੈਂਦੇ ਹੁੰਦੇ ਹਾਂ ਜਿੱਥੇ ਬਹੁਤ ਐਕਸਟ੍ਰੀਮ ਕੋਈ ਵਿਚਾਰਧਾਰਾ ਜਿਹੜੀ ਉਹ ਆ ਜਾਂਦੀ ਹੈ। ਐਕਸਟ੍ਰੀਮ ਜਿਵੇਂ ਕਿ ਮੈਂ ਅਤੇ ਮੈਂ ਜੋ ਕਹਿਤਾ ਉਹ ਸਹੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਡੋਨਲਡ ਟਰੰਪ ਨੂੰ ਦੇਖ ਸਕਦੇ ਹੋ, ਉਹਨਾਂ ਦੇ ਫਾਸੀਵਾਦ ਨੇ ਦੁਨੀਆ ਦਾ ਕਿੰਨਾ ਨੁਕਸਾਨ ਕੀਤਾ ਹੈਗਾ। ਉਹ ਇਸ ਕਰਕੇ ਕਿਉਂਕਿ ਦੁਨੀਆ ਦੇ ਬਹੁਤ ਸਾਰੇ ਜਿੰਦਿਆਂ ਦੀ ਚਾਬੀ ਉਹਨਾਂ ਦੇ ਹੱਥ 'ਚ ਹੈ ਅਤੇ ਗਲਤ ਹੱਥਾਂ ਦੇ ਵਿੱਚ ਚਾਬੀ ਆ ਗਈ ਹੈ। ਉਹੀ ਭੇੜੀਏ ਵਾਲੀ ਐਗਜ਼ਾਮਪਲ ਤੁਸੀਂ ਮੰਨ ਸਕਦੇ ਹੋ ਕਿ ਇੱਕ ਇਸ ਕਿਸਮ ਦਾ ਕਮਾਨ ਜਿਹੜੀ ਇੱਕ ਇਸ ਕਿਸਮ ਦੀ ਮੈਂਟੈਲਿਟੀ ਵਾਲੇ ਬੰਦੇ ਦੇ ਕੋਲ ਚਲੀ ਗਈ ਹੈ ਤਾਂ ਉਹਦਾ ਨੁਕਸਾਨ ਕੀ ਹੋ ਰਿਹਾ। ਖੈਰ ਫਾਸੀਵਾਦ ਦੀ ਗੱਲ ਜਦੋਂ ਕਰਦੇ ਹੈਗੇ ਆਸਟ੍ਰੇਲੀਆ 'ਚ ਫਾਸਿਸਟ ਆਈਡੀਓਲੋਜੀ ਦੇ ਉੱਤੇ ਬਹੁਤ ਸਾਰੇ ਧੜੇ, ਬੜੀਆਂ ਸਾਰੀਆਂ ਸਿਆਸੀ ਪਾਰਟੀਆਂ, ਬੜੇ ਸਾਰੇ ਸਿਆਸੀ ਲੋਕ ਅਤੇ ਗੈਰ ਸਿਆਸੀ ਲੋਕ ਵੀ ਆਉਂਦੇ ਰਹੇ ਨੇ, ਆਪੋ ਆਪਣੇ ਵਿਚਾਰ ਦਿੰਦੇ ਰਹੇ ਨੇ, ਆਉਂਦੇ ਜਾਂਦੇ ਰਹੇ ਨੇ। ਮੈਂ ਇਹ ਕਹਿ ਲਵਾਂ ਜ਼ਰਾ ਆਉਂਦੇ ਰਹੇ ਨੇ ਅਤੇ ਟਿਕੇ ਰਹੇ ਨੇ, ਉਹ ਇਹ ਗੱਲ ਨਹੀਂ ਹੈਗੀ, ਆ ਗਏ ਅਤੇ ਚਲੇ ਗਏ। ਹੁਣ ਇੱਕ ਬੜੀ ਮਸ਼ਹੂਰ ਘਟਨਾ ਹੋਈ ਸੀਗੀ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਦੇ ਇਤਿਹਾਸ ਦੇ ਨਾਲ ਜੁੜੀ। ਜਦੋਂ ਤੁਸੀਂ ਦੁਨੀਆ ਦੇ, ਹੁਣ ਆਪਾਂ ਤਾਂ ਆਸਟ੍ਰੇਲੀਆ ਰਹਿੰਦੇ ਹਾਂ, ਜਦੋਂ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਬਸ਼ਿੰਦਿਆਂ ਤੋਂ ਪੁੱਛੋਗੇ ਅਤੇ ਆਸਟ੍ਰੇਲੀਆ ਦੀ ਇੱਕ ਤਸਵੀਰ ਦੇਖੋਗੇ ਤਾਂ ਸਿਡਨੀ ਦਾ ਜਿਹੜਾ ਹਾਰਬਰ ਬ੍ਰਿਜ ਹੈ, ਓਪੇਰਾ ਹਾਊਸ ਹੈ, ਉਹਨੂੰ ਬਹੁਤੇ ਲੋਕ ਆਸਟ੍ਰੇਲੀਆ ਮੰਨ ਲੈਂਦੇ ਨੇ। ਦੋ ਚਾਰ ਸ਼ਹਿਰ ਨੇ, ਮੈਲਬਰਨ, ਬ੍ਰਿਸਬਨ, ਸਿਡਨੀ, ਇਹਦੀ ਗੱਲ ਕਰ ਲੈਂਦੇ ਨੇ, ਹੋਰ ਬਹੁਤਾ ਨਹੀਂ ਪਤਾ ਹੁੰਦਾ ਹੈਗਾ, ਸਾਨੂੰ ਵੀ ਨਹੀਂ ਬਹੁਤਾ ਪਤਾ ਹੈਗਾ। ਇਸੇ ਕਰਕੇ ਇਨਸਾਈਟ ਰਿਪੋਰਟ ਵਰਗੇ ਪ੍ਰੋਗਰਾਮ ਸੁਣ ਲਿਆ ਕਰੋ, ਸਮਝ ਲਿਆ ਕਰੋ। ਹੁਣ ਇਹ ਜਿਹੜੀ ਘਟਨਾ, ਇਹ ਜਿਹੜਾ ਬ੍ਰਿਜ ਸੀਗਾ 1931-32 ਦੇ ਵਿੱਚ ਜਦੋਂ ਇਹ ਬਣਦਾ ਹੈਗਾ, 32 ਦੇ ਵਿੱਚ ਕਹਿ ਲਓ, 31 ਦੇ ਵਿੱਚ, ਅਤੇ ਉਦੋਂ ਪਹਿਲਾਂ ਇੱਕ ਨਿਊ ਗਾਰਡ ਨਾਮ ਦਾ ਧੜਾ ਜਿਹੜਾ ਉਹ ਉੱਭਰਨਾ ਸ਼ੁਰੂ ਹੋ ਗਿਆ ਸੀ। ਇੱਕ ਕਿਸਮ ਦੇ ਨਾਲ ਕਮਿਊਨਿਸਟ ਮੂਵਮੈਂਟ ਜਿਹੜੇ ਦੁਨੀਆ ਭਰ ਦੇ ਵਿੱਚ ਚੱਲ ਰਹੇ ਸੀ ਉਸ ਦੌਰ ਦੇ ਵਿੱਚ, ਕਿਉਂਕਿ ਅਕਤੂਬਰ ਰੈਵੋਲਿਊਸ਼ਨ ਦੇ ਬਾਰੇ ਜੇ ਤੁਸੀਂ ਸੁਣਿਆ ਹੋਵੇ, ਪੜ੍ਹਿਆ ਹੋਵੇ, ਨਹੀਂ ਤਾਂ ਆਪਾਂ ਕਰਾਂਗੇ ਸਾਂਝ ਅਕਤੂਬਰ ਤੋਂ ਪਹਿਲਾਂ ਮੈਂ ਵਾਅਦਾ ਕਰਦਾ ਕਿ ਰੂਸ ਦੇ ਉਸ ਅਕਤੂਬਰ ਰੈਵੋਲਿਊਸ਼ਨ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ, ਕਿਉਂਕਿ ਉਹਨੇ ਬਹੁਤ ਕੁਝ ਦੁਨੀਆ ਦੇ ਵਿੱਚ ਨਵੇਂ ਇੱਕ ਟਰੈਂਡ ਸੈੱਟ ਕਰਤੇ ਸੀਗੇ, ਜਾਂ ਫਿਰ ਅਸੀਂ ਟਰੈਂਡ ਨਹੀਂ ਕਹਿ ਸਕਦੇ ਹੈਗੇ, ਉਸ ਅਕਤੂਬਰ ਰੈਵੋਲਿਊਸ਼ਨ ਦੇ ਕਰਕੇ ਬੜੀਆਂ ਸਾਰੀਆਂ ਜਿਹੜੀਆਂ ਰਾਈਟ ਵਿੰਗਰ ਪਾਰਟੀਆਂ ਸੀ ਉਹ ਬਣ ਗਈਆਂ ਸੀ, ਔਰ ਅੱਜ ਦੀ ਤਰੀਕ 'ਚ ਉਹ ਦੁਨੀਆ 'ਚ ਰਾਜ ਕਰ ਰਹੀਆਂ ਨੇ। ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਇਹ ਕਮਿਊਨਿਸਟ ਧੜਾ ਮਜ਼ਬੂਤ ਨਾ ਹੋ ਜਾਵੇ, ਇਸ ਕਰਕੇ ਆਸਟ੍ਰੇਲੀਆ 'ਚ ਕੁਝ ਫਾਰ ਰਾਈਟ, ਯਾਨੀ ਕਿ ਧੁਰ ਦੱਖਣਪੰਥੀ ਸੋਚ ਰੱਖਣ ਵਾਲੇ ਕੁਝ ਮਨਾਰਕਿਸਟ ਲੋਕਾਂ ਨੇ ਇੱਕ ਧੜਾ ਬਣਾਇਆ, ਆਪਣਾ ਇੱਕ ਵੱਖਰਾ ਧੜਾ ਬਣਾਇਆ। ਸਿਡਨੀ ਦੇ ਵਿੱਚ ਸ਼ੁਰੂਆਤ ਹੁੰਦੀ ਹੈ 16 ਫਰਵਰੀ 1931 ਨੂੰ, ਔਰ ਇਹਦਾ ਨਾਮ ਰੱਖਿਆ ਜਾਂਦਾ ਨਿਊ ਗਾਰਡ। ਬੜੀ ਐਕਸਟ੍ਰੀਮਿਸਟ ਸੋਚ, ਜੇ ਤੁਸੀਂ ਇਹਨਾਂ ਦੀਆਂ ਦਲੀਲਾਂ ਔਰ ਇਹਨਾਂ ਦੀਆਂ ਅਪੀਲਾਂ ਔਰ ਇਹਨਾਂ ਦੀਆਂ ਸਪੀਚਾਂ ਸੁਣ ਲਵੋ ਤਾਂ ਤੁਹਾਨੂੰ ਲੱਗੇਗਾ ਕਿ ਅੱਜ ਕੱਲ੍ਹ ਦੇ ਲੀਡਰ ਤਾਂ ਕਹਿੰਦੇ ਹੀ ਕੁਛ ਨਹੀਂ ਹੈਗੇ। ਜ਼ਹਿਰ ਤਾਂ ਉਹ ਲੋਕ ਉਗਲ ਰਹੇ ਸੀ, ਨਿਊ ਗਾਰਡ ਦੇ ਲੋਕ ਉਗਲ ਰਹੇ ਸੀ, ਕਿਉਂਕਿ ਕਦੇ ਕਦੇ ਸੱਤਾ ਹਥਿਆਉਣ ਦੇ ਲਈ ਇਹ ਜਿਵੇਂ ਟ੍ਰੈਂਡ ਇੱਕ ਹਿਟਲਰ ਨੇ ਵੀ ਸ਼ੁਰੂ ਕੀਤਾ ਸੀ ਨਾ, ਕਿ ਸੱਤਾ ਤੱਕ ਪਹੁੰਚਣ ਦੇ ਲਈ ਕੁਛ ਵੀ ਕਹਿਣਾ ਜ਼ਰੂਰੀ ਹੈ, ਕਿਸੇ ਵੀ ਝੂਠ ਨੂੰ ਕਿਸੇ ਵੀ ਹੱਦ ਤੱਕ ਇੰਨਾ ਉੱਚੀ, ਇੰਨਾ ਚਲਾ ਚਲਾ ਕੇ ਦੱਸਣਾ ਜ਼ਰੂਰੀ ਹੈ ਕਿ ਲੋਕ ਸੱਚ ਮੰਨਣ ਲੱਗ ਜਾਣ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਵੀ ਇਹ ਹੁੰਦਾ, ਔਰ ਇਹ ਥਿਊਰੀਆਂ ਪਹਿਲਾਂ ਵੀ ਚੱਲਦੀਆਂ ਰਹੀਆਂ ਹੈਗੀਆਂ ਨੇ। ਖੈਰ ਐਨੀਵੇਜ਼, ਵਾਪਸ ਇਸ ਘਟਨਾ ਦੇ ਵੱਲ ਆਈਏ, ਆਸਟ੍ਰੇਲੀਆ ਦੀ ਇਸ ਘਟਨਾ ਦੇ ਵੱਲ, ਅਤੇ ਪਹਿਲੀ ਜਿਹੜੀ ਆਲਮੀ ਜੰਗ ਹੋਈ ਸੀ ਨਾ, ਖਤਮ ਹੋ ਚੁੱਕੀ ਸੀਗੀ, ਦੂਸਰੀ ਹਾਲੇ ਆਲਮੀ ਜੰਗ ਹਾਲੇ ਹੋਣੀ ਸੀ, ਕਿਸੇ ਨੂੰ ਪਤਾ ਨਹੀਂ ਸੀ ਵੀ ਹੋਣੀ ਹੈ ਕਿ ਨਹੀਂ ਹੋਣੀ, ਪਰ ਐਨੀਵੇਜ਼ ਫਸਟ ਵਰਲਡ ਵਾਰ ਤੋਂ ਬਾਅਦ ਉਹਦੇ 'ਚ ਜਿਹੜੇ ਆਸਟ੍ਰੇਲੀਆ ਦੀ ਤਰਫ ਤੋਂ ਲੜਨ ਵਾਲੇ ਲੋਕ ਸੀਗੇ, ਜਿਹੜੇ ਵਾਰ ਵੈਟਰਨ ਜਿਨ੍ਹਾਂ ਨੂੰ ਕਹਿ ਲੈਂਦੇ ਹਾਂ, ਉਹ ਲੋਕ ਇਕੱਠੇ ਹੁੰਦੇ ਨੇ, ਜਾਂ ਇੱਕ ਰਾਈਟ ਵਿੰਗਰ ਸੋਚ ਵਾਲੇ ਲੋਕ ਇਕੱਠੇ ਹੁੰਦੇ ਨੇ, ਮਨਾਰਕਿਸਟ ਲੋਕ ਇਕੱਠੇ ਹੁੰਦੇ ਨੇ, ਜਾਂ ਫਿਰ ਉਹ ਲੋਕ ਵੀ ਇਕੱਠੇ ਹੁੰਦੇ ਨੇ ਜਿਨ੍ਹਾਂ ਨੂੰ ਕਮਿਊਨਿਸਟ ਵਿਚਾਰਧਾਰਾ ਪਸੰਦ ਨਹੀਂ ਸੀ। ਅਕਤੂਬਰ ਰੈਵੋਲਿਊਸ਼ਨ ਨੂੰ ਇੱਥੇ ਬ੍ਰੈਕਟਾਂ 'ਚ ਰੱਖ ਕੇ ਚੱਲੋ, ਉਹਦੇ ਕੀ ਅਸਰ ਸੀਗੇ, ਉਹ ਇਹਦੇ 'ਤੇ ਹੈਗੇ ਨੇ। ਐਰਿਕ ਕੈਂਬਲ ਵਰਗਾ ਇੱਕ ਬੰਦਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਆਫਿਸਰ, ਆਰਮੀ ਆਫਿਸਰ ਰਿਟਾਇਰ ਹੁੰਦਾ, ਔਰ ਫਾਰ ਰਾਈਟ ਐਸੋਸੀਏਸ਼ਨ ਜਿਹੜੀ ਹੈ ਨਿਊ ਗਾਰਡ, ਉਹਨੂੰ ਸਥਾਪਿਤ ਕਰਦਾ ਹੈਗਾ। ਔਰ ਐਰਿਕ ਦੇ ਕਹਿਣ ਦੇ ਉੱਤੇ, ਹੁਣ ਅਗਲਾ ਨਾਮ ਜ਼ਰੂਰ ਸੁਣ ਕੇ ਚੱਲਿਓ, ਜਿੰਨੇ ਸਿਡਨੀ ਵਾਲੇ ਲੋਕ ਨੇ ਉਹ ਜ਼ਰੂਰ ਇਸ ਨਾਮ ਨੂੰ ਸਮਝਦੇ ਹੋਏ ਚੱਲਿਓ, ਚਾਰਲਸ ਕਿੰਗਸਫੋਰਡ ਸਮਿਥ ਨੂੰ ਵੀ ਕਹਿੰਦਾ ਹੈ ਕਿ ਤੂੰ ਵੀ ਮੇਰੇ ਨਾਲ ਆ ਕੇ ਰਲ ਜਾ, ਕਿਉਂਕਿ ਤੇਰੀ ਇੱਕ ਚੰਗੀ ਫੈਨ ਫੋਲੋਇੰਗ ਹੈਗੀ ਹੈ। ਸੋਸ਼ਲ ਮੀਡੀਆ ਤਾਂ ਨਹੀਂ ਸੀ ਉਸ ਵਕਤ 1930-31 ਦੇ ਵਿੱਚ, ਪਰ ਸਮਿਥ ਜਿਹਨੂੰ ਉਸ ਵਕਤ ਸ਼ਾਰਟ ਨੇਮ ਆਸਟ੍ਰੇਲੀਆ 'ਚ ਅਕਸਰ ਅਸੀਂ ਸ਼ਾਰਟ ਨੇਮ ਦੇ ਨਾਲ ਕਹਿ ਲੈਂਦੇ ਸਮਿਥ ਹੀ ਕਹਿ ਲੈਂਦੇ ਨੇ, ਆਸਟ੍ਰੇਲੀਆ ਦੇ ਏਵੀਏਸ਼ਨ ਸੈਕਟਰ ਦਾ ਇਹ ਮੋਢੀ ਨਾਮ ਹੈਗਾ। ਸਿਡਨੀ ਵਾਲੇ ਕਿਵੇਂ ਜਾਣਦੇ ਨੇ, ਵੈਸੇ ਤਾਂ ਕਿੰਗਸਫਰਡ ਬ੍ਰਿਸਬੇਨ ਦੇ ਵਿੱਚ ਪੈਦਾ ਹੋਏ ਸੀਗੇ, ਪਰ ਉਹ ਰੇਜ ਜਿਹੜੇ ਸੀ ਉਹ ਵਧੇ ਸੀਗੇ ਉਹ ਸਿਡਨੀ ਦੇ ਵਿੱਚ ਹੋਏ ਸੀ, ਔਰ ਉਹਨਾਂ ਨੇ ਆਸਟ੍ਰੇਲੀਅਨ ਆਰਮੀ ਵੀ ਜੁਆਇਨ ਕੀਤੀ ਸੀ। ਗਲੀਪੋਲੀ ਵਾਰ ਦੇ ਵਿੱਚ ਉਹਨਾਂ ਨੇ ਆਸਟ੍ਰੇਲੀਆ ਦੀ ਅਗਵਾਈ ਵੀ ਕੀਤੀ ਸੀ ਔਰ ਇੱਕ ਫਾਈਟਰ ਦੇ ਤੌਰ ਦੇ ਉੱਤੇ, ਅਤੇ ਉਸ ਤੋਂ ਬਾਅਦ ਇੱਕ ਪਾਇਲਟ ਦੇ ਤੌਰ ਦੇ ਉੱਤੇ ਵੀ ਉਹ ਮਸ਼ਹੂਰ ਹੋਏ ਸੀਗੇ। ਸੋ ਇਹ ਉਹੀ ਕਿੰਗਸਫਰਡ ਨੇ ਜਿਨ੍ਹਾਂ ਦੇ ਨਾਂ ਦੇ ਉੱਤੇ ਅੱਜ ਜਦੋਂ ਤੁਸੀਂ ਸਿਡਨੀ 'ਚ ਹਵਾਈ ਅੱਡੇ 'ਤੇ ਉੱਤਰਦੇ ਹੋ ਤਾਂ ਉੱਥੇ ਵੱਡਾ ਸਾਰਾ ਲਿਖਿਆ ਹੁੰਦਾ ਚਾਰਲਸ ਕਿੰਗਸਫਰਡ ਸਮਿਥ ਏਅਰਪੋਰਟ। ਚਾਰਲਸ ਤਾਂ ਨਹੀਂ ਲਿਖਿਆ ਹੁੰਦਾ ਪਰ ਕਿੰਗਸਫਰਡ ਸਮਿਥ ਏਅਰਪੋਰਟ ਲਿਖਿਆ ਹੁੰਦਾ। ਸਿਡਨੀ ਦੇ ਹਵਾਈ ਅੱਡੇ ਦਾ ਨਾਮ ਦੇਸ਼ ਦੇ ਏਵੀਏਟਰ ਦੇ ਨਾਮ ਦੇ ਉੱਤੇ, ਜਾਂ ਪਹਿਲੇ ਜਿਹੜੇ ਮੋਢੀ ਹੁੰਦੇ ਨੇ ਜਿਵੇਂ ਇੰਡੀਆ ਦੇ ਵਿੱਚ ਜੇ ਆਰ ਡੀ ਟਾਟਾ ਹੁੰਦੇ ਸੀ ਨਾ, ਜਿਨ੍ਹਾਂ ਨੇ ਪਹਿਲੇ ਪਾਇਲਟ ਦੇ ਤੌਰ 'ਤੇ ਮਸ਼ਹੂਰ ਹੋਏ ਨੇ, ਉਦਾਂ ਹੀ ਚਾਰਲਸ ਕਿੰਗਸਫਰਡ ਸਮਿਥ ਜਿਹੜੇ ਸੀ ਉਹ ਐਰੀ ਕੈਂਬਲ ਦੇ ਕਹਿਣ ਦੇ ਉੱਤੇ ਨਿਊ ਗਾਰਡ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਕਰਦੇ ਕਰਦੇ ਕਰਦੇ ਕਰਦੇ ਐਵੇਂ ਪ੍ਰੋਮੀਨੈਂਟ ਮੈਂਬਰਸ ਦਾ ਇੱਕ ਬਹੁਤ ਵੱਡਾ ਇਹ ਗੁੱਟ ਖੜਾ ਕਰ ਲੈਂਦੇ ਨੇ। ਕਹਿੰਦੇ ਨੇ ਕਿ 50,000 ਦੇ ਕਰੀਬ ਲੋਕ ਇਸ ਧੜੇ ਦੇ ਵਿੱਚ ਉਸ ਵਕਤ ਸ਼ਾਮਲ ਹੋ ਜਾਂਦੇ ਨੇ। 50,000 ਕੋਈ ਛੋਟੀ ਗਿਣਤੀ ਨਹੀਂ ਹੈਗੀ, ਇਹ ਸਮਝ ਕੇ ਚੱਲੋ ਕਿ ਆਸਟ੍ਰੇਲੀਆ ਦੀ ਅੱਧੀ ਆਬਾਦੀ ਲਗਭਗ ਇਸ ਧੜੇ ਦੇ ਨਾਲ ਜੁੜ ਗਈ ਸੀਗੀ। ਨਿਊ ਜਿਹੜਾ ਗਾਰਡ ਇੱਕ ਕਿਸਮ ਦਾ ਗਰੁੱਪ ਬਣਿਆ ਸੀਗਾ ਇਹ, ਔਰ ਉਸ ਵਕਤ ਲੇਬਰ ਪਾਰਟੀ ਜਿਹੜੀ ਲੇਬਰ ਪਾਰਟੀ ਸੱਤਾ ਦੇ ਵਿੱਚ ਸੀ ਉਹਨੂੰ ਚੁਣੌਤੀ ਦੇਣ ਲੱਗ ਪਿਆ ਸੀ। ਐਨ ਐਸ ਡਬਲਿਊ ਦੇ ਵਿੱਚ ਉਸ ਵਕਤ ਜੈਕ ਲੈਂਗ ਨਾਮ ਦਾ ਇੱਕ ਸ਼ਖਸ ਹੁੰਦਾ ਸੀ, ਉਹਨੂੰ ਬਿਗ ਫੈਲਾ ਵੀ ਕਹਿ ਲਿਆ ਜਾਂਦਾ ਆਸਟ੍ਰੇਲੀਆ ਦੇ ਉੱਭਰ ਰਹੇ ਪੋਲੀਟੀਸ਼ੀਅਨਸ ਦੇ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ। ਕਹਿੰਦੇ ਕਿ ਉਹਨਾਂ ਦਾ ਉਭਾਰ ਇੰਨੀ ਤੇਜ਼ੀ ਦੇ ਨਾਲ ਹੋਇਆ ਸੀ ਕਿ ਆਸਟ੍ਰੇਲੀਆ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਹਨਾਂ ਨੂੰ ਦੇਖਿਆ ਜਾ ਰਿਹਾ ਸੀਗਾ। ਔਰ ਐਨ ਐਸ ਡਬਲਿਊ ਦੇ ਪ੍ਰੀਮੀਅਰ ਜਿਨ੍ਹਾਂ ਪੂਰਾ ਨਾਮ ਜੈਕ ਲੈਂਗ ਦਾ, ਵੈਸੇ ਜੌਨ ਥੋਮਸ ਜੈਕ ਲੈਂਗ ਸੀਗਾ, ਇਹ ਪ੍ਰੀਮੀਅਰ ਸੀ ਐਨ ਐਸ ਡਬਲਿਊ ਦੇ, ਔਰ ਐਨ ਐਸ ਡਬਲਿਊ ਬਹੁਤ ਵੱਡਾ ਸੂਬਾ ਸੀ ਔਰ ਇਹਨਾਂ ਦੀ ਅਗਵਾਈ ਦੇ ਵਿੱਚ, ਜੈਕ ਲੈਂਗ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਇਤਿਹਾਸਕ ਘਟਨਾ ਵਾਪਰੀ ਸੀ। ਉਹ ਲੈਂਡਮਾਰਕ ਆਸਟ੍ਰੇਲੀਆ ਨੂੰ ਮਿਲਿਆ ਸੀਗਾ ਜਿਹਦੀ ਤਸਵੀਰ ਅੱਖਾਂ ਬੰਦ ਕਰੇ ਦੇ ਉੱਤੇ ਆਸਟ੍ਰੇਲੀਆ ਨਾਮ ਲਓ ਤਾਂ ਸਾਹਮਣੇ ਆ ਜਾਂਦੀ ਹੈ। ਸਿਡਨੀ ਦਾ ਹਾਰਬਰ ਬ੍ਰਿਜ, ਜੈਕ ਲੈਂਗ ਦੇ ਸਮੇਂ ਹੀ ਇਹਦਾ ਉਦਘਾਟਨ ਹੁੰਦਾ ਹੈਗਾ ਸਿਡਨੀ ਹਾਰਬਰ ਬ੍ਰਿਜ ਦਾ, ਔਰ ਇਹ ਬ੍ਰਿਜ ਜਿਹੜਾ ਇਹ ਬਹੁਤ ਇਹ ਭਵਿੱਖ ਦੇ ਵਿੱਚ ਪਤਾ ਸੀਗਾ ਕਿ ਇੱਕ ਜੈਕ ਲੈਂਗ ਔਰ ਹਾਰਬਰ ਬ੍ਰਿਜ ਨੇ ਆਸਟ੍ਰੇਲੀਆ ਦੀ ਤਵਾਰੀਖ ਲਿਖ ਦੇਣੀ ਹੈਗੀ ਹੈ, ਇੱਥੇ ਦੀ ਤਾਰੀਖ ਲਿਖ ਦੇਣੀ ਹੈ। ਤਾਂ ਇਸ ਕਰਕੇ ਜਿਹੜਾ ਇਹ ਧੜਾ ਸੀਗਾ ਨਿਊ ਗਾਰਡ, ਇਹਨਾਂ ਨੂੰ ਲੱਗਿਆ ਲੈ ਵੀ ਲੇਬਰ ਦੀ ਚੜ੍ਹਾਈ ਹੋ ਜਾਣੀ ਹੈ। ਚੈੱਕਸ ਐਂਡ ਬੈਲੈਂਸ ਦੀ ਗੱਲ ਜਦੋਂ ਆਉਂਦੀ ਹੈ ਤਾਂ ਇਸ ਧੜੇ ਨੇ ਇਹਨਾਂ ਨੂੰ ਢਾਣ ਦੀ ਕੋਸ਼ਿਸ਼ ਕੀਤੀ। ਇਨਫੈਕਟ ਮਾਰਚ 1932 ਦੇ ਵਿੱਚ ਜਦੋਂ ਹਾਰਬਰ ਬ੍ਰਿਜ ਦਾ ਉਦਘਾਟਨ ਹੋਇਆ ਤਾਂ ਕੈਪਟਨ ਡੀ ਗਰੂਟ ਨਾਮ ਦਾ ਇੱਕ ਬੰਦਾ ਜਿਹੜਾ ਉਹ ਇਸ ਦੀ ਓਪਨਿੰਗ ਦੇ ਲਈ ਘੋੜੇ ਦੇ ਉੱਤੇ ਆਉਂਦਾ, ਪਰ ਇੱਧਰਲੇ ਪਾਸੇ ਜਿਹੜੇ ਆਪਣੇ ਐਰਿਕ ਸੀਗੇ ਜਾਂ ਕਿੰਗਸਫਰਡ ਸੀ ਜਾਂ ਹੋਬਰਟ ਪ੍ਰੀਮੋਰਸ ਸੀ, ਇਹ ਸਾਰੇ ਲੋਕ ਸਿਡਨੀ ਦੇ ਇਸ ਬ੍ਰਿਜ ਦੇ ਉੱਤੇ ਇਕੱਠ ਕਰਦੇ ਨੇ ਅਤੇ ਕਹਿੰਦੇ ਨੇ ਕਿ ਇਹ ਸਰਕਾਰ ਢਹਿਣੀ ਚਾਹੀਦੀ ਹੈ। ਖੈਰ ਉਹਨਾਂ ਦਾ ਮਕਸਦ ਜਿਹੜਾ ਉਹ ਹਾਸਲ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਨੇ। ਕਿੱਥੇ ਜੈਕ ਲੈਂਗ ਨੇ ਪ੍ਰਧਾਨ ਮੰਤਰੀ ਬਣਨਾ ਸੀ, ਕਿੱਥੇ ਉਹਨੂੰ ਪ੍ਰੀਮੀਅਰ ਦੇ ਅਹੁਦੇ ਤੋਂ ਹੀ ਹਟਾ ਦਿੱਤਾ ਗਿਆ, ਅਤੇ ਉਹ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਜੈਕ ਲੈਂਗ ਜਿਹੜੇ ਸੀਗੇ ਉਹ ਵੀ ਚਲੋ ਬਤੌਰ ਪ੍ਰੀਮੀਅਰ ਨਹੀਂ ਰਹੇ, ਅਤੇ ਨਿਊ ਗਾਰਡ ਵੀ ਹੌਲੀ ਹੌਲੀ ਇਹਦੀ ਮੈਂਬਰਸ਼ਿਪ ਜਿਹੜੀ ਇੱਕਦਮ 50,000 'ਤੇ ਚਲੀ ਗਈ ਸੀ ਉਹ ਇੱਕਦਮ ਥੱਲੇ ਆਉਣੀ ਸ਼ੁਰੂ ਹੋ ਗਈ। ਨਿਊ ਗਾਰਡ ਨੇ ਆਪਣਾ ਟੀਚਾ ਹਾਸਲ ਕਰ ਲਿਆ ਸੀ, ਪਰ ਆਸਟ੍ਰੇਲੀਆ ਦੇ ਵਿੱਚ ਇਹ ਕੋਈ ਪਹਿਲੀ ਔਰ ਆਖਰੀ ਘਟਨਾ ਨਹੀਂ ਸੀ। ਫਾਸਿਸਟ ਮੂਵਮੈਂਟ ਆਸਟ੍ਰੇਲੀਆ 'ਚ ਚੱਲਦੇ ਰਹੇ ਨੇ। 40ਵਿਆਂ ਦੇ ਦਹਾਕੇ ਦੇ ਵਿੱਚ ਆਸਟ੍ਰੇਲੀਆ ਫਸਟ ਮੂਵਮੈਂਟ ਇੱਕ ਤੁਰਿਆ ਸੀ, ਹਾਲਾਂਕਿ ਇਹ ਮੂਵਮੈਂਟ ਵੀ ਇੱਕ ਕਿਸਮ ਦਾ ਜਿਹੜਾ ਐਂਟੀ ਸੈਮੈਟਿਕ ਗਰੁੱਪ ਸੀ, ਯਹੂਦੀਆਂ ਦੇ ਖਿਲਾਫ ਸੀ। ਅੱਜ ਦੀ ਤਰੀਕ 'ਚ ਆਸਟ੍ਰੇਲੀਆ ਜਿਹੜਾ ਯਹੂਦੀਆਂ ਦੇ ਨਾਲ ਖੜ੍ਹੇ ਹੋਣ ਦਾ ਦਾਅਵਾ ਕਰਦਾ, ਉਸ ਵਕਤ ਆਸਟ੍ਰੇਲੀਆ 'ਚ ਇਸ ਗਰੁੱਪ ਨੂੰ, ਆਸਟ੍ਰੇਲੀਆ ਫਸਟ ਮੂਵਮੈਂਟ ਨੂੰ ਯਕੀਨ ਮੰਨਿਓ ਕਿਸੇ ਹੋਰ ਨੇ ਨਹੀਂ, ਹਿਟਲਰ ਨੇ ਖੜਾ ਕਰਵਾਇਆ ਸੀ। ਸੋ ਜਰਮਨੀ ਦਾ, ਇਟਲੀ ਦਾ, ਜਾਪਾਨ ਦਾ ਪੂਰੀ ਪੂਰੀ ਹਮਾਇਤ ਸੀ ਅਤੇ ਕਹਿੰਦੇ ਸੀ ਕਿ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਫਸਟ ਮੂਵਮੈਂਟ ਇੱਕ ਕਿਸਮ ਦਾ ਤੋਰਿਆ ਜਾਊਗਾ। ਅਗੇਨ ਥਾਂ ਉਹੀ ਸੀ ਸਿਡਨੀ, ਔਰ ਇੱਥੋਂ ਇਸ ਕਿਸਮ ਦੀ ਫਾਸਿਜ਼ਮ ਨੂੰ ਜਾਂ ਨਾਜ਼ੀਜ਼ਮ ਨੂੰ ਇੱਕ ਹਵਾ ਦਿੱਤੀ ਗਈ ਸੀ। ਟੀਚਾ ਕੀ ਸੀ ਇੱਕ ਵਾਰ ਫਿਰ ਤੋਂ ਜਿਹੜਾ ਇੱਕ ਸਰਕਾਰ ਦੇ ਵਿੱਚ ਬੈਲੈਂਸ ਬਣਾਉਣ ਦਾ, ਕਿ ਠੀਕ ਹੈ ਜੀ ਇੱਧਰਲੇ ਪਾਸੇ ਸਰਕਾਰ ਕਿਤੇ ਬਹੁਤ ਜ਼ਿਆਦਾ ਮਜ਼ਬੂਤ ਨਾ ਹੋ ਜਾਵੇ, ਇਸ ਕਰਕੇ ਲੋਕਾਂ ਨੂੰ ਇੱਕ ਇਸ ਕਿਸਮ ਦਾ ਇੱਕ ਹੌਕਾ ਦਿੱਤਾ ਜਾਵੇ ਜਾਂ ਡਰਾਵਾ ਦਿੱਤਾ ਜਾਵੇ ਕਿ ਦੇਖੋ ਜੀ ਤੁਸੀਂ ਤਾਂ ਖਤਮ ਹੋ ਜਾਣਾ, ਤੁਹਾਡਾ ਤਾਂ ਬੁਰਾ ਹਾਲ ਹੋ ਜਾਣਾ, ਨੁਕਸਾਨ ਹੋ ਜਾਣਾ। ਸੋ ਇਸ ਕਿਸਮ ਦੇ ਨਾਲ ਇਹ ਧੜਾ ਆਉਂਦਾ। ਫਿਰ 1946 ਚ ਆਸਟ੍ਰੇਲੀਅਨ ਲੀਗਸ ਆਫ ਰਾਈਟ ਨਾਮ ਦੀ ਵੀ ਇੱਕ ਪਾਰਟੀ ਆਉਂਦੀ ਹੈ। ਇਹ ਪੋਲੀਟੀਕਲ ਪਾਰਟੀ ਸੀਗੀ, ਇਨਫੈਕਟ ਯਹੂਦੀਆਂ ਦੇ ਖਿਲਾਫ ਬਣੀ ਹੋਈ ਹੈ ਪਹਿਲੀ ਪੋਲੀਟੀਕਲ ਪਾਰਟੀ ਕਹਿ ਸਕਦੇ ਹੈਗੇ ਹੋ ਇਹ ਤੁਸੀਂ ਆਸਟ੍ਰੇਲੀਆ 'ਚ, ਉਹੀ ਯਹੂਦੀ ਅਗੇਨ ਜਿਨ੍ਹਾਂ ਦੇ ਅੱਜ ਨਾਲ ਖੜੇ ਹੁੰਦਾ ਸੀ ਦਾਵਾ ਕਰਦੇ ਹੈਗੇ ਹਾਂ। ਇਸ ਕਿਸਮ ਦੀਆਂ ਬਹੁਤ ਸਾਰੀਆਂ ਪਾਰਟੀਆਂ ਦੁਨੀਆ ਭਰ ਦੇ ਵਿੱਚ ਬਣੀਆਂ ਸੀ। ਆਸਟ੍ਰੇਲੀਅਨ ਲੀਗ ਆਫ ਰਾਈਟਸ ਆਸਟ੍ਰੇਲੀਆ 'ਚ ਬਣੀ ਸੀ, ਬ੍ਰਿਟਿਸ਼ ਲੀਗਸ ਆਫ ਰਾਈਟਸ ਬ੍ਰਿਟੇਨ ਦੇ ਅੰਦਰ ਬਣੀ ਸੀ, ਕੈਨੇਡੀਅਨ ਲੀਗ ਆਫ ਰਾਈਟਸ ਬਣੀ ਸੀ, ਨਿਊਜ਼ੀਲੈਂਡ। ਸੋ ਇੱਦਾਂ ਦੀਆਂ ਦੁਨੀਆ ਭਰ ਦੇ ਵਿੱਚ ਪਾਰਟੀਆਂ ਬਣੀਆਂ ਸੀ ਉਸ ਵਕਤ, ਔਰ ਆਸਟ੍ਰੇਲੀਆ ਦੇ ਵਿੱਚ ਵੀ ਬਣੀ ਸੀ। ਬਾਅਦ ਦੇ ਵਿੱਚ ਕੀ ਬਣਿਆ ਇਹਨਾਂ ਦਾ, ਨੋਬਡੀ ਨੋਜ਼। ਅਤੇ ਇਸੇ ਹੀ ਤਰੀਕੇ ਦੇ ਨਾਲ ਅਲੱਗ ਅਲੱਗ ਕਿਸਮ ਦੇ ਐਕਸ਼ਨ ਗਰੁੱਪ, ਫਾਸਿਸਟ ਗਰੁੱਪ, ਨਾਜ਼ੀ ਗਰੁੱਪ, ਰਾਈਟ ਵਿੰਗਰ ਗਰੁੱਪ, ਐਕਸਟ੍ਰੀਮਿਸਟ ਗਰੁੱਪ ਬਣਦੇ ਰਹੇ, ਢਹਿੰਦੇ ਰਹੇ, ਆਉਂਦੇ ਰਹੇ, ਜਾਂਦੇ ਰਹੇ। ਅੱਜ ਦੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਗੱਲ ਇਸ ਕਰਕੇ ਕਰਨੀ ਜ਼ਰੂਰੀ ਹੈ ਕਿਉਂਕਿ ਜਿਹੜਾ ਨਾਂ ਤੁਸੀਂ ਅੱਜ ਕੱਲ੍ਹ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਬੜੇ ਧੜੱਲੇ ਦੇ ਨਾਲ ਸੁਣ ਰਹੇ ਹੋ, ਮੈਂ ਜ਼ਿਆਦਾ ਨਹੀਂ ਕੁਛ ਕਹਿੰਦਾ ਹੈਗਾ, ਪਰ ਮੈਂ ਇੰਨਾ ਕੁ ਮੰਨ ਕੇ ਚੱਲਦਾ ਹੈ ਕਿ ਇਹ ਜਿਵੇਂ ਵਾਵਰੋਲੇ ਨਹੀਂ ਹੁੰਦੇ ਹੈਗੇ ਕਿ ਇੱਕ ਵਾਰ ਆਇਆ ਉਹ ਗਿਆ ਉਹ ਗਿਆ, ਖਤਮ ਕਹਾਣੀ। ਮੈਨੂੰ ਜਿੰਨਾ ਕੁ ਮੈਂ ਸਮਝ ਪਾ ਰਿਹਾ ਹੈਗਾ ਕਿਉਂਕਿ ਖਬਰਾਂ ਦਾ ਪ੍ਰੋਗਰਾਮ ਤਾਂ ਹੈ ਨਹੀਂ, ਵਿਚਾਰ ਰੱਖਣ ਦਾ ਪ੍ਰੋਗਰਾਮ ਹੈ, ਮੈਨੂੰ ਇੱਕ ਇੰਝ ਗੱਲ ਲੱਗਦੀ ਹੈਗੀ ਹੈ ਕਿ ਇਹ ਨਾਂ ਵੀ ਜਿਹੜਾ ਹੈਗਾ ਇੱਕ ਵਾਵਰੋਲ ਹੈ, ਆਇਆ ਤੂਫਾਨ ਜਿਹਾ ਉਠਾ ਰਿਹਾ ਅਤੇ ਚਲਾ ਜਾਊਗਾ, ਠੰਡਾ ਹੋ ਜਾਊਗਾ। ਅਤੇ ਇਹਦਾ ਮਕਸਦ ਇਹੀ ਹੈ ਕਿ ਜਿਹੜੀ ਮੌਜੂਦਾ ਪਾਰਟੀ ਹੈ ਉਹ ਐਡੀ ਕੁ ਮਜ਼ਬੂਤ ਹੋ ਚੁੱਕੀ ਹੈ ਸੱਤਾਧਾਰੀ ਪਾਰਟੀ ਕਿ ਉਹਨੂੰ ਕਿਤੇ ਲਾਉਣਾ ਮੁਸ਼ਕਿਲ ਹੋ ਰਿਹਾ ਸੀ। ਇਸ ਕਰਕੇ ਇੱਕ ਇਸ ਕਿਸਮ ਦਾ ਮੂਵਮੈਂਟ ਜਿਹੜਾ ਆਸਟ੍ਰੇਲੀਆ ਦੇ ਵਿੱਚ ਕ੍ਰੀਏਟ ਕੀਤਾ ਗਿਆ, ਪਹਿਲਾਂ ਵੀ ਹੁੰਦਾ ਰਿਹਾ। ਕੌਣ ਹੈ ਉਹ ਸ਼ਖਸ, ਉਹਦੇ 'ਤੇ ਅੱਜ ਦਾ ਇਹ ਸ਼ੁਰੂਆਤ ਦਾ ਜਿਹੜਾ ਅੱਧਾ ਕੁ ਘੰਟਾ ਜਾਂ 15-20 ਮਿੰਟ ਆ ਉਹਨੂੰ ਦੇਣ ਦੇ ਚੱਲਦੇ ਹਾਂ ਤਾਂ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਹੋਏ ਚੱਲਾਂ ਕਿ ਕੋਈ ਜਿੰਨ ਨਹੀਂ ਹੈਗਾ ਇਹ। ਜੇ ਜਿੰਨ ਮੰਨ ਵੀ ਲਓ ਅਤੇ ਜਿਸ ਚਿਰਾਗ ਦੇ ਵਿੱਚੋਂ ਇਹ ਬਾਹਰ ਨਿਕਲਿਆ ਉਸੇ ਚਿਰਾਗ ਦੇ ਵਿੱਚ ਇਹਨੂੰ ਨੱਪ ਲੈਣਾ, ਟੈਨਸ਼ਨ ਨਾ ਲਵੋ, ਚਿੰਤਾ ਨਾ ਕਰੋ। ਕੋਈ ਇੱਕ ਇੰਟਰਵਿਊ ਸੁਣਾਉਂਦੇ ਹਾਂ ਤੁਹਾਨੂੰ, 1996 ਦੇ ਵਿੱਚ ਹੋਈ ਸੀਗੀ, 60 ਮਿੰਟ ਪ੍ਰੋਗਰਾਮ ਇੱਕ ਆਸਟ੍ਰੇਲੀਆ ਦੇ ਵਿੱਚ ਆਉਂਦਾ ਹੁੰਦਾ, ਅੱਜ ਕੱਲ੍ਹ 9 ਨਿਊਜ਼ ਇਹ ਪ੍ਰੋਗਰਾਮ ਚਲਾਉਂਦੇ ਨੇ। ਪ੍ਰੋਗਰਾਮ ਦੇ ਵਿੱਚ ਪੱਤਰਕਾਰ ਦੀ ਤਰਫ ਤੋਂ ਇੱਕ ਸਵਾਲ ਪੁੱਛਿਆ ਜਾਂਦਾ, ਉਸ ਵਕਤ 1996 ਦੇ ਵਿੱਚ ਪਹਿਲੀ ਵਾਰ ਸੱਤਾ ਦੇ ਵਿੱਚ ਜਾਂ ਪੋਲੀਟਿਕਸ ਦੇ ਵਿੱਚ ਦਾਖਲਾ ਜਿਸ ਲੇਡੀ ਦਾ ਹੁੰਦਾ ਜਿਹਨੂੰ ਵਾਵਰੋਲਾ ਮੈਂ ਕਹਿ ਰਿਹਾ ਹੈਗਾ, ਉਹ ਰਿਪੋਰਟਰ ਲਿਜ਼ ਹੇਜ਼ ਦੇ ਸਵਾਲਾਂ ਦਾ ਜਵਾਬ ਦਿੰਦੀ ਹੋਈ ਆਪ ਹੀ ਘਬਰਾ ਜਾਂਦੀ ਹੈ। ਹਾਲਾਂਕਿ ਕਹਿੰਦੀ ਹੈ ਕਿ ਅੰਗਰੇਜ਼ੀ ਬੋਲਣ ਵਾਲੇ ਇਸ ਦੇਸ਼ ਦੇ ਵਿੱਚ ਹੋਣੇ ਚਾਹੀਦੇ ਨੇ, ਪਰ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਦੀ ਆਪਦੀ ਅੰਗਰੇਜ਼ੀ ਨਹੀਂ ਡਾਵਾਂਡੋਲੇ ਖਾ ਗਈ। ਆਪਾਂ ਤਾਂ ਫਿਰ 8 'ਚ ਲੈ ਕੇ ਬੈਠੇ ਹੈਗੇ ਹਾਂ, ਹੋਰ ਵੀ ਭਾਸ਼ਾਵਾਂ ਆਉਂਦੀਆਂ ਨੇ, ਸਾਡਾ ਤਾਂ ਸਰ ਜਾਣਾ, ਆਪਣਾ ਸੋਚੋ ਆਪਕਾ ਕਿਆ ਹੋ ਗਿਆ ਜਨਾਬੇ ਵਾਲੀ। ਐਨੀਵੇਜ਼ ਅੱਜ ਦੀ ਤਰੀਕ 'ਚ ਤਾਂ ਇਹਨੂੰ ਇੰਗਲਿਸ਼ ਵੀ ਆ ਗਈ ਹੈ, ਸਲੀਕਾ ਵੀ ਆ ਗਿਆ, ਬੜਾ ਕੁਝ ਸਿੱਖ ਗਈ ਹੈ, ਪਰ ਟਾਈਮ ਲੱਗਿਆ, ਇੱਕ ਬਹੁਤ ਲੰਬਾ ਟਾਈਮ ਲੱਗਿਆ ਹੈਗਾ। ਸਵਾਲ ਸੁਣੋ ਪਹਿਲਾਂ ਅਤੇ ਇਸ ਸਵਾਲ ਦਾ ਜਵਾਬ ਵੀ ਫਿਰ ਸੁਣ ਲਿਓ, ਅਤੇ ਫਿਰ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਦੀ ਸਾਂਝ ਪਾਉਣਾ।
1: Are you xenophobic? Please explain. Xenophobia means a fear of all things foreign. No, I don't think I am. No, I'm not. Is there a problem? Just because I might be... I find this very hard because... I have to sort of clarify all my, what I think and how I feel about things.
2: Precisely. Yeah. Well, precisely, because you are a federal politician. You're not just sitting, we're not just sitting around in a pub talking about things. You're a federal politician. You're standing up in federal parliament making these statements. So, of course, you should be expected
1: and
2: to be able to qualify.
1: And which the majority of mainstream Australians are back me on this issue because they believe in what I'm saying also. They can see it also. But it's all these minority lobby groups who don't like the fact of what I'm saying is because it's going to upset their little world. And they've got a problem with it, not I. All I know is what comes from here inside. And by talking to the people out there in mainstream Australia and their fears also.
2: So it's from the heart, not from the head.
1: I've been learning myself, got it, since I've been in this job.
0: Halevi Lardni Kari Yagi. ਜਦੋਂ ਤੋਂ ਕਹਿੰਦੇ ਮੈਂ ਜੋਬ 'ਚ ਆਈ ਹਾਂ ਉਦੋਂ ਤੋਂ ਮੈਂ ਲਰਨ ਕਰ ਲਈ ਹਾਂ। ਪੌਲਿਨ ਹੈਨਸਨ, ਜੇ ਤੁਹਾਨੂੰ ਲੱਗਦਾ ਕਿ ਆਸਟ੍ਰੇਲੀਆ ਦੀ ਤਾਰੀਖ ਦੇ ਵਿੱਚ ਇਹ ਨਾਮ ਬਦਲ ਕੇ ਰੱਖ ਦੂਗਾ ਇਤਿਹਾਸ ਨੂੰ, ਵਰਤਮਾਨ ਨੂੰ, ਔਰ ਵਰਤਮਾਨ ਨੂੰ ਇਤਿਹਾਸ ਬਣਾ ਦੂਗਾ, ਮੇਰੀ ਪੋਲੀਟੀਕਲ ਪ੍ਰੈਡਿਕਸ਼ਨ ਇਹ ਕਹਿ ਰਹੀ ਹੈ ਕਿ ਐਡਾ ਕੁਛ ਵੱਡਾ ਹੋਣ ਨਹੀਂ ਲੱਗਿਆ ਹੈਗਾ, ਔਰ ਉਮੀਦਾਂ ਵੀ ਨਾ ਲਗਾ ਕੇ ਚੱਲੋ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ, ਔਰ ਅੱਜ ਇਸ ਸਿਆਸਤ ਦੀ ਆਪਾਂ ਗੱਲ ਕਰਨੀ ਹੈ, ਔਰ ਉਹ ਜਿਹੜੀ ਇੱਕ ਪੋਲੀਟੀਕਲ ਭਵਿੱਖਬਾਣੀ ਹੁੰਦੀ ਹੈ ਉਹ ਇੱਦਾਂ ਦੀ ਉਹ ਰਹੀ ਹੈਗੀ ਹੈ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਜੋ 100-200 ਸਾਲਾਂ ਤੋਂ ਚੱਲਦਾ ਆ ਰਿਹਾ ਉਹੀ ਅਗਲੇ 100-200 ਸਾਲਾਂ ਤੱਕ ਚੱਲਦਾ ਰਹੇਗਾ। ਘੱਟੋ ਘੱਟ ਅਮੈਰੀਕਾ, ਬ੍ਰਿਟੇਨ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇਹਨਾਂ ਦੇ ਪ੍ਰਸਪੈਕਟਿਵ ਦੇ ਵਿੱਚ ਇਹ ਤਸਵੀਰ ਬਦਲਣ ਨਹੀਂ ਲੱਗੀ। ਮੈਂ ਕੀ ਕਹਿ ਰਿਹਾ, ਥੋੜ੍ਹਾ ਜਿਹਾ ਪ੍ਰੋਗਰਾਮ ਸੁਣ ਲਵੋ, ਹੌਲੀ ਹੌਲੀ ਇੱਕ ਇੱਕ ਗੱਲ ਤੁਹਾਨੂੰ ਸਮਝ ਆ ਜਾਏਗੀ। 2016 ਦੇ ਵਿੱਚ ਇਹ ਜਿਹੜੀ ਇੰਟਰਵਿਊ, ਵੈਸੇ ਅੱਜ ਤੋਂ ਬਾਈ ਦੀ ਵੇ 30 ਸਾਲ ਪੁਰਾਣੀ ਹੈਗੀ, ਉਦੋਂ ਇਹਨਾਂ ਦਾ ਹਲੇ ਪਰਦਾ ਉੱਠਿਆ ਹੀ ਸੀਗਾ। ਪੌਲਿਨ ਹੈਨਸਨ ਪਹਿਲੀ ਵਾਰ ਆਈ ਸੀ ਪੋਲੀਟਿਕਸ ਦੇ ਵਿੱਚ 2016 'ਚ। ਪੌਲਿਨ ਹੈਨਸਨ ਹਾਲਾਂਕਿ ਕੋਈ ਬਹੁਤ ਵੱਡਾ ਨਾਮ ਨਹੀਂ ਸੀਗਾ, ਅਗਲੇ ਮਤਲਬ 20 ਸਾਲਾਂ ਦੇ ਵਿੱਚ ਵੀ ਉਹ ਕੋਈ ਬਹੁਤ ਵੱਡਾ ਨਾਮ ਨਹੀਂ ਬਣ ਸਕਿਆ, ਪਿਛਲੇ 10 ਸਾਲਾਂ 'ਚ ਵੀ ਨਹੀਂ ਬਣ ਸਕਿਆ, ਪਿਛਲੇ 1-1.5 ਸਾਲ ਦੇ ਵਿੱਚ ਤੁਸੀਂ ਕਹਿ ਸਕਦੇ ਹੋ, ਜਾਂ ਉਹ ਤੋਂ ਵੀ ਹੋਰ ਜ਼ਿਆਦਾ ਪ੍ਰਿਸਾਈਸਲੀ ਪਿਛਲੇ 3-6 ਮਹੀਨਿਆਂ 'ਚ ਬਣ ਸਕਿਆ ਹੈਗਾ ਨਾਮ ਵੱਡਾ। ਉਹਦੇ ਵੀ ਬੜੇ ਇੱਕ ਕਾਰਨ, ਦੇਖੋ ਐਵੇਂ ਇੱਕਦਮ ਨਹੀਂ ਹੁੰਦਾ ਹੁੰਦਾ, ਤੁਸੀਂ ਠੀਕ ਹੈ ਤੁਸੀਂ ਪੋਲੀਟਿਕਸ ਦੇ ਵਿੱਚ ਹੈਗੇ ਹੋ, ਪਰ ਐਂ ਇੱਕਦਮ ਨਹੀਂ ਹੋ ਸਕਦਾ ਹੈਗਾ। ਤੋ ਜ਼ਾਹਰ ਜੀ ਗੱਲ ਹੈ ਕਿ ਇਸੇ ਕਰਕੇ ਮੈਂ ਪੋਲੀਟੀਕਲ ਪ੍ਰੈਡਿਕਸ਼ਨਸ ਕਰ ਰਿਹਾ ਹੈਗਾ ਕਿ ਜੇ ਕੋਈ ਨਾਮ ਕਈ ਸਾਲਾਂ ਤੋਂ ਬਹੁਤ ਵੱਡਾ ਹੋਵੇ, ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਉਹ ਬਹੁਤ ਵੱਡਾ ਹੁੰਦਾ ਜਾਂਦਾ, ਤਾਂ ਫਿਰ ਉਹਦਾ ਡਰ ਹੋ ਸਕਦਾ, ਪਰ ਇਸ ਇੱਕ ਨਾਮ ਦਾ ਨਹੀਂ ਹੋ ਸਕਦਾ, ਕਿਉਂਕਿ ਇਹ ਚੁਟਕੀ ਦੇ ਵਿੱਚ ਜਿਹੜਾ ਇੱਕ ਨਾਮ ਇੱਕਦਮ ਮੀਡੀਆ ਦੇ ਵਿੱਚ ਉਛਾਲਿਆ ਗਿਆ ਹੈਗਾ। ਸੋ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਇਹ। ਹੁਣ ਮੈਂ ਤੁਹਾਨੂੰ ਆਪਣੇ ਜਿਹੜੇ ਦਾਅਵੇ ਕਰ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਕੁਛ ਗੱਲਾਂ ਦੱਸਣ ਲੱਗਿਆ। ਇੱਕ ਨਾ ਆ ਪਿੱਛੇ ਜੇ ਹੁਣ ਜਿਹੜੀ ਸਪੀਚ ਇਹਨਾਂ ਨੇ ਦਿੱਤੀ ਸੀ ਉਹਦੇ 'ਚ ਪਿੱਛੇ ਗੈਟਅਪ ਨਾਮ ਦਾ ਇੱਕ ਅਦਾਰਾ ਸੀਗਾ, ਜਿਹੜਾ ਹਾਲਾਂਕਿ ਉਹ ਹੈਗੇ ਲੈਫਟਿਸਟ ਹੀ ਨੇ, ਪਰ ਉਹਨਾਂ ਨੇ ਇੱਕ ਬਹੁਤ ਵੱਡਾ ਪੋਸਟਰ ਲਗਾਤਾ ਸੀ ਅਤੇ ਵੀ ਪੌਲਿਨ ਹੈਨਸਨ ਜਿਹੜੀ ਉਹ ਜੀਨਾ ਰਾਈਨਹਾਰਟ ਦੇ ਪੈਸਿਆਂ ਦੇ ਉੱਤੇ ਖੇਡ ਰਹੀ ਹੈ, ਜ਼ਿਆਦਾ ਹੀ ਉੱਛਲ ਰਹੀ ਹੈ, ਅਤੇ ਇਹੋ ਜਿਹੀ ਕੋਈ ਗੱਲ ਹੈ ਨਹੀਂ। ਅਤੇ ਥੱਲੇ ਲਿਖਿਆ ਵੀ ਸੀਗਾ ਕਿ ਮੈਂ ਕਰਮਚਾਰੀਆਂ ਦੀ ਤਨਖਾਹ ਦਾ ਵਿਰੋਧ ਕਰਦੀ ਹਾਂ ਪਰ ਮੈਂ ਆਪ ਪੇ ਰਾਈਜ਼ ਲੈ ਰਹੀ ਹੈਗੀ। ਸੋ ਦੋਗਲੀ ਰਾਜਨੀਤੀ ਜਿਹੜੀ ਹੁੰਦੀ ਹੈ ਉਹਦੇ ਕਿਵੇਂ ਜਿਹੜੇ ਪਰਦੇ ਫਾਸ਼ ਹੁੰਦੇ ਨੇ। ਐਨੀਵੇਜ਼, ਗੈਟਅਪ ਦੀ ਗੱਲ ਨਹੀਂ ਕਰਨੀ, ਫੈਡਅਪ ਦੀ ਗੱਲ ਕਰਨੀ। ਫੈਡਅਪ ਨਾਮ ਦਾ ਇੱਕ ਕੈਂਪੇਨ ਇਹਨਾਂ ਨੇ ਤੋਰਿਆ ਸੀਗਾ ਅਤੇ ਉਹਦੇ 'ਚ ਇਹ ਜਿਹੜੀ ਐਨਾ ਬ੍ਰੌਨਵਿਸਕੀ ਨਾਮ ਦੀ ਇੱਕ ਡਾਕੂਮੈਂਟਰੀ ਫਿਲਮ ਮੇਕਰ ਹੈਗੀ ਆਸਟ੍ਰੇਲੀਆ ਦੇ ਵਿੱਚ, ਉਹਨਾਂ ਨੇ ਇੱਕ ਡਾਕੂਮੈਂਟਰੀ ਬਣਾਈ ਸੀ ਅਤੇ ਉਹ ਡਾਕੂਮੈਂਟਰੀ ਦੇ ਵਿੱਚੋਂ ਕੁਛ ਅੰਸ਼ ਮੈਂ ਚੱਕੇ ਵੀ ਨੇ, ਤੁਹਾਡੇ ਤੱਕ ਸਾਂਝੇ ਵੀ ਕਰਨ ਲੱਗੇ। ਐਨਾ ਬ੍ਰੌਨਵਿਸਕੀ ਨੇ ਇਹ ਗੱਲ ਕੀਤੀ ਕਿ ਉਹ ਡਾਕੂਮੈਂਟਰੀ ਜਿਵੇਂ ਜਿਵੇਂ ਤੁਸੀਂ ਦੇਖੋਗੇ ਉਹਦੇ ਵਿੱਚ ਉਹ ਆਪ ਦੱਸਦੀ ਹੈ ਕਿ ਆਸਟ੍ਰੇਲੀਆ 'ਚ ਬਹੁਤ ਜ਼ਿਆਦਾ ਸਿਆਸਤਦਾਨ ਹੈਗੇ ਨੇ, ਪਰ ਪੌਲਿਨ ਹੈਨਸਨ 'ਤੇ ਮੈਂ ਡਾਕੂਮੈਂਟਰੀ ਇਸ ਕਰਕੇ ਬਣਾਈ ਹੈ ਕਿ ਹਾਲਾਂਕਿ ਇਹਦੀ ਜਿਹੜੀ ਗੱਲ ਹੈਗੀ ਹੈ ਉਹ ਸਮਝ ਨਹੀਂ ਆਉਂਦੀ ਹੈਗੀ, ਪਰ ਫਿਰ ਵੀ ਇਹਦੀ ਜਿਹੜੀ ਗੱਲ ਉਹ ਬਹੁਤ ਲੋਕਾਂ ਦੇ ਸਿੱਧੇ ਮਨ ਦੇ ਵਿੱਚ ਜਾ ਕੇ ਲੱਗਦੀ ਹੈ, ਸਮਝ ਨਹੀਂ ਆਉਂਦੀ। ਇਹ ਇੱਕ ਵੱਖਰੀ ਗੱਲ ਹੈ, ਸਮਝ ਦਾ ਮਤਲਬ ਇਹ ਹੈ ਕਿ ਉਹਦੀ ਜਿਵੇਂ ਟਰੰਪ ਸਾਹਿਬ ਨਹੀਂ ਗੱਲ ਕਰਦੇ ਕਿ ਮੈਂ ਇਰਾਨ 'ਤੇ ਅਟੈਕ ਨਹੀਂ ਕਰੂੰਗਾ, ਲੈ ਮੈਂ ਤਾਂ ਕਰਤਾ ਅਟੈਕ, ਸੋ ਆਪਣੀ ਗੱਲ 'ਤੇ ਨਹੀਂ ਕੋਈ ਬੰਦਾ ਰਹਿੰਦਾ। ਉਵੇਂ ਪੌਲਿਨ ਹੈਨਸਨ ਦਾ ਸਿਸਟਮ ਹੈ ਕਿ ਮੈਂ ਆਹ ਗੱਲ ਕੀਤੀ ਹੈ ਅਤੇ ਮੈਂ ਹੁਣ ਇਹਦੇ 'ਤੇ ਹੈ ਨਹੀਂ। ਡਾਕੂਮੈਂਟਰੀ ਦੀ ਸ਼ੁਰੂਆਤ ਉਹ ਕੁਛ ਇਸ ਤਰੀਕੇ ਦੇ ਨਾਲ ਕਰਦੀ ਹੈ ਕਿ ਇੱਕ ਛੋਟੀ ਪੌਲਿਨ ਹੈਨਸਨ ਨੰਨੀ ਛਾਂ ਅਤੇ ਸਕੂਲ ਦੇ ਵਿੱਚ ਉਦੋਂ ਆਸਟ੍ਰੇਲੀਆ ਦੇ ਵਿੱਚ ਨਾ ਇੱਕ ਕੁਇਨਜ਼ਲੈਂਡ ਤੋਂ ਨੇ, ਇਹ ਕੁਇਨਜ਼ਲੈਂਡ ਦੇ ਬੱਚੇ ਬੜੇ ਕਮਜ਼ੋਰ ਸੀਗੇ, ਅੱਜ ਕੱਲ੍ਹ ਤਾਂ ਰਗਬੀ ਖੇਡਦੇ ਨੇ, ਅਤੇ ਉਦੋਂ ਇਹ 1954 ਦੇ ਵਿੱਚ ਪੈਦਾ ਹੋਈ ਸੀ, ਇਹ 60s ਦੀ 50s ਦੀ ਗੱਲ ਹੈਗੀ ਹੈ। ਅਤੇ ਉਦੋਂ ਸਰਕਾਰ ਨੇ ਇੱਕ ਕੈਂਪੇਨ ਚਲਾਇਆ ਹੋਇਆ ਸੀਗਾ ਕਿ ਬੱਚਿਆਂ ਨੂੰ ਤਗੜੇ ਕਰਨਾ ਹੈਗਾ ਅਤੇ ਮਜ਼ਬੂਤ ਰੱਖਣਾ ਹੈਗਾ। ਸੋ ਇਸ ਕਰਕੇ ਉਸ ਦੌਰ ਦੇ ਵਿੱਚ ਕੁਇਨਜ਼ਲੈਂਡ ਦੀ ਸਰਕਾਰ ਦਾ ਜਿਹੜਾ ਹੈਲਥ ਇਨੀਸ਼ੀਏਟਿਵ ਸੀਗਾ ਉਹਦੇ ਚੱਲਦਿਆਂ ਉਹਨਾਂ ਨੇ ਦੁੱਧ ਬੱਚਿਆਂ ਨੂੰ ਦਿੰਦੇ ਹੁੰਦੇ ਸੀ ਸਕੂਲ ਦੇ ਵਿੱਚ, ਸਕੂਲ ਸ਼ੁਰੂ ਹੋਣ ਤੋਂ ਪਹਿਲਾਂ। ਪੌਲਿਨ ਹੈਨਸਨ ਨਹੀਂ ਸੀ ਪੀਂਦੀ ਹੁੰਦੀ ਅਤੇ ਉਹ ਡਾਕੂਮੈਂਟਰੀ ਦੇ ਵਿੱਚ ਦੱਸਿਆ, ਉਹ ਕਹਿੰਦੀ ਕਿਉਂ ਨਹੀਂ ਸੀ ਪੀਂਦੀ, ਅਤੇ ਉਹ ਆਪਣੇ ਦੁੱਧ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਬੋਤਲਾਂ ਸੀਗੀਆਂ ਉਹਨਾਂ ਨੂੰ ਸਟੈਕ ਕਰੀ ਜਾਂਦੀ ਸੀਗੀ ਅਤੇ ਨਖਰਾ ਅਤੇ ਉਹ ਇੱਕ ਦਿਨ ਪ੍ਰਿੰਸੀਪਲ ਨੇ ਫੜ ਲਈਆਂ ਜਿੱਥੇ ਬੋਤਲਾਂ ਸਟੈਕ ਕਰ ਰਹੀ ਸੀ ਅਤੇ ਕਹਿੰਦੇ ਬੜੀ ਬਦਬੂ ਜੀ ਆ ਰਹੀ ਹੈ ਫਿਰ ਉਹਨੇ ਪੁੱਛਿਆ ਵੀ ਆ ਇੱਥੇ ਮੋਲਡ ਲੱਗ ਚੁੱਕੀ ਹੈ ਅਤੇ ਦੱਸੋ ਕਿਹਨੇ ਕਿਹਨੇ ਕੀਤਾ ਪ੍ਰਿੰਸੀਪਲ ਨੂੰ ਤਾਂ ਲੱਗਿਆ ਵੀ ਬਹੁਤ ਸਾਰੇ ਬੱਚੇ ਕਰ ਰਹੇ ਉਹਨੇ ਪੌਲੀਨ ਹੈਨਸਨ ਨੇ ਫਿਰ ਬਾਅਦ 'ਚ ਜਦੋਂ ਡਾਂਟ ਡਪਟ ਪਈ ਹੁਣ ਅਸਲੀਅਤ ਤਾਂ ਨਹੀਂ ਹੁੰਦੀ ਡਾਕੂਮੈਂਟਰੀ ਜਦੋਂ ਬਣਦੀ ਹੈ ਤਾਂ ਉਸਦੇ ਵਿੱਚ ਜਿਹਦੇ ਨਾਮ ਦੇ ਉੱਤੇ ਬਣ ਰਹੀ ਹੁੰਦੀ ਹੈ ਉਹਨੂੰ ਹੀਰੋਇਕ ਵੀ ਦਿਖਾਉਣਾ ਹੁੰਦਾ ਹੋ ਸਕਦਾ ਉਸ ਵਕਤ ਮੁਰਗਾ ਬਣਾਇਆ ਹੋਵੇ ਪ੍ਰਿੰਸੀਪਲ ਨੇ ਹੋ ਸਕਦਾ ਚੰਡ ਮਾਰੀ ਹੋਵੇ ਕੁੱਟਿਆ ਹੋਵੇ ਕੁਛ ਵੀ ਹੋ ਸਕਦਾ ਆਪਾਂ ਨੂੰ ਨਹੀਂ ਪਤਾ 50s 60s ਦੇ ਵਿੱਚ ਆਸਟ੍ਰੇਲੀਅਨ ਸਕੂਲ ਕਿੱਦਾਂ ਦੇ ਸੀ ਕੋਈ ਦੱਸੂਗਾ ਤਾਂ ਉਹ ਦੱਸ ਸਕਦਾ ਕੁਇਨਜ਼ਲੈਂਡ ਦੇ ਵਿੱਚ ਕੀ ਸਿਸਟਮ ਸੀ ਬਟ ਐਨੀਵੇਜ਼ ਡਰਾਵੇ ਧਮਕਾਵੇ ਤੋਂ ਬਾਅਦ ਪੌਲੀਨ ਹੈਨਸਨ ਤੋਂ ਵੀ ਪੁੱਛਿਆ ਗਿਆ ਅਤੇ ਉਹਨੇ ਮੰਨ ਗਈ ਅਤੇ ਕਹਿੰਦੀ ਹਾਂ ਮੈਂ ਇਸ ਕਰਕੇ ਰੱਖਦੀ ਹੁੰਦੀ ਸੀ ਕਿਉਂਕਿ ਮੈਨੂੰ ਪਸੰਦ ਨਹੀਂ ਹੈਗਾ ਅਤੇ ਮੈਂ ਘਰੇ ਤਾਂ ਜਦੋਂ ਦੁੱਧ ਪੀਂਦੀ ਹਾਂ ਗਰਮ ਕਰਕੇ ਪੀਂਦੀ ਹਾਂ ਠੰਡਾ ਨਹੀਂ ਮੈਂ ਪੀਂਦੀ ਸੋ ਇਹ ਜਿਹੜੀ ਇੱਕ ਮੈਂ ਇਸ ਕਰਕੇ ਇਸ ਪੂਰੀ ਡਾਕੂਮੈਂਟਰੀ ਦੇ ਵਿੱਚ ਇਹ ਇੱਕ ਗੱਲ ਚੱਕ ਰਿਹਾ ਹੈਗਾ ਕਿਉਂਕਿ ਪਹਿਲਾਂ ਚੀਜ਼ ਕਹਿ ਦੇਣੀ ਅਤੇ ਫਿਰ ਉਹਦੇ 'ਤੇ ਸਟੈਂਡ ਬੜਾ ਕਮਜ਼ੋਰ ਜਿਹਾ ਲੈ ਲੈਣਾ ਅਤੇ ਕਹਿ ਦੇਣਾ ਅਤੇ ਕਰ ਦੇਣਾ ਉਹਦੇ 'ਚ ਫਰਕ ਹੁੰਦਾ ਇੱਕ ਤਾਂ ਬੰਦਾ ਹੁੰਦਾ ਹੈ ਕਿ ਮੈਂ ਕਿਸੇ ਚੀਜ਼ 'ਤੇ ਸਟੈਂਡ ਲੈ ਰਿਹਾ ਅਤੇ ਉਹਦਾ ਜਦੋਂ ਮੈਂ ਕਾਰਨ ਤੁਹਾਨੂੰ ਦੱਸੂੰਗਾ ਤੁਸੀਂ ਮੰਨ ਜਾਓਗੇ ਯਾਰ ਵਾਕਈ ਇਹੀ ਐਂਗਲ ਸੀ ਕਹਾਣੀ ਦਾ ਇਹੀ ਇੱਦਾਂ ਹੀ ਹੋਣਾ ਚਾਹੀਦਾ ਸੀ ਐਂਡ ਆਈ ਐਮ ਵਿਦ ਯੂ ਪਰ ਜਦੋਂ ਤੁਸੀਂ ਸਾਹਮਣੇ ਵਾਲੇ ਬੰਦੇ ਦਾ ਸਟੈਂਡ ਹੀ ਦੇਖੋ ਯਾਰ ਆਹ ਗੱਲ 'ਤੇ ਸਟੈਂਡ ਲਏ ਨਾ ਐਨੀਵੇਜ਼ ਸਿੰਗਲ ਮਦਰ ਆਪਣੇ ਘਰ ਵਾਲੇ ਦੇ ਨਾਲ ਹੀ ਨਹੀਂ ਬਣੀ 1996 ਦੇ ਵਿੱਚ ਕੁਇਨਜ਼ਲੈਂਡ ਦੇ ਇਪਸਵਿਚ ਦੇ ਵਿੱਚ ਇੱਕ ਫਿਸ਼ ਐਂਡ ਚਿਪਸ ਸ਼ਾਪ ਸ਼ੁਰੂ ਕਰ ਲੈਂਦੀ ਹੈ ਪੌਲੀਨ ਹੈਨਸਨ ਅਤੇ ਉਸ ਦੌਰ ਦੇ ਵਿੱਚ ਜਦੋਂ ਦੁਨੀਆ ਭਰ ਦੇ ਵਿੱਚ ਇੱਕ ਮਾਹੌਲ ਬਣਿਆ ਹੋਇਆ ਸੀਗਾ ਆਵਾਸ ਪ੍ਰਵਾਸ ਦਾ ਆਸਟ੍ਰੇਲੀਆ ਦੇ ਵਿੱਚ ਪ੍ਰਧਾਨ ਮੰਤਰੀ ਸੀ ਪੌਲ ਕੀਟਿੰਗ ਉਹ ਪੌਲ ਕੀਟਿੰਗ ਕਾਫੀ ਮਜ਼ਬੂਤ ਪ੍ਰਧਾਨ ਮੰਤਰੀ ਸੀ ਆਸਟ੍ਰੇਲੀਆ ਦੇ ਔਰ ਆਸਟ੍ਰੇਲੀਆ ਦੇ ਵਿੱਚ ਉਹ ਜਿਹੜੇ ਏਸ਼ੀਅਨ ਮੁਲਕਾਂ ਦੇ ਨਾਲ ਸੰਬੰਧ ਸਥਾਪਿਤ ਕਰਨ ਵਾਲੇ ਪ੍ਰਧਾਨ ਮੰਤਰੀ ਮੰਨੇ ਜਾ ਸਕਦੇ ਨੇ ਕਿਉਂਕਿ ਲੋੜ ਸੀਗੀ ਉਸ ਵਕਤ ਆਸਟ੍ਰੇਲੀਆ ਨੂੰ ਵੀ ਹਾਲਾਂਕਿ ਉਸ ਦੌਰ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਵਾਈਟ ਆਸਟ੍ਰੇਲੀਆ ਪਾਲਿਸੀ ਜਿਹੜੀ ਸੀਗੀ ਉਹ ਖਤਮ ਹੋ ਚੁੱਕੀ ਸੀ ਅਤੇ ਹੁਣ ਆਸਟ੍ਰੇਲੀਆ ਮਾਈਗ੍ਰੈਂਟਸ ਦੇ ਵੱਲ ਮੂੰਹ ਤੱਕ ਰਿਹਾ ਸੀ ਕਿਉਂਕਿ ਆਸਟ੍ਰੇਲੀਆ ਦੀ ਗ੍ਰੇ ਹੇਅਰ ਪਾਪੂਲੇਸ਼ਨ ਨੂੰ ਲੋੜ ਸੀ ਕਿ ਕੁਛ ਬਾਹਰੀ ਲੋਕ ਆਉਣ ਅਤੇ ਇਸ ਦੇਸ਼ ਨੂੰ ਚੱਲਦਾ ਰੱਖ ਸਕਣ ਗੁਆਂਢ ਦੇ ਵਿੱਚੋਂ ਹੀ ਲੋਕ ਲੈਣੇ ਸ਼ੁਰੂ ਕੀਤੇ ਵੀਅਤਨਾਮ ਦੇ ਵਿੱਚ ਉਸ ਦੌਰ ਦੇ ਵਿੱਚੋਂ ਵੱਡੀ ਗਿਣਤੀ 'ਚ ਲੋਕ ਆਸਟ੍ਰੇਲੀਆ 'ਚ ਇਮੀਗ੍ਰੇਟ ਹੋਣ ਲੱਗ ਪਏ ਫਿਸ਼ ਐਂਡ ਚਿਪਸ ਸ਼ੋਪ ਦੇ ਉੱਤੇ ਜਦੋਂ ਅਕਸਰ ਕਾਮਿਆਂ ਦੀ ਕਮੀ ਰਹਿ ਜਾਂਦੀ ਸੀ ਬਜ਼ੁਰਗ ਜਨਾਨੀਆਂ ਦੇ ਨਾਲ ਕਿੰਨਾ ਕੁ ਦੇਰ ਚਲਾ ਲੈਂਦੀ ਉਹਨਾਂ ਨੂੰ ਘੱਟ ਤਨਖਾਹਾਂ ਦੇ ਕੇ ਸੋ ਇਸ ਕਰਕੇ ਪੌਲੀਨ ਹੈਨਸਨ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਹੋਣੀਆਂ ਕਿਉਂਕਿ ਅੱਜ ਦੀ ਤਰੀਕ 'ਚ ਤਾਂ ਇਹ ਕਹਿ ਰਹੀ ਹੈ ਕਿ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਦੇ ਬਿਜ਼ਨਸਿਸ ਨੇ ਉਹਨਾਂ ਦੀ ਜੇਬ ਭਰੀ ਰਹਿਣੀ ਚਾਹੀਦੀ ਹੈ ਸੋ ਐਨੀਵੇਜ਼ 1996 ਦੇ ਵਿੱਚ ਇਹ ਫੈਡਰਲ ਪੋਲੀਟਿਕਸ 'ਚ ਆਉਣ ਦਾ ਫੈਸਲਾ ਕਰਦੇ ਨੇ ਲਿਬਰਲ ਪਾਰਟੀ ਨੂੰ ਜੁਆਇਨ ਕਰਦੇ ਨੇ ਆਕਸਲੀ ਦੀ ਸੀਟ ਹੈ ਕੁਇਨਜ਼ਲੈਂਡ 'ਚ ਉੱਥੋਂ ਖੜ੍ਹਦੇ ਨੇ ਪਰ ਇਸ ਦਰਮਿਆਨ ਉਹ ਬੜੇ ਰੇਸਿਸਟ ਰਿਮਾਰਕ ਕਰ ਦਿੰਦੇ ਨੇ ਲਿਬਰਲ ਪਾਰਟੀ ਉਹਨਾਂ ਨੂੰ ਬਾਹਰ ਕੱਢ ਦਿੰਦੀ ਹੈਗੀ ਹੈ ਅਤੇ ਫਿਰ ਇਹ ਇੰਡੀਪੈਂਡੈਂਟ ਵੀ ਲੜਨ ਲੱਗਦੇ ਨੇ ਅਤੇ ਉਹ ਤੋਂ ਬਾਅਦ ਜਦੋਂ ਪਾਰਲੀਮੈਂਟ ਦੇ ਵਿੱਚ ਆਉਂਦੇ ਨੇ ਇੱਕ 1.5-2 ਮਿੰਟ ਦੀ ਇੱਕ ਸਪੀਚ ਦਾ ਇੱਕ ਪਾਰਟ ਹੈ ਜਿਹਦੇ 'ਚ ਏਸ਼ੀਅਨਸ ਆਸਟ੍ਰੇਲੀਆ ਦੇ ਵਿੱਚ ਜਿਹੜੇ ਆ ਰਹੇ ਸੀ ਸਪੈਸ਼ਲੀ ਇੰਡੀਅਨਸ ਦੇ ਉੱਤੇ ਪੌਲੀਨ ਹੈਨਸਨ ਨੇ ਇੱਕ ਟਿੱਪਣੀ ਕੀਤੀ ਸੀ ਕਿ ਜੇ ਇਹ ਲੋਕ ਸਾਡੇ ਦੇਸ਼ ਦੇ ਵਿੱਚ ਆ ਗਏ ਦੇਸ਼ ਦਾ ਨਕਸ਼ਾ ਵਿਗੜ ਜਾਣਾ ਹੈਗਾ ਪੌਲੀਨ ਹੈਨਸਨ ਦੀ ਉਹ ਸਪੀਚ ਮੈਂ ਚਾਹੁੰਦਾ ਕਿ ਤੁਸੀਂ ਸੁਣੋ ਔਰ ਯਾਦ ਰੱਖੋ ਕਿਉਂਕਿ ਕੋਈ ਫਰਕ ਨਹੀਂ ਆਇਆ ਉਸ ਵਕਤ ਵੀ ਇਹੀ ਡਰਾਵਾ ਸੀਗਾ ਕਿ ਦੇਖੋ ਜੀ ਜੇ ਅਸੀਂ ਨਾ ਜਲਦੀ ਸੰਭਲੇ ਤਾਂ ਅਸੀਂ ਇੰਗਲੈਂਡ ਬਣ ਜਾਂਗੇ ਅਮੈਰੀਕਾ ਬਣ ਜਾਂਗੇ ਅੱਜ ਵੀ ਉਹੀ ਡਰਾਵੇ ਨੇ 20-30 ਸਾਲਾਂ ਬਾਅਦ ਵੀ ਉਹੀ ਚੀਜ਼ਾਂ ਕੰਟੀਨਿਊ ਕਿਵੇਂ ਰਹਿ ਸਕਦੀਆਂ ਨੇ ਕਿਵੇਂ ਪੋਲੀਟਿਕਸ ਦੇ ਵਿੱਚ ਤੁਸੀਂ ਇੱਕ ਆਈਡੀਓਲੋਜੀ ਫੜ ਕੇ ਰੱਖਣੀ ਹੈ ਅਤੇ ਉਸ ਆਈਡੀਓਲੋਜੀ ਨੂੰ ਪਸੰਦ ਕਰਨ ਵਾਲੇ ਤੁਹਾਡੇ ਨਾਲ ਜੁੜੇ ਰਹਿਣਗੇ ਉਹਨੂੰ ਨਾ ਪਸੰਦ ਕਰਨ ਵਾਲੇ ਤੁਹਾਡੇ ਤੋਂ ਡਰੇ ਰਹਿਣਗੇ ਅਤੇ ਫਿਰ ਕਦੇ ਨਾ ਕਦੇ ਤਾਂ ਜਿਹੜਾ ਇੱਕ ਧੜਾ ਹੈਗਾ ਜਦੋਂ ਜਿਵੇਂ ਹੀ ਸਿਆਸਤ ਦੇ ਵਿੱਚ ਇੱਦਾਂ ਹੀ ਹੁੰਦਾ ਨਾ ਸੀਸਾ ਦੀ ਗੇਮ ਹੁੰਦੀ ਹੈ ਸਿਆਸਤ ਸੀਸਾ 'ਤੇ ਬੈਠੇ ਹੋ ਕਦੇ ਪਾਰਕਾਂ ਦੇ ਵਿੱਚ ਇੱਕ ਪਾਸੇ ਬੋਝ ਪਾਉਂਦੇ ਹੋ ਤੁਸੀਂ ਤਾਂ ਦੂਜਾ ਪਾਸਾ ਉੱਤੇ ਨੂੰ ਉੱਠ ਜਾਂਦਾ ਫਿਰ ਦੂਜੇ ਪਾਸੇ ਵੱਧ ਬੋਝ ਪੈਂਦਾ ਤਾਂ ਇੱਕ ਪਾਸਾ ਉੱਠ ਜਾਂਦਾ ਸੋ ਇਹ ਸੀਸਾ ਦੀ ਗੇਮ ਦੇ ਵਿੱਚ ਇਹ ਦੇਖਣਾ ਹੁੰਦਾ ਕਿ ਜਿਹੜਾ ਥੱਕ ਗਿਆ ਜਦੋਂ ਉੱਠ ਕੇ ਜਾਣਾ ਤਾਂ ਤੁਸੀਂ ਉਹਦੀ ਥਾਂ ਲੈ ਲੈਣੀ ਹੈ ਸਿਆਸਤ ਕੱਲ੍ਹ ਦੀਆਂ ਖਬਰਾਂ 'ਚ ਵੀ ਦੱਸਿਆ ਸੀ ਕਿ ਇੱਕ ਮੌਕਾ ਅਤੇ ਇੱਕ ਮੌਕਾ ਪ੍ਰਸਤੀ ਇਹ ਦੋ ਹੀ ਚੀਜ਼ਾਂ ਦੇ ਉੱਤੇ ਟਿਕੀ ਹੁੰਦੀ ਹੈ ਪੌਲੀਨ ਹੈਨਸਨ ਦੋਹਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੈਗੇ ਨੇ ਪਾਰਲੀਮੈਂਟ ਦੇ ਵਿੱਚ ਖੜ੍ਹੇ ਹੋ ਕੇ ਕੀ ਸਪੀਚ ਦਿੰਦੇ ਨੇ ਇਹ 2 ਮਿੰਟ ਦੀ ਇਹ ਯਾਦ ਕਰ ਲਓ, ਕੰਠਸਥ ਕਰ ਲਓ, ਗਲੇ ਬੰਨ ਲਓ, ਜਿਵੇਂ ਤੁਹਾਨੂੰ ਭਗਵਤ ਗੀਤਾ ਜਾਂ ਬਾਣੀਆਂ ਯਾਦ ਨੇ, ਇੱਦਾਂ ਪੌਲਿਨ ਹੈਨਸਨ ਦੀ ਇਹ ਸਪੀਚ ਵੀ ਯਾਦ ਹੋਣੀ ਚਾਹੀਦੀ ਹੈਗੀ ਹੈ। ਵਜ੍ਹਾ ਪ੍ਰੈਡਿਕਸ਼ਨ ਕਰ ਰਿਹਾ ਮੈਂ, ਬਹੁਤ ਵੱਡੀ ਚੱਲਣੀ ਨਹੀਂ ਇਹ ਦੁਕਾਨ ਬਹੁਤੀ।
3: ਇਮੀਗ੍ਰੇਸ਼ਨ ਪਾਲਿਸੀ ਰੈਡੀਕਲੀ ਰਿਵਿਊਡ ਐਂਡ ਦੈਟ ਆਫ ਮਲਟੀਕਲਚਰਲਿਜ਼ਮ ਅਬੋਲਿਸ਼ਡ। I believe we are in danger of being swamped by Asians. Between 1984 and 1995, 40% of all migrants into this country were of Asian origin. They have their own culture and religion, form ghettos, and do not assimilate. Of course I will be called racist, but if I can invite who I want into my home, then I should have the right to have a say in who comes into my country. A truly multicultural country can never be strong or united, and the world is full of failed and tragic examples, ranging from Ireland to Bosnia to Africa, and closer to home, Papua New Guinea. America and Great Britain are currently paying the price. Mr. Acting Speaker, Arthur Calwell was a great Australian and Labor leader, and it is a pity that there are not men of his stature sitting on the opposition benches today. Arthur Calwell said, and I quote, "Japan, India, Burma, Ceylon, and every new African nation are fiercely anti-white and anti-one another. Do we want or need any of these people here? I am one red-blooded Australian who says no, and who speaks for 90% of Australians."
0: ਦੋ ਚੀਜ਼ਾਂ ਨੇ ਦੇਖੋ ਤਾਂ, ਇੱਕ ਸਪੀਚ 'ਚ ਕਹਿ ਗਏ ਕਿ 40% ਆਬਾਦੀ ਇੱਥੇ ਇਸ ਦੇਸ਼ ਦੀ ਮਾਈਗਰੈਂਟ ਹੈ ਅਤੇ ਮਲਟੀਕਲਚਰਲ ਕੰਟਰੀ ਨਹੀਂ ਹੈ, ਅਤੇ ਫਿਰ ਐਂਡ 'ਚ ਕਹਿੰਦੇ ਨੇ ਕਿ 90% ਆਸਟ੍ਰੇਲੀਅਨ ਲੋਕਾਂ ਦੀ ਮੈਂ ਜ਼ਬਾਨ ਹੈਗੀ ਹੈ, ਯਾਨੀ ਕਿ 10% ਲੋਕ ਹੀ ਫਿਰ ਮਾਈਗਰੈਂਟ ਹੋਏ। ਫੈਕਟਸ ਜਦੋਂ ਤੁਹਾਡੇ ਕਲੀਅਰ ਨਾ ਹੋਣ, ਇਹ ਬਹੁਤ ਵੱਡੀਆਂ ਪ੍ਰੋਬਲਮਸ ਨੇ। ਦੇਖੋ ਬਹੁਤ ਸਾਰੇ ਕਾਰਨ ਹੋ ਸਕਦੇ ਨੇ, ਪੌਲਿਨ ਹੈਨਸਨ ਦੀਆਂ ਐਬੀਸ਼ਨਸ ਵੱਡੀਆਂ ਨੇ, ਬਟ ਕੀ ਉਹ ਅੱਜ ਦੀ ਤਰੀਕ ਦੇ ਵਿੱਚ ਪ੍ਰਧਾਨ ਮੰਤਰੀ ਬਣ ਸਕਦੇ ਨੇ, ਜਿਵੇਂ ਕਿ ਬਹੁਤ ਸਾਰੇ ਸਰਵੇਖਣ ਤੁਹਾਡੇ ਤੱਕ ਖਬਰਾਂ ਦੇ ਵਿੱਚ ਸਾਨੂੰ ਸਾਂਝੇ ਕਰਨੇ ਪੈਂਦੇ ਨੇ। ਸਹੀ ਜਵਾਬ ਔਰ ਇੱਕ ਅੱਖਰ 'ਚ ਜਵਾਬ ਹੈਗਾ ਨਹੀਂ। ਪਹਿਲੀ ਗੱਲ ਤਾਂ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਇਹ ਪੋਸੀਬਲ ਨਹੀਂ ਹੈਗਾ ਕਿ ਅੱਜ ਦੀ ਤਰੀਕ ਦੇ ਵਿੱਚ ਲੇਬਰ ਪਾਰਟੀ ਦੀ ਸਰਕਾਰ ਟੁੱਟ ਜਾਵੇ ਅਤੇ ਹੁਣ ਦੇ ਹੁਣ ਪੌਲਿਨ ਹੈਨਸਨ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ। ਦੂਜੀ ਗੱਲ, ਜੇ ਇਲੈਕਸ਼ਨ ਨਹੀਂ ਵੀ ਹੁੰਦੇ, ਇੱਕ ਵੋਟ ਆਫ ਕੌਨਫੀਡੈਂਸ ਹੁੰਦਾ ਹੁੰਦਾ, ਭਰੋਸੇ ਦੀ ਵੋਟ, ਘੱਟੋ ਘੱਟ 150 ਚੋਂ 76 ਵੋਟਾਂ ਚਾਹੀਦੀਆਂ ਨੇ। ਨੋਟ ਪੋਸੀਬਲ ਐਟ ਆਲ ਕਿ 76 ਵੋਟਾਂ ਉਹਨਾਂ ਨੂੰ ਆ ਜਾਣ ਅਤੇ ਬਗੈਰ ਇਲੈਕਸ਼ਨ ਤੋਂ ਉਹਨਾਂ ਨੂੰ ਇੱਕ ਨੇਤਾ ਬਣਾ ਦਿੱਤਾ ਜਾਵੇ। ਔਰ ਤੀਜੀ ਗੱਲ, ਸੈਨੇਟ ਦਾ ਨੇਤਾ ਪ੍ਰਧਾਨ ਮੰਤਰੀ ਨਹੀਂ ਹੋਣਾ ਚਾਹੀਦਾ, ਇਹ ਕਲਚਰ ਨਹੀਂ ਰਿਹਾ ਹੈਗਾ ਆਸਟ੍ਰੇਲੀਆ 'ਚ ਕਦੇ, ਨਾ ਅੱਜ ਤੱਕ ਇੱਦਾਂ ਦਾ ਕਦੇ ਹੋਇਆ ਅਤੇ ਨਾ ਹੋਏਗਾ, ਕਿਉਂਕਿ ਸੈਨੇਟ ਵਾਲੇ 6 ਸਾਲਾਂ ਦੇ ਲਈ ਰਹਿੰਦੇ ਨੇ, ਦੂਸਰੇ 4 ਸਾਲ ਦੇ ਲਈ, 3 ਸਾਲ ਦੀ ਟਰਮ ਹੁੰਦੀ ਹੈਗੀ ਹੈ, ਪਰ ਉਹਦੇ 'ਚ ਜਵਾਬਦੇਹੀ ਹੁੰਦੀ ਹੈ ਜਦੋਂ ਤੁਸੀਂ ਹਾਊਸ ਆਫ ਰਿਪ੍ਰੈਜੈਂਟੇਟਿਵ 'ਚੋਂ ਆਉਂਦੇ ਹੋ, ਹੇਠਲੇ ਸਦਨ ਦੇ ਵਿੱਚੋਂ ਆਉਂਦੇ ਹੋ, ਤੁਸੀਂ ਲੋਕਾਂ 'ਚੋਂ ਚੁਣ ਕੇ ਆਉਂਦੇ ਹੋ। ਸੈਨੇਟ ਦੇ ਵਿੱਚ ਕੋਈ ਇਲੈਕਸ਼ਨਸ ਨਹੀਂ ਹੁੰਦੇ ਹੈਗੇ, ਲੋਕਾਂ 'ਚੋਂ ਚੁਣ ਕੇ ਨਹੀਂ ਆਉਂਦੇ, ਇਸ ਕਰਕੇ ਤੁਹਾਡੀ ਕੋਈ ਜਵਾਬਦੇਹੀ ਨਹੀਂ ਆਮ ਲੋਕਾਂ 'ਚੋਂ, ਸੋ ਹੋਣਾ ਨਹੀਂ। ਇਹ ਤਾਂ ਗੱਲ, ਇਹਦੇ 'ਤੇ ਕਾਟਾ ਮਾਰ ਦਿਉ, ਜੋ ਸਕਾਈ ਨਿਊਜ਼ ਜਾਂ ਹੋਰ ਬਹੁਤ ਸਾਰੇ ਟੀ ਵੀ ਚੈਨਲ ਜਾਂ ਅਖਬਾਰ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਨੇ, ਸਮਝਾ ਰਹੇ ਨੇ ਕਿ ਉਹ ਪ੍ਰਧਾਨ ਮੰਤਰੀ ਬਣ ਜਾਣਗੇ, ਰਾਤੋ ਰਾਤ 'ਚ ਨਹੀਂ ਹੋਣ ਲੱਗਿਆ। ਨੰਬਰ 1, ਥੋੜ੍ਹੀ ਜਿਹੀ ਸਮਝ ਆਪ ਨੂੰ ਵੀ ਰੱਖਣੀ ਜ਼ਰੂਰੀ ਹੈਗੀ, ਇੰਨਾ ਕੁ ਤਾਂ ਆਪਾਂ ਸਮਝ ਰਹੇ ਹੈਗੇ ਆਸਟ੍ਰੇਲੀਅਨ ਸਿਸਟਮ ਨੂੰ। ਦੂਜੀ ਗੱਲ, ਲਿਬਰਲ

ਜਿਵੇਂ ਪੰਜਾਬ 'ਚ ਅਕਾਲੀ ਦਲ ਚੌਥੇ ਨੰਬਰ 'ਤੇ ਚਲਾ ਗਿਆ। ਪਰ ਆਸਟ੍ਰੇਲੀਆ ਦੇ ਬਨਸਪਤ ਜੇ ਗੱਲ ਕਰੀ ਜਾਵੇ ਤਾਂ ਇੱਥੇ ਇਲੈਕਸ਼ਨਸ ਜਿਹੜੇ ਹੋਣੇ ਨੇ ਉਹ 2028 'ਚ ਹੋਣੇ ਨੇ, ਫੈਡਰਲ ਚੋਣਾਂ 2028 ਦੇ ਵਿੱਚ ਹੋਣੀਆਂ ਨੇ। ਬਹੁਤ ਟਾਈਮ ਪਿਆ, ਬਹੁਤ ਟਾਈਮ ਪਿਆ। ਸਿਆਸਤ ਦੇ ਵਿੱਚ ਰਾਤੋ ਰਾਤ ਤਸਵੀਰ ਬਦਲਦੀ ਹੁੰਦੀ ਹੈ, ਇਹ ਗੱਲ ਮੰਨਦੇ ਹੋ ਤੁਸੀਂ? ਆ ਪਿਛਲੇ ਡੇਢ ਦੋ ਮਹੀਨਿਆਂ ਦੇ ਵਿੱਚ ਤਸਵੀਰ ਮੀਡੀਆ ਇਹ ਬਣਾ ਕੇ ਦਿਖਾ ਰਿਹਾ ਕਿ ਪੌਲਿਨ ਹੈਨਸਨ ਹੀ ਇੱਕ ਚਿਹਰਾ ਹੈਗੇ ਨੇ ਜਾਂ ਉਹੀ ਇੱਕ ਸ਼ਖਸ ਹੈ ਜਿਹੜਾ ਤੁਹਾਨੂੰ ਇੱਥੋਂ ਬਚਾ ਸਕਦਾ। ਹੋਇਆ ਕੀ ਹੈ ਕਿ ਲੇਬਰ ਪਾਰਟੀ ਇੰਨੀ ਸਟਰੋਂਗ ਹੁੰਦੀ ਜਾ ਰਹੀ ਸੀ, ਹੋ ਵੀ ਗਈ ਸੀ ਔਰ ਲਗਾਤਾਰ ਦੂਜੀ ਵਾਰ ਇਲੈਕਸ਼ਨ ਜਿੱਤੀ ਸੀ, ਕਿ ਜਿਹੜੀ ਇੱਕ ਦੂਸਰੀ ਧਿਰ ਹੁੰਦੀ ਹੁੰਦੀ ਹੈ ਨਾ, ਜਿਹੜੀ ਕਦੇ ਸਿਆਸਤ 'ਚ ਨਹੀਂ ਹੁੰਦੀ ਹੁੰਦੀ, ਉਹਦੇ ਲਈ ਸਿਆਸਤ 'ਚ ਨਹੀਂ ਹੁੰਦੀ ਦਾ ਮਤਲਬ ਵਿਰੋਧੀ ਧਿਰ ਦੀ ਗੱਲ ਨਹੀਂ ਮੈਂ ਕਰ ਰਿਹਾ, ਦੂਸਰੀ ਧਿਰ ਉਹ ਜਿਹੜੇ ਸਰਕਾਰਾਂ ਬਣਾਉਂਦੇ ਆ ਗਿਰਾਉਂਦੇ ਨੇ, ਪੂੰਜੀਪਾਤੀ ਕਹਿ ਲਓ ਤੁਸੀਂ ਜਾਂ ਕੁਛ ਰਿਚ ਲੋਕ ਕਹਿ ਲਓ ਜਾਂ ਕੁਛ ਉਹ 1.5% ਦੀ 2% ਦੀ ਆਬਾਦੀ ਜਿਹੜੀ ਤੈਅ ਕਰਦੀ ਹੈ ਭਵਿੱਖ ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਦੇਸ਼ਾਂ 'ਚ, ਉਹਨਾਂ ਦੇ ਲਈ ਵੀ ਇਹ ਜ਼ਰੂਰੀ ਹੋ ਜਾਂਦਾ ਸੀਗਾ ਕਿ ਕਿਤੇ ਇੱਕੋ ਇੱਕ ਪਾਰਟੀ ਐਡੀ ਮਜ਼ਬੂਤ ਨਾ ਹੋਵੇ ਕਿ ਉਹ ਚੈੱਕਸ ਐਂਡ ਬੈਲੈਂਸ ਵਾਲਾ ਕੰਮ ਹੀ ਖਤਮ ਹੋ ਜਾਵੇ। ਤੁਸੀਂ ਸਮਝ ਰਹੇ ਹੋ ਕਿ ਹੁਣ ਤੋਂ ਆ ਕੁਇਨਜ਼ਲੈਂਡ ਦੇ ਇਲੈਕਸ਼ਨ ਛੱਡ ਦਿਓ, ਉਹ ਤੋਂ ਪਹਿਲਾਂ ਤੱਕ ਤਾਂ ਇਹੀ ਸੀਗਾ ਕਿ ਆਸਟ੍ਰੇਲੀਆ ਦੀਆਂ ਸਾਰੀਆਂ ਹੀ ਸਟੇਟਸ ਦੇ ਵਿੱਚ ਲੇਬਰ ਦੀ ਸਰਕਾਰ ਸੀ, ਫੈਡਰਲ ਸਰਕਾਰ ਲੇਬਰ ਦੀ ਸੀ, ਇੱਕ ਚੰਗੀ ਤਸਵੀਰ ਨਹੀਂ ਸੀ। ਇਸ ਕਰਕੇ ਇਹ ਹੁਣ ਬਦਲਾਅ ਆਉਣ ਲੱਗੇ, ਉੱਥੇ ਬਦਲਾਅ ਹੋਇਆ, ਵੈਸਟਰਨ ਆਸਟ੍ਰੇਲੀਆ 'ਚ ਬਦਲਾਅ ਹੋਇਆ, ਕੁਇਨਜ਼ਲੈਂਡ 'ਚ LNP ਆਉਂਦੀ ਹੈ, ਇੱਧਰ ਜਿਹੜੀ ਹੈ ਸਰਵੇ ਇੱਦਾਂ ਦੇ ਆਉਣ ਲੱਗਦੇ ਨੇ। ਅੱਛਾ, ਆਪਣੀ ਲਿਬਰਲ ਪਾਰਟੀ ਦੀਆਂ ਕਮਜ਼ੋਰੀਆਂ, ਪੀਟਰ ਡਟਨ ਨਹੀਂ ਟਿਕ ਪਾਉਂਦੇ ਹੈਗੇ, ਐਂਗਸ ਸੂਜ਼ਨ ਲੀ ਕਮਜ਼ੋਰ ਨੇਤਾ ਚੁਣ ਲਈ ਜਾਂਦੀ ਹੈ, ਫਿਰ ਐਂਗਸ ਟੇਲਰ ਵੀ ਆ ਰਹੇ ਨੇ, ਉਹ ਵੀ ਜਿਹੜੇ ਨੇ ਐਂਥਨੀ ਅਲਬਨੀਜ਼ ਦੇ ਬਰਾਬਰ ਦਾ ਕੱਦ ਦਾ ਨੇਤਾ ਨਹੀਂ ਬਣ ਪਾ ਰਿਹਾ ਹੈਗਾ। ਸੋ ਕਿਹਨੂੰ ਲਿਆਂਦਾ ਜਾਵੇ? ਫੋਰ ਟਾਈਮ ਬੀਂਗ ਸਾਨੂੰ ਕੋਈ ਨਾ ਕੋਈ ਤਾਂ ਐਸਾ ਲੀਡਰ ਚਾਹੀਦਾ ਹੈ ਜਿਹੜਾ ਸਰਕਾਰ ਦੀ ਨਿਖੇਧੀ ਕਰ ਸਕੇ। ਲੈਟਸ ਬਰਿੰਗ ਦਿਸ ਪਪਿਟ, ਪਪਿਟ ਹੀ ਕਹੂੰਗਾ ਮੈਂ, ਕਿਉਂਕਿ ਹੁਣ ਜਿਹੜਾ ਮੈਂ ਪਹਿਲਾਂ ਦਾਅਵਾ ਕਰ ਰਿਹਾ ਸੀ ਉਹ ਇਹ ਸੀ ਕਿ ਚਾਹੇ ਅਮੈਰੀਕਾ ਹੋ ਗਿਆ, ਚਾਹੇ ਕੈਨੇਡਾ ਹੋ ਗਿਆ, ਚਾਹੇ ਨਿਊਜ਼ੀਲੈਂਡ ਹੋ ਗਿਆ, ਇੰਗਲੈਂਡ ਹੋ ਗਿਆ, ਇੰਗਲੈਂਡ 'ਚ ਦੇਖੋ ਬ੍ਰੈਕਸਿਟ ਦਾ ਵੀ ਰੌਲਾ ਪੈ ਚੁੱਕਿਆ ਹੈਗਾ, ਉੱਥੇ ਕਦੇ ਕੰਜ਼ਰਵੇਟਿਵ ਆ ਜਾਂਦੇ ਨੇ, ਕਦੇ ਲੇਬਰ, 2-party ਸਿਸਟਮ ਹੀ ਰਹੂਗਾ ਆਸਟ੍ਰੇਲੀਆ 'ਚ ਵੀ, ਅਮੈਰੀਕਾ 'ਚ ਵੀ, ਅਮੈਰੀਕਾ 'ਚ ਵੀ ਕਦੇ ਲਿਬਰਲ ਕਦੇ ਡੈਮੋਕਰੇਟ, ਰਿਪਬਲਿਕਨ ਕਦੇ ਡੈਮੋਕਰੇਟ, ਆਸਟ੍ਰੇਲੀਆ 'ਚ ਕਦੇ ਲਿਬਰਲ ਨੈਸ਼ਨਲ ਅਤੇ ਕਦੇ ਲੇਬਰ, ਕਦੇ ਲਿਬਰਲ ਨੈਸ਼ਨਲ ਕਦੇ ਲੇਬਰ, ਇਹ 2-party ਸਿਸਟਮ ਹੀ ਇਹਨਾਂ ਕੰਟਰੀਜ਼ ਨੂੰ ਚਲਾ ਰਹੇ ਨੇ, ਨਿਊਜ਼ੀਲੈਂਡ, ਕੈਨੇਡਾ, ਇਹਨਾਂ ਕੰਟਰੀਜ਼ ਦੇ ਵਿੱਚ। ਸਪੈਸ਼ਲੀ ਭਾਰਤ ਦੇ ਵਿੱਚ ਵੀ ਤੁਸੀਂ ਇਹੀ ਦੇਖਿਆ ਹੋਊਗਾ, ਜੇ ਤੁਹਾਨੂੰ ਇਹ ਲੱਗ ਰਿਹਾ ਹੋਵੇ ਕਿ ਭਾਰਤ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਨਤਾ ਪਾਰਟੀ ਕੋਈ ਸਰਕਾਰ ਕਦੇ ਨਹੀਂ ਬਣਨੀ, ਕਦੇ ਨਹੀਂ ਬਣਨੀ, ਦੇ ਕੁੱਡ ਬੀ ਅ ਟੂਲ ਟੂ ਡੀ ਰੇਲ ਦੀ ਗਵਰਮੈਂਟ, ਟੂ ਡੀ ਰੇਲ ਦੀ, ਜਿਵੇਂ ਅੰਨਾ ਅੰਦੋਲਨ ਹੋਇਆ ਸੀ ਆਮ ਆਦਮੀ ਪਾਰਟੀ ਵਾਲਿਆਂ ਦਾ, ਉਹ ਸਿਰਫ ਕਾਂਗਰਸ ਨੂੰ ਹਟਾਉਣ ਦੇ ਲਈ ਹੋਇਆ ਸੀ, ਬੀਜੇਪੀ ਨੂੰ ਲਿਆਉਣ ਦੇ ਲਈ, ਕਿਉਂਕਿ ਕਾਂਗਰਸ ਮਜ਼ਬੂਤ ਹੋ ਗਈ ਸੀ। ਅਮੈਰੀਕਾ ਦੇ ਵਿੱਚ ਵੀ ਇੱਦਾਂ ਦੇ ਹੀ ਹੋਏ, ਹੁਣ ਇੰਗਲੈਂਡ ਦੇ ਵਿੱਚ ਵੀ ਹਾਲਾਤ ਕੁਛ ਇਹੋ ਜਿਹੇ ਹੈਗੇ ਨੇ, ਪਰ ਕਦੇ ਵੀ ਨਾਇਲ ਫਰਾਜ ਦੀ ਪਾਰਟੀ ਜਿਹੜੀ ਉਹ ਸੱਤਾ 'ਚ ਨਹੀਂ ਆ ਸਕਦੀ। ਜਿਹੜਾ ਰਿਫੋਰਮ UK ਮੂਵਮੈਂਟ ਆ ਉਹ ਸਿਰਫ ਕੰਜ਼ਰਵੇਟਿਵਸ ਨੂੰ ਹੈਲਪ ਕਰ ਸਕਦਾ ਕਿ ਆਓ ਹੁਣ ਤੁਸੀਂ ਗੱਦੀ ਲੈ ਲਓ। ਆਸਟ੍ਰੇਲੀਆ 'ਚ ਵੀ ਇੱਦਾਂ ਹੀ ਆ ਸਿਸਟਮ ਕਿ ਲੇਬਰ ਨੂੰ ਹਟਾਉਣ ਦੇ ਲਈ ਕੋਈ ਪਪਿਟ ਲਿਆਂਦਾ ਜਾਵੇ। ਸੋ ਇਹ ਦੂਜਾ ਇੱਕ ਕਾਰਨ ਮੈਂ ਤੁਹਾਨੂੰ ਦੱਸ ਰਿਹਾ। ਔਰ ਤੀਸਰੀ ਚੀਜ਼ ਇਹ ਹੈਗੀ ਹੈ ਕਿ ਜਿਹੜੇ ਸਰਵੇਖਣ ਹੁੰਦੇ ਨੇ ਨਾ, ਖਾਸ ਤੌਰ ਦੇ ਉੱਤੇ ਇਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ, ਇਹ ਸਰਵੇਖਣ ਦੇਸ਼ ਦੀ ਆਵਾਜ਼ ਨਹੀਂ ਹੁੰਦੇ ਪਰ ਦੇਸ਼ ਦੀ ਆਵਾਜ਼ ਦੀ ਟੋਨ ਸੈੱਟ ਕਰਨ ਦੇ ਲਈ ਕਾਫੀ ਹੁੰਦੇ ਨੇ। ਫੋਰ ਐਗਜ਼ਾਮਪਲ ਕਿ ਹਰ ਹਫ਼ਤੇ ਇੱਕ ਸਰਵੇਖਣ ਔਰ ਉਸ ਸਰਵੇਖਣ ਦੇ ਉੱਤੇ 2-2-3-3 ਦਿਨ ਗੱਲ ਹੋਵੇ ਔਰ ਘੱਟੋ ਘੱਟ ਨਹੀਂ ਤੇ 4-5 ਮੀਡੀਆ ਚੈਨਲ ਔਰ 7-8 ਅਖਬਾਰ ਉਹਦੇ 'ਤੇ ਗੱਲ ਕਰਨ। ਹੁਣ ਜਿਵੇਂ ਰੇਡੀਓ ਹਾਂਜੀ ਦੇ ਵਿੱਚ ਸਾਡੇ ਸਰਵੇਖਣ ਨਹੀਂ ਹੈਗੇ, ਉਹ ਨਾ ਹੀ ਅਸੀਂ ਕਰਵਾ ਸਕਦੇ ਹਾਂ, ਪਰ ਫਿਰ ਵੀ ਸਾਨੂੰ ਦੱਸਣੇ ਪੈਣਗੇ ਕਿਉਂਕਿ ਮੀਡੀਆ ਦੇ ਵਿੱਚ ਸਾਰੇ ਕਿਤੇ ਇਹ ਗੱਲ ਹੋ ਰਹੀ ਹੈ ਅਤੇ ਜੇ ਤੁਸੀਂ ਨਹੀਂ ਦੱਸੋਗੇ ਦੈਨ ਯੂ ਆਰ ਲੈਫਟ ਅਪਾਰਟ, ਬਾਹਰ ਰਹਿ ਜਾਓਗੇ। ਸੋ ਤੁਹਾਨੂੰ ਉਹਦੀ ਗੱਲ ਕਰਨੀ ਪੈਣੀ ਹੈ। ਸੋ ਚਾਹੇ ਖੱਬੇ ਪੱਖੀ ਅਦਾਰੇ ਨੇ ਚਾਹੇ ਰਾਈਟ ਵਿੰਗਰ ਅਦਾਰੇ ਨੇ, ਖਬਰ ਦੀ ਗੱਲ ਤੁਸੀਂ ਕਰੋਗੇ ਉਹ 500, 700, 900, 1000 ਲੋਕਾਂ ਤੋਂ ਪੁੱਛੋ ਅਤੇ ਕਦੋਂ ਪੁੱਛੋ, ਕਿਵੇਂ ਪੁੱਛੋ, ਉਹਦੇ ਆਪਣੇ ਉਹਦੇ 'ਤੇ ਸਵਾਲ ਉੱਠ ਸਕਦੇ ਨੇ। ਉਹਦੀ ਉਹਨਾਂ ਸਰਵੇਸ ਦੀ ਟਰਾਂਸਪੇਰੈਂਸੀ ਦੇ ਉੱਤੇ ਤੁਸੀਂ ਜਿੰਨੇ ਮਰਜ਼ੀ ਸਵਾਲ ਚੁੱਕੀ ਜਾਓ, ਪਰ ਉਹ ਜਦੋਂ ਖਬਰ ਬਣ ਜਾਂਦੇ ਨੇ ਅਤੇ ਉਹ ਖਬਰਾਂ ਦੇ ਵਿੱਚ ਫਿਰ ਤੁਹਾਨੂੰ ਇੱਕ ਆਸਰਾ ਮਿਲ ਜਾਂਦਾ, ਇੱਕ ਸਹਾਰਾ ਮਿਲ ਜਾਂਦਾ, ਅਤੇ ਫਿਰ ਤੁਸੀਂ ਐਂ ਕਹਿਣ ਲੱਗ ਜਾਂਦੇ ਹੋ ਕਿ ਦੇਖੋ ਜੀ ਦੇਸ਼ ਦੀ ਟੋਨ ਹੀ ਬਦਲ ਚੁੱਕੀ ਹੈ। ਸੋ ਅੱਜ ਦੀ ਤਰੀਕ ਦੇ ਵਿੱਚ ਬੇਸ਼ੱਕ ਲਿਬਰਲ ਨੈਸ਼ਨਲ, ਦੇਖੋ ਇੱਕ ਪਾਰਟੀ ਹੈ, ਇੱਕ ਪੁਰਾਣੀ ਪਾਰਟੀ ਹੈ, ਲਿਬਰਲ ਨੈਸ਼ਨਲ ਗੱਠਜੋੜ ਇੱਕ ਮਜ਼ਬੂਤ ਗੱਠਜੋੜ ਹੈਗਾ,

ਅੱਜ ਦੀ ਤਰੀਕ ਦੇ ਵਿੱਚ ਖਬਰਾਂ ਤੋਂ ਹਟ ਕੇ ਮੈਂ ਤੁਹਾਨੂੰ ਇਹ ਦੱਸ ਰਿਹਾ ਖਬਰਾਂ ਦੇ ਵਿੱਚ ਇੱਕ ਅਲੱਗ ਗੌਤਮ ਕਪਿਲ ਹੋਏਗਾ ਪਰ ਉੱਥੇ ਸਾਨੂੰ ਉਹ ਖਬਰ ਦੱਸਣੀ ਪੈਂਦੀ ਹੈ ਕਿ ਲਿਬਰਲ ਨੈਸ਼ਨਲ ਗੱਠਜੋੜ ਕਮਜ਼ੋਰ ਹੈ ਲੇਬਰ ਪਾਰਟੀ ਕਮਜ਼ੋਰ ਹੋ ਰਹੀ ਹੈ ਵਨ ਨੇਸ਼ਨ ਪਾਰਟੀ ਤਾਂ ਜਾ ਰਹੀ ਹੈ ਸੱਚਾਈ ਇਹ ਨਹੀਂ ਹੈ ਬਿਲਕੁਲ ਨਹੀਂ ਹੈਗੀ ਉਦਾਹਰਣ ਦਿੰਦਾ 2024 ਚ ਫੈਡਰਲ ਚੋਣਾਂ ਹੋਈਆਂ ਸੀ ਐਂਥਨੀ ਅਲਬਨੀਜ਼ ਦੀ ਮਕਬੂਲੀਅਤ ਕਮਜ਼ੋਰ ਹੋ ਰਹੀ ਸੀ ਪੀਟਰ ਡਟਨ ਨੂੰ ਫਾਇਦਾ ਮਿਲਣਾ ਚਾਹੀਦਾ ਸੀ ਲਿਬਰਲ ਨੈਸ਼ਨਲ ਪਾਰਟੀ ਉਸ ਵਕਤ ਸੱਤਾ 'ਚ ਆਉਣੀ ਚਾਹੀਦੀ ਸੀ ਪਰ 2025 'ਚ ਜਿਹੜੇ ਨੇ ਉਹ ਫਿਰ ਵੀ ਸੱਤਾ ਆਪਣੀ ਟਰਾਂਸਫਰ ਨਹੀਂ ਕਰ ਪਾਉਂਦੇ ਹੈਗੇ ਐਂਥਨੀ ਐਲਬਨੀਜ਼ 2024 ਤੋਂ ਕਮਜ਼ੋਰ ਹੁੰਦੇ ਜਾ ਰਹੇ ਨੇ 25 ਤੱਕ ਉਹਨਾਂ ਦੀ ਮਕਬੂਲੀਅਤ ਥੱਲੇ ਰਹਿੰਦੀ ਹੈ ਹਾਲਾਂਕਿ ਪੀਟਰ ਡਟਨ ਦੀ ਉੱਪਰ ਨਹੀਂ ਹੁੰਦੀ ਹੈ ਪਰ ਫਿਰ ਵੀ ਉਹ ਇਲੈਕਸ਼ਨ ਹਾਰ ਜਾਂਦੇ ਨੇ ਯਾਨੀ ਕਿ ਔਰ ਲਾਰਜ ਮੈਜੋਰਟੀ ਦੇ ਨਾਲ ਉਲਟਾ ਲੇਬਰ ਆਉਂਦੀ ਹੈਗੀ ਹੈ ਦਿਸ ਇਜ਼ ਨੋਟ ਦੀ ਰਾਈਟ ਟੋਨ ਫੋਰ ਦੋਜ਼ 1% ਪੀਪਲ ਹੂ ਆਰ ਹੋਲਡਿੰਗ ਦੀ ਸਟ੍ਰਿੰਗਸ ਆਫ ਦਿਸ ਕੰਟਰੀ ਉਹਨਾਂ ਦੇ ਲਈ ਇਹ ਵਾਜਬ ਨਹੀਂ ਹੈਗਾ ਸੋ ਅਗਲੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਮਾਹੌਲ ਇੱਦਾਂ ਦਾ ਸੈੱਟ ਕਰਨਾ ਪੈਣਾ ਨੰਬਰ ਦੋ ਗੱਲ ਹੁਣ ਲੇਬਰ ਪਾਰਟੀ ਨੂੰ ਐਡੀ ਕਿੱਡੀ ਕੁ ਲੋੜ ਪੈ ਗਈ ਸੀਗੀ ਕਿ ਸੀ ਜੀ ਟੀ ਰਿਫੋਰਮ ਲਿਆਂਦਾ ਜਾਵੇ ਕਹਿ ਰਹੇ ਨੇ ਕਿ ਇਹਦੇ ਨਾਲ ਸਿਰਫ ਅਮੀਰ ਲੋਕਾਂ ਨੂੰ ਨੁਕਸਾਨ ਹੋਏਗਾ ਹੁਣ ਜੇ ਤੁਸੀਂ ਲੱਖ ਸਵਾ ਲੱਖ ਜਾਂ ਇਹਦੇ ਤੋਂ ਵੱਧ ਦੀ ਤਨਖਾਹ ਕਮਾਉਂਦੇ ਹੋ ਅਤੇ ਤੁਹਾਡੀ ਇੱਕ ਇਨਵੈਸਟਮੈਂਟ ਪ੍ਰੋਪਰਟੀ ਹੈਗੀ ਹੈ ਆਪਣਾ ਘਰ ਤਾਂ ਹੈਗਾ ਹੀ ਹੈ ਇਨਵੈਸਟਮੈਂਟ ਪ੍ਰੋਪਰਟੀ ਹੈ ਕਿਉਂਕਿ ਉੱਥੋਂ ਹੀ ਤੁਸੀਂ ਸੀ ਜੀ ਟੀ ਡਿਸਕਾਊਂਟ ਲਓਗੇ ਆਪਣੇ ਘਰ ਤੋਂ ਇਲਾਵਾ ਨੈਗੇਟਿਵ ਗੇਰਿੰਗ ਉੱਥੋਂ ਹੀ ਕਮਾਓਗੇ ਨਾ ਤੁਸੀਂ ਜਾਂ ਆਪਣੇ ਬਿਜ਼ਨਸ ਤੋਂ ਇਲਾਵਾ ਜਾਂ ਫਿਰ ਸੀ ਜੀ ਟੀ ਡਿਸਕਾਊਂਟ ਤੁਹਾਡਾ ਕ੍ਰਿਪਟੋ 'ਤੇ ਲੱਗਦਾ ਜਾਂ ਫਿਰ ਤੁਹਾਡਾ ਗੋਲਡ ਦੇ ਉੱਤੇ ਲੱਗਦਾ ਸੋ ਵਿਚ ਮੀਨਸ ਕਿ ਯੂ ਹੈਵ ਐਕਸਟਰਾ ਇਨਕਮ ਸੋਰਸ ਔਰ ਐਡਿਡ ਇਨਕਮ ਵਟ ਐਵਰ ਦੀ ਬੇਸਿਕ ਇਨਕਮ ਵਟ ਐਵਰ ਦੀ ਬੇਸਿਕ ਐਸੈਟਸ ਯੂ ਹੈਵ ਔਨ ਟੋਪ ਆਫ ਦੈਟ ਦੀ ਐਕਸਟਰਾ ਗਵਰਨਮੈਂਟ ਵਾਂਟਸ ਟੂ ਮੇਕ ਇਟ ਲੁਕਰੇਟਿਵ ਇਹਦੇ 'ਚੋਂ ਹੀ ਉਹ ਪੈਸਾ ਕੱਢਣਾ ਚਾਹੁੰਦੇ ਨੇ ਕਿ ਜਿਹੜੇ ਅਮੀਰ ਤਰੀਨ ਨੇ ਸਿੱਧਾ ਸਿੱਧਾ ਤਾਂ ਟੈਕਸ ਨਹੀਂ ਲਗਾਇਆ ਜਾ ਸਕਦਾ ਬੜੀ ਵਾਰ ਇਹ ਗੱਲ ਹੋਈ ਹੈ ਦੁਨੀਆ ਭਰ 'ਚ ਕਿ ਜਿਹੜੇ ਅਮੀਰ ਤਰੀਨ ਲੋਕ ਨੇ ਉਹਨਾਂ ਦੇ ਉੱਤੇ ਟੈਕਸ ਡਬਲ ਕਰ ਦਿਉ ਦਿਸ ਕੈਨ ਨੋਟ ਹੈਪਨ ਕੈਨ ਨੋਟ ਹੈਪਨ ਲਿਖ ਕੇ ਲੈ ਲਓ ਦੁਨੀਆ 'ਚ ਕਿਤੇ ਨਹੀਂ ਹੋ ਸਕਦਾ ਇਹ ਨਾ ਹੀ ਤਾਂ ਸਰਕਾਰਾਂ ਦੀ ਇੰਨੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਉਹ 1% ਲੋਕਾਂ ਦੀ ਉਹਨਾਂ ਨੂੰ ਲੋੜ ਹੈਗੀ ਹੈ ਉਹੀ ਤਾਂ ਉਹਨਾਂ ਦੇ ਡੋਨਰਸ ਨੇ ਉਹੀ ਤਾਂ ਉਹਨਾਂ ਨੂੰ ਪੈਸੇ ਦਿੰਦੇ ਨੇ ਹੁਣ ਆਪਾਂ ਜੀਨਾ ਰਾਈਨਹਾਰਡ ਦੀ ਵਾਰ ਵਾਰ ਗੱਲ ਕਰੀ ਜਾਂਦੇ ਹਾਂ ਕਿ ਪੌਲਿਨ ਹੈਂਸਨ ਨੂੰ ਡੋਨੇਸ਼ਨਾਂ ਸਭ ਤੋਂ ਵੱਧ ਉਹਨੇ ਦਿੱਤੀਆਂ ਨੇ $10,00,000 ਦਾ ਹੈਲੀਕਾਪਟਰ ਦੇ ਤਾ $2,000,000 ਅੱਡ ਤੋਂ ਦੇ ਤੇ $20,00,000 ਆ ਡੋਨੇਸ਼ਨ ਡਰਾਈਵ ਇੱਕ ਦਿਨ 'ਚ ਇਕੱਠੀ ਕੀਤੀ ਉਹਨਾਂ ਨੇ $40,00,000 ਉੱਥੋਂ ਇਕੱਠੇ ਕਰ ਲਏ ਪੌਲਿਨ ਹੈਂਸਨ ਇਹ ਸਾਰੀਆਂ ਖਬਰਾਂ ਹੋ ਰਹੀਆਂ ਨੇ ਬਟ ਡੂ ਯੂ ਨੋ ਕਿ ਇਹ 2025 ਦੀ ਇਲੈਕਸ਼ਨ 'ਚ ਸਭ ਤੋਂ ਵੱਧ ਲੱਖ 5-5 lakh ਜਾਂ $10-10 lakh ਡਾਲਰ ਦੀਆਂ ਡੋਨੇਸ਼ਨਾਂ ਲੇਬਰ ਪਾਰਟੀ ਨੂੰ ਕਿੱਥੋਂ ਆਈਆਂ ਸੀ ਐਂਡਰਿਊ ਪ੍ਰੈਟ ਜਿਹੜੇ ਉਹ ਗੱਤਾ ਬਣਾਉਂਦੇ ਨੇ ਵਾਈਜ਼ੀ ਦੇ ਪ੍ਰਮੁੱਖ ਹੈਗੇ ਨੇ ਜਾਂ ਮੈਰੀਟਨ ਦੀਆਂ ਜਿਹੜੀਆਂ ਇਮਾਰਤਾਂ ਨੇ ਉਹ ਵਾਲੇ ਸੋ ਵੱਡੇ ਅਮੀਰ ਤਰੀਨ ਲੋਕ ਟੋਪ 10 ਲੋਕ ਜਿਹੜੇ ਨੇ ਉਹਨਾਂ ਨੇ ਡਿਸਾਈਡ ਕਰਨਾ ਦੇਸ਼ ਦਿਆਂ ਨੇ ਟੋਪ 10 ਜਾਂ ਟੋਪ 20 ਕਿ ਅਸੀਂ ਕਿਹਨੂੰ ਡੋਨੇਸ਼ਨ ਦੇਣੀ ਹੈ ਕਿਹਦਾ ਹੱਥ ਘੁੱਟਣਾ ਹੈ ਕਿਹਨੂੰ ਪੂਰੀ ਤਰ੍ਹਾਂ ਕਿਹਦਾ ਗਲਾ ਘੁੱਟਣਾ ਕਿਹਦਾ ਸਿਆਸੀ ਕਰੀਅਰ ਹਾਲੇ ਫਿਲਹਾਲ ਹੋਲਡ 'ਤੇ ਰੱਖਣਾ ਅਤੇ ਇਹ ਦੂਜਾ ਤੀਜਾ ਕਾਰਨ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਹੈਗਾ ਚੌਥੀ ਚੀਜ਼ ਇਹ ਕਿ ਜਿਹੜੇ ਵੋਟਰਸ ਹੁੰਦੇ ਨੇ ਨਾ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਜੇ ਸਾਡੇ ਕੋਲ ਇੱਕ ਬਹੁਤ ਟਰਾਂਸਪੇਰੈਂਟ ਡੈਮੋਕ੍ਰੇਸੀ ਹੈਗੀ ਹੈ ਔਰ ਅਸੀਂ ਇਹਦੇ 'ਚ ਯਕੀਨ ਰੱਖਦੇ ਹਾਂ ਵਨ ਨੇਸ਼ਨ ਪਾਰਟੀ ਦੀਆਂ ਪੋਲਿਸੀਜ਼ ਅੱਜ ਦੀ ਤਰੀਕ ਦੇ ਵਿੱਚ ਮੈਕਸੀਮਮ ਨੰਬਰਸ ਆਫ ਵੋਟਰਸ ਨੂੰ ਪਤਾ ਹੀ ਨਹੀਂ ਚੱਲ ਰਹੀਆਂ ਹੈਗੀਆਂ ਜਦੋਂ ਤੁਸੀਂ ਇਹ ਕਹਿ ਦਿੰਦੇ ਹੋ ਕਿ ਦੇਸ਼ ਦੇ ਵਿੱਚ ਸਭ ਤੋਂ ਵੱਡੀ ਗਿਣਤੀ 'ਚ ਵੋਟਰ ਕੌਣ ਨੇ ਕਰਮਚਾਰੀ ਨੇ ਸਾਰੇ ਤਾਂ ਬਿਜ਼ਨਸ ਨਹੀਂ ਚਲਾ ਰਹੇ ਇੱਕ ਉਦਾਹਰਣ ਦਿੰਦਾ ਇੱਕ ਫੈਕਟਰੀ ਹੈ ਇੱਕ ਫੈਕਟਰੀ ਦੇ ਵਿੱਚ 100 ਬੰਦਾ ਕੰਮ ਕਰਦਾ ਅਤੇ ਉਹਦਾ ਮਾਲਕ ਇੱਕ ਹੈ ਇੱਕ ਰੈਸਟੋਰੈਂਟ ਹੈ ਰੈਸਟੋਰੈਂਟ ਦਾ ਮਾਲਕ ਇੱਕ ਹੈ ਉਹਦੇ 'ਚ 5 ਬੰਦੇ ਕੰਮ ਕਰਦੇ ਨੇ ਜਾਂ 10 ਕਰਦੇ ਨੇ ਸੋ ਕੰਮ ਕਰਨ ਵਾਲੇ ਜ਼ਿਆਦਾ ਨੇ ਜਾਂ ਜਿਹੜੇ ਜਿਨ੍ਹਾਂ ਦੇ ਕੋਲ ਮਲਕੀਅਤ ਆ ਉਹ ਜ਼ਿਆਦਾ ਨੇ ਚੱਕਰ ਇਹ ਹੈ ਕਿ ਪੌਲਿਨ ਹੈਂਸਨ ਦੀ ਪੋਲਿਸੀ ਦੇ ਵਿੱਚ ਇਹ ਸਮਝ ਨਹੀਂ ਪਾ ਰਹੇ ਹੈਗੇ ਕਿ ਮੈਕਸੀਮਮ ਨੰਬਰ ਆਫ ਵੋਟਰਸ ਜਿਹੜੇ ਨੇ ਉਹਨਾਂ ਨੂੰ ਉਹ ਨਾਰਾਜ਼ ਕਰ ਰਹੇ ਨੇ ਤੁਸੀਂ ਜਦੋਂ ਕਰਮਚਾਰੀਆਂ ਨੂੰ ਇਹ ਕਹਿੰਦੇ ਹੋ ਕਿ ਨਹੀਂ ਨਹੀਂ ਇਹਨਾਂ ਦੀਆਂ ਤਨਖਾਹ ਨਹੀਂ ਵਧਣੀਆਂ ਚਾਹੀਦੀਆਂ ਹੁਣ ਅੱਜ ਦੀ ਤਰੀਕ ਦੇ ਵਿੱਚ ਜਦੋਂ ਉਹ ਪੇਡ ਪੇਰੈਂਟਲ ਲੀਵ ਲਾਗੂ ਕੀਤੀ ਹੈ ਲੇਬਰ ਨੇ ਤੁਸੀਂ ਕਹਿੰਦੇ ਹੋ ਨਹੀਂ ਨਹੀਂ ਨਹੀਂ ਨਹੀਂ ਇਹ ਜਨਾਨੀਆਂ ਨੂੰ ਵਾਧੂ ਛੁੱਟੀ ਕਾਹਦੇ ਲਈ ਦੇਣੀ ਹੈ ਜਿਹੜੀਆਂ ਗਰਭਵਤੀ ਮਹਿਲਾਵਾਂ ਨੇ ਉਹਨਾਂ ਨੂੰ ਵਾਧੂ ਛੁੱਟੀ ਦੇ ਕੇ ਤੁਸੀਂ ਕਾਰੋਬਾਰੀਆਂ ਦੇ ਉੱਤੇ ਬੋਝ ਪਾ ਰਹੇ ਹੋ ਕਾਰੋਬਾਰੀ ਤਾਂ ਖੁਸ਼ ਹੋ ਰਹੇ ਨੇ ਤੁਹਾਡੀ ਗੱਲ ਦੇ ਨਾਲ ਪਰ ਜਿਹੜੀਆਂ ਜਨਾਨੀਆਂ ਨੂੰ ਛੁੱਟੀ ਮਿਲ ਰਹੀ ਹੈ ਜਿਹੜੀ ਜਨੇਪਾ ਕਰਕੇ ਆਈ ਹੈ ਅਤੇ ਜਿਹੜੀ ਉਸ ਵਕਤ ਤਕਲੀਫ 'ਚ ਹੈ ਉਹਨੂੰ ਜੇ ਸਰਕਾਰ ਨੇ ਐਕਸਟਰਾ ਛੁੱਟੀ ਦੇ ਦਿੱਤੀ ਹੈ ਅਤੇ ਉਹਦੇ ਬਦਲੇ ਉਹਨੂੰ ਪੈਸੇ ਮਿਲ ਰਹੇ ਨੇ ਅਤੇ ਉਹ ਤਾਂ ਸਰਕਾਰ ਤੋਂ ਖੁਸ਼ ਹੋਏਗੀ ਨਾ
And by releasing these kinds of statements, you are showing what kind of mentality you have. So, One Nation दियां policies जेडियां ने economy management नू लेके, वो जेडियां है रवायती पार्टियां ने, ओना दे मुकाबले सेट नहीं हो सकदियां या जान के नहीं कितियां जा रही हैं। गल की है कि लेबर पार्टी दे कोल या तो policies ने या लिबरल नेशनल गठ जोड़ दे कोल। जदों वो प्लान अपना दस देने, वो अपनी योजना तुहानू दस देने, तां तुसीं उहदे चों चूज़ करदे हो कि हाँ इन्हां दी गल ठीक है, मैं इन्हां दे हक च जाऊँ, इन्हां दी गल नहीं ठीक हैगी। तुसीं कहिंदे हो कि वैक्सीनस असीं फ्री नहीं करन देनियां, अबॉर्शन जिहड़ा हैगा वह नहीं होन देना हैगा, पेड पेरेंटल लीव नहीं होनी चाहीदी, गन कंट्रोल नूं तुसीं कहिंदे हो वी दे दो जिन्नियां देनियां ने बंदूकां, कर्मचारियों नूं तनखाहां नहीं बदलनियां चाहीदियां हैगियां, माइग्रेशन दे आंकड़े तुहाडे कोल ठीक नहीं हैगे, इह कही जांदे हो कि उहनां दे करके हाउसिंग क्राइसिस, सोल्यूशन है नहीं। कॉन्क्रीट पॉलिसी जिहड़ी पॉलिसी है, पॉलिसी दे विच प्रॉब्लम्स दे नाल नाल सोल्यूशन भी हुंदे हुंदे ने, यू आर नॉट सजेस्टिंग इट। दैन नतीजा जो होगा वह 2028 तुहानूं दिख जूगा। सो इहनां बेसिस दे उत्ते एक होर कारण भी हैगा इहदा, जिन्ने भी रीसेंट पोल आ रहे ने, जो भी सुजैसट कर रहे हैं कि लेबर 18% ते रहेगी, 12% ते रहेगी, 17% ते रहेगी, इत्थे चली गई, उत्थे चली गई, उन्हां दा 32% हो गया, इन्हां दा 27% रह गया, फॉरगेट अबाउट दिस। लेबर हुण वन नेशन ने एक कैंपेन तोड़ना है कि लेबर दियां उन्हां 18 कमज़ोर सीटां दे उत्ते सट मारनी है, जिथे वोटर जिहड़ा ओह डिसाइड नहीं कर पा रहा कि लिबरल नैशनल गठजोड़ दे वल जाइए या लेबर दे वल जाइए। नाउ दिस इज़ प्रीटी क्लीयर कि जिहड़ा वोटर है ओह लेबर ते लिबरल नैशनल दे विचों ही चुनना चाहुंदा है, यानी कि इन्हां दोहां पार्टियां दा अपना एक मजबूत गढ़ हैगा, अपना एक मजबूत आधार हैगा कि इन्ने लोग तां वोट पाणगे ही पाणगे। पिंडां च हुंदा सी ना अगे कि तुसीं जनानियां नूं जिन्ना मर्जी समझा लो भी बीबी ये हाथी वाले ने ये तुहाडे लई कम करनगे, या बीबी ये दाती वाले ने ये खब्बे पखी ने इन्हां ने सुधार करना, ना मजाल है बीबियां, उन्हां नूं तां पता ही दो हुंदा सी, या तकड़ी या हथ पंजा, ना बे पुत तकड़ी नूं पाणी है, इहदे प्यो ने नाराज़ हो जाना मेरे तो। सो जिन्ना मर्जी तुसीं कर लो, पक्कियां वोटां जिहड़ियां हुंदियां ने वह पक्कियां वोटां ही हुंदियां ने, जिन्हां नूं प्राइमरी वोट आस्ट्रेलिया च कहा जांदा है, और वह प्राइमरी वोट या लेबर दे नाल है या लिबरल नैशनल गठजोड़ दे नाल है। तीसरा बदल ना तो आस्ट्रेलिया दे विच अज तक कोई सरकार दे सकिया, घट्टो घट 18 सीटां तो नहीं, क्योंकि जदों एक सीट की फ्रेरर की गल आती है तो उन्होंने सिर्फ ये कह देना कि देखो जी इत्थे वन नेशन पार्टी का कैंडीडेट जित गया इस करके पूरे देश जित गया, ना तस्वीर का अद्धा एंगल तुसी देख रहे हो। कारण उतों लेबर पार्टी ने अपना उम्मीदवार दिता नहीं, लिबरल नैशनल गठजोड़ ने कमज़ोर उम्मीदवार दिता, वैसे भी उन्होंने पता सी कि इस बार वो सीट उन्होंने हक च जानी नहीं, एंटी इनकंबेंसी सी, यानी कि लिबरल नैशनल गठजोड़ का जिहड़ा पिछला उम्मीदवार सी उहदे खिलाफ गुस्सा सी, वह निकलना ही निकलना सी अगले उम्मीदवार के उत्ते, चाहे किंग चार्ल्स तीसरे नूं भी वह खड़ा कर देंदे, हारनी सी वह सीट। सो इस करके जिवें काणे दे हथ रोटी लग जाती हैगी, अन्ने काणियां की लड़ाई च अन्ने हथ रोटी लग जाती, वह कम हो गया। दैट्स नॉट द होल रियलिटी, दैट्स नॉट द एक्चुअल पिक्चर ऑफ दिस होल नेशन। 18 सीटां दे उत्ते सट तां बहुत दूर दी गल, 8 सीटां दे उत्ते भी नहीं सट बजनी NSW, मार्क माई वर्ड्स, NSW दे विच 8 सीटां भी वन नेशन नहीं ले जाता, और दिस इज टू बिग, 8 भी बहुत ज़्यादा मैं कहता, बहुत घट। सो मुकदी जी गल ये हो रही है कि जे तो पोलीटिकल असैसमेंट्स ठीक रहिंदियां ने तां एड्डी कोई गल है नहीं, हाँ तुसीं हो हल्ला करना है करी चलो, जो मर्जी कही चलो। इत्थे ना इस वक्त माहौल दी गल हुंदी है, माहौल हाले बनाया जा रहा है, बनेगा, सही टाइम दा उड़ीक हो रही हैगी है, जिवें ही तुहानूं लगे हाले तुहानूं लग रहा होगा कि कोई नेता नहीं हैगा, जिवें ही नेता बन के आ गया तो फिर अपने आप उहनूं बहुत बड़ा दिखा दिता जाऊगा। सो ये आस्ट्रेलिया की तस्वीर रही, थोड़ा जा टाइम बचा तो मैं ब्रिटेन की गल की सी, जितों सैटलर्स आए हैगे ने, जिस मुल्क दे विच ये गल चल रही हैगी है कि हुण तो नाइल फराज का, जे तुहानूं नहीं पता नाइल फराज कौन है, ब्रिटेन च की होया, मोटे मोटे तौर पर दस दवां, कीयर स्टामर ने ब्रिटेन के प्रधानमंत्री के अहुदे तो अपना अस्तीफा देने का ऐलान किया, दिता नहीं हैगा, दे ऐलान किया, मतलब यह है कि जब तक अगला प्रधानमंत्री नहीं चुन लिया जाता
ਹੀ ਵਿਲ ਬੀ ਦੀ ਪ੍ਰਾਈਮ ਮਿਨਿਸਟਰ ਐਂਡ ਦੈਨ ਲੇਬਰ ਪਾਰਟੀ ਜਿਹੜੀ ਕਿ ਇਸ ਵਕਤ ਸੱਤਾ 'ਚ ਹੈ ਚੋਣਾਂ ਨਹੀਂ ਹੋਣ ਲੱਗੀਆਂ ਲੇਬਰ ਪਾਰਟੀ ਆਪਣਾ ਨਵਾਂ ਲੀਡਰ ਚੁਣ ਲੂਗੀ ਅਤੇ ਅੰਟਿਲ ਦੀ ਨੈਕਸਟ ਇਲੈਕਸ਼ਨ ਉਹ ਜਿਹੜਾ ਲੀਡਰ ਹੋਊਗਾ ਉਹ ਐਕਟਿੰਗ ਪ੍ਰਾਈਮ ਮਿਨਿਸਟਰ ਦੇ ਤੌਰ 'ਤੇ ਕੰਮ ਕਰਦਾ ਰਹੇਗਾ ਅਤੇ ਕੀਅਰ ਸਟਾਰਮਰ ਆਪਣੀ ਕੁਰਸੀ ਤੋਂ ਥੱਲੇ ਉਤਰਿਆਣਗੇ 10 ਡਾਊਨਿੰਗ ਸਟਰੀਟ ਜਿਹੜਾ ਕਿ ਉੱਥੇ ਦੇ ਪ੍ਰਾਈਮ ਮਿਨਿਸਟਰ ਦਾ ਰੈਜ਼ੀਡੈਂਸ ਹੁੰਦਾ ਲੰਡਨ ਦੇ ਵਿੱਚ ਉੱਥੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕੱਲ੍ਹ ਦੇ ਦਿਨ ਔਰ ਕਿਹਾ ਕਿ ਮੈਂ ਪਾਰਟੀ ਦੇ ਨਾਲ ਗੱਲਬਾਤ ਕੀਤੀ ਮੈਨੂੰ ਪਤਾ ਲੱਗ ਗਿਆ ਮੈਂ ਹਟਣਾ ਮੈਂ ਹਟ ਜਾਣਾ ਅਸਲ 'ਚ ਇਸ ਤੋਂ ਪਹਿਲਾਂ ਕਿ ਪਾਰਲੀਮੈਂਟ ਦੇ ਵਿੱਚ ਨੋ ਕੌਨਫੀਡੈਂਸ ਮੋਸ਼ਨ ਆਉਂਦਾ ਕੇਅਰ ਸਟਾਰਮਰ ਦੀ ਥੂਤ ਹੁੰਦੀ ਉਹਨਾਂ ਨੇ ਪਹਿਲਾਂ ਹੀ ਇਸ ਅਹੁਦੇ ਤੋਂ ਪਿੱਛੇ ਹਟਣ ਦਾ ਐਲਾਨ ਕਰਤਾ ਉਧਰ ਮੇਕਰਫੀਲਡ ਦੇ ਵਿੱਚ ਬਾਈ ਇਲੈਕਸ਼ਨ ਹੁੰਦੇ ਨੇ ਉੱਥੇ ਐਂਡੀ ਬਰਨੈਮ ਨਾਮ ਦਾ ਇੱਕ ਸ਼ਖਸ ਉੱਭਰ ਕੇ ਆਉਂਦਾ ਕਿਹਾ ਜਾ ਰਿਹਾ ਹੈ ਕਿ ਐਂਡੀ ਬਰਨੈਮ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋ ਸਕਦੇ ਨੇ ਐਂਡੀ ਬਰਨੈਮ ਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਪਰ ਕੇਅਰ ਸਟਾਰਮਰ ਦੇ ਬਾਰੇ ਹਾਲੇ ਕਹਾਣੀ ਪੂਰੀ ਨਹੀਂ ਹੋਈ ਉਹ ਸਮਝ ਲਓ ਜਦੋਂ ਤੋਂ ਪ੍ਰਧਾਨ ਮੰਤਰੀ ਬਣਿਆ ਹੈ ਇਟ ਵਾਜ਼ ਨੋਟ ਦੀ ਬੈਡ ਆਫ ਰੋਜ਼ਿਸ ਇਟ ਵਾਜ਼ ਦੀ ਬੈਡ ਆਫ ਥੋਨਸ ਕੰਡਿਆਂ ਦੀ ਸੇਜ ਸੀਗੀ ਕੇਅਰ ਸਟਾਰਮਰ ਦੇ ਲਈ ਇਹ ਗੱਦੀ ਇੱਕ ਤਾਂ ਪਹਿਲਾਂ ਹੀ ਬ੍ਰੈਕਸਿਟ ਬ੍ਰੈਕਸਿਟ ਬ੍ਰੈਕਸਿਟ ਕਰਦੇ ਕਰਦੇ ਬ੍ਰਿਟੇਨ ਜਿਹੜਾ ਉਹ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਇਹ ਕਾਰਨ ਨਹੀਂ ਹੈ ਜੋ ਪੌਲਿਨ ਹੈਨਸਨ ਤੁਹਾਨੂੰ ਦੱਸ ਰਹੇ ਨੇ ਕਿ ਬ੍ਰਿਟੇਨ ਦੀ ਅੱਜ ਦੇ ਹਾਲਾਤ ਦੇ ਲਈ ਪ੍ਰਵਾਸ ਜ਼ਿੰਮੇਦਾਰ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਸੱਚ ਨਹੀਂ ਹੈ ਕੀ ਜ਼ਿੰਮੇਦਾਰ ਹੈ ਉਹਦਾ ਵੀ ਜੇ ਸਮਾਂ ਲੱਗਦਾ ਮੈਂ ਤੁਹਾਨੂੰ ਮੋਟਾ ਮੋਟਾ ਜਿਹਾ ਦੱਸਦਾ ਚੱਲਦਾ ਪ੍ਰਧਾਨ ਮੰਤਰੀ ਬਣਨ ਤੋਂ ਸਿਰਫ 3 ਮਹੀਨੇ ਬਾਅਦ ਹੀ ਉਹਨਾਂ ਨੂੰ 6,000 ਪੌਂਡ ਖਰਚ ਕਰਕੇ ਮਹਿਮਾਨ ਨਵਾਜ਼ੀ ਦੇ ਉੱਤੇ ਜਿਹੜਾ ਖਰਚ ਸੀਗਾ ਉਹ ਵਾਪਸ ਕਰਨਾ ਪਿਆ ਸੀਗਾ ਅਤੇ ਕੌਂਸਰਟ ਕੀਤਾ ਸੀਗਾ ਅਤੇ ਇੱਕ ਡਿਨਰ ਦਿੱਤਾ ਸੀ ਉੱਥੇ ਉਹਨਾਂ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਜਾਂਦਾ ਹਾਲਾਂਕਿ ਕਿਸੇ ਨਿਯਮ ਦਾ ਉਲੰਘਨ ਨਹੀਂ ਸੀ ਕੀਤਾ ਉਹਨਾਂ ਨੇ ਪਰ ਉਸ ਤੋਂ ਬਾਅਦ ਕੇਅਰ ਸਟਾਰਮਰ ਨੂੰ ਆਪਣੀਆਂ ਬਹੁਤ ਸਾਰੀਆਂ ਪੋਲਿਸੀਜ਼ ਜਿਹੜੀਆਂ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਪ੍ਰੋਮਿਸ ਕੀਤੇ ਸੀ ਉਹਦੇ 'ਤੇ ਯੂ ਟਰਨ ਲਿਆ ਉਹਨਾਂ ਨੇ ਜਿਵੇਂ ਅੱਜ ਦੀ ਤਰੀਕ 'ਚ ਆਸਟ੍ਰੇਲੀਆ 'ਚ ਹੋ ਰਿਹਾ ਆਸਟ੍ਰੇਲੀਆ 'ਚ ਜਿਹੜੇ ਮਈ 2025 'ਚ ਇਲੈਕਸ਼ਨ ਹੋਏ ਸੀਗੇ ਉਦੋਂ ਐਂਥਨੀ ਐਲਬਨੀਜ਼ ਨੇ ਕਿਹਾ ਸੀ ਕਿ ਉਹ ਨਵਾਂ ਕੋਈ ਟੈਕਸ ਲਗਾਉਣਗੇ ਨਹੀਂ ਪਰ ਐਬੋਲਿਸ਼ ਨਹੀਂ ਕਰਨਗੇ ਇਹ ਤਾਂ ਨਹੀਂ ਸੀ ਕਿਹਾ ਹੁਣ ਉਹਨੂੰ ਇਹ ਤੁਸੀਂ ਕਹੀ ਜਾਓ ਕਿ ਉਹਨਾਂ ਨੇ ਝੂਠ ਬੋਲਿਆ ਉਹਨੇ ਯੂ ਟਰਨ ਲਿਆ ਫਾਇਰ ਦੀ ਲਾਇਰ ਲਾਇਰ ਨੇ ਝੂਠੇ ਨੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਉਹਨਾਂ ਨੇ ਕਿਹਾ ਸੀ ਕਿ ਨਵਾਂ ਕੋਈ ਟੈਕਸ ਨਹੀਂ ਲਗਾਵਾਂਗੇ ਸੀ ਜੀ ਟੀ ਦੇ ਵਿੱਚ ਰਿਫੋਰਮ ਕਰਤਾ ਨੈਗੇਟਿਵ ਗੇਅਰਿੰਗ ਨੂੰ ਖਤਮ ਕਰਤਾ ਦੈਟਸ ਡਿਫਰੈਂਟ ਪਰਸਪੈਕਟਿਵ ਟੂ ਐਡ ਸਮ ਮੋਰ ਮਨੀ ਸਮ ਮੋਰ ਡਾਲਰਸ ਇਨ ਟੂ ਦੀ ਨੈਸ਼ਨਲ ਐਸੈਟਸ ਜਾਂ ਜੋ ਵੀ ਖਜ਼ਾਨਾ ਹੈਗਾ ਸਰਕਾਰੀ ਹੁਣ ਕੇਅਰ ਸਟਾਰਮਰ ਨੇ ਵੀ ਕੋਈ ਫੈਸਲੇ ਬਦਲੇ ਫੋਰ ਐਗਜ਼ਾਮਪਲ ਗ੍ਰੀਨ ਇਨਵੈਸਟਮੈਂਟ ਦੇ ਵਿੱਚ ਉਹਨਾਂ ਨੇ ਕਰਨੀ ਸੀਗੀ ਉਹਨਾਂ ਨੂੰ ਛੱਡਣਾ ਪਿਆ ਵੈਲਫੇਅਰ ਬੈਨੀਫਿਟਸ ਵਧਾ ਕਰਨਾ ਸੀਗਾ ਵਾਧਾ ਕਰਨਾ ਸੀ ਉਹ ਨਹੀਂ ਕਰਿਆ ਇਹ ਕੀ ਸੀਗਾ ਗ੍ਰੀਨ ਇਨਵੈਸਟਮੈਂਟ ਬੇਸਿਕਲੀ ਉਹ ਕਹਿ ਰਹੇ ਸੀਗੇ ਕਿ ਹੋਰ ਹਰਾ ਭਰਾ ਕਰਾਂਗੇ ਸੋ ਉਹਨਾਂ ਨੂੰ ਤਾਂ ਗੱਲ ਚੰਗੀ ਲੱਗੀ ਪੈਸੇ ਨਹੀਂ ਹੈਗੇ ਬ੍ਰਿਟੇਨ ਦੇ ਕੋਲ ਕਿਉਂ ਕਰਨ ਉਹਨਾਂ ਨੇ ਯੂਟਰਨ ਲੈ ਲਿਆ ਕਿ ਨਹੀਂ ਇਸ ਵਕਤ ਨਹੀਂ ਕਰਨਾ ਵੈਲਫੇਅਰ ਬੈਨੀਫਿਟਸ ਜਿਵੇਂ ਇੱਥੇ ਸੈਂਟਰ ਲਿੰਕ ਉੱਥੇ ਵੀ ਜਿਹੜੇ ਭੱਤੇ ਮਿਲਦੇ ਨੇ ਉਹ ਕਹਿੰਦੇ ਕਿ ਹਾਲੇ ਨਹੀਂ ਵਧਾ ਸਕਦੇ ਹੈਗੇ ਬੜੇ ਲੋਕਾਂ ਨੇ ਕਿਹਾ ਲੈ ਦੇਖੋ ਜੀ ਪਹਿਲਾਂ ਤਾਂ ਕਹਿ ਰਹੇ ਸੀਗੇ ਕਿ ਐਂ ਕਰਾਂਗੇ ਹੁਣ ਮੁੱਕਰ ਗਏ ਫਿਰ ਇੱਕ ਜਿਵੇਂ ਗੱਲ ਜੋੜਨੀ ਹੁੰਦੀ ਹੈ ਜਿਹੜੀਆਂ ਰਾਈਟ ਵਿੰਗਰ ਪਾਰਟੀ ਸੀਗੀਆਂ ਜਾਂ ਜਿਵੇਂ ਨਾਈਲ ਫਰਾਜ ਵਰਗੀ ਇੱਕ ਇਹੋ ਜਿਹੇ ਧੜਾ ਉੱਤੇ ਰਿਫੋਰਮ ਯੂਕੇ ਨਾਮ ਦਾ ਵੈਸੇ ਬ੍ਰਿਟੇਨ 'ਚ ਵੀ ਆਹੀ ਦੋ ਸਿਸਟਮ ਨੇ ਕੰਜ਼ਰਵੇਟਿਵ ਅਤੇ ਲੇਬਰ ਪਾਰਟੀ 2-ਪਾਰਟੀ ਸਿਸਟਮ ਹੀ ਹੈ ਜਿਹੜਾ ਨਾਈਲ ਫਰਾਜ ਦੀ ਰਿਫੋਰਮ ਯੂਕੇ ਪਾਰਟੀ ਹੈ ਜਿਵੇਂ ਆਸਟ੍ਰੇਲੀਆ 'ਚ ਪੌਲਿਨ ਹੈਨਸਨ ਦੀ ਵਨ ਨੇਸ਼ਨ ਹੋ ਗਈ ਜਾਂ ਕਲਾਈ ਪਾਲਮਰ ਦੀ ਪਾਰਟੀ ਹੋ ਗਈ ਸੋ ਇਹ ਜਿਹੜੇ ਲੋਕ ਨੇ ਇਹ ਸਿਰਫ ਸੱਤਾ ਨੂੰ ਡਰਾਉਣ ਦੇ ਲਈ ਹੁੰਦੇ ਨੇ ਜਿਵੇਂ ਕਈ ਕੁੱਤੇ ਆਪਾਂ ਬੰਨ ਕੇ ਨਹੀਂ ਰੱਖੇ ਹੁੰਦੇ ਹੈਗੇ ਕਿ ਉਹ ਕੁੱਤੇ ਸਿਰਫ ਬੰਨ ਕੇ ਇਸ ਕਰਕੇ ਰੱਖੇ ਹੁੰਦੇ ਨੇ ਕਿ ਉਹ ਸਿਰਫ ਲੰਘਦੇ ਵੜਦੇ ਨੂੰ ਭੌਂਕ ਦੇਣ ਸੋ ਇਹ ਉਹ ਕੰਮ ਹੈਗਾ ਕਿ ਬੰਨੀਆਂ ਹੋਈਆਂ ਨੇ ਪਾਰਟੀਆਂ ਇਹ ਖੁੱਲ੍ਹ ਕੇ ਨਹੀਂ ਕੰਮ ਕਰ ਸਕਦੀਆਂ ਹੈਗੀਆਂ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਬਸ ਇਹ ਡਰਾਉਣ ਦੇ ਲਈ ਨੇ ਕਿ ਸਰਕਾਰ ਨੂੰ ਡਰਾ ਦੇਣਾ ਹੁਣ ਤੂੰ ਅਪੋਜੀਸ਼ਨ ਨੂੰ ਡਰਾ ਦੇ ਹੁਣ ਅਪੋਜੀਸ਼ਨ ਸਰਕਾਰ 'ਚ ਆ ਗਈ ਹੁਣ ਤੂੰ ਉਹਨੂੰ ਡਰਾ ਦੇ ਸੋ ਦੈਟਸ ਇਟ ਐਨੀ ਵੇਜ਼ ਮਸਲੇ ਉੱਥੇ ਵੀ ਉਹੀ ਲਿਆਂਦੇ ਗਏ ਦੇਖੋ ਜੀ ਕੋਸਟ ਆਫ ਲਿਵਿੰਗ ਹੈਗਾ ਇੰਗਲੈਂਡ ਦੇ ਵਿੱਚ ਔਰ ਪ੍ਰਵਾਸੀ ਬਹੁਤ ਜ਼ਿਆਦਾ ਆ ਗਏ ਇੰਗਲਿਸ਼ ਚੈਨਲ ਫਰਾਂਸ ਅਤੇ ਇੰਗਲੈਂਡ ਦੇ ਵਿਚਕਾਰ ਇੱਕ ਪਾਣੀ ਦਾ ਰਸਤਾ ਹੈ ਸਮੁੰਦਰੀ ਰਸਤਾ ਹੈ ਉਹਨੂੰ ਇੰਗਲਿਸ਼ ਚੈਨਲ ਕਹਿੰਦੇ ਨੇ ਕਹਿੰਦੇ ਜੀ ਫਰਾਂਸ ਟੱਪ ਕੇ ਇੰਗਲਿਸ਼ ਚੈਨਲ ਤੈਰ ਕੇ ਲੋਕ ਆਈ ਜਾਂਦੇ ਨੇ ਇੱਥੇ ਔਰ ਇਹ ਜਿਹੜਾ ਇਹਨਾਂ ਦਾ ਨਹੀਂ ਇਹਨਾਂ ਤੋਂ ਸਾਂਭ ਹੋ ਰਿਹਾ ਹੈਗਾ ਪਲੱਸ ਆਸਟ੍ਰੇਲੀਆ ਤਾਂ ਹਲੇ ਉਨਾ ਗਾਹ ਨਹੀਂ ਪਿਆ ਹੈਗਾ ਆ ਜੈਫਰੀ ਐਪਸਟੀਨ ਵਾਲਾ ਜਿੰਨਾ ਗਾਹ ਇੱਥੇ ਪਿਆ ਖੈਰ ਅਮੈਰੀਕਾ 'ਚ ਵੀ ਪੈ ਗਿਆ ਸੀਗਾ ਪਰ ਉਹਨਾਂ ਨੇ ਈਰਾਨ ਦੇ ਨਾਲ ਵਾਰ ਸ਼ੁਰੂ ਕਰਕੇ ਉਹ ਗਾਹ ਨੂੰ ਦੱਬ ਲਿਆ ਉੱਥੇ ਹੁਣ ਟਰੰਪ ਦੇ ਖਿਲਾਫ਼ ਕੋਈ ਗੱਲ ਹੀ ਨਹੀਂ ਹੋ ਰਹੀ ਹੈਗੀ ਇੰਗਲੈਂਡ ਦੇ ਵਿੱਚ ਹੋ ਗਈ ਸੀਗੀ ਇੰਗਲੈਂਡ ਦੇ ਵਿੱਚ ਜਿਹੜੇ ਇੰਗਲੈਂਡ ਨੇ ਆਪਣਾ ਹਾਈ ਕਮਿਸ਼ਨਰ ਜਾਂ ਵਿਸ਼ੇਸ਼ ਦੂਤ ਕਹਿ ਸਕਦੇ ਹੋ ਜਾਂ ਇੱਕ ਆਪਣੇ ਜਿਹੜੇ ਰਾਜਦੂਤ ਸੀਗੇ ਅਮੈਰੀਕਾ 'ਚ ਭੇਜੇ ਸੀ ਲਾਰਡ ਪੀਟਰ ਮੈਂਡਲਸਨ ਉਹਦਾ ਨਾਮ ਜੈਫਰੀ ਐਪਸਟੀਨ ਫਾਈਲ 'ਚ ਆ ਗਿਆ ਫਾਈਲ 'ਚ ਤਾਂ ਕੀ ਆਇਆ ਇਨਫੈਕਟ ਵੀਡੀਓਜ਼ ਹੀ ਆ ਗਈਆਂ ਫਿਰ ਉੱਥੋਂ ਦੇ ਜਿਹੜੇ ਰਾਜੇ ਦੇ ਭਰਾ ਨੇ ਉਹਨਾਂ ਦਾ ਨਾਮ ਆ ਗਿਆ ਪ੍ਰਿੰਸ ਦਾ ਨਾਮ ਆ ਗਿਆ ਸੋ ਬੜੀਆਂ ਸਾਰੀਆਂ ਘਟਨਾਵਾਂ ਬੈਕ ਟੂ ਬੈਕ ਹੋ ਗਈਆਂ ਅਤੇ ਇੱਧਰੋਂ ਫਿਰ
ਇਰਾਨ ਦੇ ਉੱਤੇ ਅਟੈਕ ਕਰਤਾ ਅਮੈਰੀਕਾ ਨੇ, ਉਹ 'ਚ ਇੰਗਲੈਂਡ ਕਹਿੰਦਾ ਕਿ ਨਹੀਂ ਅਸੀਂ ਤੁਹਾਡਾ ਸਾਥ ਨਹੀਂ ਦੇਣਾ, ਹੁਣ ਤੱਕ ਤਾਂ ਤੁਹਾਡਾ ਜਿੱਥੇ ਵੀ ਥੁੱਕਿਆ ਹੋਇਆ ਸੀ ਅਸੀਂ ਸਾਫ਼ ਕਰ ਰਹੇ ਸੀ ਅਮੈਰੀਕਾ ਦਾ, ਚਾਹੇ ਵੀਅਤਨਾਮ ਬਾਰ ਹੈ, ਚਾਹੇ ਅਫਗਾਨਿਸਤਾਨ ਹੈ, ਚਾਹੇ ਸੀਰੀਆ, ਚਾਹੇ ਜਿੱਥੇ ਮਰਜ਼ੀ ਹੈ ਦੁਨੀਆ ਦੇ ਵਿੱਚ ਅਸੀਂ ਤੁਹਾਡੇ ਨਾਲ ਲੱਗੇ ਹੋਏ ਸੀ, ਇਰਾਨ ਦੇ ਵਿੱਚ ਨਹੀਂ ਅਟੈਕ ਹੁਣ ਤੁਹਾਡੇ ਨਾਲ ਕਰਨਾ ਹੈਗਾ। ਔਰ ਉਹਦੇ ਤੋਂ ਬਾਅਦ ਜਿਹੜੇ ਕੰਜ਼ਰਵੇਟਿਵ ਸੀਗੇ ਜਾਂ ਜਿਹੜੇ ਨਾਇਲ ਫਰਾਜ਼ ਸੀਗੇ ਉਹ ਕਹਿਣ ਲੱਗ ਪਏ ਨਾ ਦੇਖੋ ਜੀ ਅਮੈਰੀਕਾ ਦੇ ਨਾਲ ਦਗਾ ਚੰਗੀ ਗੱਲ ਨਹੀਂ ਹੈਗੀ। ਸੇਮ ਚੀਜ਼ਾਂ ਤੁਸੀਂ ਦੇਖੋ ਕਿ ਐਪੀਸੋਡ ਆਸਟ੍ਰੇਲੀਆ 'ਚ ਵੀ ਹੋ ਰਹੇ ਨੇ। ਅਮੈਰੀਕਾ ਕਹਿੰਦਾ ਆਸਟ੍ਰੇਲੀਆ ਨੂੰ ਕਿ ਤੁਸੀਂ ਆਪਣਾ ਬਜਟ ਦੇ ਵਿੱਚ ਜਿੰਨਾ ਖਰਚ ਹੁੰਦਾ ਜੀ ਡੀ ਪੀ ਦੇ ਵਿੱਚ ਟੋਟਲ ਬਜਟ ਦਾ 3-4% ਤੁਸੀਂ ਹਥਿਆਰਾਂ 'ਤੇ ਖਰਚੋ। ਐਂਥਨੀ ਐਲਬਨੀਜ਼ ਕਹਿੰਦੇ ਕੀ ਲੋੜ ਹੈ, ਅਸੀਂ ਕਿਹੜਾ ਲੈਂਡਲੋਕਡ ਕੰਟਰੀ ਹਾਂ, ਜਿੰਨਾ ਕੁ ਖਰਚਣਾ ਉੰਨਾ ਕੁ ਅਸੀਂ ਖਰਚ ਰਹੇ ਹਾਂ, 3% ਹੈਗੇ, 2.5% ਤੋਂ 3% 'ਤੇ ਆ ਗਏ ਹਾਂ, ਬਹੁਤ ਹੈ ਇੰਨਾ ਕੁ। ਪੋਲਿਨ ਐਨਸਰ ਕਹਿੰਦੀ ਹੈ ਕਿ ਜਿੱਦਣ ਮੈਂ ਆ ਗਈ ਮੈਂ 5% ਖਰਚ ਦੇਣਾ, ਯਾਨੀ ਕਿ ਇੰਨੇ ਜਿਹੜੇ ਅਰਬਾਂ ਡਾਲਰ ਨੇ ਉਹਨਾਂ ਦੀਆਂ ਮਿਜ਼ਾਈਲਾਂ ਲੈ ਲਾਂਗੇ, ਹਥਿਆਰ ਲੈ ਲਾਂਗੇ, ਬੰਬ ਲੈ ਲਾਂਗੇ, ਬੰਦੂਕਾਂ ਲੈ ਲਾਂਗੇ, ਕਰਨਾ ਕੀ ਹੈ, ਕਿਹਦੇ 'ਤੇ ਚਲਾਉਣੀ ਹੈ, ਦਿਵਾਲੀ ਨੂੰ ਚਲਾਉਣੀਆਂ ਨੇ ਜਾਂ 31 ਦਸੰਬਰ ਨੂੰ ਚਲਾਉਣੀ ਹੈ ਤੁਸੀਂ ਹਾਰਬਰ ਬ੍ਰਿਜ ਤੋਂ ਨਿਊ ਈਅਰ ਦੇ ਉੱਤੇ, ਕਰਨਾ ਕੀ ਹੈ ਇੰਨਾ ਅਸਲਾ। ਹੁਣ ਸੋਰੀ ਇੰਗਲੈਂਡ ਦੀ ਗੱਲ ਹੋ ਰਹੀ ਸੀ, ਮੈਂ ਬਾਰ ਬਾਰ ਆਸਟ੍ਰੇਲੀਆ ਦੇ ਨਾਲ ਜੋੜ ਦਿੰਦਾ, ਉਹ ਕਹਾਣੀ ਸਮਝ ਕੇ ਦੇਖੋ, ਕਹਾਣੀਆਂ ਇੱਕੋ ਜਿਹੀਆਂ ਹੀ ਨੇ। ਐਂਡੀ ਬਰਨਹਮ ਜਿਹੜਾ ਹੁਣ ਨਵਾਂ ਨਾਮ ਉੱਥੇ ਆ ਰਿਹਾ, ਬੜੀ ਛੇਤੀ ਸ਼ਾਇਦ ਤੁਸੀਂ ਇਹਨਾਂ ਨੂੰ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਉੱਥੇ ਦੇਖੋਗੇ। ਔਰ ਇੰਗਲੈਂਡ ਦੇ ਵਿੱਚ ਇਹ ਇੰਗਲੈਂਡ ਨਹੀਂ ਬ੍ਰਿਟੇਨ ਕਹਿ ਲਈਏ, ਚਲੋ ਇਕੱਲਾ ਇੰਗਲੈਂਡ ਨਹੀਂ ਹੈਗਾ, ਬ੍ਰਿਟੇਨ ਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਪਿਛਲੇ 7 ਸਾਲਾਂ ਦੇ ਵਿੱਚ ਬੜੀ ਛੇਤੀ ਬਦਲੇ ਨੇ। ਔਰ ਇੰਨੇ ਇੱਕ ਪ੍ਰਧਾਨ ਮੰਤਰੀ, ਮਤਲਬ ਤੁਸੀਂ ਇੱਕ ਕਹਿੰਦੇ ਹੋ ਕਿ ਇੱਕ ਪਾਸੇ ਤਾਂ ਇਹ ਜਿਹੜਾ ਇੱਕ ਐਸਾ ਦੇਸ਼ ਹੈਗਾ ਜਿਹੜਾ ਲੋਕਤੰਤਰ ਦੀ ਸਥਾਪਨਾ ਕਰਦਾ, ਦੂਸਰੇ ਪਾਸੇ ਇੱਕ ਉਹ ਦੇਸ਼ ਜਿਹਨੇ ਪਿਛਲੇ ਕਈ ਸਾਲਾਂ ਦੇ ਵਿੱਚ ਇੱਕ ਟਾਈਮ ਦੇ ਉੱਤੇ ਮਾਰਗਰੇਟ ਥਰੈਚਰ ਹੁੰਦੀ ਸੀ, 1979 ਤੋਂ ਲੈ ਕੇ 2007 ਤੱਕ ਦੀ ਗੱਲ ਕਰੋ, ਲਗਭਗ 3 ਦਹਾਕੇ 3 ਪ੍ਰਧਾਨ ਮੰਤਰੀ ਦੇਖੇ ਨੇ ਇੰਗਲੈਂਡ ਨੇ, ਮਾਰਗਰੇਟ ਥਰੈਚਰ, ਫਿਰ ਜੌਨ ਮੇਜਰ ਆਏ, ਫਿਰ ਟੌਨੀ ਬਲੇਅਰ ਆਏ। ਮਤਲਬ ਮੈਂ ਜਦੋਂ ਵੱਡਾ ਹੋ ਰਿਹਾ ਸੀ, ਪੋਲੀਟਿਕਸ ਸਮਝ ਰਿਹਾ ਸੀ ਇੰਗਲੈਂਡ ਦੀ, ਦੁਨੀਆ ਦੀ, ਤਾਂ ਟੌਨੀ ਬਲੇਅਰ ਹੀ ਸੁਣਦੇ ਹੁੰਦੇ ਸੀਗੇ, ਉਹੀ ਇੱਕ ਨਾਮ ਸੀ, ਬੜਾ ਸਟਰੋਂਗ ਲੀਡਰ ਵੀ ਸੀ ਉਦੋਂ ਪਹਿਲਾਂ ਜਦੋਂ ਸਾਡੇ ਮਾਪੇ ਸੀਗੇ ਉਹਨਾਂ ਨੇ ਮਾਰਗਰੇਟ ਥਰੈਚਰ ਹੀ ਸੁਣਿਆ ਹੁੰਦਾ ਸੀਗਾ, ਕਿ ਅੱਗੇ ਕਹਿੰਦੇ ਹੁੰਦੇ ਸੀਗੇ ਕਿ ਇੰਗਲੈਂਡ 'ਚ ਥਰੈਚਰ ਅਤੇ ਇੰਡੀਆ 'ਚ ਇੰਦਰਾ ਗਾਂਧੀ, ਇਹੀ ਦੋ ਨਾਮ ਹੈਗੇ ਨੇ। ਅਤੇ ਇੱਕ ਉਹ ਦੌਰ ਸੀਗਾ, ਅਤੇ ਹੁਣ ਇੱਕ ਅੱਜ ਦਾ ਦੌਰ ਹੈਗਾ, ਪ੍ਰਧਾਨ ਮੰਤਰੀ ਅਤੇ ਪ੍ਰਧਾਨ ਦੋ ਪਹਿਲਾਂ ਕਿ ਤੁਸੀਂ ਕੱਪੜੇ ਬਦਲੋ ਉੱਥੇ ਦਾ ਪ੍ਰਧਾਨ ਮੰਤਰੀ ਬਦਲ ਜਾਂਦਾ, ਯਾਰ ਇਹ ਹੋ ਕੀ ਰਿਹਾ। ਇਹਦੇ ਪਿੱਛੇ ਇੱਕ ਬਹੁਤ ਵੱਡਾ ਰੀਜ਼ਨ ਬ੍ਰੈਕਸਿਟ ਹੈ। ਇਹ 10 ਸਾਲ ਪਹਿਲਾਂ ਫੈਸਲਾ ਲਿਆ ਸੀਗਾ ਇੰਗਲੈਂਡ ਨੇ ਅੱਜ ਦੀ ਤਰੀਕ ਦੇ ਵਿੱਚ, ਹਾਲਾਂਕਿ ਸ਼ੁਰੂਆਤ ਦੇ ਵਿੱਚ ਜਿਹੜੇ ਆ ਕੇਅਰ ਸਟਾਰਮਰ ਸੀ ਇਹ ਉਸ ਫੈਸਲੇ ਦੇ ਖਿਲਾਫ ਸੀਗੇ, ਪਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਇਹਨਾਂ ਨੇ ਕਦੇ ਉਸ ਫੈਸਲੇ ਦੇ ਖਿਲਾਫ ਕਦੇ ਆਪਣੀ ਗੱਲ ਕਹੀ ਨਹੀਂ ਹੈਗੀ, ਕਿਉਂਕਿ ਕਹਿ ਦੋਗੇ ਤਾਂ ਸਿੱਧੇ ਤੌਰ ਦੇ ਉੱਤੇ ਕੁਰਸੀ ਜਾਂਦੀ ਹੈ। 23 ਜੂਨ ਅੱਜ ਦੇ ਹੀ ਦਿਨ 2016 ਦੇ ਵਿੱਚ ਬ੍ਰੈਕਸਿਟ ਨਾਮ ਦਾ ਇੱਕ ਫੈਸਲਾ ਲਿਆ ਗਿਆ ਸੀਗਾ, ਉੱਥੋਂ ਦੀ ਰੈਫਰੈਂਡਮ ਹੋਇਆ ਸੀ, 52% ਆਬਾਦੀ ਨੇ, ਜਨਮਤ ਸੰਗ੍ਰਹਿ, 52% ਆਬਾਦੀ ਨੇ, ਕਰੀਬ 1,70,00,000 ਲੋਕਾਂ ਨੇ ਇਹ ਕਿਹਾ ਕਿ ਯੂਰਪੀ ਯੂਨੀਅਨ ਤੋਂ ਅਸੀਂ ਅੱਡ ਹੋ ਜਾਂਦੇ ਹਾਂ, ਬ੍ਰਿਟੇਨ ਅੱਗੇ ਈਯੂ ਦਾ ਹਿੱਸਾ ਸੀਗਾ। ਬੇਸ਼ੱਕ ਜਿਹੜੇ ਹੱਕ 'ਚ ਲੋਕ ਸੀ 52% ਹੀ ਸੀ, ਔਰ ਜਿਹੜੇ ਵਿਰੋਧ 'ਚ ਲੋਕ ਸੀ ਉਹਨਾਂ ਦੇ ਵਿਚਕਾਰ ਫਰਕ ਇੰਨਾ ਨਹੀਂ ਸੀਗਾ, ਪਰ ਇਹ ਇੱਕ ਫੈਸਲਾ ਅੱਜ ਤੋਂ ਠੀਕ 10 ਸਾਲ ਪਹਿਲਾਂ ਲਿਆ ਗਿਆ ਫੈਸਲਾ ਇੰਗਲੈਂਡ ਦੇ ਉੱਤੇ ਭਾਰੀ ਪੈ ਜਾਂਦਾ। ਔਰ ਭਾਰੀ ਇੱਦਾਂ ਪੈਂਦਾ ਹੈ ਕਿ ਇੰਗਲੈਂਡ ਜਦੋਂ ਉਹਦੇ 'ਚੋਂ ਯੂਰਪੀ ਯੂਨੀਅਨ 'ਚੋਂ ਬਾਹਰ ਨਿਕਲਦਾ, ਉਦੋਂ ਤੱਕ ਇੰਗਲੈਂਡ ਦੀ ਕਰੰਸੀ ਵੀ ਯੂਰੋ ਹੀ ਚੱਲ ਰਹੀ ਸੀਗੀ, ਹਾਲਾਂਕਿ ਉਸ ਤੋਂ ਪਹਿਲਾਂ ਈਯੂ ਨੇ ਜਦੋਂ ਯੂਰੋ ਨਹੀਂ ਸੀ ਅਪਣਾਈ, ਉਹ ਤੋਂ ਪਹਿਲਾਂ ਹਰ ਇੱਕ ਕੰਟਰੀ ਦੀ ਆਪਣੀ ਆਪਣੀ ਕਰੰਸੀ ਸੀ, ਪਰ ਬਾਅਦ ਦੇ ਵਿੱਚ ਈਯੂ ਨੇ, ਯੂਰਪੀ ਯੂਨੀਅਨ ਨੇ ਕਿਹਾ ਸੀ ਕਿ ਸਾਡੀ ਇੱਕ ਕੋਮਨ ਕਰੰਸੀ ਹੋਏਗੀ, ਸਾਡੇ ਕੋਮਨ ਖਰਚੇ ਹੋਣਗੇ, ਸਾਡਾ ਕੋਮਨ ਪਾਰਲੀਮੈਂਟ ਹੋਏਗਾ, ਆਪਣੀ ਆਪਣੀ ਕੰਟਰੀ ਦਾ ਵੀ ਹੋਏਗਾ ਬਟ ਯੂਰਪੀ ਯੂਨੀਅਨ ਦਾ ਇੱਕ ਪਾਰਲੀਮੈਂਟ ਹੋਏਗਾ, ਯੂਰਪੀ ਯੂਨੀਅਨ ਦੀ ਇੱਕ ਕਮਿਸ਼ਨਰ ਹੋਏ, ਇੱਕ ਕਮਿਸ਼ਨਰ ਹੋਊਗਾ, ਯੂਰਪੀ ਯੂਨੀਅਨ ਦੇ ਆਪਣੇ ਫੈਸਲੇ ਹੋਣਗੇ। ਇਹ ਨੋਟ ਓਨਲੀ ਡਿਫੈਂਸ ਮਾਮਲਿਆਂ 'ਚ, ਇਕਨੋਮਿਕ ਮਾਮਲਿਆਂ 'ਚ, ਪੋਲੀਟੀਕਲ ਮਾਮਲਿਆਂ 'ਚ, ਦੁਨੀਆ ਭਰ ਦੇ ਵਿੱਚ ਈਯੂ ਇੱਕ ਐਸੀ ਤਾਕਤ ਸੀ, ਕਈ ਛੋਟੇ ਛੋਟੇ ਦੇਸ਼ਾਂ ਦਾ ਔਰ ਕਈ ਅਮੀਰ ਦੇਸ਼ਾਂ ਦਾ ਇੱਕ ਐਸਾ ਗੁੱਟ ਸੀ ਜਿਹਨੂੰ ਜੇ ਇੱਕ ਦੇਸ਼ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਇੰਗਲੈਂਡ, ਆਪਣਾ ਅਮੈਰੀਕਾ, ਰਸ਼ੀਆ, ਚਾਈਨਾ, ਇਹਨਾਂ ਤੋਂ ਕਿਤੇ ਤਗੜੀ ਤਾਕਤ ਸੀਗੀ। ਇੰਗਲੈਂਡ ਨੂੰ ਲੱਗਿਆ, ਬ੍ਰਿਟੇਨ ਨੂੰ ਲੱਗਿਆ ਕਿ ਅਸੀਂ ਤਾਂ, ਸਾਡਾ ਤਾਂ ਆਪਣਾ ਇੱਕ ਅਸਤਿਤਵ ਹੋਣਾ ਚਾਹੀਦਾ,
ਈਯੂ ਤੋਂ ਸਾਨੂੰ ਅੱਡ ਰੱਖੋ ਸਾਡੀ ਆਪਣੀ ਪੌਂਡ ਕਰੰਸੀ ਹੋਵੇ ਸਾਡਾ ਆਪਣਾ ਹੀ ਇੱਕ ਈਯੂ ਅੱਡ ਚੀਜ਼ ਹੈ ਬ੍ਰਿਟੇਨ ਅੱਡ ਚੀਜ਼ ਹੈ ਤੇ ਬ੍ਰਿਟੇਨ ਨੂੰ ਈਯੂ ਦੇ ਵਿੱਚੋਂ ਐਗਜ਼ਿਟ ਕਰਨ ਦੇ ਕੈਂਪੇਨ ਨੂੰ ਬ੍ਰੈਗਜ਼ਿਟ ਦਾ ਨਾਮ ਦਿੱਤਾ ਗਿਆ ਸੀ ਬ੍ਰੈਗਜ਼ਿਟ ਦੇ ਜਿਹੜੇ ਹਮਾਇਤੀ ਲੋਕ ਸੀ ਇਹੀ ਕੰਜ਼ਰਵੇਟਿਵ ਲੋਕ ਇਹੀ ਨਾਇਲ ਫਰਾਜ ਇਹੀ ਉਹਨਾਂ ਦੀ ਜਿਹੜੀ ਰਿਫੋਰਮ ਯੂਕੇ ਪਾਰਟੀ ਹੈ ਕਹਿੰਦੇ ਸੀਗੇ ਕਿ ਬਦਲ ਦੇਵਾਂਗੇ ਅਰਥ ਵਿਵਸਥਾ ਉਹ ਕਹਿੰਦੇ ਕਿ ਦੀ ਮੂਵਮੈਂਟ ਦੀ ਡੇ ਯੂ ਆਰ ਆਊਟ ਫਰੋਮ ਯੂਰਪੀ ਯੂਨੀਅਨ ਯੂ ਵਿਲ ਰੇਜ਼ ਲਾਈਕ ਤੂਫਾਨ ਦੀ ਤਰ੍ਹਾਂ ਬਾਹਰ ਆਉਂਗੇ ਦੇਖਿਓ ਤੁਸੀਂ ਆਹ ਅਮੈਰੀਕਾ ਨੂੰ ਖਾ ਜਾਣਾ ਤੁਸੀਂ ਚਾਈਨਾ ਚੂਈਨਾ ਰਸ਼ੀਆ ਰੂਸ਼ੀਆ ਕੀ ਨੇ ਇੰਗਲੈਂਡ ਦੁਨੀਆ ਦੇ 70% ਹਿੱਸੇ 'ਤੇ ਰਾਜ ਕਰਦਾ ਰਿਹਾ ਅਸੀਂ ਹੁਣ ਈਯੂ 'ਚ ਰਲ ਕੇ ਰਹਾਂਗੇ ਅੱਡ ਹੋਵੋ ਇਕੋਨਮੀ ਐਂ ਗਈ ਥੱਲੇ ਠਾ ਕਰਕੇ ਰੋਕੇਟ ਐਂ ਪਹਿਲਾਂ ਉੱਤੇ ਨੂੰ ਜਾਂਦਾ ਹੁੰਦਾ ਨਾ ਫਿਰ ਜਿਵੇਂ ਦਿਖਦਾ ਵੀ ਨਹੀਂ ਹੈਗਾ ਵੀ ਕਿੱਥੇ ਜਾ ਕੇ ਕਿਹਦੇ ਕੋਠੇ 'ਤੇ ਡਿੱਗਿਆ ਉੱਦਾਂ ਬ੍ਰਿਟੇਨ ਦੀ ਇਕੋਨਮੀ ਪਤਾ ਹੀ ਨਹੀਂ ਲੱਗੀ ਕਿੱਥੇ ਡਿੱਗੀ ਹੈ ਉਦੋਂ ਬਾਅਦ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਮੁਸੀਬਤ ਇਕੱਲੀ ਨਹੀਂ ਆਉਂਦੀ ਕਰੋਨਾ ਮਹਾਂਮਾਰੀ ਆ ਗਈ ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਕਰਤਾ ਹੁਣਾ ਖਾੜੀ ਜੰਗ ਹੋ ਗਈ ਬਾਰ ਬਾਰ ਬੈਕ ਟੂ ਬੈਕ ਬ੍ਰਿਟੇਨ ਦੇ ਕਾਰੋਬਾਰੀਆਂ ਦਾ ਕਚੂਮਰ ਕੱਟ ਕੇ ਰੱਖਤਾ ਹੁਣ ਅੱਜ ਜਿਹੜਾ ਉਹ 27 ਦੇਸ਼ਾਂ ਦਾ ਗੁੱਟ ਹੈ ਈਯੂ ਉਹ ਹਾਲੇ ਵੀ ਟਿਕਿਆ ਹੋਇਆ ਹਾਲੇ ਵੀ ਬਚਿਆ ਹੋਇਆ ਪਰ ਇੰਗਲੈਂਡ ਦੀ ਇਕੋਨਮੀ ਬੁਰੀ ਤਰ੍ਹਾਂ ਦੇ ਨਾਲ ਕਲੈਪਸ ਕਰੀ ਪਈ ਹੈ ਔਰ ਇਹੀ ਇੱਕ ਰੀਜ਼ਨ ਹੈ ਕਿ ਉੱਥੋਂ ਦੇ ਲੋਕ ਤਰਾਹ ਤਰਾਹ ਕਰ ਰਹੇ ਨੇ ਔਰ ਜਦੋਂ ਤਰਾਹ ਤਰਾਹ ਕਰਦੇ ਨੇ ਤਾਂ ਫਿਰ ਬੜੇ ਕਾਰਨ ਹੁੰਦੇ ਨੇ ਕਹਿੰਦੇ ਨੇ ਜੇ ਢਿੱਡ ਦੇ ਵਿੱਚ ਰੋਟੀ ਨਹੀਂ ਨਾ ਹੁੰਦੀ ਤਾਂ ਫਿਰ ਗੱਲ ਨਹੀਂ ਚੱਜਦੀ ਸੁੱਝਦੀ ਫਿਰ ਐਂ ਤਾਂ ਠਾਂ ਨੂੰ ਛਾਲਾਂ ਮਾਰਨੀਆਂ ਨੇ ਇੰਗਲੈਂਡ ਉਹੀ ਕੰਮ ਕਰ ਰਿਹਾ ਮਾਈਗ੍ਰੇਸ਼ਨ ਇਜ਼ ਨੋਟ ਦੀ ਸੋਲ ਪ੍ਰੋਬਲਮ ਆਫ ਬ੍ਰਿਟੇਨ ਦੀ ਪਿਕਚਰ ਦੈਟ ਯੂ ਹੈਵ ਬੀਨ ਸ਼ੋਨ ਇਨ ਪਾਰਲੀਮੈਂਟ 30 ਈਅਰਸ ਅਗੋ ਔਰ ਅੱਜ ਦੀ ਤਰੀਕ 'ਚ ਨੈਸ਼ਨਲ ਪ੍ਰੈਸ ਕਲੱਬ 'ਚ ਖੜ੍ਹ ਕੇ ਕਿ ਇੰਗਲੈਂਡ ਦਾ ਦੇਖੋ ਜੀ ਬੁਰਾ ਹਾਲ ਹੋਇਆ ਉਹਦੇ ਬੁਰੇ ਹਾਲ ਦੇ ਪਿੱਛੇ ਹੋਰ ਬਹੁਤ ਵਜੋਹਾਤ ਨੇ ਹਾਲਾਂਕਿ ਅੱਜ ਦੀ ਤਰੀਕ 'ਚ ਈਯੂ ਨੇ ਇੱਕ ਕੰਮ ਚੰਗਾ ਕੀਤਾ ਵੀ ਚਲੋ ਠੀਕ ਹੈ ਬ੍ਰਿਟੇਨ ਸੀਗਾ ਤਾਂ ਸਾਡਾ ਭਰਾ ਹੀ ਨਾ ਅਤੇ ਅੱਜ ਦੀ ਤਰੀਕ 'ਚ ਕੋਈ ਟੈਕਸ ਟੁਕਸ ਨਹੀਂ ਲਗਾਉਂਦੇ ਹੈਗੇ ਟੈਰਿਫ ਨਹੀਂ ਲਗਾਉਂਦੇ ਬ੍ਰਿਟੇਨ ਤੋਂ ਫਿਰ ਵੀ ਬ੍ਰਿਟੇਨ ਦੇ ਵਿੱਚ ਅੱਜ ਦੀ ਤਰੀਕ 'ਚ ਸਿਰਫ ਇੱਕ ਸਟੱਡੀ ਦੱਸ ਰਹੇ ਹਾਂ ਮਾਹਰੇ ਮੰਨਦੇ ਨੇ ਕਿ ਜੇ ਬ੍ਰਿਟੇਨ ਯੂਰਪੀ ਯੂਨੀਅਨ 'ਚ ਰਹਿੰਦਾ ਤਾਂ ਉਹਨਾਂ ਦੀ ਇਕੋਨਮੀ ਅੱਜ ਦੀ ਤਰੀਕ 'ਚ 8% ਵੱਡੀ ਹੁੰਦੀ ਜੋ ਅੱਜ ਹੈਗੀ ਹੈ ਸਪੈਸ਼ਲੀ ਪਬਲਿਕ ਸਰਵਿਸਿਜ਼ ਨੈਸ਼ਨਲ ਹੈਲਥ ਸਰਵਿਸਿਜ਼ ਜਿਹਨੂੰ ਅਰਬਾਂ ਪੌਂਡ ਮਿਲਦੇ ਨੇ ਉਹ ਯੂਰਪੀ ਯੂਨੀਅਨ ਦੇ ਅੰਦਰ ਰਹਿ ਕੇ ਮਿਲ ਸਕਦੇ ਸੀ ਬ੍ਰੈਗਜ਼ਿਟ ਦੇ ਪ੍ਰਚਾਰ ਦੇ ਦਰਮਿਆਨ ਇਹ ਵਾਅਦਾ ਕੀਤਾ ਗਿਆ ਸੀਗਾ ਕਿ NHS ਜਿਹਨੂੰ ਨੈਸ਼ਨਲ ਹੈਲਥ ਸਰਵਿਸ ਕਹਿੰਦੇ ਆ ਉਹਨੂੰ ਹਰ ਹਫ਼ਤੇ $35 ਕਰੋੜ ਪਾਉਂਡ ਵੱਧ ਮਿਲਣਗੇ ਪਰ ਇਹੋ ਜਿਹਾ ਹੋਇਆ ਨਹੀਂ ਕੁਛ ਉਲਟਾ ਉਹਨਾਂ ਦਾ ਬਜਟ ਘੱਟ ਕਰਨਾ ਪਿਆ ਸੀ ਪ੍ਰਵਾਸ ਜਿਹੜਾ ਨਾ ਮਾਈਗ੍ਰੇਸ਼ਨ ਜਿਹੜਾ ਹੈਗਾ ਬ੍ਰੈਗਜ਼ਿਟ ਦੇ ਜ਼ਰੀਏ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦੇ ਵਿੱਚ ਫ੍ਰੀ ਮੂਵਮੈਂਟ ਉਹ ਤਾਂ ਖਤਮ ਹੋ ਗਈ ਪਰ ਜਿਹੜੀ ਮਾਈਗ੍ਰੇਸ਼ਨ ਸੀ ਉਹਦੇ ਉਹ ਨਹੀਂ ਖਤਮ ਹੋਈ ਹੈਗੀ ਉਹਦੇ ਲਈ ਸਰਕਾਰਾਂ ਹੀ ਨੇ ਨਾ ਦੇਖੋ ਮਾਈਗ੍ਰੈਂਟ ਨੇ ਮੰਨ ਲਓ ਆਪਾਂ ਆਸਟ੍ਰੇਲੀਆ 'ਚ ਕਹਿ ਰਹੇ ਨੇ ਕਿ 300,000 ਲੋਕ ਆਏ ਨੇ 300,000 ਲੋਕ ਜਹਾਜ਼ ਚੜ੍ਹ ਕੇ ਟਿਕਟ ਲੈ ਕੇ ਥੋੜ੍ਹੇ ਆ ਗਏ ਵੀਜ਼ੇ ਦਿੱਤੇ ਗਏ ਨੇ ਤਾਂ ਆਏ ਨੇ ਕੋਵਿਡ ਤੋਂ ਪਹਿਲਾਂ ਵੀ ਇੰਨੇ ਹੀ ਆ ਰਹੇ ਸੀਗੇ 2-2.5 ਲੱਖ ਲੋਕ ਚਾਹੇ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਹੈ ਚਾਹੇ ਲੇਬਰ ਦੀ ਹੈ ਵੀਜ਼ੇ ਦੇ ਰਹੇ ਹੋ ਤਾਂ ਹੀ ਆ ਰਹੇ ਨੇ ਇੰਗਲੈਂਡ ਦੇ ਵਿੱਚ ਵੀ ਸੇਮ ਹੀ ਹੋ ਰਿਹਾ ਨੈੱਟ ਮਾਈਗ੍ਰੇਸ਼ਨ ਦਾ ਮਤਲਬ ਹੁੰਦਾ ਕਿ ਕਿੰਨੇ ਲੋਕ ਦੇਸ਼ 'ਚ ਆ ਰਹੇ ਨੇ ਅਤੇ ਕਿੰਨੇ ਜਾ ਰਹੇ ਨੇ ਆਸਟ੍ਰੇਲੀਆ 'ਚ NOM ਕਹਿ ਦਿੰਦੇ ਨੇ ਉਹਨੂੰ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਉਹ ਵੀ ਧਿਆਨ ਦੇ ਨਾਲ ਦੇਖਿਆ ਕਰੋ ਉਹ ਹੁਣ ਕੋਵਿਡ ਤੋਂ ਪਹਿਲਾਂ ਜਦੋਂ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਸੀ ਸਕੋਟ ਮਾਰਿਸਨ ਤੋਂ ਵੀ ਪਹਿਲਾਂ ਮੈਲਕਮ ਟਰਨਬੁਲ ਦੇ ਵੇਲੇ ਉਦੋਂ ਜਿੰਨੇ ਜਦੋਂ ਪੀਟਰ ਡਟਨ ਇਮੀਗ੍ਰੇਸ਼ਨ ਮਿਨਿਸਟਰ ਸੀ ਅਤੇ ਇਹੀ ਬਾਨਬੀ ਜੋਇਸ ਜਿਨ੍ਹਾਂ ਦੀ ਸਰਕਾਰ ਸੀਗੀ ਉਸ ਵਕਤ ਜਿਹੜੇ ਹੁਣ ਅੱਜ ਦੀ ਤਰੀਕ 'ਚ ਵਨ ਨੇਸ਼ਨ ਪਾਰਟੀ 'ਚ ਨੇ ਉਦੋਂ ਉਹਨਾਂ ਦੀ ਟਾਈਮ 'ਚ ਜੋ NOM ਸੀ ਜਿੰਨੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਸੀ ਯਾਨੀ ਜਿੰਨੇ ਲੋਕ ਆ ਰਹੇ ਸੀ ਉਹ ਜ਼ਿਆਦਾ ਸੀ ਜਿੰਨੇ ਦੇਸ਼ ਨੂੰ ਛੱਡ ਕੇ ਜਾ ਰਹੇ ਸੀ ਉਹ ਘੱਟ ਸੀ ਉਦੋਂ NOM ਕਿਤੇ ਜ਼ਿਆਦਾ ਸੀ ਹੁਣ ਅੱਜ ਦੀ ਤਰੀਕ ਦੇ ਵਿੱਚ ਕੁੜਤਾ ਬਦਲ ਲਿਆ ਚੋਲਾ ਬਦਲ ਲਿਆ ਅਤੇ ਮੱਥੇ 'ਤੇ ਤਿਲਕ ਲਗਾ ਲਿਆ ਗਲੇ 'ਚ ਸੂਤਰ ਧਾੜ ਲਿਆ ਆਪਣਾ ਮਾਲਾ ਪਾਲੀ ਅਤੇ ਬਾਨਵੀ ਜੋਇਸ ਕਹਿੰਦੇ ਨੇ ਕਿ ਰਾਮ ਰਾਮ ਰਾਮ ਰਾਮ ਰਾਮ ਇਹ ਤਾਂ ਮਾਈਗ੍ਰੇਸ਼ਨ ਤਾਂ ਬਹੁਤ ਗੰਦੀ ਗੱਲ ਹੈਗੀ ਹੈ ਇਹ ਕਿਉਂ ਵੱਧ ਗਿਆ ਤੁਹਾਡਾ ਉਹ NOM ਹੁਣ ਘਟਿਆ ਤੁਹਾਡੇ ਟਾਈਮ 'ਤੇ ਜ਼ਿਆਦਾ ਸੀ ਸੋ ਇਹ ਤਸਵੀਰਾਂ ਵੀ ਸਮਝ ਕੇ ਚੱਲੋ ਇੰਗਲੈਂਡ ਦੇ ਮਾਮਲੇ ਦੇ ਵਿੱਚ ਨੈੱਟ ਮਾਈਗ੍ਰੇਸ਼ਨ ਜਿਹੜਾ 2023 ਦੇ ਵਿੱਚ ਘਟਿਆ ਸੀ ਪਰ ਫਿਰ ਵੀ ਜਿਹੜੇ ਇਲੀਗਲ ਮਾਈਗ੍ਰੈਂਟ ਸੀ ਉਹ ਜ਼ਿਆਦਾ ਸੀ ਇਲੀਗਲ ਮਾਈਗ੍ਰੈਂਟਸ ਨੂੰ ਕੰਟਰੋਲ ਕਰਨਾ ਪੋਸੀਬਲ ਤਾਂ ਹੀ ਹੋ ਸਕਦਾ ਸੀਗਾ ਜੇ ਯੂਰਪੀ ਯੂਨੀਅਨ ਦਾ ਪਾਰਟ ਇੰਗਲੈਂਡ ਬਣਿਆ ਰਹਿੰਦਾ
ਬ੍ਰਿਟੇਨ ਈਯੂ ਦਾ ਪਾਰਟ ਹੁੰਦਾ। ਹੁਣ ਬ੍ਰਿਟੇਨ ਨੇ ਇਕੱਲੇ ਨਹੀਂ ਰਲ ਕੇ ਖਰਚਾ ਸਾਰਾ ਕੀਤਾ, ਚਾਹੇ ਉਹ ਕਿਸ਼ਤੀਆਂ ਦੇ ਵਿੱਚ ਪੁਲਿਸ ਨੂੰ ਇੰਗਲਿਸ਼ ਚੈਨਲ 'ਚ ਉਤਾਰਨਾ ਹੋਵੇ, ਆਪਣੀ ਨੇਵੀ ਨੂੰ ਮਜ਼ਬੂਤ ਕਰਨਾ ਹੋਵੇ, ਨਹੀਂ ਤਾਂ ਈਯੂ ਦਾ ਖਰਚਾ ਸੀ ਨਾ ਇਹ। ਕੁੱਲ ਮਿਲਾ ਕੇ ਬ੍ਰੈਕਸਿਟ ਇੱਕ ਬਹੁਤ ਡਿਜ਼ਾਸਟਰਸ ਫੈਸਲਾ ਸੀਗਾ, ਅਤੇ ਬ੍ਰੈਕਸਿਟ ਤੋਂ ਪਹਿਲਾਂ ਜੋ ਮੰਨਿਆ ਜਾ ਰਿਹਾ ਸੀਗਾ ਕਿ ਤਸਵੀਰ ਬਦਲ ਜਾਏਗੀ, ਉਹ ਨਹੀਂ ਹੋਇਆ, ਅਤੇ ਯੂਰਪੀ ਯੂਨੀਅਨ ਡੁੱਬ ਜੂਗਾ ਇੰਗਲੈਂਡ ਤੋਂ ਬਿਨਾਂ, ਬ੍ਰਿਟੇਨ ਤੋਂ ਬਿਨਾਂ ਜਿਹੜੀ ਤਸਵੀਰ ਦਿਖਾ ਰਹੇ ਸੀ ਉਹ ਵੀ ਨਹੀਂ ਹੋਇਆ। ਖੈਰ ਮੈਂ ਦੱਸਣਾ ਤਾਂ ਤੁਹਾਨੂੰ ਬਹੁਤ ਕੁਝ ਸੀਗਾ ਬ੍ਰੈਕਸਿਟ ਤੋਂ ਪਹਿਲਾਂ ਕੀ ਗੱਲਾਂ ਦੱਸੀਆਂ ਗਈਆਂ। ਯੂਰਪ ਅਤੇ ਯੂਰਪੀ ਯੂਨੀਅਨ ਨੂੰ ਇੱਕ ਚੀਜ਼ ਨਾ ਸਮਝ ਕੇ ਚੱਲਿਓ, ਯੂਰਪੀ ਯੂਨੀਅਨ ਇੱਕ ਡਿਫਰੈਂਟ ਚੀਜ਼ ਹੈ, ਉਹਦੇ ਬਾਰੇ ਦੱਸਣਾ ਸੀ। ਮੋਟੇ ਮੋਟੇ ਤੌਰ 'ਤੇ ਦੱਸ ਹੀ ਦਿੱਤਾ ਤੁਹਾਨੂੰ ਕਿ ਯੂਰਪੀ ਯੂਨੀਅਨ 27 ਮੈਂਬਰ ਦੇਸ਼ਾਂ ਦਾ ਇੱਕ ਗੁੱਟ ਹੈ। ਜਦੋਂ ਇੰਗਲੈਂਡ ਹੁੰਦਾ ਸੀਗਾ, ਬ੍ਰਿਟੇਨ ਵਿੱਚ ਹੁੰਦਾ ਸੀ, ਤਾਂ 28 ਹੁੰਦੇ ਸੀਗੇ ਕੁੱਲ। ਅਤੇ ਹਾਲਾਂਕਿ ਯੂਰਪ ਦੇ ਵਿੱਚ, ਪੂਰੇ ਯੂਰਪ ਦੇ ਵਿੱਚ 50 ਦੇਸ਼ ਹੈਗੇ ਨੇ, ਪਰ ਯੂਰਪੀ ਯੂਨੀਅਨ 'ਚ ਸਿਰਫ ਉਹ 27 ਵਿਕਸਿਤ ਮਜ਼ਬੂਤ ਦੇਸ਼ ਹੈਗੇ ਨੇ। ਔਰ ਯੂਰਪੀ ਯੂਨੀਅਨ ਦੇ ਵਿੱਚ ਜੇ ਯੂਰਪ ਦੀ ਪੂਰੇ ਦੀ ਗੱਲ ਕਰੋ ਤਾਂ 75 ਕਰੋੜ ਦੀ ਆਬਾਦੀ ਹੈ, ਪਰ ਯੂਰਪੀ ਯੂਨੀਅਨ ਦੀ 50 ਕਰੋੜ ਦੀ ਆਬਾਦੀ ਹੈ। ਈਯੂ ਜਿਹਨੂੰ ਯੂਰੋ ਜ਼ੋਨ ਕਹਿ ਲਿਆ ਜਾਂਦਾ, ਯੂਰੋ ਜ਼ੋਨ, ਜਿਨ੍ਹਾਂ ਦੀ ਆਪਣੀ ਇੱਕ ਮੁਦਰਾ, ਆਪਣੀ ਕਰੰਸੀ ਯੂਰੋ ਹੈਗੀ ਹੈ। ਹਾਲਾਂਕਿ ਈਯੂ ਦੇ ਵਿੱਚ ਸਵਿਟਜ਼ਰਲੈਂਡ ਅਤੇ ਨਾਰਵੇ ਨਹੀਂ ਹੈਗੇ। ਇੰਗਲੈਂਡ ਜਦੋਂ ਨਿਕਲ ਰਿਹਾ ਸੀ ਤਾਂ ਇਹੀ ਕਹਿ ਰਿਹਾ ਸੀ ਕਿ ਦੇਖੋ ਜੀ ਸਵਿਟਜ਼ਰਲੈਂਡ ਦੀ ਇਕੋਨਮੀ ਕਿਵੇਂ ਕੰਮ ਕਰ ਰਹੀ ਹੈ। ਬਟ ਯੂ ਆਰ ਨੋਟ ਸਵਿਟਜ਼ਰਲੈਂਡ, ਸਵਿਟਜ਼ਰਲੈਂਡ ਇਜ਼ ਅ ਟਾਈਨੀ ਲੈਂਡ, ਆਲੇ ਦੁਆਲੇ ਉਹਦੇ ਘਿਰੇ ਹੋਏ ਦੇਸ਼ ਨੇ, ਟ੍ਰੇਨ ਲੰਘੂਗੀ ਉੱਥੋਂ, ਨਿਕਲ ਕੇ ਜਾਏਗੀ ਹੀ ਜਾਏਗੀ, ਉੱਥੇ ਦੀ ਇਕੋਨਮੀ ਕੰਮ ਕਰੇਗੀ ਹੀ ਕਰੇਗੀ, ਕਿਉਂਕਿ ਉੱਥੋਂ ਦੀ ਇਕੋਨਮੀ ਛੋਟੀ ਹੈ, ਉੱਥੋਂ ਦੀ ਪਾਪੂਲੇਸ਼ਨ ਘੱਟ ਹੈ, ਉੱਥੇ ਦਾ ਜਿਹੜਾ ਇਕੋਨਮਿਕ ਮਾਡਲ ਹੈ ਉਹ ਸਿਰਫ ਟੂਰਿਜ਼ਮ ਬੇਸਡ ਹੈਗਾ ਜਾਂ ਐਗਰੀਕਲਚਰ, ਜਿਹਦੇ ਉੱਤੇ ਬਾਕੀ ਦੇਸ਼ ਨਿਰਭਰ ਵੀ ਹੈਗੇ ਨੇ। ਔਨ ਦੀ ਅਦਰ ਹੈਂਡ ਜਿਹੜੇ ਕਾਰਨ ਦੇ ਰਹੇ ਸੀਗੇ ਕਿ ਬ੍ਰੈਗਜ਼ਿਟ ਕਰ ਦਿਉ, ਬ੍ਰੈਗਜ਼ਿਟ ਕਰ ਦਿਉ, ਬ੍ਰਿਟੇਨ ਨੂੰ ਬਾਹਰ ਕਰ ਦਿਉ, ਦੇਖੋ ਅਸੀਂ ਸਵਿਟਜ਼ਰਲੈਂਡ ਜਦੋਂ ਸਰਵਾਈਵ ਕਰ ਰਹੇ ਹਾਂ ਅਸੀਂ ਤਾਂ ਫਿਰ ਇੰਗਲੈਂਡ ਹੈਗੇ, ਐਂ ਚੌਧਰੀ ਨਹੀਂ ਬਣੀਦਾ ਹੁੰਦਾ। ਜਰਮਨੀ, ਫਰਾਂਸ, ਡੈਨਮਾਰਕ, ਇਟਲੀ, ਸਵੀਡਨ, ਇਹ ਯੂਰਪੀ ਯੂਨੀਅਨ ਦੇ ਦੇਸ਼ ਨੇ ਔਰ ਇਹਨਾਂ ਦੀ ਜਿਹੜੀ GDP ਹੈਗੀ ਹੈ ਬ੍ਰੈਗਜ਼ਿਟ ਹੋਣ ਤੋਂ ਬਾਅਦ ਵਧੀ ਹੈ। ਇਨਫੈਕਟ ਕਿੱਥੇ ਪੂਰੇ ਜੇ ਬ੍ਰਿਟੇਨ ਵੀ ਹੁੰਦਾ ਤਾਂ ਯੂਰਪੀ ਯੂਨੀਅਨ ਦੀ ਕਿੱਥੇ ਦੀ ਕਿੱਥੇ ਹੋਣੀ ਸੀਗੀ GDP, ਔਰ ਇੰਗਲੈਂਡ ਦੀ ਵੀ ਕਿੱਥੇ ਦੀ ਕਿੱਥੇ ਹੋਣੀ ਸੀ, ਔਰ ਇੰਨੇ ਪ੍ਰਧਾਨ ਮੰਤਰੀ ਨਾ ਬਦਲਣੇ ਪੈਂਦੇ। ਬਟ ਐਨੀਵੇਜ਼, ਹੋ ਗਿਆ ਹੁਣ ਹੋ ਗਿਆ। ਸੋ ਘੜੀ ਦੇ ਵੱਲ ਇਸ਼ਾਰਾ ਕਰਦੇ ਹੋਏ ਜਾਂ ਦੇਖਦੇ ਹੋਏ ਧਿਆਨ ਮਾਰਦੇ ਹੋਏ ਦੱਸ ਦਈਏ ਕਿ ਹੁਣ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ ਦਿਓ ਇਜਾਜ਼ਤ। ਧੰਨਵਾਦ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM। ਟੈਨਸ਼ਨ ਨਹੀਂ ਕੋਈ ਲੈਣੀ ਹੈਗੀ, ਖਾਓ ਪੀਓ, ਐਸ਼ ਕਰੋ ਮਿੱਤਰੋ, ਗਰਮ ਦੁੱਧ ਦਾ ਗਲਾਸ ਪੀਓ, ਆਹ ਤਾਂ ਵਾਵ ਰੋਲੇ ਨੇ। ਇਹੋ ਜਿਹੇ ਤਾਂ ਟਹਿਣੇ ਜਿਹੜੇ ਨੇ ਉਹ ਢਹਿ ਜਾਂਦੇ ਨੇ, ਝੜ ਜਾਂਦੇ ਨੇ, ਐਡੀ ਟੈਨਸ਼ਨ ਨਹੀਂ ਲੈਣੀ ਹੈਗੀ। ਇੰਨਾ ਸੀਰੀਅਸ ਨਾ ਬਣਾਇਆ ਕਰੋ, ਸਮਝ ਲਿਆ ਕਰੋ ਪਹਿਲਾਂ ਪਿੱਛੇ ਦੀ ਤਸਵੀਰ ਵੀ ਕੀ ਹੁੰਦੀ ਹੈ। ਪਰ ਜੇ ਕਿਤੇ ਮੇਰੀ ਪ੍ਰੈਡਿਕਸ਼ਨ ਗਲਤ ਹੋ ਜਾਂਦੀ ਹੈ 2028 ਤੋਂ ਬਾਅਦ, ਉਦੋਂ ਤੱਕ ਤਾਂ ਮੈਂ ਪ੍ਰੋਗਰਾਮ ਕਰੂੰਗਾ, ਜਿਵੇਂ ਹਾਲੇ ਅਕਤੂਬਰ ਤੱਕ ਕੀਅਰ ਸਟਾਮਰ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬਣੇ ਰਹਿਣਗੇ, ਉਹਦੇ ਤੋਂ ਬਾਅਦ ਫਿਰ ਨਿਊਜ਼ ਐਂਡ ਵਿਊਜ਼ ਜਾਂ ਆਹ ਇਨਸਾਈਟ ਰਿਪੋਰਟ ਕਰਨਾ ਛੱਡ ਦਾਂਗੇ, ਜੇ ਕਿਤੇ ਆਹ ਕੰਮ ਹੋ ਗਿਆ। ਜੇ ਕਿਤੇ ਨਾ ਹੋਇਆ, ਇਨਸਾਈਟ ਰਿਪੋਰਟ ਛੱਡੋ, ਮੈਂ ਕਹਿੰਦਾ ਹਰ ਹਫ਼ਤੇ, ਆਹ ਹਫ਼ਤੇ 'ਚ ਇੱਕ ਕਰਦੇ ਹਾਂ ਨਾ, ਤੁਹਾਨੂੰ ਰੋਜ਼ ਦੀ ਰੋਜ਼ ਸੁਣਾਵਾਂਗੇ ਲੈ ਸੁਖਬੀਰ ਬਾਦਲ ਵਰਗਾ ਐਲਾਨ, ਰੋਜ਼ ਹੀ ਸੁਣਾਵਾਂਗੇ ਇਨਸਾਈਟ ਰਿਪੋਰਟ। ਕਰੋ ਗੱਲ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਊਗੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਗੱਲ ਕਰਦੀ ਹੈ ਇੱਕ ਅਖਬਾਰਾਂ ਸੁੱਟਣ ਵਾਲੇ ਵੀਰ ਦੀ, ਜਿਹਦਾ ਕੰਮ ਸੀ ਹਰ ਰੋਜ਼ ਘਰਾਂ ਦੇ ਵਿੱਚ ਅਖਬਾਰਾਂ ਸੁੱਟਣਾ। ਹਰ ਇੱਕ ਘਰ ਨੂੰ ਸਵੇਰੇ ਸਵੇਰੇ ਦੇ ਸਮੇਂ ਦੇਸ਼ ਦੁਨੀਆ ਦੀ ਹਰ ਇੱਕ ਖਬਰ ਪਹੁੰਚਾਉਣਾ ਬੜਾ ਪੁੰਨ ਵਾਲਾ ਕੰਮ ਸਮਝਿਆ ਜਾਂਦਾ, ਜੇਕਰ ਕੋਈ ਖਬਰਾਂ ਦੀ ਕਦਰ ਪਾਵੇ ਤਾਂ। ਕਹਿੰਦਾ ਕਿ ਇੱਕ ਘਰ ਦੇ ਵਿੱਚ ਜਦੋਂ ਮੈਂ ਹਰ ਰੋਜ਼ ਅਖਬਾਰ ਪਾਉਣ ਜਾਂਦਾ ਤਾਂ ਕੀ ਵੇਖਿਆ ਕਿ ਲੈਟਰ ਬਾਕਸ ਪੂਰਾ ਭਰਿਆ ਪਿਆ ਨੱਕੋ ਨੱਕ। ਇੱਦਾਂ ਜਾਪਦਾ ਸੀ ਜਿੱਦਾਂ ਕੋਈ ਘਰ ਦੇ ਵਿੱਚ ਹੀ ਨਹੀਂ ਹੈ। ਇੱਕ ਦਿਨ ਥੋੜ੍ਹਾ ਸਮਾਂ ਖੁੱਲ੍ਹਾ ਸੀ, ਹੌਸਲਾ ਕਰਕੇ ਦਰਵਾਜ਼ਾ ਖੜਕਾ ਹੀ ਲਿਆ। ਘਰ ਦਾ ਮਾਲਕ ਇੱਕ ਬਜ਼ੁਰਗ ਸਰਦਾਰ ਸੀ, ਹੋਰ ਵਧੀਆ ਲੱਗਾ ਕਿ ਆਪਣੇ ਭਾਈਚਾਰੇ ਦਾ ਬੰਦਾ ਵੇਖ ਲਈਏ ਅਤੇ ਹੋਰ ਵਧੀਆ ਖੁੱਲ੍ਹ ਕੇ ਬੰਦਾ ਆਪਣੀ ਜ਼ਬਾਨ ਦੇ ਵਿੱਚ ਗੱਲ ਕਰ ਲੈਂਦਾ। ਸੋਚਿਆ ਚੰਗਾ ਹੀ ਕੀਤਾ, ਇਹ ਦਰਵਾਜ਼ਾ ਖੜਕਾ ਲਿਆ ਅੱਜ। ਮੈਂ ਕਿਹਾ, ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ, ਤੁਹਾਡਾ ਲੈਟਰ ਬਾਕਸ ਭਰਿਆ ਪਿਆ, ਕੀ ਗੱਲ ਚਿੱਠੀਆਂ ਕੱਢਦੇ ਨਹੀਂ? ਉਹਨਾਂ ਨੇ ਜਵਾਬ ਦਿੱਤਾ, ਕਹਿੰਦੇ ਪੁੱਤਰ ਮੈਂ ਚਾਹੁੰਦਾ ਕਿ ਤੁਸੀਂ ਹਰ ਰੋਜ਼ ਅਖਬਾਰ ਦਿਓ, ਪਰ ਕਿਰਪਾ ਕਰਕੇ ਘੰਟੀ ਮਾਰੋ ਅਤੇ ਘਰ ਦੇ ਦਰਵਾਜ਼ੇ ਨੂੰ ਖੜਕਾਓ, ਅਖਬਾਰ ਮੇਰੇ ਹੱਥਾਂ ਦੇ ਵਿੱਚ ਦੇ ਕੇ ਜਾਓ। ਜਿੱਦਾਂ ਮੇਰੀ ਪਹਿਲੀ ਪੁੱਛੀ ਗੱਲ ਉਹਨਾਂ ਨੇ ਰਫਾ ਦਫਾ ਹੀ ਕਰ ਦਿੱਤੀ ਹੋਵੇ। ਲੈਟਰ ਬਾਕਸ ਭਰਿਆ ਤਾਂ ਭਰਿਆ ਰਹੇ। ਤੁਹਾਡੇ ਨਾਲ ਜਿਹੜੀ ਕੰਮ ਦੀ ਗੱਲ ਆ ਉਹ ਇਹ ਆ ਕਿ ਤੁਸੀਂ ਅਖਬਾਰ ਮੇਰੇ ਹੱਥਾਂ ਦੇ ਵਿੱਚ ਫੜਾ ਕੇ ਜਾਇਆ ਕਰੋ। ਵੈਸੇ ਇੱਦਾਂ ਕਦੀ ਹੋਇਆ ਨਹੀਂ, ਨਾ ਹੀ ਇੱਦਾਂ ਹੁੰਦਾ। ਸਾਨੂੰ ਤਾਂ ਸਿਰਫ ਇਹ ਕਿਹਾ ਜਾਂਦਾ, ਇਹ ਦੱਸਿਆ ਜਾਂਦਾ ਅਤੇ ਜਾਂ ਫਿਰ ਇਹੋ ਹੀ ਵਾਰਾ ਖਾਂਦਾ ਕਿ ਆਪਾਂ ਜਾਂਦੇ ਜਾਂਦੇ ਘਰ ਦੇ ਵਿਹੜੇ ਦੇ ਵਿੱਚ ਅਖਬਾਰ ਸੁੱਟ ਜੀਏ। ਅਗਲਾ ਜਦੋਂ ਸਵੇਰੇ ਨਿਕਲਦਾ ਆ ਤਾਂ ਉਹ ਅਖਬਾਰ ਫੜ ਲਏ ਅਤੇ ਪੜ੍ਹ ਲਏ। ਇਹ ਪਹਿਲੀ ਵਾਰ ਇਸ ਤਰੀਕੇ ਦੀ ਫਰਮਾਇਸ਼ ਸੀ। ਮੈਂ ਹੈਰਾਨ ਹੋ ਕੇ ਪੁੱਛਿਆ, ਤੁਸੀਂ ਕਹਿੰਦੇ ਹੋ ਤਾਂ ਹਰ ਰੋਜ਼ ਦਰਵਾਜ਼ਾ ਖੜਕਾ ਕੇ ਬਜ਼ੁਰਗੋ ਘੰਟੀ ਮਾਰ ਕੇ ਤੁਹਾਡੇ ਹੱਥ ਦੇ ਵਿੱਚ ਅਖਬਾਰ ਦੇ ਜਾ ਕਰੂੰਗਾ, ਕੋਈ ਚਿੰਤਾ ਦੀ ਗੱਲ ਹੀ ਨਹੀਂ, ਪਰ ਇਸ ਦੇ ਨਾਲ ਤੁਹਾਡਾ ਅਤੇ ਮੇਰਾ ਦੋਵਾਂ ਦਾ ਸਮਾਂ ਖਰਾਬ ਹੋਊਗਾ, ਇਸ ਕਰਕੇ ਆਪਾਂ ਬਾਰੋ ਬਾਰ ਅਖਬਾਰ ਸੁੱਟ ਕੇ ਚਲੇ ਜਾਈਦਾ।

0: मेरा तो कोई नहीं, तानू दिक्कत होगी। कहन लगे गल तां तेरी ठीक है नौजवाना, जे तू मेरे दरवाजे दे उत्ते दस्तक दे के घंटी मार के अखबार ही देनी हुंदी ना, होरां लई खेचल होगी, ये मेरे लिए नहीं। मैं भी कामकार ही करदा रहा जवानी, मेरे मजबूरियां समझ सकता, तो उस तेरी मजबूरी नू समझदे होया मैं तैनू ये कह सकता हाँ कि मैं तैनू 500 रुपया अड तो दया करूँगा, वो सिर्फ तेरा होगा भाई जेड़ा तेरा इत्थे समा खराब होना। बजुर्ग सरदार ने बेनती की, पुत्तां वांगू मेरे सामने कारज की, लगा उन्हां दे नाल थोड़ियां जिहियां होर गल्लां बातां कर लईए। वैसे तुसीं बजुर्गो इदां चाहुंदे क्यों हो? आपां अज पहले दिन मिले हां ते तुसीं इह फरमाइश रख रहे हो, इहदे पिछे कोई कारण? तां बजुर्ग कहण लगे पुत मैं डरदा हां, मैं डरदा हां कि कदी इह ना होवे कि कोई ऐसा दिन आवे तू दरवाजा खड़कावे ते मेरे वालों तेनू हंगारा ही ना मिले, ते जां फिर इदां कह ला मैं चाहुंदा हां तू दरवाजा खड़कांदा रहे अगो मैं तेनू हंगारा मिल देंदा रहा, ते जिस दिन मैं तेनू हंगारा कितने ना दवा तू समझ जावे, तू समझ जावे कि अज मैं नहीं रहा, मैं हुण जिंदगी दे आखिरी पड़ा दे उत्ते हां, किन्ने क दिन होर कढ़ने ने। पहला मेरी जीवन साथन सी वह चिट्ठिया चुट्ठिया फड़ लिया करती ही, सोहना साथ दोवां दा साडा निभदा जांदा है, हुण वह भी चली गई है। पुत मेरा परदेसां च है, वह मेरे को आ नहीं सकता, मेरे को रह नहीं सकता, मैं उत्थे जाना नहीं चाहता, इस घर दे विच मैं कल्ला रहना, वड वड खांदा कर, हुण तां जिदा कहला रब दा नां लैंदे आ बस आखरी दिन गिण रहे हां। बड़े दिनों दा मन दे विच सी कि जे मैनू इस घर दे विच कुछ हो गया तो पता किदां लगूगा, ਉਹ ਨਾ ਹੋਵੇ ਮੇਰੇ ਸਰੀਰ ਇਸ ਘਰ ਦੇ ਵਿੱਚ ਹੀ ਗੱਲ ਦਾ ਸੜਦਾ ਰਹੇ, ਆਂਢ ਗੁਆਂਢ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ, ਮੇਰੇ ਪੁੱਤ ਤੱਕ ਖਬਰ ਕੌਣ ਪਹੁੰਚਾਊਗਾ। ਬਜ਼ੁਰਗ ਹੁਣ ਜਜ਼ਬਾਤੀ ਹੋ ਕੇ ਕਹਿਣ ਲੱਗੇ ਇਸ ਕਰਕੇ ਮੈਂ ਕਹਿੰਦਾ ਨੌਜਵਾਨਾਂ ਤੂੰ ਮੈਨੂੰ ਦਰਵਾਜ਼ਾ ਖੜਕਾ ਕੇ ਆਵਾਜ਼ ਮਾਰ ਕੇ ਹੱਥ 'ਚ ਅਖਬਾਰ ਫੜਾ ਜਾ ਕਰ, ਅਤੇ ਜਿਸ ਦਿਨ ਮੈਂ ਦਰਵਾਜ਼ਾ ਨਾ ਨਾ ਖੋਲ੍ਹਿਆ ਅੱਗੋਂ ਹੰਗਾਰਾ ਨਾ ਆਇਆ ਤੇ ਪੁਲਿਸ ਨੂੰ ਕਾਲ ਕਰ ਦੇਵੀਂ, ਰਿਪੋਰਟ ਕਰਾ ਦੇਵੀਂ ਥਾਣੇ ਦੇ ਵਿੱਚ ਕਿ ਅੱਜ ਇਹ ਦਰਵਾਜ਼ਾ ਨਹੀਂ ਖੁੱਲ੍ਹਿਆ, ਅਤੇ ਨਾਲੇ ਆ ਲੈ ਆਹ ਮੇਰੇ ਪੁੱਤ ਦਾ ਨੰਬਰ ਆ, ਜਿਸ ਦਿਨ ਇਹ ਦਰਵਾਜ਼ਾ ਨਾ ਨਾ ਖੁੱਲ੍ਹਿਆ ਉਸ ਦਿਨ ਮੇਰੇ ਪੁੱਤ ਨੂੰ ਵੀ ਫੋਨ ਕਰ ਦੇਵੀਂ, ਉਹ ਵੀ ਸਮੇਂ ਸਿਰ ਆ ਜਾਵੇ ਭਾਈ, ਉਹਦੇ ਵੀ ਕਈ ਕੰਮ ਕਾਰ ਕਰਨ ਵਾਲੇ ਹੋਣਗੇ, ਉਹ ਵੀ ਆ ਕੇ ਕਰ ਲੂਗਾ। ਇਹਨਾਂ ਕਹਿ ਕੇ ਬਜ਼ੁਰਗਾਂ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਬਾਹਰ ਡੁੱਲੇ ਤਾਂ ਨਹੀਂ ਪਰ ਪਲਕਾਂ ਦੇ ਉੱਤੇ ਆ ਕੇ ਜਿੱਦਾਂ ਰੁਕ ਗਏ ਹੋਣ। ਇਕੱਲੇ ਉਹਨਾਂ ਦੇ ਹੀ ਕਿਉਂ, ਮੇਰਾ ਵੀ ਮਨ ਭਰ ਆਇਆ, ਮੇਰੇ ਅੰਦਰ ਵੀ ਜਿੱਦਾਂ ਇੱਕ ਭੁਚਾਲ ਜਿਹਾ ਉੱਠਿਆ, ਇਹ ਬਜ਼ੁਰਗ ਕੀ ਕਹੀ ਜਾਂਦੇ ਨੇ, ਇਹ ਕਿੱਦਾਂ ਦੀ ਫਰਮਾਇਸ਼ ਕਰਦੇ ਨੇ। ਕਿਹੜੇ ਪਾਸੇ ਨੂੰ ਜਾ ਰਹੇ ਹਾਂ ਆਪਾਂ? ਅਖੀਰ ਦੇ ਵਿੱਚ ਹੱਥ ਜੋੜ ਕੇ ਕਹਿਣ ਲੱਗੇ ਅਹਿਸਾਨ ਕਰ, ਮੇਰੇ ਪਰਦੇਸੀ ਪੁੱਤ ਨੂੰ ਤੂੰ ਇਸ ਨੰਬਰ ਦੇ ਉੱਤੇ ਕਾਲ ਜ਼ਰੂਰ ਕਰ ਦੇਵੇਂ, ਇਹ ਅੱਜ ਦੇ ਸਮੇਂ ਦੀ ਸ਼ਾਇਦ ਬੜੇ ਸਾਰਿਆਂ ਦੀ ਸੱਚੀ ਕਹਾਣੀ ਹੋ ਵੀ ਸਕਦੀ ਹੈ। ਜ਼ਿੰਦਗੀ ਦੀ ਇਸ ਦੌੜ ਦੇ ਵਿੱਚ ਬੜੇ ਲੋਕ ਆਪਣੀਆਂ ਸਪੀਡਾਂ ਖਿੱਚੀ ਜਾਂਦੇ ਨੇ ਇਹ ਚੀਜ਼ ਸੋਚੇ ਸਮਝੇ ਬਿਨਾਂ ਕਿ ਕੱਲ੍ਹ ਨੂੰ ਅੰਤ ਕੀ ਹੋਣਾ। ਇਹ ਤਾਂ ਥੱਲੇ ਮਿਸਿੰਗ ਆ ਕੇ ਕਹਾਣੀ ਲਿਖੀ ਕਿੰਨੇ, ਪਰ ਜਿਹਨੇ ਵੀ ਲਿਖੀ ਹੈ ਬਹੁਤ ਬਾਕਮਾਲ ਕਹਾਣੀ, ਜਿਹਦੇ ਕੋਲੋਂ ਆਪਾਂ ਬਹੁਤ ਕੁਛ ਸਿੱਖ ਸਕਦੇ ਹਾਂ। ਕਹਾਣੀ ਭੇਜਣ ਵਾਲੇ ਅੱਗੇ ਬੇਨਤੀ ਆ ਕਿ ਥੱਲੇ कोशिश करया करो जिथों भी तुहानू मिलदी है थले ओह ना ना कट्टिया करो। बड़ी मेहनत लगती है कहानियां लिखण दे उत्ते इस समाज दे विच हो रहे वरतारियां नू पहलां उस बरीकी दे नाल वेखना सुनना ते फिर उहनां नू शब्दां दे विच परोणा। उहनां दे नां जरूर इन्हां कहानियां दे विच बने रहा करन, कोशिश करया करो। अक्सर ही आपां कह दिंदे आ कि बच्चे साडा भविख आ पर बजुर्ग भी साडा भविख ने। बजुर्ग साडा किदां भविख नहीं है, बजुर्ग तां सगों साडा बीतिया भी ने, साडा पास्ट भी ने ते साडा फ्यूचर भी ने। बच्चे तां सिर्फ फ्यूचर हो सकदे आ, पास्ट साडा की ने ਉਹ ਆਪਾਂ ਜਾਣਦੇ ਹਾਂ। ਸਾਨੂੰ ਉਹਨਾਂ ਨੇ ਪਾਲਿਆ, ਸਾਨੂੰ ਉਹਨਾਂ ਨੇ ਇੰਨੇ ਯੋਗਾ ਕੀਤਾ ਕਿ ਆਪਾਂ ਅੱਜ ਆਪਣੇ ਕਮਾਉਣ ਜੋਗੇ ਹੋ ਗਏ ਹਾਂ, ਪੈਰਾਂ ਸਿਰ ਖੜ ਗਏ ਹਾਂ। ਅਤੇ ਸਾਡਾ ਭਵਿੱਖ ਇਸ ਕਰਕੇ ਨੇ ਕਿਉਂਕਿ ਜੋ ਆਪਾਂ ਉਹਨਾਂ ਦੇ ਨਾਲ ਕਰਨਾ ਉਹ ਸਾਡੇ ਨਾਲ ਭਵਿੱਖ ਦੇ ਵਿੱਚ ਹੋਣਾ। ਕਹਿੰਦੇ ਨੇ ਕਿ ਤੈਅ ਹੈ ਇਹ ਨੀਤੀ ਹੈ, ਇਸੇ ਤਰ੍ਹਾਂ ਦੇ ਨਾਲ ਇਹ ਜ਼ਿੰਦਗੀ ਚੱਲਦੀ ਹੈ। ਜੋ ਤੁਸੀਂ ਕਰਦੇ ਹੋ ਕੁਦਰਤ ਉਹੀ ਤੁਹਾਨੂੰ ਪਲਟ ਕੇ ਵਾਪਸ ਦਿੰਦੀ ਹੈ। ਸੋ ਕੋਸ਼ਿਸ਼ ਕਰੀਏ ਆਪਾਂ, ਇਕੱਲਾ ਸਿਰਫ ਆਪਣੇ ਆਪ ਦੇ ਲਈ ਸਮਾਂ ਨਹੀਂ, ਆਪਣੇ ਜਜ਼ਬਾਤਾਂ ਦੀ ਸਿਰਫ ਕਦਰ ਨਾ ਕਰੀਏ, ਆਪਾਂ ਉਹਨਾਂ ਦੇ ਜਜ਼ਬਾਤਾਂ ਦੀ ਵੀ ਕਦਰ ਕਰੀਏ ਜਿਨ੍ਹਾਂ ਨੇ ਸਾਨੂੰ ਇੰਨੇ ਯੋਗਾ ਕੀਤਾ। ਰੱਬ ਨਾ ਕਰੇ ਕਿਸੇ ਦੇ ਉੱਤੇ ਇੱਦਾਂ ਦਾ ਕੋਈ ਦੇਣ ਆਵੇ, ਅਤੇ ਸ਼ਾਇਦ ਕੋਈ ਚਾਹੂਗਾ ਵੀ ਨਹੀਂ, ਜਿੰਨੇ ਵੀ ਸੁਣ ਰਹੇ ਨੇ ਸ਼ਾਇਦ ਸਾਡੇ ਵਿੱਚੋਂ ਵੀ ਕੋਈ ਨਾ ਚਾਹੇ ਕਿ ਕਿਸੇ ਦੇ ਉੱਤੇ ਇੱਦਾਂ ਦਾ ਦੇਣ ਆਵੇ, ਕਿਸੇ ਨੂੰ ਇਕੱਲਿਆਂ ਰਹਿਣਾ ਪਵੇ ਅਤੇ ਕਿਸੇ ਨੂੰ ਇੱਥੋਂ ਤੱਕ ਡਰ ਸਤਾਵੇ ਕਿ ਪਤਾ ਨਹੀਂ ਮੇਰੇ ਜਾਣ ਤੋਂ ਬਾਅਦ ਕਿਸੇ ਨੂੰ ਪਤਾ ਵੀ ਲੱਗਣਾ ਕਿ ਨਹੀਂ ਲੱਗਣਾ, ਜਾਂ ਕਦੋਂ ਲੱਗਣਾ, ਕਿੰਨੇ ਦਿਨ ਲੱਗ ਜਾਣੇ ਨੇ, ਕਿੱਦਾਂ ਦੀ ਅਵਸਥਾ ਹੋਊਗੀ ਉਹ। ਇੱਦਾਂ ਦੀ ਅਵਸਥਾ ਰੱਬ ਨਾ ਕਰੇ ਕਿਸੇ ਦੇ ਉੱਤੇ ਆਵੇ। ਕੋਸ਼ਿਸ਼ ਕਰੀਏ ਆਪਾਂ ਬਾਕੀ ਸਾਰੇ ਕੰਮ ਕਾਰ ਨਾਲ ਦੀ ਨਾਲ ਚੱਲਦੇ ਰਹਿਣ, ਪਰ ਜੋ ਆਸ ਪਾਸ ਨੇ ਸਾਡੇ ਜੀ ਉਹਨਾਂ ਦਾ ਵੀ ਬਣਦਾ ਮਾਣ ਸਤਿਕਾਰ, ਉਹਨਾਂ ਦੇ ਵੀ ਬਣਦੀ ਥਾਂ ਆਪਣੀ ਜ਼ਿੰਦਗੀ 'ਚ ਆਪਣੇ ਘਰ ਦੇ ਵਿੱਚ ਜ਼ਰੂਰ ਰੱਖੀਏ। ਬਾਕੀ ਸਾਰਾ ਕੁਛ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਹਿਣਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਈ।
1: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ। ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: Diabolus.
1: It's in the Quintessence production.

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ
1: 04332805 ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499 2545 45 ਤੇ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਰਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਰਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2545 45 ਤੇ

ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਬਿਨ ਪਾਣੇ ਕੇ ਨਾਇ ਕਰੀ ਜੇਤੀ ਸਿਰਿਸ਼ਟ ਉਫਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ਼ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ

ਹੋਏਰਾ ਸੁਣੈ ਹਾਥ ਹੋਏ ਅਸਦਾ ਨਾਨਕ ਭਗਤਾਂ ਸਦਾ ਵਿਗਾਰ ਸੁਣੈ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਈ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ

ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ,

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ, ਸੰਜੋਗ ਮਨਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਸੁਣਿਆ ਨੰਗੀਆ ਨਾਥੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀਆ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰ ਪਾਨੇ ਨਮੋ

ਵੈ ਅਭੂ ਅਜੂ ਅਨਾਸ ਅਕਾਸ ਅਗੰਜ ਭੰਜ ਅਲਖ ਪਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾ ਅਡਾ ਅਨਾਥੇ ਪਰਮਾਥੇ ਅਜੂਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰ ਅਭਰਮੰ ਅਗਜੇ ਅਲੇਖੇ ਪੁਯਾਂਗ ਪ੍ਰਜਾ ਛੰਦ ਨਮਸਤੁਲ ਪ੍ਰਣਾਮੇ ਸੁਮਸਤਰ ਪ੍ਰਨਾਸੇ ਅਗੰਜਨ ਅਨਾਮੇ ਸੁਮਸਤਲ ਨਿਵਾਸੇ ਨਿਰਕਾਮੰ ਬਭੂਤੇ ਸੁਮਸਤੰ ਸਰੂਪੇ ਕੁਕਰਮੰ ਪ੍ਰਨਾਸੀ ਸੋ ਧਰਮੰ ਪ੍ਰਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰੀਮਲ ਕੁਰੰਦਾ ਸੁਮਸਤਲ ਨਿਵਾਸੀ ਅਜਾਇਬ ਬਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰੀਮੰ ਰਹੀਮੇ ਚਤਰ ਚਕਰਵਰਤੀ ਚਤਰ ਚਕਰ ਭੁਗਤੇ ਸੁਯੰਬੰ ਸੁਮੰ ਸਰਵਦਾ ਸਰਵਜੁਗਤੇ ਦੁਕਾਲੰ ਪ੍ਰਨਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗ ਭੂਤੇ ਦੁਕਾਲੰ ਪ੍ਰਨਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗ ਭੂਤੇ ਤੋ ਪ੍ਰਸਾਦ ਸੋਈਏ ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਇਕ ਸੰਤ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਖੂਦ ਪਹੁੰਚ ਕੇ ਗੋਂਦ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਰਨਿਆ ਸੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਬਬੂ ਅੰਤ ਕੋ ਨਾਂਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਢੋਲ ਮਦੰਗ ਨਿਗਾਰੇ ਗੂਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿੱਖ ਭਵਾਨ ਕੇ ਪਵਤ ਕੌਣ ਗਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸੁਭਾ ਦੁਰੰਤ ਦੁਬਾ ਸੁ ਸਾਜ ਸਨਹ ਦੁਰਜ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਸੱਚਾ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਇਲਾ।

वाहिगुरु जी की फतेह। जगो जग अटल चवर शतर तखत दे मालक साहिब श्री गुरु ग्रंथ साहिब जी दी हजूरी अंदर सचखंड श्री हरिमंदर साहिब जी तो अमृत वेले प्रकाशमान होकर श्री गुरु ग्रंथ साहिब जी ने जो पावन मुखवाक समुची कायनात समुचे जगत दे भले वास्ते बख्शिया उस श्री मुखवाक दी विचार सरवण करन वास्ते आप जी श्री गुरु ग्रंथ साहिब जी दे चरणा च विराजमान हो। आओ सतगुर मेहर करन सिर ते मेहर भरिया हथ रखन अज दे अमृत बचना दी विचार गुरु साहिब जी आप करवा लैन। शब्द दे विच जो रहाओ दियां पंक्तियां ने ਉਹ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀਆਂ ਨੇ। ਰਹਾਉ ਦਾ ਅਰਥ ਵੀ ਇਹ ਆ ਵੀ ਇੱਥੇ ਰੁਕੋ, ਇਹਨਾਂ ਦੀ ਵਿਚਾਰ ਕਰੋ। ਅੱਜ ਦੇ ਸ਼ਬਦ ਵਿੱਚ ਜੋ ਰਹਾਉ ਦੀਆਂ ਪੰਕਤੀਆਂ ਨੇ, ਫਰੀਦ ਸਾਹਿਬ ਜੀ ਕਹਿੰਦੇ ਨੇ, ਤੈਂ ਸਾਹਿਬ ਕੀ ਮੈਂ ਸਾਰ ਨਾ ਜਾਨੀ, ਜੋਬਨ ਖੋਏ ਪਾਛਾ ਪਛਤਾਨੀ। ਦੋ ਨੁਕਤਿਆਂ ਤੇ ਵਿਚਾਰ ਗੁਰੂ ਸਾਹਿਬ ਦੀ ਕਿਰਪਾ ਨਾ ਕਰੀਏ। तैं साहिब की मैं सार ना जानी, हे वाहिगुरु जी, हे मेरे मालिक, जदों मेरे कोल जिंदगी दा समा सी उदों ते मैं तेरे बचना दी कदर ही नहीं पाई, तेरे वल ध्यान ही नहीं दिता भी तुसी मेरे भले वास्ते की कह रहे हो। सारी जिंदगी मौज मस्तियां च नंघाई, सारी जिंदगी मन दियां मौजां करन वास्ते नंघा दित्ती, ते फिर की होया, जोबन खोए पाछा पछतानी। एक अलंकार खिंचया है, समा किसी दे हथों लंघ जावे ते मुड़ के पछतावा ही रह जांदा, ते जदों पछतावा होवे उदों बंदे कोल करन वास्ते कुछ भी नहीं हुंदा, उदों ते झुरदा है, उदों ते परेशान हुंदा। एक अलंकार महाराज जी खिंचया, असी सारियां जीव इस्त्रियां वा ते असी अपने मालक प्रभु परमेसर दे पति दी सेवा विच लगना है, ते जदों कोई जीव इस्त्री अपना जवानी दा समा नंघा लवे ते अपने मालक वल ध्यान ना करे, बाहर फिरे, ते जदों बाहर किन्ना क चिर फिरना, जिन्ना क चिर शरीर ते जवानी है, जिन्ना चिर रूप रंग है, एक दिन समा आउंदा है सब कुछ ढल जांदा है, ते जदों ढल जाए उदों घर नू मुड़े ते फिर लंघे हुए समय नाल मालक दरवाजा नहीं खोलदा, मुड़ के घर विच थां नहीं मिलदी। फरीद साहब जी ने यह वचन लिखे हुए ने गुरबाणी विच, फरीदा नड्डी शौ ना रावियो। नड्डी दा भाव जवान इस्त्री सानू समझा रहे ने कि तू जवानी वेले संगत विच नहीं आया, जवानी वेले अमृत वेले उठिया ही नहीं, ते फिर की होया, वड्डी थी मोई आस, ये जवानी सदा नहीं रहनी, मुड़के वड्डे हो गए, भाव के मुड़के बढ़ेपे विच चले गए। हर जिंदगी दे मनुख दे कोल चार पड़ा ने, पहला पड़ा है पहले पैरे रहन के वण जा रहा मित्रा हुक्म पया गर्भास, पहला एदा पड़ा है माता दे गर्भ विच, ते उत्थे समा पूरा हो जांदा ते माता दे गर्भ विच असी टिके नहीं रहिंदे, साडा जन्म हो जांदा। दूजा पड़ा हो जांदा साडा बचपन दा, बचपन दा भी एक टाइम आ, वो टाइम रंग जे ते असी जवानी विच चले जाने आ, ते जवानी दा भी एक समा है, जवानी दा समा लंघ जे ते असी बुढ़ेपे विच चले जाने आ। कोई भी समा एक थां नहीं टिकदा, समय नूं संभालण दी आग्या गुरु साहिब जी ने आख्या भी सारिआं दे अंदर सुरत बिरत परमात्मा ने पाई होई आ, इस समय नूं संभालणा, हर एक नूं सुचेत कीता जा रिहा। दो नुकते ने अज दे गुरबाणी शब्द दे अंदर, एक विछोड़ा ते एक पछतावा। मारे कहिंदे ने विछोड़ा ते सारिआं दा पै गया, किरत कर्म के विछड़े कर किरपा मेलो राम, इह ते सुभाविक आ, असीं अपणीआं गलतियां कारण विछड़ गए आ। पर जिन्हां नूं इस विछोड़े दी समझ आ गई कि जे विछोड़ा प्यार आ ते पल्ले कख नहीं रहना, जोड़न दा जतन जिन्हां ने कीता, महाराज दे गुरबाणी दे बोल ने, अक्कां दियां खखरियां ओह जदों अक्क दे बूटे नाल लगियां रहिंदियां ने ते क्या सोहणियां लगदियां, ओह लगदियां ने जिवें अंब लगे होए, ते विच उहनां दे पल्ले कख नहीं हुंदा।
ਉਹ ਓਨਾ ਚਿਰ ਸੋਹਣੀਆਂ ਲੱਗਦੀਆਂ ਜਿੰਨਾ ਚਿਰ ਅੱਕਾਂ ਦੇ ਬੂਟੇ ਨਾਲ ਲੱਗੀਆਂ ਹੋਈਆਂ ਤੇ ਮਾਰੇ ਕਹਿੰਦੇ ਨੇ ਜਦੋਂ ਟੁੱਟ ਕੇ ਡਿੱਗ ਪੈਣ ਤੇ ਉਤਲੀ ਛਿੱਲੜ ਪਾੜ ਜਾਂਦੀ ਹੈ ਤੇ ਵਿੱਚ ਤੋਂ ਉਹਦੇ ਕੱਖ ਵੀ ਨਹੀਂ ਹੁੰਦਾ। ਉਹ ਓਨਾ ਚਿਰ ਸੋਹਣੀਆਂ ਲੱਗਦੀਆਂ ਜਿੰਨਾ ਚਿਰ ਅੱਕਾਂ ਦੇ ਬੂਟੇ ਨਾਲ ਲੱਗੀਆਂ ਹੋਈਆਂ ਤੇ ਮਾਰੇ ਕਹਿੰਦੇ ਨੇ ਜਦੋਂ ਟੁੱਟ ਕੇ ਡਿੱਗ ਪੈਣ ਤੇ ਉਤਲੀ ਛਿੱਲੜ ਪਾੜ ਜਾਂਦੀ ਹੈ ਤੇ ਵਿੱਚ ਤੋਂ ਉਹਦੇ ਕੱਖ ਵੀ ਨਹੀਂ ਹੁੰਦਾ। ਉਹਦੇ ਵਿੱਚੋਂ ਨਿਕਲਦੇ ਨੇ ਰੂੰ ਦੇ ਤੂੰਬੇ ਤੇ ਹਜ਼ਾਰਾਂ ਸੈਂਕੜੇ ਤੂੰਬੇ ਹੋ ਕੇ ਉੱਡ ਜਾਂਦੇ ਨੇ ਲੋਕਾਂ ਦੇ ਪੈਰਾਂ ਥੱਲੇ ਰੁੜ ਜਾਂਦੇ ਨੇ ਖੇ ਘੱਟਾ ਮਿੱਟੀ ਵਿੱਚ ਰੁੜ ਜਾਂਦੇ ਨੇ। ਮਾਰੇ ਕਹਿੰਦੇ ਨੇ ਓਨਾ ਚਿਰੀ ਚੰਗੀ ਅੱਖਾਂ ਦੀ ਖੱਖੜੀ ਜਿੰਨਾ ਚਿਰ ਅੱਖ ਦੇ ਗਲ ਲੱਗੀ ਹੋਈ ਆ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬਿਰਹਾਂ ਵਿਛੋੜਾ ਧਨੀ ਸਿਉ ਨਾਨਕ ਸਹਿਸੇ ਗੰਢ। ਉਹ ਜਦੋਂ ਟੁੱਟ ਜਾਂਦੀ ਆ ਹਜ਼ਾਰਾਂ ਤੂੰਬੇ ਹੋ ਕੇ ਉੱਡ ਜਾਂਦੀ ਆ ਉਹਦੇ ਪੱਲੇ ਕੱਖ ਨਹੀਂ ਰਹਿੰਦਾ। ਵਿਛੜੇ ਤੇ ਸਾਰੇ ਆ ਪਰ ਇਹਨਾਂ ਵਿੱਚੋਂ ਉਹ ਲੋਕ ਚੰਗੇ ਮੰਨੇ ਜਾਣਗੇ ਜਿਨ੍ਹਾਂ ਨੂੰ ਆਪਣੇ ਵਿਛੋੜੇ ਦਾ ਪਤਾ ਲੱਗ ਗਿਆ ਤੇ ਆਪਣੇ ਮਾਲਕ ਦੇ ਘਰ ਵੱਲ ਨੂੰ ਤੁਰ ਪਏ। ਵਿਛੜੇ ਤੇ ਸਾਰੇ ਆ ਦੋ ਤਰ੍ਹਾਂ ਦਾ ਵਿਛੋੜਾ ਹੈ। ਇੱਕ ਉਹ ਲੋਕ ਸਾਰੀ ਉਮਰ ਪਰਵਾਹ ਨਹੀਂ ਕਰਦੇ ਨਾ ਸੰਗਤ ਦੀ ਨਾ ਅੰਮ੍ਰਿਤ ਵੇਲੇ ਦੀ ਨਾ ਗੁਰੂ ਕੇ ਅੰਮ੍ਰਿਤ ਬਚਨਾਂ ਦੀ, ਉਹਨਾਂ ਦਾ ਵੀ ਹਾਲ ਲਿਖਿਆ ਹੋਇਆ। ਤੇ ਜਿਹੜੇ ਵਿਛੜੇ ਹੋਏ ਜੁੜ ਜਾਂਦੇ ਨੇ। ਸ੍ਰੀ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਇੱਕ ਦੁਕਾਨ ਵਾਲਾ ਸ਼ਾਹੂਕਾਰ ਆਇਆ। ਉਹਨੇ ਲਿਆ ਕੇ ਇੱਕ ਬਿੱਲ ਰੱਖਿਆ ਮਹਾਰਾਜ ਦੇ ਕੋਲ। ਮੈਂ ਸੰਖੇਪ ਵਿੱਚ ਹੀ ਬੇਨਤੀ ਕਰਾਂਗਾ। ਬਿੱਲ ਰੱਖਿਆ ਮਹਾਰਾਜ ਜੀ ਆ ਥੋੜੀ ਜੀ ਮਾਇਆ ਵਾ ਲੈਣ ਵਾਲੀ। ਮਹਾਰਾਜ ਕਹਿੰਦੇ ਨੇ ਕਾਹਦੀ ਜੀ ਇਹ ਰਸਤਾ ਆਈ ਆ। ਮਹਾਰਾਜ ਕਹਿੰਦੇ ਨੇ ਅਸਾਂ ਤੇ ਨਹੀਂ ਲਿਖ ਕੇ ਭੇਜਿਆ ਕੁਝ। ਉਹਨੇ ਉਹ ਜਿਹੜੀ ਪਰਚੀ ਆਈ ਸੀ ਹੁੰਡੀ ਬਣਾਈ ਉਹ ਮਹਾਰਾਜ ਦੀ ਅੱਗੇ ਰੱਖਤੀ ਆ। ਵੇਖੋ ਜੀ ਤੁਹਾਡੀ ਮੋਹਰ ਲੱਗੀ ਹੋਈ ਆ, ਤੁਹਾਡੇ ਵੱਲੋਂ ਆਈ ਆ। ਮਹਾਰਾਜ ਕਹਿੰਦੇ ਨੇ ਇਹ ਪਰਚੀ ਤੇ ਮੋਹਰ ਲਾ ਕੇ ਆਪਣੇ ਆਪ ਕਿੰਨੇ ਘੱਲੀ ਆ, ਸਾਡੀ ਤੇ ਆਗਿਆ ਨਹੀਂ ਸੀ। ਇਹ ਜੀ ਭਾਈ ਆਸਾ ਸਿੰਘ ਨੇ ਮੋਹਰ ਲਾਈ ਆ, ਮਹਾਰਾਜ ਦਾ ਮੁਨਸ਼ੀ। ਮਹਾਰਾਜ ਕਹਿੰਦੇ ਬੁਲਾਓ ਆਸਾ ਸਿੰਘ ਨੂੰ, ਆਪਣੀ ਮਰਜ਼ੀ ਦੇ ਨਾਲ ਉਹਨੇ ਮੋਹਰ ਕਿਉਂ ਲਾਈ ਆ ਸਾਡੀ ਆਗਿਆ ਲੈਣ ਤੋਂ ਬਿਨਾਂ। ਭਾਵੇਂ ਕਿ ਕਿਸੇ ਗਰੀਬ ਦੀ ਪਰਉਪਕਾਰੀ ਵਾਸਤੇ ਕੀਤਾ ਸੀ ਪਰ ਆਗਿਆ ਲੈਣੀ ਤੇ ਜ਼ਰੂਰੀ ਹੈ ਨਾ। ਜਦੋਂ ਭਾਈ ਆਸਾ ਸਿੰਘ ਨੂੰ ਸੁਣਾ ਗਿਆ ਉਹ ਡਰ ਗਏ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਜਾਵਾਂਗੇ ਪਾਤਸ਼ਾਹ ਝਿੜਕਣਗੇ, ਭਰੀ ਸਭਾ ਵਿੱਚ ਬੇਇੱਜ਼ਤੀ ਹੋਊਗੀ, ਨਰਾਦਰੀ ਹੋਊਗੀ, ਪਤਾ ਨਹੀਂ ਕੀ ਕੁਝ ਕਹਿਣਗੇ। ਉਹਨਾਂ ਨੇ ਹੁਕਮ ਸੁਣਿਆ, ਸਿੱਖ ਨੂੰ ਕਹਿੰਦਿਆ ਚੱਲ ਮੈਂ ਆਉਣਾ, ਉੱਥੋਂ ਹੀ ਘੋੜਾ ਖੋਲਿਆ ਤੇ ਆਪਣੇ ਪਿੰਡ ਚਲੇ ਗਏ। ਹੁਣ ਜਦੋਂ ਹੁਕਮ ਨਹੀਂ ਮੰਨਿਆ ਪਿੰਡ ਚਲੇ ਗਏ ਤੇ ਵਿਛੜ ਗਏ। ਸੁਭਾਵਕ ਆ ਪਰ ਜਿਹਨੂੰ ਆਪਣੀ ਭੁੱਲ ਦਾ ਪਤਾ ਲੱਗ ਗਿਆ ਉਹ ਬੰਦਾ ਬਖਸ਼ਿਆ ਜਾਂਦਾ ਹੈ। ਜਦੋਂ ਗਏ ਵੇਖਿਆ ਮਨ ਚ ਵਿਚਾਰ ਕੀਤੀ ਕਿੱਥੇ ਸਵੇਰੇ ਉੱਠਦੇ ਅਨਸਾਰ ਕਲਗੀਧਰ ਪਾਤਸ਼ਾਹ ਜੀ ਦਾ ਦਰਸ਼ਨ ਕਰਦੇ ਸਾਂ, ਕਿੱਥੇ ਅਨਹਦ ਨਾਦ ਵਾਜੇ ਵੱਜਦੇ ਸੀ, ਆਸਾ ਦੀ ਵਾਦ ਵਿੱਚ ਬਹਿੰਦੇ ਸਾਂ। ਉਹ ਮੈਂ ਸੰਖੇਪ ਵਿੱਚ ਹੀ ਕਰਾਂ, ਉਹਦੇ ਕੋਲੋਂ ਫਿਰ ਰਿਹਾ ਨਹੀਂ ਗਿਆ। ਉਹਨਾਂ ਕਾਗਜ਼ ਕਲਮ ਲੈ ਕੇ ਤੇ ਚਿੱਠੀ ਲਿਖੀ, ਭੁੱਲ ਤੇ ਗਏ ਆ ਤੇ ਵਿਛੜੀਏ ਕਿੱਦਾਂ। ਮਾਰੇ ਵੱਲ ਨੂੰ ਕਹਿੰਦੇ ਆ ਸੱਚੇ ਪਾਤਸ਼ਾਹ ਜੀ ਹੰਸਾਂ ਦੀ ਡਾਰ ਵਿੱਚ ਬੈਠੇ ਹੋਏ ਅਸੀਂ ਹੰਸ ਸਾਂ। ਆ ਗੁਰਸਿੱਖ ਹੰਸ ਬੈਠੇ ਨੇ ਨਾ, ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਹੰਸਾਂ ਦੀ ਡਾਰ ਵਿੱਚ ਬੈਠੇ ਅਸੀਂ ਹੰਸ ਸਾਂ, ਡੰਗਰਾਂ ਵਿੱਚ ਰਲ ਕੇ ਅਸੀਂ ਡੰਗਰ ਹੋ ਗਏ, ਮਿੱਟੀ ਵਿੱਚ ਰਲ ਕੇ ਅਸੀਂ ਮਿੱਟੀ ਹੋ ਗਏ। ਜਿਹੜੇ ਡੰਗਰਾਂ ਨਾਲ ਵਾਹੀ ਕਰਦੇ ਉਹ ਬੁਰੇ ਨਹੀਂ, ਇਹ ਸਾਡਾ ਜ਼ਿਮੀਂਦਾਰਾਂ ਦਾ ਇੱਕ ਕਹਿਣ ਦਾ ਕਥਨ।

ਦਾ ਤਰੀਕਾ ਵਾ ਭਈ ਵਾਹੀ ਤਾਂ ਹੁੰਦੀ ਆ ਜਦੋਂ ਡੰਗਰਾਂ ਨਾਲ ਡੰਗਰ ਹੋ ਜਾਓ ਤੇ ਮਿੱਟੀ ਨਾਲ ਮਿੱਟੀ ਹੋ ਜਾਓ। ਉਹਨੇ ਕਿਹਾ ਮਹਾਰਾਜ ਜੀ ਹੰਸਾਂ ਨਾਲ ਰਲ ਕੇ ਹੰਸ ਸਾਂ, ਡੰਗਰਾਂ ਨਾਲ ਰਲ ਕੇ ਡੰਗਰ ਹੋ ਗਏ, ਮੇਰਾ ਗੁਨਾਹ ਨਾ ਵਿਚਾਰੋ, ਕਿਰਪਾ ਕਰਕੇ ਮੈਨੂੰ ਉਸੇ ਹੰਸਾਂ ਦੀ ਡਾਰ ਵਿੱਚ ਰਲਾ ਲਓ ਜਿਨ੍ਹਾਂ ਬਾਰੇ ਲਿਖਿਆ ਹੋਇਆ

ਖਾਣਾ ਓਹੋ ਹੀ ਖੁਰਾਕ ਮੈਨੂੰ ਦਿਓ। ਜਦੋਂ ਚਿੱਠੀ ਮਾਲਕ ਦੇ ਘਰ ਪਹੁੰਚੀ ਬੜੀ ਬੇਬਲਤਾ ਦੇ ਨਾਲ ਅਰਦਾਸ ਲਿਖੀ, ਮਹਾਰਾਜ ਤੇ ਸਦਾ ਹੀ ਦਿਆਲੂ ਨੇ, ਗੁਣਾ ਨਹੀਂ ਵੇਖਦੇ। ਇੱਕ ਵਾਰੀ ਕੋ ਹੱਥ ਜੋੜ ਕੇ ਆਖੇ ਮੈਂ ਭੁੱਲ ਗਿਆ ਸਾਂ। ਮਹਾਰਾਜ ਉਸੇ ਵੇਲੇ ਕੀ ਕਰਦੇ ਨੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗਿਆ ਮਾਰਗ ਪਾਵੈ। ਮਹਾਰਾਜ ਨੇ ਸੁਨਾ ਕਲਾਇਆ ਆ ਜਾ। ਜਦੋਂ ਭਾਈ ਆਸਾ ਸਿੰਘ ਜੀ ਆਏ, ਦੌੜ ਕੇ ਮਹਾਰਾਜ ਦੇ ਚਰਨਾਂ ਤੇ ਢਹਿ ਕੇ ਆਖਿਆ ਮਹਾਰਾਜ ਜੀ ਮੇਰੇ ਗੁਨਾਹ ਨਾ ਵਿਚਾਰਿਓ। ਮਹਾਰਾਜ ਨੇ ਆਖਿਆ ਅਕਾਲ ਪੁਰਖ ਬੜੇ ਦਿਆਲੂ ਨੇ, ਦੀਨ ਦਿਆਲ ਦਇਆ ਨਿਧ, ਦੁੱਖ ਨ ਦੇਖਤ ਹੈ ਪਰ ਦੇਤ ਨਾ ਹਾਰੈ। ਗਲਤੀਆਂ ਤੇ ਸਾਰਿਆਂ ਦੀਆਂ ਮਾਲਕ ਨੂੰ ਪਤਾ ਹੈ, ਪਰ ਜਿਹੜਾ ਹੱਥ ਜੋੜ ਕੇ ਚਰਨੀ ਪੈਂਦਾ ਵੀ ਮੈਂ ਮੁੜ ਕੇ ਗਲਤੀ ਨਹੀਂ ਕਰਦਾ, ਮਹਾਰਾਜ ਉਹਦਾ ਪੜਦਾ ਢੱਕ ਲੈਂਦੇ ਨੇ। ਆ ਜਾ। ਜਦੋਂ ਆ ਗਏ ਤੇ ਦੁੱਖ ਦਾ ਅੰਤ ਹੋ ਗਿਆ। ਕਹਿਣ ਤੋਂ ਭਾਵ ਵਿਛੜੇ ਸਾਰੇ ਆ, ਜਿਹੜੇ ਇਸ ਵਿਛੋੜੇ ਨੂੰ ਖਤਮ ਕਰਕੇ ਗੁਰੂ ਨਾਲ ਜੁੜ ਜਾਂਦੇ ਨੇ, ਪਰਮੇਸ਼ਰ ਨਾਲ ਜੁੜ, ਉਹਨਾਂ ਦੇ ਦੁੱਖਾਂ ਦਾ ਅੰਤ ਹੋ ਜਾਂਦਾ। ਪਰ ਜਿਹੜੇ ਵਿਛੜੇ ਵੀ ਰਹਿਣ, ਸਾਰੀ ਜ਼ਿੰਦਗੀ ਪਰਵਾਹ ਨਾ ਕਰਨ, ਉਹਨਾਂ ਦੇ ਦੁੱਖ ਨਹੀਂ ਮੁੱਕਦੇ, ਉਹਨਾਂ ਦੇ ਪੱਲੇ ਰਹਿੰਦਾ ਪਛਤਾਵਾ, ਤੇ ਪਛਤਾਵੇ ਦੇ ਵਿੱਚ ਕੇਵਲ ਦੁੱਖ ਹੀ ਦੁੱਖ ਹੈ, ਸੁੱਖ ਨਹੀਂ ਨਿਕਲ ਸਕਦਾ। ਹੁਣ ਕਿੰਨੇ ਲੋਕ ਨੇ ਜਿਹੜੇ ਪਰਵਾਹ ਨਹੀਂ ਕਰਦੇ, ਕੋਈ ਲੋੜ ਨਹੀਂ ਵੇਖੀ ਜਾਊਗੀ, ਅਜੇ ਬੜਾ ਸਮਾਂ ਪਿਆ। ਸਿੱਖ ਪੰਥ ਵਿੱਚ ਏਦਾਂ ਦੇ ਗੁਰਮੁਖ ਹੈ ਨੇ ਭਾਈ ਪਿਆਰੇ ਪ੍ਰੇਮੀ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਿਤਨੇਮ ਨਹੀਂ ਸ਼ੁਰੂ ਕੀਤਾ, ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦੀ ਪੌਲ ਨਹੀਂ ਲਈ, ਉਹ ਸਮਾਂ ਉਡੀਕਦੇ ਆ। ਕੋਈ ਗੱਲ ਨਹੀਂ, ਬੜੀ ਉਮਰ ਪਈ ਹੋਈ ਆ, ਬੜੀ ਉਮਰ ਪਈ ਹੋਈ ਆ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਬਚਨ ਉਚਾਰਿਆ ਨਾ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੋਏ ਇਜ਼ਰਾਇਲ ਗ੍ਰਿਫ ਤੇ ਦਿਲ ਹੇਚ ਨਾ ਜਾਨੀ। ਮੌਤ ਸਿਰ ਤੇ ਆ, ਪਤਾ ਕੋਈ ਨਹੀਂ ਕਿਹੜੇ ਵੇਲੇ ਮੌਤ ਵਰਤ ਜਾਵੇ। ਜਿੱਦਣ ਮੰਜੀ ਤੇ ਪੈ ਗਏ ਜਾਂ ਚੜਾਈ ਕਰ ਗਏ, ਫਿਰ ਤੇ ਪਛਤਾਵਾ ਹੀ ਆ, ਫਿਰ ਕਰਨ ਨੂੰ ਸਮਾਂ ਕੁਛ ਨਹੀਂ ਹੋਣਾ। ਮੌਲਵੀ ਨੇ ਕਿਹਾ ਸੀ, ਮੌਲਵੀ ਕੁਤਬਦੀਨ ਨੇ, ਨਾਨਕ ਜੀ ਮੌਤ ਦੀ ਗੱਲ ਕਰਨ ਦੀ ਅਜੇ ਲੋੜ ਨਹੀਂ, ਨਾਮ ਦੀ ਗੱਲ ਕਰਨ ਦੀ ਵੀ ਅਜੇ ਲੋੜ ਨਹੀਂ, ਅਜੇ ਤੇ ਬਹੁਤ ਸਮਾਂ ਪਿਆ ਹੋਇਆ। ਮਹਾਰਾਜ ਆਖਿਆ ਮੌਲਵੀ ਜੀ ਕਿੰਨਾ ਕੁ ਸਮਾਂ ਪਿਆ ਹੋਇਆ ਬੰਦੇ ਦੇ ਕੋਲ? ਉਹ ਆਂਦਾ ਜੀ ਘੱਟੋ ਘੱਟ 100 ਸਾਲ ਤੇ ਹੈ ਨਾ। ਮਹਾਰਾਜ ਕਹਿੰਦੇ ਮੰਨਿਆ ਤੇ ਨਹੀਂ ਜਾਂਦਾ ਵੀ 100 ਸਾਲ ਹੈ, ਮੈਂ ਸੰਖੇਪ ਵਿੱਚ ਹੀ ਕਰ, ਮੰਨਿਆ ਤੇ ਨਹੀਂ ਜਾਂਦਾ, ਪਰ ਮੰਨ ਲਓ ਵੀ ਇੱਕ ਬੰਦੇ ਕੋਲ 100 ਸਾਲ ਹੈ, ਜੇ ਉਹਦੇ ਕੋਲ ਗੁਰੂ ਕੀ ਮਤ ਨਹੀਂ ਤੇ ਉਹ 100 ਸਾਲ ਦੁਨੀਆਂ ਤੇ ਕਿੱਦਾਂ ਬਤੀਤ ਕਰਕੇ ਚੁੱਲ ਜਾਂਦਾ ਖਾਲੀ ਹੱਥ, ਮੈਂ ਤੁਹਾਨੂੰ ਦੱਸਣਾ। ਸੁਣੋ, ਆਖਿਆ ਜੀ ਦੱਸੋ। ਮਹਾਰਾਜ ਕਿਹਾ ਕਾਗਜ਼ ਕਲਮ ਫੜਾਇਆ, ਲਿਖੋ 100। ਉਹਨੇ 100 ਲਿਖਿਆ। ਉਮਰਾਂ ਕਿੱਦਾਂ ਲੰਘਦੀਆਂ ਜਾ ਰਹੀਆਂ ਨੇ, ਕਿੱਦਾਂ ਫਿਰ ਪਛਤਾਵੇ ਪੱਲੇ ਰਹਿ ਜਾਂਦੇ ਆ। ਮਹਾਰਾਜ ਕਿਹਾ ਇਹ ਗੱਲ ਦੱਸੋ, 4 ਪਹਿਰ ਦਿਨ ਤੇ 4 ਪਹਿਰ ਰਾਤ। ਕਹਿੰਦਾ ਜੀ ਠੀਕ। ਦਿਨੇ ਲੋਕੀ ਕਿਰਤ ਵਿਹਾਰ ਕਰਦੇ ਆ ਤੇ ਰਾਤ ਨੂੰ ਸੌ ਕੇ ਬਤੀਤ ਕਰ ਦਿੰਦੇ ਆ। ਕਹਿੰਦੇ ਜੀ ਬਿਲਕੁਲ। ਤੇ ਮਹਾਰਾਜ ਕਹਿੰਦੇ ਨੇ ਜਿਸ ਬੰਦੇ ਕੋਲ 100 ਸਾਲ ਉਮਰ ਆ, ਉਹਦੇ ਵਿੱਚੋਂ 50 ਸਾਲ ਜਾਗਿਆ ਤੇ 50 ਸਾਲ ਤੇ ਉਹਨੇ ਸੌ ਕੇ ਬਤੀਤ ਕਰਤੇ। ਕਹਿੰਦਾ ਜੀ ਬਿਲਕੁਲ। ਤੇ ਮਹਾਰਾਜ ਕਹਿੰਦੇ ਨੇ ਜਿਹੜਾ ਬੰਦਾ ਸੁੱਤਾ ਹੋਇਆ, ਸੁੱਤਾ ਤੇ ਮਰਿਆ ਬਰਾਬਰ ਵਾ। ਸੁੱਤਾ ਬੰਦਾ ਸੇਵਾ ਨਹੀਂ ਕਰਦਾ, ਨਾਮ ਨਹੀਂ ਜਪ ਸਕਦਾ, ਉਹ ਤੇ ਗੁਰਮੁਖ ਆ, ਜਿਹਨੂੰ ਆਖਿਆ ਵੀ ਕਿਆ ਸਮਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ। ਜਿਨ੍ਹਾਂ ਰਾਤੀ ਸੋਧਰ ਪੜ ਕੇ, ਸੋਹਲਾ ਸਾਹਿਬ ਪੜ ਕੇ, ਘੜੀ ਨਾਮ ਜਪ ਕੇ ਸੁੱਤੇ ਨੇ, ਉਹਨਾਂ ਦਾ ਰਾਤ ਨੂੰ ਵੀ ਨਾਮ ਚੱਲਦਾ, ਉੱਠਦਿਆਂ ਤੱਕ ਉਹਨਾਂ ਦੇ ਅੰਦਰ ਨਾਮ ਦੀਆਂ ਗੂੰਜਾਂ ਪੈਂਦੀਆਂ ਰਹਿੰਦੀਆਂ। ਪਰ ਇਹ ਦਾਤ ਸਾਰਿਆਂ ਕੋਲ ਨਹੀਂ ਹੁੰਦੀ, ਲੋਕੀ ਸੌ ਕੇ ਬਤੀਤ ਕਰਦੇ ਆ। ਮਹਾਰਾਜ ਕਹਿੰਦੇ ਨੇ ਅੱਧੀ ਉਮਰ ਬੰਦਾ ਜਾਗਿਆ ਤੇ ਅੱਧੀ ਉਮਰ ਬੰਦਾ ਸੌ ਗਿਆ, ਤੇ ਮਗਰ 50 ਸਾਲ ਤੇ ਸੁੱਤਿਆਂ ਨੰਗੇ। ਆਂਦਾ ਜੀ ਨੰਗੇ। ਮਹਾਰਾਜ ਕਹਿੰਦੇ ਇਹ ਤੇ ਨਖੇਧ ਉਮਰ ਆ, ਕੱਢੋ ਬਾਹਰ। ਘਟਾ ਤੀ, ਕਿੰਨੀ ਬਚੀ ਮਗਰ? ਆਂਦਾ ਜੀ 50 ਸਾਲ। ਮਹਾਰਾਜ ਕਹਿੰਦੇ ਸੁਣ ਇਸ 50 ਸਾਲ ਉਮਰ ਦਾ ਹਾਲ। 15 ਬਰਖ ਤੀਕ ਅਨਜਾਨਾ, ਬਾਲਪਣੇ ਮੈਂ ਕੀਨ ਬਿਹਾਨਾ। ਜਦੋਂ ਕਿਸੇ ਦੇ ਘਰ ਧੀ ਪੁੱਤ ਹੋਵੇ ਤੇ 15 ਸਾਲ ਤੱਕ ਦਾ ਕਿਸੇ ਦਾ ਧੀ ਪੁੱਤ ਅੰਮ੍ਰਿਤ ਵੇਲੇ ਉੱਠ ਕੇ ਨਾਮ ਨਾ ਜਪੇ, 15 ਸਾਲ ਦੀ ਉਮਰ ਤੱਕ ਕੋਈ ਚੌਂਕੜਾ ਨਾ ਮਾਰੇ, ਤੇ ਲੋਕੀ ਮਾਫੀ ਦੇ ਦਿੰਦੇ ਆ ਵੀ ਕੋਈ ਗੱਲ ਨਹੀਂ, ਅਜੇ ਬੱਚਾ ਵਾ, ਵੱਡਾ ਹੋ ਕੇ ਕਰ ਲੇਗਾ, ਹੁਣ ਇਹਨੂੰ ਕੀ ਕਹੀਏ? ਪਰ ਮਹਾਰਾਜ ਕਹਿੰਦੇ ਨੇ ਜਿਹੜੀ 15 ਸਾਲ ਬਚਪਨ ਦੀ ਉਮਰ ਆ ਮੌਲਵੀ ਜੀ, ਘਟਣੀ ਤੇ ਉਸੇ ਉਮਰ ਵਿੱਚੋਂ ਹੀ ਆ ਨਾ ਜਿਹੜੀ 100 ਸਾਲ ਦਰਗਾਹ ਵਿੱਚੋਂ ਲਿਖਾ ਕੇ ਲਿਆਇਆ, ਕੋਈ ਬਚਪਨ ਦੀ ਵੱਖਰੀ ਥੋੜੀ ਮਿਲਣੀ ਆ। ਕਹਿੰਦਾ ਜੀ ਉਸੇ ਵਿੱਚੋਂ। ਮਹਾਰਾਜ ਕਹਿੰਦੇ ਇਹ ਤੇ ਬੱਚੇ ਖਾ ਪੀ ਕੇ ਸੌ ਕੇ ਉਮਰਾਂ ਬਤੀਤ ਕਰ ਦਿੰਦੇ ਨੇ, ਇਹਦੇ ਵਿੱਚ ਨਾਮ ਨਹੀਂ ਜਪਿਆ ਜਾਂਦਾ, ਇਹਨੂੰ ਘਟਾ ਦਿਓ। ਘਟਾ ਦਿੱਤੀ, ਮਗਰ ਕਿੰਨੀ ਬਚੀ? ਮੌਲਵੀ ਜੀ ਕਹਿੰਦੇ ਆ ਜੀ ਮਗਰ ਬਚੀ 35 ਸਾਲ। ਮਹਾਰਾਜ ਕਹਿੰਦੇ ਨੇ 35 ਦੇ ਵਿੱਚੋਂ 15 ਸਾਲ ਜਵਾਨੀ ਦੀ ਉਮਰ,
ਜਵਾਨੀ ਦੀ ਉਮਰ ਉਹ ਹੁੰਦੀ ਆ ਜਦੋਂ ਜਵਾਨੀ ਆਉਂਦੀ ਆ ਫਿਰ ਜਵਾਨੀ ਦੇ ਫੁਰਨੇ ਜਵਾਨੀ ਦੀਆਂ ਤਰੰਗਾਂ ਜਵਾਨੀ ਦੀਆਂ ਵਾਸ਼ਨਾਵਾਂ ਉਹ ਪੂਰੀਆਂ ਕਰਦਾ ਰਹਿੰਦਾ ਬੰਦਾ ਨਾ ਸੌਣ ਦੇ ਟਾਈਮ ਦਾ ਪਤਾ ਤੇ ਨਾ ਅੰਮ੍ਰਿਤ ਵੇਲੇ ਉੱਠਣ ਦੇ ਟਾਈਮ ਦਾ ਪਤਾ। ਮਹਾਰਾਜ ਦੀ ਇੱਕ ਵਿਚਾਰ ਆ ਜਿਹਨੂੰ ਰਾਤ ਨੂੰ ਸਮੇਂ ਨਾਲ ਸੌਣ ਦਾ ਪਤਾ ਲੱਗ ਗਿਆ ਉਹ ਅੰਮ੍ਰਿਤ ਵੇਲੇ ਵੀ ਉੱਠ ਜਾਏਗਾ ਕਿਉਂਕਿ ਨੀਂਦ ਦਾ ਵੀ ਤੇ ਇੱਕ ਸਮਾਂ ਨਾ ਜਿਹੜਾ 12-1 ਵਜੇ ਤੱਕ ਸੁੱਤਾ ਨਹੀਂ ਉਹ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ। ਮਹਾਰਾਜ ਕਿਹਾ ਜਾਂ ਤੇ ਕੰਮ ਧੰਦੇ ਵਿੱਚ ਖੱਪ ਖੱਪ ਕੇ ਤੇ ਜਾਂ ਸਰੀਰ ਦੀਆਂ ਵਾਸਨਾਵਾਂ ਪੂਰੀਆਂ ਕਰ ਕਰਕੇ 15 ਸਾਲ ਜਵਾਨੀ ਦੇ ਲੰਘ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਜਵਾਨੀ ਕਿਹੜੇ ਵੇਲੇ ਆਈ ਤੇ ਕਿਹੜੇ ਵੇਲੇ ਗਈ ਇਹਦੇ ਵਿੱਚ ਬੰਦੇ ਦਾ ਮਨ ਨਹੀਂ ਟਿਕਦਾ। ਇਹ ਵੀ ਨਹੀਂ ਉਮਰ ਕਾਹੇ ਕੰਮ ਦੀ ਕੱਢ ਦੋ ਇਹਨੂੰ ਵੀ ਬਾਹਰ ਕੋਈ ਵਿਰਲਾ ਗੁਰਮੁਖ ਆਊਗਾ। ਮਸਕੀਨ ਸਾਹਿਬ ਕਿਆ ਕਰਦੇ ਸੀ ਇਸੇ ਸਥਾਨ ਤੇ ਬਹਿ ਕੇ ਜਿਨ੍ਹਾਂ ਦੇ ਬੱਚੇ ਅੱਜ ਬਾਣੀ ਪੜ੍ਹ ਰਹੇ ਨੇ ਜਿਹੜੇ ਜਵਾਨੀ ਵਿੱਚ ਨਿਤਨੇਮ ਕਰ ਰਹੇ ਨੇ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਬੈਠੇ ਹੋਏ ਉਹ ਇਸ ਕਲਯੁਗ ਦੇ ਸਮੇਂ ਦੇ ਧਰੂ ਪ੍ਰਹਿਲਾਦ ਨੇ। ਧੰਨ ਭਾਗ ਉਹਨਾਂ ਮਾਵਾਂ ਦੇ ਜਿਨ੍ਹਾਂ ਦੇ ਘਰ ਇਹੋ ਜਿਹੇ ਧੀਆਂ ਪੁੱਤਾਂ ਨੇ ਜਨਮ ਲਿਆ ਜਿਹੜੇ ਸੰਗਤ ਵਿੱਚ ਜਵਾਨੀ ਚ ਚੌਂਕੜਾ ਮਾਰ ਕੇ ਬੈਠੇ ਹੋਏ। ਸਾਰਿਆਂ ਕੋਲੇ ਗੱਲਾਂ ਨਹੀਂ ਹੁੰਦੀਆਂ ਜਵਾਨੀ ਦੀਆਂ ਹੋਰ ਬੜਾ ਕੁਝ ਫੁਰਨੇ ਤਰੰਗਾਂ ਕੱਢੋ ਬਾਹਰ ਇਹ ਵੀ ਕੱਢ ਦਿੱਤੀ। ਮਾਰੇ ਕਹਿੰਦੇ ਮਗਰ ਕਿੰਨੀ ਬਚੀ ਉਹ ਆਂਦਾ ਜੀ 20 ਸਾਲ। ਮਾਰੇ ਕਹਿੰਦੇ ਨੇ 20 ਸਾਲ ਪਤਾ ਕਿਹੜੀ ਆ 80 ਸਾਲਾਂ ਤੋਂ ਬੰਦਾ ਜਦੋਂ ਟੱਪ ਜਾਂਦਾ 80 ਬਰਖਨ ਤੇਜੋ ਵਧੈ ਸਰਵਣੀ ਸੁਣੇ ਨਾ ਲੋਚਨ ਸੁਝੈ ਜਦੋਂ ਬੰਦਾ ਹੁੰਦਾ ਬੁੱਢਾ। ਮਾਰੇ ਕਹਿੰਦੇ ਨੇ ਨਾ ਤੇ ਉਹਨੂੰ ਕੰਨਾਂ ਵਿੱਚੋਂ ਸੁਣਦਾ ਨਾ ਉਹਨੂੰ ਅੱਖਾਂ ਵਿੱਚੋਂ ਦੇਖਦਾ ਤੇ ਬਹੁਤਿਆਂ ਦਾ ਹਿਸਾਬ ਇਹ ਆ ਜਦੋਂ ਸਰੀਰ ਤੰਦਰੁਸਤ ਆ ਉਦੋਂ ਸੰਗਤ ਵਿੱਚ ਆਏ ਨਹੀਂ ਵਿਹਲੇ ਹੋਵਾਂਗੇ ਤੇ ਜਾਵਾਂਗੇ ਵਿਹਲੇ ਹੋਵਾਂਗੇ ਤੇ ਜਾਵਾਂਗੇ ਤੇ ਸਮੇਂ ਨੇ ਐਸਾ ਵਿਹਲਾ ਕਰਕੇ ਬਿਠਾਤਾ ਵੀ ਹੁਣ ਉਹ ਬਜ਼ੁਰਗ ਚੌਂਕੜੀ ਮਾਰਨ ਜੋਗਾ ਵੀ ਨਹੀਂ ਰਿਹਾ ਹੁਣ ਉਹਦੀਆਂ ਅੱਖਾਂ ਵਿੱਚੋਂ ਨਹੀਂ ਦੇਖਦਾ। ਹੁਣ ਹਾਲਾਤ ਕੀ ਨੇ ਘਰ ਵਿੱਚ ਮੰਜੀ ਤੇ ਬੈਠੇ ਜਿਨ੍ਹਾਂ ਜਵਾਨੀ ਵੇਲੇ ਨਜ਼ਰ ਨੂੰ ਸਹੀ ਨਹੀਂ ਵਰਤਿਆ। ਮੇਰੀ ਦਾਦੀ ਮਾਂ ਜੀ ਕਿਹਾ ਕਰਦੇ ਸੀ ਸਿਆਣਿਆਂ ਦੇ ਕਥਨ ਨੇ ਉਹਨਾਂ ਨੇ ਮੈਨੂੰ ਕਹਿਣਾ ਪੈਸਾ ਗੰਠ ਬਾਣੀ ਕੰਠ ਉਹਨਾਂ ਕਹਿਣਾ ਪੁੱਤ ਪੈਸਾ ਉਹ ਜਿਹੜਾ ਤੇਰੀ ਜੇਬ ਵਿੱਚ ਆ ਭਾਵੇਂ ਆਪਣੇ ਕਿਸੇ ਨੂੰ ਵਰਤਣ ਵਾਸਤੇ ਪੈਸੇ ਦਿੱਤੇ ਆ ਸਮੇਂ ਨਾਲ ਨਹੀਂ ਮਿਲਦੇ ਹੁੰਦੇ ਜਦੋਂ ਮੰਗੋ ਕਿਸੇ ਕੋਲ ਉਸੇ ਵੇਲੇ ਨਹੀਂ ਕੋ ਕੱਢ ਕੇ ਦਿੰਦਾ ਪੈਸਾ ਉਹ ਜਿਹੜਾ ਜੇਬ ਵਿੱਚ ਤੇ ਬਾਣੀ ਉਹ ਜਿਹੜੀ ਤੁਸਾਂ ਕੰਠ ਕਰ ਲਈ ਆ ਕਿਉਂਕਿ ਜੇ ਸਾਰੀ ਉਮਰ ਗੁਟਕੇ ਤੋਂ ਵੇਖ ਵੇਖ ਕੇ ਨਿਤਨੇਮ ਕੀਤਾ ਤੇ ਇੱਕ ਦਿਨ ਉਮਰ ਏਦਾਂ ਦੀ ਰਹਿਣੀ ਆ ਆ ਨਜ਼ਰ ਨਹੀਂ ਰਹਿਣੀ ਉਦੋਂ ਤੇ ਗੁਟਕੇ ਦੇ ਅੱਖਰ ਨਹੀਂ ਦੇਖਣੇ ਮੰਜੀ ਤੇ ਬੈਠਾ ਹੋਏਗਾ ਤੇ ਪਤਾ ਕੀ ਹੋਏਗਾ ਨੈਨੋ ਨੀਰ ਬਹੇ ਤਨ ਖੀਨਾ ਪਏ ਕੇਸ ਦੁੱਧਵਾਨੀ ਰੁਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪਰਾਨੀ ਹੁਣ ਅੱਖਾਂ ਚੋਂ ਪਾਣੀ ਵਗੀ ਜਾਂਦਾ ਹੁਣ ਤੇ ਘਰ ਦੇ ਜੀਆਂ ਦੀ ਪਛਾਣ ਨਹੀਂ ਆਉਂਦੀ ਗੁਟਕੇ ਦੇ ਅੱਖਰ ਕਿੱਥੋਂ ਦੇਖਣੇ ਹੁਣ ਕੀ ਕਰੇਗਾ ਤੇ ਹੁਣ ਫਿਰ ਕੀ ਕਰੇਗਾ ਫਿਰ ਪਛਤਾਵਾ ਜਿਹੜੀ ਮੈਂ ਵਿਚਾਰ ਆਰੰਭ ਕੀਤੀ ਕਈ ਵਿਛੜੇ ਤੇ ਭਾਈ ਆਸਾ ਸਿੰਘ ਵਾਂਗੂ ਮਿਲ ਪਏ ਤੇ ਜਿਹੜੇ ਮਿਲ ਪਏ ਉਹਨਾਂ ਬਾਰੇ ਕਬੀਰ ਸਾਹਿਬ ਜੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਬੀਰ ਚੱਕਈ ਜੋ ਨਿਸ ਬਿਸਰੈ ਆਏ ਮਿਲੇ ਪ੍ਰਭਾਤ ਜੋ ਨਰ ਬਿਸਰੈ ਰਾਮ ਤੇ ਨਾ ਦਿਨ ਮਿਲੇ ਨਾ ਰਾਤ ਜਿਨ੍ਹਾਂ ਨੇ ਪਰਵਾਹ ਹੀ ਨਹੀਂ ਕੀਤੀ ਤੇ ਬੁੱਢੇ ਹੋ ਗਏ ਨੇ ਹੁਣ ਨਾ ਤੁਰ ਕੇ ਸੰਗਤ ਵਿੱਚ ਆਉਣ ਜੋਗੇ ਨਾ ਹੱਥੀਂ ਕਾਰ ਸੇਵਾ ਕਰਨ ਜੋਗੇ ਨਾ ਅੱਖਾਂ ਚ ਨਜ਼ਰ ਰਹੀ ਤੇ ਨਾ ਕੰਨਾਂ ਦੀ ਸਰੋਤ ਰਹੀ ਹੁਣ ਕੀ ਆ ਹੁਣ ਵੱਡੇ ਪੇ ਨੇ ਗ੍ਰਸ ਲਿਆ ਹੁਣ ਪਛਤਾਵਾ ਹੈ ਤੇ ਹੁਣ ਪਛਤਾਵਾ ਫਰੀਦ ਸਾਹਿਬ ਜੀ ਜਿੱਥੋਂ ਗੱਲ ਮੈਂ ਸ਼ੁਰੂ ਕੀਤੀ ਸੀ ਫਰੀਦਾ ਨੱਡੀ ਸ਼ੋ ਨਾ ਰਾਵਿਓ ਵੱਡੀ ਥੀ ਮੋਏ ਆਸ ਹੁਣ ਬੁੱਢੀ ਹੋ ਗਈ ਜਦੋਂ ਪਹਿਲੋਂ ਪਤੀ ਵੱਲ ਧਿਆਨ ਨਹੀਂ ਕੀਤਾ ਬਾਹਰ ਲੋਕੀ ਬਥੇਰਾ ਪਿਆਰ ਰੱਖਦੇ ਸੀ ਹੁਣ ਬੁੱਢੜੀ ਹੋ ਕੇ ਮਰ ਗਈ ਤੇ ਕੀ ਹੋਇਆ ਧੰਨ ਕੋ ਕਹਿੰਦੀ ਗੋਰ ਮੈਂ ਤੈ ਸੈ ਨਾ ਮਿਲੀ ਆਸ ਹੁਣ ਪਛਤਾਵਾ ਰਹਿ ਗਿਆ ਵੀ ਮੇਰੇ ਮਾਲਕਾ ਕਬਰ ਵਿੱਚ ਪਈ ਹੋਈ ਰੂਹ ਤੜਫਦੀ ਕਰਲਾਉਂਦੀ ਆ ਵੀ ਜਿੱਦਣ ਸਮਾਂ ਸੀ ਮੈਂ ਤੈਨੂੰ ਕਿਉਂ ਨਹੀਂ ਮਿਲੀ ਜਿੱਦਣ ਟਾਈਮ ਸੀ ਮੈਂ ਉਦਣ ਤੇਰੇ ਕੋਲ ਕਿਉਂ ਨਹੀਂ ਆਈ ਲੋਕਾਂ ਦੀਆਂ ਗੱਲਾਂ ਕਰਦਿਆਂ ਕਰਦਿਆਂ ਜ਼ਬਾਨ ਕਿਤੇ ਥੱਕਦੀ ਨਹੀਂ ਤੇ ਜਦੋਂ ਨਾਮ ਜਪਣ ਦਾ ਵੇਲਾ ਆਵੇ ਥੋੜੀ ਕੀਤਾ ਲੋਕਾਂ ਦੇ ਮੂੰਹ ਚੋਂ ਆਵਾਜ਼ ਨਹੀਂ ਨਿਕਲਦੀ ਉੱਚੀ ਨਾ ਬੋਲੋ ਹੌਲੀ ਹੌਲੀ ਬੋਲ ਛੱਡੋ ਕੋਈ ਗੱਲ ਨਹੀਂ ਅਰਦਾਸ ਵਿੱਚ ਖਲੋਤੇ ਹੋ ਕੋ ਗੱਜ ਕੇ ਵਾਹਿਗੁਰੂ ਨੇ ਕਹਿੰਦਾ ਥੋੜੀ ਕੀਤਾ ਇੱਕ ਦਿਨ ਸਮਾਂ ਆਏਗਾ ਬਾਰੇ ਕਹਿੰਦੇ ਨੇ

0: ਵਾਹਿਗੁਰੂ।
1: ਤਪ ਤਪ ਲੋਹੇ ਲੋਹੇ ਹਾਥ ਮਰੋਰਾ।
0: ਸੋਹੀ ਰਾਗ ਦੇ ਅੰਦਰ ਸੇਖ ਫਰੀਦ ਸਾਹਿਬ ਜੀ ਦੇ ਇਹ ਅੰਮ੍ਰਿਤ ਬੋਲ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੇ ਨੇ। ਤਪ ਤਪ ਲੋਹੇ ਲੋਹੇ ਹਾਥ ਮਰੋਰੋ, ਜਿਹੜੀ ਵਿਛੜੀ ਹੋਈ ਰੂਹ ਆ, ਸਮਾਂ ਲੰਘ ਗਿਆ, ਪੱਲੇ ਕੱਖ ਨੀ, ਹੁਣ ਤੇ ਹਿਰਦਾ ਤਪਦਾ ਹੈ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਹੁਣ ਤੇ ਹੱਥ ਮਲਦੀ ਰਹਿ ਗਈ, ਜਿਹਦੇ ਪੱਲੇ ਕੱਖ ਨਾ ਹੋਵੇ, ਲੋਕੀ ਕਹਿੰਦੇ ਹੱਥ ਮਲਦਾ ਰਹਿ ਗਿਆ, ਪੱਲੇ ਕੱਖ ਨੀ ਪਿਆ, ਉਮਰ ਲੰਘ ਗਈ ਤੇਰੇ ਤੋਂ ਵਿਛੜੇ ਦੀ।
1: ਬਾਬਲ ਹੋਈ ਸੋ ਸ਼ਹੁ ਲੋਰਾ।
0: ਸਮੇ ਨੂੰ ਨਹੀਂ ਸੰਭਾਲਿਆ ਤੇ ਹੁਣ ਸਮਾਂ ਲੰਘਾ ਕੇ ਮੈਂ ਝੱਲਿਆ ਵਾਂਗੂ ਟੱਕਰਾਂ ਮਾਰਦੀ ਫਿਰਦੀ ਆਂ, ਵੀ ਕਿਤੇ ਰੱਬ ਮਿਲੇ, ਕਿਤੇ ਪਰਮਾਤਮਾ ਦੀ ਬੰਦਗੀ ਹੋ ਜਾਵੇ।
1: ਤੈ ਸਹਿ ਮਨ ਮਹਿ ਕੀਆ ਰੋਸ।
0: ਇਹ ਜੋ ਮੈਨੂੰ ਹੁਣ ਦੁੱਖ ਆਣ ਪੈ ਗਿਆ ਹੈ, ਝੋਰਾ ਚਿੰਤਾ, ਮਰ ਕੇ ਅੱਗੇ ਪਤਾ ਨੀ ਕੀ ਹੋਏਗਾ ਮੇਰੇ ਨਾਲ, ਨਾਮ ਨੀ ਜਪਿਆ, ਪਤਾ ਨੀ ਜਮਾਂ ਦੇ ਜਮ ਕੀ ਕਰਨਗੇ, ਇਹ ਜਿਹੜਾ ਦੁੱਖ ਪੈ ਗਿਆ ਮਹਾਰਾਜ ਜੀ, ਇਹਦੀ ਮੈਂ ਹੀ ਜ਼ਿੰਮੇਵਾਰ ਵਾਂ, ਜਦੋਂ ਮੈਂ ਤੇਰਾ ਨਾਮ ਨੀ ਜਪਿਆ ਤੇ ਤੁਸੀਂ ਵੀ ਫਿਰ ਮੇਰੇ

0: ਸੁਣਾ ਦੇਉ ਕਿਸੈ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਣਾ ਜਿੰਦਗੀ ਚ ਕੋਈ ਦੁੱਖ ਪਵੇ ਆਂਢੀਆਂ ਗਵਾਂਢੀਆਂ ਰਿਸ਼ਤੇਦਾਰਾਂ ਦੋਸਤ ਮਿੱਤਰਾਂ ਵੱਲ ਉਂਗਲ ਨਾ ਕਰ ਫਲਾਣੇ ਕਰਕੇ ਮੁਸ਼ਕਲ ਪਈ ਆ ਇਸ ਮੁਸ਼ਕਲ ਦਾ ਕਾਰਨ ਤੂੰ ਆਪੇ ਆ ਕਿਉਂਕਿ ਤੂੰ ਨਹੀਂ ਜਪਿਆ ਸਤਨਾਮ ਸ੍ਰੀ ਵਾਹਿਗੁਰੂ
1: ਮੈਂ ਸਾਹਿਬ ਕੀ ਮੈਂ ਸਾਰ ਨਾ ਜਾਨੀ
0: ਜਿੰਦਗੀ ਰਹਿੰਦਿਆਂ ਰਹਿੰਦਿਆਂ ਵਾਹਿਗੁਰੂ ਅਕਾਲ ਪੁਰਖ ਜੀ ਮੈਂ ਤੁਹਾਡੇ ਬਚਨਾਂ ਦੀ ਕਦਰ ਨਹੀਂ ਪਾਈ ਤੁਸੀਂ ਤੇ ਆਵਾਜ਼ਾਂ ਮਾਰਦੇ ਰਹੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਰੋਜ਼ ਆਵਾਜ਼ਾਂ ਆਉਂਦੀਆਂ ਸੀ ਪਰ ਮੈਂ ਇਹਨਾਂ ਆਵਾਜ਼ਾਂ ਦੀ ਕਦਰ ਨਹੀਂ ਕੀਤੀ
1: ਜੋਬਨ ਖੋਏ ਪਾਛੈ ਪਛਤਾਨੀ
0: ਹੁਣ ਸਮਾਂ ਲੰਘ ਗਿਆ ਹੁਣ ਤੇ ਮੈਂ ਪਛਤਾ ਰਹੀ ਹਾਂ ਵੀ ਅੰਤ ਸਦੋਂ ਮੇਰਾ ਹੋ ਗਿਆ ਤੇ ਮੇਰੇ ਨਾਲ ਕਿਹੜੇ ਭਾਵ ਵੇਗੇਗੀ ਕਿਆ ਜਾਣਾ ਕਿ ਮਰੇਗੇ ਕੈਸਾ ਮਰਨਾ ਹੋਏ ਹੁਣ ਪਤਾ ਨੀ ਮੇਰਾ ਅੰਤ ਕਿਵੇਂ ਹੋਵੇ
1: ਕਾਲੀ ਕੋਇਲ ਤੂੰ ਕਿਤ ਗੁਣ ਕਾਲੀ
0: ਕੋਇਲ ਨੂੰ ਪੁੱਛ ਰਹੇ ਆ ਕਿ ਮੈਂ ਤੇ ਆਪਣੇ ਕਰਮਾਂ ਦੀ ਮਾਰੀ ਹੋਈ ਆ ਹੌਕੇ ਮਾਰਦੀ ਆ ਤੂੰ ਕਿਹੜੀ ਗੱਲੋਂ ਕਾਲੀ ਹੋ ਗਈ ਆ ਤੇਰਾ ਰੰਗ ਕਾਲਾ ਕਿਉਂ ਕਿਵੇਂ ਸੜ ਗਈ ਤੂੰ ਆਪ
1: ਆਪਣੇ ਪ੍ਰੀਤਮ ਕੇ ਹਉ ਬਿਰਹ ਜਾਲੀ
0: ਕੋਇਲ ਨੇ ਵੀ ਇਹੋ ਜਵਾਬ ਦਿੱਤਾ ਵੀ ਭੈਣਾ ਤੂੰ ਵੀ ਵਿਛੜ ਕੇ ਦੁਖੀ ਆ ਤੇ ਮੈਂ ਵੀ ਆਪਣੇ ਮਾਲਕ ਤੋਂ ਵਿਛੜ ਗਈ ਆ ਵਿਛੋੜੇ ਨੇ ਸਾੜ ਕੇ ਮੈਨੂੰ ਕਾਲਿਆਂ ਕਰ ਦਿੱਤਾ ਹੈ ਇਹ ਵਿਛੋੜਾ ਬਹੁਤ ਬੁਰਾ ਹੈ ਜੀ
1: ਬਿਹੂਨ ਕਤ ਹੈ ਸੁਖ ਪਾਏ
0: ਫਰੀਦ ਸਾਹਿਬ ਜੀ ਕਹਿੰਦੇ ਬਿਲਕੁਲ ਠੀਕ

0: ਕਿਸੇ ਨੂੰ ਨਹੀਂ। ਇਹ ਹੁਣ ਰਮਜ ਖੁੱਲੇਗੀ ਕਿ ਮਹਾਰਾਜ ਕਿੰਨਾ ਨੂੰ ਮਿਲਾਉਂਦੇ ਆ, ਫਿਰ ਕਿੰਨਾ ਤੇ ਕਿਰਪਾਲੂ ਹੁੰਦੇ ਆ। ਸਰਵਣ ਕਰੋ ਜੀ।
1: ਵਿਦਣ ਖੂਹੀ ਮੁੰਦ ਅਕੇਲੀ,
0: ਉਹਨਾਂ ਨੂੰ ਮਹਾਰਾਜ ਤਰਸ ਕਰਕੇ ਬਾਹੋਂ ਫੜ ਕੇ ਮਿਲਾ ਲੈਂਦੇ ਨੇ, ਜਿਹੜੇ ਕਹਿੰਦੇ ਨੇ ਮਾਲਕਾ ਮੈਂ ਜਗਤ ਦੀ ਇਸ ਭਿਆਨਕ ਖੂਹੀ ਵਿਚ ਡਿੱਗ ਪਈ ਆ ਤੇ ਮੈਂ ਕੱਲੀ ਆ, ਮੇਰਾ ਕੋਈ ਆਸਰਾ ਨਹੀਂ। ਮੈਂ ਵੇਖਿਆ ਜਿਨ੍ਹਾਂ ਦੇ ਮਗਰ ਮੈਂ ਤੁਰੀ ਫਿਰਦੀ ਰਹੀ, ਉਹਨਾਂ ਵਿੱਚ ਤੇ ਕੋਈ ਵੀ ਮੇਰਾ ਸਾਥੀ ਨਹੀਂ। ਹੁਣ ਸਗਲ ਦਵਾਰ ਕਉ ਛੱਡ ਕੇ ਗਏ ਤੁਹਾਰੋ ਦਵਾਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ, ਤੁਹਾਰ ਤੁਹਾਡੇ ਚਰਨੀ ਪੈ ਗਈਆਂ, ਮੈਨੂੰ ਜੋੜ ਲਓ। ਜਿਹੜਾ ਤਰਲਾ ਕਰੇਗਾ ਉਹਦੇ ਤੇ ਮਹਾਰਾਜ ਤਰਸ ਕਰ ਲੈਣਗੇ।
1: ਨਾ ਕੋ ਸਾਥੀ ਨਾ ਕੋ ਬੇਲੀ,
0: ਮੈਨੂੰ ਪਤਾ ਲੱਗ ਗਿਆ ਇਸ ਦੁਨੀਆਂ ਦੇ ਵਿੱਚ ਮੇਰਾ ਕੋਈ ਸਾਥੀ ਨਹੀਂ। ਜਦੋਂ ਮੈਂ ਮਰ ਗਿਆ ਮੇਰੇ ਨਾਲ ਕਿਸੇ ਨੇ ਨਹੀਂ ਜਾਣਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਜਿਹੜੇ ਟੱਬਰ ਪਿੱਛੇ ਲੱਗੇ ਰਹੇ ਮਨ, ਉਹਾਂ ਨਾਮ ਤੇਰੇ ਸੰਗ ਸਹਾਈ, ਦੁਨੀਆਂ ਵਿੱਚੋਂ ਮੇਰਾ ਕੋਈ ਬੇਲੀ ਨਹੀਂ ਇੱਥੇ।
1: ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ,
0: ਜਦੋਂ ਫਿਰ ਤਰਸ ਇਹ ਅਰਦਾਸ ਕੀਤੀ ਤੇ ਉਹਨਾਂ ਨੇ ਕਿਰਪਾ ਕਰ ਲਈ। ਉਸੇ ਵੇਲੇ ਤਰਸ ਆ ਗਿਆ ਵੀ ਆ ਫਿਰ ਜੇ ਤੂੰ ਅਰਦਾਸ ਕਰਨ ਆਇਆ ਤੇ ਇਸ ਸੰਗਤ ਵਿੱਚ ਬਹਿ, ਸੰਗਤ ਵਿੱਚ ਬੈਠ ਕੇ ਤੇਰੇ ਔਗਣ ਬਖਸ਼ੇ ਜਾਣਗੇ।
1: ਜਾ ਫਿਰ ਦੇਖਾ ਤਾਂ ਮੇਰਾ ਅੱਲੋਹ ਬੇਲੀ,
0: ਸੰਗਤ ਕਰਦਿਆਂ ਭਰਮ ਭੁਲੇਖੇ ਨਿਕਲ ਗਏ। ਅੱਗੇ ਮੈਂ ਕਹਿੰਦਾ ਸਾਂ ਫਲਾਣਾ ਮੇਰਾ ਰਿਸ਼ਤੇਦਾਰ ਦੁੱਖ ਪਊਗਾ ਤੇ ਫਲਾਣਾ ਮੇਰਾ ਸੱਜਣ ਮੇਰੇ ਆਖੇ ਲੱਗੂਗਾ, ਨਹੀਂ ਇੱਥੇ ਭੁਲੇਖੇ ਕੱਢੇ ਨੇ ਮਾਰੇ। ਕਹਿੰਦੇ ਨੇ ਇੱਕ ਸੱਜਣ ਸਭ ਸੱਜਣ, ਜੇ ਤੇ ਗੁਰੂ ਤੇਰੇ ਵੱਲ ਵਾ ਤੇ ਤੇਰੇ ਭੈਣ ਭਰਾ ਰਿਸ਼ਤੇਦਾਰ ਤੇਰਾ ਸਾਥ ਦੇਣਗੇ, ਜੇ ਗੁਰੂ ਦੀ ਤੇਰੇ ਤੇ ਮਿਹਰ ਦੀ ਨਜ਼ਰ ਨਹੀਂ ਤੇ 100 ਰਿਸ਼ਤੇਦਾਰ ਵੀ ਤੇਰੇ ਲਾਗੇ ਬੈਠਾ ਹੋਵੇ, ਦੁੱਖ ਪਊ ਤੇ 100 ਦਾ 100 ਹੀ ਮੂੰਹ ਪਰਾਂ ਨੂੰ ਕਰ ਲੂਗਾ। ਕੋਈ ਕਿਸੇ ਦੀ ਬਾਂਹ ਨਹੀਂ ਫੜਦਾ। ਗੁਰੂ ਜਿਨ੍ਹਾਂ ਦੇ ਵੱਲ ਹੋਵੇ ਉਹ ਹੀ ਅੱਗੇ ਹੁੰਦੇ ਨੇ। ਸੰਗਤ ਵਿੱਚ ਆਣ ਕੇ ਭੁਲੇਖਾ ਨਿਕਲ ਗਿਆ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ, ਮਾਲਕ ਹੀ ਮੇਰਾ ਬੇਲੀ ਹੈ ਅਸਲੀ।
1: ਵਾਟ ਹਮਾਰੀ ਖਰੀ ਉਡੀਣੀ,
0: ਮਹਾਰਾਜ ਹੁਣ ਦੱਸ ਰਹੇ ਨੇ। ਇਸ ਕਰਕੇ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ, ਆਹ ਜਿਹੜਾ ਜ਼ਿੰਦਗੀ ਦਾ ਸਫ਼ਰ ਆ ਨਾ ਸਾਡਾ, ਇਹ ਬਹੁਤ ਵਿਖੜਾ ਪੈਂਡਾ ਵਾ। ਇਹ ਕੋਈ ਐਵੇਂ ਇੰਨਾ ਸਸਤੇ ਚ ਗੱਲ ਨਹੀਂ ਲੈ ਲੈਣੀ ਚਾਹੀਦੀ ਵੀ ਇੱਥੇ ਖਾਣ ਪੀਣ ਮੌਜਾਂ ਮਾਨਣ ਆਏ ਹੋਏ ਆ। ਇਹ ਬੜਾ ਵਿਖੜਾ ਪੈਂਡਾ ਹੈ ਜੀ।
1: ਖੰਡੇ ਉਹ ਤਿੱਖੀ ਬਹੁਤ ਪੈਣੀ,
0: ਇਹ ਤੇ ਇਸ ਤਰ੍ਹਾਂ ਵਾ ਜਿੱਦਾਂ ਖੰਡੇ ਦੀ ਤਿੱਖੀ ਧਾਰ ਹੋਵੇ, ਉਹਦੇ ਉੱਤੇ ਤੁਰਨਾ ਹੋਵੇ ਤੇ ਬੜੀ ਭੀੜੀ ਗਲੀ ਜਿਹਦੇ ਵਿਚੋਂ ਦੀ ਇੱਕ ਪੈਰ ਵੀ ਨਾ ਰੱਖਿਆ ਜਾਵੇ, ਉਹਦੇ ਵਿਚੋਂ ਦੀ ਲੰਘਣਾ ਹੈ ਜੀ।
1: ਉਸ ਉਪਰ ਹੈ ਮਾਰਗ ਮੇਰਾ,
0: ਇਹ ਮੇਰਾ ਮਾਰਗ ਆ। ਕੀ ਸਮਝਾਇਆ, ਇੱਥੇ ਪਲ ਪਲ ਗਲਤੀ ਕਰਨ ਦਾ ਡਰ ਹੈ, ਇੱਥੇ ਪਲ ਪਲ ਔਗਣਾਂ ਵਿੱਚ ਫਸਣ ਦਾ ਡਰ ਵਾ। ਜਿਹੜਾ ਡਰ ਕੇ ਰਹੇਗਾ ਉਹਦੀ ਬਾਂਹ ਗੁਰੂ ਸਾਹਿਬ ਜੀ ਫੜਨਗੇ, ਉਹ ਨਹੀਂ ਕਦੀ ਡਿੱਗੇਗਾ। ਤੇ ਜਿਨ੍ਹਾਂ ਨੇ ਗੁਰੂ ਕੋਲੋਂ ਬਾਂਹ ਛਡਾ ਕੇ ਤੁਰਨ ਦਾ ਯਤਨ ਕਰਨਗੇ ਉਹਨਾਂ ਨੂੰ ਠੇਡੇ ਲੱਗਣਗੇ, ਪਲ ਪਲ ਗਲਤੀਆਂ ਕਰਨਗੇ, ਉਹਨਾਂ ਕੋਲੋਂ ਅੱਗੇ ਤੁਰਿਆ ਨਹੀਂ ਜਾਏਗਾ ਜੀ।
1: ਖੇਖ ਫਰੀਦਾ ਪੰਥ ਸਮਾਰ ਸਵੇਰਾ,
0: ਕੀ ਕਰੀਏ ਫਿਰ। ਫਰੀਦ ਸਾਹਿਬ ਜੀ ਜੁਗਤੀ ਦੱਸ ਕੇ ਕਹਿੰਦੇ ਨੇ ਜੇ ਗੁਨਾਹਾਂ ਤੋਂ ਬਚਣਾ ਠੋਕਰਾਂ ਤੋਂ ਬਚਣਾ ਤੇ ਕੀ ਕਰੀਏ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦਵਾਰ, ਉੱਠ ਕੇ ਅੰਮ੍ਰਿਤ ਵੇਲੇ ਸਮੇਂ ਨੂੰ ਸੰਭਾਲ, ਝਾਲਾਂਗੇ ਉੱਠ ਨਾਮ ਜਪ ਨਿਸ ਬਾਸੁਰ ਆਰਾਧ, ਕਾੜਾ ਤੁਜੇ ਨਾ ਵਿਆਪਈ ਨਾਨਕ ਮਿਟੇ ਉਪਾਦ, ਜਿੰਨੇ ਤੇਰੇ ਦੁੱਖ ਟੈਨਸ਼ਨਾਂ ਪਰੇਸ਼ਾਨੀਆਂ ਪਈਆਂ ਹੋਈਆਂ ਇਹ ਵਿਛੋੜੇ ਕਰਕੇ ਆ। ਨਾਮ ਦੁਆਰਾ ਸ਼ਬਦ ਦੁਆਰਾ ਗੁਰੂ ਨਾਲ ਜੁੜਦਾ ਤੇਰੇ ਦੁੱਖਾਂ ਦਾ ਨਾਸ ਹੋ ਜਾਏਗਾ, ਸੁੱਖ ਤੇਰੀ ਝੋਲੀ ਵਿੱਚ ਪੈ ਜਾਣਗੇ। ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਮਾਰੂ ਰਾਗ ਦੇ ਅੰਦਰ ਵਾਰ ਦੀ ਆਰੰਭਤਾ ਹੈ। ਆਓ 12ਵੀਂ ਪੌੜੀ ਦੇ ਨਾਲ 3 ਸਲੋਕ ਨੇ, ਇਹਨਾਂ ਦੀ ਵਿਚਾਰ ਅਗਲੇ ਰਹਿੰਦੇ ਸਮੇਂ

ਪ੍ਰਾਪਤੀ ਵਾਸਤੇ ਲੋਕੀ ਰੱਬ ਨੂੰ ਬਾਹਰ ਲੱਭਣ ਗਏ। ਪਰ ਇਹ ਕਹਿੰਦੇ ਨੇ ਲੋੜੀਂਦੋ ਹੱਬ ਜਾਏ, ਬਾਹਰ ਲੱਭਣ ਗਏ ਕਿਨੂੰ? ਉਹ ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਜਿਹੜਾ ਕੁੱਲ ਸ੍ਰਿਸ਼ਟੀ ਦਾ ਮਾਲਕ ਹੈ। ਗਲਤ ਤਰੀਕੇ ਨਾਲ ਤੁਰ ਪਏ, ਖੋਜ ਸਹੀ ਸੀ ਪਰ ਦਿਸ਼ਾ ਗਲਤ ਸੀ। ਉਹ ਬਾਹਰੋਂ ਲੱਭਣ ਗਏ, ਜਿਹੜੇ ਵੀ ਬਾਹਰ ਲੱਭਣ ਗਏ, ਗੁਰੂ ਅਰਜਨ ਦੇਵ ਜੀ ਨੇ ਆਖਿਆ ਮਾਰੇ, ਕਹਿੰਦੇ ਸਭ ਕਿਛ ਘਰ ਮੈਂ, ਬਾਹਰ ਨਾ ਹੀ ਬਾਹਰ ਟੋਲੇ।

ਸੋ ਭਰਮ ਪਲਾਹੀ ਆ ਦੁਨੀਆਂ ਤੋਂ ਕੀ ਲੱਭਦੇ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਭਵੇ ਵਣ ਕੰਡਾ ਮੋੜ ਹੈ ਕੀ ਐਵੇਂ ਝਾੜੀਆਂ ਲਤਾੜਦਾ ਫਿਰਦਾ ਜੰਗਲਾਂ ਚ ਥੋੜਾ ਬੈਠਾ ਹੋਇਆ ਉਹ ਇੱਕ ਗੁਰਮੁਖ ਪਿਆਰੇ ਮਹਾਂਪੁਰਖ ਏਦਾਂ ਵੀ ਅਰਥ ਕਰਦੇ ਸੀ ਵੀ ਵਣ ਕੰਡਾ ਮੋੜ ਹੈ ਜਦੋਂ ਜੰਗਲ ਵਿੱਚ ਗਏ ਰੱਬ ਦਾ ਨਾਮ ਜਪਣ ਵਾਸਤੇ ਜਿਹੜੇ ਲੋਕ ਪੈਰ ਵਿੱਚ ਕੰਡਾ ਚੁਭਿਆ ਤੇ ਕੰਡੇ ਨੇ ਚੁਭਣ ਦਾ ਮਤਲਬ ਇਸ਼ਾਰਾ ਕੀਤਾ ਵੀ ਇੱਧਰ ਰੱਬ ਨਹੀਂ ਹੋ ਪਛਾਣ ਨੂੰ ਮੁੜ ਜਾ ਕੰਡਿਆਂ ਨੇ ਵੀ ਰੋਕਿਆ ਇਹ ਤੇਰਾ ਗਲਤ ਤਰੀਕਾ ਹੀ ਰੱਬ ਦੀ ਪ੍ਰਾਪਤੀ ਵਾਸਤੇ ਉਹ ਬਾਹਰ ਥੋੜਾ ਵਾ ਬਾਹਰ ਟੋਲੇ ਸੋ ਭਰਮ ਪਲਾਈ ਪਰ ਬਹੁਤ ਜ਼ਿਆਦਾ ਲੋਕ ਰਹਿ ਗਏ ਨੇ ਬਾਹਰ ਲੱਭਦੇ ਰੱਬ ਦੇ ਜਦੋਂ ਨਹੀਂ ਮਿਲਿਆ ਤੇ ਕਿੰਨੇ ਪੜ੍ਹੇ ਲਿਖੇ ਤੇ ਵਿਦਵਾਨ ਲੋਕ ਨਾਸਤਕ ਹੋ ਗਏ ਉਹਨਾਂ ਨੇ ਕਿਹਾ ਰੱਬ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ ਪਹਾੜ ਗਾਲੇ ਨੇ ਜੰਗਲ ਗਾਲੇ ਨੇ ਕੁੰਦਰਾਂ ਚ ਬਹਿ ਬਹਿ ਕੇ ਵੇਖ ਲਿਆ ਉੱਥੇ ਰੱਬ ਹੈ ਨਹੀਂ ਪਰ ਇਹ ਕਹਿੰਦੇ ਨੇ ਜਿਹੜੇ ਜਿਹੜੇ ਵੀ ਬਾਹਰ ਲੱਭਣ ਵਾਸਤੇ ਗਏ ਨਿਰੰਕਾਰ ਪਰਮੇਸ਼ਰ ਨੂੰ ਉਹ ਭਟਕਣਾ

0: ਜੀ ਕਹਿੰਦੇ ਨੇ ਉਹ ਕਿੱਥੋਂ ਮਿਲੇਗਾ ਮਾਰੇ ਕਹਿੰਦੇ ਜਦੋਂ ਮੈਂ ਆਪਣੇ ਮੁਖ ਤੋਂ ਉਹਦੇ ਗੁਣਾਂ ਦਾ ਉਚਾਰਨ ਕੀਤਾ ਜਦੋਂ ਮੈਂ ਉਹਦਾ ਨਾਮ ਜਪਿਆ ਵਾਹ ਮਾਲਕਾ ਸੋਹਣਾ ਘਰ ਦਿੱਤਾ ਹੈ ਧੀਆਂ ਪੁੱਤ ਦਿੱਤੇ ਨੇ ਤੰਦਰੁਸਤੀ ਦਿੱਤੀ ਆ ਮਾਇਆ ਦਿੱਤੀ ਆ ਕੱਪੜੇ ਦਿੱਤੇ ਨੇ ਇੰਨੇ ਪਦਾਰਥ ਦਿੱਤੇ ਇੱਕ ਇੱਕ ਚੀਜ਼ ਵੱਲ ਵੇਖ ਕੇ ਜਦੋਂ ਉਹਦਾ ਸ਼ੁਕਰਾਨਾ ਸ਼ੁਰੂ ਕੀਤਾ ਤੇ ਉਹ ਅੰਦਰੇ ਹੀ ਪ੍ਰਗਟ ਹੋ ਗਿਆ ਉਹ ਕਿਤੇ ਬਾਹਰ ਨਹੀਂ ਸੀ ਉਹ ਬਾਹਰ ਨਹੀਂ ਸੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਜਿਨ੍ਹਾਂ ਨੇ ਗੁਣ ਉਚਾਰਨ ਕੀਤੇ ਨਾਮ ਜਪਿਆ ਉਹਨਾਂ ਦੇ ਅੰਦਰੋਂ ਪ੍ਰਗਟ ਹੋ ਜਾਂਦਾ ਹੈ ਜੀ
1: ਮਹੱਲਾ ਪੰਜਵਾ
0: ਹਾਂਜੀ
1: ਮਾਣ ਕੋ ਮੋਹੇ ਮਾਓ ਡਿੰਨਾ ਧਣੀ ਅਪਾਹੇ
0: ਹੇ ਮਾਂ ਇਹ ਜਿਹੜਾ ਮੈਂ ਹੁਣ ਨਾਮ ਜਪ ਰਿਹਾ ਇਹ ਮੈਂ ਆਪ ਨਹੀਂ ਪ੍ਰਾਪਤ ਕੀਤਾ ਇਹ ਤੇ ਜਦੋਂ ਮੈਂ ਅਰਦਾਸ ਕੀਤੀ ਤਰਲਾ ਲਿਆ ਤੇ ਨਾਮ ਇੱਕ ਹੀਰਾ ਹੈ ਇੱਕ ਮੋਤੀ ਹੈ ਇਹ ਰਤਨ ਆ ਇਹ ਮੇਰੇ ਮਾਲਕ ਨੇ ਆਪੇ ਹੀ ਜਪਾਇਆ ਜਿਹੜਾ ਵੀ ਸਰਨ ਪੈ ਜੇ ਉਹਦੀ ਬਾਂਹ ਫੜ ਲੈਂਦੇ ਹਨ ਮਾਰੇ ਕਹਿੰਦੇ ਨੇ ਹੱਠ ਮਜਾਹੂ ਮੈਂ ਮਾਣਕ ਲੱਦਾ ਮੁੱਲ ਨਾ ਘਿੱਦਾ ਮੈਂ ਕੁ ਸਤਿਗੁਰ ਦਿੱਤਾ ਇਹ ਜਿਹੜਾ ਨਾਮ ਹੀ ਅੰਦਰ ਹੀ ਸੀ ਪਰ ਅੰਦਰ ਦਾ ਨਾਮ ਵੀ ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਗਟ ਨਹੀਂ ਹੁੰਦਾ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਰਗੜਿਆ ਸਿਰ ਰੱਖਿਆ ਤੇ ਮਹਾਰਾਜ ਨੇ ਅੰਦਰੋਂ ਹੀ ਨਾਮ ਦਾ ਹੀਰਾ ਪ੍ਰਗਟ ਕਰ ਦਿੱਤਾ ਉਹ ਨਾਮ ਚੱਲ ਪਿਆ ਮੇਰੇ ਅੰਦਰ
1: ਹਿਆਓ ਮਹਿਜਾ ਠੰਡੜਾ ਮੁਖੋਂ ਸੱਚ ਅਲਾਏ
0: ਹੁਣ ਮੇਰੇ ਅੰਦਰ ਠੰਡ ਪੈ ਗਈ ਕੀ ਠੰਡ ਕਾਹਦੀ ਆ ਵਿਕਾਰਾਂ ਦੀ ਤਪਸ਼ ਤ੍ਰਿਸ਼ਨਾ ਦੀ ਅੱਗ ਇਹਨੂੰ ਠੰਡਿਆਂ ਕਰਨ ਵਾਸਤੇ ਕਈ ਜੁਗਤੀਆਂ ਸੰਸਾਰ ਤੇ ਵਰਤੀਆਂ ਗਈਆਂ ਕਈ ਲੋਕ ਬਰਫ ਵਿੱਚ ਬਹਿ ਗਏ ਕਿ ਅੰਦਰ ਨੂੰ ਠੰਡਿਆਂ ਕਰਨ ਵਾਸਤੇ ਕਈਆਂ ਨੇ ਚੰਦਨ ਘੋਲ ਕੇ ਸਿਰ ਤੋਂ ਲੈ ਕੇ ਸਾਰੇ ਸਰੀਰ ਤੇ ਮਲ ਲਿਆ ਮੱਥੇ ਤੇ ਵੀ ਮਿਲਿਆ ਕਈ ਚੰਦਰਮੇ ਦੀਆਂ ਰਾਤਾਂ ਨੂੰ ਕੱਪੜੇ ਲਾ ਕੇ ਪਏ ਰਹੇ ਉਹਦੇ ਅੱਗੇ ਵੀ ਚੰਦਰਮੇ ਦੀਆਂ ਕਿਰਨਾਂ ਠੰਡੀਆਂ ਨੇ ਤਪਸ਼ ਮਿਟ ਜਾਏਗੀ ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਨਾ ਨਾ ਚੰਦਨ ਮਲਿਆਂ ਵੀ ਬੰਦਾ ਠੰਡਾ ਨਹੀਂ ਹੁੰਦਾ ਕੋਰੇ ਵਿੱਚ ਬੈਠਿਆਂ ਵੀ ਠੰਡਾ ਨਹੀਂ ਹੁੰਦਾ ਤੇ ਚੰਦਰਮੇ ਦੇ ਅੱਗੇ ਬਹਿਣ ਨਾਲ ਵੀ ਠੰਡਾ ਨਹੀਂ ਹੁੰਦਾ ਮਾਰੇ ਕਹਿੰਦੇ ਨੇ ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਈ ਘਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਠੰਡੇ ਉਹ ਹੋਣਗੇ ਜਿਹੜੇ ਅੰਮ੍ਰਿਤ ਵੇਲੇ ਉੱਠਣਗੇ ਤੇ ਆਪਣੇ ਮੁਖ ਤੋਂ ਜਪਣਗੇ।

ਜਤਨਾਂ ਨਾਲ ਠੰਡ ਨਹੀਂ ਪੈਂਦੀ। ਮਹਾਂਪੁਰਖਾਂ ਕੋਲ ਇੱਥੇ ਬਟਾਲੇ ਤੋਂ ਅੱਗੇ ਸਥਾਨ ਆ ਨਿਸ਼ਾਰਾ ਮੱਝਾ ਸਿੰਘ, ਉਹਨਾਂ ਮਹਾਂਪੁਰਖਾਂ ਦੇ ਕੋਲ ਇੱਕ ਮੋਨੀ ਸਾਧੂਆਂ ਦਾ ਟੋਲਾ ਆਇਆ, ਮੂੰਹ ਤੇ ਪੱਟੀ ਬੱਧੀ ਹੋਈ ਆ। ਜਿਹੜਾ ਮੋਨੀ ਸਾਧੂ ਮੁਖੀ ਸੀ ਉੱਥੇ ਲੰਗਰ ਚੱਲਦੇ ਸੀ, ਭੇਟਾਵਾਂ ਆਉਂਦੀਆਂ ਸੀ, ਉਹਨਾਂ ਦੇ ਅੱਗੇ ਏਡੀ ਲੰਮੀ ਪਰਚੀ ਰੱਖੀ। ਉਹ ਮੋਨੀ ਸਾਧੂ ਦੇ ਸੇਵਕ ਨੇ, ਪਾਉਂਦੇ ਦੱਸੋ, ਪਾਉਂਦੇ ਜੀ ਅਸੀਂ ਭੰਡਾਰਾ ਕਰਨਾ, ਅਸੀਂ ਲੰਗਰ ਕਹਿੰਦੇ ਹਾਂ, ਤੁਹਾਡੇ ਕੋਲ ਰਸਤਾ ਆਉਂਦੀਆਂ ਲੰਗਰ ਦੀ ਰਸਤੇ ਚਾਹੀਦੀ, ਕਿਰਪਾ ਕਰਕੇ ਰਸਤ ਦਿਓ। ਉਹ ਬ੍ਰਹਮ ਨੇਤਰੀ ਬ੍ਰਹਮ ਸਰੋਤਰੀ ਸਨ, ਉਹ ਮਹਾਂਪੁਰਖ ਨਾਮ ਦੇ ਰਸੀਏ। ਪਰਚੀ ਫੜ ਕੇ ਕਹਿੰਦੇ ਨੇ ਮਿਲ ਜਾਊਗਾ ਸਭ ਕੁਝ, ਘਿਓ ਖੰਡ ਜੋ ਕੁਝ ਦਾਲਾਂ ਚੌਲ। ਇਹ ਪਰਚੀ ਲਿਖੀ ਕਿੰਨੇ ਆ, ਕਿਉਂਕਿ ਉਹਨਾਂ ਦੇ ਮੁਖੀ ਨੇ ਮੂੰਹ ਤੇ ਪੱਟੀ ਬੱਧੀ ਸੀ। ਮਹਾਂਪੁਰਖ ਕਹਿੰਦੇ ਨੇ ਪੱਟੀ ਕਿਉਂ ਬੱਧੀ ਆ, ਆਂਦੇ ਜੀ ਇਹ ਬੋਲਦੇ ਨਹੀਂ ਗੇ, ਇਹਨਾਂ ਨੇ 40 ਦਿਨ ਨਹੀਂ ਬੋਲਣਾ, ਇਹਨਾਂ ਦਾ ਸਿਲਾਬਾ 40 ਦਿਨਾਂ ਤੋਂ ਬਾਅਦ ਵਿੱਚ ਬੋਲਣਗੇ। ਤੋ ਆਂਦੇ ਆ, ਅੱਛਾ ਇਹ ਨਹੀਂ ਬੋਲਦੇ, ਨਹੀਂ ਬੋਲਦੇ, ਆਹ ਪਰਚੀ ਕਿਹਨੇ ਲਿਖੀ ਆ, ਆਂਦੇ ਜੀ ਇਹਨਾਂ ਲਿਖੀ ਆ। ਮਹਾਂਪੁਰਖ ਕਹਿੰਦੇ ਆ ਪਰਚੀ ਜਦੋਂ ਲਿਖੀ ਵੀ ਇੰਨਾ ਘਿਓ ਇੰਨੀ ਖੰਡ ਇੰਨੇ ਚੌਲ, ਮਨ ਵਿੱਚ ਅੱਖਰ ਆਏ ਕਿ ਨਹੀਂ, ਮੂੰਹ ਹੀ ਬੰਦ ਸੀ, ਮਨ ਥੋੜਾ ਚੁੱਪ ਕਰ ਗਿਆ ਸੀ, ਮਨ ਤੇ ਬੋਲੀ ਜਾਂਦਾ, ਆ ਖੋਲ ਦਿਓ ਮੂੰਹ। ਆ ਪੱਟੀਆਂ ਬੰਨਣ ਦੇ ਨਾਲ ਮਨ ਨੇ ਚੁੱਪ ਨਹੀਂ ਕਰਨਾ, ਕਿਉਂਕਿ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਇਹ ਮਨ ਭੁੱਖਾ ਵਾ, ਭੁੱਖਾ ਮਨ ਉਦਣ ਰੱਜੇਗਾ ਜਿੱਦਣ ਅੰਮ੍ਰਿਤ ਵੇਲੇ ਉੱਠ ਕੇ ਜਪਾਂਗੇ ਸਤਨਾਮ ਸ੍ਰੀ ਵਾਹਿਗੁਰੂ। ਉਹ ਮੰਨ ਗਏ ਸੀ ਵੀ ਬਿਲਕੁਲ ਠੀਕ ਆ ਜੀ, ਮਨ ਤੇ ਬੋਲਿਆ ਵਾ। ਸਾਹਿਬ ਗਰੀਬ ਨਵਾਜ ਜੀ ਕਹਿੰਦੇ ਬਾਹਰ ਦੇ ਯਤਨ ਨਾਲ ਠੰਡ ਨਹੀਂ, ਜਿਹੜਾ ਨਾਮ ਜਪੇ ਉਹਦੇ ਅੰਦਰ

0: ਲੁਕੀ ਗੱਲ ਦੀ ਸਮਝ ਆ ਗਈ ਆ। ਹੁਣ ਮੈਂ ਆਪਣੇ ਹਿਰਦੇ ਵਿਚ ਆਪਣੇ ਮਾਲਕ ਦੇ ਆਰਾਮ ਵਿਰਾਜਣ ਵਾਸਤੇ ਸੇਜ ਵਿਛਾ ਦਿੱਤੀ ਆ ਤੇ ਸੇਜ ਦੇ ਉੱਤੇ ਆਪਣੀਆਂ ਨੈਣਾਂ ਦਾ ਬਿਸਤਰ ਵਿਛਾ ਦਿੱਤਾ। ਨੈਣਾਂ ਦਾ ਆ ਜਿਹੜੀਆਂ ਅੱਖਾਂ ਦੀਆਂ ਪੁਤਲੀਆਂ ਬੜੀਆਂ ਨਰਮ ਭਾਵ ਕੇ ਨਰਮ ਸੇਜ ਵਸਾਈ ਆਪਣੇ ਮਾਲਕ ਦੇ ਗਾਉਣ ਵਾਸਤੇ ਕਿ ਮੇਰੇ ਹਿਰਦੇ ਤੇ ਆਣ ਕੇ ਬੈਠੋ।
1: ਜੇ ਦੇਖੈ ਇੱਕ ਵਾਰ ਤਾਂ ਸੁਖ ਕੀ ਮਾਹੂ ਬਾਹਰੇ।
0: ਹੇ ਵਾਹਿਗੁਰੂ ਜੀ, ਸੇਜ ਕੀ ਆ? ਅੰਮ੍ਰਿਤ ਵੇਲੇ ਜਿਹੜੇ ਗੁਰਮੁਖ ਉੱਠ ਕੇ ਵਾਜਾਂ ਮਾਰਦੇ ਆਪਣੇ ਪ੍ਰੀਤਮ ਨੂੰ, ਜਿਹੜੇ ਤੁਰੇ ਫਿਰਦੇ ਵੀ ਉਹਨੂੰ ਵਾਜਾਂ ਮਾਰਦੇ ਆ, ਹਿਰਦੇ ਸੇਜ ਵਿਛ ਗਈ ਆ। ਉਹ ਕਹਿ ਰਹੇ

ਕਿਹਾ ਵੀ ਆਪਣੀ ਮਨ ਦੀ ਮਰਜ਼ੀ ਛੱਡ ਦੇ। ਸਭ ਤੋਂ ਪਹਿਲੋਂ ਜੇ ਮਿਲਣਾ ਚਾਹੁੰਦਾ, ਜੇ ਵਿਛੋੜਾ ਖਤਮ ਕਰਨਾ ਚਾਹੁੰਦਾ, ਆਪਣੀ ਮਨ ਦੀ ਮਰਜ਼ੀ ਛੱਡ। ਕਿ ਮੈਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਖਾਲਸਾ ਪੰਥ ਦੇ ਅੰਦਰ ਜਿਹੜੇ ਜਿਹੜੇ ਵੀ ਆਪਣੇ ਮਨ ਵਿਚ ਰੱਖਦੇ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਵਾਂ, ਸਾਰੇ ਸਤਿਕਾਰ ਕਰਦੇ ਆ, ਪਰ ਸਾਰਿਆਂ ਨੂੰ ਬੇਨਤੀ ਆ ਮਨ ਦੀ ਮਰਜ਼ੀ ਨਾਲ ਕੱਲੇ ਮੱਥੇ ਹੀ ਨਾ ਟੇਕ ਛੜਿਓ, ਕਿਉਂਕਿ ਮਹਾਰਾਜ ਦਾ ਹੁਕਮ ਆ ਵੀ ਪੀਵੋ ਪਾਓ ਲਖੰਡ ਧਾਰ ਹੋਏ ਜਨਮ ਸੁਹੇਲਾ। ਮਨ ਦੀ ਮਰਜ਼ੀ ਆ ਵੀ ਅਸੀਂ ਆਉਣਾ ਹੀ ਆ, ਕੋਈ ਗੱਲ ਨੀ ਏਦਾਂ ਹੀ ਆ ਜਾਂਗੇ। ਮਨ ਦੀ ਮਰਜ਼ੀ ਆ, ਕੋਈ ਗੱਲ ਨੀ, ਕੇਸ ਨਹੀਂ ਰੱਖਦੇ, ਆਉਂਦੇ ਹੀ ਆਂਗੇ, ਅਸੀਂ ਵੀ ਤੇ ਇਹਨਾਂ ਵਰਗੇ ਹੀ ਆ। ਨਹੀਂ ਨਹੀਂ, ਮਾਰੇ ਕਹਿੰਦੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੋਚੇਤ, ਛੁੱਟੇ ਤਿਲ ਬਵਾੜ ਜਿਉ ਸੁੰਜੇ ਅੰਦਰ ਖੇਤ। ਉਹ ਵੀ ਬੂਟਾ ਤਿਲਾਂ ਵਰਗਾ ਸੀ, ਦੂਜਿਆਂ ਬੂਟਿਆਂ ਵਰਗਾ ਹੀ, ਪਰ ਉਹਦੀ ਫਲੀ ਵਿਚ ਤਿਲ ਨਹੀਂ ਸੀ, ਮਾਲਕ ਨੇ ਉਹਨੂੰ ਪੈਲੀ ਵਿਚ ਹੀ ਰਹਿਣ ਦਿੱਤਾ, ਆਪਣੇ ਘਰ ਨਹੀਂ ਖੜਿਆ। ਜਿਨ੍ਹਾਂ ਸਿਰ ਨਵਾ ਕੇ ਮਾਲਕ ਦਾ ਹੁਕਮ ਮੰਨਿਆ ਉਹਨਾਂ ਨੂੰ ਚੁੱਕ ਕੇ ਆਪਣੇ ਘਰ ਲੈ ਗਿਆ। ਸਾਹਿਬ ਕਹਿੰਦੇ ਨੇ ਸਭ ਤੋਂ ਪਹਿਲੋਂ ਸੰਤਾਂ ਨੇ ਇਹ ਜਵਾਬ ਦਿੱਤਾ, ਮਨ ਦੀ ਮਰਜ਼ੀ ਛੱਡ ਦਿਓ ਤੇ ਹਉਮੈ ਨੂੰ ਆਪਣੇ ਅੰਦਰੋਂ ਤਿਆਗ ਦਿਓ। ਜੇ ਤੁਸੀਂ ਇਹ ਕੰਮ ਕਰੋਗੇ, ਮਨ ਭੇਟਾ ਕਰ ਦਿਓ, ਹਉਮੈ ਤਿਆਗ ਦਿਓ, ਫੇਰ ਮਾਲਕ ਦੇ ਘਰ ਵੱਲ ਨੂੰ ਤੁਰਿਆ ਜਾਵੇਗਾ। ਨਹੀਂ ਤੇ ਗੇੜੇ ਜਿੰਨੇ ਮਰਜ਼ੀ ਕੋ ਮਾਰੇ, ਸੁਰਤ ਕਰਕੇ ਵਾਹਿਗੁਰੂ ਜੀ ਦੇ ਘਰ ਵੱਲ ਨੂੰ ਇੱਕ ਪੈਰ ਵੀ ਨਹੀਂ ਪੁੱਟਿਆ ਜਾਏਗਾ। ਸੁਰਤ ਦਾ ਪੈਂਡਾ ਹੈ, ਸਰੀਰ ਤੇ ਇੱਥੇ ਹੀ ਰਹਿ ਜਾਣਾ ਮਹਾਰਾਜ।

0: ਜਾਗ ਕੇ ਤੇ ਨਿਤ ਆਪਣੇ ਮਾਲਕ ਨੂੰ ਯਾਦ ਕਰੋ। ਸਵੇਰੇ ਵੀ ਨਿਤਨੇਮ ਕਰੋ, ਸ਼ਾਮ ਨੂੰ ਵੀ ਨਿਤਨੇਮ ਕਰੋ, ਤੁਰਦੇ ਫਿਰਦੇ ਆਪਣੇ ਮਾਲਕ ਨੂੰ ਯਾਦ ਕਰੋ ਤੇ ਇੱਕ ਕੰਮ ਹੋਰ ਕਰੋ। ਲਾਦ ਖੇਪ ਸੰਤਨ ਸੰਗ ਚਾਲ, ਅੰਮ੍ਰਿਤ ਛਕ ਲਿਆ, ਨਾਮ ਜਪ ਲਿਆ, ਨਿਤਨੇਮ ਕਰ ਲਿਆ, ਇਹ ਜਿਹੜਾ ਸੌਦਾ ਇਕੱਠਾ ਕਰ ਲਿਆ, ਮੁੜ ਕੇ ਸਾਧ ਸੰਗਤ ਵਿੱਚ ਜਰੂਰ ਆ, ਕਿਉਂਕਿ ਸੰਗਤ ਤੋਂ ਬਿਨਾ ਪਾਰ ਨਹੀਂ ਲੰਘਿਆ ਜਾਂਦਾ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਸੰਤਾਂ ਨੇ ਜਵਾਬ ਦਿੱਤਾ ਗੁਰਮੁਖਾਂ ਪਿਆਰਿਆਂ ਨੇ, ਹਰ ਵੇਲੇ ਯਾਦ ਕਰ ਤੇ ਸਾਧ ਸੰਗਤ ਦੇ ਨਾਲ ਰਲਿਆ ਰਹੋ।
1: ਅੰਬੇ ਆਸਾਂ ਪੂਰੀਆਂ ਗੁਰ ਮਹਿਲ ਬੁਲਾਈਆ।
0: ਜਿਹੜਾ ਸਾਧ ਸੰਗਤ ਦੇ ਨਾਲ ਰਲਿਆ ਰਹਿੰਦਾ ਉਹਦੇ ਮਹਾਰਾਜ ਉਗਣ ਨਹੀਂ ਵੇਖਦੇ, ਇਹਨੇ ਪਿੱਛੇ ਕੀ ਕੀਤਾ ਵਾ, ਸਭ ਕੁਝ ਛੱਡ ਕੇ ਚਰਨੀ ਪੈ ਗਿਆ ਤੇ ਗੁਰੂ ਫਿਰ ਬਾਹੋਂ ਫੜ ਕੇ ਉਹਨੂੰ ਮਾਲਕ ਦੇ ਘਰ ਵਿੱਚ ਪਹੁੰਚਾ ਦਿੰਦਾ ਹੈ ਜੀ।
1: ਤੁਧ ਜੀ ਵੱਡ ਹੋਰ ਨਾ ਸੁਜਾਈ ਮੇਰੇ ਮਿੱਤਰ ਗੁਸਾਈਆਂ।
0: ਔਗਣਾ ਵਾਲਿਆਂ ਨੂੰ ਬਖਸ਼ਣ ਵਾਲਾ, ਗੁਨਾਵਾਂ ਗਾਰਾਂ ਦੇ ਪਰਦੇ ਢੱਕਣ ਵਾਲਾ, ਹੇ ਮਾਲਕ ਜੀ ਤੇਰੇ ਬਿਨਾ ਮੈਨੂੰ ਹੋਰ ਦੂਜਾ ਕੋਈ ਨਹੀਂ ਦਿਖਦਾ। ਤਰਸ ਕਰੋ, ਆਪਣਾ ਨਾਮ ਦਿਓ, ਆਪਣੀ ਸੰਗਤ ਦਿਓ। ਅੱਜ ਦੀ ਇਹ ਸ਼ਬਦ ਦੀ ਵਿਚਾਰ ਸਤਿਗੁਰ ਮੇਰ ਕਰਨ, ਸਭ ਦੀ ਹਾਜ਼ਰੀ ਪ੍ਰਵਾਨ ਹੋਵੇ। ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਔਰ ਮੁੱਖ ਗ੍ਰੰਥੀ ਸਿੰਘ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਨੇ ਹੁਕਮ ਕਰਕੇ ਦਰਸ਼ਨ ਕਰਾਏ। ਸਮੁੱਚੇ ਪ੍ਰਬੰਧ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖੇਮਾ। ਆਖਰੀ ਪੰਕਤੀਆਂ ਸਰਵਣ ਕਰੋ ਤੇ ਫਤਿਹ ਬੁਲਾਈਏ ਜੀ।

0: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 9 2।

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆਪ ਸੁਣ ਰਹੇ ਹੈ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਵੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ ਜਿਹਨੇ ਅੱਜ ਦਾ ਇਹ ਦਿਨ ਦਿੱਤਾ। ਆਓ ਉਹਨਾਂ ਸਾਰੀਆਂ ਨਿਆਮਤਾਂ ਦੇ ਬਾਰੇ ਸੋਚੀਏ ਜਿਹੜੀਆਂ ਇਸ ਕੁਦਰਤ ਨੇ ਸਾਨੂੰ ਦਿੱਤੀਆਂ, ਉਸ ਰੱਬ ਨੇ ਸਾਨੂੰ ਦਿੱਤੀਆਂ, ਜਿਹੜੀਆਂ ਸਾਨੂੰ ਸੁੱਖ ਦਿੰਦੀਆਂ ਨੇ, ਜਿਨ੍ਹਾਂ ਨੂੰ ਸੋਚ ਕੇ, ਜਿਨ੍ਹਾਂ ਨੂੰ ਮਾਣ ਕੇ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਅਤੇ ਬਿਲਕੁਲ ਫਿਰ ਆਪਣੇ ਆਪ ਹੀ ਸ਼ੁਕਰਾਨਾ ਮਨ ਦੇ ਵਿੱਚੋਂ ਨਿਕਲੂਗਾ। ਉਹ ਬਹੁਤ ਸਾਰੀਆਂ ਸਾਡੇ ਆਸ ਪਾਸ ਚੀਜ਼ਾਂ ਜਿਨ੍ਹਾਂ ਦਾ ਆਪਾਂ ਕਦੀ ਧਿਆਨ ਹੀ ਨਹੀਂ ਦਿੱਤਾ, ਇਹ ਹਵਾ, ਇਹ ਪਾਣੀ, ਇਹ ਪੌਦੇ, ਇਹ ਜੀਵ ਜੰਤੂ, ਸੋਹਣੇ ਜੀ, ਘਰ ਦੇ ਬੱਚੇ, ਪਰਿਵਾਰ, ਇਹ ਸੁੱਖ ਸਹੂਲਤਾਂ, ਉਹ ਸਭ ਜਿਹੜਾ ਆਪਾਂ ਕਦੀ ਧਿਆਨ ਦੇ ਵਿੱਚ ਹੀ ਨਹੀਂ ਲੈਂਦਾ। ਸਾਡਾ ਧਿਆਨ ਜਾਂਦਾ ਹਮੇਸ਼ਾ ਉਹਨਾਂ ਚੀਜ਼ਾਂ ਵੱਲ ਜਿਹੜੀਆਂ ਸ਼ਾਇਦ ਸਾਨੂੰ ਚੁੱਭਦੀਆਂ, ਜਿਹੜੀਆਂ ਸਾਡੇ ਕੋਲ ਨਹੀਂ ਆ, ਉਹ ਉੱਧਰੋਂ ਧਿਆਨ ਹਟਾ ਕੇ ਅਤੇ ਉਸ ਰੱਬ ਵੱਲ ਆਉਂਦੇ ਹਾਂ, ਉਹਦੇ ਸ਼ੁਕਰਾਨੇ ਵੱਲ ਆਉਂਦੇ ਹਾਂ। ਅੱਜ ਦੇ ਦਿਨ ਦੀ ਸ਼ੁਰੂਆਤ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਹਾਂਜੀ ਮੈਲਬਨ ਦੀ ਸ਼ੁਰੂਆਤ ਕਰਦੇ ਹਾਂ ਸ਼ਬਦ ਕੀਰਤਨ ਦੇ ਨਾਲ, ਇਸ ਅਰਦਾਸ ਦੇ ਨਾਲ ਕਿ ਤੁਹਾਡੇ ਅੜੇ ਫੜੇ ਕੰਮ ਨਿਪੜੇ ਚੜ੍ਹਨ, ਜੋ ਵੀ ਅੱਜ ਦੇ ਦਿਨ ਦੇ ਲਈ ਤੁਸੀਂ ਮਨ ਦੇ ਵਿੱਚ ਧਾਰਿਆ ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰਾ ਹੋਵੇ। ਹੌਲੇ ਭਾਰ ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਹੋਵੇ। ਇਹ ਨੇਕ ਕਮਾਈਆਂ ਘਰਾਂ ਦੇ ਵਿੱਚ ਤੰਦਰੁਸਤੀ ਲੈ ਕੇ ਆਉਣ, ਚੜ੍ਹਦੀ ਕਲਾ ਲੈ ਕੇ ਆਉਣ, ਇੱਜ਼ਤ ਪੱਤ ਲੈ ਕੇ ਆਉਣ। ਇਸੇ ਅਰਦਾਸ ਦੇ ਨਾਲ ਉਹ ਵੱਧਦੇ ਅੱਗੇ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ। ਅਤੇ ਆਓ ਵੱਧਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ। ਅੱਜ ਦਾ ਪ੍ਰੋਗਰਾਮ ਹਾਂਜੀ ਮੈਲਬਨ, ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਜੀ ਆਇਆਂ, ਸਤਿ ਸ਼੍ਰੀ ਅਕਾਲ। 24 ਤਰੀਕ ਅੱਜ ਜੂਨ ਦਾ ਮਹੀਨਾ ਅਤੇ ਅੱਜ ਦਿਨ ਬੁੱਧਵਾਰ ਦਾ, ਕਹਿੰਦੇ ਨੇ ਕਿ ਬੁੱਧ ਅਤੇ ਤੁਹਾਡੇ ਸਾਰੇ ਕੰਮ ਸ਼ੁੱਧ, ਸਾਰੇ ਕੰਮ ਤੁਹਾਡੇ ਸਿੱਧੇ ਪੈਣ। ਇਸੇ ਅਰਦਾਸ ਦੇ ਨਾਲ ਅੱਗੇ ਵੱਧਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਇਸ ਹਿੱਸੇ ਦੇ ਵਿੱਚ ਆਪਾਂ ਮੌਸਮ 'ਤੇ ਝਾਤੀ ਮਾਰਦੇ ਹੁੰਦੇ ਹਾਂ, ਟ੍ਰੈਫਿਕ 'ਤੇ ਝਾਤੀ ਮਾਰਦੇ ਹਾਂ, ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਬੇਨਤੀ ਕਰਦੇ ਹੁੰਦੇ ਹਾਂ ਕਿ ਤੁਸੀਂ ਵੀ ਸਾਡੇ ਤੱਕ ਪਹੁੰਚਾ ਦਿਓ ਕੋਈ ਟ੍ਰੈਫਿਕ ਦੀ, ਕੋਈ ਆਸ ਪਾਸ ਦੀ ਕੋਈ ਖਬਰ ਸੁਰਤ, ਅਤੇ 044-747-1674 0447-1674 ਦੇ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ। ਮੈਸੇਜ ਨਾ ਕਰਿਓ, ਵਟਸਐਪ ਹੀ ਕਰਿਓ, ਅਤੇ ਜਾਂ ਫਿਰ ਫੇਸਬੁੱਕ ਦੇ ਉੱਤੇ ਮੈਸੇਜ ਤੁਸੀਂ ਕਰ ਸਕਦੇ ਹੋ। ਸੋ ਆਓ ਵੱਧਦੇ ਹਾਂ ਅੱਗੇ। ਸਭ ਤੋਂ ਪਹਿਲਾਂ ਮੌਸਮ ਵੱਲ ਝਾਤੀ ਮਾਰਦੇ ਹਾਂ। ਅੱਜ ਸਿਡਨੀ ਦੇ ਵਿੱਚ ਤਾਪਮਾਨ 19 ਤੱਕ ਜਾਣ ਵਾਲਾ। ਇਸ ਟਾਈਮ ਸਵੇਰੇ ਸਵੇਰੇ ਦੇ ਸਮੇਂ ਕਾਫੀ ਠੰਡ ਆ, 1-1.5 ਦੇ ਆਸ ਪਾਸ ਤੁਸੀਂ ਮਹਿਸੂਸ ਕਰ ਰਹੇ ਹੋ, ਵੈਸੇ 8 ਚਲਾ ਗਿਆ। ਠੰਡ ਕਾਫੀ, ਅੱਗੇ ਚੱਲ ਕੇ ਮੀਂਹ ਵੀ ਆ, ਧੁੱਪ ਬੜੀ ਸੋਹਣੀ ਸਵੇਰੇ ਸਵੇਰੇ ਦੇ ਸਮੇਂ ਸਭ ਤੋਂ ਪਹਿਲਾਂ ਕੋਹਰਾ ਨਜ਼ਰ ਆ ਰਿਹਾ ਵਾ, ਕਹਿੰਦੇ ਨੇ ਕਿ ਧੁੰਦ ਆ ਬਾਹਰੀ ਇਲਾਕਿਆਂ ਦੇ ਵਿੱਚ, ਅਤੇ ਫਿਰ ਕੋਹਰਾ ਜੰਮਿਆ ਵਾ ਵੈਸਟ ਵਾਲੇ ਇਲਾਕੇ ਦੇ ਵਿੱਚ, ਅਤੇ ਉਸ ਤੋਂ ਬਾਅਦ ਅੱਗੇ ਚੱਲ ਕੇ ਮੀਂਹ ਦੇ ਚਾਂਸ 90% ਨੇ। 5-10 ਮਿਲੀਮੀਟਰ ਤੱਕ ਅੱਜ ਮੀਂਹ ਪੈ ਸਕਦਾ, ਸਿਡਨੀ ਦੀ ਗੱਲ ਕਰਨੇ। ਮੈਲਬਨ ਦੇ ਵਿੱਚ ਅੱਜ ਸੋਹਣੀ ਧੁੱਪ ਲੱਗੂਗੀ ਸਾਰਾ ਦਿਨ, ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਅੱਜ 16 ਤੱਕ ਜਾਣ ਦੇ ਆਸਾਰ ਨੇ। ਸੋ ਸੋਹਣਾ ਧੁੱਪ ਵਾਲਾ ਦਿਨ, ਬ੍ਰਿਸਬੇਨ ਵਾਸੀਆਂ ਦੇ ਲਈ ਵੀ ਧੁੱਪ ਵਾਲਾ ਦਿਨ। 22 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਅਤੇ ਖਿੜੀ ਰਹੂਗੀ ਧੁੱਪ ਸਾਰਾ ਦਿਨ। ਪਰਥ ਦੇ ਵਿੱਚ ਵੀ ਕੁਛ ਇਸੇ ਤਰ੍ਹਾਂ ਹੀ ਆ, ਅੱਜ 21 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਅਤੇ ਬੜੀ ਸੋਹਣੀ ਪਿਆਰੀ ਧੁੱਪ ਅੱਜ ਲੱਗਣ ਜਾ ਰਹੀ। ਸਵੇਰੇ ਸਵੇਰੇ ਵੀ ਸੋਹਣਾ ਮੌਸਮ ਹੈ ਸਿਆਲ ਦੇ ਹਿਸਾਬ ਨਾਲ। ਇੱਧਰ ਐਡੀਲੇਡ ਦੇ ਵਿੱਚ ਵੀ ਅੱਜ ਸੋਹਣੀ ਧੁੱਪ ਲੱਗੂਗੀ, 16 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਵੈਸੇ ਸਵੇਰੇ ਸਵੇਰੇ ਦੇ ਸਮੇਂ ਠੰਡ ਆ। ਹੁਬਾੜ ਦੇ ਵਿੱਚ ਵੀ ਅੱਜ ਸਵੇਰੇ ਸਵੇਰੇ ਠੰਡ ਆ, ਪਰ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਂਦਾ ਨਜ਼ਰ ਆ ਰਿਹਾ, ਅਤੇ ਨਾਲ ਦੀ ਨਾਲ ਸੋਹਣੀ ਧੁੱਪ ਵੀ ਖਿੜੂਗੀ। ਕਹਿੰਦੇ ਕੈਨਬਰਾ ਵਾਲੇ ਪਾਸੇ ਝਾਤੀ ਮਾਰਦੇ ਹਾਂ, ਅਤੇ ਕੈਨਬਰਾ ਦੇ ਵਿੱਚ ਅੱਜ ਮਾਈਨਸ ਦੇ ਵਿੱਚ ਤੁਸੀਂ ਮਹਿਸੂਸ ਕਰ ਰਹੇ ਹੋ। ਵੈਸੇ 1.5 ਦੇ ਆਸ ਪਾਸ ਤਾਪਮਾਨ ਹੈ, 15 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸਵੇਰੇ ਸਵੇਰੇ ਦੇ ਸਮੇਂ ਕੋਹਰਾ ਜ਼ਰੂਰ ਹੈ, ਧੁੰਦ ਜ਼ਰੂਰ ਹੈ, ਉਹਦਾ ਜ਼ਰੂਰ ਤੁਸੀਂ ਧਿਆਨ ਰੱਖਿਓ, ਪਰ ਅੱਗੇ ਚੱਲ ਕੇ ਸੋਹਣੀ ਧੁੱਪ ਹੈ। ਅਤੇ ਡਾਰਵਿਨ ਦੇ ਵਿੱਚ 32 ਤਾਪਮਾਨ ਹੈ, ਅਤੇ ਗਰਮੀ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਹੈ। ਅਤੇ ਆਓ ਵੱਧਦੇ ਹਾਂ ਆਪਾਂ ਹੁਣ ਟ੍ਰੈਫਿਕ ਵਾਲੇ ਪਾਸੇ ਨੂੰ। ਜੇ ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਸਾਡੇ ਤੱਕ ਜ਼ਰੂਰ ਤੁਸੀਂ ਪਹੁੰਚਾ ਦਿਓ, ਤਾਂ ਕਿ ਬਾਕੀਆਂ ਦੇ ਨਾਲ ਆਪਾਂ ਸਾਂਝੀ ਕਰ ਲਈਏ। ਅਤੇ ਬੇਨਤੀ ਇਹੋ ਹੀ ਕਿ ਸੜਕਾਂ ਦੇ ਉੱਤੇ ਹੋ, ਅਤੇ ਆਪਣਾ ਅਤੇ ਹੋਰਾਂ ਦਾ ਜ਼ਰੂਰ ਖਿਆਲ ਰੱਖ ਕੇ ਚੱਲਿਓ। ਇੱਕ ਐਕਸੀਡੈਂਟ ਦੀ ਰਿਪੋਰਟਿੰਗ ਹੈ ਜੀ, 20 ਮਿੰਟ ਪਹਿਲਾਂ ਚੈਲਥਨਮ ਦੇ ਇਲਾਕੇ ਤੋਂ ਸੈਂਟਰ ਡੈਂਡਨੋਂਗ ਰੋਡ ਦੇ ਉੱਤੇ ਇੱਕ ਗੱਡੀ ਜਿਹੜੀ ਆ ਉਹ ਵੱਜੀ ਆ, ਪਤਾ ਨਹੀਂ ਹੁਣ ਕੰਧ ਦੇ ਵਿੱਚ ਵੱਜੀ ਆ ਕਿ ਫੁੱਟਪਾਥ ਦੇ ਉੱਤੇ ਚੜ੍ਹ ਗਈ ਆ, ਅਤੇ ਪਰ ਕੁੱਲ ਮਿਲਾ ਕੇ ਇਹਦੇ ਕਰਕੇ ਟ੍ਰੈਫਿਕ ਜਿਹੜੀ ਉਹ ਜ਼ਰੂਰ ਸਲੋ ਆ। ਇੱਕ ਲੇਨ ਹਾਲੇ ਤੱਕ ਵੀ ਬੰਦ ਦੱਸੀ ਜਾ ਰਹੀ ਆ, ਲੈਫਟ ਲੇਨ ਜਿਹੜੀ ਆ ਉਹ ਬੰਦ ਆ ਵੈਸਟਬਾਊਂਡ ਵਾਲੇ ਪਾਸੇ ਦੀ। ਸੈਂਟਰ ਡੈਨੋਂਗ ਰੋਡ ਦੇ ਉੱਤੇ ਚੈਲਥਨਮ ਦਾ ਇਲਾਕਾ ਇਹ ਵੈਰੀਗਲ ਰੋਡ ਇੰਟਰਸੈਕਸ਼ਨ ਦੇ ਲਾਗੇ ਪੈਂਦਾ, ਅਤੇ ਜੇਕਰ ਇੱਧਰ ਨੂੰ ਜਾ ਰਹੇ ਹੋ ਤਾਂ ਸਮਾਂ ਵਧੇਰੇ ਤੁਹਾਨੂੰ ਇਸ ਵਜ੍ਹਾ ਕਰਕੇ ਲੱਗ ਸਕਦਾ। ਭਾਵੇਂ ਸਾਰੀਆਂ ਲੇਨਾਂ ਕਹਿੰਦੇ ਨੇ ਕਿ ਵਾਪਸ ਖੋਲ੍ਹ ਵੀ ਦਿੱਤੀਆਂ ਨੇ, ਪਰ ਫਿਰ ਵੀ ਇਹਨੇ ਸਵੇਰੇ ਸਵੇਰੇ ਦੇ ਸਮੇਂ ਟ੍ਰੈਫਿਕ ਅਫੈਕਟ ਕੀਤੀ ਹੈ। ਇਸੇ ਤਰ੍ਹਾਂ ਤੁਲਾਮਰੀਨ ਦਾ ਇਲਾਕਾ MAT ਰਿੰਗ ਰੋਡ ਦੇ ਉੱਤੇ ਵੀ ਐਕਸੀਡੈਂਟ ਹੋਇਆ ਵਾ, ਲੈਫਟ ਲੇਨ ਬੰਦ ਕੀਤੀ ਗਈ ਹੈ। ਅਲਟੋਨਾ ਬਾਉਂਡ ਦੇ ਨੇੜੇ ਜਿਹੜੀਆਂ ਤੁਲਾਮਰੀਨ ਫ੍ਰੀਵੇ ਦੇ ਉੱਤੇ ਇਹਦਾ ਅਸਰ ਵੇਖਿਆ ਜਾ ਸਕਦਾ। 2 ਲੇਨਾਂ ਜਿਹੜੀਆਂ ਨੇ ਖੁੱਲ੍ਹੀਆਂ ਨੇ, ਪਰ 40 ਦੀ ਸਪੀਡ ਕੀਤੀ ਗਈ ਹੈ। ਸੋ ਜੋ ਵੀ ਤੁਹਾਨੂੰ ਉੱਥੇ ਹਦਾਇਤਾਂ ਮਿਲਣਗੀਆਂ ਉਸ ਹਿਸਾਬ ਦੇ ਨਾਲ ਭਾਈ ਤੁਸੀਂ ਪਾਲਣ ਕਰ ਲਿਆ ਜੇ। ਇੱਕ 40 ਮਿੰਟ ਪਹਿਲਾਂ ਦੀ ਅਪਡੇਟ ਕਲੀਅਰ ਇਸ ਤੋਂ ਵੀ ਆ, ਕਾਲਡਰ ਫ੍ਰੀਵੇ ਤੋਂ। ਸੋ ਇੱਥੇ ਵੀ ਸਮੱਸਿਆ ਤੁਹਾਨੂੰ ਆ ਸਕਦੀ ਹੈ, ਇੱਕ ਗੱਡੀ ਖਰਾਬ ਹੋਈ ਦੱਸੀ ਜਾ ਰਹੀ ਹੈ, ਅਤੇ ਸਾਰੇ ਦੇ ਸਾਰੇ ਜਿਹੜੀਆਂ ਵਾਹਨ ਨੇ ਉਹਨਾਂ ਨੂੰ 40 ਦੀ ਸਪੀਡ ਦੇ ਉੱਤੇ ਰਹਿਣ ਦੇ ਲਈ ਕਹਿ ਦਿੱਤਾ ਗਿਆ। ਅਤੇ ਜ਼ਰੂਰ ਇਸ ਚੀਜ਼ ਦਾ ਖਿਆਲ ਤੁਸੀਂ ਰੱਖਿਓ, ਕਿਉਂਕਿ ਸਵੇਰੇ ਸਵੇਰੇ ਵਿਜ਼ੀਬਿਲਟੀ 'ਚ ਸਮੱਸਿਆ ਸੀ, ਅਤੇ ਕਹਿੰਦੇ ਨੇ ਕਈਆਂ ਨੇ ਰਿਪੋਰਟ ਇਹ ਕੀਤਾ ਵੀ ਫਲੈਸ਼ਿੰਗ ਲਾਈਟਸ ਵਾਲੀਆਂ ਗੱਡੀਆਂ ਲੱਗੀਆਂ ਸੀ। ਅਤੇ ਹੁਣ ਤਾਂ ਚਲੋ ਥੋੜ੍ਹਾ ਜਿਹਾ ਚੜ੍ਹ ਗਿਆ ਹੋਣਾ ਦਿਨ, ਅਤੇ ਹੁਣ ਤਾਂ ਵਿਜ਼ੀਬਿਲਟੀ 'ਚ ਪੈ ਗਿਆ ਹੋਣਾ ਫਰਕ। ਪਰ ਜਿੱਦਾਂ ਵੀ ਆ, ਜੋ ਵੀ ਆ, ਖਿਆਲ ਇਹ ਰੱਖਿਓ ਤੁਸੀਂ ਕਿ ਟ੍ਰੈਫਿਕ ਦੇ ਵਿੱਚ ਪੇਸ਼ੈਂਸ ਲੂਜ਼ ਨਾ ਕਰਿਓ, ਅਤੇ ਵਧੇਰੇ ਥੋੜ੍ਹਾ ਜਿਹਾ ਸਮਾਂ ਆਪਾਂ ਲੈ ਕੇ ਨਿਕਲ ਲਿਆ ਕਰੀਏ, ਤਾਂ ਕਿ ਕੋਈ ਇੱਦਾਂ ਦੀ ਪਰੇਸ਼ਾਨੀ ਨਾ ਹੋਵੇ। ਇੱਧਰ ਸਿਡਨੀ ਵਾਲੇ ਪਾਸੇ ਨੂੰ ਝਾਤੀ ਮਾਰ ਰਹੇ ਨੇ, ਇਸ ਟਾਈਮ ਦੇ ਉੱਤੇ ਕਾਫੀ ਹੈਵੀ ਟ੍ਰੈਫਿਕ ਸ਼ੋਅ ਹੋ ਰਹੀ ਆ ਕਰੰਬਿਨ ਅੱਛਾ ਇਹ ਕੁਈਨਜ਼ਲੈਂਡ ਤੋਂ ਅਪਡੇਟ ਹੈ ਜੀ, ਅਤੇ ਇਹਦਾ ਵੀ ਤੁਸੀਂ ਖਿਆਲ ਕਰ ਲਿਓ। ਇੱਕ ਜਿਹੜਾ ਕਾਰ ਦਾ ਐਕਸੀਡੈਂਟ ਹੋਇਆ ਵਾ ਭਾਈ, ਇਹਦਾ ਜ਼ਰੂਰ ਤੁਸੀਂ ਖਿਆਲ ਕਰ ਲਿਓ, ਅਤੇ ਆਪਾਂ ਇਹਨੂੰ ਥੋੜ੍ਹਾ ਜਿਹਾ ਮੈਂ ਡਿਟੇਲ 'ਚ ਪੜ੍ਹ ਲਾਂ, ਫਿਰ ਤੁਹਾਡੇ ਨਾਲ ਜ਼ਰੂਰ ਸਾਂਝ ਪਾ ਦਿੰਦੇ। ਪਰ ਉਨੀ ਦੇਰ ਤੱਕ ਕਰਨਿੰਬਾ ਕੈਪੀਟਲ ਕੁੱਕ ਡਰਾਈਵ ਇਹ ਕੁਆਰਾ ਰੋਡ ਦੇ ਉੱਤੇ ਟ੍ਰੈਫਿਕ ਲਾਈਟਸ ਜਿਹੜੀਆਂ ਨੇ ਖਰਾਬ ਹੋਈਆਂ ਨੇ, ਜਿਹਦੀ ਵਜ੍ਹਾ ਦੇ ਕਰਕੇ ਸਾਰੀ ਦੀ ਸਾਰੀ ਟ੍ਰੈਫਿਕ ਪ੍ਰਭਾਵਿਤ ਹੈ, ਅਤੇ ਇੱਧਰ ਨੂੰ ਜਾ ਰਹੇ ਹੋ ਤਾਂ ਜ਼ਰੂਰ ਤੁਸੀਂ ਖਿਆਲ ਰੱਖਿਓ। ਇਸ ਤੋਂ ਇਲਾਵਾ ਵਿੰਡਸਰ ਰੋਡ ਜਿਹੜੀ ਹੈ ਜੇਮਸ ਰੂਜ ਡਰਾਈਵ ਅਤੇ ਮੌਕਸਮ ਰੋਡ ਫਲੈਸ਼ਰ ਸਟਰੀਟ ਇਹਦੇ ਦਰਮਿਆਨ ਦੀ ਜਿਹੜੀ ਟ੍ਰੈਫਿਕ ਹੈ ਉਹ ਕਾਫੀ ਜ਼ਿਆਦਾ ਹੈਵੀ ਨਜ਼ਰ ਆ ਰਹੀ ਹੈ। ਇੱਕ ਟਰੱਕ ਅਤੇ ਕਾਰ ਦਾ ਐਕਸੀਡੈਂਟ ਹੋਇਆ ਵਾ, ਜਿਹਦੀ ਵਜ੍ਹਾ ਦੇ ਕਰਕੇ ਇਹ ਸਮੱਸਿਆ ਤੁਹਾਨੂੰ ਆ ਰਹੀ ਆ, ਅਤੇ ਜੇਕਰ ਤੁਹਾਡੇ ਕੋਲ ਕੋਈ ਅਪਡੇਟ ਹੈ ਤਾਂ ਜ਼ਰੂਰ ਦੱਸ ਦਿਓ। ਵੈਸੇ ਹੁਣ ਤੱਕ ਇਹ ਕਹਿ ਰਹੇ ਨੇ ਕਿ ਦੋਵਾਂ ਹੀ ਡਾਇਰੈਕਸ਼ਨਾਂ ਦੇ ਵਿੱਚ ਸੜਕ ਬੰਦ ਹੈ, ਅਤੇ ਇਸ ਟਾਈਮ ਦੇ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਆ। ਅਵੋਇਡ ਕਰਿਓ ਇਹ ਇਲਾਕਾ, ਅਤੇ ਕੋਈ ਹੋਰ ਰੂਟ ਹੋਵੇ ਅਤੇ ਉਹ ਲੈ ਕੇ ਚੱਲਿਓ, ਅਤੇ ਸਮਾਂ ਤੁਹਾਨੂੰ ਵਧੇਰੇ ਲੱਗੂਗਾ। ਇਹ ਚੀਜ਼ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖਿਓ, ਅਤੇ ਜ਼ਰੂਰ ਇਸ ਚੀਜ਼ ਦਾ ਭਾਈ ਤੁਸੀਂ ਖਿਆਲ ਕਰ ਲਓ। ਹੈਵੀ ਜਿਹੜੀ ਟ੍ਰੈਫਿਕ ਇਸ ਟਾਈਮ ਤੁਹਾਨੂੰ ਸੈਵਨ ਹਿੱਲ ਰੋਡ 'ਤੇ ਵੀ ਮਿਲ ਸਕਦੀ ਹੈ, ਓਲਡ ਵਿੰਸਰ ਰੋਡ, ਕੰਬਰਲੈਂਡ ਹਾਈਵੇ, M2 ਮੋਟਰਵੇ, ਸਪੈਨਟ ਹਿੱਲ ਅਤੇ ਜੇਮਸ ਰੂਜ ਡਰਾਈਵ। ਸੋ ਇੱਥੇ ਆਮ ਦੇ ਨਾਲੋਂ ਤੁਹਾਨੂੰ ਥੋੜ੍ਹੀ ਜਿਹੀ ਵਧੇਰੇ ਟ੍ਰੈਫਿਕ ਸ਼ਾਇਦ ਮਿਲੇ ਅੱਜ, ਇਸ ਚੀਜ਼ ਦਾ ਜ਼ਰੂਰ ਖਿਆਲ ਕਰਿਓ। ਬਾਕੀ ਟ੍ਰੈਫਿਕ, ਅਤੇ ਜੇ ਟ੍ਰੈਫਿਕ ਦੇ ਵਿੱਚ ਫਸੇ ਹੋ ਤਾਂ ਇੱਕ ਚੀਜ਼ ਦਾ ਜ਼ਰੂਰ ਖਿਆਲ ਕਰਿਓ ਕਿ ਹੁਣ ਕੋਈ ਹੱਲ ਸ਼ਾਇਦ ਤੁਸੀਂ ਨਹੀਂ ਕਰ ਸਕਦੇ, ਅਤੇ ਪਰ ਹਾਂ ਇੰਨਾ ਜ਼ਰੂਰ ਹੈ ਇਸ ਟਾਈਮ ਨੂੰ ਵੀ ਤੁਸੀਂ ਚੰਗੇ ਪਾਸੇ ਕਿਤੇ ਲਾ ਸਕਦੇ ਹੋ। ਸੋ ਤੁਸੀਂ ਸੋਚੋ, ਕੁਛ ਚੰਗਾ ਸੋਚੋ, ਅਤੇ ਐਵੇਂ ਆਪਣੇ ਆਪ ਨੂੰ ਜ਼ਿਆਦਾ ਤੁਸੀਂ ਤੰਗ ਪਰੇਸ਼ਾਨ ਨਾ ਕਰੋ, ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਓ। ਤੁਸੀਂ ਸਟੀਵਰਡ ਰੋਡ ਦੇ ਉੱਤੇ ਵੀ ਇੱਕ ਕਾਰ ਦਾ ਐਕਸੀਡੈਂਟ ਹੋਇਆ ਵਾ, ਜਿਹੜਾ ਕਿ ਨੌਰਥ ਕੋਸਟ ਨਿਊ ਸਾਊਥ ਵੇਲ ਦਾ ਇਲਾਕਾ ਪੈਂਦਾ, ਅਤੇ ਇੱਥੇ ਵੀ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ, ਕਾਫੀ ਦੂਰ ਦੂਰ ਤੱਕ ਲੈਣਾ ਲੱਗੀਆਂ ਨੇ। ਸੋ ਜਿਹੜੇ ਜਿਹੜੇ ਵੀ ਜਿਹੜੇ ਪਾਸੇ ਨੂੰ ਇਸ ਟਾਈਮ ਦੇ ਉੱਤੇ ਜਾ ਰਹੇ ਨੇ ਡਰਾਈਵਰ ਵੀਰ ਭਰਾ, ਸੋ ਉਸ ਚੀਜ਼ ਦਾ ਧਿਆਨ ਰੱਖਣ ਤੁਸੀਂ ਬੈਟਰ ਹੈ ਕਿ ਆਪਣੇ ਨੈਵੀਗੇਸ਼ਨ ਦੇ ਵਿੱਚ ਪਾ ਕੇ ਇੱਕ ਵਾਰੀ ਜ਼ਰੂਰ ਚੈੱਕ ਕਰ ਲਿਆ ਕਰੋ, ਅਤੇ ਬੇਨਤੀ ਇਹੋ ਹੀ ਕਿ ਸਵੇਰੇ ਸਵੇਰੇ ਦੇ ਸਮੇਂ ਧਿਆਨ ਸ਼ੁਕਰਾਨੇ 'ਚ ਰਹੇ, ਰੱਬ ਰੱਬ ਵੱਲ ਰਹੇ, ਸਵੇਰੇ ਸਵੇਰੇ ਸਮੇਂ ਮਨ ਸ਼ਾਂਤ ਰਹੇ, ਕਿਉਂਕਿ ਇਹ ਸੜਕਾਂ ਦੇ ਉੱਤੇ ਜਿਹੜਾ ਆਪਾਂ ਸਮਾਂ ਬਿਤਾਉਂਦੇ ਹਾਂ ਇਹ ਸਭ ਤੋਂ ਇੰਪੋਰਟੈਂਟ ਹੈ, ਇਹ ਤੁਹਾਨੂੰ ਉਲਝਣ ਵੱਲ ਵੀ ਲੈ ਸਕਦਾ, ਸਵੇਰੇ ਸਵੇਰੇ ਦੇ ਸਮੇਂ ਪਰੇਸ਼ਾਨੀ ਵੱਲ ਵੀ ਲੈ ਕੇ ਜਾ ਸਕਦਾ, ਅਤੇ ਇਹੋ ਹੀ ਸਮਾਂ ਸਵੇਰੇ ਸਵੇਰੇ ਦੇ ਸਮੇਂ ਸ਼ਾਂਤ ਵੀ ਕਰ ਸਕਦਾ, ਅਤੇ ਜੇ ਇਸ ਸਮੇਂ ਦੇ ਵਿੱਚ ਕਿਤੇ ਸ਼ਾਂਤ ਰਹਿਣਾ ਆ ਗਿਆ, ਪੇਸ਼ੈਂਸ ਆ ਗਿਆ, ਅਤੇ ਫਿਰ ਸੋਚੋ ਫਿਰ ਤਾਂ ਆਪਾਂ ਕਿਤੇ ਵੀ ਸ਼ਾਂਤ ਰਹਿ ਲਵਾਂਗੇ। ਸੋ ਇਹਦਾ ਮਤਲਬ ਕਿ ਇਹ ਇੱਕ ਸੋਹਣਾ ਸਮਾਂ ਹੋ ਸਕਦਾ ਵਾ ਸਾਡੇ ਆਪਣੇ ਅਭਿਆਸ ਦੇ ਲਈ। ਧੰਨਵਾਦ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਜ਼ਰੂਰ ਸਾਡੇ ਤੱਕ ਸਾਂਝੀ ਕਰ ਦਿਓ, ਆਪਾਂ ਵੱਧ ਦਿਆਂਗੇ। ਅਤੇ ਮੈਸੇਜ ਵੇਖਦੇ ਹਾਂ ਤੁਹਾਡੇ ਕੀ ਕਹਿੰਦੇ ਨੇ। ਜਸਵਾਲ ਸਾਹਿਬ ਕਹਿੰਦੇ ਕਿ ਜ਼ਿੰਦਗੀ ਦੇ ਵਿੱਚ ਨਾ ਡਰ ਕੇ ਅਤੇ ਨਾ ਹੀ ਭੱਜ ਕੇ ਸ਼ਾਂਤੀ ਮਿਲਣੀ ਹੈ, ਸ਼ਾਂਤੀ ਤਾਂ ਜ਼ਿੰਦਗੀ ਦਾ ਸਾਹਮਣਾ ਕਰਕੇ ਮਿਲਣੀ ਆ। ਬਿਲਕੁਲ ਸਹੀ ਜੀ, ਇੱਥੋਂ ਭੱਜ ਕੇ ਜਾਣਾ ਵੀ ਕਿੱਥੇ, ਰਹਿਣਾ ਤਾਂ ਇੱਥੇ ਹੀ ਆ। ਅੰਮ੍ਰਿਤ ਜੀ ਕਹਿੰਦੇ ਨੇ ਕਿ ਜੁੱਤੇ ਅਤੇ ਲੋਕ ਜੇ ਤੁਹਾਨੂੰ ਤਕਲੀਫ ਦੇ ਰਹੇ ਨੇ ਤਾਂ ਅਸਲ ਦੇ ਵਿੱਚ ਉਹ ਤੁਹਾਡੇ ਨਾਪ ਦੇ ਨਹੀਂ ਆ। ਬਿਲਕੁਲ ਜੀ, ਇਹ ਚੀਜ਼ ਤਾਂ ਜ਼ਰੂਰ ਇਨਸਾਨ ਨੂੰ ਪਤਾ ਹੋਣੀ ਚਾਹੀਦੀ ਹੈ। ਅਤੇ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਹਾਂਜੀ ਲਿਸਨਰ ਦੇ ਲਈ। ਕਹਿੰਦੇ ਕਿ ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਸਭ ਦੇ ਦੁੱਖ ਦੂਰ ਕਰਨ, ਅਰਦਾਸਾਂ ਮਨਜ਼ੂਰ ਕਰਨ, ਮਿਹਨਤ ਨੂੰ ਫਲ ਲਾਉਣ, ਅਤੇ ਸੁੱਖ ਸੁੱਖਾਂ ਦੇ ਨਾਲ ਅੱਜ ਦਾ ਦਿਨ ਲੰਘਾਉਣ। ਸ਼ੁਭ ਸਵੇਰ, ਕੱਲ੍ਹ ਰਾਤ ਦਾ ਖਾਣਾ ਕਹਿੰਦੇ ਚਿਲੀ ਪਨੀਰ ਅਤੇ ਰੋਟੀਆਂ ਨਾਲ ਪਕੌੜੀਆਂ ਵਾਲਾ ਦਹੀਂ। ਵਾਹ ਜੀ ਵਾਹ, ਕਮਾਲ ਕਰ ਛੱਡੀ ਜੀ, ਧੰਨਵਾਦ ਤੁਹਾਡਾ। ਕੁਲਦੀਪ ਸਿੰਘ ਜੀ, ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ ਕਹਿੰਦੇ ਨੇ ਕਿ ਸਭ ਦਾ ਦਿਨ ਵਧੀਆ ਵਧੀਆ ਹੋਵੇ, ਅਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੁਹਾਡੇ ਸਾਰਿਆਂ ਦੇ ਲਈ। ਅਤੇ ਡਾਇਰੀ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆਈ ਹੈ ਜੀ ਟਾਰਨੇਟ ਤੋਂ। ਕਹਿੰਦੇ ਕਿ ਪਰਮਾਤਮਾ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ। ਰਿਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੇ ਜੀ। ਸ਼ੈਪਟਨ ਤੋਂ ਸੰਜੂ, ਗੋਗੀ, ਲੱਕੀ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਠੰਡੀ ਠੰਡੀ ਪਿਆਰੀ ਪਿਆਰੀ ਨਿੱਘੀ ਨਿੱਘੀ। ਅਤੇ ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਜੀ। ਅੰਮ੍ਰਿਤ ਭੈਣ ਜੀ, ਗੁੱਡ ਮਾਰਨਿੰਗ ਦੀਆਂ ਸਾਂਝਾਂ ਪਾਉਂਦੇ ਨੇ। ਗੁਰਨਿਸ਼ਾਨ ਜੀ ਕਹਿੰਦੇ ਨੇ ਕਿ ਅੱਜ ਦਾ ਸ਼ਬਦ ਕੀਰਤਨ ਇੱਕ ਫਿਰ ਤੋਂ ਬਹੁਤ ਸੋਹਣਾ ਸੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੁਲਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰੇ ਸੁਣਨ ਵਾਲਿਆਂ ਦੇ ਲਈ। ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੀ ਫੈਮਿਲੀ ਨੂੰ, ਸਾਰੇ ਪਰਿਵਾਰ ਨੂੰ, ਸੋਹਣਾ ਦਿਨ ਹੋਵੇ ਸਾਰਿਆਂ ਦਾ। ਅਤੇ ਕੱਲ੍ਹ ਦਾ ਡਿਨਰ ਵਾਜ ਆਲੂ ਪਾਲਕ ਸਬਜ਼ੀ ਐਂਡ ਆਟਾ, ਮਿਕਸ ਕੀਤਾ ਬਾਜਰੇ ਦਾ ਆਟਾ ਅਤੇ ਅਜਵੈਣ ਪਾਈ ਵਿੱਚ ਅਤੇ ਰੋਟੀਆਂ ਬਣਾਈਆਂ ਅਤੇ ਨਾਲ ਸਲਾਦ ਬਣਾਇਆ। ਵਾਹ ਜੀ ਵਾਹ, ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ ਸ਼ੇਅਰ ਕਰਨ ਦੇ ਲਈ। ਅਤੇ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ। ਮੈਸੇਜ ਕਰਦੇ ਨੇ ਜਤਿੰਦਰ ਸਿੰਘ ਜੀ, ਬਹੁਤ ਮਿਹਰਬਾਨੀ, ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ। ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਉਚਿਤ ਇਹ ਹੈ ਕਿ ਆਪਣਾ ਮਾਰਗ ਖੁਦ ਚੁਣੋ ਅਤੇ ਤੁਰ ਪਵੋ, ਯਾਨੀ ਕਿ ਆਪਣਾ ਰਾਹ ਆਪ ਲੱਭੋ ਅਤੇ ਤੁਰ ਪਵੋ, ਦੂਜਿਆਂ ਦੀ ਚਿੰਤਾ ਨਾ ਕਰੋ, ਕਿਉਂਕਿ ਜਦੋਂ ਆਪਣੇ ਆਪ ਨੂੰ ਸਮਝਣਾ ਹੀ ਇੰਨਾ ਮੁਸ਼ਕਲ ਹੈ ਤਾਂ ਦੂਜੇ ਨੂੰ ਸਮਝਣਾ ਤਾਂ ਲਗਭਗ ਅਸੰਭਵ ਹੀ ਹੈ। ਬਿਲਕੁਲ ਜੀ, ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ। ਅਤੇ ਜਤਿੰਦਰ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ, ਸਾਰਿਆਂ ਦਾ ਦਿਨ ਵਧੀਆ ਵਧੀਆ ਹੋਵੇ। ਇਕਬਾਲ ਸੈਣੀ ਜੀ ਐਡੀਲੇਟ ਤੋਂ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ, ਵਧੀਆ ਵਧੀਆ ਜਾਵੇ। ਲਵਜੋ ਤੋਂ ਨਾ ਜੀ ਤੋਂ ਨਾ ਜ਼ਰੂਰ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਗੁਰਿੰਦਰ ਖੰਡਾ ਜੀ ਪਰਿਵਾਰ ਸਮੇਤ ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਅਤੇ ਗੁਰਵਿੰਦਰ ਸੰਧੂ ਜੀ ਕਹਿੰਦੇ ਕਿ ਦੇਸੀ ਮਹੀਨਿਆਂ ਦੇ ਵਿੱਚ ਅੱਜ 10 ਤਰੀਕ ਹੋ ਗਈ ਆ ਹਾੜ ਦੇ ਮਹੀਨੇ ਦੀ। ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਅਤੇ ਵਲਗੂਲਗਾ ਤੋਂ ਪਾਉਂਦੇ ਨੇ ਹਰ ਰੋਜ਼ ਦੀ ਤਰ੍ਹਾਂ ਸਾਂਝਾ। ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਵਾਹਿਗੁਰੂ ਸਰਬੱਤ ਦਾ ਭਲਾ ਕਰੇ, ਲਵਲੀ ਜਿਹਾ ਦਿਨ ਰਹੇ ਸਾਰਿਆਂ ਦਾ, ਅਤੇ ਡਰਾਈਵ ਧਿਆਨ ਦੇ ਨਾਲ ਕਰਿਓ ਭਾਈ, ਰੱਬ ਰਾਖਾ। ਸਿੱਖੋ ਜੀ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਭੇਜਦੇ ਨੇ, ਬਹੁਤ ਮਿਹਰਬਾਨੀ ਜੀ ਸਾਡੇ ਵੱਲੋਂ ਵੀ ਤੁਹਾਨੂੰ ਅੱਜ ਦੇ ਦਿਨ ਦੀਆਂ ਸ਼ੁਭ ਇਛਾਵਾਂ। ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੇ। ਅਤੇ ਸਵੇਰੇ ਸਵੇਰੇ ਜਿਹੜੇ ਵੀ ਜੀਆਂ ਨੇ ਠੰਡ ਦੇ ਵਿੱਚ ਜੇਬਾਂ 'ਚੋਂ ਹੱਥ ਕੱਢੇ, ਇਹ ਮੈਸੇਜ ਟਾਈਪ ਕੀਤੇ, ਸ਼ੇਅਰ ਕੀਤੇ, ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਅੱਜ ਦੇ ਦਿਨ ਦੇ ਵਿੱਚ ਢੇਰ ਖੁਸ਼ੀਆਂ ਤੁਸੀਂ ਮਾਣੋ, ਅਤੇ ਇਸੇ ਤਰ੍ਹਾਂ ਦੇ ਨਾਲ ਆਪਣਾ ਪਿਆਰ ਬਣਾਈ ਰੱਖਿਓ, ਇਸੇ ਤਰ੍ਹਾਂ ਦੇ ਨਾਲ ਆਪਣੀ ਸਾਂਝ ਇੱਕ ਦੂਸਰੇ ਦੇ ਨਾਲ, ਇਸ ਪਰਿਵਾਰ ਦੇ ਨਾਲ ਬਣਾਈ ਰੱਖਿਓ। ਅਤੇ ਆਪਾਂ ਆਉਂਦੇ ਹਾਂ ਇੱਕ ਬ੍ਰੇਕ ਲੈ ਕੇ, ਆ ਕੇ ਅਤੇ ਫਿਰ ਅੱਜ ਦੀ ਕਹਾਣੀ ਸਾਂਝੀ ਕਰਦੇ ਹਾਂ। ਰੇਡੀਓ ਹਾਂਜੀ 1674 AM 'ਤੇ ਜਾਂਦੇ ਜਾਂਦੇ, ਜੇਕਰ ਤੁਸੀਂ ਪੱਥਰ ਲਵਾਉਣ ਦਾ ਸੋਚ ਰਹੇ ਹੋ, ਸੰਗ ਮਰਮਰ ਲਵਾਉਣ ਦਾ ਸੋਚ ਰਹੇ ਹੋ, ਤੁਸੀਂ ਰਸੋਈ ਦੇ ਵਿੱਚ ਜਾਂ ਹੋਰ ਘਰ ਦੇ ਕਿਸੇ ਵੀ ਹਿੱਸੇ ਦੇ ਵਿੱਚ, ਅਤੇ ਜਾਂ ਫਿਰ ਤੁਸੀਂ ਕਾਰੋਬਾਰ ਦੇ ਉੱਤੇ, ਅਤੇ ਫਿਰ ਇੱਕ ਨਾਂ ਨੂੰ ਜ਼ਰੂਰ ਕਾਲ ਕਰ ਲਿਓ ਤੁਸੀਂ, ਜੀਜ਼ੇ, ਯਾਨੀ ਕਿ ਜੈੱਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜੈੱਡ ਅਤੇ ਜੇ ਜੀਜ਼ੇ ਸਟੋਨ। ਅਤੇ ਇਹਨਾਂ ਨੂੰ ਰੇਡੀਓ ਹਾਂਜੀ ਦਾ ਹਵਾਲਾ ਦੇ ਕੇ ਤੁਸੀਂ ਹੋਰ ਬਿਹਤਰ ਕੀਮਤਾਂ ਤੁਸੀਂ ਪਾ ਸਕਦੇ ਹੋ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ।
1: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਿਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
4: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
5: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
6: ਆ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
8: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
9: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
10: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਚਿਹਰੇ 'ਤੇ ਹੋਊਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਜਿੰਨਾ ਚਿਰ ਇਹ ਖੁਸ਼ੀ ਤੁਹਾਡੇ ਚਿਹਰੇ ਦੇ ਉੱਤੇ ਆ, ਉਹਨਾਂ ਚਿਰ ਤੱਕ ਤੁਹਾਡੇ ਨਾਲ ਬਹੁਤ ਸਾਰੇ ਚੰਗੇ ਲੋਕ ਜੁੜੇ ਨੇ, ਉਹ ਲੋਕ ਜਿਹੜੇ ਖੁਸ਼ੀ ਪਸੰਦ ਕਰਦੇ ਨੇ, ਉਹ ਲੋਕ ਜਿਹੜੇ ਤੁਹਾਨੂੰ ਖੁਸ਼ ਵੇਖਣਾ ਚਾਹੁੰਦੇ ਨੇ, ਕਿਉਂਕਿ ਜਿਹੜੇ ਖੁਸ਼ ਨੇ ਉਹਨਾਂ ਦੇ ਨਾਲ ਸਾਰੇ ਵਾਹ ਵਾਸਤਾ ਰੱਖਣਾ ਚਾਹੁੰਦੇ ਨੇ। ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਇੱਦਾਂ ਦੇ ਚੰਗੇ ਚੰਗੇ ਲੋਕ ਜੁੜੇ ਰਹਿਣ, ਤਾਂ ਫਿਰ ਆਪਣੇ ਚਿਹਰੇ ਦੇ ਉੱਤੇ ਇਸ ਖੁਸ਼ੀ ਦੀ ਆਦਤ ਜ਼ਰੂਰ ਪਾ ਕੇ ਰੱਖੋ। ਉਹ ਵੀ ਸਵੇਰੇ ਸਵੇਰੇ ਦੇ ਸਮੇਂ ਕੋਸ਼ਿਸ਼ ਕਰਿਓ ਕਿ ਜ਼ਰੂਰ ਇੱਕ ਵਾਰੀ ਸਮਾਂ ਕੱਢ ਕੇ ਕੁਛ ਚੰਗਾ ਸੋਚ ਕੇ ਜ਼ਰੂਰ ਹੱਸ ਲਿਆ ਕਰੋ, ਜ਼ਰੂਰ ਮੁਸਕਰਾ ਲਿਆ ਕਰੋ। ਅਤੇ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ,

ਇੱਕ ਜਵਾਕ ਹੈ ਜਿਹੜਾ ਬੜੇ ਗਰੀਬੀ ਦੇ ਹਾਲਾਤਾਂ ਦੇ ਵਿੱਚ ਹੈ ਅਤੇ ਇਸ ਟਾਈਮ ਦੇ ਉੱਤੇ ਇੱਕ ਮੋਚੀ ਦੇ ਕੋਲ ਕੰਮ ਕਰ ਰਿਹਾ, ਸ਼ਾਗਿਰਦੀ ਕਰ ਰਿਹਾ, ਕੰਮ ਸਿੱਖ ਰਿਹਾ ਆਪਣੇ ਘਰ ਤੋਂ ਕਾਫੀ ਦੂਰ, ਸ਼ਾਇਦ ਸ਼ਹਿਰ ਦੇ ਵਿੱਚ ਜਾਂ ਫਿਰ ਕਿਸੇ ਵੱਡੇ ਕਸਬੇ ਦੇ ਵਿੱਚ। ਅੱਜ ਕ੍ਰਿਸਮਿਸ ਦੀ ਰਾਤ ਹੈ, ਕਾਫੀ ਰਾਤ ਹੋ ਚੁੱਕੀ ਹੈ, ਪਰ ਉਹ ਸੁੱਤਾ ਨਹੀਂ, ਉਹ ਉਡੀਕ ਕਰ ਰਿਹਾ। ਉਹਦੇ ਮਾਲਕ, ਉਹਦੀ ਮਾਲਕਣ ਜਾਂ ਫਿਰ ਹੋਰ ਜਿਹੜੇ ਸ਼ਾਗਿਰਦ ਨੇ ਉਹ ਕਦੋਂ ਗਿਰਜੇ ਚਲੇ ਜਾਣ, ਚਰਚ ਚਲੇ ਜਾਣ ਅਤੇ ਫਿਰ ਉਹ ਆਪਣਾ ਇੱਕ ਅਧੂਰਾ ਕੰਮ ਪੂਰਾ ਕਰ ਸਕੇ। ਕਾਫੀ ਦਿਨਾਂ ਤੋਂ ਉਹਦੇ ਮਨ ਦੇ ਵਿੱਚ ਇੱਕ ਗੱਲ ਚੱਲ ਰਹੀ ਹੈ। ਅੱਜ ਉਹਨੂੰ ਸੀ ਕਿ ਸਾਰਿਆਂ ਨੇ ਚਲੇ ਜਾਣਾ, ਮੈਂ ਆਪਣਾ ਇਹ ਅਧੂਰਾ ਕੰਮ ਪੂਰਾ ਕਰ ਲੂੰਗਾ। ਜਦੋਂ ਸਾਰੇ ਚਲੇ ਜਾਂਦੇ ਨੇ, ਆਸ ਪਾਸ ਧਿਆਨ ਦੇ ਨਾਲ ਵੈਂਕਾ ਦੇਖਦਾ ਅਤੇ ਲਾਗੇ ਇੱਕ ਅਲਮਾਰੀ ਦੇ ਵਿੱਚੋਂ ਸਿਆਹੀ ਅਤੇ ਦਵਾਤ ਕੱਢਦਾ ਅਤੇ ਇੱਕ ਕਾਗਜ਼ ਸ਼ਾਇਦ ਉਹਨੇ ਇੱਧਰੋਂ ਉੱਧਰੋਂ ਕਿਤੇ ਲਗਾ ਕੇ ਰੱਖਿਆ। ਉਸ ਕਾਗਜ਼ ਦੇ ਉੱਤੇ ਪਏ ਵੱਟ ਇਹ ਦੱਸਦੇ ਨੇ ਕਿ ਉਹ ਬਹੁਤਾ ਸਾਂਭ ਸੰਭਾਲ ਕੇ ਨਹੀਂ ਕਿਤੇ ਰੱਖਿਆ ਗਿਆ, ਸ਼ਾਇਦ ਬਾਕੀਆਂ ਤੋਂ ਲਗਾ ਕੇ ਰੱਖਣ ਦੇ ਚੱਕਰ ਦੇ ਵਿੱਚ ਇਹਦੇ ਉੱਤੇ ਕਾਫੀ ਵੱਟ ਪੈ ਚੁੱਕੇ ਨੇ। ਹੁਣ ਉਹਨੇ ਸਿਆਹੀ ਕੱਢੀ, ਆਪਣੇ ਸਾਹਮਣੇ ਰੱਖੀ ਅਤੇ ਲਿਖਣਾ ਸ਼ੁਰੂ ਕੀਤਾ। ਪਰ ਇਹ ਕੀ, ਹਾਲੇ ਤਾਂ ਕੁਛ ਵੀ ਨਹੀਂ ਲਿਖਿਆ, ਇੱਕਦਮ ਘਬਰਾ ਕੇ ਉੱਕਿਆ। ਸ਼ਾਇਦ ਉਹ ਵੇਖਣਾ ਚਾਹੁੰਦਾ ਕਿ ਕੋਈ ਆਸ ਪਾਸ ਤਾਂ ਨਹੀਂ, ਉਹ ਇਹ ਚੀਜ਼ ਪੱਕੀ ਕਰਨਾ ਚਾਹੁੰਦਾ ਕਿ ਸਾਰੇ ਚਲੇ ਗਏ ਨੇ। ਇਸ ਕਰਕੇ ਉਹਨੇ ਇਹ ਚਿੱਠੀ, ਇਹ ਖਤ ਲਿਖਣ ਤੋਂ ਪਹਿਲਾਂ ਦਰਵਾਜ਼ਾ ਫਿਰ ਦੁਬਾਰਾ ਤੋਂ ਚੈੱਕ ਕੀਤਾ, ਖਿੜਕੀ ਫਿਰ ਦੁਬਾਰਾ ਤੋਂ ਵੇਖੀ ਅਤੇ ਜਦੋਂ ਖਿੜਕੀ ਵੇਖਣ ਗਿਆ ਉੱਪਰ ਅਸਮਾਨ ਵੱਲ ਵੀ ਝਾਤੀ ਮਾਰੀ। ਸ਼ਾਇਦ ਉਸ ਰੱਬ ਦੇ ਅੱਗੇ ਅਰਦਾਸ ਵੀ ਕੀਤੀ, ਇਹ ਅਰਦਾਸ ਕਿ ਮੇਰੀ ਇਸ ਚਿੱਠੀ ਦੇ ਵਿੱਚ ਕੋਈ ਵਿਘਨ ਨਾ ਪਵੇ, ਮੈਂ ਚਿੱਠੀ ਆਰਾਮ ਦੇ ਨਾਲ ਲਿਖ ਪਾਵਾਂ। ਫਿਰ ਦੁਬਾਰਾ ਆ ਕੇ ਬੈਠ ਜਾਂਦਾ, ਇੱਕ ਲੰਮਾ ਹੋਕਾ ਭਰਦਾ ਅਤੇ ਕਾਗਜ਼ ਦੇ ਉੱਤੇ ਲਿਖਣ ਤੋਂ ਪਹਿਲਾਂ ਥੋੜ੍ਹਾ ਜਿਹਾ ਸੋਚਦਾ, ਫਿਰ ਲਿਖਦਾ, ਮੇਰੇ ਪਿਆਰੇ ਦਾਦਾ ਜੀ, ਮੈਂ ਤੁਹਾਨੂੰ ਅੱਜ ਚਿੱਠੀ ਲਿਖ ਰਿਹਾ। ਅੱਜ ਕ੍ਰਿਸਮਿਸ ਵਾਲਾ ਦਿਨ, ਸਭ ਤੋਂ ਪਹਿਲਾਂ ਤੁਹਾਨੂੰ ਕ੍ਰਿਸਮਿਸ ਦੀਆਂ ਵਧਾਈਆਂ। ਮੈਂ ਰੱਬ ਦੇ ਕੋਲੋਂ ਤੁਹਾਡੀ ਚੰਗੀ ਸਿਹਤ ਅਤੇ ਭਲਾਈ ਚਾਹੁੰਦਾ। ਇਹਨੇ ਨੂੰ ਫਿਰ ਦੁਬਾਰਾ ਉਹਨੇ ਖਿੜਕੀ ਵੱਲ ਵੇਖਿਆ, ਮੈਂ ਇਕੱਲਾ ਹੀ ਹਾਂ ਨਾ, ਕੋਈ ਆ ਤਾਂ ਨਹੀਂ ਰਿਹਾ, ਜਾਂ ਫਿਰ ਸ਼ਾਇਦ ਲਾਗੇ ਪਈ ਮੋਮਬੱਤੀ ਦਾ ਪਰਛਾਵਾਂ ਕੰਬਿਆ ਸੀ, ਸ਼ਾਇਦ ਹਵਾ ਦੇ ਬੁੱਲੇ ਨਾਲ, ਉਹਨੂੰ ਲੱਗਾ ਕੋਈ ਆ ਨਾ ਗਿਆ ਹੋਵੇ। ਪਰ ਉਸ ਮੋਮਬੱਤੀ ਤੋਂ ਜਿੱਦਾਂ ਹੀ ਅੱਖਾਂ ਹਟੀਆਂ, ਇਸ ਤੋਂ ਪਹਿਲਾਂ ਕਿ ਖੱਤ ਵੱਲ ਆਉਂਦੀਆਂ, ਉਹਦੀਆਂ ਅੱਖਾਂ ਦੇ ਸਾਹਮਣੇ ਜਿਵੇਂ ਆਪਣੇ ਦਾਦੇ ਦਾ ਚਿਹਰਾ ਆ ਗਿਆ ਹੋਵੇ, ਇੱਕ ਬਜ਼ੁਰਗ ਚਿਹਰਾ, ਪਤਲਾ ਕਾਰਾ ਜਿਹਾ ਸਰੀਰ, ਪਰ ਉਹਦੇ ਲਈ ਉਹ ਦਾਦਾ ਬੜਾ ਰੋਬਦਾਰ ਬੰਦਾ ਸੀ। ਉਹ ਰਾਤ ਨੂੰ ਚੌਂਕੀਦਾਰੀ ਦਾ ਕੰਮ ਕਰਦਾ ਸੀ ਪਿੰਡ ਦੇ ਵਿੱਚ, ਕੱਦ ਦਾ ਵੀ ਛੋਟਾ ਸੀ ਪਰ ਫੁਰਤੀਲਾ ਬੜਾ ਸੀ। ਜਦੋਂ ਉਹਨੇ ਘਰ ਛੱਡਿਆ ਉਦੋਂ ਉਹਦੀ ਉਮਰ ਕੋਈ 65 ਸਾਲ ਦੀ ਹੋਊਗੀ। ਉਹ ਜਦੋਂ ਵੀ ਆਪਣੇ ਪੋਤੇ ਨਾਲ ਗੱਲਾਂ ਕਰਦਾ ਸੀ, ਵੈਂਕਾ ਨੂੰ ਯਾਦ ਆ ਕਿ ਉਹ ਹਮੇਸ਼ਾ ਹੱਸਦਾ ਰਹਿੰਦਾ ਸੀ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਵੈਂਕੇ ਨੂੰ ਵੀ ਹੱਸਦਾ ਵੇਖਦਾ, ਉਹ ਕੰਮ ਕਰਦਾ ਜਿਹਦੇ ਨਾਲ ਉਹਦੇ ਮੁਖੜੇ 'ਤੇ ਵੀ ਹਾਸਾ ਆਵੇ। ਦਿਨ ਵੇਲੇ ਉਹ ਰਸੋਈ ਦੇ ਵਿੱਚ ਹੀ ਸੌਂ ਜਾਂਦਾ। ਵੈਂਕਾ ਨੂੰ ਯਾਦ ਸੀ ਕਿ ਕਿੱਦਾਂ ਉਹ ਆਸ ਪਾਸ ਦੀਆਂ ਆਈਆਂ ਔਰਤਾਂ ਜਿਹੜੀਆਂ ਰਸੋਈ ਦੇ ਵਿੱਚ ਕੰਮ ਕਰਦੀਆਂ ਉਹਨਾਂ ਦੇ ਨਾਲ ਹਾਸਾ ਮਜ਼ਾਕ ਕਰਦਾ। ਜਦੋਂ ਰਾਤ ਪੈਂਦੀ, ਇੱਕ ਵੱਡੀ ਭੇਡ ਦੀ ਖੱਲ ਸੀ ਉਹਦੇ ਕੋਲ, ਉਹ ਖੱਲ ਲਪੇਟ ਕੇ ਸੌਂ ਜਾਂਦਾ ਅਤੇ ਫਿਰ ਦੁਬਾਰਾ ਪਤਾ ਨਹੀਂ ਕਿੱਦਾਂ ਉਹਨੂੰ ਜਾਗ ਆ ਜਾਂਦੀ ਝੱਟ। ਰਾਤ ਉੱਠ ਕੇ ਫਿਰ ਦੁਬਾਰਾ ਲੋਕਾਂ ਦੀ ਰਾਖੀ ਕਰਦਾ, ਆਪਣਾ ਖੂੰਡਾ ਖੜਕਾਉਂਦਾ ਅਤੇ ਲੋਕਾਂ ਨੂੰ ਜਗਾਉਂਦਾ, ਜਾਂ ਫਿਰ ਉਹ ਇੱਦਾਂ ਕਹਿ ਲਓ ਵਾਰ ਵਾਰ ਕਹਿੰਦਾ ਹੋਵੇ, ਜਾਗਦੇ ਰਹੋ, ਜਾਗਦੇ ਰਹੋ। ਹਮੇਸ਼ਾ ਉਸਦੇ ਪਿੱਛੇ ਸਿਰ ਝੁਕਾਈ ਇੱਕ ਕਾਲਾ ਕੁੱਤਾ ਵੀ ਫਿਰਦਾ ਰਹਿੰਦਾ। ਉਸ ਕੁੱਤੇ ਦਾ ਨਾਂ ਵੈਂਕਾ ਨੇ ਈਲ ਰੱਖਿਆ ਸੀ।

ਬੈਂਕਾਂ ਨੂੰ ਜਿੱਦਾਂ ਫਿਰ ਦੁਬਾਰਾ ਚੇਤਾ ਆਇਆ, ਉਹ ਤਾਂ ਖਤ ਲਿਖ ਰਿਹਾ ਸੀ। ਉਸਨੇ ਫਿਰ ਆਪਣੀ ਕਲਮ ਸਿਆਹੀ ਦੇ ਵਿੱਚ ਡੁਬੋਏ ਅਤੇ ਲਿਖਣਾ ਜਾਰੀ ਰੱਖਿਆ। ਹੁਣ ਮੈਂਕਾ ਪਹਿਲਾਂ ਦੇ ਨਾਲੋਂ ਥੋੜ੍ਹਾ ਭਾਵੁਕ ਸੀ। ਦਾਦਾ ਜੀ, ਤੁਹਾਨੂੰ ਪਤਾ ਕੱਲ੍ਹ ਮੈਨੂੰ ਬੜੀ ਕੁੱਟ ਪਈ। ਮਾਲਕ ਨੇ ਮੈਨੂੰ ਵਾਲਾਂ ਤੋਂ ਫੜ ਕੇ ਵਿਹੜੇ ਦੇ ਵਿੱਚ ਘਸੀਟਿਆ। ਤੁਹਾਨੂੰ ਪਤਾ ਘੋੜੇ ਦੀ ਰਕਾਬ ਪਈ ਸੀ ਕੋਲ, ਉਹਨੇ ਉਸ ਰਕਾਬ ਦੇ ਨਾਲ ਮੈਨੂੰ ਬੜੀ ਬੇਰਹਿਮੀ ਦੇ ਨਾਲ ਕੁੱਟਿਆ। ਪਤਾ ਕਿਉਂ? ਤੁਸੀਂ ਸੋਚਦੇ ਹੋਵੋਗੇ ਮੈਂ ਕੋਈ ਵੱਡੀ ਗਲਤੀ ਕੀਤੀ ਹੋਵੇਗੀ, ਪਰ ਨਹੀਂ। ਜਦੋਂ ਮੈਂ ਵਿਹਲਾ ਹੁੰਦਾ, ਮਾਲਕ ਮੈਨੂੰ ਕਹਿੰਦਾ ਉਹਦੇ ਬੱਚੇ ਦਾ ਝੂਲਣਾ ਚਲਾ ਦੇ। ਉਹਦਾ ਬੱਚਾ ਪੰਘੂੜੇ ਦੇ ਵਿੱਚ ਪਿਆ ਸੀ। ਉਹਨੂੰ ਚਲਾਉਂਦੇ ਚਲਾਉਂਦੇ ਪਤਾ ਨਹੀਂ ਕਦੋਂ ਗਲਤੀ ਦੇ ਨਾਲ ਮੇਰੀ ਅੱਖ ਲੱਗ ਗਈ। ਉਸ ਤੋਂ ਇੱਕ ਰਾਤ ਪਹਿਲਾਂ ਮੈਂ ਕਾਫੀ ਦੇਰ ਤੱਕ ਕੰਮ ਕਰਦਾ ਰਿਹਾ ਸੀ, ਇਸ ਕਰਕੇ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਸੌਂ ਗਿਆ। ਇਹ ਵੀ ਨਹੀਂ ਪਤਾ ਲੱਗਾ ਕਦੋਂ ਪਿੱਛੋਂ ਮਾਲਕਣ ਆ ਗਏ। ਬਸ ਇਸੇ ਗੱਲੋਂ ਕੁੱਟ ਪਈ, ਅਤੇ ਤੁਹਾਨੂੰ ਪਤਾ ਪਿਛਲੇ ਹਫ਼ਤੇ ਵੀ ਕੁੱਟ ਪਈ ਸੀ। ਪਿਛਲੇ ਹਫ਼ਤੇ ਕੁੱਟ ਪਈ ਸੀ ਮੱਛੀ ਸਾਫ਼ ਕਰਨ ਤੋਂ। ਮਾਲਕਣ ਕਹਿੰਦੀ ਤੂੰ ਪੂਛ ਵਾਲੇ ਪਾਸਿਓਂ ਮੱਛੀ ਕਿਉਂ ਵੱਢੀ, ਪਹਿਲਾਂ ਤੈਨੂੰ ਮੂੰਹ ਵਾਲੇ ਪਾਸਿਓਂ ਵੱਢਣੀ ਚਾਹੀਦੀ ਸੀ। ਇਸ ਗੱਲ ਦੇ ਉੱਤੇ ਵੀ ਉਹਨੇ ਚੁੱਕ ਕੇ ਉਹ ਮੱਛੀ ਮੇਰੇ ਮੂੰਹ 'ਤੇ ਮਾਰੀ। ਮੇਰਾ ਮੂੰਹ ਲਾਲ ਹੋ ਗਿਆ। ਕਿੰਨੀ ਦੇਰ ਤੱਕ ਮੇਰੇ ਮੂੰਹ ਦੇ ਉੱਤੇ ਸਾੜ ਪੈਂਦਾ ਰਿਹਾ। ਮੈਨੂੰ ਲੱਗਦਾ ਸੀ ਜਿੱਦਾਂ ਜਿੱਦਾਂ ਮੇਰੇ ਮੂੰਹ ਦੇ ਉੱਤੇ ਦਾਗ ਹੀ ਪੈ ਗਿਆ ਹੋਵੇ। ਤੁਹਾਨੂੰ ਪਤਾ ਜਿਹੜੇ ਇੱਥੇ ਵੱਡੇ ਸ਼ਾਗਿਰਦ ਨੇ ਨਾ, ਉਹ ਇਹਨਾਂ ਗੱਲਾਂ ਕਰਕੇ ਮੇਰਾ ਬੜਾ ਮਜ਼ਾਕ ਉਡਾਉਂਦੇ ਨੇ। ਉਹ ਫਿਰ ਗੱਲ ਗੱਲ ਦੇ ਉੱਤੇ ਮੈਨੂੰ ਚੜਾਉਂਦੇ ਨੇ। ਕਈ ਕਈ ਵਾਰ ਤਾਂ ਮੈਨੂੰ ਉਹ ਸ਼ਰਾਬ ਲੈਣ ਵੀ ਭੇਜਦੇ ਨੇ। ਇੰਨੀ ਠੰਡ ਦੇ ਵਿੱਚ ਉਹ ਆਪ ਨਾ ਜਾ ਕੇ ਮੈਨੂੰ ਜਵਾਕ ਨੂੰ ਬਾਹਰ ਘੱਲਦੇ ਨੇ। ਬਹੁਤੀ ਵਾਰ ਤਾਂ ਉਹ ਮਾਲਕ ਦੇ ਘਰੋਂ ਖੀਰੇ ਚੋਰੀ ਕਰਨ ਦੇ ਲਈ ਵੀ ਕਹਿੰਦੇ ਨੇ। ਜੇ ਕਈ ਵਾਰੀ ਮੈਂ ਫੜਿਆ ਜਾਵਾਂ ਤਾਂ ਫਿਰ ਕੁੱਟ ਮੈਨੂੰ ਪੈਂਦੀ ਹੈ। ਮੈਂ ਕੋਈ ਦੱਸ ਥੋੜ੍ਹੀ ਸਕਦਾ ਕਿ ਉਹਨਾਂ ਨੇ ਮੈਨੂੰ ਭੇਜਿਆ। ਇੰਨਾ ਨਹੀਂ ਕਿ ਉਹਦੇ ਲਈ ਖਾਣ ਲਈ ਵੀ ਮੈਨੂੰ ਕੁਛ ਮਿਲੇ। ਤੁਹਾਨੂੰ ਪਤਾ ਖਾਣ ਦੇ ਲਈ ਕੀ ਮਿਲਦਾ? ਦਾਦਾ ਜੀ, ਸਵੇਰੇ ਰੋਟੀ, ਦੁਪਹਿਰੇ ਦਲੀਆ, ਸ਼ਾਮ ਨੂੰ ਫਿਰ ਰੋਟੀ, ਚਾਹ ਜਾਂ ਗੋਭੀ ਦਾ ਸੂਪ ਤਾਂ ਮਾਲਕ ਆਪ ਹੀ ਪੀਂਦੇ ਨੇ। ਤੁਹਾਨੂੰ ਪਤਾ ਮੈਨੂੰ ਬਹੁਤੀ ਵਾਰੀ ਬਾਹਰ ਦਲਾਂ ਦੇ ਵਿੱਚ ਹੀ ਸਵਾ ਦਿੰਦੇ ਨੇ। ਕਈ ਵਾਰ ਉਹਨਾਂ ਦਾ ਬੱਚਾ ਸਾਰੀ ਸਾਰੀ ਰਾਤ ਰੋਂਦਾ ਰਹਿੰਦਾ ਅਤੇ ਮੈਨੂੰ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ, ਅਤੇ ਫਿਰ ਉਹ ਆਵਾਜ਼ ਮਾਰ ਕੇ ਕਹਿੰਦੇ ਨੇ ਇਹਨੂੰ ਰਾਤ ਤੂੰ ਝੂਲਾ ਚਲਾਈ ਜਾ। ਅਤੇ ਕਈ ਵਾਰ ਮੇਰੀ ਸਾਰੀ ਰਾਤ ਉਹਦਾ ਪੰਘੂੜਾ ਝੂਟਾਉਂਦੇ ਦੀ ਲੰਘ ਜਾਂਦੀ ਹੈ। ਹੁਣ ਜਿੱਦਾਂ ਵੰਕਾ ਕੋਲੋਂ ਅੱਗੇ ਲਿਖਿਆ ਨਹੀਂ ਸੀ ਜਾ ਰਿਹਾ, ਉਹਦੇ ਬੁੱਲ ਕੰਬ ਰਹੇ ਸੀ, ਲੇਖ ਉਹ ਹੱਥਾਂ ਨਾਲ ਰਿਹਾ ਸੀ, ਪਰ ਉਹਦੇ ਕੰਬ ਦੇ ਬੁੱਲ ਦੱਸਦੇ ਸੀ ਕਿ ਉਹ ਦੁਖੀ ਆ। ਉਹਦੀਆਂ ਅੱਖਾਂ ਦੇ ਵਿੱਚ ਰੜਕ ਪੈ ਰਹੀ ਸੀ, ਜਿੱਦਾਂ ਅੱਜ ਵੀ ਉਹਨੇ ਕਾਫੀ ਨੀਂਦਰਾ ਝਾਕਿਆ ਹੋਵੇ, ਪਰ ਅੱਜ ਉਹ ਜਾਗਣਾ ਚਾਹੁੰਦਾ। ਅੱਜ ਉਹ ਇਹ ਖਤ ਲਿਖਣ ਦੇ ਲਈ ਜਾਗਣਾ ਚਾਹੁੰਦਾ। ਵੰਕਾ ਨੇ ਹਿਚਕੀ ਲਈ ਅਤੇ ਫਿਰ ਦੁਬਾਰਾ ਲਿਖਣਾ ਸ਼ੁਰੂ ਕੀਤਾ। ਦਾਦਾ ਜੀ, ਮਿਹਰਬਾਨੀ ਕਰਕੇ ਮੈਨੂੰ ਇੱਥੋਂ ਲੈ ਜਾਓ। ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਮੈਂ ਤੁਹਾਨੂੰ ਤੰਬਾਕੂ ਪੀ ਕੇ ਦਿਆ ਕਰੂੰਗਾ। ਰੱਬ ਕੋਲੋਂ ਹਰ ਰੋਜ਼ ਤੁਹਾਡੇ ਲਈ ਅਰਦਾਸ ਕਰੂੰਗਾ। ਮੈਂ ਜੇ ਕੁਛ ਵੀ ਗਲਤ ਕੀਤਾ ਤਾਂ ਮੈਨੂੰ ਜਿੰਨਾ ਮਰਜ਼ੀ ਮਾਰਿਓ, ਮੈਨੂੰ ਪਤਾ ਤੁਸੀਂ ਮਾਲਕ ਨਾਲੋਂ ਵੱਧ ਮੈਨੂੰ ਨਹੀਂ ਮਾਰੋਗੇ। ਜੇ ਤੁਸੀਂ ਸੋਚਦੇ ਹੋ ਮੇਰੇ ਕੋਲੋਂ ਕੋਈ ਕੰਮ ਨਹੀਂ ਹੋਣਾ ਤਾਂ ਮੈਂ ਪਹਿਲਾਂ ਵਾਲਾ ਨਹੀਂ ਰਿਹਾ, ਹੁਣ ਮੈਂ ਬਹੁਤ ਸਾਰੇ ਕੰਮ ਕਰ ਸਕਦਾ। ਦਾਦਾ ਜੀ, ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਆਪ ਮੁਨਸ਼ੀ ਦੇ ਕੋਲ ਚਲੇ ਜਾਊਂਗਾ। ਮੈਂ ਮੁਨਸ਼ੀ ਦੇ ਅੱਗੇ ਬੇਨਤੀ ਕਰੂੰਗਾ, ਮੈਂ ਉਹਦੇ ਅੱਗੇ ਹੱਥ ਜੋੜੂੰਗਾ, ਮੈਂ ਉਹਦਾ ਬੂਟ ਸਾਫ਼ ਕਰਨ ਦਾ ਕੰਮ ਲੈ ਲੂੰਗਾ, ਜਾਂ ਫਿਰ ਉਹਦੀ ਭੇਡ ਦੇ ਲਈ ਮੈਂ ਚਾਰਾ ਲੈ ਕੇ ਆਇਆ ਕਰੂੰਗਾ। ਬਹੁਤ ਕੰਮ ਨੇ ਜਿਹੜੇ ਮੈਂ ਕਰਨੇ ਸਿੱਖ ਗਿਆ। ਮੇਰੇ ਪਿਆਰੇ ਦਾਦਾ ਜੀ,
ਸੱਚ ਦੱਸਾਂ ਤਾਂ ਮੇਰੇ ਕੋਲ ਹੁਣ ਬਰਦਾਸ਼ਤ ਨਹੀਂ ਹੁੰਦਾ। ਮੈਨੂੰ ਇੱਦਾਂ ਲੱਗਦਾ ਮੇਰੀ ਸਾਰੀ ਜ਼ਿੰਦਗੀ ਇੱਥੇ ਲੰਘ ਜਾਣੀ। ਮੈਨੂੰ ਇੱਦਾਂ ਲੱਗਦਾ ਮੈਂ ਸਾਰੀ ਜ਼ਿੰਦਗੀ ਕੁੱਟ ਖਾਂਦਿਆਂ ਕੱਢ ਦੇਣੀ। ਤੁਹਾਨੂੰ ਪਤਾ ਮੈਂ ਬੜੀ ਵਾਰੀ ਸੋਚਿਆ ਮੈਂ ਆਪਣੇ ਪਿੰਡ ਭੱਜ ਕੇ ਆ ਜਾਵਾਂ, ਪਰ ਨਹੀਂ ਆ ਸਕਦਾ ਨਾ, ਮੇਰੇ ਕੋਲ ਜੁੱਤੀ ਨਹੀਂ ਆ, ਭਾਵੇਂ ਕਿ ਮੈਂ ਜੁੱਤੀਆਂ ਦਾ ਕੰਮ ਕਰਦਾ, ਮੈਨੂੰ ਹਾਲੇ ਤੱਕ ਜੁੱਤੀ ਨਸੀਬ ਨਹੀਂ ਹੋਈ। ਇੰਨੀ ਜ਼ਿਆਦਾ ਠੰਡ ਬਰਫ਼ ਪਈ ਹੁੰਦੀ ਬਾਹਰ, ਮੈਂ ਨੰਗੇ ਪੈਰੀ ਕਿੱਦਾਂ ਆ ਸਕਦਾ ਐਡੀ ਦੂਰ। ਇਹਨੇ ਨੂੰ ਜਿੱਦਾਂ ਵੰਕਾ ਨੂੰ ਫਿਰ ਖਿਆਲ ਆਇਆ, ਉਹਨੇ ਉੱਠ ਕੇ ਖਿੜਕੀ ਵੱਲ ਵੇਖਿਆ, ਉਹਨੂੰ ਯਾਦ ਆਇਆ ਕਿੱਦਾਂ ਉਹਦਾ ਦਾਦਾ ਅਤੇ ਉਹ ਹਮੇਸ਼ਾ ਕ੍ਰਿਸਮਿਸ ਵਾਲੇ ਦਿਨ ਜਾਂ ਉਸ ਤੋਂ ਪਹਿਲਾਂ ਰੁੱਖ ਲੈਣ ਦੇ ਲਈ ਜਾਇਆ ਕਰਦੇ ਸੀ ਜੰਗਲਾਂ ਦੇ ਵਿੱਚ। ਉਹ ਸਮਾਂ ਕਿੰਨਾ ਖੁਸ਼ ਸੀ, ਕਿੰਨਾ ਵਧੀਆ ਸੀ ਉਹ ਸਮਾਂ। ਉਹਦੇ ਦਾਦਾ ਜੀ ਹਮੇਸ਼ਾ ਉਹਨੂੰ ਕਿਸੇ ਨਾ ਕਿਸੇ ਚੀਜ਼ ਤੋਂ ਹਸਾਉਣ ਦੀ ਕੋਸ਼ਿਸ਼ ਕਰਦੇ। ਜਦੋਂ ਭੱਜ ਕੇ ਉਹਨਾਂ ਦੇ ਅੱਗੋਂ ਦੀ ਕਿ ਉਹ ਸਿਆਹ ਲੰਘਦਾ ਤਾਂ ਉਹ ਝੱਟ ਉਂਗਲ ਕਰਕੇ ਵਿਖਾਉਂਦੇ, ਵੰਕਾ ਉਹ ਵੇਖ ਇਹ ਸਾਡੇ ਕੋਲ ਡਰ ਕੇ ਭੱਜਾਈ। ਅਤੇ ਮੈਂ ਬਹੁਤ ਖੁਸ਼ ਹੁੰਦਾ ਜਿੱਦਾਂ ਮੇਰੇ ਤੋਂ ਸਾਰੇ ਡਰ ਰਹੇ ਹੋਣ, ਪਰ ਸ਼ਾਇਦ ਉਹ ਮੇਰਾ ਵਹਿਮ ਸੀ। ਦਾਦਾ ਜੀ ਮੈਂ ਜਦੋਂ ਵੱਡਾ ਹੋਊਂਗਾ ਨਾ ਮੈਂ ਤੁਹਾਡੀ ਹੋਰ ਵੀ ਜ਼ਿਆਦਾ ਸੇਵਾ ਕਰਿਆ ਕਰੂੰਗਾ, ਮੈਂ ਕਿਸੇ ਤਰ੍ਹਾਂ ਦਾ ਤੁਹਾਨੂੰ ਨੁਕਸਾਨ ਨਹੀਂ ਪਹੁੰਚਣ ਦਿੰਦਾ। ਜਦੋਂ ਤੁਸੀਂ ਮਰੋਗੇ ਨਾ ਮੈਂ ਤੁਹਾਡੇ ਰੂਹ ਦੇ ਲਈ ਅਰਦਾਸ ਵੀ ਕਰੂੰਗਾ, ਤੁਹਾਨੂੰ ਪਤਾ ਮੈਂ ਅਰਦਾਸ ਕਰਨੀ ਵੀ ਸਿੱਖ ਲਈ। ਮੈਂ ਆਪਣੀ ਮੰਮੀ ਦੇ ਲਈ ਰੋਜ਼ ਅਰਦਾਸ ਕਰਦਾ, ਮੈਂ ਉਦਾਂ ਦੀ ਇੱਕ ਅਰਦਾਸ ਤੁਹਾਡੇ ਲਈ ਵੀ ਕਰਿਆ ਕਰੂੰਗਾ। ਵੰਕਾ ਨੇ ਹੁਣ ਚਿੱਠੀ ਮੁਕਾ ਲਈ ਸੀ, ਚਿੱਠੀ ਮੁਕਾ ਕੇ ਉਹਨੇ ਲਿਫਾਫੇ ਦੇ ਵਿੱਚ ਪਾਈ ਅਤੇ ਉੱਪਰ ਲਿਖਿਆ ਪਿੰਡ ਵਿੱਚ ਦਾਦਾ ਜੀ, ਅਤੇ ਫਿਰ ਸਿਰ ਖੁਰਕਣ ਲੱਗ ਪਿਆ। ਸ਼ਾਇਦ ਕੁਛ ਸੋਚਦਾ ਹੋਵੇ ਹੋਰ ਕੁਛ ਲਿਖਣਾ ਉੱਤੇ, ਸ਼ਾਇਦ ਉਹਨੂੰ ਲੱਗਾ ਥੋੜ੍ਹਾ ਜਿਹਾ ਹੋਰ ਲਿਖਦੇ ਹੁੰਦੇ ਆ, ਅਤੇ ਫਿਰ ਉਹਨੇ ਆਪਣੇ ਦਾਦੇ ਦਾ ਉੱਤੇ ਨਾਮ ਹੀ ਲਿਖ ਦਿੱਤਾ। ਹੁਣ ਉਹ ਬੜਾ ਖੁਸ਼ ਸੀ, ਖੁਸ਼ੀ ਖੁਸ਼ੀ ਬਾਹਰ ਭੱਜਿਆ ਗਿਆ ਇਸ ਤੋਂ ਪਹਿਲਾਂ ਕਿ ਕੋਈ ਆ ਜਾਵੇ। ਬਾਹਰ ਜਾ ਕੇ ਉਹਨੇ ਡਾਕ ਵਾਲੇ ਡੱਬੇ ਦੇ ਵਿੱਚ ਉਹ ਚਿੱਠੀ ਪਾ ਦਿੱਤੀ, ਇਸ ਚੀਜ਼ ਤੋਂ ਬੇਖਬਰ ਕਿ ਉਹਨੇ ਉਹਦੇ ਉੱਤੇ ਕੋਈ ਪਤਾ ਨਹੀਂ ਲਿਖਿਆ। ਇਸ ਉੱਤੇ ਉਹਨੇ ਕੋਈ ਆਪਣੇ ਪਿੰਡ ਦਾ ਨਾਂ ਨਹੀਂ ਲਿਖਿਆ, ਪਰ ਹੁਣ ਉਹ ਬਿਲਕੁਲ ਨਿਸ਼ਚਿੰਤ ਸੀ ਜਦੋਂ ਉਹਨੇ ਆਪਣੇ ਦਿਲ ਦਾ ਹਾਲ ਸਾਰਾ ਉਸ ਚਿੱਠੀ ਦੇ ਵਿੱਚ ਲਿਖ ਦਿੱਤਾ ਹੋਵੇ। ਹੁਣ ਉਹ ਬਿਲਕੁਲ ਸਕੂਨ ਦੇ ਵਿੱਚ ਸੀ, ਜਿੱਦਾਂ ਸਾਰਾ ਕੁਛ ਉਹਦੇ ਦਾਦੇ ਦੇ ਕੋਲ ਪਹੁੰਚ ਜਾਣਾ। ਹੁਣ ਉਹਨੂੰ ਇੱਕ ਉਮੀਦ ਸੀ ਕਿ ਜਲਦ ਉਹਦੇ ਦਾਦੇ ਨੇ ਆ ਕੇ ਉਹਨੂੰ ਲੈ ਜਾਣਾ। ਪਤਾ ਹੀ ਨਹੀਂ ਲੱਗਾ ਕਦੋਂ ਖਿਆਲਾਂ ਦੇ ਵਿੱਚ ਗਵਾਚਾ ਉਹ ਉੱਥੇ ਹੀ ਸੌਂ ਗਿਆ। ਸੁਪਨੇ ਦੇ ਵਿੱਚ ਉਹਨੇ ਵੇਖਿਆ ਉਹਦਾ ਦਾਦਾ ਅਤੇ ਉਹ ਚੁੱਲ੍ਹੇ ਕੋਲ ਬੈਠੇ ਨੇ, ਲੱਤਾਂ ਲਮਕਾਈ ਨੰਗੇ ਪੈਰੀ, ਅਤੇ ਉਹਦਾ ਦਾਦਾ ਰਸੋਈ 'ਚ ਕੰਮ ਕਰਦੀਆਂ ਉਹਨਾਂ ਔਰਤਾਂ ਨੂੰ ਉਸੇ ਤਰ੍ਹਾਂ ਮਜ਼ਾਕ ਕਰ ਰਿਹਾ। ਉਹ ਨਾਲ ਖੜ੍ਹਾ ਅਤੇ ਪਿੱਛੇ ਉਹਦਾ ਕੁੱਤਾ ਈਲ ਆਪਣੀ ਪੂਛ ਲਮਕਾਉਂਦਾ, ਖੁਸ਼ੀ ਦੇ ਵਿੱਚ ਹੌਲੀ ਹੌਲੀ ਉਹਨੂੰ ਚਲਾਉਂਦਾ, ਪਿੱਛੇ ਪਿੱਛੇ ਤੁਰਿਆ ਜਾ ਰਿਹਾ। ਅਤੇ ਇਸ ਤਰੀਕੇ ਦੇ ਨਾਲ ਅੱਜ ਜਿਹੜੀ ਵੰਕਾਂ ਨੂੰ ਨੀਂਦ ਆਈ ਉਹ ਬੜੇ ਸਕੂਨ ਦੀ ਸੀ। ਉਹ ਨੀਂਦ ਕਾਫੀ ਦਿਨਾਂ ਬਾਅਦ ਆਈ ਸੀ। ਇਹ ਸੀ ਕਹਾਣੀ ਵੰਕਾ ਅੰਤੋਨ ਚੈਕੋਵ ਦੀ। ਇੱਕ ਛੋਟਾ ਜਿਹਾ ਜਵਾਕ ਕੀ ਸੋਚਦਾ, ਇਸ ਸਮਾਜ ਦੇ ਵਿੱਚ ਕੀ ਵਾਪਰਦਾ ਜਿਹੜਾ ਸ਼ਾਇਦ ਸਾਡੀ ਸਮਝ ਤੋਂ ਪਰੇ, ਕਿੱਥੇ ਕੀ ਕਿੱਦਾਂ ਕਿੱਦਾਂ ਆਪਣੇ ਦਿਨ ਕੱਟ ਰਹੇ ਨੇ, ਸ਼ਾਇਦ ਆਪਾਂ ਕਦੀ ਸੋਚਿਆ ਵੀ ਨਾ ਹੋਵੇ। ਪਰ ਹੁਣ ਜੇ ਆਪਾਂ ਆਪਣੇ ਜੀਵਨ ਨੂੰ ਇਹਦੇ ਨਾਲ ਮੇਲ ਕੇ ਵੇਖੀਏ ਤਾਂ ਆਪਾਂ ਇਹਦੇ ਨਾਲੋਂ ਕਿੰਨੇ ਚੰਗੇ। ਜਦੋਂ ਆਪਾਂ ਸਾਰੀ ਦੁਨੀਆ ਵੱਲ ਝਾਤੀ ਮਾਰਦੇ ਹਾਂ
ਪਤਾ ਲੱਗਦਾ ਹੈ ਕਿ ਆਪਾਂ ਬਾਕੀਆਂ ਦੇ ਨਾਲੋਂ ਕਿੰਨੇ ਬਿਹਤਰ ਹਾਂ, ਪਰ ਫਿਰ ਵੀ ਸਾਡੇ ਸ਼ਿਕਵੇ ਰਹਿੰਦੇ ਆ। ਫਿਰ ਵੀ ਸਾਨੂੰ ਲੱਗਦਾ ਰੱਬ ਨੇ ਸਾਨੂੰ ਸਾਰਾ ਕੁਛ ਨਹੀਂ ਦਿੱਤਾ, ਰੱਬ ਦੇ ਉੱਤੇ ਆਪਾਂ ਗਿਲੇ ਕਰਦੇ ਹਾਂ। ਪਰ ਇਹ ਕਹਾਣੀਆਂ ਸਾਨੂੰ ਦੱਸਦੀਆਂ ਕਿ ਇਹ ਦੁਨੀਆ ਵੱਸਦੀ ਕਿੱਥੇ ਆ। ਇਹ ਸਿਰਫ ਕਹਾਣੀ ਨਹੀਂ, ਇੱਦਾਂ ਦਾ ਪਤਾ ਨਹੀਂ ਕਿੰਨਿਆਂ ਕੁ ਦੇ ਨਾਲ ਹੋ ਰਿਹਾ ਹੋਊਗਾ। ਅਤੇ ਜੇ ਆਪਾਂ ਇੱਕ ਹੋਰ ਪੱਖ ਤੋਂ ਵੇਖਣ ਦੀ ਕੋਸ਼ਿਸ਼ ਕਰੀਏ ਤਾਂ ਸ਼ਾਇਦ ਇਹ ਵੰਕਾ ਦਾ ਯਕੀਨ ਹੀ ਆ, ਉਹ ਵਿਸ਼ਵਾਸ ਜਿਹੜਾ ਆਪਾਂ ਵੀ ਰੱਬ ਦੇ ਉੱਤੇ ਕਰਦੇ ਹਾਂ, ਉਹ ਅਰਦਾਸ ਜਿਹੜੀ ਆਪਾਂ ਰੱਬ ਦੇ ਅੱਗੇ ਕਰਦੇ ਹਾਂ, ਸ਼ਾਇਦ ਉਹ ਵੰਕਾ ਦੀ ਚਿੱਠੀ ਵਰਗੀ ਆ। ਸਾਨੂੰ ਵੀ ਕੋਈ ਪਤਾ ਥੋੜ੍ਹੀ ਆ ਰੱਬ ਕਿੱਥੇ ਰਹਿੰਦਾ। ਆਪਾਂ ਵੀ ਜਿਹੜੀਆਂ ਅਰਦਾਸਾਂ ਕਰਦੇ ਹਾਂ ਮਨ ਦੇ ਵਿੱਚ ਕਰਦੇ ਹਾਂ, ਆਪਾਂ ਵੀ ਉਹ ਚਿੱਠੀਆਂ ਲਿਖ ਕੇ ਅਰਦਾਸਾਂ ਕਰਕੇ ਉਹਦੇ ਉੱਤੇ ਕੋਈ ਪਤਾ ਥੋੜ੍ਹੀ ਪਾਉਂਦੇ ਹਾਂ। ਆਪਾਂ ਵੀ ਤਾਂ ਇਹੋ ਹੀ ਕਰਦੇ ਹਾਂ, ਇਹ ਅਰਦਾਸ ਉਸ ਰੱਬ ਦੇ ਨਾਲ। ਹਰ ਕਿਸੇ ਨੇ ਉਸ ਰੱਬ ਦੇ ਨਾਂ ਜ਼ਰੂਰ ਅਲੱਗ ਅਲੱਗ ਰੱਖੇ ਨੇ, ਜਿੱਦਾਂ ਵੰਕਾ ਦੇ ਦਾਦੇ ਦਾ ਨਾਂ, ਉਸੇ ਤਰ੍ਹਾਂ ਦੇ ਨਾਲ ਸਾਡੇ ਸਾਰਿਆਂ ਦੇ ਰੱਬ ਦਾ ਅਲੱਗ ਅਲੱਗ ਨਾਂ। ਪਰ ਇੱਕ ਚੀਜ਼ ਸਾਡੇ ਦੋਵਾਂ ਦੇ ਵਿੱਚ ਕੋਮਨ, ਸਾਡੇ ਸਾਰਿਆਂ ਦੇ ਵਿੱਚ ਅਤੇ ਇਸ ਜਵਾਕ ਦੀ ਚਿੱਠੀ ਦੇ ਵਿੱਚ, ਉਹ ਆ ਵਿਸ਼ਵਾਸ, ਉਹ ਆ ਯਕੀਨ ਕਿ ਮੈਂ ਆਪਣੇ ਦਿਲ ਦੀ ਗੱਲ ਕਹਿ ਦਿੱਤੀ ਹੈ, ਮੇਰੇ ਦਿਲ ਦੀ ਗੱਲ ਕਿਸੇ ਤੱਕ ਪਹੁੰਚ ਹੀ ਜਾਣੀ ਆ, ਮੇਰੀਆਂ ਇਹਨਾਂ ਮੁਸ਼ਕਲਾਂ ਦਾ ਹੱਲ ਹੋ ਹੀ ਜਾਣਾ। ਜੋ ਵੀ ਜ਼ਿੰਦਗੀ ਦੇ ਵਿੱਚ ਜਿੱਦਾਂ ਦਾ ਵੀ ਚੱਲ ਰਿਹਾ, ਕੋਸ਼ਿਸ਼ ਕਰਕੇ ਉਹਨੂੰ ਆਪਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਂਝਾ ਕਰਦੇ ਰਹੀਏ। ਜੇ ਤੁਹਾਡੇ ਆਸ ਪਾਸ ਕੋਈ ਹੈ, ਕੋਈ ਤੁਹਾਡਾ ਚਾਹੁਣ ਵਾਲਾ, ਤੁਹਾਡਾ ਆਪਣਾ ਕੋਈ ਖਾਸ, ਤਾਂ ਉਹਦੇ ਨਾਲ ਕਰ ਦਿਉ। ਅਤੇ ਜੇ ਕੋਈ ਨਹੀਂ ਆ ਕਿਸੇ 'ਤੇ, ਇਸ ਟਾਈਮ ਤੁਸੀਂ ਨਹੀਂ ਵੀ ਯਕੀਨ ਕਰ ਸਕਦੇ, ਤਾਂ ਉਸ ਰੱਬ ਦੇ ਨਾਲ ਜਾਂ ਫਿਰ ਆਪਣੇ ਆਪ ਦੇ ਨਾਲ ਖੁੱਲ੍ਹ ਕੇ ਅਤੇ ਯਕੀਨ ਦੇ ਨਾਲ, ਭਰੋਸੇ ਦੇ ਨਾਲ ਕਿ ਉਹ ਗੱਲ ਤੁਹਾਡੀ ਉਸ ਰੱਬ ਤੱਕ ਜ਼ਰੂਰ ਪਹੁੰਚੂਗੀ। ਜਿਨ੍ਹਾਂ ਲੋਕਾਂ ਨੂੰ ਵਿਸ਼ਵਾਸ ਹੁੰਦਾ ਉਹਨਾਂ ਨੂੰ ਫਿਰ ਇੱਦਾਂ ਹੀ ਸਕੂਨ ਦੀ ਨੀਂਦ ਆਉਂਦੀ ਹੈ ਬਾਅਦ ਵਿੱਚ, ਜਿੱਦਾਂ ਵੰਕਾਂ ਨੂੰ ਆਈ, ਕਿਉਂਕਿ ਉਹ ਹੌਲੇ ਹੋ ਜਾਂਦੇ ਆ, ਉਹਨਾਂ ਨੂੰ ਲੱਗਦਾ ਕਿ ਆਪਾਂ ਆਪਣੀ ਗੱਲ ਕਹਿ ਦਿੱਤੀ। ਵੈਸੇ ਵੀ ਤਾਂ ਕਿਹਾ ਜਾਂਦਾ ਕਿ ਟੈਲੀਪੈਥੀ ਨਾਂ ਦੀ ਵੀ ਚੀਜ਼ ਹੈ, ਕਈ ਵਾਰੀ ਉਹ ਗੱਲਾਂ ਆਪਣੇ ਆਪ ਹੀ ਕਿਸੇ ਤੱਕ ਪਹੁੰਚ ਰਹੀਆਂ ਹੁੰਦੀਆਂ। ਤੁਸੀਂ ਇੱਥੇ ਕਰ ਰਹੇ ਹੁੰਦੇ ਹੋ, ਦੂਰ ਬੈਠਾ ਕੋਈ ਉਹਨਾਂ ਹੀ ਚੀਜ਼ਾਂ ਨੂੰ ਸਮਝ ਰਿਹਾ ਹੁੰਦਾ, ਤੁਹਾਡੀਆਂ ਫੀਲਿੰਗ ਉਹਨਾਂ ਤੱਕ ਆਪਣੇ ਆਪ ਪਹੁੰਚਦੀਆਂ ਨੇ। ਜੇ ਨਹੀਂ ਤਾਂ ਕਿਸੇ ਦਿਨ ਫਿਰ ਟਰਾਈ ਕਰਕੇ ਵੇਖ ਲਿਓ। ਵਿਸ਼ਵਾਸ ਸਾਡਾ ਇਸੇ ਤਰ੍ਹਾਂ ਦੇ ਨਾਲ ਬਣਿਆ ਰਹੇ, ਦੁੱਖਾਂ ਸੁੱਖਾਂ ਦੀ ਸਾਂਝ ਸਾਡੀ ਇਸੇ ਤਰ੍ਹਾਂ ਦੇ ਨਾਲ ਬਣੀ ਰਹੇ। ਮਨ ਦੀ ਮਨ ਦੇ ਵਿੱਚ ਰੱਖ ਕੇ ਕੋਈ ਫਾਇਦਾ ਨਹੀਂ, ਜੋ ਵੀ ਹਾਲਾਤ ਚੱਲ ਰਹੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਦੇ ਨਾਲ ਤਾਂ ਜ਼ਰੂਰ ਆਪਾਂ ਸਾਂਝਾ ਕਰੀਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਚੰਗੇ ਦਿਨਾਂ ਦੀਆਂ ਆਸਾਂ ਦੇ ਵਿੱਚ ਆਓ ਵੱਧਦੇ ਹਾਂ ਅੱਗੇ ਪ੍ਰੋਗਰਾਮ। ਹਾਂਜੀ ਮੈਲਬਨ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਅਤੇ ਹਸਾਉਣ ਦਾ ਸਮਾਂ ਹੋ ਚੁੱਕਾ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ ਅਤੇ ਤੁਸੀਂ ਵੀ ਖਿੱਚ ਲਓ ਤਿਆਰੀਆਂ ਹੱਸਣ ਲਈ ਹਸਾਉਣ ਦੇ ਲਈ। ਕੋਈ ਵਹਿੰਦਾ ਕੋਈ ਆਸ ਪਾਸ ਕੋਈ ਇਰਦ ਗਿਰਦ ਕੋਈ ਫਰਕ ਨਹੀਂ ਪੈਂਦਾ। ਹੱਸਣਾ ਆਪਾਂ ਆਪਣੇ ਆਪ ਦੇ ਲਈ, ਆਪਣੀ ਧੁੰਦ ਤੰਦਰੁਸਤੀ ਦੇ ਲਈ, ਆਪਣੀ ਮਾਨਸਿਕ ਸਿਹਤ ਦੇ ਲਈ, ਅਤੇ ਆਓ ਫਿਰ ਹਾਸੇ ਆਪਣੀ ਜ਼ਿੰਦਗੀ ਦੇ ਵਿੱਚ ਬਰਕਰਾਰ ਰੱਖੀਏ। ਅਤੇ ਆਪਾਂ ਹੱਸਦੇ ਹਾਂ ਅਤੇ ਸਾਡੇ ਨਾਲ ਸਭ ਤੋਂ ਪਹਿਲਾਂ ਹਸਾਉਣ ਦੇ ਲਈ ਆਏ ਨੇ ਮੰਨਤ ਅਤੇ ਫਤਿਹ ਨਾਲ। ਪਹਿਲਾਂ ਆਪਾਂ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਮੰਨਤ ਜੀ, ਕੀ ਹਾਲ ਆ?
1: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
0: ਅਸੀਂ ਵੀ ਠੀਕ ਹਾਂ। ਠੰਡ ਕਿੰਨੀ ਕੁ ਅੱਜ?
1: ਅੱਜ ਇੱਥੇ ਤਾਂ ਬਹੁਤ ਜ਼ਿਆਦਾ ਲੱਗ ਰਹੀ ਹੈ
0: ਮੈਨੂੰ। ਓਏ ਮੈਨੂੰ ਵੀ ਬੜੀ ਲੱਗ ਰਹੀ ਮੰਨਤ ਠੰਡ। ਮੈਂ ਤੇ ਫਿਰ ਨਾ ਜੈਕਟ ਪਾ ਲਈ। ਤੁਸੀਂ ਕੀ ਕੀਤਾ?
1: ਮੈਂ ਗਰਮ ਪਾਣੀ ਨਾਲ ਨਹਾ ਰਹੀ ਸੀ।
0: ਗਰਮ ਪਾਣੀ ਨਾਲ? ਉਹਦੇ ਨਾਲ ਤੇ ਫਿਰ ਹੋਰ ਵੱਧ ਠੰਡ ਲੱਗਦੀ ਹੈ।
1: ਹਾਂਜੀ ਪਰ ਸਾਰੇ ਕੋਜ਼ੀ ਨਾ ਹੋ ਗਈ ਸੀ।
0: ਨਾ ਜੇ ਠੰਡ ਹਟਾਉਣੀ ਹੋਵੇ ਨਾ ਤੇ ਫਿਰ ਠੰਡੇ ਪਾਣੀ ਨਾਲ ਨਹਾਈਦਾ ਵਾ। ਲੈ ਸੱਚੀ ਤੂੰ ਕਿਸੇ ਦਿਨ ਟਰਾਈ ਕਰਕੇ ਵੇਖੀ, ਜਦੋਂ ਠੰਡੇ ਪਾਣੀ ਨਾਲ ਨਹਾਏਗੀ ਨਾ ਤੇ ਫਿਰ ਤੈਨੂੰ ਬਾਅਦ ਵਿੱਚ ਠੰਡ ਲੱਗਣੋਂ ਹਟ ਜੂਗੀ। ਤੇ ਨਾਲੇ ਤੁਹਾਨੂੰ ਪਤਾ ਵਾਲ ਵੀ ਨਹੀਂ ਝੜਦੇ ਫਿਰ। ਹੈ ਉਹ ਸੁਸਤੀ ਨਹੀਂ ਪੈਂਦੀ? ਤੇ ਵੈਸੇ ਆਈ ਐਮ ਹੈਪੀ ਤੁਸੀਂ ਸਵੇਰੇ ਸਵੇਰੇ ਨਹਾ ਕੇ ਸਕੂਲ ਜਾਂਦੇ ਹੋ ਨਾ, ਤੇ ਇਹੋ ਹੀ ਬੜੀ ਵੱਡੀ ਗੱਲ ਹੈ।
2: ਇਹ ਵੀਰੇ ਫਿਰ ਲੇਟ ਉੱਠਦੇ ਹੋਣੇ ਨਾ।
0: ਹੈ
1: ਮੇਰੇ ਨਾ ਕੱਲ ਰਾਤ ਮਾਮਾ ਜੀ ਦੇ ਚਾਈਲਡਹੁੱਡ ਫਰੈਂਡ ਆਏ ਸੀਗੇ। ਉਹ ਮਾਮਾ ਜੀ ਮੇਰੇ ਲੱਗੇ ਇੱਕ ਤਰ੍ਹਾਂ ਦਾ।
0: ਕਿਹੜੇ ਮਾਮਾ ਜੀ? ਜਿਹੜੇ ਲੇਟ ਆਉਂਦੇ ਆ?
1: ਨਹੀਂ ਨਹੀਂ
2: ਜਿਹੜੇ ਹੁਣੇ ਆਏ ਨੇ,
1: ਜਿਹੜੇ ਮੇਰੇ ਮੰਮਾ ਦੇ ਇੰਡੀਆ ਭਰਾ ਨੇ।
0: ਅੱਛਾ ਅੱਛਾ, ਜਿਨ੍ਹਾਂ ਜਿਨ੍ਹਾਂ ਨੇ ਤੁਹਾਨੂੰ ਉਹ ਲੈ ਕੇ ਦੇਣੇ ਆ ਕੀ?
1: ਹਾਂਜੀ ਉਹ ਰਿੰਗ।
0: ਹਾਂ ਰਿੰਗ ਰਿੰਗ ਰਿੰਗ ਹਾਂ ਰਿੰਗ ਲੈ ਕੇ ਦੇਣੀ ਨਾਗ ਵਾਲੀ। ਅੱਛਾ
1: ਮੁੱਕਰ
0: ਗਏ
2: ਨਾਲੇ ਮਾਂ ਚ ਮਾਂ ਤੇ ਮਾਮਾ ਤਾਂ ਦੋ ਵਾਰ ਮਾਂ,
0: ਦੋ ਵਾਰੀ ਮਾਂ ਹੁੰਦੀ ਆ।
2: ਮਾਂ ਮਾਂ
0: ਹੋਰ
1: ਸਤਿ ਸ੍ਰੀ ਅਕਾਲ ਮਾਮਾ ਜੀ।
2: ਦੱਸੋ ਹੈ ਮਾਮੇ ਦੇ ਕੋਲ ਬੈਠ ਕੇ ਮਾਮੇ ਦੀਆਂ ਕਰੀ ਜਾਂਦੇ ਹਨਾ?
0: ਕਦੋਂ ਸਾਨੂੰ ਨੀ ਪਰਵਾਹ ਕੋਈ।
2: ਹਾਂ ਜਿਹੜੀ ਗੱਲ ਹੈਗੀ ਆ ਹੈਗੀ
0: ਆ, ਅਸੀਂ ਤੇ ਮੂੰਹ ਤੇ ਕਹਿ ਦਿੰਦੇ ਹੁੰਦੇ ਆ। ਹੈ ਮਨ
1: ਹਾਂਜੀ
0: ਹਾਂਜੀ, ਕੀ ਸੁਣਾਓਗੇ ਫਿਰ ਅੱਜ?
1: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ
1: ਬੌਸ ਤੂੰ ਕਿੱਥੇ ਗਿਆ ਸੀਗਾ? ਤੂੰ ਕਿੱਥੇ ਗਿਆ ਸੀਗਾ? ਮੈਂ ਤਾਂ ਬਾਲ ਕਟਵਾ ਕੇ ਆਇਆ ਡਾਕਟਰ ਤਵੀਨ ਬੌਸ। ਆਫਿਸ ਦੇ ਟਾਈਮ ਵਿੱਚ ਤੂੰ ਕਟਵਾ ਨਹੀਂ ਸਕਦਾ
0: ਬੱਪੂ,
1: ਤਾਂ ਫਿਰ ਮੇਰੇ ਆਫਿਸ ਵਿੱਚ ਹੀ ਵਧੇ ਆ ਬਾਲ।
2: ਬਾਰਾਂ ਬਾਰਾਂ ਘੰਟੇ ਇੱਥੇ ਲਵਾ ਛੱਡਦੇ ਹੋ ਮੇਰੇ? ਹੈ ਇੱਥੇ ਵਧਦੇ
1: ਥੋੜੀ ਹੋ ਕੇ ਆਇਆ।
0: ਆਓ
1: ਆਫਿਸ 'ਚ ਬਾਲ ਵਧੇ ਆ, ਉਹੀ ਕਟਵਾ ਕੇ ਆਇਆ।
0: ਹਾਂ ਜਿੱਥੇ ਵਧੇ ਆ
2: ਨਾਲੇ ਘਰੇ ਤਾਂ ਘਰ ਵਾਲੀ ਵਧਣੇ ਨਹੀਂ ਦਿੰਦੀ। ਗੱਲ
0: ਬਲੇ ਮੰਨਤ, ਥੈਂਕ ਯੂ ਮੰਨਤ।
1: ਥੈਂਕ ਯੂ ਫਤਿਹ ਨਾਲ ਵੀ ਗੱਲ ਕਰ ਲਓ।
0: ਹਾਂਜੀ ਫਤਿਹ ਦੀ ਖੰਘ ਠੀਕ ਆ? ਸਤਿ ਸ਼੍ਰੀ ਅਕਾਲ ਫਤਿਹ ਜੀ।
2: ਅੱਜ ਤਾਂ ਖੰਘ ਠੀਕ ਲੱਗ ਰਹੀ
0: ਫਤਿਹ? ਖੰਘ ਠੀਕ
1: ਹੁਣ ਤਾਂ ਗਲੀ ਚ ਆ ਹੁਣੀ।
0: ਰੋਕ ਕੇ ਗੱਲ ਕਰਦਾ ਵਾ ਉਹ, ਠੀਕ ਨਹੀਂ ਆ
2: ਸਟ੍ਰੈਪਸਲ ਖਾ ਕੇ।
0: ਉਹ ਵੇਖਿਆ
2: ਪ੍ਰਤੱਖ ਨੂੰ ਪ੍ਰਮਾਣ
0: ਸੈਂਪਲ ਦੇ ਦਿੱਤਾ ਉਹਨੇ ਹੁਣੇ।
2: ਨਾਲ ਕਿਤੇ ਬੈਲਜੀਅਮ ਵੀ ਆ, ਮਤਲਬ ਬਲਕਮ ਵੀ ਆ।
0: ਹੈ ਫਤਿਹ
2: ਅੰਗਰੇਜ਼ੀ ਤੋਂ ਵਿਗੜਿਆ ਹੋਇਆ ਨਾ ਸ਼ਬਦ ਉਹ।
0: ਅੱਜ
1: ਮੰਮਾ ਤੇ ਪਾਪਾ ਨੇ 2-10 ਤੋਂ 3-10 ਮੇਰੀ ਕਲਾਸ ਤੋੜਾ ਵਾ। ਕਿਉਂਕਿ ਸਾਡੇ ਸਾਰੇ ਬੱਚਿਆਂ ਦੇ ਮੰਮੀ ਡੈਡੀ ਨੇ ਆਉਣਾ ਵਾ ਜੇ ਉਹ ਫ੍ਰੀ ਨੇ ਤੇ ਫਿਰ ਉਹਨਾਂ ਨੇ ਪ੍ਰੈਜੈਂਟੇਸ਼ਨ ਸੁਣਨਾ ਵਾ।
2: ਮੈਂ ਕਿਤੇ ਸ਼ਿਕਾਇਤਾਂ ਲੱਗਣੀਆਂ ਅੱਜ ਥੋੜੀਆਂ,
0: ਇਹ ਸ਼ਿਕਾਇਤਾਂ ਵਾਲੇ ਥੋੜੀ ਦੇਸ਼ ਨੇ,
2: ਮਾਪਿਆਂ ਦੀਆਂ ਸ਼ਿਕਾਇਤਾਂ ਲੱਗਦੀਆਂ।
0: ਨਾਲੇ ਫਤਿਹ ਦੀ ਸ਼ਿਕਾਇਤ ਕੋਈ ਹੁੰਦੀ ਨਹੀਂ ਆ, ਤੇ ਬੀਬਾ ਬੜਾ
2: ਸਹੀ ਆ,
0: ਇਹ ਸਾਰੇ ਕੰਮ
2: ਟੀਚਰ ਨੂੰ ਵੀ ਫਾਈਨ ਕਰ ਦੇਣਾ।
0: ਹਾਂ, ਇਹ ਸਾਰੇ ਕੰਮ ਵਧੀਆ ਵਧੀਆ ਕਰਦਾ ਹੈ ਨਾ ਫਤਿਹ।
1: ਹਾਂਜੀ।
0: ਹਾਂ, ਕੀ ਸੁਣਾਓਗੇ ਫਿਰ ਅੱਜ?
1: ਅੱਜ ਮੈਂ ਸੁਣਾਉਂਗਾ ਇੱਕ ਬੁਝਾਰਤ।
0: ਯਾਰ, ਬੁਝਾਰਤ ਤੋਂ ਨਾ ਫਾਈਨ ਪੈ ਜਾਂਦਾ,
2: ਇਹ ਤਾਂ ਕਮਾਲ ਹੀ ਕਰ ਦਿੰਦਾ ਕਈ ਵਾਰ ਮਿਲੀਅਨ ਗਜ਼ਿਲੀਅਨ ਚ।
0: ਚਲੋ ਫਿਰ, ਚਲੋ ਇਹ ਠੀਕ ਹੈ, ਚਲੋ ਦੱਸੋ ਫਿਰ।
1: ਨਿੱਕਾ ਜਿਹਾ ਸਪਾਈ ਰਾਤ ਨੂੰ ਪਹਿਰਾ ਦਵੇ।
2: ਰਾਤ
0: ਨੂੰ ਪਹਿਰਾ ਦਿੰਦਾ ਵਾ
2: ਦਰਵਾਜ਼ੇ ਤੇ?
0: ਨਹੀਂ, ਹੈਲਪ ਥੋੜੀ ਲੈ ਯਾਰ, ਦੱਸ ਹੈ
1: ਤੈਨੂੰ?
2: ਨਹੀਂ, ਰਣਜੋਤ ਨੇ ਕਿਹਾ ਯਾ ਯਾ,
0: ਹੈ ਸਾਡੀ ਕਾਬਲੀਅਤ ਤੇ ਕੋਈ ਸ਼ੱਕ ਹੈ ਤੈਨੂੰ? ਹੈ,
2: ਮੋਮਬੱਤੀ ਕਹਿਣ ਲੱਗਿਆ ਸੀ ਪਹਿਲਾਂ, ਫਿਰ ਦੀਵਾ ਕਹਿਤਾ।
0: ਮੋਮਬੱਤੀ ਕਿਉਂਕਿ ਫੀਮੇਲ ਹੋ ਗਈ ਨਾ, ਮੈਂ ਤਾਂ ਨਹੀਂ ਕਿਹਾ,
2: ਸਪਾਈ ਫੀਮੇਲ ਵੀ ਹੋ ਸਕਦੀ, ਸਪਾਟਣ ਕਿਹਾ ਫਿਰ, ਹੈ ਨਾ?
0: ਹਾਂ, ਅੱਜ ਤਾਂ ਬੁੱਝ ਲਿਆ ਆਪਾਂ, ਫਾਈਨ ਤੋਂ ਵੀ ਬਚ ਗਏ।
1: ਹਾਂ, ਬਚੇ
0: ਨਹੀਂ, ਉਹ ਨਹੀਂ ਯਾਰ, ਕਿਸੇ ਦੀ ਹੈਲਪ ਨਹੀਂ ਲਈ ਤੁਸੀਂ ਕੋਈ, ਮੇਰਾ
2: ਯਕੀਨ ਸਾਨੂੰ ਹੈਗੀ,
0: ਮੇਰੀ ਯਕੀਨ ਤੇ ਕਰਿਆ ਕਰੋ, ਮੇਰਾ ਸੱਚੀ ਨਹੀਂ ਹੈਲਪ ਲਈ ਕਿਸੇ ਦੀ।
1: ਜੇ ਤੁਸੀਂ ਹੈਲਪ ਲਈ ਹੁੰਦੀ ਤਾਂ ਉਹਨਾਂ ਨੂੰ ਫਾਈਨ ਬਣਾਈ,
2: ਮੰਨਤ
0: ਕਹਿੰਦੀ ਨਾ ਵੀ ਮਾਮਾ ਜੀ ਮੁਕਰ ਗਏ ਪ੍ਰੋਮਿਸ ਕਰਕੇ, ਤੇ ਇਹ ਸਾਡੇ ਨਾਲ ਪ੍ਰੋਮਿਸ ਕਰਕੇ ਹੁਣੇ ਮੁਕਰ ਗਿਆ ਵਾ।
2: ਏਦਾਂ ਹੀ ਆ, ਨਾਲੇ ਆਪਾਂ ਤਾਂ ਚੀਟੀ ਉਂਗਲਣਾ ਵੀ ਨਹੀਂ ਸੀ ਕੁਛ ਕੀਤਾ।
0: ਤੁਸੀਂ ਕਿਹਾ ਸੀ ਵੀ ਜੇ ਬੁੱਝ ਲੋਗੇ ਤੇ ਫਾਈਨ ਨਹੀਂ ਹੋਊਗਾ ਅੱਜ। ਚੱਲ ਕੋਈ ਨੀ, ਇਹਦੇ ਨਾਲ ਨਾ ਪੱਕੀ ਲਿਖਤ ਪੜ੍ਹਤ ਕਰਨੀ ਪੈਣੀ ਆ ਆਨਲਾਈਨ, ਇਹਦੇ ਕੋਸੇ ਵੇਲੇ ਦਾ ਅੰਗੂਠਾ ਲਵਾਇਆ ਕਰਨਾ ਪਹਿਲਾਂ। ਥੈਂਕ ਯੂ ਫਤਿਹ। ਐਂਬਰ, ਤਾਜ ਤੇ ਗੁਰਬਾਜ, ਸਤਿ ਸ਼੍ਰੀ ਅਕਾਲ ਐਂਬਰ, ਕੀ ਹਾਲ ਹੈ?
2: ਸਤਿ ਸ਼੍ਰੀ ਅਕਾਲ, ਪਹਿਲਾਂ ਕੌਣ ਬੋਲਦਾ?
3: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ, ਰਣਜੋਤ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਐਂਬਰ, ਕੀ ਹਾਲ ਹੈ?
3: ਵਧੀਆ।
0: ਓਕੇ, ਕਿੰਨੀਆਂ ਬੋਲੀਆਂ ਯਾਦ ਕਰ ਲਈਆਂ? ਸਾਡੇ ਕੋਲ ਤੇ ਯਾਦ ਨੀ ਹੁੰਦੀਆਂ,
2: ਸਾਡੇ ਕੋਲ ਵੀ ਹੈਗਾ ਮਾੜਾ ਮੋਟਾ।
0: ਆਹੋ, ਅਸੀਂ ਵੀ ਟਰਾਈ ਕਰਿਆ ਕਰੀਏ, ਅਸੀਂ ਵੀ ਟਰਾਈ ਕਰਿਆ ਕਰੀਏ
2: ਯਾਦ ਕਰਨ ਨੂੰ।
0: ਓਕੇ, ਚਲੋ ਠੀਕ ਹੈ ਫਿਰ, ਅਸੀਂ ਫਿਰ ਅਸੀਂ ਵੀ ਯਾਦ ਕਰਿਆ ਕਰਾਂਗੇ। ਕਿਹੜੀ ਸੁਣਾਓਗੇ ਅੱਜ ਫਿਰ ਬੋਲੀ?
3: ਮੇਰੇ ਹੱਥਾਂ।
0: ਹਾਂਜੀ, ਸੁਣਾਓ ਫਿਰ।
3: ਮੇਰੇ ਹੱਥਾਂ ਉੱਤੇ ਮਹਿੰਦੀ ਨਹੀਂ ਬੋਈ ਲੱਗੀ ਹੋਈ ਆ,
0: ਮੈਥੋਂ ਨਹੀਂ ਹੁੰਦਾ
3: ਨਾ ਨੀ ਮੇਰੇ ਨੀਨੋ ਨਾ
0: ਤੁਸੀਂ ਏਦਾਂ ਕਰਿਆ ਕਰੋ, ਮੇਰੇ ਤੋਂ ਨੀ ਓਟਸ ਬਣ ਨੇ ओट्स आउंदे कि नहीं? पर दाल भी सौखी आ, दाल क्यों नहीं कहिंदे? दाल आउंदी कि नहीं? कहो हां दाल।
3: दाल
0: दाल ते मेथों नहीं ओ दाल बननी, ये कड़ा औखा वा,
2: थोड़ा इंप्रोवाइज कर दिया करो।
3: नहीं नो ना मेरे नहीं हो ना दाल
0: मेरे तो नहीं हो
3: बननी।
2: सही है।
0: ती मम्मा दी
3: सॉन्ग बोलना।
0: हाँ जी हाँ जी, सुनाओ सुनाओ।

0: मंदी
1: दुणी
0: मंदी
1: दो
0: मंदी
1: दुणी चार।
0: मंदी मंदी मंदी किते विच नचे दी, किते विच नचे दी, मेरे अमर तां विच
2: कालजे
0: बहंदी।
3: गुड
0: बल
3: ट्राई
0: बल बल बल बल
3: शावा शावा शावा शावा शावा, वेरी गुड ट्राई अंबर।
1: दोनी दे पहाड़े को ट्यून पूरी होंगी।
3: हाँ,
0: गुरबाज नाल गल कर लो।
3: थैंक यू पुत्र, थैंक यू। आप बड़े हैप्पी हैं, तुम ट्राई तो कर दो एटलीस्ट। थैंक यू। हाँ जी गुरबाज जी,
4: सत श्रीकाल दो अंकल जी।
3: सत श्रीकाल जी, की हाल ने?
4: वधिया चाद, की हाल है?
3: बहुत वधिया। तुम्हें भी कोई गाना गुना याद किया कि नहीं? नहीं बोली चुटकला?
4: हाँ जी, हाँ जी बोली
3: बोली। ओके केड़ी?
4: बारी पर सी खत्म गया सी, खत्म ध्यान दा पता सा, मित्रान मार गया ने तेरा हासा,
3: मित्रान मार गया नी तेरा।
1: थोड़ा कोरस ते भी है ना बिच,
3: पुराने गाने जो हुंदा सी ना,
4: बोले बोले बोले बोले
3: बोले बोले बोले, शाबाश शाबाश शाबाश शाबाश शाबाश।
1: चॉकलेट टोली है।
3: हा हा हा हा हा। थैंक यू गुरबाज। थैंक यू भाई, तुहाडे ट्राई दे लई, रोज इस नेम दे लई तुहाडा थैंक यू। ते तुसीं जिहड़ा इस पासे नूं तोर के रखिया बच्चों, यो बड़ी वीड्डी गल है। थैंक यू। नैक्सट साढ़े न युवराज, उस तो बाद फिर तेग, तुम रेडी रहो। युवराज सत श्रीकाल। चलो तेग तुम आ जाओ, फिर रेडी रहा करो भाई, रेडी रहा करो।
1: मान योग स्पीकर साहब ते
0: सत श्रीकाल
1: तेग जी,
3: एम्बर जी,
0: अंबर
3: ने बाद चो करनी। ओके चलो, तू ही की सुनाओगे?
0: आज मैं सुनाऊंगी एक गीत।
3: गीत? वाह,
1: तो गीतां बोलियां दी रौनक लगी भाई।
3: ओ
1: किते फ्राइडे तां नहीं आज?
0: नहीं, पर अपन नु कोई बात होने होंदे सी
3: तो फिर गाना सुना ले ना।
0: हां जी, नचे कुगी है तन्नु पा देंगे गंदगी तेरी, तेनु चका देंगे चुकी है, तेनु पा देंगे गंदगी ते तेनु
3: चका देंगे चुकी है नी कुगी कु कु कु कु कु कु कु। वेरी नाइस देव,
1: मजा ही आ गया अभी सवेरे सवेरे।
3: थैंक यू देव।
0: थैंक यू अंबर नाल भी गल कर दो।
3: हाँ जी हाँ जी।
0: सत श्री अकाल अंकल जी, सत श्री अकाल अंकल जी,
3: सत श्री अकाल अंबर। तुसीं तो बड़ी सोहनी सत श्री अकाल बुलाउंदे हो,
1: तो बहुत प्यारी कुड़ी
0: है। थैंक यू।
3: हैं, इन्नी प्यारी कुड़ी तैयार होके कित्थे कित्थे चली आ?
0: स्कूल।
3: ओए किंडर के स्कूल?
0: सुनाओगे
3: तुसी? ओके
0: इतली बिसली चोरे कर पगा बिच सोती जे चंद पचे के दा रा
1: बजे ढोल की,
0: बजे ढोल की तेग दा विया।
1: अच्छा तेग दा विया,
3: तेग दा विया। ओ बल्ले बल्ले शावा शावा, डुम डुम चिकलक, डुम डुम चिकलक, डुम डुम चिकलक। ए इन्नी लम्मी तुसी याद कितां कीती पहला मैनूं दसो। अच्छा युवराज पुत अपना फोन म्यूट ते कर लो, नहीं तो मैनू कटना पैना, जां फिर जिन्हां दी भी आवाज़ आ रही है विच प्लीज़ तुसी म्यूट ते कर लो, सानू तुहाडियां गल्लां सुन रहीआं जे, जो भी तुहाडे सीक्रेट ने ते तुसी ओह बंद करके ते फेर करिओ। थैंक यू। हाँ जी अंबर,
1: कितना याद कीता पुत, इन्ना औखा?
3: हाँ जी
0: दीदी,
3: ਇੱਕ ਇੱਕ ਮਿੰਟ ਪੁੱਤ ਮੈਨੂੰ ਪਹਿਲਾਂ ਨਾ ਆਹ ਬੰਦ ਕਰਵਾ ਲੈਂਦੇ ਮੈਨੂੰ, ਅਤੇ ਜਾਂ ਫਿਰ ਮੈਨੂੰ ਕੱਟ ਲੈਂਦੇ। ਅਤੇ ਤੀਸਰਾ ਅਤੇ ਆਖਰੀ ਸੱਦਾ ਭਾਈ, ਤੁਸੀਂ ਜੇ ਮਿਊਟ ਨਾ ਕੀਤਾ ਤਾਂ ਮੈਨੂੰ ਸੋਰੀ ਕੱਟਣਾ ਪੈਣਾ ਤੁਹਾਡਾ ਫੋਨ, ਕਿਉਂਕਿ ਵਿੱਚ ਡਿਸਟਰਬੈਂਸ ਹੁੰਦੀ ਆ। ਥੈਂਕ ਯੂ, ਅਤੇ ਆਸ ਕਰਦਾ ਕਿ ਤੁਸੀਂ ਹੁਣ ਕਰ ਲਿਆ ਹੋਊਗਾ, ਜੇ ਨਹੀਂ ਤਾਂ ਫਿਰ ਮੈਨੂੰ ਤੁਹਾਡਾ ਫੋਨ ਡਿਸਕਨੈਕਟ ਕਰਨਾ ਪੈਣਾ ਵਾ। ਤੁਸੀਂ ਫਿਰ ਲੇਟਰ ਔਨ ਲਾ ਲਿਓ ਜਦੋਂ ਲਾਈਨ ਵਿਹਲੀ ਹੋਊਗੀ, ਅਤੇ ਜਿਹੜੇ ਜਿਹੜੇ ਵੀ ਹੋਲਡ ਦੇ ਉੱਤੇ ਨੇ ਇੱਕ ਵਾਰੀ ਪਲੀਜ਼ ਚੈੱਕ ਕਰ ਲਓ। ਕਿਸੇ ਵੇਲੇ ਸਾਨੂੰ ਨਹੀਂ ਚੇਤਾ ਹੁੰਦਾ ਵੀ ਆਪਾਂ ਮਿਊਟ 'ਤੇ ਹਾਂ ਜਾਂ ਕਿੱਦਾਂ, ਅਤੇ ਤੁਹਾਡੀਆਂ ਗੱਲਾਂ ਸਾਨੂੰ ਸੁਣ ਰਹੀਆਂ ਨੇ। ਹਾਂਜੀ ਪੁੱਤ ਸੋਰੀ, ਅਤੇ ਫਿਰ ਇੱਕ ਵਾਰੀ ਸੁਣਾ ਦਿਓ ਤੁਸੀਂ। ਹਾਂਜੀ ਕੌਫੀ ਕੌਪੀ ਕੀਤਾ ਸੀ ਕਿਥੋਂ?
1: ਮੈਨੂੰ ਕੌਪੀ ਕੀਤਾ ਹੋਣਾ ਫਿਰ
3: ਉੱਥੋਂ ਹੀ
1: ਵਜੇ ਢੋਲ ਕੀ ਤੇਰਾ ਵਿਆਹ
0: ਹੈ
1: ਦੀਦੀ ਤੋਂ?
3: ਅੱਛਾ ਤੇਗ ਦੀਦੀ ਤੋਂ, ਓਕੇ ਓਕੇ ਓਕੇ। ਤੇ ਇਹ ਤੇ ਮੈਨੂੰ ਆਉਂਦਾ ਹੀ ਨਹੀਂ ਆ, ਹੁਣ ਫਿਰ ਕੀ ਕਰੀਏ? ਹਾਰ ਜੀ ਆਪਾਂ? ਓਕੇ ਚਲੋ ਹਾਰ ਗਏ ਫਿਰ।
1: ਅੰਕਲ ਨੇ ਪੁੱਤ ਸੁਣੀ ਨੀ ਸਾਡੇ, ਜਾਂ ਫਿਰ ਮਾਝੇ ਚ ਘੱਟ ਪਾਉਂਦੇ ਹੋਣੇ, ਆਪਣੇ ਮਾਲ ਵਿੱਚ ਜ਼ਿਆਦਾ ਹੈ।
3: ਓਹੋ
1: ਇਤਲੀ ਮਿਤਲੀ ਚੌੜੇ ਕੰਨ ਬਾਗਾਂ ਵਿੱਚ ਖਲੋਤੀ ਜਨ ਜਨ ਨੇ ਪੁੱਛਿਆ ਕਿਹੜਾ ਰਾ ਵਜੇ ਢੋਲਕੀ ਜਿਹਦੇ ਦਾ ਵਿਆਹ।
3: ਅੱਛਾ ਅੱਛਾ ਇਹ ਸੁਣਾਇਆ ਤੁਸੀਂ ਐਡਾ ਔਖਾ ਔਖਾ?
1: ਹਾਂਜੀ
3: ਓਈ ਫਿਰ ਤੇ ਵਾਕੇ ਵੱਡੀ ਹੋ ਗਈ,
1: ਉਦੋਂ ਮਿਊਟ ਕਰਾਉਣ ਲੱਗੇ ਹੋਏ ਸੀ ਨਾ।
3: ਐਂਬਰ ਤੁਸੀਂ ਤੇ ਬੜਾ ਔਖਾ ਯਾਦ ਕਰ ਲਿਆ, ਥੈਂਕ ਯੂ ਬੁੱਤੋ। ਥੈਂਕ ਯੂ, ਵੇਖਿਆ ਭੈਣ ਨਾਲ ਦੱਸਦੀ ਵੀ ਆ ਵੀ ਕੀ ਤੂੰ ਕਹਿਣਾ ਕੀ ਹੁਣ ਪੁੱਛਣਾ।
1: ਤੇਗ ਤੋਂ ਕਾਪੀ ਕੀਤਾ ਉਹਨੇ ਮੈਨੂੰ ਸਿਖਾਇਆ।
3: ਵੈਰੀ ਨਾਈਸ ਪੁੱਤੋ, ਥੈਂਕ ਯੂ, ਤੁਹਾਡਾ ਇਸੇ ਤਰ੍ਹਾਂ ਪਿਆਰ ਬਣਿਆ ਰਹੇ ਆਪਸ 'ਚ। ਅਤੇ ਨੈਕਸਟ ਸਾਡੇ ਨਾਲ ਯੁਵਰਾਜ, ਉਸ ਤੋਂ ਬਾਅਦ ਫਿਰ ਸ਼੍ਰੇਆ, ਤੁਸੀਂ ਰੈਡੀ ਰਹੋ। ਹਾਂਜੀ ਯੁਵਰਾਜ ਕੀ ਹਾਲ ਹੈ?
2: ਸਤਿ ਸ਼੍ਰੀ ਅਕਾਲ ਅੰਕਲ ਜੀ।
3: ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
3: ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ
3: ਯੁਵਰਾਜ ਜੀ, ਕੀ ਲਿਆਇਓ?
2: ਇੱਕ ਚੁਟਕਲਾ।
3: ਹਾਂਜੀ।
2: ਇੱਕ ਵਾਰੀ ਪੱਪੂ, ਇੱਕ ਵਾਰੀ ਇੱਕ ਬੰਦਾ ਪੱਪੂ ਨੂੰ ਮਿਲਦਾ ਵਾ, ਉਹ ਕੁਛ ਲੱਭ ਰਿਹਾ ਹੁੰਦਾ। ਪੱਪੂ ਕਹਿੰਦਾ ਵੀ ਤੂੰ ਕੀ ਲੱਭ ਰਿਹਾ? ਉਹ ਕਹਿੰਦਾ ਵੀ ਮੈਂ ਆਪਦਾ ਬਟੂਆ ਲੱਭ ਰਿਹਾ। ਤੇ ਫਿਰ ਪੱਪੂ ਕਹਿੰਦਾ ਉਹ ਕਿਉਂ ਲੱਭ ਰਿਹਾ? ਤੇ ਫਿਰ ਪੱਪੂ ਕਹਿੰਦਾ ਵੀ ਮੈਂ ਹਜੇ ਉਹ ਨੀ ਲੱਭ ਰਿਹਾ, ਹੁਣ ਮੇਰੇ ਭਾਈ ਮੇਰੀ ਦੀਦੀ ਨੂੰ ਮਿਲ ਗਿਆ ਵਾ, ਤੇ ਉਹਨੇ ਮੈਨੂੰ ਉਹਨੂੰ ਲੱਭ ਰਿਹਾ ਵਾ, ਉਹ ਮੇਰੇ ਸਾਰੇ ਪੈਸੇ ਹੀ ਨਾ ਖਰਚ ਕਰ ਦੇਵੇ। ਮੇਰੀ ਦੀਦੀ ਭੱਜ ਕੇ ਚੱਲ ਗਈ।
3: ਇਹ ਅਸਲੀ ਚੁਟਕਲਾ ਤੇ ਨੀ ਆ?
1: ਮੈਨੂੰ ਲੱਗਦਾ ਰਿਐਲਿਟੀ ਲੱਗਦੀ ਮੈਨੂੰ।
3: ਹੈ ਯੁਵਰਾਜ,
2: ਮੇਰੀ ਦੀਦੀ ਕੋਲ ਪੈਸੇ ਹੈਗੇ, ਉਹ ਆਪਦੇ ਖਰਚ ਕਰਦੀ ਆ, ਪਾਪਾ ਨੂੰ ਦਿੰਦੀ ਹੀ ਨੀ।
1: ਤੁਸੀਂ ਪਿਗੀ ਬੈਂਕ ਵਿੱਚ
3: ਸੰਭਾਲ ਕੇ ਰੱਖ ਲੈਂਦੇ ਹੋ,
1: ਡੈਡਾ ਨੂੰ ਦੇ ਦਿੰਦੇ ਹੋ ਨਾ?
3: ਆਪਣਾ
1: ਪਤਾ ਵੀ ਮੰਗ ਨਾ ਲੈਣ।
3: ਡੈਡੀ ਕਹਿੰਦਾ ਹੋਣਾ ਕੱਢਦੇ ਕੱਢਦੇ
1: ਐਵੇਂ ਨਾ ਮਹਿੰਗਾ ਪੈ ਜੇ ਫੋਨ ਤੇ, ਵੋਡਾ ਫੋਨ ਕਟਾ ਹੀ ਦੇਣਾ ਕਹਿੰਦਾ।
3: ਚੰਗਾ
1: ਪੈਸੇ ਮੰਗਣ ਦੇ ਫੋਨ ਆਈ
3: ਚੰਗਾ, ਉਹਦਾ
1: ਦੂਜਾ ਨੈਟਵਰਕ ਲੈਂਦੇ ਹਾਂ ਕੋਈ।
3: ਅਤੇ ਸ਼੍ਰੇਆ ਤੁਸੀਂ ਆਉਂਦੇ ਰਹੋ, ਉਸ ਤੋਂ ਬਾਅਦ ਅਸੀਸ ਤੁਸੀਂ ਰੈਡੀ ਰਹੋ। ਉਹ ਸਤਿ ਸ਼੍ਰੀ ਅਕਾਲ, ਇਹ ਤਾਂ ਪਹਿਲਾਂ ਅਸੀਸ ਆ ਗਿਆ।
1: ਮਾਣੋ ਬਿੱਲੀ ਦੀ ਪਹਿਲੀ ਹਾਜ਼ਰੀ।
3: ਉਹ ਮਾਣੋ ਬਿੱਲੀ, ਕੀ ਹਾਲ ਚਾਲ ਹੈ ਤੁਹਾਡਾ, ਕੀ ਲੈ ਕੇ ਆਏ ਹੋ ਤੁਸੀਂ?
1: ਮਿਉ ਮਿਉ
3: ਹੈ, ਮਿਉ ਮਿਉ। ਹਾਂਜੀ ਚਾਹ ਪੀ ਕੇ ਆਏ। ਹਾਂਜੀ ਚਾਹ ਦੇ ਨਾਲ ਪਿੰਨੀ
1: ਮੱਠੀ ਮੱਠੀ ਜੀ ਮੱਠੀ
3: ਗੁੱਡ ਜਦੋਂ ਚੇਂਜ ਕਰਨਾ ਹੋਊਗਾ ਨਾ ਉਦੋਂ ਦੱਸ ਦਿਓ ਤੁਸੀਂ ਵੀ ਹੁਣ ਆਹ ਚੀਜ਼ ਖਾਣੀ ਆ ਬੱਲੇ ਯਾਰ ਇੰਨੀ ਇੰਨੀ ਨੌਲੇਜ ਕਿੱਥੋਂ ਲੈਂਦੇ ਤੁਸੀਂ
1: ਪਿੰਨੀ ਤੋਂ
3: ਮਾਈਂਡ ਤੋਂ ਯਾਰ ਇੰਨੇ ਇੰਟੈਲੀਜੈਂਟ ਤੁਸੀਂ ਵੀਰ ਜੀ ਵੀਰ ਜੀ ਤੁਸੀਂ ਕਿੰਨੇ ਕਿੰਨੇ ਈਅਰ ਵਾਲੇ ਕਿੰਡਰ ਚ ਜਾਂਦੇ ਹੋ ਕਿੰਨੇ ਦਿਨ ਜਾਂਦੇ ਹੋ ਤੁਸੀਂ ਟੂ ਡੇਜ਼ ਓਕੇ ਤੇ ਤੁਸੀਂ ਟੂ ਡੇਜ਼ ਜ਼ਿਆਦਾ ਇੰਜੋਏ ਕਰਦੇ ਹੋ ਕਿ ਜਿਹੜੇ ਦਿਨ ਘਰ ਰਹਿੰਦੇ ਹੋ ਉਹ ਤੁਸੀਂ ਜ਼ਿਆਦਾ ਇੰਜੋਏ ਕਰਦੇ ਹੋ ਇੱਥੇ ਘਰ ਰਹਿਣਾ ਕੋਈ ਨੀ ਪਸੰਦ ਕਰਦਾ ਨਾ
1: ਘਰੇ ਘਰਦੇ ਰਹਿੰਦੇ ਆ
3: ਨਾ ਵੱਡੇ ਨਾ ਨਿਆਣੇ ਹਰ ਇੱਕ ਨੂੰ ਐਵੇਂ ਬਾਹਰ ਹੀ ਰਹਿਣਾ ਤਾਂ ਹੁੰਦਾ ਹੀ ਆ ਕੀ ਸੁਣਾਓਗੇ ਅੱਜ ਓਕੇ ਅੱਛਾ ਸਟੋਰੀ ਓਕੇ
0: ਕਿੰਨੇ ਕਿਚੜੀ ਪਾ ਕਾਂ ਨੇ ਉਹ ਚਿੜੀ ਨੇ ਕਿਚੜੀ ਪਾਈ
3: ਅੱਛਾ ਫਿਰ ਕੌਣ ਖਾ ਗਿਆ
0: ਕਿੰਨੇ ਕਿਚੜੀ ਪਾਈ ਦੱਸੋ
3: ਅੱਛਾ ਖਿਚੜੀ ਕਿਹਨੇ ਬਣਾਈ ਦੱਸੋ ਬਈ ਇਹ ਵੀ ਤੁਹਾਡੇ ਇਲਾਕੇ ਦੀ ਆ ਦੱਸੋ ਹੁਣ ਕਿਹਨੇ ਬਣਾਈ ਖਿਚੜੀ
1: ਉਹ ਤਾਂ ਬੜੇ ਕਹੇ ਅੱਗੇ ਉਹ ਕਹਿੰਦੇ ਸੀ
3: ਹੈ ਦੱਸੋ ਘੁੱਗੀ ਨੇ ਬਣਾਈ ਕਿ ਕਾਂ ਨੇ
1: ਮੈਨੂੰ ਲੱਗਦਾ ਕਾਂ ਨੇ ਬਣਾਈ
3: ਪਤਾ ਕਿਦਾਂ ਕਿਉਂਕਿ ਕਾਂ ਨੂੰ ਤੇ ਕੁਕਿੰਗ ਹੀ ਨੀ ਆਉਂਦੀ
1: ਇਹ ਵੀ ਗੱਲ ਕਾਂ ਤਾਂ ਵੈਸੇ ਵੀ ਏਅਰਫੋਰਸ ਚ
0: ਵੇਖਿਆ ਉਹਨੂੰ ਸਵਾਦ ਲਈ ਉਹਨੂੰ ਕਹਾ ਕਿ ਦਿਨ ਕਾ ਆ ਗਿਆ ਸਾਨੂੰ ਮੇਰੀ ਖਿਚੜੀ ਖਿੱਤੇ ਆ ਦਿਨ ਉਹ ਥੋੜੀ ਜੀ ਡਿੱਗ ਗਈ ਤੇ ਕਾਂ ਦੇਖਦਾ ਪਿਆ ਸੀ ਨਹੀਂ ਇੱਕ ਗੋਲੀ ਤੁਸੀਂ ਚੂਸ ਬੋਲੋ ਦੇ ਐਂਡ
3: ਫਿਰ ਉਹਦਾ ਝੂਠ ਫੜਿਆ ਗਿਆ ਹਨਾ ਹਾਂ ਤੇ ਫਿਰ ਕਾਂ ਨੇ ਕੀ ਕਿਹਾ ਚੀ ਚੀ ਹੈ ਫਰੈਂਡਸ ਬਣ ਗਏ ਫਿਰ ਅੱਛਾ ਇਹ ਹੈਪੀ ਐਂਡਿੰਗ ਹੋ ਗਈ
1: ਮੈਂ ਤਾਂ ਕਿਹਾ ਕਿਤੇ ਕਾਂ ਕਹਿੰਦਾ ਵੀ ਖਿਚੜੀ ਦੀ ਜਗ੍ਹਾ ਚਿਚੜੀ ਹੁੰਦੀ ਤਾਂ ਜ਼ਿਆਦਾ ਵਧੀਆ ਸੀ ਚਿੜੀ ਚਿੜੀ ਚਿੜੀ
3: ਥੈਂਕ ਯੂ ਵੀਰ ਜੀ ਥੈਂਕ ਯੂ ਨਹੀਂ ਕਰਨੀ ਕਿਉਂ ਕਿਹਦੇ ਨਾਲ
1: ਓਹੋ ਮਾੜੋ ਬੇਲੀ ਨਾਲ
3: ਕਿਹਨੇ ਰੁਸੀ ਲਿਆਓ ਮੇਰੀ ਸਤਿ ਸ਼੍ਰੀ ਅਕਾਲ ਮੈਂ ਕਰਨੀ ਦੀਦੀ ਨੂੰ ਸਤਿ ਸ਼੍ਰੀ ਅਕਾਲ ਸ਼੍ਰੇਆ ਹੈਲੋ
0: ਰਾਵੀ
3: ਹਾਲ ਠੀਕ ਹੈ ਤਿਆਰ ਹੋ ਗਏ ਤੁਸੀਂ ਤੁਸੀਂ ਆਪੇ ਤਿਆਰ ਹੋ ਜਾਂਦੇ ਹੋ ਅਸੀਂ ਚਾਹ ਦੇ ਨਾਲ ਮੈਂ ਤੇ ਪਿੰਨੀ ਖਾਧਾ ਕੁੜੀ ਹੋਰ ਵੱਡੀ ਹੋ ਗਈ ਆ ਤੇ ਉਹ ਸਾਰੇ ਕੰਮ ਕਰ ਲੈਂਦੀ ਆ ਅਸੀਸ ਦੀ ਵੀ ਹੈਲਪ ਕਰ ਦਿੰਦੇ ਹੋ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਅੱਜ ਸੁਣਾਉਣਾ ਤੁਸੀਂ ਕੁਝ
0: ਆਪਾਂ ਨੇ ਕੱਲ ਕਾਂ ਚਿੜੀ ਪਲੇ ਕੀਤਾ
3: ਕਾਂ ਚਿੜੀ ਪਲੇ ਕੀਤਾ ਸੀ
0: Yeah, or just the game.
3: Chidi or the game.
0: And also drag and drop.
1: Dand and up.
0: Because achha, only 5, 15, 10, 20 lakhs is a number, and then to have my hand, Siddha or Putta Kasakade.
1: Siddha Putta Karke Bacho Chipida, we cut
3: the loon merchant masala. We cut
0: and I've and Chidian Kam and Chidi or the means of my hand in middle again, and then Mama Sara could dog it up on any Jira order Unu Dana, Jira order any Ununi Dana.
1: Car or the passy order.
3: Ah, it's a pretty video game. Jaduti Miloga the first son of Sakauke
0: Hanji
3: Cholo Tika, Ferapa Milke Kedangi. Thank you,
0: sir. Apano already pata.
3: Atanu already pata laga. Cholo Pertuhi, son of Sakaiwake. Tika.
0: Thank
3: you.
0: अपने हाउस से आज उधर मैं तनु टीच करूँगी.
3: चलो ठीक है. Thank you पुत्र.
1: मेरी नियानियाँ देता हूँ दाना गांव उड़ कांव उड़
3: है ना. Thank you.
1: हाथी उड़ कांव उड़ है. मैं बढ़िया देता हूँ दा business उड़ पैसे उड़ कार उड़.
3: नींदा
1: उड़ उड़. बच्चे बेचारे बंदड़े जे बैठे होंगे अभी ये की उड़ाई है.
3: The next Saturday night, Asis Kaur. Sasrikaal Asis Kaur.
0: Sasrikaal Manjot Uncle Ji, Peter Nur Uncle Ji.
3: Sasrikaal, ki haal hai Asis da?
5: Main theek haan, tusi kivein ho?
3: Asi theek haan. Oh Shreya ne badi vadhiya game dassi ajj sanu. Chidi kaan wali koi?
5: Chidi udd kaan udd.
3: Oh acha oh wali hi.
1: Ohi sigi, ohi sigi. ਉਹ ਤੁਸੀਂ
5: ਮੇਰਾ ਕੱਲ ਪਤਾ ਇੱਕ ਮੈਨੂੰ ਵੀ ਪਤਾ ਗੇਮ
3: ਕਿਹੜੀ
5: ਉਹ ਹੈ ਕਿ ਨੂਨ ਵਿੱਚ ਮਸਾਲਾ
3: ਉਹ
1: ਪਟਾਕੇ ਪੈਂਦੇ ਉਦੋਂ ਦੀ
3: ਉੱਚ ਤੇ ਬੜੀ ਜ਼ੋਰ ਦੀ ਮਾਰਦੇ ਹੁੰਦੇ ਆ
5: ਆਏ ਹੱਥ ਤੁਸੀਂ ਦੋਨੇ ਹੱਥ ਜੋੜ ਕੇ ਆਏ ਕਰਨੇ ਤੇ ਫਿਰ ਇੱਕ ਬੰਦੇ ਨੇ ਆਏ ਆਪਦਾ ਫਿੰਗਰ ਲੈ ਕੇ ਆਏ ਤੁਹਾਡੇ ਹੱਥਾਂ ਦੇ ਮਿਡਲ ਚ ਆਏ ਕਰਨਾ ਨੂਨ ਵਿੱਚ ਮਸਾਲਾ ਜਦੋਂ ਮਸਾਲਾ ਗਿਆ ਉਹਨੇ ਹੱਥ ਨੂੰ ਆਏ ਕਰ ਦੇਣਾ ਆਏ ਲਾਈਕ ਸਲੈਪ ਕਰ ਦੇਣਾ ਆਏ ਹੱਥ ਨਾਲ ਹੱਥ ਤੇ
1: ਬਹੁਤ ਟ੍ਰਿਕੀ ਗੇਮ ਆ ਅੱਛਾ ਬਹੁਤ ਸ਼ਾਰਪ ਰਹਿਣਾ ਪੈਂਦਾ
3: ਹੱਥ ਲਾਲ ਹੋ ਜਾਂਦੇ
1: ਹਾਂ ਤੇ ਜੇ ਉਹਦੇ ਤੋਂ ਨਾ ਲੱਗੀ ਦੂਜੇ ਤੋਂ ਫੇਰ
5: ਨਹੀਂ ਲਾਲ ਨਹੀਂ ਹੁੰਦੇ ਉਹ ਤਾਂ ਗੇ ਵੀ ਆ ਵੀ ਤੁਸੀਂ ਜੇ ਪਰਸਨ ਆਏ ਆਪਦੇ ਪਹਿਲਾਂ ਹੀ ਹੱਥ ਆਏ ਪਰਾ ਕਰਤੇ ਫਿਰ ਜਿਹੜਾ ਬੰਦਾ ਕਰੇ ਸੀ ਨੂਨ ਮਿਰਚ ਮਸਾਲਾ ਤੇ ਉਹਨੇ ਸਲੈਪ ਨਹੀਂ ਕੀਤਾ ਹੱਥ ਨੂੰ ਹੱਥ
1: ਟੱਚ ਵੀ ਨਹੀਂ
5: ਹੋਇਆ ਫਿਰ ਉਹ ਨਹੀਂ ਜਿੱਤਿਆ ਜਿਹੜਾ ਜਿਹਦੇ ਹੱਥ ਪਹਿਲਾਂ ਜਿਹੜੇ ਬੰਦੇ ਦੇ ਹੱਥ ਪਹਿਲਾਂ ਪਰਾ ਹੋ ਗਏ ਉਹ ਜਿੱਤਾ
1: ਓਕੇ ਥੋੜੀ ਸਮਝ ਆ ਰਹੀ ਮੈਨੂੰ
3: ਇਹ ਕਿੱਡੀਆਂ ਵੱਡੀਆਂ ਵੱਡੀਆਂ ਗੇਮਾਂ ਕੁੜੀਆਂ ਨੂੰ ਆਉਂਦੀਆਂ
5: ਆਪਾਂ ਖੇਡ ਸਕਦੇ
3: ਹਾਂ ਚਲੋ ਫਿਰ ਜਦੋਂ ਤੁਸੀਂ ਆਓਗੇ ਨਾ ਫਿਰ ਤੁਸੀਂ ਸਾਨੂੰ ਸਿਖਾਇਓ
1: ਛੋਟੇ ਬੱਚਿਆਂ ਨੇ ਥੋੜੇ ਪਿਆਰ ਨਾ ਮਾਰਨੀ ਪੈਂਦੀ ਤੇ ਉਹ ਥੋੜਾ ਜਿਹਾ ਦੇਖਣਾ
3: ਮੈਨੂੰ ਲੱਗਦਾ
5: ਹੈ ਮੈਂ ਸੁਣ ਰਹੀ ਸੀ ਨਾ ਭਾਈ ਤੁਸੀਂ ਅਸੀਸ ਦੇ ਬਾਜ਼ਾਰ ਜਾਂ ਕੀ ਵੀ ਸੀ ਤੁਸੀਂ ਜਿੱਤ ਗਏ ਮੈਂ ਕਿਹਾ ਸੀ ਮੈਂ ਉਦੋਂ ਕਿਹਾ ਸੀ ਵੈਲ ਡਨ ਰਣਜੋਤ ਅੰਕਲ ਜੀ
3: ਓ ਥੈਂਕ ਯੂ ਅਸੀਸ ਕੌਰ ਜੀ
1: ਉਦੋਂ ਨਹੀਂ ਕਹਿ ਹੋਇਆ ਜੀ
3: ਤੇ ਤੁਸੀਂ ਕੀ ਸੁਣਾਓਗੇ ਅੱਜ
5: ਤੁਹਾਨੂੰ ਪਤਾ
3: ਹਾਂਜੀ
5: ਹਾਂਜੀ
3: ਹਾਂਜੀ
5: ਕੀ ਹਾਂਜੀ
3: ਹਾਂਜੀ ਕੀ ਸੁਣਾਓਗੇ
5: ਮੈਂ ਸੁਣੋ ਪਹਿਲਾਂ ਇੱਕ ਗੱਲ ਦੱਸ
3: ਹਾਂਜੀ ਹਾਂਜੀ ਸੁਣਾਓ
5: ਜਦੋਂ 3 ਈਅਰਸ ਓਲਡ ਜਾਂ 4 ਈਅਰਸ ਓਲਡ ਤੁਸੀਂ ਤੁਹਾਨੂੰ ਕਿੰਡਰ ਹੀ ਜਾਣਾ ਪੈਂਦਾ
3: ਅੱਛਾ
1: ਜਦੋਂ
5: ਜਾ ਫਿਰ ਜਦੋਂ ਇਹ 5 ਜਾਂ 6 ਸਾਲ ਦੇ ਹੋ ਗਏ ਉਦੋਂ ਹੀ ਪ੍ਰੈਪ ਚ ਜਾਂਦੇ ਆ ਸਕੂਲ ਚ
3: ਹਾਂ ਓਕੇ ਤੇ ਜਦੋਂ 6 7 ਦੇ ਹੋ ਜਾਂਦੇ
5: ਹੋ ਯੂਨੀਫਾਰਮ ਪਹਿਨੇ ਕੰਦੇ ਪਰ ਜਦੋਂ ਕਿੰਡਰ ਚ ਤੋਂ ਕੁਝ ਵੀ ਪਾ
3: ਤੇ ਜਦੋਂ 6 7 ਦੇ ਹੋ ਜਾਂਦੇ ਉਦੋਂ
5: ਮੇਰੇ ਫਰੈਂਡ ਨੇ ਨਾ ਕਿਹਾ ਐਲੈਕਸ ਨੇ ਉਹਦਾ ਨਾਮ ਐਲੈਕਸ ਆ ਉਹਨੇ ਕਿਹਾ ਬਈ 6 7 ਇਨ ਯੋਰ ਲੈਂਗੁਏਜ ਮੈਂ ਕਿਹਾ 6 7
3: ਚਲੋ ਕੀ ਸੁਣਾਓਗੇ ਫਿਰ
5: ਮੈਂ ਉਹ ਗਾਣਾ ਸੁਣਾਉ ਜਿਹੜਾ ਐਂਬਰ ਸੁਣਾਈ
3: ਹਾਂਜੀ

0: ਆਵਾਜ਼ ਆ ਨਹੀਂ ਰਹੀ
1: ਇਹ ਵੀਰ ਜੀ ਜਿਹੜੇ ਨਾ ਇਹ ਅੱਜ ਕਰ ਰਹੇ ਖਰਾਬੀਆਂ ਅੱਜ ਮੈਨੂੰ ਲੱਗਦਾ ਵੀ ਨਾਰਾਜ਼ ਨੇ
2: ਸਤਿ
1: ਸ਼੍ਰੀ ਅਕਾਲ
2: ਕੀ ਹਾਲ ਹੈ
1: ਠੀਕ ਆ ਲੜੇ ਕਿਹਦੇ ਨਾਲ ਅੱਜ ਪਹਿਲਾਂ ਮੈਨੂੰ ਇਹ ਦੱਸੋ
2: ਪਹਿਲਾਂ ਛੋਟੀ ਦੀਦੀ ਸੀਗੇ
1: ਅੱਛਾ ਅੱਛਾ ਤੇ ਤੁਸੀਂ ਲੜਾਈ ਕਿਹਦੇ ਨਾਲ ਹੋਈ ਤੁਹਾਡੀ ਇਹ ਦੱਸੋ ਪਹਿਲਾਂ
2: ਕੋਈ ਵੀ ਨਹੀਂ
1: ਕਹੀ ਵੀ ਨਹੀਂ ਲੜਾਈ ਹੋਈ ਲੈ ਸਵੇਰੇ ਸਵੇਰੇ ਬ੍ਰੇਕਫਾਸਟ ਕਾਹਦਾ ਕੀਤਾ ਫਿਰ ਖੰਡ ਵਾਲੇ ਪਰੌਂਠੇ ਕੀੜੀਆਂ ਚੰਬੜ ਜਾਣੀਆਂ ਤੁਹਾਨੂੰ
0: ਨਹੀਂ ਮੀਂਹ ਪਊਗਾ
1: ਹਾਂਜੀ
0: ਪਹਿਲਾਂ ਨਿਆਣਿਆਂ ਨੂੰ ਪਿੰਨੀ ਕਹਿ ਘੇਟੇ ਵੀਰੇ ਕਿਤੇ ਹੋਰ ਕਿਤੇ ਗਲਤ ਬਿਆਨ ਨਾ ਦੇ
1: ਸਟੇਟਮੈਂਟ ਨਾ ਚੇਂਜ ਹੋ ਜਾਏ ਹਾਂ ਪੁੱਤ ਵਿਆਹ ਤੋਂ ਪਹਿਲਾਂ ਖਾਂਦੇ ਹੁੰਦੇ ਹਾਂ ਜਦੋਂ ਅਸੀਂ ਨਿੱਕੇ ਹੁੰਦੇ ਹਾਂ ਹੁਣ ਤੇ ਉਦਾਂ ਜ਼ਿੰਦਗੀ ਚ ਮਿਠਾਸ ਬਹੁਤ
0: ਨਹੀਂ ਹੁਣ ਤਾਂ ਬਣਾ ਕੇ ਦਿੰਦੇ ਹਾਂ
1: ਹੁਣ ਤੇ ਜ਼ਿੰਦਗੀ ਚ ਉਦਾਂ ਬੜੀ ਹਾਂ ਬਹੁਤ ਯੰਮੀ ਬਹੁਤ
0: ਪੁੱਛੋ ਜਦੋਂ ਸ਼ੂਗਰ ਕੈਰਾਮਲਾਈਜ਼ ਕਰਦੀ ਸੀ ਨਾ ਤਵੇ ਬਟਰ ਰੱਖਿਆ ਹੁੰਦਾ ਸੀ ਓ ਹੋ
1: ਗਰਮ ਬੜੇ ਹੁੰਦੇ ਸੀ ਪਰ
0: ਠੰਡੇ ਹੋਣ ਨਹੀਂ ਸੀ ਨਾ ਦਿੰਦੇ ਆਪਾਂ
1: ਕੀ ਸੁਣਾਓਗੇ ਵੀਰ ਜੀ
2: ਇੱਕ ਬੁਝਾਲਤ
1: ਹਾਂਜੀ
2: ਹਲੀ ਹਲੀ ਮੱਛੀ ਹਲੇ ਹਲੇ ਬੱਚੇ
1: ਹਰੀ ਹਰੀ ਮੱਛੀ ਤੇ ਹਰੇ ਹਰੇ ਬੱਚੇ
2: ਹਾਂਜੀ
1: ਲਾਚੀ
2: ਸਬਜ਼ੀ ਤੇ ਖਾਦੇ
1: ਹੈਂ
2: ਸਬਜ਼ੀ ਚ
1: ਸਬਜ਼ੀ ਚ ਪਾਉਨੇ ਆ
2: ਸਬਜ਼ੀ ਹੋ ਸਬਜ਼ੀ ਹੁੰਦੀ
1: ਸਬਜ਼ੀ ਹੁੰਦੀ ਆ ਓਕੇ
2: ਹਾਂਜੀ
1: ਫਿਰ ਇਹ ਹਰੀ ਲਾਚੀ ਤੇ ਨਹੀਂ ਆਏ
0: ਥੈਂਕ
1: ਯੂ ਵੀਰ ਜੀ ਤੇ ਵੱਡੀ ਦੀਦੀ ਅੱਛਾ ਗੱਡੀ ਚ ਜਾ ਰਹੇ ਓਕੇ ਅੱਛਾ ਮੰਮਾ ਨੇ ਉਹ
0: ਅੱਗੇ ਵੀ ਇੱਦਾਂ ਹੀ ਕਰਦੇ
1: ਮੰਮਾ ਦਾ ਤੁਰਨ ਨੂੰ ਜੀ ਨਹੀਂ ਕਰਦਾ ਯਾਰ ਕਿਉਂਕਿ ਤੁਸੀਂ ਤਾਂ ਉੱਥੇ ਰਹਿ ਪੈਣਾ ਮੰਮਾ ਨੇ ਫੇਰ ਤੁਰ ਕੇ ਆਉਣਾ ਨਾ
0: ਇਹਨਾਂ ਨੇ ਫੇਰ ਵਿਚਾਰਿਆਂ ਨੇ ਕਾਰ ਚ ਸੈਰ ਕਰਦਿਆਂ ਨੇ
1: ਡਬਲ ਪੈ ਜਾਂਦਾ ਨਾ ਕੰਮ ਮੰਮਾ ਨੇ ਅਸਲ ਚ ਜਿਹੜਾ ਸੂਟ ਪਾ ਲਿਆ ਸੀ ਨਾ ਉਹਦੇ ਨਾਲ ਵਾਕ ਕਰਨ ਵਾਲੇ ਸ਼ੂਜ਼ ਜੱਚ ਨਹੀਂ ਸੀ ਰਹੇ ਤਾਂ ਕਰਕੇ
0: ਨਹੀਂ ਥੋੜੀ ਜਿਹੀ ਬਾਰਿਸ਼ ਵੀ ਹੈ ਬਾਹਰ ਕਿਉਂਕਿ ਸੂਟ ਦੇ ਉੱਤੇ ਦੀ ਫਿਰ ਉਹ ਰੇਨਕੋਟ ਪੈ ਜਾਂਦਾ ਫਿਰ ਸੂਟ ਨਹੀਂ ਦਿਖਦਾ
1: ਸੂਟ ਨਹੀਂ ਦਿੰਦਾ ਓਕੇ ਹਾਂ ਇਹ ਵੀ ਹੋ ਸਕਦਾ
2: ਅੱਜ ਆਟਮ ਹੈ
1: ਆਟਮ ਹੈ
2: ਬਿਕੋਜ਼ ਮੈਂ ਟ੍ਰੀ ਦੇਖਿਆ ਜਿਹਦੇ ਕੋਲੇ ਲੀਵ ਨਹੀਂ ਹੈਗੇ
0: ਹਾਂ ਪੱਤੇ ਡਿੱਗ ਗਏ
1: ਤੇ ਕੋਈ ਪੁੱਤ ਕਈ ਬੰਦੇ ਵੀ ਗੰਜੇ ਹੁੰਦੇ ਆ ਕੋਈ ਨਹੀਂ ਉਹਦੇ ਨਾਲ ਮੌਸਮ ਦਾ ਥੋੜੀ ਕੋਈ ਲੈਣਾ
0: ਬੰਦਿਆਂ ਤੇ ਵੀ ਉਹੀ ਆਟਮ ਹੀ ਆਈ ਹੁੰਦੀ ਆ
1: ਆਇਆ ਅਸੀਂ ਪੱਤੇ ਪੱਤ ਝੜਦੇ
0: ਕਲੀ ਬਹਾਰਾਂ ਦੀ
2: ਬਿਗ ਟ੍ਰੀ ਦੇਖਿਆ ਜਿਹਦੇ ਕੋਲ ਲੀਵ ਨਹੀਂ ਹੈਗਾ ਸਾਡੇ ਸਾਹਮਣੇ ਹੈਗੇ
1: ਅੱਛਾ ਤੁਹਾਡੇ ਸਾਹਮਣੇ ਹੈਗੇ ਓਕੇ
0: ਉਹ ਫਿਰ ਟ੍ਰੀ ਨੇ ਲੀਵ ਲੀਵ ਕਰਤੇ ਨਾ
1: ਕੋਈ ਨਹੀਂ ਤੁਸੀਂ ਉਹਨੂੰ ਨਾ
0: ਚਲੋ
1: ਇਹਦਾ ਨਾਂ ਫਿਰ ਗੰਜਾ ਟ੍ਰੀ ਰੱਖ ਦੇਣੇ ਆਪਾਂ ਹਾਂਜੀ ਹਾਂਜੀ ਜੇ ਤੁਹਾਡੀ ਮਤਲਬ ਰਜ਼ਾ ਹੋਵੇ ਤੇ ਫੋਨ ਤੇ ਸਭ ਤੋਂ ਸ਼ੁਰੂ ਚ ਕਰ ਲੈਂਦੇ ਵਿਚਾਰੇ ਇਹ ਤੇ ਸਭ ਤੋਂ ਪਹਿਲਾਂ ਫੋਨ ਕਰਦੀ ਕੁੜੀ
2: ਤਵਨੀਤ
1: ਪਰ ਮੈਂ ਤੇ ਇੱਥੇ ਹੀ ਮੇਰੀ ਤੇ ਆਵਾਜ਼ ਸੁਣਦੀ ਸੀ ਤੁਹਾਨੂੰ
0: ਫਿਰ ਚੱਕਿਆ ਕਿਉਂ ਨੀ ਫੋਨ ਉਹਨਾਂ ਦਾ
1: ਫੋਨ ਚੱਕਿਆ ਹੀ ਮੈਂ ਚੱਕ ਕੇ ਰੱਖਿਆ ਹੀ
0: ਆਹੀ ਤਾਂ ਗਲਤੀ ਆ ਨਾ

0: ਨਹੀਂ ਚੱਕਿਆ?
1: ਤੁਸੀਂ ਚੱਕ ਕੇ ਸਾਈਡ ਤੇ ਕੀਤਾ, ਤੁਸੀਂ ਕਹਿੰਦੇ ਇਹਨੂੰ ਲਾਸਟ ਵਾਰੀ ਕਰਦੇ, ਪਹਿਲਾਂ ਮੰਨਣ ਨੂੰ ਫਤਿਹ ਨੂੰ ਦਿੰਦੇ।
0: ਉਹ ਪਤਾ ਕੀ ਹੁੰਦਾ,
2: ਇਗਨੋਰ ਕੀਤਾ ਤੁਸੀਂ
0: ਲਾਸਟ ਵਿੱਚ। ਤੁਹਾਨੂੰ ਪਤਾ ਜਦੋਂ ਪ੍ਰੋਗਰਾਮ ਹੁੰਦਾ ਨਾ, ਜਦੋਂ ਤੁਸੀਂ ਪ੍ਰੋਗਰਾਮ ਤੇ ਜਾਂਦੇ ਹੋ ਤੇ ਤੁਹਾਡੇ ਭੰਗੜੇ ਦੀ ਆਈਟਮ ਲਾਸਟ ਵਿੱਚ ਰੱਖਦੇ ਕਿ ਨਹੀਂ?
2: ਮੇਨ ਸਟੇਜ ਪਰਫਾਰਮੈਂਸ
1: ਨਹੀਂ,
0: ਉਹ ਲਾਸਟ ਵਿੱਚ ਤਾਂ ਰੱਖਦੇ ਆ ਕਿਉਂਕਿ ਉਹ ਸਭ ਤੋਂ ਵਧੀਆ ਆਈਟਮ ਹੁੰਦੀ ਆ।
1: ਮੰਨਤ
2: ਫਤਿਹ ਨਾਲ ਗੜ ਪੈ ਜਾਣਾ
0: ਹੈ।
1: ਅਸੀਂ ਨਹੀਂ ਵਧੀਆ ਆਈਟਮ ਹੈਗੇ।
0: ਅੱਛਾ, ਤੁਸੀਂ ਪਹਿਲਾਂ ਆਉਣਾ ਵਾ?
1: ਹਾਂਜੀ।
0: ਚਲੋ ਠੀਕ ਹੋ ਗਿਆ ਜੀ। ਚਲੋ ਚਲੋ ਠੀਕ,
2: ਦਿਲ ਦੀ ਡਾਇਰੀ ਤੇ ਨੋਟ ਕਰੋ ਜੀ।
0: ਠੀਕ ਆ, ਹੁਣ ਤੇ ਮੈਨੂੰ ਲੱਗਦਾ ਨਾ ਗਾਲੀ ਪੈਣਾ ਇਕੱਠੇ ਹੋ ਕੇ ਕਿਸੇ ਦੇ।
1: ਤੇ ਫਿਰ ਜੀ ਤੁਸੀਂ ਐਨੂਅਲ ਫੰਕਸ਼ਨ ਨਾ ਹੀ
2: ਕਰਾਈਏ,
1: ਫਿਰ ਤੁਸੀਂ ਇੱਕ ਚਿੱਠੀ ਸਦੂ ਸਾਰੇ ਬੱਚੇ ਦੇ ਨਾਮ ਲਿਖਨੇ, ਤੇ ਫਿਰ ਤੁਸੀਂ ਫੋਲਡ ਕਰਕੇ ਇੱਕ ਬਾਓ ਚ ਪਾਣਾ, ਫਿਰ ਦੋ ਚੂਜ਼ ਕਰਨਾ, ਇੱਕ ਫਰਸਟ ਹੋਣਾ ਪਰਸਨ ਤੇ ਇੱਕ ਲਾਸਟ ਹੋਣਾ ਪਰਸਨ।
0: ਅੱਛਾ, ਇਦਾਂ ਕਰਨਾ
2: ਜਿਵੇਂ ਚੋਰ ਸਪਾਈ ਵਾਲੀਆਂ ਪਰਚੀਆਂ ਪਾਈਦੀਆਂ।
0: ਅੱਛਾ, ਉਹ ਪਾਉਣੀਆਂ। ਓਕੇ ਓਕੇ ਓਕੇ, ਮੈਂ ਉਹੀ ਕਹਿੰਦਾ ਨਾ ਪੁੱਤ, ਉਹ ਤੁਸੀਂ ਆਪੇ ਪਰਚੀਆਂ ਪਾ ਕੇ ਤੇ ਮੈਨੂੰ ਮੈਸੇਜ ਕਰਦਿਆ ਕਰੋ ਵੀ ਅੱਜ ਆਹ ਵਾਲੀ ਵਾਰੀ ਵਾਰੀ ਵਾਰੀ, ਤੁਸੀਂ ਹੈਲਪ ਕਰਦਿਆ ਕਰੋ, ਤੁਸੀਂ ਤੇ ਵੱਡੇ ਹੋਣ।
1: ਓਕੇ,
0: ਹੈ ਨਾ, ਤੁਸੀਂ ਗਰੁੱਪ ਦੇ ਵਿੱਚ ਸਾਰਿਆਂ ਦੀਆਂ ਪਰਚੀਆਂ ਪਾ ਕੇ ਤੇ ਉਹਦੇ ਵਿੱਚ ਵਾਰੀ ਪਾ ਦਿਆ ਕਰੋ।
2: ਕਰੋ ਡਿਸਕਸ ਇਹਨੂੰ,
0: ਇਹ ਜ਼ਿੰਮੇਵਾਰੀ ਤੋਂ ਭੱਜਦੇ ਨੇ ਲੈਣੇ।
2: ਆਹੋ, ਹੁਣ ਚਾਰ ਚਾਰ ਸਾਲ
0: ਰਿਸਪੋਨਸਿਬਿਲਟੀ ਨਹੀਂ ਲੈਣਾ ਚਾਹ ਰਹੇ,
2: 5 ਸਾਲ ਦੇ ਤੇ ਹੋ ਗਏ ਨੇ।
0: ਹੈ ਤਵਨੀ,
2: ਕਿੰਨੀ ਕੁ ਦੇਰ ਭੱਜੀ ਜਾਣਗੇ ਰਿਸਪੋਨਸਿਬਿਲਟੀਜ਼ ਤੋਂ? ਹੈ
0: ਤਵਨੀ, ਤੂੰ ਇੱਥੇ ਆ ਜਾ ਕਰ, ਤੂੰ ਮੇਰੇ ਨਾਲ ਤੂੰ ਸਗੋਂ ਪ੍ਰੋਗਰਾਮ ਕਰਾ ਦਿਆ ਕਰ। ਛੁੱਟੀ ਤੇ ਆਓਗੇ? ਚਲ
2: ਠੀਕ ਆ,
0: ਛੁੱਟੀ ਤੇ ਆਓਗੇ।
1: ਚਲੋ,
0: ਕੀ ਸੁਣਾਓਗੇ ਫਿਰ?
1: ਇੱਕ ਬੁਜਾਰਤ।
0: ਹਾਂਜੀ,
2: ਪਾਓਗੇ ਫਿਰ ਤਾਂ।
1: ਲੰਬਾ ਉੱਚਾ ਵੀਰ ਆਪੇ ਗੋਲੀ ਚਲਾਉਂਦਾ ਤੇ ਆਪੇ ਤੀਰ
0: ਚਲਾਉਂਦਾ। ਲੰਮਾ ਉੱਚਾ ਵੀਰ ਆਪੇ ਗੋਲੀ ਚਲਾਉਂਦਾ ਤੇ ਆਪੇ ਤੀਰ।
2: ਅੱਖੀਆਂ ਸੇ ਗੋਲੀ ਮਾਰੇ ਸਈਆਂ ਹਮਾਰ।
0: ਇਹ ਕੋ ਮਲਟੀ ਟੈਲੈਂਟਡ ਜਿਹਾ ਬੰਦਾ ਵਾ ਕੋਈ। ਹੈ
1: ਟ੍ਰੀ ਹੈਗਾ?
0: ਹੈ ਟ੍ਰੀ
2: ਹੈਗਾ।
1: ਹਾਂ, ਟ੍ਰੀ ਦਾ ਨਾਮ ਦੱਸੋ ਦਾ ਕੀ ਹੈ।
0: ਅੱਛਾ, ਟ੍ਰੀ ਦਾ ਨਾਮ ਦੱਸੋ। ਤ੍ਰੇਕ
1: ਨਹੀਂ,
2: ਹੇਠ ਜੰਡੋਰੇ ਦੇ ਨਾ ਕਹਿ ਦੇ ਹੁਣ।
0: ਪਿੱਪਲ
1: ਨਹੀਂ।
0: ਓਕੇ, ਇਹ ਕੀ ਆ ਫਿਰ?
2: ਚਿਫੈਦਾ।
0: ਚਿਫੈਦਾ
1: ਨਹੀਂ।
0: ਇਹ ਕਿਹੜਾ ਕਿਹੜਾ ਕਿਹੜਾ ਰੁੱਖ ਆ?
2: ਹੁੰਦੇ ਉਹ ਤਾਂ
1: ਪਕਿਆ ਹੈ। ਹੁੰਦਾ ਸੀ
0: ਕਿਹੜਾ ਰੁੱਖ?
1: ਕਿਹੜਾ ਹੁੰਦਾ ਸੀ ਤੇ ਹਦੇ ਵੀ ਹੈਗਾ ਥੋੜੇ ਜੇ।
0: ਕਿੱਕਰ।
1: ਹਾਂਜੀ,
0: ਆ ਵੇਖਿਆ, ਆਉਂਦਾ ਤੇ ਸੀ ਪਰ ਹੁਣ ਹੈਗਾ।
1: ਮਮਾ ਨੂੰ ਬਹੁਤ ਵੱਜਦੇ ਹੁੰਦੇ
2: ਕੰਡੇ।
0: ਹਾਂ, ਪਹਿਲਾਂ ਤੇ ਬਹੁਤ ਵੱਜਦੇ ਸੀ ਪੁੱਤ, ਕੱਢਣ ਚ ਹੀ ਰਹਿੰਦਾ ਹੈ। ਥੈਂਕ ਯੂ ਤਵਨੀ,
2: ਸਾਡੇ ਤਾਂ ਉਹ ਪਖੜਾ ਨੀ ਸੀ ਹੁੰਦਾ ਜੇ ਕਿੱਕਰ ਤੋਂ ਵੱਜ ਜਾਣਾ ਤਾਂ ਫਿਰ ਉਹਦੇ ਉਹਦੇ ਤਾਂ 8-9 ਹਿੱਸੇ ਹੁੰਦੇ ਸੀ। ਹੁਣ ਇਹ ਨਾ ਕਹਿ ਦਿਓ ਸਾਡੇ ਖੜੀ ਤਾਂ 5 ਹੁੰਦੀਆਂ ਸੀ ਉਹਦੀਆਂ।
0: ਤ੍ਰਿਸ਼ੰਕੂ ਹੁੰਦਾ ਵੇਖੋ, ਜਦੋਂ ਉਹਨਾਂ ਚੀਜ਼ਾਂ 'ਚੋਂ ਬੰਦਾ ਉੱਭਰ ਆਵੇ ਫਿਰ ਕਿੱਥੇ ਚੇਤਾ ਰਹਿੰਦਾ।
2: ਹਾਂ, ਪਰ ਤੁਸੀਂ ਸਿਆਣੇ ਬਣੋ, ਭਮੀਰੀਆਂ 'ਚ ਉਹਨਾਂ ਨੂੰ ਵਰਤੋ,
0: ਬੁਝਾਰਤਾਂ 'ਚ ਯਾਦ ਰੱਖੋ,
2: ਬਰੋਟੇ ਦੇ ਪੱਤੇ ਨੂੰ ਐਂ ਬਣਾਓ।
0: ਵੇਖੋ ਡੰਡਵਾਲ ਸਾਹਿਬ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ। ਆ ਵੇਖੋ, ਸੁਖਨ ਨੇ ਕਦੀ ਸ਼ਿਕਾਇਤ ਨਹੀਂ ਕੀਤੀ। ਸੁਖਨ, ਤੁਹਾਨੂੰ ਵਾਰੀ ਪਹਿਲਾਂ ਚਾਹੀਦੀ ਆ ਤੇ ਤੁਹਾਨੂੰ ਪਹਿਲਾਂ ਹੀ ਦਿੱਤੀ ਆ। ਹਾਂ,
2: ਕਾਫੀ ਦੇਰ ਬਾਅਦ ਆਈ ਉਹਨਾਂ ਦੀ ਵਾਰੀ।
0: ਸਭ ਤੋਂ ਪਹਿਲਾਂ ਵਾਰੀ ਦਿੱਤੀ ਤੁਹਾਨੂੰ ਮੈਂ।
2: ਨੋਟੀ ਨੋਟੀ ਅੰਕਲ।
0: ਹੋਰ
2: ਜੀ, ਇਹ ਮੁੰਡਾ ਤਾਂ ਫਿਰ ਬਾਅਦ ਚੋਂ ਕਾਦ ਹੋਈ।
0: ਇਹ ਮੁੰਡਾ ਹੱਸਦਾ ਰਹਿੰਦਾ ਹੈ ਨਾ, ਕਾਸ਼ ਵਿਆਹ ਤੋਂ ਬਾਅਦ ਵੀ ਦੇ ਰਵੇ।
2: ਅਮੀਨ।
0: ਸੁਖਨ, ਤੁਸੀਂ ਹੱਸਦੇ ਬੜਾ ਸੋਹਣਾ ਯਾਰ। ਹੈ, ਹੋਰ ਕੌਣ ਕੌਣ ਹੱਸਦਾ ਤੁਹਾਡੇ ਘਰ ਚੋਂ ਤੁਹਾਡੇ ਵਾਂਗੂ? ਪਾਪਾ
2: ਜਦੋਂ ਘਰੋਂ ਬਾਹਰ ਹੋਣ।
0: ਹੈ, ਕੌਣ? ਕਬਰਾ, ਕਮਰਾ,
1: ਖਬਰਾਂ,
0: ਖਬਰਾਂ ਚ
2: ਹੱਸਦੇ ਹੁੰਦੇ?
1: ਖਬਰਾਂ ਮੀਨਸ ਨਾਨੂ ਕੁਛ ਦੇਖਿਆ ਟੀਵੀ ਚ।
0: ਅੱਛਾ ਟੀਵੀ ਤੇ ਵੇਖ ਕੇ ਹੱਸਦੇ ਆ
1: ਕੀ ਹੁੰਦੇ ਇੰਡੀਆ ਨੂੰ।
2: ਆ ਆਪਾਂ ਤਾਂ ਗਲਤ ਇੰਪ੍ਰੈਸ਼ਨ ਪੈ ਗਿਆ ਇਹਨੂੰ ਵੀ ਕਰੇ ਸੀ ਜਾਂਦੇ ਟੀਵੀ ਤੇ ਕੁਝ ਦੇਖ ਕੇ ਹੱਸਦੇ ਆ। ਨਾਓ ਇਟ ਮੇਕਸ ਸੈਂਸ।
0: ਅੱਛਾ ਹੱਸਦੇ ਤੇ ਵੱਡੇ ਵੀਰ ਜੀ
1: ਸਕੂਲ ਗਏ
0: ਤੇ ਉਹ ਵੀ ਹੱਸਦੇ ਤੁਹਾਡੇ ਵਾਂਗੂ ਕਿ
1: ਨਹੀਂ? ਨਹੀਂ। ਹਾਂਜੀ।
0: ਸੁਖਨ ਸੁਖਨ ਹੱਸਦਾ?
1: ਹਾਂਜੀ।
0: ਹਾਂ ਤੇ ਸਾਹਿਬ ਹੱਸਦਾ?
1: ਹਾਂਜੀ।
2: ਤੁਸੀਂ ਤੇ ਹਸਾਈ ਦਿੱਤਾ।
0: ਓ ਤੁਸੀਂ ਯਾਰ ਬੜਾ ਸੋਹਣਾ ਹੱਸਦੇ ਹੋ ਤੁਸੀਂ, ਮੈਨੂੰ ਵੀ ਸਿਖਾਇਓ ਕਿਸੇ ਦਿਨ।
2: ਜਿਹੜੀ ਚੀਜ਼ ਬੰਦੇ ਕੋਲ ਨਾ ਆਵੇ ਵੈਸੀ ਚੰਗੀ ਲੱਗਦੀ ਹੁੰਦੀ।
0: ਆਪਾਂ ਸੁਖਨ ਕੋਲ ਸਿੱਖ ਲੈਣਾ। ਨਹੀਂ, ₹2 ਮਿਲਣਗੇ, $2 ਮਿਲਣਗੇ।
2: ਹੈਂ ਉਹ ਵੀ ਜੇ ਸਾਨੂੰ ਲੱਭ ਗਿਆ ਕਿਥੋਂ?
0: ਟਰਾਲੀ ਚੋਂ ਕੱਢ ਲੈਣੇ,
2: ਉੱਥੇ ਜਾ ਖੜੇ ਆ ਨਾ।
0: ਕੀ ਸੁਣਾਓਗੇ ਫਿਰ ਅੱਜ?
1: ਵੱਜਦਾ
0: ਯਾਰਾਂ ਦੇ
2: ਚਵਾਰੇ ਹਾਂਜੀ ਰੇਡੀਓ ਪਾਉਂਦਾ ਫਿਰੇ ਨਿੱਤ ਖਲਾਰੇ ਹਾਂਜੀ ਰੇਡੀਓ।
0: ਥੈਂਕ ਯੂ ਥੈਂਕ ਯੂ।
2: ਕੀ ਬਾਤ ਹੈ, ਇਹਦੀ ਆਵਾਜ਼ ਰਿਕਾਰਡ ਕਰਕੇ ਨਾ ਪਿੱਛੇ ਮਿਊਜ਼ਿਕ ਜੇ ਆਪਾਂ AI ਨਾਲ ਦੇ ਕੇ ਬਣਾਈਏ ਇਹਨੂੰ।
0: ਤੁਸੀਂ ਤੇ ਬੜਾ ਸੋਹਣਾ ਸੁਣਾਇਆ ਯਾਰ,
2: ਕਮਾਲ ਹੀ ਕਰਤੀ।
0: ਓ ਥੈਂਕ ਯੂ ਮੰਮਾ, ਥੈਂਕ ਯੂ ਸੁਖਨ, ਤੁਸੀਂ ਤੇ ਬਹੁਤ ਸੋਹਣਾ ਗਾਉਂਦੇ ਹੋ।
2: ਅਸੀਂ ਰਿਕਾਰਡ ਕਰਨਾ ਜਿੱਦਣ ਸਟੂਡੀਓ ਆਏ ਤੁਸੀਂ।
0: ਹਮ ਆਓਗੇ ਨਾ?
1: ਹਾਂਜੀ।
0: ਚਲੋ ਆਪਾਂ ਛੁੱਟੀਆਂ 'ਚ ਫਿਰ ਮਿਲ ਕੇ ਤੇ ਫਿਰ ਰਿਕਾਰਡ ਕਰਾਂਗੇ।
2: ਜਦ ਤੱਕ ਵੀਰੇ ਤੂੰ ਟਰਾਲੀ 'ਚੋਂ $2 ਦਾ ਸਿੱਕਾ ਕੱਢ।
0: ਥੈਂਕ ਯੂ ਥੈਂਕ ਯੂ ਡਰਵਾਲ ਸਾਹਿਬ। ਥੈਂਕ ਯੂ, ਬਾਏ ਬਾਏ ਬਾਏ ਬਾਏ ਬਾਏ, ਹੈਵ ਅ ਨਾਈਸ ਡੇ। ਥੈਂਕ ਯੂ ਪ੍ਰੀਤੀ ਸੰਧੂ ਜੀ, ਕਹਿੰਦੇ ਨੇ ਕਿ ਗਰੇਵਾਲ ਭਾਜੀ ਐਂਡ ਹਿਜ਼ ਵਨ ਲਾਈਨਰਸ ਆਰ ਔਸਮ। ਤੇ ਅਮਨ ਸੋਤਾ ਜੀ ਕਹਿੰਦੇ
2: ਕਿਤੇ ਐ ਤਾਂ ਨਹੀਂ ਕਹਿੰਦੇ ਇੱਕੋ ਹੀ ਲਾਈਨ ਬੋਲਿਆ ਕਰੋ ਭਾਈ ਤੁਸੀਂ?
0: ਥੈਂਕ ਯੂ ਅਮਨ ਸੋਤਾ ਜੀ, ਧੰਨਵਾਦ। ਮੈਨੂੰ ਸਮਝ ਨਹੀਂ ਲੱਗੀ ਮੈਸੇਜ ਦੀ ਤੁਹਾਡੀ। ਅਤੇ ਸੰਦੀਪ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਮਾਮਾ ਜੀ ਅਤੇ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਗੁੱਡ ਸਟਾਰਟ ਹੋ ਜਾਂਦਾ ਵਾ ਦਿਨ ਦਾ। ਥੈਂਕ ਯੂ, ਹੈਵ ਅ ਬਲੈਸ ਡੇ। ਥੈਂਕ ਯੂ ਅਤੇ ਰਜਿੰਦਰ ਬਾਵਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਬੁੱਧਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ। ਜਤਿੰਦਰ ਪਾਲ ਜੀ, ਸੁਖਵਿੰਦਰ ਭੈਣ ਜੀ, ਗੁਰਜੀਤ ਕੌਰ ਜੀ, ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਕਹਾਣੀ ਬੜੀ ਸਿੱਖਿਆਦਾਇਕ ਸੀ, ਗੀਤ ਵੀ ਵਧੀਆ ਲੱਗਾ, ਪਰਮਾਤਮਾ ਸਭ ਦਾ ਭਲਾ ਕਰੇ। ਅਤੇ ਸੁਖਦੀਪ ਸਿੰਘ ਘੁੰਮਣ ਜੀ ਵੀ ਸੋਹਣੇ ਦਿਨ ਦੀਆਂ ਅਰਦਾਸਾਂ ਕਰਦੇ ਨੇ, ਵਾਹਿਗੁਰੂ ਦਾ ਸ਼ੁਕਰ ਅਦਾ ਕਰਦੇ ਨੇ। ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਕਿ ਡਾਕਟਰ ਸਾਹਿਬ ਕਿੱਕਰ ਦੀ ਗੱਲ ਕਰਦੇ, ਕਿਹੜੀ ਕਿੱਕਰ ਦੀ ਗੱਲ ਕਰਦੇ ਹੋ?
2: ਉਹੀ ਜੀ, ਕਿੱਕਰਾਂ ਦੇ ਫੁੱਲਾਂ ਦੀ ਜਿਹੜੇ ਆ, ਕੌਣ
0: ਕਰੇਂਦਾ ਰਾਖੀ। ਸ਼ਾਨੂ ਜੀ ਕਹਿੰਦੇ ਅੱਜ ਕੱਲ੍ਹ ਪੰਜਾਬ ਦੇ ਬੱਚੇ ਬਿਨਾਂ ਇੰਗਲਿਸ਼ ਦੇ ਨਹੀਂ ਰਹਿੰਦੇ, ਅਸੀਸ ਦੀ ਪੰਜਾਬੀ ਸੁਣ ਕੇ ਯਕੀਨ ਹੀ ਨਹੀਂ ਆਉਂਦਾ ਕਿ ਸਟੀਲ ਅਸੀਸ ਆਸਟ੍ਰੇਲੀਆ 'ਚ ਜੰਮੀ ਪਲੀ ਆ। ਵਾਹਿਗੁਰੂ ਹਮੇਸ਼ਾ ਆਪਣਾ ਹੱਥ ਬਣਾਈ ਰੱਖੇ, ਧੰਨਵਾਦ ਜੀ, ਮਿਹਰਬਾਨੀ। ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ ਅੱਜ $182 ਰੇਟ ਆ 22 ਕੈਰਟ ਦਾ ਸੋਨੇ ਦੇ ਰੇਟ ਭੇਜ ਰਹੇ, ਧੰਨਵਾਦ ਮਿਹਰਬਾਨੀ। ਯਾਨੀ ਕਿ ਇੱਕ ਵਾਰੀ ਫਿਰ
2: ਸੋਨੇ ਦੇ ਭਾਅ ਨੂੰ ਹੋਇਆ ਪਿਆ ਭਾਈ।
0: ਹਾਂ ਇੱਕ ਵਾਰੀ ਫਿਰ ਠਾਂ ਆਇਆ। ਰੁਪਿੰਦਰ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਰਦਾਸ ਕਰਦੇ ਹਾਂ ਕਿ ਸਭ ਚੜ੍ਹਦੀ ਕਲਾ 'ਚ ਰਹਿਣ। ਜਸਵਾਲ ਸਾਹਿਬ ਕਹਿੰਦੇ ਨੇ ਕਿ ਭਾਜੀ ਐਂਬਰ ਦੀ ਟੋਨ ਸਮਝੋ ਯਾਰ, ਕਿੱਡਾ ਕਿੱਡੀ ਘੈਂਟ ਆ, ਬਸ ਉਸੇ ਨੂੰ ਹੀ ਆਪਾਂ ਤਾਂ ਇੰਜੋਏ ਕਰਦੇ ਹਾਂ। ਬਿਲਕੁਲ ਤੁਹਾਡੀ ਗੱਲ ਸਹੀ ਆ ਜੀ, ਟੋਨ ਵੇਖੋ, ਕੁੜੀ ਨੇ ਟੋਨ ਨਹੀਂ ਛੱਡਦੀ ਅਤੇ ਫਿਰ ਵੀ ਕੌਨਫੀਡੈਂਸ ਨਹੀਂ, ਤਾਂ ਬਹੁਤੇ ਬੱਚੇ ਕਹਿਣਗੇ ਲੈ ਮੈਨੂੰ ਯਾਦ ਨਹੀਂ ਹੋਇਆ, ਮੈਂ ਨਹੀਂ ਸੁਣਾਉਣਾ। ਇਹ ਕਿੱਡੀ ਵੱਡੀ ਗੱਲ ਹੈ।
2: ਆਹੋ, ਕੌਨਫੀਡੈਂਸ ਵੀ ਇੱਕ ਇਹੋ ਜਿਹੀ ਚੀਜ਼ ਆ, ਬੰਦਾ ਕਹਿੰਦਾ ਮੈਂ ਤਾਂ ਇਕੱਲਾ ਭੱਜਣ ਤਾਂ ਵੀ ਦੂਜੇ 'ਤੇ ਆਉਣਾ।
0: ਹਾਂ,
2: ਵਿਦ ਏਜ ਘੱਟਦਾ ਆਈ ਥਿੰਕ ਇਹ,
0: ਇਹ ਗੱਲ ਨਹੀਂ ਕਹਿ ਸਕਦੇ। ਜਸਵਾਲ ਸਾਹਿਬ ਭੱਜਦੇ ਸੋਹਣਾ ਵਾ।
2: ਨਹੀਂ, ਜਸਵਾਲ ਸਾਹਿਬ ਦੀ ਗੱਲ ਨਹੀਂ ਹੋਈ, ਜਸਵਾਲ ਗੁੱਸਾ ਨਾ ਕਰਿਓ ਹੈ ਨਾ, ਉਹ ਮੈਂ ਤੁਹਾਨੂੰ ਨਹੀਂ ਕਿ ਇਕੱਲਾ ਭੱਜਣ ਤਾਂ ਵੀ ਦੂਜੇ 'ਤੇ ਆਉਣਾ, ਮੈਂ ਤੁਹਾਡੀ ਗੱਲ ਕੀਤੀ ਹੈ। ਇਹ ਜੋਧੇ ਨੇ ਆਪਦੇ ਕੋਲੋਂ ਲਾਈ ਨਾਲ, ਆਪਣਾ ਇੱਕ ਏਰੀਆ ਯਾਰ ਸਾਊਥ ਈਸਟ, ਇਹਨੂੰ ਐਂ ਆ ਵੀ ਕਿਤੇ ਗੁਰਦੁਆਰੇ ਮਿਲਣ ਅਤੇ ਵਿੱਚ ਜੱਫੀ 'ਚ ਘੁੱਟ ਦੇਣ। ਨਾ ਨਾ, ਇਹ ਗੱਲ ਝੂਠੀ।
0: ਅੰਮ੍ਰਿਤ ਜੀ ਕਹਿੰਦੇ ਨੇ ਕਿ ਜੀ ਸਤਿ ਸ਼੍ਰੀ ਅਕਾਲ, ਅਜੀਤ ਪੁੱਟਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਚਾਹ ਕਾਪੀ ਭੇਜਦੇ ਨੇ। ਅਤੇ ਸਤਿ ਸ਼੍ਰੀ ਅਕਾਲ ਜੀ, ਇੱਕ ਜਨਮਦਿਨ ਹੈ ਸਾਡੇ ਕੋਲ, ਪਹਿਲਾਂ ਮੈਂ ਨਾਂ ਵੇਖ ਲੈਣਾ, ਇਹਦਾ ਨਾਂ ਵਿੱਚ ਹੀ ਲਿਖ ਕੇ ਭੇਜਦਾ ਕਰੋ ਜੀ, ਕਿਸੇ ਵੇਲੇ ਮੈਸੇਜ ਹੋ ਜਾਂਦਾ। ਸੁਖਚੈਨ ਸਿੰਘ ਨੈਨੇਵਾਲ ਜੀ ਕਹਿੰਦੇ ਨੇ
2: ਉਹਨਾਂ ਨੂੰ ਇਹ ਹੋਣਾ ਵੀ ਇਹਨਾਂ ਨੇ ਕਿਹੜਾ ਸਹੀ ਲੈ ਦੇਣਾ।
0: ਹਾਂ ਹਾਂ, ਪਰ ਫਿਰ ਵੀ ਕੋਸ਼ਿਸ਼ ਤਾਂ ਕਰੇ ਬੰਦਾ,
2: ਕੈਪੀਟਲ 'ਚ ਲਿਖ ਕੇ ਭੇਜ ਦਿਆ ਕਰੋ।
0: ਅਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਸਾਰਿਆਂ ਨੂੰ, ਅਤੇ ਅੱਜ ਮੇਰੀ ਬੇਟੀ ਬਾਣੀ ਝਿੰਜਰ ਦਾ 17ਵਾਂ ਜਨਮਦਿਨ ਆ, ਅਤੇ ਇਹ ਅੱਜ ਦੇ ਪੋਡਕਾਸਟ 'ਚ ਵਿਸ਼ ਕਰਿਓ। ਪੋਡਕਾਸਟ ਨਹੀਂ, ਇਹ ਪ੍ਰੋਗਰਾਮ ਹੈ ਜੀ, ਪੋਡਕਾਸਟ 'ਤੇ ਨਹੀਂ ਆਏ। ਹਲ ਆਫਟਰ ਥੈਰੇਪੀ 'ਚ ਵਿਸ਼ ਕਰ ਰਹੇ ਹਾਂ ਆਪਾਂ ਤੁਹਾਨੂੰ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ
2: ਡੀਅਰ ਬਾਣੀ,
0: ਹੈਪੀ ਬਰਥਡੇ ਟੂ ਯੂ। ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ।
2: ਚੜ੍ਹਦੇ ਨਿਆਣੇ ਇਸ ਉਮਰ ਜਦੋਂ ਹੋ ਜਾਂਦੇ ਆ, ਬੇਟੇ ਤੁਹਾਡਾ ਜਨਮ ਦਿਨ, ਸੋ ਵਾਟ ਦੈਨ ਵਾਟ।
0: ਢੇਰ ਸਾਰੀਆਂ ਤੁਹਾਨੂੰ ਮੁਬਾਰਕਾਂ ਜ਼ਿੰਦਗੀ ਦੇ ਵਿੱਚ। ਖੂਬ ਤਰੱਕੀਆਂ ਕਰੋ, ਹੱਸੋ ਖੇਡੋ, ਖੁਸ਼ੀਆਂ ਮਾਣੋ, ਅਤੇ ਮੰਮੀ ਪਾਪਾ ਨੂੰ ਵੀ ਬਹੁਤ ਬਹੁਤ ਵਧਾਈਆਂ ਸਾਡੇ ਸਾਰਿਆਂ ਵੱਲੋਂ, ਬਹੁਤ ਬਹੁਤ ਵਧਾਈਆਂ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ, ਹਾਂਜੀ 1674 AM।
3: Set, go! Chadston Ford. Dandenong Road te tuhanu udik reya hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options we available. Aho te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 3 saal di free service. Chadston Ford. Ready, set, go!
4: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
5: ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਸੋਨਾ ਚਾਹੀਦਾ?
6: ਭਰੋਸਾ ਚਾਹੀਦਾ ਹੈ?
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਵੈਲਰਜ਼, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਜ਼, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
7: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।

0: सोना चाहिदा,
1: भरोसा चाहिदा,
0: क्वालिटी ते बाई बैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाई बैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
2: बलजीत, व्याह वास्ते ज्वेलरी देखन तुन्ना ज्वेलर्स चलिए।
3: यार उना दा डेंडी नॉग वाला स्टोर ना बड़ा ही दूर है।
2: ओ हुन टेंशन नहीं, हुन डेंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया। ओही भरोसा ते 30 साल तो वध वरियां दा एक्सपीरियंस। रेडीमेड गोल्ड, डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स 99 मेन रोड वेस्ट सेंट एल्बन्स अते 341 लॉन्सडेल स्ट्रीट डेंडी नॉग। फॉर मोर इन्फो कॉल 0499-2535-45।
4: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ।
5: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹੌਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ, ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
6: Authorized by the Victorian Government, Melbourne.
7: Wow! Teri sabji di khushbu ate taste vich kuch ta kamal hai. Mainu vi dass de secret.
8: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
9: Tusi vi ajj hi buy karo Gold Leaf da pure New Zealand tea apne nede de Indian ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
10: ਭੈਣ ਜੀ, ਕੀ ਹਾਲ ਹੈ? ਪਿੱਠ ਦਰਦ ਦਾ?
11: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ।
12: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਛਾਤੀ ਮਾਰਨ ਦਾ। ਅੱਜ ਬੁੱਧਵਾਰ ਦਾ ਦਿਨ ਹੈ, 24 ਤਰੀਕ ਜੂਨ ਦਾ ਮਹੀਨਾ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ, ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ ਤੋਂ।
13: ਬਹੁਤ ਧੰਨਵਾਦ ਰੰਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ, ਪਰ ਆਸਟ੍ਰੇਲੀਆ ਦੀਆਂ ਬੜੀਆਂ ਦਿਲਚਸਪ ਖਬਰਾਂ ਨੇ, ਸੋ ਜੁੜੇ ਰਹੋ ਪੰਜਾਬੀ ਦੇ ਵਿੱਚ ਉਸ ਖਬਰਨਾਮੇ ਦੇ ਲਈ। ਭਾਰਤ ਦੀਆਂ ਖਬਰਾਂ ਤਾਂ ਤੁਸੀਂ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਕੋਲੋਂ ਸੁਣੀ ਰਹੋਗੇ, ਫਿਰ ਵੀ ਕੁਝ ਅਪਡੇਟਸ ਜਿਹੜੀਆਂ ਕੁੱਲ ਭਾਰਤ ਦੀਆਂ ਨੇ ਉਹ ਵੀ ਤੁਹਾਡੇ ਤੱਕ ਸਾਂਝੀਆਂ ਕਰਾਂਗੇ। ਪਰ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਪਹਿਲਾਂ ਖਬਰ ਧਰਤੀ ਤੋਂ ਨਹੀਂ ਪੁਲਾੜ ਤੋਂ ਸਾਂਝੀ ਕਰ ਲਈਏ। ਐਲਨ ਮਸਕ ਦੀ ਪੁਲਾੜ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਪਨੀ ਸਪੇਸ ਐਕਸ ਦੇ ਸ਼ੇਅਰਸ ਦੇ ਵਿੱਚ ਬੀਤੀ ਕੱਲ ਭਾਰੀ ਗਿਰਾਵਟ ਦੇਖਣ ਨੂੰ ਮਿਲੀ, ਔਰ ਇਹ ਇਸ ਕਰਕੇ ਖਬਰ ਬਣਦੀ ਹੈ ਕਿਉਂਕਿ ਕੰਪਨੀ ਦੇ ਸ਼ੇਅਰਾਂ ਦੇ ਵਿੱਚ ਆਮ ਤੌਰ ਦੇ ਉੱਤੇ ਗਿਰਾਵਟ ਆਉਂਦੀ ਜਾਂਦੀ ਰਹਿੰਦੀ ਹੈ, ਸਿਰਫ ਸਪੇਸ ਐਕਸ ਦੇ ਨਹੀਂ ਦੁਨੀਆਂ ਭਰ ਦੇ ਵਿੱਚ। ਪਰ ਸਪੇਸ ਐਕਸ ਜੋ ਕਿ ਪਿਛਲੇ ਹਫਤੇ ਅਚਾਨਕ ਕਾਫੀ ਚੰਗੀ ਕਮਾਈ ਕਰ ਰਿਹਾ ਸੀ ਔਰ ਟ੍ਰਿਲੀਅਨਰ ਬਣੇ ਦੁਨੀਆਂ ਦੇ ਪਹਿਲੇ ਐਲਨ ਮਸਕ ਜਿਹੜੇ ਨੇ, ਉਹਨਾਂ ਦੀ ਇੱਕ ਦਿਨ ਦੀ ਜਾਇਦਾਦ ਇੰਨੀ ਜ਼ਿਆਦਾ ਵੱਧ ਗਈ ਸੀ ਕਿ ਉਹਨਾਂ ਤੋਂ ਬਾਅਦ ਦੁਨੀਆਂ ਦਾ ਤੀਜੇ ਨੰਬਰ ਦਾ ਅਮੀਰ ਸ਼ਖਸ ਉਸਦੀ ਕੁੱਲ ਜਾਇਦਾਦ ਇੰਨੀ ਨਹੀਂ ਸੀ। ਅਜੇ ਦੇ ਵਿੱਚ ਹੁਣ ਜਦੋਂ ਈਰਾਨ ਤੇ ਅਮਰੀਕਾ ਦੇ ਦਰਮਿਆਨ ਸੀਜ਼ ਫਾਇਰ ਹੋਇਆ ਤੇ ਸਪੇਸ ਐਕਸ ਦੀ ਜਿਹੜੀ ਕੰਪਨੀਆਂ ਨੇ ਜਾਂ ਕੰਪਨੀ ਦੇ ਸ਼ੇਅਰ ਨੇ ਉਹ ਥੱਲੇ ਨੂੰ ਆਉਣ ਲੱਗ ਪਏ ਨੇ, ਇਹ ਵੀ ਇਸ ਕਰਕੇ ਇਸ ਵਕਤ ਅਮਰੀਕਾ ਦੇ ਵਿੱਚ ਇੱਕ ਵੱਡੀ ਖਬਰ ਬਣੀ ਹੋਈ ਹੈ। $2 trillion ਤੋਂ ਹੇਠਾਂ ਕੰਪਨੀ ਦੀ ਕੁੱਲ ਮਾਰਕੀਟ ਵੈਲਿਊ ਚਲੀ ਗਈ ਹੈ ਇੱਕੋ ਹੀ ਦਿਨ ਦੇ ਵਿੱਚ। ਸਪੇਸ ਐਕਸ ਦੇ ਲਈ ਇਹ ਲਗਾਤਾਰ ਚੌਥਾ ਦਿਨ ਹੈ ਵੈਸੇ ਜਦੋਂ ਸ਼ੇਅਰਸ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਸੀ। ਇਸ ਤੋਂ ਪਹਿਲਾਂ ਸੋਮਵਾਰ ਦੇ ਦਿਨ ਵੀ ਕੰਪਨੀ ਦੇ ਨੂੰ $400 billion ਦਾ ਵੱਡਾ ਨੁਕਸਾਨ ਹੋਇਆ ਸੀ ਜਦੋਂ ਸ਼ੇਅਰ ਇੱਕੋ ਹੀ ਦਿਨ ਚ 16% ਡਿੱਗੇ ਸੀ। ਇਸ ਤੋਂ ਪਹਿਲਾਂ ਵੀ ਜਿਹੜੇ ਦੋ ਦਿਨ ਸੀ ਕਾਰੋਬਾਰੀ ਹਫਤੇ ਦੇ, ਯਾਨੀ ਵੀਰਵਾਰ ਤੇ ਸ਼ੁੱਕਰਵਾਰ ਪਿਛਲੇ ਹਫਤੇ ਦੇ, ਉਹਨਾਂ ਚ ਵੀ ਕ੍ਰਮਵਾਰ 3.5% ਤੇ 5% ਦੀ ਕਮੀ ਆਈ ਸੀ। ਸੋ ਹੁਣ ਤੱਕ ਲਗਾਤਾਰ ਜਿਹੜੇ ਸਪੇਸ ਐਕਸ ਦੇ ਸ਼ੇਅਰਸ ਨੇ ਪਿਛਲੇ 4 ਦਿਨਾਂ ਚ ਇੰਨੇ ਜ਼ਿਆਦਾ ਡਿੱਗ ਪਏ ਨੇ ਕਿ ਉਸ ਤੋਂ ਪਿਛਲੇ ਹਫਤੇ ਦੇ ਵਿੱਚ ਇੱਕ ਦਿਨ ਦੇ ਅੰਦਰ ਹੋਈ ਕਮਾਈ ਵੀ ਹੁਣ ਜਿਹੜੀ ਉਹ ਛੋਟੀ ਪੈ ਰਹੀ ਹੈ, ਫਿੱਕੀ ਪੈ ਰਹੀ ਹੈ। 12 June ਨੂੰ ਰਿਕਾਰਡ ਹੋਏ ਜਿਹੜਾ ਰਿਕਾਰਡ ਤੋੜ ਤਰੀਕੇ ਦੇ ਨਾਲ IPO ਲਾਂਚ ਕੀਤੇ ਸੀ SpaceX ਨੇ ਮਾਰਕੀਟ ਕੈਪ ਦੇ ਮਾਮਲੇ ਚ Amazon ਤੇ Microsoft ਵਰਗੀਆਂ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ ਸੀ, ਪਰ ਹੁਣ ਨਿਵੇਸ਼ਕਾਂ ਦੇ ਵਿੱਚ ਰੁਝਾਨ ਬਦਲ ਗਿਆ। ਅਚਾਨਕ ਕੰਪਨੀ ਤੋਂ ਮੁੱਖ ਨਿਵੇਸ਼ਕਾਂ ਨੇ ਮੋੜ ਲਿਆ। ਗਿਰਾਵਟ ਦੇ ਬਾਵਜੂਦ SpaceX ਕੰਪਨੀ ਨੇ ਖੁਲਾਸਾ ਕੀਤਾ ਕਿ 19 June ਤੱਕ ਉਹਨਾਂ ਦੇ ਕੋਲ $100 billion ਦੀ ਨਗਦੀ ਮੌਜੂਦ ਸੀ। ਇਸ ਦੇ ਨਾਲ ਹੀ SpaceX ਨੇ ਓਪਨ ਸੋਰਸ AI ਸਟਾਰਟਅਪ ਰਿਫਲੈਕਸ਼ਨ ਦੇ ਨਾਲ ਵੀ ਇੱਕ ਵੱਡਾ ਸਮਝੌਤਾ ਕਰ ਲਿਆ। ਦੱਸ ਦਈਏ ਕਿ SpaceX ਦਾ ਆਪਣਾ ਕੋਈ AI ਪਲੇਟਫਾਰਮ ਨਹੀਂ ਹੈ, ਪਰ ਚੈਟ ਅਲੱਗ ਅਲੱਗ ਦੁਨੀਆਂ ਦੇ ਚੈਟਬੋਟ ਜਿੰਨੇ ਨੇ, ਚਾਹੇ ਓਪਨ AI ਹੈ ਚਾਹੇ ਹੋਰ ਜਿੰਨੇ ਵੀ AI ਚੈਟਬੋਟਸ ਨੇ, ਜ਼ਿਆਦਾਤਰ ਦੇ ਵਿੱਚ SpaceX ਜਾਂ ਇੰਜ ਕਹਿ ਲਈਏ ਕਿ Elon Musk ਦੀ ਥੋੜੀ ਥੋੜੀ ਹਿੱਸੇਦਾਰੀ ਤਾਂ ਜ਼ਰੂਰ ਹੈ। ਹਾਲਾਂਕਿ ਰਿਫਲੈਕਸ਼ਨ ਸਟਾਰਟਅਪ ਦੇ ਤਹਿਤ ਮਸਕ ਨੂੰ ਕੋਲੋਸਸ ਦਾ ਜਿਹੜਾ ਇੱਕ ਇਨਫਰਾਸਟ੍ਰਕਚਰ ਹੈ ਉਸ ਤੱਕ ਪਹੁੰਚ ਕਰਨ ਦੇ ਵਿੱਚ ਮਦਦ ਵੀ ਮਿਲੇਗੀ। ਦੁਨੀਆ ਦੀਆਂ ਹੋਰ ਦੂਜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲਦੇ ਹਾਂ। ਈਰਾਨ ਤੇ ਅਮਰੀਕਾ ਦੇ ਦਰਮਿਆਨ ਕਹਿਣ ਨੂੰ ਤੁਹਾਡੇ ਸਾਹਮਣੇ ਸਮਝੌਤਾ ਜ਼ਰੂਰ ਹੋ ਰਿਹਾ ਹੋਵੇ, ਪਰ ਇਸ ਸਮਝੌਤੇ ਦੇ ਵਿੱਚ ਬਹੁਤ ਕੁਝ ਐਸਾ ਹੈ ਇਸ ਜੰਗਬੰਦੀ ਦੇ ਸਮਝੌਤੇ ਚ ਜਿਹੜੀ ਫਿਲਹਾਲ ਗੱਲਾਂ ਸਾਹਮਣੇ ਨਹੀਂ ਆ ਰਹੀਆਂ। ਉਦਾਹਰਣ ਦੇ ਤੌਰ ਦੇ ਉੱਤੇ ਈਰਾਨ ਨੇ ਅਮਰੀਕਾ ਦੇ ਉਸ ਦਾਅਵੇ ਨੂੰ ਨਕਾਰ ਦਿੱਤਾ ਤੇ ਕਿਹਾ ਹੈ ਕਿ ਉਹ ਕਿਸੇ ਵੀ ਕਿਸਮ ਦੇ ਲਈ ਜਿਹੜਾ ਪਰਮਾਣੂ ਨਿਰੀਖਣ ਜਾਂ ਇਸ ਕਿਸਮ ਦੇ ਨਿਰੀਖਣ ਕਰਨ ਵਾਲੇ ਲੋਕ ਨੇ ਉਹਨਾਂ ਦੇ ਦੇਸ਼ ਦੇ ਵਿੱਚ ਨਹੀਂ ਆ ਸਕਣਗੇ। ਈਰਾਨ ਨੇ 23 June ਨੂੰ ਇਹ ਗੱਲ ਕਹੀ ਹੈ ਕਿ ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨੀ ਸੰਸਥਾ ਯਾਨੀ IAEA ਦੇ ਜਿਹੜੇ ਇੰਸਪੈਕਟਰਸ ਨੇ ਉਹ ਈਰਾਨ ਦੇ ਪਰਮਾਣੂ ਸਥਾਨਾਂ ਦੀ ਜਾਂਚ ਨਹੀਂ ਕਰ ਸਕਣਗੇ। ਪਿਛਲੇ ਸਾਲ ਇਹਨਾਂ ਸਥਾਨਾਂ ਦੇ ਉੱਤੇ ਅਮਰੀਕਾ ਤੇ ਇਜ਼ਰਾਈਲ ਨੇ ਬੰਬਾਰੀ ਕੀਤੀ ਸੀ। ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਇਸ ਤੋਂ ਬਾਅਦ ਈਰਾਨ ਦੀ ਜਿਹੜੀ ਨਿਊਕਲੀਅਰ ਐਨਰਿਚਮੈਂਟ ਦੀਆਂ ਇਕਾਈਆਂ ਨੇ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕੀਆਂ। ਹੁਣ ਸਵਿਟਜ਼ਰਲੈਂਡ ਦੇ ਵਿੱਚ ਜੰਗਬੰਦੀ ਖਤਮ ਕਰਨ ਦੇ ਲਈ ਜਾਂ ਜੰਗਬੰਦੀ ਦੇ ਸਮਝੌਤੇ ਦੇ ਉੱਤੇ ਹਸਤਾਖਰ ਕਰਨ ਦੇ ਦਰਮਿਆਨ ਪਹਿਲੇ ਗੇੜ ਦੀ ਜਿਹੜੀ ਗੱਲਬਾਤ ਹੋਈ ਸੀ ਉਸ ਤੋਂ ਤੁਰੰਤ ਬਾਅਦ ਇਹ ਬਿਆਨ ਸਾਹਮਣੇ ਆਇਆ, ਜਦੋਂ ਕਿ ਇਸ ਦਰਮਿਆਨ ਅਮਰੀਕਾ ਨੂੰ ਵੀ ਬਿਆਨ ਦੇਣਾ ਪੈ ਗਿਆ। ਅਮਰੀਕਾ ਦੇ ਉਪ ਰਾਸ਼ਟਰਪਤੀ JD Vance ਨੇ ਕਿਤੇ ਅਮਰੀਕੀ ਮੀਡੀਆ ਉਹਨਾਂ ਤੋਂ ਪੁੱਠੇ ਸਵਾਲ ਨਾ ਕਰਨ ਲੱਗ ਜਾਵੇ, ਇਸ ਕਰਕੇ ਆਪ ਹੀ ਕਹਿ ਦਿੱਤਾ ਕਿ ਈਰਾਨ ਨਿਊਕਲੀਅਰ ਇੰਸਪੈਕਟਰਸ ਨੂੰ ਫਿਰ ਤੋਂ ਆਪਣੇ ਦੇਸ਼ ਦੇ ਵਿੱਚ ਆਣ ਦੇ ਗਏ ਸੀ, ਕੋਈ ਗੱਲ ਨਹੀਂ ਹੈ। ਪਰ ਈਰਾਨ ਨੇ JD Vance ਦੇ ਇਸ ਦਾਅਵੇ ਨੂੰ ਮੁੜ ਖਾਰਜ ਕਰ ਦਿੱਤਾ। ਦਰਅਸਲ JD Vance ਨੇ ਸਵਿਟਜ਼ਰਲੈਂਡ ਦੇ ਵਿੱਚ ਈਰਾਨ ਦੇ ਨਾਲ ਹੋਈ ਗੱਲਬਾਤ ਦੇ ਵਿੱਚ ਹੀ ਇਹ ਦਾਅਵਾ ਕੀਤਾ ਸੀ ਤੇ ਕਿਹਾ ਸੀ ਕਿ ਸਮਝੌਤੇ ਦੀਆਂ ਜਿਹੜੀਆਂ ਪ੍ਰਮੁੱਖ ਸ਼ਰਤਾਂ ਨੇ ਉਸ ਦੇ ਵਿੱਚ ਇਹ ਵੀ ਗੱਲ ਹੈ ਕਿ ਜਿਹੜੇ ਨਿਊਕਲੀਅਰ ਇੰਸਪੈਕਟਰ ਨੇ ਜਿਹੜੇ ਉਸ ਦੇਸ਼ ਦੇ ਵਿੱਚ ਜਾਣਗੇ ਇਸ ਕੌਮਾਂਤਰੀ ਸੰਸਥਾ ਦੇ ਨਾਲ ਜੁੜੇ ਹੋਏ ਨੇ, ਉਹ ਜਾ ਕੇ ਦੇਖਣਗੇ ਕਿ ਕੀ ਈਰਾਨ ਨਿਊਕਲੀਅਰ ਐਨਰਿਚਮੈਂਟ ਕਰ ਰਿਹਾ, ਕੀ ਜਿਹੜਾ ਪਰਮਾਣੂ ਉਸਨੂੰ ਸੋਧ ਰਿਹਾ, ਯੂਰੇਨੀਅਮ ਨੂੰ ਸੋਧ ਰਿਹਾ, ਤੇ ਫਿਰ ਇਹ ਜਿਹੜੀ ਰਿਪੋਰਟ ਹੈ ਇਹ ਉਸ ਪਲੇਟਫਾਰਮ ਦੇ ਉੱਤੇ ਜਾਂ ਉਸਦੇ ਰਾਹੀਂ ਜਨਤਕ ਕਰ ਦਿੱਤੀ ਜਾਏਗੀ। ਪਰ ਈਰਾਨ ਨੇ ਕਿਹਾ ਕਿ ਉਹਨਾਂ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਬਿਲਕੁਲ ਵੀ ਜਨਤਕ ਨਹੀਂ ਕੀਤਾ ਜਾਣਾ। ਹਾਂ, ਇਸ ਗੱਲ ਦਾ ਵਾਅਦਾ ਰਿਹਾ ਕਿ ਹਥਿਆਰ ਨਹੀਂ ਬਣਾਵਾਂਗੇ, ਪਰ ਨਿਊਕਲੀਅਰ ਯੂਰੇਨੀਅਮ ਐਨਰਿਚਮੈਂਟ ਦੇ ਨਾਲ ਜੁੜੀ ਹੋਈ ਕੋਈ ਗੱਲ ਨਹੀਂ ਸੀ ਹੋਈ। ਦਰਅਸਲ ਪਰਮਾਣੂ ਨਿਰੀਖਕ ਉਹ ਵਿਸ਼ੇਸ਼ ਮਾਹਰ ਹੁੰਦੇ ਨੇ, ਐਕਸਪਰਟਸ ਦੀ ਉਹ ਟੀਮ ਹੁੰਦੀ ਹੈ, ਇੰਸਪੈਕਟਰ ਕਹਿ ਲਿਆ ਜਾਂਦਾ ਅੰਗਰੇਜ਼ੀ ਦੇ ਵਿੱਚ ਇਹਨਾਂ ਨੂੰ ਨਿਊਕਲੀਅਰ ਇੰਸਪੈਕਟਰਸ, ਇਹ ਕਿਸੇ ਵੀ ਦੇਸ਼ ਦੀਆਂ ਪਰਮਾਣੂ ਗਤੀਵਿਧੀਆਂ ਦੀ ਜਾਂਚ ਕਰਦੇ ਨੇ। ਹਾਲਾਂਕਿ ਉਸ ਦੇਸ਼ ਦੇ ਵਿੱਚ ਉਹਨਾਂ ਨੂੰ ਆਉਣ ਦੇਣਾ ਹੈ IAEA ਦੇ ਇਹਨਾਂ ਇੰਸਪੈਕਟਰਸ ਨੂੰ, ਇਹ ਉਸ ਦੇਸ਼ ਦਾ ਆਪਣਾ ਨਿੱਜੀ ਫੈਸਲਾ ਹੋ ਸਕਦਾ ਹੈ, ਪਰ ਇਹ ਤੈਅ ਕਰਦੇ ਨੇ ਕਿ ਪਰਮਾਣੂ ਸਮੱਗਰੀ ਔਰ ਉਸਦਾ ਤਕਨੀਕ ਦਾ ਇਸਤੇਮਾਲ ਕੇਵਲ ਸ਼ਾਂਤੀ ਜਾਂ ਊਰਜਾ ਉਤਪਾਦਨ ਵਰਗੇ ਜਿਹੜੇ ਟੀਚੇ ਨੇ ਉਹਨਾਂ ਦੇ ਲਈ ਹੀ ਕੀਤਾ ਜਾ ਰਿਹਾ ਹੋਵੇ, ਯਾਨੀ ਕਿ ਸਿਵਿਲੀਅਨ ਜਿਹੜੇ ਉਦੇਸ਼ ਹੈਗੇ ਨੇ ਉਹਨਾਂ ਦੇ ਖਾਤਰ ਹੀ ਕੀਤਾ ਜਾ ਰਿਹਾ ਹੋਵੇ, ਹਥਿਆਰ ਨਾ ਮੰਨ ਰਹੇ ਹੋਣ। ਹੁਣ ਸਵਿਟਜ਼ਰਲੈਂਡ ਦੇ ਵਿੱਚ ਹੋਈ ਇਸ ਬੈਠਕ ਤੋਂ ਬਾਅਦ ਜਿਹੜੀ ਵਿਚੋਲਗੀ ਦੀ ਭੂਮਿਕਾ ਨਿਭਾ ਰਹੇ ਸੀ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਇਸਹਾਕ ਡਾਰ, ਉਹਨਾਂ ਨੇ ਵੀ ਕਿਹਾ ਕਿ ਇਸ ਮੁੱਦੇ ਦੇ ਉੱਤੇ ਕੰਮ ਕਰਨ ਦੇ ਲਈ 30 ਦਿਨ ਦਿੱਤੇ ਗਏ ਨੇ ਔਰ ਵੱਡਾ ਸਮਝੌਤਾ 60 ਦਿਨਾਂ ਚ ਪੂਰਾ ਹੋਣਾ। ਖੈਰ, ਇਸਹਾਕ ਡਾਰ ਜਾਂ ਜਿੰਨੇ ਵੀ ਪਾਕਿਸਤਾਨ ਦੇ ਮੰਤਰੀ ਨੇ ਉਹ ਆਪਣੇ ਲਾਮ ਲਸ਼ਕਰ ਦੇ ਨਾਲ ਹੁਣ ਪਾਕਿਸਤਾਨ ਵਾਪਸ ਪਰਤ ਆਏ ਨੇ। ਦੇਖਣਾ ਇਹ ਹੋਏਗਾ ਕਿ ਹੁਣ ਪਾਕਿਸਤਾਨ ਦੇ ਵਿੱਚ ਜਿਹੜੀ ਗੁਰਬਤ ਫੈਲੀ ਹੋਈ ਹੈ ਉਸਨੂੰ ਦੂਰ ਕਰਨ ਦੇ ਲਈ ਉਹ ਕੀ ਕਰਦੇ ਨੇ, ਕਿਉਂਕਿ ਦੁਨੀਆ ਦੇ ਵਿੱਚ ਸ਼ਾਂਤੀ ਲਿਆਉਣ ਦੇ ਲਈ ਉਹਨਾਂ ਨੇ ਚੰਗੀ ਸਰਾਹਨਾ ਜਿਹੜੀ ਹੈ ਖੱਟ ਲਈ ਹੈ। ਪਾਕਿਸਤਾਨ ਨੂੰ ਇਸ ਦਾ ਕਿੰਨਾ ਕੁ ਫਾਇਦਾ ਹੋਏਗਾ ਤੇ ਇਸ ਦੇ ਬਾਰੇ ਹੁਣ ਗੱਲਬਾਤ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਮੀਡੀਆ ਦੇ ਵਿੱਚ ਇਹ ਗੱਲਾਂ ਤੁਰ ਰਹੀਆਂ ਨੇ ਕਿ ਇਜ਼ਰਾਈਲ ਦੇ ਨਾਲ ਤਾਂ ਕੁਝ ਨਹੀਂ ਹੋ ਸਕਿਆ, ਪਰ ਆਪਣੇ $arbs ਗਵਾ ਦੇਣ ਤੋਂ ਬਾਅਦ ਅਮਰੀਕਾ ਦਾ ਸਮਝੌਤਾ ਕਰਵਾਉਣ ਵਾਲੇ ਪਾਕਿਸਤਾਨ ਦੇ ਲਈ ਕੀ ਅਮਰੀਕਾ ਹੁਣ ਕੋਈ ਦੋਸਤ ਬਣ ਕੇ ਜਾਂ ਕਿਸੇ ਕਿਸਮ ਦੀ ਕੋਈ ਇਸ ਕਿਸਮ ਦੀ ਕੋਈ ਇਜਾਜ਼ਤ ਦੇਗਾ ਜਾਂ ਪਾਕਿਸਤਾਨ ਨੂੰ ਕੋਈ ਵਿਸ਼ੇਸ਼ ਛੋਟ ਦੇਗਾ, ਇਹਦੇ ਬਾਰੇ ਜਿਹੜਾ ਉੱਥੇ ਹੁਣ ਇੱਕ ਨਵੇਂ ਸਵਾਲ ਜਵਾਬ ਸ਼ੁਰੂ ਹੋ ਗਏ ਨੇ। ਹਾਲਾਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਫੀਲਡ ਮਾਰਸ਼ਲ ਦਾ ਦੁਨੀਆਂ 'ਚ ਵੱਡਾ ਨਾਮ ਹੋ ਗਿਆ, ਦੁਨੀਆਂ ਦੇ ਵਿੱਚ ਉਹਨਾਂ ਨੇ ਚੰਗੀ ਵਾਹਵਾਹੀ ਖੱਟ ਲਈ ਹੈ, ਪਰ ਆਪਣੇ ਦੇਸ਼ ਦੇ ਅੰਦਰ ਫੈਲੀ ਗੁਰਬਤ ਨੂੰ ਦੂਰ ਕਰਨ ਦੇ ਲਈ ਉਹ ਐਸਾ ਕੀ ਕਰ ਰਹੇ ਨੇ? ਇਹ ਹੁਣ ਜਿਹੜਾ ਸਵਾਲ ਉੱਠਣ ਲੱਗ ਪਏ ਨੇ। ਪੁੱਛਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਜਦੋਂ ਅਮਰੀਕਾ 4 ਸਿੱਕੇ ਵੀ ਦੇ ਦਿੰਦਾ ਤਾਂ ਵੀ ਇਸ ਗੱਲ ਨੂੰ ਇੰਨਾ ਚਮਕਾ ਦਿੱਤਾ ਜਾਂਦਾ, ਹੁਣ ਜਦੋਂ ਇਹ ਸਮਝੌਤਾ, ਹਾਲਾਂਕਿ ਸੀਜ਼ਫਾਇਰ ਦੇ ਹੀ ਹੋਇਆ, ਪਰ ਜੇਕਰ ਸਮਝੌਤਾ ਸਿਰੇ ਚੜ ਵੀ ਜਾਂਦਾ ਤਾਂ ਕੀ ਇਸ ਦੇ ਨਾਲ ਹੁਣ ਪਾਕਿਸਤਾਨ ਦਾ ਜਿਹੜਾ ਤੋਰੀ ਫੁਲਕਾ ਤੁਰਦਾ ਹੋ ਜਾਏਗਾ? ਇਸ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਉੱਠਣ ਲੱਗ ਪਈਆਂ ਨੇ। ਉੱਧਰ ਬਾਂਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਚੀਨ ਦੇ 3 ਦਿਨਾਂ ਦੌਰੇ ਦੇ ਉੱਤੇ ਗਏ ਨੇ। ਇਸ ਦੌਰੇ ਦਰਮਿਆਨ ਉਹ ਆਪਣੀ ਪਤਨੀ ਜੁਬੇਦਾ ਰਹਿਮਾਨ ਦੇ ਨਾਲ ਗਏ ਨੇ। ਬਾਂਗਲਾਦੇਸ਼ ਦੇ ਵਿੱਚ ਜਦੋਂ ਵੀ ਕੋਈ ਪ੍ਰਧਾਨ ਮੰਤਰੀ ਬਣਦਾ ਨਵਾਂ, ਇਹ ਹਮੇਸ਼ਾ ਜਿਹੜਾ ਕੌਮਾਂਤਰੀ ਮੀਡੀਆ ਦੀ ਤਵੱਕੋ ਰਹਿੰਦੀ ਹੈ, ਦੇਖਣਾ ਹੁੰਦਾ ਕਿ ਉਹ ਪਹਿਲਾਂ ਚੀਨ ਦਾ ਦੌਰਾ ਕਰੇਗਾ ਕਿ ਭਾਰਤ ਦਾ, ਕਿਉਂਕਿ ਦੋਵੇਂ ਦੇਸ਼ ਖੁਦ ਨੂੰ ਬਾਂਗਲਾਦੇਸ਼ ਦੇ ਜਿਹੜਾ ਇੱਕ ਕਿਸਮ ਦੇ ਗਾਰਡ ਦੱਸਦੇ ਨੇ। ਦੋਵੇਂ ਦੇਸ਼ ਦਾਅਵਾ ਕਰਦੇ ਨੇ ਕਿ ਉਹ ਬਾਂਗਲਾਦੇਸ਼ ਨੂੰ ਪਾਲ ਪੋਸ ਰਹੇ ਨੇ, ਪਰ ਤਾਰਿਕ ਰਹਿਮਾਨ ਨੇ ਭਾਰਤ ਨੂੰ ਨਾ ਚੁਣ ਕੇ ਚੀਨ ਨੂੰ ਚੁਣਿਆ। ਅਜਿਹੇ ਦੇ ਵਿੱਚ ਕਿਹਾ ਵੀ ਜਾ ਰਿਹਾ ਹੈ ਕਿ ਤਾਰਿਕ ਰਹਿਮਾਨ ਡਾਲੀਅਨ ਦੇ ਵਿੱਚ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਆਯੋਜਿਤ ਹੋਣ ਵਾਲੀ ਨਿਊ ਚੈਂਪੀਅਨ 17ਵੀਂ ਸਮਰ ਸਮਿਟ ਹੈ ਜਿਹੜੀ, ਉਸ ਦੇ ਵਿੱਚ ਹਿੱਸਾ ਲੈਣ ਜਾ ਰਹੇ ਨੇ। ਰਹਿਮਾਨ ਨੇ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਦੇ ਨਾਲ ਕੱਲ ਦੇ ਦਿਨ ਉਹਨਾਂ ਨੂੰ ਡਿਨਰ ਵੀ ਦਿੱਤਾ ਗਿਆ ਸੀ, ਉੱਥੇ ਉਹ ਸ਼ਾਮਲ ਹੋਏ। ਵੈਸੇ ਪ੍ਰਧਾਨ ਮੰਤਰੀ ਕਹਿ ਲੈਂਦੇ ਹਾਂ ਅਸੀਂ ਪੰਜਾਬੀ ਦੇ ਵਿੱਚ, ਪਰ ਚੀਨ ਦੇ ਵਿੱਚ ਪ੍ਰੀਮੀਅਰ ਕਿਹਾ ਜਾਂਦਾ। ਚੀਨ ਦੇ ਵਿੱਚ ਰਾਸ਼ਟਰਪਤੀ ਤੋਂ ਬਾਅਦ ਪ੍ਰੀਮੀਅਰ ਦਾ ਦੂਸਰਾ ਵੱਡਾ ਅਹੁਦਾ ਹੁੰਦਾ, ਤੇ ਚੀਨ ਦੇ ਸਭ ਤੋਂ ਵੱਡੇ ਅਹੁਦੇਦਾਰ ਯਾਨੀ ਕਿ ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਨਾਲ ਉਹਨਾਂ ਦੀ ਅੱਜ ਦੇ ਦਿਨ ਮੁਲਾਕਾਤ ਹੋਣੀ ਹੈ। ਤਾਰਿਕ ਰਹਿਮਾਨ ਦੇ ਦੌਰੇ ਦੇ ਦਰਮਿਆਨ ਬਾਂਗਲਾਦੇਸ਼ ਸਰਕਾਰ ਨਵੇਂ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਜ਼ੋਰ ਦੇਵੇਗੀ, ਕਿਉਂਕਿ ਪਿਛਲੀ ਪ੍ਰਧਾਨ ਮੰਤਰੀ ਜਿਹੜੀ ਕਿ ਇਸ ਵਕਤ ਪ੍ਰਧਾਨ ਮੰਤਰੀ ਨਹੀਂ ਹੈ ਤੇ ਭਾਰਤ ਦੇ ਵਿੱਚ ਬੈਠੀ ਹੈ, ਉਸ ਦੇ ਸਮੇਂ ਵੇਲੇ ਚੀਨ ਦੇ ਨਾਲ ਬਾਂਗਲਾਦੇਸ਼ ਦੇ ਸੰਬੰਧ ਕੋਈ ਬਹੁਤੇ ਵਧੀਆ ਨਹੀਂ ਸੀ ਰਹੇ, ਸੁਖਾਵੇਂ ਨਹੀਂ ਸੀ ਰਹੇ। ਹੁਣ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗਿਓ ਜ਼ੀਆਕਿਆਨ ਨੇ ਕਿਹਾ ਹੈ ਕਿ ਬਾਂਗਲਾਦੇਸ਼ ਦੀ ਨਵੀਂ ਸਰਕਾਰ ਦੇ ਨਾਲ ਸਟ੍ਰੈਟੇਜਿਕ ਕਮਿਊਨੀਕੇਸ਼ਨ ਨੂੰ ਮਜ਼ਬੂਤ ਕਰਨ, ਹਾਈ ਕੁਆਲਿਟੀ ਬੈਲਟ ਐਂਡ ਰੋਡ ਸਹਿਯੋਗ ਨੂੰ ਅੱਗੇ ਵਧਾਉਣ ਤੇ ਸਾਰੇ ਸੈਕਟਰ ਦੇ ਵਿੱਚ ਲੈਣ ਦੇਣ ਨੂੰ ਜਿਹੜਾ ਅੱਗੇ ਵਧਾਉਣ ਦੇ ਲਈ ਗੱਲਬਾਤ ਕੀਤੀ ਜਾਏਗੀ। ਇਸ ਬਾਰੇ ਬਾਂਗਲਾਦੇਸ਼ ਵਾਟਰ ਡਿਵੈਲਪਮੈਂਟ ਬੋਰਡ ਤੇ ਚੀਨੀ ਸਰਕਾਰ ਕੰਪਨੀ ਦੀ ਪਾਵਰ ਚਾਈਨਾ ਦੇ ਨਾਲ ਇੱਕ MOU ਵੀ ਕੱਲ ਦੇ ਦਿਨ ਸਾਈਨ ਹੋਇਆ। ਦੱਸ ਦਈਏ ਕਿ ਇਹ MOU ਕਿਸੇ ਹੋਰ ਦਾ ਨਹੀਂ ਬਲਕਿ ਭਾਰਤ ਨੂੰ ਖਫਾ ਕਰਨ ਵਾਲਾ ਜਾਂ ਨਾਰਾਜ਼ ਕਰਨ ਵਾਲਾ ਇੱਕ MOU ਹੋ ਸਕਦਾ। ਭਾਰਤ ਇਸ ਦਰਮਿਆਨ ਤੀਸਤਾ ਪਲਾਨ ਨੂੰ ਲੈ ਕੇ ਕਿਸੇ ਸੰਭਾਵਿਤ ਐਲਾਨ ਦੇ ਉੱਤੇ ਨਜ਼ਰਾਂ ਗੱਡੀ ਬੈਠਾ, ਤੇ ਜਿਹੜਾ ਬਾਂਗਲਾਦੇਸ਼ ਵਾਟਰ ਡਿਵੈਲਪਮੈਂਟ ਬੋਰਡ ਹੈ ਤੇ ਪਾਵਰ ਚਾਈਨਾ, ਉਹਨਾਂ ਦੇ ਦਰਮਿਆਨ ਇਸ MOU ਦੇ ਉੱਤੇ ਜੇਕਰ ਸਾਈਨ ਕੀਤਾ ਜਾ ਰਿਹਾ ਤਾਂ ਇਹ ਪ੍ਰੋਜੈਕਟ ਭਾਰਤ ਦੇ ਲਈ ਕੋਈ ਚੰਗੀ ਖਬਰ ਨਹੀਂ ਹੈ। ਇਸ ਪ੍ਰੋਜੈਕਟ ਦਾ ਮੁੱਖ ਮਕਸਦ ਜਿਹੜਾ ਉਹ ਤੀਸਤਾ ਨਦੀ ਦੇ ਸਿਸਟਮ ਨੂੰ ਕੰਟਰੋਲ ਕਰਨ ਦਾ, ਰਿਵਰ ਟ੍ਰੇਨਿੰਗ, ਕੈਪੀਟਲ ਡ੍ਰੇਜਿੰਗ, ਮੈਂਟੇਨੈਂਸ ਡ੍ਰੇਜਿੰਗ, ਇਹ ਸਾਰੇ ਕਿਹਾ ਜਾਂਦਾ ਹੈ। ਪਰ ਇਸ ਸਭ ਦੇ ਖਾਤਰ ਭਾਰਤ ਦੀ ਚਿੰਤਾ ਕਿਉਂ ਵਧੀ ਹੈ? ਭਾਰਤ ਨੂੰ ਇਸ ਪ੍ਰੋਜੈਕਟ ਦੇ ਵਿੱਚ ਚੀਨ ਦੇ ਸ਼ਾਮਲ ਹੋਣ ਦੇ ਉੱਤੇ ਇਤਰਾਜ਼ ਹੋ ਸਕਦੇ ਨੇ, ਹੈਗੇ ਵੀ ਨੇ, ਹੋਣੇ ਵੀ ਚਾਹੀਦੇ ਨੇ, ਕਿਉਂਕਿ ਇਸ ਦੀ ਲੋਕੇਸ਼ਨ ਜਿਹੜੀ ਉਹ ਰਣਨੀਤਿਕ ਤੌਰ ਦੇ ਉੱਤੇ ਕਾਫੀ ਸੈਂਸਿਟਿਵ ਹੈ। ਸਿਲੀਗੁੜੀ ਕੋਰੀਡੋਰ ਜਿਹਨੂੰ ਚਿਕਨ ਨੈਕ ਕਹਿ ਲਿਆ ਜਾਂਦਾ, ਇਸ ਦੇ ਧਿਆਨ ਦੇ ਵਿੱਚ ਰੱਖਦੇ ਹੋਇਆ ਕਿ ਜੇਕਰ ਚੀਨ ਇੱਥੇ ਇੱਕ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਉੱਤੇ ਜਿਹੜਾ ਬਾਂਗਲਾਦੇਸ਼ ਨੂੰ ਸਹਿਯੋਗ ਦੇਣ ਦੇ ਨਾਮ ਦੇ ਉੱਤੇ ਆਪਣੀ ਮੌਜੂਦਗੀ ਵਧਾ ਦੇਗਾ, ਚਿਕਨ ਨੈਕ ਇੱਕ ਐਸਾ ਇਲਾਕਾ ਹੈ ਜਿਹੜਾ ਕਿ ਭਾਰਤ ਨੂੰ ਜਿਹੜਾ 7 ਸਿਸਟਰਸ ਸਟੇਟ ਕਹਿ ਲਿਆ ਜਾਂਦਾ ਤੇ ਪੱਛਮ ਬੰਗਾਲ ਨੂੰ ਬੜੀ ਬਰੀਕੀ ਦੇ ਨਾਲ ਅੱਡ ਵੀ ਕਰ ਸਕਦਾ ਹੈ, ਔਰ ਭਾਰਤ ਦੇ ਲਈ ਅਕਸਰ ਚਿੰਤਾ ਦਾ ਵਿਸ਼ਾ ਬਣਿਆ ਰਹਿੰਦਾ। ਬਾਂਗਲਾਦੇਸ਼ ਦੇ ਵਿੱਚ ਚੀਨ ਦਾ ਅਸਰ ਜਿਹੜਾ ਉਹ ਲਗਾਤਾਰ ਵੱਧ ਰਿਹਾ, ਔਰ ਭਾਰਤ ਦੇ ਲਈ ਚਿਕਨ ਨੈਕ ਹੀ ਨਹੀਂ ਪੂਰਾ ਦਾ ਪੂਰਾ ਜਿਹੜੀਆਂ ਈਸਟਰਨ ਸਟੇਟਸ ਨੇ ਉਹ ਖਤਰੇ ਦੇ ਵਿੱਚ ਆ ਸਕਦੀਆਂ ਨੇ। ਖੈਰ ਦੂਜੀਆਂ ਹੋਰ ਖਬਰਾਂ ਦੀ ਸਾਂਝ ਪਾਈਏ। ਬਾਂਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੇ ਸਲਾਹਕਾਰ ਜਾਹਿਦ ਉਰ ਰਹਿਮਾਨ ਦੇ ਭਾਰਤ ਦੇ ਵਿੱਚ ਆਉਣ ਤੋਂ ਪਹਿਲਾਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਵਾਪਸ ਉਹਨਾਂ ਨੂੰ ਕਿਉਂ ਭੇਜ ਦਿੱਤਾ ਗਿਆ, ਇਸ ਮਾਮਲੇ ਦੇ ਉੱਤੇ ਵਿਦੇਸ਼ ਮੰਤਰਾਲੇ ਨੇ ਆਪਣੀ ਟਿੱਪਣੀ ਦਿੱਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਬਾਂਗਲਾਦੇਸ਼ ਦੇ PM ਦੇ ਸਲਾਹਕਾਰ 14 ਜੂਨ ਨੂੰ ਨਿੱਜੀ ਪਾਸਪੋਰਟ ਦੇ ਉੱਤੇ ਭਾਰਤ ਆਏ ਸੀ। ਉਹਨਾਂ ਦੇ ਕੋਲ ਸ਼ਾਰਕ ਗਰੁੱਪ ਦਾ ਵੀਜ਼ਾ ਸੀ। ਉਹਨਾਂ ਦੱਸਿਆ ਹੈ ਕਿ ਏਅਰਪੋਰਟ ਦੇ ਉੱਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਹਨਾਂ ਤੋਂ ਭਾਰਤ ਆਉਣ ਨੂੰ ਲੈ ਕੇ ਪੁੱਛ ਪੜਤਾਲ ਕੀਤੀ। ਸਪਸ਼ਟ ਹੋ ਜਾਣ ਦੇ ਉੱਤੇ ਕਿ ਉਹ ਭਾਰਤ ਦੇ ਵਿੱਚ ਇੱਕ ਦਵੱਲੀ ਬੈਠਕ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਨੇ, ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਸੀ, ਹਾਲਾਂਕਿ ਉਹ ਆਪਣੀ ਮਰਜ਼ੀ ਦੇ ਨਾਲ ਵਾਪਸ ਢਾਕਾ ਪਰਤ ਗਏ। ਜੈਸਵਾਲ ਨੇ ਇਹ ਵੀ ਦੱਸਿਆ ਕਿ ਬੰਗਲਾਦੇਸ਼ ਪੀਐਮ ਦੇ ਸਲਾਹਕਾਰ ਜਾਹਿਦੁਰ ਰਹਿਮਾਨ ਭਾਰਤ ਦੇ ਵਿੱਚ ਇੰਡੀਅਨ ਓਸ਼ਨ ਰਿਮ ਐਸੋਸੀਏਸ਼ਨ ਦੀ ਬੈਠਕ ਦੇ ਲਈ ਆਪਣੀ ਮਰਜ਼ੀ ਦੇ ਨਾਲ ਆਏ ਸੀ। ਦੱਸ ਦਈਏ ਕਿ ਇਹ ਸੰਗਠਨ ਹਿੰਦ ਮਹਾਸਾਗਰ ਦੇ ਕਿਨਾਰੇ ਵਸੇ ਅਲੱਗ ਅਲੱਗ ਦੇਸ਼ਾਂ ਦੇ ਦਰਮਿਆਨ ਸਹਿਯੋਗ ਰਣਨੀਤਕ ਸਹਿਯੋਗ ਨੂੰ ਅੱਗੇ ਵਧਾਉਣ ਦੇ ਲਈ ਬਣਿਆ ਹੋਇਆ। ਹਾਲਾਂਕਿ ਇਹ ਕਿਵੇਂ ਹੋ ਸਕਦਾ ਹੈ ਕਿ ਪੀਐਮ ਦੇ ਸਲਾਹਕਾਰ ਆਪਣੇ ਮਰਜ਼ੀ ਦੇ ਨਾਲ ਆਏ ਹੋਣ? ਉਹਨਾਂ ਨੂੰ ਭਾਰਤ ਦੀ ਤਰਫ ਤੋਂ ਯਾਨੀ ਕਿ ਹੋਸਟ ਮੁਲਕ ਦੀ ਤਰਫ ਤੋਂ ਸੱਦਾ ਭੇਜਿਆ ਹੀ ਗਿਆ ਹੋਏਗਾ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦੇ ਵਿੱਚ ਬੰਗਲਾਦੇਸ਼ ਨੇ ਢਾਕਾ ਦੇ ਵਿੱਚ ਭਾਰਤ ਦੇ ਸਫੀਰ ਨੂੰ ਵੀ ਤਲਬ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ। ਉਧਰ ਛੱਤੀਸਗੜ੍ਹ ਹਾਈ ਕੋਰਟ ਨੇ ਸੂਬੇ ਦੇ ਵਿੱਚ ਧਾਰਮਿਕ ਆਯੋਜਨਾ ਦੇ ਅੰਦਰ ਡੀਜੇ, ਬਰਾਸ ਬੈਂਡ, ਆਤਿਸ਼ਬਾਜ਼ੀ ਤੇ ਹੋਰਨਾਂ ਗਤੀਵਿਧੀਆਂ ਦੇ ਉੱਤੇ ਵਕਫ ਬੋਰਡ ਦੀ ਤਰਫ ਤੋਂ ਲਗਾਏ ਗਏ ਬੈਨ ਦੇ ਹੁਕਮ ਨੂੰ ਅਗਲੀ ਸੁਣਵਾਈ ਤੱਕ ਰੋਕ ਦਿੱਤਾ। ਬੀਤੀ 11 ਜੂਨ ਨੂੰ ਛੱਤੀਸਗੜ੍ਹ ਸੂਬੇ ਦੇ ਵਕਫ ਬੋਰਡ ਨੇ ਇਸ ਸੰਬੰਧ ਦੇ ਵਿੱਚ ਇੱਕ ਹੁਕਮ ਜਾਰੀ ਕੀਤਾ ਸੀ, ਜਿਸ ਦੇ ਵਿੱਚ ਉਲੰਘਣ ਕਰਨ ਵਾਲੀ ਕਮੇਟੀ ਜਾਂ ਉਸਦੇ ਪ੍ਰਬੰਧਕਾਂ ਦੇ ਉੱਤੇ 50,000 ਰੁਪਏ ਤੱਕ ਦੇ ਜੁਰਮਾਨੇ ਦੀ ਇੱਕ ਵਿਕਲਪ ਉਸਦਾ ਰੱਖਿਆ ਗਿਆ। ਵਿਕਲਪ ਤਾਂ ਨਹੀਂ ਕਹਿ ਸਕਦੇ, ਇੱਕ ਹੁਕਮ ਰੱਖਿਆ ਗਿਆ ਸੀ। ਸੂਫੀ ਇਸਲਾਮਿਕ ਬੋਰਡ ਦੀ ਤਰਫ ਤੋਂ ਦਾਇਰ ਪਟੀਸ਼ਨ ਦੇ ਵਿੱਚ ਹੁਣ ਵਕਫ ਬੋਰਡ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਹੈ। ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਫਿਲਹਾਲ ਇਹ ਹੁਕਮ ਅਗਲੀ ਸੁਣਵਾਈ ਤੱਕ ਪ੍ਰਭਾਵੀ ਨਹੀਂ ਹੋਏਗਾ, ਪਰ ਇਸ ਮਾਮਲੇ ਦੀ ਅਗਲੀ ਸੁਣਵਾਈ ਜਿਹੜੇ ਅਗਲੇ ਮੰਗਲਵਾਰ ਹਾਈਕੋਰਟ ਦੇ ਜੱਜ ਅਮਿਤੇਂਦਰ ਕਿਸ਼ੋਰ ਪ੍ਰਸਾਦ ਦੀ ਇਕੱਲੀ ਬੈਂਚ ਜਿਹੜੀ ਉਹ ਕਰ ਸਕਦੀ ਹੈ। ਉੱਤਰ ਪੱਛਮ ਬੰਗਾਲ ਦੇ ਵਿੱਚ ਤੂਫਾਨ ਤੇ ਭਾਰੀ ਬਾਰਿਸ਼ ਦੇ ਚੱਲਦਿਆਂ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਨੇ। ਘੱਟੋ ਘੱਟ 2 ਲੋਕਾਂ ਦੀ ਮੌਤ ਹੋਈ ਹੈ, ਅਲੱਗ ਅਲੱਗ ਥਾਵਾਂ ਦੇ ਉੱਤੇ 8 ਲੋਕ ਜ਼ਖਮੀ ਵੀ ਹੋਏ ਨੇ। ਰਾਜਧਾਨੀ ਕੋਲਕਾਤਾ ਸਣੇ ਕਈ ਜ਼ਿਲ੍ਹਿਆਂ ਦੇ ਵਿੱਚ ਮੰਗਲਵਾਰ ਦੁਪਹਿਰ ਵੇਲੇ ਮੌਸਮ ਬਦਲ ਗਿਆ। ਖ਼ਬਰਾਂ ਇਹ ਵੀ ਨੇ ਕਿ ਬਿਜਲੀ ਡਿੱਗਣ ਦੀਆਂ ਘਟਨਾਵਾਂ ਦੇ ਚੱਲਦਿਆਂ 2 ਮਹਿਲਾਵਾਂ ਦੀ ਮੌਤ ਹੋਈ ਦੱਸੀ ਗਈ ਹੈ। ਹਨੇਰੀ ਤੇ ਭਾਰੀ ਮੀਂਹ ਦੇ ਚੱਲਦਿਆਂ ਰਾਜਧਾਨੀ ਸਣੇ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਜਨਜੀਵਨ ਪ੍ਰਭਾਵਿਤ ਹੋਇਆ। ਮੌਸਮ ਮਹਿਕਮੇ ਨੇ ਦੱਸਿਆ ਹੈ ਕਿ ਅਗਲੇ 24 ਘੰਟੇ ਵੀ ਕੱਲ ਤੋਂ ਬਾਅਦ ਜਿਹੜੇ ਸੀ ਉਹ ਪੱਛਮ ਬੰਗਾਲ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਤੇ ਤੇਜ਼ ਬਾਰਿਸ਼ ਲੈ ਕੇ ਆਉਣ ਵਾਲੇ ਸੀ। ਖ਼ਬਰਾਂ ਇਹ ਮਿਲੀਆਂ ਕਿ ਕੁਚਬਿਹਾਰ ਜ਼ਿਲ੍ਹੇ ਦੇ ਸ਼ੀਤਲਕੁਚੀ ਬਲਾਕ ਦੇ ਵਿੱਚ ਬਿਜਲੀ ਡਿੱਗਣ ਦੇ ਚੱਲਦਿਆਂ ਮਹਿਲਾਵਾਂ ਦੀ ਮੌਤ ਹੋਈ, ਜਦਕਿ ਇੱਕ ਖੇਤ ਦੇ ਵਿੱਚ ਕੰਮ ਕਰ ਰਹੇ ਇੱਕ ਸ਼ਖਸ ਦੇ ਉੱਤੇ ਵੀ ਬਿਜਲੀ ਡਿੱਗੀ ਸੀ। ਉਸਨੂੰ ਹਾਲਾਂਕਿ ਹਸਪਤਾਲ ਲਿਜਾਇਆ ਗਿਆ, ਪਰ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਇਸ ਕਿਸਮ ਦੀਆਂ ਇਹ ਮੰਦਭਾਗੀਆਂ ਖ਼ਬਰਾਂ ਸਾਹਮਣੇ ਆਈਆਂ। ਉਧਰ ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਨਾਗਰਾਸੂ ਸਥਿਤ ਗੁਰ ਲੰਗਰ ਦਮਦਮਾ ਸਾਹਿਬ ਦੇ ਵਿੱਚ ਪਿਛਲੇ 3 ਦਿਨਾਂ ਤੋਂ ਜਾਰੀ ਵਿਵਾਦ ਨੂੰ ਮੰਗਲਵਾਰ ਦੇ ਦਿਨ ਖਤਮ ਕਰ ਦਿੱਤਾ ਗਿਆ। ਗੁਰੂ ਘਰ ਦੀ 4th ਮੰਜ਼ਿਲ ਤੇ ਛੱਤ ਦੇ ਉੱਤੇ ਡਟੇ ਹੋਏ 4 ਨਿਹੰਗ ਸਿੰਘ ਆਖਰਕਾਰ ਥੱਲੇ ਉੱਤਰ ਆਏ। ਵਿਵਾਦ ਦੇ ਦਰਮਿਆਨ ਕੁੱਲ 7 ਨਿਹੰਗ ਸਿੰਘ ਗੁਰੂ ਘਰ ਦੀ ਉੱਪਰਲੀ ਮੰਜ਼ਿਲ ਤੇ ਛੱਤ ਦੇ ਉੱਤੇ ਮੌਜੂਦ ਸੀ। ਇਹਨਾਂ ਦੇ ਵਿੱਚੋਂ 3 ਨਿਹੰਗ ਸਿੰਘ ਪਿਛਲੇ 2 ਦਿਨਾਂ ਦੇ ਦਰਮਿਆਨ ਗੱਲਬਾਤ ਤੋਂ ਬਾਅਦ ਥੱਲੇ ਆ ਚੁੱਕੇ ਸੀ, ਜਦਕਿ ਆਖਰੀ 4 ਨਿਹੰਗ ਮੰਗਲਵਾਰ ਦੇ ਦਿਨ ਗੁਰਦੁਆਰੇ ਤੋਂ ਬਾਹਰ ਆਏ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਹੋਇਆਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੀ ਤਰਫ ਤੋਂ ਇੱਥੇ ਆਪਣੀ ਚਕੰਨੀ ਨਜ਼ਰ ਬਣਾ ਕੇ ਰੱਖੀ ਹੋਈ ਸੀ ਔਰ ਮੌਜੂਦਗੀ ਵੀ ਸੀ। ਇਸ ਦਰਮਿਆਨ ਗੁਰਦੁਆਰੇ ਦੇ ਆਲੇ ਦੁਆਲੇ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਸੀ। ਮੰਗਲਵਾਰ ਨੂੰ ਪੰਜਾਬ ਤੇ ਪਾਉਂਟਾ ਸਾਹਿਬ ਤੋਂ ਪਹੁੰਚੇ ਸਿੱਖ ਪ੍ਰਤੀਨਿਧੀਆਂ ਨੇ ਗੁਰਦੁਆਰਾ ਪ੍ਰਬੰਧਨ ਤੇ ਛੱਤ ਤੇ ਮੌਜੂਦ ਨਿਹੰਗ ਸਿੰਘਾਂ ਦੇ ਦਰਮਿਆਨ ਅਲੱਗ ਅਲੱਗ ਗੱਲਬਾਤ ਕੀਤੀ। ਕਈ ਦੌਰ ਦੀ ਗੱਲਬਾਤ ਤੋਂ ਬਾਅਦ ਦੋਹਾਂ ਧਿਰਾਂ ਦੇ ਦਰਮਿਆਨ ਸਹਿਮਤੀ ਬਣੀ, ਜਿਸ ਤੋਂ ਬਾਅਦ 4 ਨਿਹੰਗ ਸਿੰਘਾਂ ਨੂੰ ਥੱਲੇ ਉਤਾਰਨ ਦੇ ਲਈ ਜਿਹੜੀ ਇਹ ਕਮੇਟੀ ਨੇ ਕਿਹਾ ਤੇ ਫਿਰ ਉਹ ਰਾਜ਼ੀ ਵੀ ਹੋ ਗਏ। ਗੱਲਬਾਤ ਸਫਲ ਹੋਣ ਤੋਂ ਬਾਅਦ ਗੁਰੂ ਘਰ ਤੋਂ ਬਾਹਰ ਨਿਕਲੇ ਤੇ ਮੋਟਰਸਾਈਕਲਾਂ ਦੇ ਉੱਤੇ ਸਵਾਰ ਹੋ ਕੇ ਪੰਜਾਬ ਰਵਾਨਾ ਹੋ ਗਏ। ਗੁਰੂ ਘਰ ਦੇ ਪ੍ਰਬੰਧਕ ਦੀ ਤਰਫ ਤੋਂ ਇੱਕ ਖਬਰ ਏਜੰਸੀ PTI ਨੂੰ ਦੱਸਿਆ ਗਿਆ ਕਿ ਵਿਵਾਦ ਹੁਣ ਪੂਰੀ ਤਰ੍ਹਾਂ ਦੇ ਨਾਲ ਸੁਲਝ ਗਿਆ। ਉਹਨਾਂ ਦੱਸਿਆ ਕਿ ਅਸੀਂ ਪਾਉਂਟਾ ਸਾਹਿਬ ਦੇ ਜਥੇਦਾਰ ਨੂੰ ਬੁਲਾਇਆ ਸੀ, ਜਿਨ੍ਹਾਂ ਨੇ ਜੋ ਨਿਹੰਗ ਸਿੰਘਾਂ ਨੂੰ ਜਾਣਦੇ ਵੀ ਸੀ ਉਹਨਾਂ ਨੇ ਸਮਝਾਇਆ। ਉਸ ਤੋਂ ਬਾਅਦ ਉਹ ਥੱਲੇ ਉਤਰਿਆ, ਕੋਈ ਝਗੜਾ ਵੀ ਨਹੀਂ ਹੋਇਆ, ਇੱਜ਼ਤ ਦੇ ਨਾਲ ਸਭ ਨੂੰ ਆਪੋ ਆਪਣੇ ਮੰਜ਼ਿਲਾਂ ਦੇ ਉੱਤੇ ਭੇਜ ਦਿੱਤਾ ਗਿਆ। ਇਸ ਦਰਮਿਆਨ ਰੁਦਰਪ੍ਰਯਾਗ ਦੇ ਵਿੱਚ ਪਹੁੰਚੇ ਸਿੱਖ ਪ੍ਰਤੀਨਿਧੀਆਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਿਹੰਗ ਸਿੰਘ ਕਿਸੇ ਪ੍ਰਕਾਰ ਦੀ ਅਰਾਜਕਤਾ ਫੈਲਾਉਣ ਦੇ ਟੀਚੇ ਦੇ ਨਾਲ ਉੱਥੇ ਨਹੀਂ ਸੀ ਆਏ, ਬਲਕਿ ਉਹਨਾਂ ਦੇ ਮੁਤਾਬਕ ਕਰਨ ਪ੍ਰਯਾਗ ਦੇ ਵਿੱਚ 16 ਜੂਨ ਨੂੰ ਹੋਈ ਘਟਨਾ ਦੇ ਸੰਬੰਧ ਦੇ ਵਿੱਚ ਨਾਰਾਜ਼ਗੀ ਸੀ। ਇਸ ਦਰਮਿਆਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਗੁਰਦੁਆਰੇ ਦੇ ਸੇਵਾਦਾਰਾਂ ਤੇ ਨਿਹੰਗ ਸਿੰਘਾਂ ਦੇ ਦਰਮਿਆਨ ਇਹ ਜਿਹੜੇ ਯਾਤਰੀ ਸੀ 20 ਜੂਨ ਨੂੰ ਵਿਵਾਦ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਹੀ ਨਿਹੰਗ ਸਿੰਘ ਯਾਤਰੀ ਗੁਰਦੁਆਰੇ ਦੀ ਛੱਤ ਦੇ ਉੱਤੇ ਚਲੇ ਗਏ ਸੀ ਤੇ ਉੱਥੇ ਹੀ ਰੁਕੇ ਹੋਏ ਸੀ। ਉੱਥੇ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਅਨ ਖਬਰਾਂ ਦਾ ਰੁਖ ਕਰਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਉਹ ਜਿਸਦਾ ਜ਼ਿਕਰ ਹੁਣ ਆਉਣ ਵਾਲੇ ਹਫ਼ਤੇ ਦੇ ਵਿੱਚ ਹੁੰਦਾ ਰਹੇਗਾ, ਉਹ ਇਸ ਕਰਕੇ ਕਿ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ। ਵੈਸੇ ਤਾਂ ਪਾਰਲੀਮੈਂਟਰੀ ਚੱਲਦੀ ਸਿਟਿੰਗ ਦੇ ਦਰਮਿਆਨ ਬਹੁਤ ਸਾਰੀਆਂ ਖਬਰਾਂ ਪਿਛਲੇ ਕੁਝ ਦਿਨਾਂ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਅੱਜ ਵੀ ਹੈਗੀਆਂ ਨੇ। ਪਰ ਹੋਬਾਰਟ ਦੇ ਵਿੱਚ ਆਧਾਰ ਹੋਬਾਰਟ ਦੇ ਜਿਹੜੇ ਕੈਂਪੀ ਆਉਂਦੇ ਨੇ ਐਂਡਰਿਊ ਵਿਕੀ ਉਹਨਾਂ ਨੇ ਇੱਕ ਪ੍ਰਾਈਵੇਟ ਮੈਂਬਰ ਬਿੱਲ ਲਿਆਂਦਾ ਸੀ ਔਰ ਉਸ ਬਿੱਲ ਦੇ ਬਾਰੇ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਇਹ ਬਿੱਲ ਜਦੋਂ ਪਾਸ ਹੋ ਜਾਂਦਾ ਤਾਂ ਆਸਟ੍ਰੇਲੀਆ ਦੁਨੀਆਂ ਦੀਆਂ ਜਿੰਨੀਆਂ ਵੀ ਵਿਕਸਿਤ ਡੈਮੋਕ੍ਰੇਸੀਜ਼ ਨੇ ਲੋਕਤੰਤਰੀ ਮੁਲਕ ਨੇ ਉਹਨਾਂ ਦੇ ਵਿੱਚ ਇਕੱਲਾ ਐਸਾ ਮੁਲਕ ਹੋਏਗਾ ਜਿੱਥੇ ਇਸ ਕਿਸਮ ਦਾ ਇੱਕ ਹਿਊਮਨ ਰਾਈਟਸ ਐਕਟ ਹੋਏਗਾ। ਹਾਲਾਂਕਿ ਇਹ ਬਿੱਲ ਹਾਲੇ ਤੱਕ ਪਾਸ ਨਹੀਂ ਹੋ ਸਕਿਆ, ਗੱਠਜੋੜ ਨੇ ਇਸ ਦੀ ਵਿਰੋਧਤਾ ਕੀਤੀ ਹੈ, ਪਰ ਗ੍ਰੀਨਸ ਪਾਰਟੀ ਨੇ ਹੁਣ ਸੰਕੇਤ ਦਿੱਤਾ ਕਿ ਇਸ ਮਨੁੱਖੀ ਅਧਿਕਾਰ ਬਿੱਲ ਦੇ ਨਾਲ ਜੁੜੀ ਹੋਈ ਕਿਸੇ ਵੀ ਜਿਹੜੀ ਮਾਦਾ ਹੈ ਉਸਦੇ ਉੱਤੇ ਉਹ ਗੱਲਬਾਤ ਕਰਨ ਦੇ ਲਈ ਤਿਆਰ ਨੇ ਤੇ ਆਪਣੀ ਹਮਾਇਤ ਜਿਹੜੀ ਉਹ ਸਰਕਾਰ ਨੂੰ ਦੇ ਦੇਣਗੇ। ਇਸਦਾ ਮਤਲਬ ਇਹ ਹੈ ਕਿ ਹੇਠਲੇ ਸਦਨ ਦੇ ਵਿੱਚ ਤਾਂ ਇਹ ਬਿੱਲ ਪਾਸ ਹੋ ਹੀ ਜਾਏਗਾ, ਸੈਨੇਟ ਦੇ ਵਿੱਚ ਵੀ ਆਸਾਨੀ ਮਿਲ ਸਕਦੀ ਹੈ। ਐਂਥਨੀ ਐਲਬਨੀਜ਼ ਦੀ ਸਰਕਾਰ ਦੀ ਤਰਫ ਤੋਂ ਜਿਹੜੇ ਅਟਾਰਨੀ ਜਨਰਲ ਨੇ ਮਿਚਲ ਟ੍ਰੋਲੈਂਡ ਉਹਨਾਂ ਨੇ ਪਿਛਲੇ 2 ਸਾਲ ਤੋਂ ਇਸ ਬਿੱਲ ਦੇ ਬਾਰੇ ਦੱਸਿਆ ਹੋਇਆ, ਪਰ ਹਾਲੇ ਤੱਕ ਇਹ ਬਿੱਲ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਨਹੀਂ ਲਿਆਂਦਾ ਜਾ ਸਕਿਆ। ਵੈਸੇ ਪਾਰਲੀਮੈਂਟ ਦੀ ਕਾਰਵਾਈ ਦੇ ਦਰਮਿਆਨ ਬੜਾ ਕੁਝ ਹੋਇਆ ਵਾਪਰਿਆ। ਪਹਿਲਾਂ ਤਾਂ ਤੁਹਾਨੂੰ ਕੱਲ ਦੇ ਦਿਨ ਦੀਆਂ ਕਾਰਵਾਈਆਂ ਦੇ ਬਾਰੇ ਦੱਸ ਦਿੰਦੇ ਹਾਂ। ਅੱਜ ਦੇ ਦਿਨ ਵੀ ਕਾਫੀ ਹੰਗਾਮਾ ਹੋਏਗਾ, ਦੱਸ ਦਈਏ ਕਿ ਹਾਊਸਿੰਗ ਬਿੱਲ ਦੇ ਉੱਤੇ ਚਰਚਾ ਹੋ ਸਕਦੀ ਹੈ, ਪਰ ਕੱਲ ਦੇ ਦਿਨ CGT ਤੇ ਨੈਗੇਟਿਵ ਗੇਰਿੰਗ ਵਾਲਾ ਮਸਲਾ ਜਿਹੜਾ ਉਹ ਨਿਬੜ ਗਿਆ। ਉਧਰ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ ਕਿਹਾ ਕਿ ਇਸ ਵਕਤ ਉਹਨਾਂ ਨੇ ਕੰਜ਼ਿਊਮਰ ਵਾਚ ਡੌਗ ਨੂੰ ਜਿਹੜਾ ਇੱਕ ਲਿਖਿਆ ਤੇ ਕਿਹਾ ਹੈ ਕਿ ਐਨਰਜੀ ਪ੍ਰਾਈਸਿਸ ਯਾਨੀ ਕਿ ਬਿਜਲੀ ਦੀਆਂ ਕੀਮਤਾਂ ਜਿਵੇਂ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਓਰੀਜਨ ਐਨਰਜੀ ਵਰਗੀਆਂ ਕੀਮਤਾਂ ਆਪਣੀ ਮਰਜ਼ੀ ਦੇ ਨਾਲ ਵਧਾ ਦਿੰਦੀਆਂ ਨੇ, ਬਾਵਜੂਦ ਇਸ ਦੇ ਕਿ ਆਸਟ੍ਰੇਲੀਅਨ ਐਨਰਜੀ ਰੈਗੂਲੇਟਰ ਜਿਹੜਾ ਉਹ DMO ਤੈਅ ਕਰਕੇ ਰੱਖਦਾ। DMO ਕਿਹਾ ਜਾਂਦਾ ਡਿਫਾਲਟ ਮਾਰਕੀਟ ਆਫਰ ਨੂੰ, ਪਰ ਇਸ ਦੇ ਬਾਵਜੂਦ ਉਹ ਜਦੋਂ ਕੀਮਤਾਂ ਵਧਾ ਦਿੰਦੀਆਂ ਨੇ, ਇਸ ਦੇ ਬਾਰੇ ਇੱਕ ਵਾਚ ਡੌਗ ਨੂੰ ਕਿਹਾ ਗਿਆ ਕੰਜ਼ਿਊਮਰ ਵਾਚ ਡੌਗ ਨੂੰ ਤਾਂ ਕਿ ਉਹ ਤੈਅ ਕਰ ਸਕਣ ਕਿ ਇਹਨਾਂ ਕੰਪਨੀਆਂ ਦੇ ਉੱਤੇ ਜੁਰਮਾਨਾ ਕੀ ਲਗਾਉਣਾ ਤੇ ਫਿਰ ਕੀਮਤਾਂ ਨੂੰ ਥੱਲੇ ਕਿਵੇਂ ਲੈ ਕੇ ਆਉਣਾ। ਥੱਲੇ ਲਿਆਉਣਾ ਤਾਂ ਖੈਰ ਉਹਨਾਂ ਰਿਟੇਲਰ ਦੇ ਹੱਥ ਦੇ ਵਿੱਚ ਹੋ ਸਕਦਾ, ਪਰ ਬੋਵਨ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਬਿਜਲੀ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਲਈ ਔਰ ਕੁਝ ਪਿਛਲੇ ਮਸਲੇ ਵੀ ਹੈਗੇ ਨੇ ਜਿਵੇਂ ਕਿ ਸਪਲਾਈ ਕੋਸਟ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ, ਤੇ ਉਹ ਸਾਰੇ ਖਾਤਰ ਸਰਕਾਰ ਆਪਣੀ ਮਦਦ ਦੇਣ ਨੂੰ ਤਿਆਰ ਹੈ ਨਾ ਕੰਪਨੀਆਂ ਨੂੰ, ਪਰ ਇਹਨਾਂ ਨੂੰ ਇੱਕ ਵੱਧ ਤੋਂ ਵੱਧ ਕੀਮਤ ਜਿਹੜੀ ਉਹ ਤੈਅ ਕਰਨੀ ਹੋਏਗੀ। ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਕੁਝ ਕਾਨੂੰਨ ਵੀ ਬਦਲ ਰਹੇ ਨੇ। ਨਿਊ ਸਾਊਥ ਵੇਲਸ ਤੇ ਕੁਈਨਜ਼ਲੈਂਡ ਦੇ ਵਸਨੀਕਾਂ ਦੇ ਲਈ ਚੰਗੀ ਖਬਰ ਹੈ, ਅੱਗੇ ਚੱਲ ਕੇ ਉਸ ਖਬਰ ਦੇ ਨਾਲ ਸਾਂਝ ਜ਼ਰੂਰ ਪਾਇਓ ਕਿ 1 ਜੁਲਾਈ ਤੋਂ ਜਿਹੜੇ ਕਾਨੂੰਨ ਬਦਲ ਰਹੇ ਨੇ ਜਾਂ ਨਿਯਮ ਬਦਲ ਰਹੇ ਨੇ ਉਹਨਾਂ ਦੇ ਤਹਿਤ ਤੁਹਾਨੂੰ ਕੀ ਫਾਇਦਾ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ। ਇਸ ਤੋਂ ਇਲਾਵਾ ਗੱਠਜੋੜ ਦੀ ਤਰਫ ਤੋਂ NDIS ਦੇ ਵਿੱਚ ਜਿਹੜੇ ਚੇਂਜਿਸ ਨੇ ਜਿਹੜੇ ਸਰਕਾਰ ਲਿਆਉਣਾ ਚਾਹੁੰਦੀ ਹੈ ਉਸ ਨੂੰ ਪਾਸ ਕਰਨ ਦੇ ਲਈ ਸਰਕਾਰ ਨੂੰ ਹਮਾਇਤ ਦੇਣ ਦਾ ਇੱਕ ਸੰਕੇਤ ਦਿੱਤਾ ਗਿਆ, ਪਰ ਇਸ ਮਾਮਲੇ ਦੇ ਵਿੱਚ ਹਾਲੇ ਇਨਕੁਆਇਰੀ ਜਿਹੜੀ ਹੈ ਉਹ ਪਾਰਲੀਮੈਂਟ ਦੀ ਇੱਕ ਵੱਖਰੀ ਇਨਕੁਆਇਰੀ ਬੈਠੀ ਸੀ, ਉਹ ਕਮੇਟੀ ਦੀ ਇਨਕੁਆਇਰੀ ਉਹਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ, ਜਦਕਿ ਗ੍ਰੀਨਸ ਪਾਰਟੀ ਨੇ ਕੱਲ੍ਹ ਕਿਹਾ ਕਿ ਇਸ ਇਨਕੁਆਇਰੀ ਨੂੰ 8 ਹਫ਼ਤੇ ਲੱਗ ਜਾਣੇ ਨੇ ਤੇ ਇਹਦੇ ਵਿੱਚ ਹਲੇ ਸਮਾਂ ਲੱਗੇਗਾ, ਇਸ ਕਰਕੇ ਉਹ ਸਰਕਾਰ ਨੂੰ CGT ਡਿਸਕਾਊਂਟ ਤੇ ਨੈਗੇਟਿਵ ਗੇਰਿੰਗ ਦੇ ਉੱਤੇ ਆਪਣੀ ਹਮਾਇਤ ਦੇ ਰਹੇ ਨੇ, ਪਰ NDIS ਦੇ ਵਿੱਚ ਬਦਲਾਵਾਂ ਨੂੰ ਲੈ ਕੇ ਫਿਲਹਾਲ ਉਹ ਕੋਈ ਹਮਾਇਤ ਨਹੀਂ ਦੇਣਾ ਚਾਹੁੰਦੇ। ਜਦਕਿ ਲਿਬਰਲ ਦੇ ਫਰੰਟ ਬੈਂਚਰ ਜੋਨਾਥਨ ਡੂਨੀਅਮ ਨੇ ਕਿਹਾ ਕਿ ਗੱਠਜੋੜ ਸਰਕਾਰ ਦੇ ਨਾਲ ਰਲ ਕੇ NDIS ਦੇ ਵਿੱਚ ਜਿਹੜੀਆਂ ਖਾਮੀਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਤਿਆਰ ਹੈ, ਬਸ਼ਰਤੇ ਲੇਬਰ ਪਾਰਟੀ ਉਹਨਾਂ ਗੱਲਾਂ ਨੂੰ ਸੁਣੇ ਤੇ ਉਹਨਾਂ ਨੂੰ ਸਮਝੇ। ਦੱਸ ਦਈਏ ਕਿ ਫਾਈਨੈਂਸ ਮਿਨਿਸਟਰ ਕੈਟੀ ਗੈਲਗਰ ਨੇ ਇਹ ਗੱਲ ਪਹਿਲਾਂ ਹੀ ਦੱਸ ਦਿੱਤੀ ਸੀ ਕਿ NDIS ਦੇ ਵਿੱਚ ਜਿਹੜੇ ਚੇਂਜਿਸ ਨੇ ਉਹ ਘੱਟੋ ਘੱਟ ਇਸ ਪਾਰਲੀਮੈਂਟਰੀ ਸੀਟਿੰਗ ਦੇ ਵਿੱਚ ਪਾਸ ਨਹੀਂ ਹੋਣ ਲੱਗੇ, ਹੁਣ ਜਿਹੜੀ ਦੂਸਰੀ ਸੀਟਿੰਗ ਅਗਸਤ ਮਹੀਨੇ ਦੇ ਵਿੱਚ ਸੀਟਿੰਗ ਹੋਣੀ ਹੈ ਉਹਦੇ ਵਿੱਚ ਪਾਰਲੀਮੈਂਟ ਦੇ ਅੰਦਰ ਇਹ ਬਦਲਾਵਾਂ ਦੇ ਬਾਰੇ ਗੱਲ ਕੀਤੀ ਜਾਏਗੀ। NDIS ਆਸਟ੍ਰੇਲੀਅਨ ਸਰਕਾਰ ਦੇ ਬਜਟ ਦੇ ਵਿੱਚ ਸਭ ਤੋਂ ਵੱਧ ਖਰਚੇ ਵਾਲੀਆਂ ਸਕੀਮਾਂ ਦੇ ਵਿੱਚੋਂ ਇੱਕ ਹੈ, $38 billion ਸਰਕਾਰ ਇਸ ਦੇ ਉੱਤੇ ਸਾਲਾਨਾ ਖਰਚ ਦਿੰਦੀ ਹੈ। ਜਿਹੜੇ ਅਪਾਜ ਲੋਕ ਨੇ ਜਾਂ ਡਿਸਐਡਵਾਂਟੇਜ ਲੋਕ ਨੇ ਉਹਨਾਂ ਤੱਕ ਮਦਦ ਪਹੁੰਚਾਉਣ ਦੇ ਲਈ ਸਰਕਾਰ ਦਾ ਕਹਿਣਾ ਹੈ ਕਿ ਇਹਦੇ ਵਿੱਚ ਦੂਰ ਖਾਮੀਆਂ ਜਿਹੜੀਆਂ ਪਈਆਂ ਹੋਈਆਂ ਉਹਨਾਂ ਨੂੰ ਦੂਰ ਕਰਨ ਦੇ ਲਈ ਇਹ ਬਿੱਲ ਲਿਆਉਣ ਦੀ ਲੋੜ ਹੈ, ਤੇ ਇਸ ਬਿੱਲ ਦੇ ਵਿੱਚ ਸੈਨੇਟ ਦੇ ਅੰਦਰ ਪਾਸ ਕਰਵਾਉਣ ਦੇ ਲਈ ਉਹਨਾਂ ਨੂੰ ਗ੍ਰੀਨਸ ਪਾਰਟੀ ਦੀ ਲੋੜ ਨਹੀਂ ਹੈ ਕਿਉਂਕਿ ਗੱਠਜੋੜ ਦੇ ਨਾਲ ਉਹਨਾਂ ਦੀ ਆਲਰੇਡੀ ਗੱਲਬਾਤ ਹੋ ਚੁੱਕੀ ਹੈ। ਵੈਸੇ ਏਦਾਂ ਹੀ ਚੱਲਦਾ ਹੈ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ, ਕਦੇ ਗ੍ਰੀਨਸ ਤੇ ਕਦੇ ਗੱਠਜੋੜ ਜਾਂ ਫਿਰ ਲੇਬਰ ਪਾਰਟੀ ਵੀ ਜਦੋਂ ਸੱਤਾ ਦੇ ਵਿੱਚ ਨਹੀਂ ਹੁੰਦੀ ਤਾਂ ਬੜੀ ਵਾਰ ਲਿਬਰਲ ਨੈਸ਼ਨਲ ਗੱਠਜੋੜ ਨੂੰ ਆਪਣੀ ਹਮਾਇਤ ਦੇ ਦਿੰਦੀ ਹੈ ਬਹੁਤ ਸਾਰੇ ਬਿੱਲਾਂ ਦੇ ਉੱਤੇ। ਸਿਆਸਤ ਦੇ ਨਾਲ ਜੁੜਿਆ ਇੱਕ ਵੱਖਰਾ ਜਿਹਾ ਪ੍ਰੋਗਰਾਮ ਅਸੀਂ ਕੱਲ੍ਹ ਦੇ ਦਿਨ ਇਨਸਾਈਟ ਰਿਪੋਰਟ ਪੇਸ਼ ਕੀਤਾ ਸੀ। ਉਮੀਦ ਹੈ ਕਿ ਤੁਸੀਂ ਉਸ ਪ੍ਰੋਗਰਾਮ ਤੱਕ ਸਾਂਝ ਜ਼ਰੂਰ ਪਾਈ ਹੋਏਗੀ, ਪੋਡਕਾਸਟ ਦੇ ਜ਼ਰੀਏ ਉਸ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਹੁਣ 1 ਜੁਲਾਈ ਚੇਂਜਿਸ ਦੇ ਨਾਲ ਜੁੜੀਆਂ ਵੈਸੇ ਤਾਂ ਖਬਰਾਂ ਤੁਹਾਡੇ ਤੱਕ ਸਾਂਝੀਆਂ ਕੀਤੀਆਂ ਹੀ ਸੀ, ਪਰ ਕੁਛ ਬਦਲਾਵਾਂ ਨੂੰ ਲੈ ਕੇ ਜਾਣਨਾ ਜ਼ਰੂਰੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਘੱਟੋ ਘੱਟ ਤਨਖਾਹ ਮਿਨੀਮਮ ਵੇਜਿਸ ਆਸਟ੍ਰੇਲੀਆ ਦੇ ਵਿੱਚ 1 ਜੁਲਾਈ ਤੋਂ ਲਾਗੂ ਹੋ ਜਾਣਗੇ। ਹੁਣ ਜੇਕਰ ਤੁਸੀਂ ਮਿਨੀਮਮ ਵੇਜਿਸ ਦੇ ਉੱਤੇ ਕੰਮ ਕਰਦੇ ਹੋ ਆਸਟ੍ਰੇਲੀਆ ਦੇ ਵਿੱਚ, ਫੁੱਲ ਟਾਈਮ ਕੰਮ ਕਰਦੇ ਹੋ, ਕੈਜੂਅਲ ਦਾ ਪੈਨਲਟੀ ਲੋਡ ਅੱਧ ਹੋ ਸਕਦਾ, ਪਰ ਫੇਅਰ ਵਰਕ ਕਮਿਸ਼ਨ ਦੇ ਮੁਤਾਬਕ ਲਗਭਗ 5% ਦਾ ਇਜ਼ਾਫਾ ਬੇਸਿਕ ਤਨਖਾਹਾਂ 'ਚ ਦਿੱਤਾ ਗਿਆ ਸੀ। ਯਾਨੀ ਤੁਹਾਨੂੰ ਹੁਣ 1 ਘੰਟੇ ਦੇ ਘੱਟੋ ਘੱਟ $26.44 ਆਸਟ੍ਰੇਲੀਆ ਦੇ ਵਿੱਚ ਲਾਜ਼ਮੀ ਮਿਲਣੇ ਚਾਹੀਦੇ ਨੇ। ਹਾਂ, ਇਹਦੇ ਤੇ ਉੱਤੇ ਤੁਹਾਨੂੰ ਟੈਕਸ ਵੀ ਪਏਗਾ, ਪਰ ਟੈਕਸ ਦੀਆਂ ਵੀ ਦਰਾਂ ਸਮਝ ਲਓ 1 ਜੁਲਾਈ ਤੋਂ ਬਾਅਦ ਟੈਕਸ ਦੀਆਂ ਦਰਾਂ ਬਦਲਣ ਜਾ ਰਹੀਆਂ ਨੇ। ਹਾਂ, ਉਹਨਾਂ ਦਾ ਜਿਹੜਾ ਫਾਇਦਾ ਉਹ ਤੁਹਾਨੂੰ ਟੈਕਸ ਰਿਬੇਟ ਦੇ ਵਿੱਚ ਮਿਲੇਗਾ, ਪਰ ਉਹ ਫਾਇਦਾ ਕੀ ਹੈ ਕਿ $18,201 ਤੋਂ ਲੈ ਕੇ $45,000 ਦੇ ਦਰਮਿਆਨ ਜੇਕਰ ਤੁਸੀਂ ਆਸਟ੍ਰੇਲੀਆ 'ਚ ਕਮਾਈ ਕਰਦੇ ਹੋ ਤਾਂ ਹੁਣ ਤੱਕ ਤੁਹਾਨੂੰ 16% ਟੈਕਸ ਆਸਟ੍ਰੇਲੀਆ 'ਚ ਦੇਣਾ ਪੈਂਦਾ ਸੀ ਉਸ ਕਮਾਈ ਦਾ, ਜਾਂ ਫਿਰ ਉਹ ਤੋਂ ਉੱਪਰ ਵੀ ਜਿਹੜੀ ਕਰਦੇ ਹੋ ਤੇ ਉਹਦੇ ਤੋਂ ਬਾਅਦ ਉਹ 16% ਦੀ ਸਲੈਬ ਕੰਮ ਕਰਦੀ ਸੀ, ਪਰ ਹੁਣ 15% ਦੇ ਹਿਸਾਬ ਦੇ ਨਾਲ ਟੈਕਸ ਕਟੌਤੀ ਹੋਇਆ ਕਰੇਗੀ। ਯਾਨੀ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਟੈਕਸ ਦੀ ਜਦੋਂ ਤੁਸੀਂ ਲੌਜਮੈਂਟ ਕਰੋਗੇ ਤਾਂ $268 ਦਾ ਤੁਹਾਨੂੰ ਫਾਇਦਾ ਹੋਏਗਾ $45,000 ਤੱਕ ਦੀ ਆਮਦਨ ਦੇ ਉੱਤੇ। ਔਰ ਅਗਲੇ ਸਾਲ ਇਸ ਦਰ ਨੂੰ 14% ਦੇ ਉੱਤੇ ਲੈ ਆਉਣਾ। ਸਰਕਾਰ ਨੇ ਇਹ ਵੀ ਗੱਲ ਕਹੀ ਸੀ ਕਿ 1 ਜੁਲਾਈ 2027 ਤੋਂ ਇਹ 14% ਤੇ ਆ ਜਾਏਗੀ, ਯਾਨੀ ਕਿ ਉਦੋਂ ਤੁਸੀਂ $530 ਜਿਹੜੇ ਆ ਉਹ ਬਚਾ ਸਕੋਗੇ ਪਿਛਲਿਆਂ ਸਾਲਾਂ ਦੇ ਮੁਕਾਬਲੇ। ਸਰਕਾਰ ਨੇ ਇਸ ਤੋਂ ਇਲਾਵਾ $1,000 ਦੀ ਇੱਕ ਇੰਸਟੈਂਟ ਟੈਕਸ ਡਿਡਕਸ਼ਨ ਵੀ ਦੇ ਰੱਖੀ ਹੈ, ਉਹ ਇਸ ਤੋਂ ਵੱਖਰੀ ਹੈ। 2026-27 ਵਿੱਤੀ ਵਰੇ ਦੇ ਵਿੱਚ ਇਹ ਡਿਡਕਸ਼ਨ ਵੀ ਜਿਹੜੀ ਹੈ ਤੁਸੀਂ ਹਾਸਲ ਕਰ ਸਕੋਗੇ, ਇੰਸਟੈਂਟ ਟੈਕਸ ਡਿਡਕਸ਼ਨ ਇਸਨੂੰ ਕਿਹਾ ਜਾਂਦਾ। ਜੇਕਰ ਤੁਸੀਂ ਆਪਣੇ ਅਕਾਊਂਟੈਂਟ ਦੇ ਜ਼ਰੀਏ ਟੈਕਸ ਫਾਈਲ ਕਰਦੇ ਹੋ ਤਾਂ ਉਸ ਤੋਂ ਇਸ ਦੇ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਇਸ ਤੋਂ ਇਲਾਵਾ ਵਾਟੋ ਗਰੁੱਪ, ਜਿਹਨਾਂ ਨੂੰ ਵਰਕਿੰਗ ਆਸਟ੍ਰੇਲੀਅਨ ਟੈਕਸ ਆਫਸੈਟ ਕਹਿ ਲਿਆ ਜਾਂਦਾ, ਉਸ ਦੇ ਵਿੱਚ ਵਰਕਿੰਗ ਆਸਟ੍ਰੇਲੀਅਨ ਲੋਕਾਂ ਦੇ ਲਈ $250 ਤੱਕ ਦੀ ਐਡੀਸ਼ਨਲ ਇੱਕ ਟੈਕਸ ਕੱਟ ਜਿਹੜਾ ਉਹ ਦਿੱਤਾ ਗਿਆ। ਫੈਮਿਲੀ ਟੈਕਸ ਬੈਨੀਫਿਟ ਏ ਤੇ ਬੀ ਜਿਹੜੀ ਫ੍ਰਿੰਜ ਆ ਉਸਨੂੰ ਹਾਸਲ ਕਰਨ ਵਾਲੇ ਲੋਕਾਂ ਨੂੰ ਵੀ ਇੰਡੈਕਸੇਸ਼ਨ ਦੇ ਨਾਲ ਜੋੜ ਦਿੱਤਾ ਗਿਆ ਹੈ। ਯਾਨੀ ਕਿ 13 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜੇਕਰ FTB ਦੇ ਤਹਿਤ ਤੁਸੀਂ ਇਹ ਮਦਦ ਹਾਸਲ ਕਰ ਰਹੇ ਹੋ ਤਾਂ ਹੁਣ $235.48 ਦੀ ਇਹ ਕਰ ਦਿੱਤੀ ਗਈ ਹੈ, $8 ਹੋਰ ਵਧਾ ਦਿੱਤੇ ਗਏ ਨੇ FTB ਦੇ ਵਿੱਚ। ਪੇਰੈਂਟਲ ਲੀਵ ਵਧਾਈ ਗਈ ਹੈ। ਸੋ ਪੇਡ ਪੇਰੈਂਟਲ ਲੀਵ ਦਾ ਮਤਲਬ ਇਹ ਹੈ ਕਿ ਗਰਭਵਤੀ ਮਹਿਲਾ ਤੇ ਉਸਦੇ ਪਾਰਟਨਰ ਨੂੰ ਜਿਹੜੀ ਪਹਿਲਾਂ 120 ਦਿਨ ਦੀ ਛੁੱਟੀ ਮਿਲਦੀ ਸੀ ਉਹ 130 ਦਿਨ ਦੀ ਹੁਣ ਮਿਲਿਆ ਕਰੇਗੀ ਬੱਚੇ ਦੇ ਜਨਮ ਦੇ ਵੇਲੇ ਤੱਕ। ਪੇਡ ਪੇਰੈਂਟਲ ਯਾਨੀ ਕਿ ਇਸਦੇ ਰਕਮ ਜਿਹੜੀ ਆ ਤੁਹਾਨੂੰ ਹਾਸਲ ਹੋ ਸਕੇਗੀ, ਇਹ ਵੀ 1 ਜੁਲਾਈ ਤੋਂ ਨਿਯਮ ਲਾਗੂ ਹੋ ਜਾਣਾ। ਸੁਪਰ ਐਨੂਏਸ਼ਨ ਤੇ ਪੈਨਸ਼ਨ ਪੇਮੈਂਟ ਦੇ ਵਿੱਚ ਵੀ ਬਦਲਾਅ ਕੀਤੇ ਗਏ ਨੇ। ਸੁਪਰ ਐਨੂਏਸ਼ਨ ਨੂੰ ਹੁਣ ਪੇਡ ਏ ਸੁਪਰ ਦੇ ਨਾਲ ਜੋੜ ਦਿੱਤਾ ਗਿਆ। ਇਸ ਦਾ ਮਤਲਬ ਇਹ ਹੈ ਕਿ 1 ਜੁਲਾਈ ਤੋਂ ਜਿਹੜਾ ਤੁਹਾਡਾ ਰੁਜ਼ਗਾਰਦਾਤਾ ਉਹ ਤੁਹਾਨੂੰ ਸੁਪਰ ਦੇਣ ਵੇਲੇ ਤਨਖਾਹ ਦੇ ਨਾਲ ਹੀ ਸੁਪਰ ਤੁਹਾਡੇ ਖਾਤੇ ਚ ਪਾ ਦੇਗਾ। ਖਾਤੇ ਦਾ ਮਤਲਬ ਬੈਂਕ ਖਾਤੇ ਦਾ ਮਤਲਬ ਨਹੀਂ ਹੈ, ਸੁਪਰ ਖਾਤੇ ਦੇ ਵਿੱਚ ਪਾ ਦੇਗਾ। ਸੋ ਸੁਪਰ ਖਾਤੇ ਦੇ ਵਿੱਚ ਇਹ ਅੱਗੇ ਆਮ ਤੌਰ ਦੇ ਉੱਤੇ ਇਸ ਨੂੰ 3 ਹਫ਼ਤਿਆਂ ਤੋਂ 3 ਮਹੀਨੇ ਤੱਕ ਦਾ ਵੀ ਸਮਾਂ ਲੱਗ ਜਾਂਦਾ ਸੀ, ਪਰ ਹੁਣ ਇਹ ਪੇੜੇ ਦੇ ਦਰਮਿਆਨ ਹੀ ਪਾਣੇ ਜ਼ਰੂਰੀ ਹੋਇਆ ਕਰਨਗੇ। ਇਸ ਤੋਂ ਇਲਾਵਾ ਵੈਲਫੇਅਰ ਸਕੀਮਾਂ ਦੇ ਵਿੱਚ ਸੈਂਟਰ ਲਿੰਕ ਜਿਹੜੀਆਂ ਤੁਹਾਨੂੰ ਪੇਮੈਂਟਾਂ ਦਿੰਦਾ ਜਾਂ ਭੱਤੇ ਦਿੰਦਾ ਉਹਨਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ। ਮਲਟੀਪਲ ਬਰਥ ਅਲਾਉਂਸ ਜਿਹੜਾ ਉਹ $203 ਕਰ ਦਿੱਤਾ ਗਿਆ, $7 ਦਾ ਇਜ਼ਾਫਾ ਕੀਤਾ ਗਿਆ। ਨਿਊ ਬੋਰਨ ਸਪਲੀਮੈਂਟ ਜਿਹੜਾ $2,125 ਦਿੱਤਾ ਜਾਏਗਾ। ਸਟਿਲ ਬੋਰਨ ਬੇਬੀ ਪੇਮੈਂਟ ਜਿਹੜੀਆਂ ਨੇ ਉਸ ਦੇ ਵਿੱਚ $4,482 ਦੀ ਮਦਦ ਦਿੱਤੀ ਜਾਏਗੀ, ਲਗਭਗ $150 ਇਸ ਦੇ ਵਿੱਚ ਵਧਾਏ ਗਏ ਨੇ। ਡਿਸੇਬਿਲਟੀ ਸਪੋਰਟ ਪੈਨਸ਼ਨ ਦੇ ਵਿੱਚ ਥੋੜਾ ਜਿਹਾ ਇਜ਼ਾਫਾ ਕੀਤਾ ਗਿਆ ਹੈ, $1,414 ਇਸ ਨੂੰ ਸਿੰਗਲ ਡਿਪੈਂਡੈਂਟ ਜਿਹੜਾ ਜਿਹਦੀ ਉਮਰ 18 ਸਾਲ ਜਾਂ ਉਸ ਤੋਂ ਘੱਟ ਹੈ ਤੇ ਉਹ ਪੇਰੈਂਟ ਦੇ ਉੱਤੇ ਡਿਪੈਂਡੈਂਟ ਹੈ ਤਾਂ ਉਸਦੀ ਮਦਦ ਦੇ ਤੌਰ ਦੇ ਉੱਤੇ ਇਹ ਦਿੱਤੇ ਜਾਣਗੇ। ਤੇ ਯੂਥ ਅਲਾਉਂਸ ਦੇ ਵਿੱਚ ਵੀ $76 ਦਾ ਇਜ਼ਾਫਾ ਕੀਤਾ ਗਿਆ, ਹੁਣ $2,080 ਇਹ ਕਰ ਦਿੱਤੇ ਗਏ ਨੇ। ਬਿਜਲੀ ਦੇ ਬਿੱਲਾਂ ਦੇ ਵਿੱਚ ਰਿਆਇਤ ਇਹ ਹੋਏਗੀ ਕਿ ਹੁਣ ਜਿਹੜਾ ਮਿਨੀਮਮ ਇਲੈਕਟ੍ਰੀਸਿਟੀ ਡਿਸਕਨੈਕਸ਼ਨ ਅਮਾਊਂਟ ਹੈ ਉਹ ਵਧਾ ਦਿੱਤੀ ਗਈ ਹੈ, $300 ਤੋਂ $500 ਤੱਕ ਕਰ ਦਿੱਤੀ ਗਈ ਹੈ। ਪਰ ਇਸ ਦੇ ਬਾਵਜੂਦ ਜਿਹੜਾ DMO ਜਿਹਨੂੰ ਡਿਫਾਲਟ ਮਾਰਕੀਟ ਆਫਰ ਕਿਹਾ ਜਾ ਰਿਹਾ ਸੀ ਉਹ ਕੁਇਨਜ਼ਲੈਂਡ ਦੇ ਦੱਖਣ ਪੂਰਬੀ ਇਲਾਕਿਆਂ ਅਤੇ ਨਿਊ ਸਾਊਥ ਵੇਲਜ਼ ਤੇ ACT ਕੈਨਬਰ ਦੇ ਵਿੱਚ ਤੁਹਾਡੇ ਬਿੱਲਾਂ ਦੇ ਵਿੱਚ ਹੁਣ ਥੋੜੀ ਜਿਹੀ ਮਦਦ ਤੁਹਾਨੂੰ ਮਿਲਦੀ ਦਿਖੇਗੀ। ਜਿਹੜੀਆਂ ਕੀਮਤਾਂ ਨੇ ਪਰ ਯੂਨਿਟ ਉਹਨਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ, ਉਹਨਾਂ ਕੀਮਤਾਂ ਨੂੰ ਘੱਟ ਕੀਤਾ ਗਿਆ ਹੈ। ਫਿਊਲ ਐਕਸਾਈਜ਼ ਦੇ ਬਾਰੇ ਤੁਸੀਂ ਸਾਡੇ ਸੋਸ਼ਲ ਮੀਡੀਆ ਤੋਂ ਪੜ੍ਹ ਹੀ ਲਿਆ ਹੋਣਾ, 16 ਸੈਂਟ ਪਰ ਲੀਟਰ ਜਿਹੜਾ ਉਹ ਐਕਸਾਈਜ਼ ਘੱਟ ਆ ਉਹ ਲੱਗੇਗਾ। ਪਹਿਲਾਂ ਇਹ 32 ਸੈਂਟ ਸੀ ਪਰ ਉਹ ਵੀ 2 ਮਹੀਨਿਆਂ ਦੇ ਲਈ ਹੀ ਲਗਾਇਆ ਗਿਆ ਸੀ ਜਦੋਂ ਇਹ ਜੰਗ ਛਿੜੀ ਸੀਗੀ। ਅਮਰੀਕਾ ਤੇ ਇਜ਼ਰਾਈਲ ਨੇ ਇਰਾਨ ਦੇ ਉੱਤੇ ਬੰਬ ਸੁੱਟ ਦਿੱਤੇ ਸੀ ਤੇ ਆਸਟ੍ਰੇਲੀਅਨ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਤੇ ਮਹਿੰਗਾਈ ਵੱਧ ਗਈ ਸੀ। ਤੇ ਇਸ ਦਰਮਿਆਨ ਸਰਕਾਰ ਨੇ ਆਪਣੇ ਪੱਲਿਓਂ 300-350 ਮਿਲੀਅਨ ਡਾਲਰ ਦਾ ਖਰਚਾ ਚੁੱਕ ਕੇ ਇਹ ਲੋਕਾਂ ਨੂੰ ਮਦਦ ਦਿੱਤੀ ਸੀ ਕਿ ਤੇਲ ਦੀਆਂ ਕੀਮਤਾਂ, ਕੱਚੇ ਤੇਲ ਦੀਆਂ ਕੀਮਤਾਂ ਬਾਜ਼ਾਰ ਚ ਵੱਧ ਰਹੀਆਂ ਨੇ ਪਰ ਆਸਟ੍ਰੇਲੀਆ ਚ ਲੋਕਾਂ ਤੇ ਬਹੁਤ ਅਸਰ ਨਾ ਪਵੇ। ਹਾਲਾਂਕਿ ਵਧੀਆ ਇੱਥੇ ਵੀ ਸੀ, ਬਹੁਤ ਜ਼ਿਆਦਾ ਨਾ ਵਧਣ, ਇਸ ਕਰਕੇ 32 ਸੈਂਟ ਦੀ ਪਰ ਲੀਟਰ ਦੀ ਇੱਕ ਐਕਸਾਈਜ਼ ਕੱਟ ਦਿੱਤਾ ਹੋਇਆ ਸੀ ਉਹ ਕੰਪਨੀਆਂ ਨੂੰ ਸਰਕਾਰ ਦੀ ਤਰਫ ਤੋਂ ਆਪਣੇ ਤੌਰ ਤੇ ਦਿੱਤਾ ਜਾ ਰਿਹਾ ਸੀ ਪਰ ਕੰਪਨੀਆਂ ਤੁਹਾਡੇ ਤੋਂ ਨਹੀਂ ਸੀ ਵਸੂਲ ਰਹੀਆਂ। ਹੁਣ ਉਹ ਜਿਹੜੀ ਮਦਦ ਹੈ ਉਹ ਖਤਮ ਹੋ ਜਾਏਗੀ 30 ਜੂਨ ਤੋਂ ਬਾਅਦ, ਪਰ 1 ਜੁਲਾਈ ਤੋਂ ਲੈ ਕੇ 2 ਅਗਸਤ ਤੱਕ 16 ਸੈਂਟ ਪਰ ਲੀਟਰ ਚੀਪਰ ਹਲੇ ਵੀ ਮਿਲਦਾ ਰਹੇਗਾ, ਯਾਨੀ ਕਿ ਟੈਂਕ ਫੁੱਲ ਕਰਨ ਦੇ ਉੱਤੇ ਇੱਕ ਵਾਰ ਤੁਹਾਨੂੰ $10-11 ਬਚ ਸਕਣਗੇ। ਮੈਡੀਕੇਅਰ ਦੇ ਵਿੱਚ ਕੁਝ ਬਦਲਾਅ ਹੋਣ ਜਾ ਰਹੇ ਨੇ। ਮੈਡੀਕੇਅਰ ਦੀ ਵਰਤੋਂ ਕਰਦੇ ਹੋ ਤੇ ਬਲਕ ਬਿਲਿੰਗ ਦੇ ਤਹਿਤ ਮੈਡੀਕੇਅਰ ਦੀ ਵਰਤੋਂ ਕਰਦੇ ਹੋ ਤਾਂ ਇੱਕ ਨਵਾਂ ਤੁਹਾਨੂੰ ਈ ਫਾਰਮ ਜਿਹੜਾ ਇਲੈਕਟ੍ਰੋਨਿਕ ਫਾਰਮ ਹੈ ਉਹ ਸਾਈਨ ਕਰਨਾ ਹੋਏਗਾ, ਆਪਣੇ ਹਸਤਾਖਰ ਦੇਣੇ ਹੋਣਗੇ 1 ਜੁਲਾਈ ਤੋਂ। ਇਹ ਤੁਹਾਡੇ ਜੀਪੀਸ ਨੇ ਆਪਣੇ ਆਪ ਮੰਗ ਲੈਣੇ ਨੇ। ਜੇਕਰ ਉਹ ਬਲਕ ਬਿਲਿੰਗ ਹੈਗੇ ਨੇ, ਗੈਪ ਪੇਮੈਂਟ ਦਿੰਦੇ ਹੋ ਤਾਂ ਕੋਈ ਫਰਕ ਨਹੀਂ ਪੈਣ ਲੱਗਿਆ, ਪਰ ਫਿਲਹਾਲ ਇਹਨਾਂ ਨੂੰ SMS ਦੇ ਜ਼ਰੀਏ, ਈਮੇਲ ਦੇ ਜ਼ਰੀਏ ਵੀ ਮੰਗਿਆ ਜਾ ਸਕੇਗਾ। ਜੇ ਤੁਸੀਂ ਹਾਲੇ ਤਿਆਰ ਨਹੀਂ ਹੋ ਇਸ ਚੇਂਜ ਦੇ ਜ਼ਰੀਏ, ਇਸ ਚੇਂਜ ਦੇ ਨਾਲ ਤਾਂ ਟੈਲੀਹੈਲਥ ਫਿਲਹਾਲ ਲੈਣੀ ਜਾਰੀ ਰੱਖੋ। ਟੈਲੀਹੈਲਥ ਦੇ ਉੱਤੇ ਕੋਈ ਬਦਲਾਅ ਨਹੀਂ, ਪਰ ਹਾਂ ਜਦੋਂ ਤੁਸੀਂ ਫੇਸ ਟੂ ਫੇਸ ਵਿਜ਼ਿਟ ਕਰੋਗੇ ਜੀਪੀਸ ਦੇ ਕੋਲ, ਬਲਕ ਬਿਲਿੰਗ ਦੇ ਕੋਲ, ਤਾਂ ਇਹ ਹਸਤਾਖਰ ਆਪਣੇ ਦੇ ਆਇਓ, ਉਹਨਾਂ ਨੂੰ ਦੱਸਿਆ ਆਇਓ 1 ਜੁਲਾਈ ਤੋਂ ਬਾਅਦ ਪੁੱਛ ਕੇ ਕਿ ਮੇਰੇ ਲੈ ਕੇ ਰੱਖ ਲਓ। ਪਹਿਲਾਂ ਨਹੀਂ, ਪਹਿਲਾਂ ਸ਼ਾਇਦ ਤੁਸੀਂ ਐਵੇਂ ਖੱਜਲ ਖੁਆਰੀ ਉਹਨਾਂ ਦੀ ਵਧਾਓਗੇ। ਏਜ ਪੈਨਸ਼ਨ ਦੇ ਵਿੱਚ ਇਜ਼ਾਫਾ ਕੀਤਾ ਗਿਆ, $218 ਜਿਹੜੀ ਫੋਰਟਨਾਈਟ ਦਿੱਤੀ ਜਾਂਦੀ ਸੀ ਉਹ ਹੁਣ $226 ਸਿੰਗਲ ਪੈਨਸ਼ਨਰਸ ਨੂੰ ਦਿੱਤੀ ਜਾਏਗੀ, ਤੇ ਜਿਹੜੀ ਕਪਲ ਨੂੰ ਜਿਹੜੀ ਕੰਬਾਈਨਡ ਪੈਨਸ਼ਨ ਦਿੱਤੀ ਜਾਂਦੀ ਸੀ $300 ਉਹ $396 ਕਰ ਦਿੱਤੀ ਗਈ ਹੈ। ਸੜਕਾਂ ਦੇ ਉੱਤੇ ਟੋਲ ਟੈਕਸ ਵਧੇ ਨੇ। NSW ਦੇ ਟੋਲ ਟੈਕਸਾਂ ਦਾ ਜ਼ਿਕਰ ਕੱਲ੍ਹ ਹੀ ਦੱਸ ਦਿੱਤਾ ਸੀ ਅਸੀਂ। ਹਾਂ, ਇੱਥੇ ਇਹ ਗੱਲ ਜ਼ਰੂਰ ਹੈ ਕਿ NSW ਦੇ ਵਿੱਚ ਹੁਣ ਐਡਮਿਨਿਸਟ੍ਰੇਸ਼ਨ ਫੀਸ ਨਹੀਂ ਲੱਗੇਗੀ। ਜੇ ਤੁਹਾਡੇ ਕੋਲ ਈ ਟੈਗ ਨਹੀਂ ਹੈ ਤਾਂ $10 ਨਹੀਂ ਵਸੂਲੇ ਜਾਣਗੇ, ਪਰ ਟੋਲ ਜ਼ਰੂਰ ਵੱਧ ਗਏ ਨੇ। M5 ਜਿਹੜਾ ਸਾਊਥ ਵੈਸਟ ਮੋਟਰਵੇ ਹੈ ਉਹਦੇ ਤੇ ਕਾਰਾਂ ਦੇ ਲਈ ਘੱਟੋ ਘੱਟ $6, ਟਰੱਕਾਂ ਦੇ ਲਈ $18.19। ਵੈਸਟ ਲਿੰਕ M7 ਹੈ ਜਿਹੜਾ ਉਹ $10.50 ਕਾਰਾਂ ਦੇ ਲਈ, ਟਰੱਕਾਂ ਦੇ ਲਈ $31। ਨੌਰਥ ਕੋਨੈਕਸ ਤੇ ਹਿਲਸ M2 ਟੋਲ ਜਿਹੜੇ ਨੇ ਉਹ $10 ਕਾਰਾਂ ਦੇ ਲਈ ਤੇ $31.91 ਟਰੱਕਾਂ ਦੇ ਲਈ। ਲੇਨ ਕੋਵ ਟਨਲ ਦੇ ਵਿੱਚ ਵੀ ਟੋਲ ਵਧਾ ਦਿੱਤਾ ਗਿਆ, ਘੱਟੋ ਘੱਟ $4.30 ਸੀਗਾ ਕਾਰਾਂ ਦੇ ਲਈ ਕਰ ਦਿੱਤਾ ਗਿਆ ਹੁਣ, ਤੇ $14.94 ਟਰੱਕਾਂ ਦੇ ਲਈ ਹੋਏਗਾ। ਵਿਕਟੋਰੀਆ ਦੇ ਵਿੱਚ ਵੀ ਮੈਲਬਰਨ ਦੇ ਜਿਹੜੇ ਡਰਾਈਵਰਸ ਨੇ ਉਹ ਹੁਣ $12.64 ਦੀ ਜਿਹੜੀ ਸਿੰਗਲ ਟ੍ਰਿਪ ਹੈਗੀ ਹੈ ਸਿਟੀ ਲਿੰਕ ਤੋਂ ਉਹ ਉਹਨਾਂ ਨੂੰ ਦੇਣੀ ਹੋਏਗੀ, ਜਾਂ ਫਿਰ $25 ਤੋਂ ਵੱਧ ਵੀ ਦੇਣੇ ਪੈ ਸਕਦੇ ਨੇ ਜੇਕਰ ਤੁਸੀਂ ਉਸਨੂੰ ਕ੍ਰੋਸ ਕਰਕੇ ਏਅਰਪੋਰਟ ਤੱਕ ਜਾਂਦੇ ਹੋ। ਲਾਈਟ ਟਰੱਕਸ ਦੇ ਲਈ $20 ਹੋਰ ਵਧਾ ਦਿੱਤੇ ਗਏ ਨੇ, ਤੇ ਯਾਨੀ ਕਿ ਇੱਕ ਰਿਟਰਨ ਟ੍ਰਿਪ ਤੁਹਾਨੂੰ ਘੱਟੋ ਘੱਟ ਨਹੀਂ ਤਾਂ ਏਅਰਪੋਰਟ ਦੀ $40-50 ਦੇ ਵਿੱਚ ਪੈ ਜਾਏਗੀ। ਤੇ ਵੈਸਟਗੇਟ ਟਨਲ ਵੀ ਜਿਹੜਾ ਹੈਗਾ ਸਿਟੀ ਵੱਲ ਨੂੰ ਜਾਣ ਲੱਗਿਆ ਇਸ ਸਾਲ ਸ਼ੁਰੂ ਕਰ ਦਿੱਤਾ ਗਿਆ ਸੀ, $6.75 ਦੋਹਾਂ ਡਾਇਰੈਕਸ਼ਨ ਦੇ ਵਿੱਚ ਰੱਖੇ ਗਏ ਸੀ। ਟਰੱਕਸ ਦੇ ਲਈ $10.80 ਦਾ ਟੋਲ ਰੱਖਿਆ ਗਿਆ ਸੀ। ਹਾਲੇ ਵੀ ਸਿਡਨੀ ਦੇ ਜਿਹੜਾ ਈਸਟਰਨ ਮੋਟਰਵੇ M7 ਤੇ ਲੇਨ ਕੋਵ ਟਨਲ ਆ ਉਹਨਾਂ ਦੇ ਮੁਕਾਬਲੇ ਇਹ ਕਾਫੀ ਸਸਤਾ ਦਿਖਦਾ। ਕੁਇਨਜ਼ਲੈਂਡ ਦੇ ਵਿੱਚ M7 ਟੋਲ ਜਿਹੜੇ ਨੇ ਉਹ ਕਾਰਾਂ ਤੋਂ $6.77 ਵਸੂਲਣਗੇ, ਟਰੱਕਾਂ ਤੋਂ $20.30 ਵਸੂਲਣਗੇ। ਇਹ ਪੀਕ ਆਵਰਸ ਦੀ ਗੱਲ ਹੈ, ਆਫ ਪੀਕ ਦੇ ਵੇਲੇ $17.92 ਟਰੱਕਾਂ ਤੋਂ ਵਸੂਲੇ ਜਾਣਗੇ। ਲੈਗੇਸੀ ਵੇ ਟੋਲ ਜਿਹੜਾ ਉਹ $10.94 ਕਾਰਾਂ ਦੇ ਲਈ ਵਸੂਲੇਗਾ, $12.66 ਟਰੱਕਾਂ ਦੇ ਲਈ। ਇਸੇ ਤਰੀਕੇ ਦੇ ਨਾਲ ਬੜਾ ਹੀ ਚਰਚਾ ਦੇ ਵਿੱਚ ਵਿਵਾਦਾਂ ਚ ਰਹਿਣ ਵਾਲਾ ਔਰ ਮਸਾਂ ਹੀ ਕਿਤੇ ਜਾ ਕੇ ਮੁਕਿਆ ਟਵੁੰਬਾ ਬਾਈਪਾਸ ਜਿਹੜਾ ਉਹ $3 ਕੋਸਟ ਕਰੇਗਾ ਕਾਰਾਂ ਦੇ ਲਈ, ਪਰ ਟਰੱਕਾਂ ਨੂੰ $29.81 ਇਹ ਕੋਸਟ ਕਰੇਗਾ। ਤੇ ਇਸ ਤਰੀਕੇ ਦੇ ਨਾਲ ਲੋਗਨ ਲੀ, ਕੁਰਬੀ, ਕੰਪਟਨ ਰੋਡ, ਹੀਥਵੁੱਡ, ਪੈਰਾਡਾਈਜ਼ ਰੋਡ ਇਹਨਾਂ ਸਾਰਿਆਂ ਦੇ ਉੱਤੇ ਵੀ ਟੋਲ ਵਧਾ ਦਿੱਤੇ ਗਏ ਨੇ। ਇਮੀਗ੍ਰੇਸ਼ਨ ਦਾ ਕੰਮ ਕਰਦੇ ਹੋ ਜਾਂ ਫਿਰ ਤੁਸੀਂ ਖੁਦ ਆਪਣੇ ਕੇਸ ਆਰਜ਼ੀ ਤੌਰ ਦੇ ਉੱਤੇ ਲਗਵਾਏ ਹੋਏ ਨੇ, ਤੇ ਖੇਤਰੀ ਇਲਾਕਿਆਂ ਦੇ ਵਿੱਚ ਕੰਮ ਕਰਨ ਵਾਲੇ ਬੱਚਿਆਂ ਨੂੰ ਦੱਸ ਦੇਈਏ ਕਿ ਕੁਝ ਇਮੀਗ੍ਰੇਸ਼ਨ ਦੇ ਨਾਲ ਜੁੜੇ ਬਦਲਾਅ ਵੀ 1 ਜੁਲਾਈ ਤੋਂ ਲਾਗੂ ਹੋ ਰਹੇ ਨੇ। CSET ਜਿਹਨੂੰ ਕਹਿ ਦਿੰਦੇ ਆ ਜਾਂ ਕੋਰ ਸਕਿੱਲ ਇਨਕਮ ਥਰੈਸ਼ ਹੋਲਡ ਜਿਹੜੀ ਹੁੰਦੀ ਹੈ ਉਹ ਹੁਣ ਵਧਾ ਕੇ $79,499 ਕਰ ਦਿੱਤੀ ਗਈ ਹੈ, ਤੇ SSIT ਯਾਨੀ ਕਿ ਸਪੈਸ਼ਲਿਸਟ ਸਕਿੱਲਸ ਇਨਕਮ ਥਰੈਸ਼ ਹੋਲਡ ਵਧਾ ਕੇ $1,46,717 ਕਰ ਦਿੱਤੀ ਗਈ ਹੈ, ਯਾਨੀ ਕਿ ਇੰਨਾ ਘੱਟੋ ਘੱਟ ਤੁਹਾਨੂੰ ਸਾਲਾਨਾ ਆਮਦਨੀ ਆਪਣੇ ਦਿਖਾਣੀ ਹੋਏਗੀ ਜੇਕਰ ਤੁਸੀਂ ਆਪਣਾ ਪਰਮਾਨੈਂਟ ਰੈਜੀਡੈਂਸੀ ਦੇ ਲਈ ਅਪਲਾਈ ਕਰਦੇ ਹੋ। ਇਸ ਤੋਂ ਇਲਾਵਾ ਇਹ ਸਾਰੀ ਜਿਹੜੀਆਂ ਨੇ ਇਹ ਸਬ ਕਲਾਸ 482-494-186 ਦੇ ਖਾਤਰ ਨੇ। ਸੋ ਜੇਕਰ ਤੁਹਾਡੇ ਰੁਜ਼ਗਾਰਦਾਤਾ ਤੁਹਾਨੂੰ ਇਸ ਕੈਟਾਗਰੀ ਦੇ ਵਿੱਚ ਸਪੋਂਸਰ ਕਰੀ ਬੈਠਾ ਤੇ ਤੁਹਾਡਾ ਵੀਜ਼ਾ ਇਸ ਕੈਟਾਗਰੀ ਚ ਸਬ ਕਲਾਸ 482-494 ਤੇ 186 ਤਾਂ ਇਹ ਨਵੀਆਂ ਵਧੀਆਂ ਹੋਈਆਂ ਦਰਾਂ ਜਿਹੜੀਆਂ ਨੇ ਇਹ ਲਾਗੂ ਹੋਣਗੀਆਂ ਤੁਹਾਡੀਆਂ 1 ਜੁਲਾਈ ਤੋਂ ਬਾਅਦ। ਵੈਸੇ ਹੋਰਨਾਂ ਵੀਜ਼ਿਆਂ ਦੀਆਂ ਫੀਸਾਂ ਵੀ ਵਧੀਆਂ, ਅਸੀਂ ਆਪਣੇ ਇਮੀਟੇਟ ਪ੍ਰੋਗਰਾਮ ਦੇ ਵਿੱਚ ਵੀ ਉਹ ਤੁਹਾਡੇ ਤੱਕ ਲੈ ਕੇ ਆਵਾਂਗੇ 1 ਜੁਲਾਈ ਦੇ ਚੇਂਜਿਸ ਦੇ ਨਾਲ ਜੁੜੀਆਂ ਹੋਈਆਂ। ਇਹ ਤੋਂ ਇਲਾਵਾ ਛੋਟੇ ਬਿਜ਼ਨਸ ਸਮਾਲ ਬਿਜ਼ਨਸਿਸ ਨੇ ਉਹਨਾਂ ਦੇ ਲਈ ਦੱਸ ਦਈਏ ਕਿ ਐਸਿਕ ਨੇ ਆਪਣੀ ਨੇਮ ਰਜਿਸਟ੍ਰੇਸ਼ਨ ਫੀਸ ਤੇ ਰਿਨਿਊਅਲ ਫੀਸ ਦੇ ਵਿੱਚ ਇਜ਼ਾਫਾ ਕੀਤਾ। 1 ਸਾਲ ਦੀ ਰਜਿਸਟ੍ਰੇਸ਼ਨ ਫੀਸ ਜਿਹੜੀ ਪਹਿਲਾਂ $45 ਹੁੰਦੀ ਸੀ ਹੁਣ ਉਹ $47 ਕਰ ਦਿੱਤੀ ਗਈ ਹੈ, ਤੇ 3 ਸਾਲਾਂ ਦੀ ਰਜਿਸਟ੍ਰੇਸ਼ਨ ਜੇ ਇਕੱਠੀ ਲੈਣੀ ਹੈ ਤਾਂ $104 ਦੀ ਬਜਾਏ $108 ਹੋਏਗੀ। ਇਸ ਤੋਂ ਇਲਾਵਾ ਹੋਸਪਿਟੈਲਿਟੀ ਵੈਨਿਊਜ ਜਿਹੜੇ ਸੀ ਫੂਡ ਸਰਵ ਕਰਦੇ ਨੇ ਜਿਵੇਂ ਰੈਸਟੋਰੈਂਟ, ਕੈਫੇ, ਪਬਸ, ਫੂਡ ਟਰੱਕ, ਉਹਨਾਂ ਨੂੰ ਹੁਣ ਲੇਬਲਿੰਗ ਦੇਣੀ ਜ਼ਰੂਰੀ ਹੋਏਗੀ ਸੀ ਫੂਡ ਦੀ, ਤਾਂ ਕਿ ਉਹ ਗ੍ਰਾਹਕਾਂ ਨੂੰ ਦੱਸ ਸਕਣ ਕਿ ਇਹ ਆਸਟ੍ਰੇਲੀਅਨ ਸੀ ਫੂਡ ਹੈ ਜਾਂ ਇੰਪੋਰਟਿਡ ਸੀ ਫੂਡ ਹੈ। ਇਹ ਲੇਬਲਿੰਗ ਦੇ ਨਾ ਹੋਣ ਦੀ ਸੂਰਤ ਦੇ ਵਿੱਚ ਫੈਡਰਲ ਗਵਰਨਮੈਂਟ ਤੁਹਾਨੂੰ ਪੈਨਲਟੀ ਲਗਾ, ਮਾਫ ਕਰਨਾ, ਸਟੇਟ ਗਵਰਨਮੈਂਟ ਦੀ ਪੈਨਲਟੀ ਵੀ ਲੱਗ ਸਕਦੀ ਹੈ। ਬਹੁਤ ਸਾਰੇ ਹੋਰ ਵੀ ਕਾਨੂੰਨ ਹੈਗੇ ਨੇ, ਇਹਨਾਂ ਸਾਰਿਆਂ ਦਾ ਵੇਰਵਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਸੋਸ਼ਲ ਮੀਡੀਆ ਤੇ ਤੁਹਾਡੇ ਨਾਲ ਸਾਂਝਾ ਕਰਦੇ ਚੱਲੀਏ। ਆਖਰੀ ਕੁਝ ਖਬਰਾਂ ਦੀ ਸਾਂਝ ਵੀ ਪਾਉਂਦੇ ਹੋਏ ਚੱਲੀਏ ਤੇ ਯੂਨੀਅਨਸ ਦੀ ਤਰਫ ਤੋਂ ਹੁਣ ਇੱਕ ਐਡਵਰਟਾਈਜ਼ਮੈਂਟ ਕੈਂਪੇਨ ਸ਼ੁਰੂ ਕੀਤਾ ਜਾ ਰਿਹਾ ਹੈ ਆਪਣੇ ਉੱਤੇ ਲੱਗੇ ਹੋਏ ਦਾਗ ਧੋਣ ਦੇ ਲਈ। ਤੁਸੀਂ ਭਾਰਤ ਦੇ ਵਿੱਚੋਂ ਇਸ਼ਤਿਹਾਰ ਤਾਂ ਦੇਖਿਆ ਹੋਣਾ ਸਰਫ ਐਕਸਲ ਦਾ ਕਿ ਕੁਝ ਦਾਗ ਚੰਗੇ ਹੁੰਦੇ ਨੇ ਪਰ ਉਹ ਸਰਫ ਦੀ ਐਡ ਦੇ ਲਈ ਠੀਕ ਹੋ ਸਕਦਾ। ਯੂਨੀਅਨਸ ਨੂੰ ਅੱਡ ਤੋਂ ਐਡ ਕਰਨੀ ਪੈ ਰਹੀ ਹੈ ਆਪਣੇ ਤੇ ਦਾਗ ਲੱਗੇ ਹੋਏ ਜਿਹੜੇ ਧੋਣ ਦੇ ਲਈ। ਕਾਰਨ ਇਹ ਹੈ ਕਿ ਫਰਵਰੀ ਮਹੀਨੇ ਦੇ ਵਿੱਚ ਕੁਇਨਜ਼ਲੈਂਡ ਦੀ ਸਰਕਾਰ ਨੇ ਇੱਕ ਇਨਕੁਆਇਰੀ ਸ਼ੁਰੂ ਕੀਤੀ ਸੀ। ਇਹ ਮਾਮਲੇ ਦਾ ਪਿਛੋਕੜ ਹੈ ਵੀ ਸਮਝਣਾ ਜ਼ਰੂਰੀ ਹੈ। ਬਿਲਡਿੰਗ ਇੰਡਸਟਰੀ ਨੂੰ ਇਹ ਆਰਡਰ ਦਿੱਤੇ ਸੀਗੇ ਕਿ ਕੁਝ ਇੱਕ ਚੈਪਟਰ ਜਿਹੜੇ ਨੇ ਉਹ ਲੀਕ ਹੋਏ ਦੱਸੇ ਗਏ ਸੀ ਹਰਾਲਸਨ ਦੀ ਖਬਰ ਦੇ ਮੁਤਾਬਕ ਕਿ CFMEU ਜਿਹੜੀ ਕਿ ਦੇਸ਼ ਦੇ ਵਿੱਚ ਸਭ ਤੋਂ ਵੱਡੀ ਕੰਸਟਰਕਸ਼ਨ, ਫੋਰੈਸਟਰੀ, ਮਾਈਨਿੰਗ ਦੇ ਨਾਲ ਜੁੜੀ ਹੋਈ ਕਰਮਚਾਰੀਆਂ ਦੀ ਯੂਨੀਅਨ ਹੈ CFMEU, ਇਸ ਦੇ ਵਿੱਚ ਗੜਬੜੀਆਂ ਨੇ। ਇਸ ਦੀ ਗੜਬੜੀਆਂ ਦੀ ਖਬਰ ਤਾਂ ਇਹ ਵਿਕਟੋਰੀਆ ਤੋਂ ਪਹਿਲਾਂ ਹੀ ਸਾਹਮਣੇ ਆਉਣ ਲੱਗ ਪਈਆਂ ਸੀ। ਕੁਝ ਬਾਈਕੀ ਗੈਂਗਸ ਦੇ ਨਾਲ ਅਪਰਾਧ, ਗੈਂਗਸ ਦੇ ਨਾਲ ਇਹਨਾਂ ਦੇ ਸੰਬੰਧ ਦੇ ਬਾਰੇ ਜੁੜੀਆਂ ਹੋਈਆਂ। ਵਿਕਟੋਰੀਆ ਦੇ ਵਿੱਚ ਇਸ ਵਿਵਾਦ ਦੀ ਖਬਰ ਨੇ ਕੁਇਨਜ਼ਲੈਂਡ ਦੇ ਵਿੱਚ ਜਦੋਂ ਜ਼ਿਕਰ ਇਸ ਦਾ ਛਿੜਿਆ ਤਾਂ ਸਿਡਨੀ ਦੇ ਬੈਰਿਸਟਰ ਜੋਫਰੀ ਵਾਟਸਨ ਨੇ ਇੱਕ ਇਲਜ਼ਾਮ ਲਗਾਇਆ। ਇਲਜ਼ਾਮ ਇਹ ਲੱਗਿਆ ਕਿ ਵਿਕਟੋਰੀਆ 'ਚ ਜਿਹੜਾ ਬਿਗ ਬਿਲਡ ਨਾਮ ਦਾ ਇੱਕ ਪ੍ਰੋਜੈਕਟ ਨਹੀਂ ਬਲਕਿ ਮਲਟੀਪਲ ਪ੍ਰੋਜੈਕਟ ਵਿਕਟੋਰੀਆ ਸਰਕਾਰ ਨੇ ਸ਼ੁਰੂ ਕੀਤੇ ਸੀ, ਉਹਨਾਂ ਪ੍ਰੋਜੈਕਟਾਂ ਦੇ ਤਹਿਤ ਇਹ ਯੂਨੀਅਨ ਜਿਹੜੀ ਹੈ ਇਹ ਟੈਕਸਪੇਅਰਸ ਦੇ ਪੈਸੇ ਦੇ ਉੱਤੇ $15 ਬਿਲੀਅਨ ਦੀ ਚੰਪਤ ਵਿਕਟੋਰੀਆ ਸਰਕਾਰ ਦੇ ਖਜ਼ਾਨੇ ਨੂੰ ਲਗਾ ਚੁੱਕੀ ਹੈ। ਇਹ ਗੱਲ ਸ਼ੁਰੂ ਹੋਈ ਤੇ ਇਸ ਤੋਂ ਬਾਅਦ ਲਿਬਰਲ ਪਾਰਟੀ ਨੇ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਕਈ ਵਾਰ $15 ਬਿਲੀਅਨ ਦੀ ਫਿਗਰ ਜਿਹੜੀ ਹੈ ਕੋਟ ਕੀਤੀ। ਜਿਵੇਂ ਭਾਰਤ ਦੇ ਵਿੱਚ 2014 ਦੀਆਂ ਇਲੈਕਸ਼ਨਾਂ ਤੋਂ ਬਾਅਦ ਸ਼ੁਰੂਆਤੀ ਦੌਰ 'ਚ 15-15 ਲੱਖ ਰੁਪਏ ਕਹੇ ਗਏ ਸੀਗੇ ਭਾਰਤੀਆਂ ਦੇ ਖਾਤੇ 'ਚ ਆਣਗੇ, ਬਾਅਦ ਦੇ ਵਿੱਚ ਸਰਕਾਰੀ ਮੁੱਕਰ ਗਈ ਸੀ। ਹੁਣ ਇੱਥੇ ਵਿਕਟੋਰੀਆ ਦੀ ਸਰਕਾਰ ਦੀ ਤਰਫੋਂ $15 ਬਿਲੀਅਨ ਦੇ ਸਵਾਲ ਦੇ ਉੱਤੇ ਜਵਾਬ ਹੀ ਨਹੀਂ ਦਿੱਤਾ ਜਾਂਦਾ। ਜਿੱਥੇ ਵੀ ਪ੍ਰੈਸ ਕਾਨਫਰੰਸ ਜਸਿੰਡਾ ਐਲਨ ਕਰਦੇ ਨੇ ਜੇ ਪੱਤਰਕਾਰ ਉਹਨਾਂ ਤੋਂ ਇਹੀ ਪੁੱਛਦੇ ਨੇ ਕਿ CFMEU ਬਸ ਇੰਨਾ ਕੇ ਕਹਿਣਾ ਹੁੰਦਾ ਜਾਂ ਫਿਰ ਇਹ ਪੁੱਛਣਾ ਹੁੰਦਾ ਹੈ ਕਿ $15 ਬਿਲੀਅਨ ਦੇ ਬਿਗ ਬਿਲਡ ਪ੍ਰੋਜੈਕਟ ਦੇ ਵਿੱਚ ਜਿਹੜੀਆਂ ਰਕਮ ਹੈ ਉਸਦੀ ਜਵਾਬਦੇਹੀ ਕੌਣ ਦੇਗਾ, ਤਾਂ ਪ੍ਰੀਮੀਅਰ ਉੱਥੋਂ ਖਿਸਕ ਜਾਂਦੇ ਨੇ, ਉੱਥੋਂ ਇਹ ਗੱਲ ਹੀ ਨਹੀਂ ਕਰਦੇ। ਹੁਣ ਇਲੈਕਟ੍ਰੀਕਲ ਟ੍ਰੇਡ ਯੂਨੀਅਨ, ਆਸਟ੍ਰੇਲੀਅਨ ਮੈਨੂਫੈਕਚਰਿੰਗ ਵਰਕਰ ਯੂਨੀਅਨ, ਪਲੰਬਿੰਗ ਐਂਡ ਪਾਈਪ ਟ੍ਰੇਡਰਸ ਯੂਨੀਅਨ ਤੇ ਹੋਰ ਕੁਝ ਯੂਨੀਅਨਸ ਨੇ ਇੱਕ ਕੈਂਪੇਨ ਸ਼ੁਰੂ ਕੀਤਾ ਹੈ ਇਹ ਸਵਾਲਾਂ ਦੇ ਉੱਤੇ ਕਿ ਜਿਹੜੇ ਉਹਨਾਂ ਦੇ ਉੱਤੇ ਦਾਗ ਲੱਗ ਰਹੇ ਸੀਗੇ ਕਿ ਉਹਨਾਂ ਨੇ ਇਹ ਪੈਸੇ ਗਾਇਬ ਕੀਤੇ ਨੇ ਜਾਂ ਬਿਗ ਬਿਲਡ ਪ੍ਰੋਜੈਕਟ ਦੇ ਤਹਿਤ ਉਹਨਾਂ ਨੇ ਧੋਖਾਧੜੀਆਂ ਕੀਤੀਆਂ ਨੇ ਜਾਂ ਵਿਕਟੋਰੀਆ ਦੇ ਖਜ਼ਾਨੇ ਨੂੰ ਚੂਨਾ ਲਗਾਇਆ। ਚੈੱਕ ਦੀ ਮੈਥਸ ਕਰਕੇ ਇੱਕ ਕੈਂਪੇਨ ਸ਼ੁਰੂ ਕੀਤਾ ਗਿਆ ਡਿਜੀਟਲੀ ਔਰ ਅਖਬਾਰਾਂ ਦੇ ਵਿੱਚ, ਅਖਬਾਰਾਂ ਨੂੰ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ। ਫੇਸਬੁੱਕ ਦੇ ਉੱਤੇ ਵੀ ਤੁਸੀਂ ਇਹ ਇਸ਼ਤਿਹਾਰ ਦੇਖਣੇ ਸ਼ੁਰੂ ਕਰ ਦੋਗੇ ਜੇ ਹਲੇ ਤੱਕ ਨਹੀਂ ਦਿਖਿਆ। ਚੈੱਕ ਦੀ ਮੈਥਸ ਪੁੱਛਿਆ ਜਾ ਰਿਹਾ ਹੈ ਕਿ ਇਹ ਕਿਵੇਂ ਹੋ ਸਕਦਾ ਹੈ, ਬਿਲਡਿੰਗ ਬਿਗ ਜਾਂ ਫਿਰ ਬਿਲਡਿੰਗ ਬੈਡ, ਤੁਸੀਂ ਇਸ ਕਿਸਮ ਦੇ ਨਾਲ ਕਿਵੇਂ ਜਿਹੜਾ ਕਹਿ ਸਕਦੇ ਹੋ ਕਿ $15 ਬਿਲੀਅਨ ਜਿਹੜੇ ਨੇ ਉਹ ਗਾਇਬ ਹੋ ਗਏ, ਕਿਉਂਕਿ ਇੰਨੇ ਤਾਂ ਪ੍ਰੋਜੈਕਟ ਦੇ ਉੱਤੇ ਖਰਚ ਨਹੀਂ ਹੋਏ ਹੈਗੇ ਜਿੰਨੇ ਗਾਇਬ ਕਰ ਦਿੱਤੇ ਦੱਸੇ ਜਾਂਦੇ ਨੇ। ਕੀ ਇਹਨਾਂ ਦੀ ਕੋਈ ਜਵਾਬਦੇਹੀ ਤੈਅ ਕੀਤੀ ਗਈ ਹੈ? ਕਿਸੇ ਇੰਡਸਟਰੀ ਐਕਸਪਰਟ ਤੋਂ ਪੁੱਛਿਆ ਗਿਆ ਇਹਦੇ ਕ੍ਰੀਡੈਂਸ਼ੀਅਲ ਕੀ ਨੇ, ਇਹਦੀ ਹਿਸਟਰੀ ਕੀ ਹੈ, ਇਹਦੀ ਜਾਣਕਾਰੀ ਹਾਸਲ ਕੀਤੀ ਗਈ ਹੈ ਬਗੈਰ ਤੋਂ ਜਾਂ ਫਿਰ ਆਡੀਟਰ ਜਨਰਲ ਤੋਂ ਕੋਈ ਘੋਖ ਪੜਤਾਲ ਕਰਵਾਈ ਗਈ ਹੋਵੇ, ਕੋਈ ਕੈਗ ਰਿਪੋਰਟ ਆਈ ਹੋਵੇ ਉਹਦੇ ਚ ਦੱਸਿਆ ਗਿਆ ਹੋਵੇ ਏਦਾਂ ਦਾ, ਜਦੋਂ ਹੈ ਹੀ ਨਹੀਂ ਤੇ $15 ਬਿਲੀਅਨ ਦਾ ਕਲੇਮ ਕਰਨਾ ਛੱਡ ਦਿਓ। ਖੈਰ ਇਹ ਦਾਗ ਯੂਨੀਅਨ ਦੇ ਮੱਥੇ ਤੋਂ ਮਿਟੇਗਾ ਕਿ ਨਹੀਂ, ਕਿਉਂਕਿ ਯੂਨੀਅਨ ਹੁਣ ਖਾਸੀ ਬਦਨਾਮ ਹੋ ਚੁੱਕੀ ਹੈ। ਪਰ ਕਈ ਵਾਰ ਦਾਰੂ ਪੀ ਕੇ ਗੱਲ ਭੁੱਲ ਜਾਣੀ ਹੁੰਦੀ ਹੈ, ਯੂਨੀਅਨ ਦੇ ਬਹੁਤੇ ਲੋਕ ਏਦਾਂ ਹੀ ਕਰਦੇ ਨੇ। ਖੈਰ ਆਖਰੀ ਖਬਰ ਦਾਰੂ ਦੇ ਨਾਲ ਹੀ ਜੁੜੀ ਹੈ। ਦਾਰੂ ਜਿਹਨੂੰ ਕਹਿ ਦਿੰਦੇ ਆ ਤਾਂ ਕਈ ਲੋਕ ਅਫੈਂਡ ਹੋ ਜਾਂਦੇ ਨੇ। ਬੀਅਰ ਹੈ, ਚੰਗੀ ਗੱਲ ਤਾਂ ਇਹ ਵੀ ਨਹੀਂ ਹੈ, ਪਰ ਵਿਕਟੋਰੀਆ ਦੇ ਵਿੱਚ ਬੀਅਰ ਦੇ ਸ਼ੌਕੀਨਾਂ ਦੇ ਨਾਲ ਜੁੜੀ ਇਹ ਖਬਰ ਹੈ। ਕੋਈ ਚੰਗੀ ਖਬਰ ਨਹੀਂ ਹੈ, ਬਸ ਇਹ ਦੱਸਣਾ ਕਿ ਇੱਕ ਨਵੇਂ ਸਰਵੇਖਣ 'ਚ ਇਹ ਪਤਾ ਚੱਲਿਆ ਕਿ ਵਿਕਟੋਰੀਆ ਦੇ ਵਿੱਚ ਬੰਦੇ ਦਾ ਬੰਦੇ ਹੁਣ ਤਾਂ ਬੀਬੀਆਂ ਨੇ ਵੀ ਸਭ ਨੂੰ ਪਿੱਛੇ ਛੱਡ ਦਿੱਤਾ। ਆਸਟ੍ਰੇਲੀਆ ਦੀ ਸਟਾਊਟ ਕੈਪੀਟਲ ਕਿਹਾ ਜਾ ਸਕਦਾ, ਕਿਉਂਕਿ ਸਟਾਊਟ ਬੀਅਰ ਸਭ ਤੋਂ ਵੱਧ ਵਿਕਟੋਰੀਆ ਦੇ ਵਿੱਚ ਪੀਤੀ ਜਾਂਦੀ ਹੈ। ਵਿਕਟੋਰੀਆ 'ਚ ਗਿਨੀਜ਼ ਜਾਂ ਹੋਰ ਐਸੀਆਂ ਬੀਅਰਸ ਦੀ ਕੰਜ਼ਮਪਸ਼ਨ ਬਹੁਤ ਜ਼ਿਆਦਾ ਹੋ ਗਈ ਹੈ। ਖਾਸ ਤੌਰ ਦੇ ਉੱਤੇ ਇਹ ਜਿਹੜਾ ਸਰਵੇਖਣ ਹੈ BWS ਦੇ ਡੈਨ ਮਰਫੀ ਵਰਗੇ ਅਦਾਰਿਆਂ ਤੋਂ ਮਾਰਚ 2025 ਤੋਂ ਮਾਰਚ 2026 ਦੇ ਦਰਮਿਆਨ ਇੱਕ ਰਿਪੋਰਟ ਬਣਾਈ ਗਈ ਸੀ। ਸਟੇਟ ਆਫ ਦੀ ਹੋਪਸ ਰਿਪੋਰਟ ਇਸ ਦਾ ਸਿਰਲੇਖ ਹੈ। ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਵਿਕਟੋਰੀਆ ਦੇ ਵਿੱਚ ਜਿਹੜਾ ਇੱਕ ਟ੍ਰੈਂਡ ਹੈ ਉਹ ਇਹ ਹੈ ਕਿ ਮਿਡ ਸਟਰੈਂਥ ਬੀਅਰ ਜਿਹੜੀ ਇੱਥੇ ਦੇ ਲੋਕ ਜ਼ਿਆਦਾ ਪੀਂਦੇ ਨੇ ਫੁੱਲ ਸਟਰੈਂਥ ਦੀ ਬਜਾਏ, ਤੇ ਜਿਹੜੀਆਂ ਜੈਨਜ਼ੀ ਦੀਆਂ ਕੁੜੀਆਂ ਨੇ ਬੀਬੀਆਂ ਨੇ ਉਹ ਜ਼ਿਆਦਾ ਬੀਅਰ ਗੜਕ ਜਾਂਦੀਆਂ ਨੇ ਬੰਦਿਆਂ ਦੀ ਬਜਾਏ। ਹਾਲਾਂਕਿ ਇੱਥੇ ਸਿਰਫ ਜੈਨਜ਼ੀ ਨਹੀਂ ਬਲਕਿ 30-35 ਸਾਲ ਦੀਆਂ 40 ਸਾਲ ਦੀਆਂ ਮਿਲੇਨੀਅਲ ਵੁਮੈਨ ਦੀ ਵੀ ਗੱਲ ਕੀਤੀ ਜਾਵੇ ਤਾਂ ਉਹ ਵੀ ਕਿਸੇ ਮਾਮਲੇ ਦੇ ਵਿੱਚ ਪਿੱਛੇ ਨਹੀਂ ਨੇ। ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਆਸਟ੍ਰੇਲੀਆ ਦੇ ਵਿੱਚ ਕਿਹੜੀ ਥਾਂ ਦੇ ਉੱਤੇ ਕਿਹੜੇ ਬੀਅਰ ਦਾ ਜ਼ਿਆਦਾ ਟ੍ਰੈਂਡ ਹੈ, ਪਰ ਇਸ ਦਾ ਸਭ ਤੋਂ ਜ਼ਿਆਦਾ ਬੀਅਰ ਦਾ ਸ਼ੌਕੀਨ ਆਸਟ੍ਰੇਲੀਆ ਖਾਸ ਤੌਰ ਤੇ ਵਿਕਟੋਰੀਆ 'ਚ ਇਸ ਕਰਕੇ ਹੋਏ ਨੇ ਕਿਉਂਕਿ ਇੱਥੇ ਦੇ ਜਿਹੜੇ ਨੌਜਵਾਨ ਬੱਚੇ ਨੇ ਉਹ ਅਕਸਰ ਵਿਦੇਸ਼ਾਂ 'ਚ ਸਫ਼ਰ ਕਰਨ ਜਾਂਦੇ ਨੇ। ਹੁਣ ਜਿਵੇਂ ਜਾਪਾਨ ਦੇ ਵਿੱਚ ਜਾਪਾਨੀਜ਼ ਬੀਅਰ ਜਿਹੜੀਆਂ ਨੇ ਉਹ ਵਿਕਟੋਰੀਆ 'ਚ ਬਹੁਤ ਜ਼ਿਆਦਾ ਮਸ਼ਹੂਰ ਹੋਣ ਲੱਗ ਪਈਆਂ ਨੇ ਕਿਉਂਕਿ ਲੋਕ ਜਾਪਾਨ ਜਾਂਦੇ ਨੇ ਉੱਥੇ ਜਾ ਕੇ ਬੀਅਰ ਦੇਖਦੇ ਨੇ। ਕੋਈ ਸਮਾਂ ਹੁੰਦਾ ਸੀ ਜਦੋਂ ਵਿਕਟੋਰੀਆ ਦੇ ਵਿੱਚ ਮੈਕਸੀਕਨ ਬੀਅਰ ਦਾ ਦਬਦਬਾ ਹੁੰਦਾ ਸੀ ਔਰ ਇਹ ਸ਼ਿਫਟ 2025 ਦੇ ਟੂਰਿਜ਼ਮ ਬੂਮ ਤੋਂ ਬਾਅਦ ਆਇਆ। ਆਸਟ੍ਰੇਲੀਆ ਦੇ ਵਿੱਚ ਲੋਕ ਇੰਟਰਨੈਸ਼ਨਲ ਬੀਅਰਸ ਨੂੰ ਆਪਣੇ ਘਰੇ ਲਿਆ ਕੇ ਇਸਤੇਮਾਲ ਕਰਦੇ ਨੇ, ਜਿਵੇਂ ਨਿਊ

0: ਪਹਿਲਾਂ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀਆਂ ਖਬਰਾਂ ਤੁਹਾਨੂੰ ਸਾਂਝੀਆਂ ਕਰ ਦਈਏ। ਲੋ ਜੀ, ਉਹ ਖਬਰ ਦਾ ਇੰਤਜ਼ਾਰ ਜਿਸਦਾ ਸਭ ਨੂੰ ਸੀ, ਦੁਨੀਆਂ ਦੇ ਵਿੱਚ ਗੋਟ ਮੰਨੇ ਜਾਂਦੇ ਯਾਨੀ ਗ੍ਰੇਟੈਸਟ ਆਫ ਆਲ ਟਾਈਮਸ ਕ੍ਰਿਸਟੀਆਨੋ ਰੋਨਾਲਡੋ ਨੇ ਆਖਰਕਾਰ ਸ਼ਾਨਦਾਰ ਵਾਪਸੀ ਕੀਤੀ, 2 ਗੋਲ ਕੀਤੇ ਔਰ ਇਹਨਾਂ 2 ਗੋਲ ਦੀ ਬਦੌਲਤ ਦੇ ਨਾਲ ਪੁਰਤਗਾਲ 5-0 ਦੇ ਫਰਕ ਦੇ ਨਾਲ ਉਜ਼ਬੇਕਿਸਤਾਨ ਤੋਂ ਕੱਲ ਦੇ ਦਿਨ ਇਹ ਮੈਚ ਜਿੱਤਿਆ। ਪੁਰਤਗਾਲੀ ਟੀਮ ਦੇ ਲਈ ਮੈਚ ਬਹੁਤ ਜ਼ਰੂਰੀ ਸੀ, ਉਹਨਾਂ ਨੇ ਆਪਣਾ ਪਹਿਲਾ ਮੈਚ DR ਕੋਂਗੋ ਦੇ ਨਾਲ 1-1 ਡਰਾ ਕੀਤਾ ਸੀ ਔਰ ਇਸੇ ਹੀ 2 ਗੋਲ ਦੀ ਬਦੌਲਤ CR7 ਯਾਨੀ ਕ੍ਰਿਸਟੀਆਨੋ ਰੋਨਾਲਡੋ ਨੇ ਪੁਰਤਗਾਲ ਦੇ ਲਈ ਫੀਫਾ ਵਿਸ਼ਵ ਕੱਪ ਦੇ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਵੀ ਬਣਾ ਲਿਆ। ਵੈਸੇ ਬਾਕੀ ਦੇ ਗੋਲ ਟੀਮ ਦੇ ਲਈ ਰੈਫਲ ਲਿਆਓ ਤੇ ਨਿਊਨੋ ਮੈਂਡਿਸ ਨੇ ਕੀਤੇ, ਜਦਕਿ 1 ਗੋਲ ਉਜ਼ਬੇਕਿਸਤਾਨ ਦੇ ਖਿਡਾਰੀ ਹੁਜ਼ਨੋਵ ਨੇ ਆਪਣੇ ਹੀ ਗੋਲ ਪੋਸਟ ਦੇ ਵਿੱਚ, ਜਿਹਨੂੰ ਔਨ ਗੋਲ ਕਹਿ ਲਿਆ ਜਾਂਦਾ ਹੈ, ਆਪਾਂ ਪੰਜਾਬੀ 'ਚ ਇਹਨਾਂ ਨੂੰ ਆਤਮਘਾਤੀ ਗੋਲ ਕਹਿ ਕੇ ਚੱਲਿਆ ਕਰਾਂਗੇ, ਕਿਉਂਕਿ 1 ਤਰੀਕੇ ਦੇ ਨਾਲ ਆਪਣੀ ਟੀਮ ਦਾ ਨੁਕਸਾਨ ਕਰਦੇ ਨੇ। ਸੋ 1 ਗੋਲ ਉਜ਼ਬੇਕੀ ਖਿਡਾਰੀ ਹੁਜ਼ਨੋਵ ਦਾ ਆਤਮਘਾਤੀ ਗੋਲ ਸੀ ਔਰ ਇਸ ਜਿੱਤ ਦੇ ਨਾਲ ਹੁਣ ਪੁਰਤਗਾਲ ਦੀ ਟੀਮ ਜਿਹੜੀ ਹੈ ਗਰੁੱਪ ਕੇ ਦੇ ਵਿੱਚ ਸਿਖਰ ਦੇ ਉੱਤੇ ਪਹੁੰਚ ਗਈ ਹੈ। ਵੈਸੇ ਕੱਲ ਦੇ ਦਿਨ ਹੋਰ ਵੀ ਮੈਚ ਹੋਏ ਸੀ, ਘਾਨਾ ਦੀ ਟੀਮ ਹੈਰਾਨ ਪਰੇਸ਼ਾਨ ਕਰ ਰਹੀ ਹੈ। ਘਾਨਾ ਨੇ ਪਹਿਲਾਂ ਪਨਾਮਾ ਦੇ ਨਾਲ ਡਰਾ ਕੀਤਾ, ਹੁਣ ਇੰਗਲੈਂਡ ਦੇ ਨਾਲ ਵੀ ਡਰਾ ਕੀਤਾ। ਇੰਗਲੈਂਡ ਦੀ ਮਜ਼ਬੂਤ ਪ੍ਰਦਰਸ਼ਨ ਕਰਦੀ ਟੀਮ ਵੀ ਆਪਣੀ ਚੰਗੀ ਫਾਰਮ ਦੇ ਵਿੱਚ ਦਿਖਾਈ ਦਿੱਤੀ। ਦੱਸ ਦਈਏ ਕਿ ਕੱਲ ਦੇ ਦਿਨ ਜਿਹੜੇ ਮੈਚ ਹੋਏ ਉਹਨਾਂ ਦੇ ਵਿੱਚ ਇੰਗਲੈਂਡ ਤੇ ਘਾਨਾ ਦਾ ਮੈਚ 0-0 ਦੇ ਨਾਲ ਡਰਾ ਰਿਹਾ ਔਰ ਜਾਰਡਨ ਤੇ ਅਲਜੀਰੀਆ ਦੇ ਮੈਚ 'ਚ ਅਲਜੀਰੀਆ ਨੇ 2-1 ਦੇ ਨਾਲ ਜਿੱਤ ਹਾਸਲ ਕੀਤੀ। ਨਾਰਵੇ ਸੈਨੇਗਲ ਦੇ ਮੈਚ 'ਚ 3-2 ਦੇ ਫਰਕ ਦੇ ਨਾਲ ਨਾਰਵੇ ਨੇ ਜਿੱਤ ਹਾਸਲ ਕੀਤੀ ਔਰ ਇਸ ਮੈਚ ਦੇ ਵਿੱਚ ਇੱਕ ਵਾਰ ਫਿਰ ਤੋਂ ਐਰਲਿੰਗ ਹੈਲਾਂਡ ਨੇ 2 ਗੋਲ ਕੀਤੇ, ਪਹਿਲਾਂ 48ਵੇਂ ਮਿੰਟ 'ਚ, ਦੂਜਾ 58ਵੇਂ ਮਿੰਟ ਦੇ ਵਿੱਚ। ਇਸ ਟੂਰਨਾਮੈਂਟ ਦੇ ਵਿੱਚ ਹੁਣ ਮੁਕਾਬਲਾ ਤਾਂ ਇਹਨਾਂ 5 ਖਿਡਾਰੀਆਂ ਦੇ ਵਿੱਚ ਹੀ ਦੇਖਣ ਨੂੰ ਮਿਲੇਗਾ। ਇਹ ਨਵੇਂ ਨਕੋਰ ਜਿਹੜੇ ਖਿਡਾਰੀ ਨੇ ਨਾਰਵੇ ਦੇ ਅਰਲਿੰਗ ਹਾਲੈਂਡ ਜਾਂ ਫਿਰ ਹੈਰੀਕੇਨ ਇੰਗਲੈਂਡ ਦੇ ਜਾਂ ਫਿਰ ਫਰਾਂਸ ਦੇ ਮਬਾਪੇ ਤੇ ਜਿਹੜੇ 2 ਸਿਖਰਲੇ ਖਿਡਾਰੀ ਨੇ ਅਰਜਨਟੀਨਾ ਦਾ ਮੈਸੀ ਤੇ ਪੁਰਤਗਾਲ ਦਾ ਰੋਨਾਲਡੋ। ਵੈਸੇ ਕੱਲ ਦੇ ਦਿਨ ਮਬਾਪੇ ਤੋਂ ਇਹ ਸਵਾਲ ਵੀ ਪੁੱਛਿਆ ਗਿਆ ਸੀ, ਕਿਉਂਕਿ ਹਾਲੇ ਪੁਰਤਗਾਲ ਦਾ ਮੈਚ ਤਾਂ ਹੋਇਆ ਨਹੀਂ ਸੀ, ਕਿ ਹਾਲੈਂਡ ਤੁਹਾਡੇ ਹੈਰੀਕੇਨ ਤੇ ਮੈਸੀ ਦੇ ਵਿੱਚੋਂ ਤੁਹਾਨੂੰ ਕੌਣ ਲੱਗਦਾ ਹੈ ਕਿ ਕੌਣ ਇਸ ਟੂਰਨਾਮੈਂਟ ਦੇ ਵਿੱਚ ਕਮਾਲ ਕਰੇਗਾ, ਤਾਂ ਮਬਾਪੇ ਦਾ ਜਵਾਬ ਸੀ ਇਹ ਕੋਈ ਪੁੱਛਣ ਦੀ ਗੱਲ ਹੈ, ਮੈਸੀ ਕੋਈ ਸ਼ੱਕ ਨਹੀਂ। ਔਰ ਜੇਕਰ ਦੁਨੀਆਂ ਦੀ ਖੇਡ ਦੀ ਗੱਲ ਕੀਤੀ ਜਾਵੇ ਤਾਂ ਰੋਨਾਲਡੋ ਸਿਖਰਲਾ ਖਿਡਾਰੀ ਸੀ ਔਰ ਰਹੇਗਾ। ਬਹਿਰਾਲ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀਆਂ ਕੱਲ ਦੇ ਦਿਨ ਕੋਸ਼ਿਸ਼ ਕਰਦੇ ਹਾਂ ਕਿ ਇੱਕ ਖਾਸ ਬੁਲੇਟਿਨ ਤੁਹਾਡੇ ਤੱਕ ਲੈ ਕੇ ਆਈਏ, ਕਿਉਂਕਿ ਬਹੁਤ ਸਾਰੀਆਂ ਟੀਮਾਂ ਜਿਹੜੀਆਂ ਨੇ ਉਹ ਨੌਕਆਊਟ ਦੇ ਵਿੱਚ ਪੁੱਜ ਚੁੱਕੀਆਂ ਹੋਣਗੀਆਂ। ਹੁਣ ਤੱਕ ਜਰਮਨੀ, ਅਮਰੀਕਾ, ਮੈਕਸੀਕੋ ਔਰ ਅਰਜਨਟੀਨਾ ਨੌਕਆਊਟ ਦੌਰ ਦੇ ਵਿੱਚ ਜਾ ਚੁੱਕੀਆਂ ਨੇ, ਯਾਨੀ 32 ਟੀਮਾਂ ਇੱਥੇ ਰਾਊਂਡ ਆਫ 32 ਵੀ ਕਹਿ ਸਕਦੇ ਹੋ ਇਸ ਦੇ ਵਿੱਚ ਪਹੁੰਚ ਚੁੱਕੀਆਂ ਨੇ। ਉਸ ਤੋਂ ਬਾਅਦ ਰਾਊਂਡ ਆਫ 16 ਦੇ ਵਿੱਚ 16 ਟੀਮਾਂ ਹੋਣਗੀਆਂ, ਫਿਰ ਕੁਆਟਰ ਫਾਈਨਲ, ਫਿਰ ਸੈਮੀਫਾਈਨਲ ਤੇ ਫਿਰ ਜਿਹੜੇ ਇਸ ਟੂਰਨਾਮੈਂਟ ਦਾ ਫਾਈਨਲ 20 ਜੁਲਾਈ ਨੂੰ ਖੇਡਿਆ ਜਾਣਾ। ਫਿਲਹਾਲ ਖਬਰਾਂ ਦੇ ਸੈਗਮੈਂਟ ਦੇ ਵਿੱਚ ਇੱਥੇ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: अपने घर को इलेक्ट्रिक बनाने की सोच रहे हैं? ऐसा करना आपकी सोच से अधिक आसान हो सकता है। इजी इलेक्ट्रिक SEC आपको छूट और बचत का हिसाब लगाने, उपकरणों की तुलना करने और भरोसेमंद कारीगरों की खोज करने में सहायता देता है। ये सब कुछ एक ही स्थान पर। आप बिजली के बिलों पर प्रति वर्ष $2,000 से अधिक की बचत कर सकते हैं। शुरू करने के लिए तैयार हैं? easyelectricscc.com.au पर जाएं। बिजली के बिलों पर बचत करना SEC के साथ एक बहुत ही सरल प्रक्रिया है। विक्टोरिया सरकार, मेलबर्न द्वारा प्राधिकृत।
3: यार तू इतने इनी चेती आके पक्का भी हो गया, की जुगाड़ लाया है?
4: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू PR दी राह भी विखाई। इना ही नहीं, स्टूडेंट वीजा, AAT अपील्स, स्किल्ड वीजा, PR, US